ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ, ਇਸ ਬਾੜੀ ਵਿਚੋਂ, ਇਸ ਖਿੜਕੀ ਵਿਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਇਹਨੂੰ ਦਿਖਾਈਏ। ਕਹਿੰਦੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ। ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿਚ ਨਹੀਂ। ਕਿਉਂ ਜੀ ਅਡੋਲਤਾ ਹੈ ਸੂਬੇ ਨੂੰ ਦੇਖ ਕੇ। ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਹੈਰਾਨ ਰਹਿ ਗਈ, ਇਹੋ ਜਿਹਾ ਬਾਲਕ ਤਾਂ ਇੰਨੇ ਹਜ਼ੂਮ ਵਿਚ ਸੰਗਦੇ ਨੀ ਬੋਲਦੇ। ਕਹਿੰਦੇ ਨੇ ਜਦੋਂ ਆਪਸ ਵਿਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਨ ਨੇ ਕਿਹਾ, ਕਹਿਣ ਲੱਗਾ, ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ, ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ, ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿਚ ਮਾਰੇ ਜਾ ਚੁੱਕੇ ਨੇ, ਤੇ ਮੈਂ ਚਾਹੁੰਦਾ ਵਾ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ। ਅਜੇ ਉਹ ਗੱਲ ਕਹਿ ਰਿਹਾ ਸੀ ਤੇ ਇੱਕੋ ਦਮ ਬਾਬਾ ਜੋਰਾਵਰ ਸਿੰਘ ਨੇ ਕਿਹਾ, ਉਹ ਸੂਬਿਆਂ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ। ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ, ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ? ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ, ਪਰ ਤੈਨੂੰ ਪਤਾ ਨਹੀਂ ਤੂੰ ਸਾਨੂੰ 4 ਸਮਝਣਾ। ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿਚ ਹੋ ਗਏ ਸਾਂ ਜਿੱਦਨ ਬਾਪੂ ਨੇ ਸਰਬਲੋਹ ਦੇ ਬਾਟੇ ਵਿਚ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ। ਕਿੰਨੇ ਕੁ ਅਜੀਬ ਤੇ ਜੁਝਾਰ ਮਾਰੇਗਾ, ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ? ਅਸੀਂ 4 ਨਹੀਂ ਹੂੰ, ਹੁਣ ਅਸੀਂ ਹਜ਼ਾਰਾਂ ਵਾਂ। ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਧਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ। ਮੈਂ ਅੱਗੇ ਚੱਲ ਕੇ ਫਿਰ ਪ੍ਰਸੰਗ ਵਿਚ ਕਲੀਅਰ ਕਰਾਂਗਾ ਇਸ ਗੱਲ ਨੂੰ। ਕਹਿੰਦੇ ਨੇ ਦੋਨਾਂ ਨੇ ਕਿਹਾ, ਕੌਣ ਹੈ ਸਾਡੇ ਭਰਾਵਾਂ ਨੂੰ ਮਾਰਨ ਵਾਲਾ? ਤੇ ਸੂਬੇ ਨੇ ਕਿਹਾ, ਕਹਿਣ ਲੱਗਾ, ਬੱਚਿਓ ਅਜੇ ਵੀ ਸਮਝ ਆਓ ਪਹਿਲੇ ਦਿਨ। ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ, ਵਾਪਸ ਆ ਗਏ। ਆ ਕੇ ਦਾਦੀ ਮਾਂ ਉਡੀਕਦੀ ਪਈ ਸੀ, ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ, ਮਾਂ ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰੋ ਮੈਨੂੰ ਆਸ ਹੀ ਇੱਕ ਜੋਵੇਗਾ, ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ। ਜਦੋਂ ਮਨ ਵਿਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਿਆ ਜੇ, ਡੋਲਣ ਤੇ ਰਾਖੋ ਪ੍ਰਭੂ, ਉਸ ਵਕਤ ਅਰਦਾਸ ਕਰਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ, ਬੇਟਿਓ ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, 3 ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ 2 ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ, ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ, ਮੌਤ ਤਾਂ ਆਏਗੀ। ਕਹਿੰਦਾ, ਜਿਹੜਾ 80 ਸਾਲ ਜੀ ਕੇ ਮਰਨਾ, ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿਚ ਮਰ ਜਾਣਾ ਚੰਗਾ। ਧਿਆਨ ਰੱਖੀ, ਮੌਤ ਤਾਂ ਫਿਰ ਵੀ ਆਉਣੀ ਏ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਏ। ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ, ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ, ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ ਹੈ। ਹੁਣ ਦੋ ਨੇ ਮੈਂ ਸਿਰਫ ਇੱਕ ਖਿਨ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ ਹੈ, ਇੱਕ ਪਾਸੇ ਸੁੱਚਾ ਆਨੰਦ ਬੈਠਾ ਹੈ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ। ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਉਹ ਇੰਨਾ ਕੁ ਗੁਲਾਮ ਏ, ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਹਰ ਖਾਨ ਨੂੰ ਪੌੜੀ ਲਾਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ। ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿਚ ਕਹਿੰਦਾ, ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ, ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ, ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ
ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਧਨ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਹੈ। ਕਹਿੰਦਾ ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ ਜੀ। ਭਰੀ ਕਚਹਿਰੀ ਵਿਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ ਹੂੰ, ਚੇਤੇ ਰੱਖਣਾ। ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ, ਨਵਾਬ ਸਾਹਿਬ ਮਲੇਰਕੋਟਲੀਏ ਦੀਆਂ ਗੱਲਾਂ ਵਿਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ ਕੇ ਕਹਿੰਦਾ, ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਕਹਿਣ ਲੱਗੇ, ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਵਿਖੜੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ, ਬੱਚਿਓ ਜੇ ਤੁਸੀਂ ਪਕੜੇ ਗਏ ਫਿਰ? ਕਹਿਣ ਲੱਗੇ, ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ? ਕਹਿਣ ਲੱਗੇ, ਫਿਰ ਕੀ ਕਰੋਗੇ? ਕਹਿੰਦੇ ਨੇ, ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਨੰਦ ਨੇ ਕਿਹਾ, ਜੇ ਫਿਰ ਪਕੜੇ ਗਏ? ਤੇ ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ, ਉਹ ਸੁੱਚਾ ਨੰਦ, ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ, ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ, ਇਹਨੇ ਇੱਕ ਗੱਲ ਕਹੀ, ਕਹਿੰਦਾ, ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨੀ, ਇਹ ਸਪੋਲੀਏ ਨੀ, ਪਰ ਤੈਨੂੰ ਪਤਾ ਨਹੀਂ ਉਹ ਕਿਰਤ ਧਣਾ ਜਿਹਨੂੰ ਅੱਜ ਸੱਪ ਕਹਿੰਦਾ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਜੂ ਵੀ ਰੋਂਦਾ ਏ, ਤੇ ਇੱਕੋ ਗੱਲ ਕਹਿੰਦੇ ਨੇ, ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਉਦਨ ਤਾਂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਵਾਹ ਉਹ ਅਹਿਸਾਨ ਫਰਮੋਸ਼, ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ, ਇਸ ਸੁੱਚਾ ਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ, ਇਹ ਕੁਝ ਵਿਦਵਾਨਾਂ ਨੇ ਲਿਖੀ, ਉਹ ਕਹਿੰਦਾ, ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ, ਲੋਕਾਂ ਨੇ ਧਿਆਨ ਨਹੀਂ ਦਿੱਤਾ, ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ, ਇੱਕ ਨੇ ਸ਼੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ, ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ, ਦੇਖੋ ਇਹ ਬਗਾਵਤ ਦੇ ਤੁਲੇ ਨੇ, ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸ਼ਸਤਰਾਂ ਵੱਲ ਝਾਤੀ ਮਾਰਦੇ ਨੇ ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ? ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ, ਕਹਿਣ ਲੱਗਾ, ਇਹਨਾਂ ਬੱਚਿਆਂ ਨੂੰ ਨੀਆਂ ਅੰਦਰ ਚਿਣਿਆ ਜਾਏ। ਕਹਿੰਦੇ ਨੇ, ਮਲੇਰ ਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ, ਉਹਨੇ ਆਹ ਦਾ ਨਾਰਾ ਮਾਰਿਆ ਸੀ, ਹਾਹ ਦਾ ਨਾਰਾ, ਕਹਿਣ ਲੱਗਾ, ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ, ਬਾਕੀ ਠੀਕ ਏ, ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ, ਪਰ ਮਲੇਰ ਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ, ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ, ਉਹ ਇੰਨੇ ਕੁ ਦਿਆਲੂ ਜੇ, ਇੰਨੇ ਕੁ ਇਹ ਫਰਾਕ ਦਿਲ ਨੇ, ਇੰਨੇ ਖੁੱਲ ਦਿਲੇ ਨੇ, ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾਹ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ, ਜਾ ਕੇ ਕਿਹਾ, ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ, ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਆਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ, ਮੇਰੇ ਬੱਚਿਓ ਘਬਰਾਇਓ ਨਾ, ਤੁਸੀਂ ਟੇਕ ਗੁਰੂ ਕੀ ਰੱਖਿਆ ਜੇ, ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ, ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ, ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਦੀ ਅੱਜ ਢਹਿੰਦੀ ਕਲਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ, ਆਪ ਇਹਨਾਂ ਦੇ ਕੇਸ ਵਾਏ, ਦਸਤਾਰ ਸਜਾਈ, ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ, ਕਮਰ ਕੱਸਾ ਕੀਤਾ, ਸੁੰਦਰ ਪੁਸ਼ਾਕ ਪਾ ਕੇ ਜਦੋਂ ਤੋਰਨ ਲੱਗੀ ਏ, ਅਦੋ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ ਸੋਹਣ ਸਿੰਘ ਸੀਤਲ, ਕਹਿਣ ਲੱਗੇ, ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ,
ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਹੈ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਟਾਓਗੇ ਤੋ ਮਿਟੋਗੇ ਜਹਾਨ ਸੇ। ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਲਾ ਦਿਲ ਕੇ ਕਾਮ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ, ਅਸੀਂ ਰੱਬ ਦੀ ਜ਼ਬਾਨ ਵਿਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ, ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ? ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ, ਜੇ ਤੂੰ ਸਾਨੂੰ ਮੁਆਫ ਕਰ ਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿਚ ਨੀ ਚਿਣੇ ਗਏ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿਚ ਚਿਣਿਆ ਹੈ, ਆਰੰਭ ਕੀਤਾ ਹੈ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਦਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ। ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾਂ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ, ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ, ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਕਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ, ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੇ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸ਼ਰੀਰ ਉੱਤੇ ਨੀਂਹ ਨਹੀਂ, ਅਸਲ ਵਿਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ, ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਆਂ ਵਿਚ ਚੁਣਦੇ ਪਏ ਨੇ, ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ, ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਬਾਕੀ ਚੱਲਿਆ, ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ। ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾਂ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ, ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ ਹੈ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੇ ਆ ਗਰਦੇ ਨੇ, ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ, ਉਧਰ ਹਾਹਾਕਾਰ ਮਚ ਗਈ ਏ। ਕਹਿੰਦੇ ਨੇ ਸਾਧ ਸੰਗਤ, ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ।
ਧਿਆਨ ਦੇਣਾ ਥੋੜਾ ਜਿਹਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਕੀੜਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਪੁਰਪਿਆ ਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ, ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ, ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉਥੇ ਸਰਹੰਦ ਵਿਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਸ ਥਾਂ ਨਹੀਂ ਦਿੰਦਾ ਪਿਆ। ਉਸ ਵਕਤ ਦੀਵਾਨ ਟੁੱਟਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਗੱਲ ਕਹਿੰਦੀ ਸੀ ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਉਸ ਵਕਤ ਆਵਾਜ਼ ਦਿੱਤੀ, ਰਾਏ ਕੱਲਾ ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ ਉਹ ਸਿੱਖਾਂ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਦਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ। ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ ਨੂਰਿਆ ਜਾ ਸਰਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ। ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ। ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ ਉਸ ਵਕਤ ਆਵਾਜ਼ ਦਿੰਦੇ ਨੇ ਰਾਏ ਕੱਲਾ ਆ ਰੁੱਖ ਤੇ ਚਾੜ ਖਾਂ ਕਿਸੇ ਮਨੁੱਖ ਨੂੰ, ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ ਦਾਤਾ ਅਜੇ ਨੂਰਾ ਨਹੀਂ ਆਇਆ। ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਹੁੰਦਾ, ਪੈਰ ਪੁੱਟਦਾ ਪਰ ਬੜੇ ਆਸਤਾ। ਸਿੱਖਾਂ ਨੇ ਆਪਣੇ ਹਿਰਦੇ ਕੁੱਟ ਲਏ ਨੇ। ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਚੁੱਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ ਦਾਤਿਆ ਕਿਉਂ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਏ। ਕਹਿਣ ਲੱਗੇ ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਏ। ਕਹਿਣ ਲੱਗਾ ਦਾਤਿਆ ਇਹ ਤੀਜੀ ਸ਼ਾਮ। ਕਹਿਣ ਲੱਗੇ ਹਾਂ ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀਏ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ। ਗੁਰੂ ਗੋਬਿੰਦ ਸਿੰਘ ਕੋਲ
ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਉਹ ਪਹੁੰਚਣਾ। ਰਾਏ ਕੱਲਾ ਕਹਿੰਦਾ ਤੀਜੀ ਸ਼ਾਮ, ਕਹਿਣ ਲੱਗੇ ਉਸ ਦਿਨ ਆਨੰਦਪੁਰ ਵੀ ਸ਼ਾਮ ਸੀ, ਦਿਨ ਛੱਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿਚ ਜਿੰਦ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ। ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋ ਦਿੱਤਾ? ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ, ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗਦਾ। ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਤੀਰ ਪਕੜਿਆ। ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖਣਾ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਇਜ਼ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜ਼ਾਲਮ ਰਾਜ ਦੀ ਜੜ ਪੱਟੀ। ਅਸੀਂ ਸ਼ਬਦ ਵਰਤਨੇ ਆ, ਮੈਂ ਤੁਰਕਾਂ ਦੀ ਜੜ ਪੜ ਦਿੱਤੀ। ਮੈਂ ਅਰਜ਼ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ। ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਭੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ, ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ, ਵੱਡੇ ਸਾਹਿਬਜ਼ਾਦੇ ਸ਼ਹੀਦ ਨੇ, ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ। ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਜੰਗ ਹੋਈ, ਆਪਸ ਵਿਚ ਲੜ ਕੇ ਸ਼ਹੀਦ ਹੋਏ, ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ। ਇਹ ਕਿਉਂ ਪਹਿਲਾਂ ਕਿਉਂ ਨਹੀਂ ਪਤਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿਚ ਲੱਗੀ ਹੈ ਤੇ ਦੋ ਕਿਸੇ ਦੇ ਛਾਤੀ ਵਿਚ ਠੰਡੀਆਂ ਵੀ ਕੀਤੀਆਂ ਨੇ। ਇਸ ਕਰਕੇ ਕਾਹੀ ਦਾ ਬੂਟਾ ਪੱਟਿਆ। ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ। ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ ਸਾਹਿਬ, ਕਹਿੰਦਾ ਰੋਵੋ ਨਾ। ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ, ਤੇ ਗੰਭੀਰ ਆਵਾਜ਼ ਵਿਚ ਪੜਦੇ ਨੇ, ਕਬੀਰ ਸੰਤ ਮੂਵੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ ਹਟ ਬਕਾਏ, ਰੋਵੋ ਨਾ। ਸਾਹਿਬ ਪੰਡਿਤ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਹਿਣ ਲੱਗੇ ਰੋਵੋ ਨਾ। ਸੱਜਣੋ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ, ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ, ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ, ਅਗਾਂਹ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿੰਘ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ? ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ, ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ, ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ ਉਤਾਰਿਆ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ ਔਰੰਗਜ਼ੇਬ, ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅਜੇ ਖਾਲਸਾ ਬੈਠਾ, ਕਿੰਨੇ ਕੁ ਕੋਹ ਕੇ ਮਾਰੇਗਾ। ਪਿਆਰਿਓ, ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ ਦਾਤਾ, ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ ਰਾਏ ਕੱਲਾ, ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ, ਬੇਦਬੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ
ਉਹਦੇ ਪੋਤਰੇ ਨੇ ਬੇਅਦਬੀ ਕੀਤੀ ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਹੈ। ਖੈਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਗੁਰੂ ਕੇ ਪਿਆਰਿਓ ਕਦੀ ਉਹਨਾਂ ਦੇ ਜੀਵਨ ਨੂੰ ਤੱਕੋ। ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਿਆਂ ਦੇ ਅੰਦਰ ਕਿ ਅਸੀਂ ਚਾਰ ਨਹੀਂ ਅਸੀਂ ਹਜ਼ਾਰ ਆ ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ। ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ ਤੇ ਇੱਕ ਗੱਲ ਕਹੀ ਸੀ ਗੁਰਬਖਸ਼ਿਆ ਚੱਲੇ ਤੂੰ ਸਰਹੰਦ ਵੀ ਪਹੁੰਚਣਾ ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ। ਉੱਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ ਮੈਂ ਉਹਨੂੰ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ ਸਰਹੰਦ ਨੂੰ ਫਤਿਹ ਕੀਤਾ ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ ਗਏ ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811 ਧਿਆਨ ਦੇਣਾ ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ ਪਰ ਅਜੇ ਇਹ ਗਰਕ ਨਹੀਂ ਹੋਈ। ਸੰਮਤ ਆਇਆ 1814 ਉਦੋਂ ਫਿਰ ਸਿੱਖਾਂ ਨੇ ਹੱਲਾ ਕੀਤਾ ਸਰਹੰਦ ਕੁਝ ਕੁ ਲੁੱਟੀ ਫਿਰ ਨਿਕਲ ਗਿਆ ਪੂਰੀ ਗਰਕ ਨਹੀਂ ਹੋਈ। ਸੰਮਤ ਆਇਆ 1816 ਫਿਰ ਇਹਨਾਂ ਹੱਲਾ ਕੀਤਾ। ਸੰਮਤ ਆਇਆ 1818 ਫਿਰ ਹਮਲਾ ਕੀਤਾ ਤੇ ਜਦੋਂ ਇਹਨਾਂ ਪੰਜਵਾਂ ਹਮਲਾ ਕੀਤਾ ਸੰਮਤ 1820 ਦੇ ਅੰਦਰ ਉਦੋਂ ਸਾਰੀ ਸਰਹੰਦ ਨੂੰ ਗਰਕ ਕਰ ਦਿੱਤਾ ਤੇ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਉਸ ਸਰਹੰਦ ਦੇ ਉੱਪਰ ਹੜ ਵਾਇਆ ਤੇ ਹੁਕਮ ਕੀਤਾ ਸੀ ਕਿ ਸਰਹੰਦ ਦੀਆਂ 5-5 ਇੱਟਾਂ ਜਿਹੜੀਆਂ ਨੇ ਉਹ ਹਰ ਇੱਕ ਸਿੱਖ ਜਿਹੜਾ ਉਹ ਸਤਲੁਜ ਵਿੱਚ ਸੱਟ ਕੇ ਆਵੇ ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਜਿਹੜਾ ਦ੍ਰਿੜ ਇਰਾਦਾ ਕੀਤਾ ਉਹਦੇ ਤੇ ਪਾਰ ਹੋਏ। ਪਿਆਰਿਓ ਆਓ ਜਿਸ ਗੁਰੂ ਗੋਬਿੰਦ ਸਿੰਘ ਦੇ ਚਰਨ ਅਸੀਂ ਵੀ ਪਰਸ ਲਈਏ। ਮੈਂ ਅਰਜ਼ ਕਰਾਂ ਕਦੀ ਉਸ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਤਾਂ ਦੇਖੋ। ਭਾਵਾਂ ਅਸੀਂ ਆਮ ਤੌਰ ਤੇ ਹੁਣ ਅਨਾਉਂਸ ਵੀ ਕਰਨੇ ਪਏ ਆ ਕਿ ਅੰਮ੍ਰਿਤ ਦੀ ਦਾਤ ਲਵੋ ਗੁਰੂ ਵਾਲੇ ਬਣੋ ਸਿੰਘ ਸਾਹਿਬ ਆ ਰਹੇ ਨੇ ਉਹਨਾਂ ਨੂੰ ਅਸੀਂ ਜੀ ਆਇਆ ਵੀ ਕਹਿਣਾ ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ ਉਸ ਤਖ਼ਤ ਤੋਂ ਆ ਰਹੇ ਨੇ। ਹਰ ਸਿੱਖ ਜਿਹੜਾ ਗੁਰੂ ਨਾਨਕ ਨਾਮ ਲੇਵਾ ਉਹਦੇ ਮਨ ਅੰਦਰ ਉਸ ਤਖ਼ਤ ਦਾ ਅਦਬ ਹੈ। ਪਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਣ ਕਿਉਂ ਨਹੀਂ ਜਾਂਦੇ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ ਭਾਵਾਂ ਉਹ ਕਵੀ ਸੱਜਣ ਨੇ। ਉਹ ਕਹਿੰਦਾ ਮੇਰਾ ਦਿਲ ਕੀਤਾ ਕਿ ਮੈਂ ਮੂਰਤੀਕਾਰ ਬਣ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ ਤੇ ਮੂਰਤ ਬਣਾਉਣ ਤੋਂ ਬਾਅਦ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿਆਂ ਤੇ ਥੱਲੇ ਲਿਖ ਦਿਆਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਹੀਂ। ਧਿਆਨ ਦੇਣਾ ਸਿੱਖੀ ਦਾ ਸਿਧਾਂਤ ਕੀ ਹੈ। ਉਹ ਕਹਿੰਦਾ ਮੈਂ ਮੂਰਤ ਬਣਾਵਾਂ ਥੱਲੇ ਲਿਖ ਦਿਆਂ ਗੁਰੂ ਗੋਬਿੰਦ ਸਿੰਘ ਤੇਰੀ ਇਹ ਮੂਰਤ ਨਹੀਂ। ਫਿਰ ਬਣਾਵਾਂ ਫਿਰ ਜਲ ਪ੍ਰਵਾਹ ਕਰਦਿਆਂ ਫਿਰ ਬਣਾਵਾਂ ਫਿਰ ਪਾਣੀ ਵਿੱਚ ਜਲ ਪ੍ਰਵਾਹ ਕਰਾਂ ਤੇ ਵੇਖਣ ਵਾਲੇ ਲੋਕ ਕਹਿਣ ਕਿ ਅੱਧੀ ਉਮਰ ਤਾਂ ਇਹ ਮੂਰਤੀਆਂ ਬਣਾਉਣ ਦੀ ਜਾ ਸਿੱਖਦਾ ਰਿਹਾ ਤੇ ਅੱਧੀ ਜ਼ਿੰਦਗੀ ਬਣਾਉਂਦਾ ਰਿਹਾ ਪਰ ਮੋਏ ਤੋਂ ਬਣੀ ਇੱਕ ਵੀ ਨਾ। ਸ਼ਬਦ ਵਰਤਿਆ ਮੋਏ ਤੋਂ ਬਣੀ ਇੱਕ ਵੀ ਨਾ। ਲੋਕ ਮੈਨੂੰ ਇਹ ਕਹਿਣ ਤੇ ਮੈਂ ਜਾ ਕੇ ਪੁੱਛਾਂ ਗੰਗਾ ਨੂੰ ਕਿ ਤੂੰ ਬੋਲ ਖਾਂ ਤੇਰੇ ਕਿਨਾਰੇ ਤੇ ਕਲਗੀ ਵਾਲੇ ਨੇ ਬਾਲ ਚੋਜ ਕੀਤੇ। ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਬਾਲ ਉਮਰ ਅੰਦਰ ਮੈਨੂੰ ਬੋਲ ਕੇ ਦੱਸ ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ ਇੱਕੋ ਗੱਲ ਕਹਿ ਪੂਰਨ ਸਿਆਂ ਤਸਵੀਰਾਂ ਬਣਾਉਣ ਤੁਰ ਪਏ। ਜਿਹੜਾ ਕਲਗੀ ਵਾਲੇ ਨੂੰ ਪਰਸ ਲੈਂਦਾ ਈ ਉਹ ਕਲਗੀ ਵਾਲੇ ਦੀ ਤਸਵੀਰ ਨੂੰ ਹਿਰਦੇ ਵਿੱਚ ਲੁਕਾ ਲੈਂਦਾ ਬੋਲਦਾ ਨਹੀਂ। ਕਹਿੰਦਾ ਮੈਂ ਪੁੱਛਾਂ ਸਤਲੁਜ ਤੋਂ ਆ ਕੇ ਦੱਸ ਕਾ ਸੱਜਣਾ ਤੇਰੇ ਕਿਨਾਰੇ ਕਲਗੀ ਵਾਲੇ ਰਹੇ ਭਰਾਵਾ ਤੂੰ ਉਦਣ ਦਾ ਤੁਰਿਆ ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਨਦੇੜ ਦੀ ਗੋਦਾਵਰੀ ਤੋਂ
कि मेरा गुरु गोबिंद सिंह की हो जाए, मैं मूर्त बनानी है, वह भी चौपे, मैं पूछा जाके अब चलते शस्त्र तो मेरा गुरु गोबिंद सिंह की हो जाए, वह भी चौपे। ते कहिंदा जदों मैं सारियां नूं पुछया ते इको आवाज आई, ओ पूरन सिंह तू गुरु गोबिंद सिंह दियां मूर्तां कागज ते ना बना। याद रखी, गुरु गोबिंद सिंह दी मूर्त कागज ते नहीं ओ बननी, जतन भी करे ते तां भी नहीं बननी। गुरु गोबिंद सिंह दी मूर्त बनदी आ इक गुरसिख दे हिरदे उते। तू हिरदे ते मूर्त बना, गुरु गोबिंद सिंह दी मूर्त बनदी आ हिरदे दे उते। ते पूरन सिंह अगे लिखदा है, उठो पूरन सिंह छड कागज ते रंगा दे डब्बे नू, चल किसे गुरु गोबिंद सिंह दे सिख दे दर्शन कर, ओदे हिरदे ते मूर्त ते जदो पर्दा चुके ते थल्यो मूर्त कह तू मैं, गुरु कह मूर्त विचो तू मैं, ते सिख कह मैं तू, ते तू तू विच इना कु लुई हो जान, ते गुरु गोबिंद सिंह ते सिख विच अंतर ही कोई ना रहे। अखीर विच कहिंदा खालसा वीर भैन असी कागज दियां मूर्तां बनाईयां पर हिरदे ते गुरु गोबिंद सिंह नूं टिकाया ही ना, हिरदे ते ओदी मूर्त बनाई ना, ओनू हिरदे ते टिका। ते याद रखी मैं तू ते तू मैं बन जाएगा। वो एक गल कहिंदा कि तू सुहाग वाला बन जा, गुरु गोबिंद सिंह दे अमृत दी दात लै, अमृत दी दात लै के कमाई करी, बस उसे हिरदे उत्ते गुरु गोबिंद सिंह दी मूर्त बन जाती। प्यारियो आओ आपा भी उस गुरु का शुक्र करिए, किन्ना कु शुक्र करांगे। मैं अल्लाह यार खां जोगी दिया इन्हां पंक्तियां नाल समाप्ति करनी चाहांगा। उन्हें तर्क नहीं किया, वो हकीकत कह रहा है। कहिंदा जदों मैं गुरु गोबिंद सिंह जी दी नज़्म लिखना वा, हैरान हुंदा वा, गुरु गोबिंद सिंह तुसी एक बंदे अंदर इन्ने गुण पा दिते। हिंदुस्तान दी पुरानी फिलासफी है, सिमरतियां दी, पुराणा दी, वेदां दी, कि चार बंदे वक-वक चार काम करदे ने, कि ब्राह्मण केवल पढ़ सकदा है, पढ़ा सकदा है, जां लोकां नूं कथा सुणांदा है, जां ओह विख्यान दिंदा है, खत्री केवल जंग करदा है, वैश केवल वाही करदा है, ते शूदर जेड़ा ओदे भागां विच पढ़ना की, उन्हें तां बाकी तिन्नां दी सेवा करनी है, झाड़ू लाना, गंद बाहर सुट्टना। वो कहिंदा हैरानगी दी गल, जेड़ा समाज चार वर्णा विच वंडिया होया सी, मेरे गुरु गोबिंद सिंह जी तुसी चारे गुण एक दे अंदर भर दिते ने। पुछया किवें? कहिंदा जदों मैं देखना ना तेरा बाबा दीप सिंह दी जीवन दी गल करदिया, कि उन्होंने कलम पकड़ी है दमदमा साहब दी धरती ते गुरु ग्रंथ साहब दी बीड़ लिखते ने, उदो तेरा सिख महान पंडित है, उदो विद्वान ब्राह्मण है। ते जदो ओही खबर सुनदा है कि अमृतसर की धरती ते हमला हो गया है, ते 80 साल का बाबा कलम रख के खंडे नूं हथ पांदा है, ते उदो तेरा सिख खत्री वाला काम कर दई। कहन लगे जदो ओही हल वांदा है ते दसवंध कढ़दा है, उदो वैश वाला काम कर दई, ते जेड़े शूदर वाले काम लोकी नफरत करदे ने, ते तेरी कमाई वाले सिख सारा दिन लंगर दे भांडिया विच खलोते रहिंदे ने, सारा दिन झाड़ू लांदे ने। तू एक सिख अंदर सारे गुण भर दिते। उन्हें जिहड़ी एक गल की तरला लिया, कहिंदा सिखो एक गल उन्हें बड़ी सोहनी कही, ओनू किसे कहा सी तेनू खुदा ने घर भी थां नहीं देनी, तू काफरां दी बोली बोलना। वो कहिंदा मैनू ते उदन ही थां मिल गई सी जिदन मैं चमकौर दी खात अपने मत्थे ते ला ली सी। कहिंदा तुसी भुलेखे वेचो। उन्हें एक गल कही, कहिंदा मैं महाभारत नूं भी देखना वा, कहिंदा लंका दी धरती ते भी जंग होया है। मैं तर्क नहीं कर रहा, जो हकीकत हकीकत है। कहिंदा कुरुक्षेत्र दी धरती ते भी जंग होया है, अयोध्या तों श्री रामचंद्र जी चलते ने, माता सीता जी नाल ने, उन्हां दे सुपत्नी सक्का भरा लक्ष्मण नाल है, जंगल विच गए ने, भरा नाल है, स्त्री नाल है। कहिंदे ने जदो गुरु गोबिंद सिंह मैं तेनू माछी वाड़े वल तकना ना, उदो मैं सोचना हुण तेनू की कहां, तेरा भरा तो कोई है नहीं, पुत्र तेरे नाल नहीं, महल तेरे नाल नहीं, सिख तेरे बिखरे ने, उधर तक ना जंगल विच परिवार है, इधर तक ना जंगल विच तेरे नाल केवल अकाल है। यही गल ता डल्ले ने कही सी, डल्ले ने कोल साबो की तलवंडी, ना डल्ला ना मल्ला गुरु गोबिंद इकला। ते मेरे बाबे ने कहा सी, नहीं हो डल्लिया, ना डल्ला ना मल्ला गुरु गोबिंद सिंह नाल अल्लाह, मेरे नाल रब है, मैं इकला नहीं। कह लगे माछी वाड़े दे जंगलां में तुसी इकले हो। फिर कहिंदा मैं तकना महाभारत दा युद्ध हुंदा है, ते अर्जुन शस्त्र रख दिंदा है, ते कृष्ण जी कहिंदे ने संसार विच है, मौत दे बंधना विच ना पाओ। कृष्ण जी तोरदे ने अर्जुन नूं, उहनां दा पुत्र पूरे जंग विच कोई नहीं, कोई कृष्ण जी दा बच्चा नहीं,
अपने चेलिया नू प्रेरते ने लड़ने ही, पर गुरु गोबिंद सिंह जी आ चमकौर की गड़ी विच अपने पुत्रा नू तोड़ना पे ते दया सिंह ते धर्म सिंह नू बचा के तू नाल प्याल जाना, तेरे वर्गा मुर्शिद कौन है? वह कहता लक्ष्मण साहब बिरादर पाए तस्कीन जिगर था, सीता की पति बरता बन राम को घर था, बाकी है कन्हैया ना उनका पिसर था, सच है गुरु गोविंद का रुतबा ही जिगर था, कता दिए शिष्य सामने गीता को सुनाकर, कहन लगे कृष्ण जी ने चेले कटवा दिते शाम से, कहन लगे कटवा दिए शिष्य सामने गीता को सुनाकर, पर रूह फूक दी गोविंद ने अपनी औलाद कटाकर, उन्हें अपने पुत्रा नु कुर्बान किया। आओ फिर उस कलगी वाले को ना अमृत दी दात लो, जे वाकई आपा बाबा जोरावर सिंह ते बाबा फतेह सिंह नु ने करने है ना, फिर ओ ता कहिंदे ने हर अमृतधारी साडा भरा है, फिर आपा उन्हां दे वीर क्यों ना बन जाइए। गुरु गोबिंद सिंह मेहर करे, अमृत दी दात लवो, अमृतधारी होवो, आपसी नफरत नु गुरु की बाणी रही दूर करके ना एक गुरु नाल, एक बाणी नाल, एक संगत नाल ते एक पंगत नाल जुड़ जाइए। धन गुरु ग्रंथ साहिब ने बहुत कृपा कीती, अश्चर्जे प्रबंधकां ने ते गुरमुखां ने लंगर दा प्रबंध कीता, अज भी उन्हां वल्लों बेनती आई सी हथ जोड़ के गल विच पल्ला पा के अरदास फिर कर दिया जे। मैं ता उदन दी बेनती कर रहा क्योंकि अज चले जाना है अगे, आखरी दीवान है इस वक्त दा, मैं फिर तुहाडे चरणां विच हथ जोड़ के बेनती करांगा, मेरे लिए भी अरदास करियो, जो कहने केवल स्टेज ती ना दावे करदे रहिए, जिंदगी विच कमा लईए, तुसी कृपा करके गुरु के चरणां नाल जुड़ो, अमृत दी दात लवो, ते श्री अकाल तख्त दे हुक्म नू प्रवान कर लईए, ओहदे अगे शीश झुका दईए, पंगत विच बैठ के गुरु का लंगर छको, एतो वड्डी कोई खुशी नहीं, ते जेड़े छकणगे उहनां दे चरणां नू कोट कोट प्रणाम, क्योंकि ओह गुरु दा हुक्म पैमानदे ने। इन्हां बेनतियां प्रवान करनियां, सतगुरु कृपा कर छे पौड़ियां जपजी।

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਤਿਸ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

0: जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे थे। जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी, गुरमुख प्यारियां ने अपराला कीता है, ओ इतिहास दीआं पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरतिये दी संतान विचों बाबा मेहरवान ने कुछ गुरु का इतिहास इकत्र कीता। फिर गुरु के सिख बेअंत ऐसे हुए जिन्हां ने गुरु के इतिहास नूं काव्य रूप विच भी लिखिया ते वार्तक रूप दे अंदर भी लिखिया, वख वख गुरु साहिबाना दे जीवन नूं बयान कीता। किसी ने गुरु हरगोबिंद साहिब दे जीवन नूं लिखिया कवि सोयन वर्गिया ने, ते उन्हां ने नाम लिख दिता गुरु बिलास पातशाह छेवीं, सारा गुरु हरगोबिंद साहिब दा जीवन। किसी ने पातशाह दसवें दा जीवन लिखिया गुरु बिलास पातशाह दसवीं, ये दो ग्रंथ ने, एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। एदे नाल ही मैं एक अर्ज करा जिस विद्वान कवि दा इतिहास तुसी सरवण करदे हो सिख धर्म दे अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक दा जीवन अपनी कलम न लिखे। मैं अर्ज करदे हां इस करके कथा तो पहला भाई साहब भाई संतोख सिंह जी जेड़े बिल्कुल एक गरीब जै परिवार विच पैदा होए ने, इन्हां दे पिता दा नाम सी भाई देवा सिंह जी, अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए, उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह उरां ने ज्ञानी संत सिंह जी उरां कोलों एक काव्य विद्या सिखी, उन्हां दे विद्यार्थी बने, ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहब ते सोने दी सारी सेवा कराई सी। ज्ञानी संत सिंह उरां कोलों कवि संतोख सिंह ने काव्य विद्या सिखी। परत के आ जिस ग्रंथ दी आपां विचार करने उन्हां ने ग्रंथ बेअंत लिखे ने, रामायण दा उलथा कीता भाई संतोख सिंह ने, उन्हां ने अमर कोश लिखे, गर्भ गंजनी उन्हां ने जपजी साहिब दा टीका लिखे, ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ, ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੰਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਣ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਓ ਮਿਲਿਆ, ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਧਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ, ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਏ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ ਏ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
1: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ, ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ, ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵਧਦੀ ਗਈ ਹੈ।
1: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
1: ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ

0: ਜੇ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ। ਝਬਾਲ ਆਪਾ ਬੀੜ, ਬਾਬੇ ਬੁੱਢੇ ਦੀ ਸੰਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਤੇ ਇਹ ਛੋਟੀ ਜੀ ਬੱਚੀ ਕੋਲ ਜਾ ਕੇ ਬੈਠ ਗਈ ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ ਕਿ ਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਏ ਨਾ ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
0: ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ। ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ, ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਉਂ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, ਤੈਨੂੰ ਪਤਾ ਨੀ ਮਿੱਤਰ ਕੌਣ ਏ, ਜਿੰਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ ਤੇ ਸੋਚਣਾ ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ। ਕਿਉਂ?

बाल सुभाए जदों कोई भुल होवे उदो गुरु कृपा करके बख्श दिंदा है। आ छोटा जिहा बच्चा गोद विच बैठे ते कोई गलती कर लै मां झिड़के फिर झोली विच पा लैंदी है, ते जदों जवान बच्चा होके अपने बाप दे सामने आकड़े ते बाप कहिंदा सजना अपना राह पकड़ जा, मैं तां अपनी जमीन जायदाद विचों भी तेनू बेदखल कर देना। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ ਪਰ ਬਾਪ ਨੇ ਫਿਰ ਵੀ ਛਾਤੀ ਨਾ ਲਾਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਔੜ, ਹੀਰਾ ਕਿਸ ਕਾ ਬਾਪੜਾ ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ। ਤੇ ਸੁਣ ਕੰਨਿਆ ਦਿਲ ਕੀਨਾ ਸੋਇਆ ਬੇਸ ਫਲ ਲਿਖ ਕਰ ਦੀਨਾ। ਕਬੀਰ ਜੀ ਕਹਿੰਦੇ ਨੇ ਉੱਥੇ ਫਿਰ ਉਸ ਗੁਰਮੁਖ ਸਿੱਖ ਨੇ ਸ਼ਲੋਕ ਸੁਣਾਇਆ ਜੋ ਗੁਰੂ ਨਾਨਕ ਸਾਹਿਬ ਉਚਾਰ ਗਏ ਨੇ, ਤੇ ਇਹ ਛੋਟੀ ਜੀ ਬੱਚੀ ਨੇ ਨਾ ਉਸੇ ਵਕਤ ਧਿਆਨ ਨਾਲ ਸੁਣਿਆ ਤੇ ਕਹਿੰਦੇ ਨੇ ਸੁਣਦਿਆਂ ਸਾਰ ਇਸ ਬੱਚੀ ਦੇ ਮਨ ਉੱਤੇ ਉਸ ਸ਼ਲੋਕ ਨੇ ਇੰਨਾ ਕੁ ਅਸਰ ਕੀਤਾ, ਦ੍ਰਿੜ ਇਰਾਦਾ ਹੋ ਗਿਆ ਮਨਾ ਰੱਬ ਤੋਂ ਬਿਨਾਂ ਦੁਨੀਆਂ ਵਿੱਚ ਕੋਈ ਰਿਜ਼ਕ ਦੇਣ ਵਾਲਾ ਹੈ। ਉਹ ਸ਼ਲੋਕ ਕਿਹੜਾ? ਕਵੀ ਜੀ ਕਹਿਣ ਲੱਗੇ ਮੈਂ ਉਸ ਸ਼ਲੋਕ ਨੂੰ ਇੱਥੇ

ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ, ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ, ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ, ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ, ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤਟਾਂ ਮੇਘਾਂ, ਮੇਘਾਂ ਦਾ ਅਰਥ ਆ ਬੱਦਲ। ਖੇਤਾਂ, ਖੇਤਾਂ ਦਾ ਅਰਥ ਆਪਾਂ ਸਮਝਨੇ ਆ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇਕ ਖੇਤ ਦੇਖਨੇ ਆ। ਇਸ ਤੋਂ ਬਿਨਾਂ ਦੀਪਾਂ, ਲੋਵਾਂ, ਮੰਡਲਾਂ, ਖੰਡਾਂ, ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ, ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਰ ਤੇ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਹੈ ਆ ਬਨਸਪਤੀ। ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਾ ਜੇਰੇ ਸਿਹਤ ਯਕੀਨੀ ਉਤਪਜ ਖਾਣ ਬਹੁ ਰਜ ਦੀਨੀ, ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ, ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦੇਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ, ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ ਇਹਨੂੰ

0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਏ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ ਬਾਰ

0: ਦੀ ਚਿੰਤਨਾ ਧਰੇ।
1: ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ, ਸੁੱਖ ਨਾਲ ਅਸੀਂ ਆਹਾਰ ਕਰਨੀਆਂ ਵਾ, ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ।
0: ਇਹ ਨੈ ਮਾਨੇ ਮਤ ਕਹਿ ਨਿਆਰੋ, ਹਮ ਸਭ ਕਹੇ ਕੀਨਸ ਨਿਰਧਾਰੋ।
1: ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ, ਪਰ ਇਹਦਾ ਤਾਂ ਮਤ ਨਿਆਰਾ, ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ।
0: ਸੁਣਤ ਨਿਰਪਤ ਪਿਤ ਮੂਰਖ ਰੋਸਾ, ਨੈ ਈਸ਼ਰ ਕੋ ਲਖਿਓ ਭਰੋਸਾ।
1: ਕਹਿੰਦੇ ਨੇ ਕਵੀ ਜੀ ਉੱਕੋ ਰਾਜਾ ਵੀ ਮੂਰਖ ਏ, ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ ਇਹ ਅਣਜਾਣ ਨੇ, ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ। ਕਹਿਣ ਲੱਗੇ ਆਪਸ ਵਿੱਚ ਇਹ ਮੂਰਖ ਬੰਦਾ ਜਿਹਨੂੰ ਸਮਝ ਨਹੀਂ, ਇੱਕ ਵਾਹਿਗੁਰੂ ਤੇ ਭਰੋਸਾ ਨਹੀਂ।
0: ਆਪਣੇ ਰਾਜਮਾਨ ਮੈਂ ਫੂਲਾ, ਪ੍ਰਤਕੂਲ ਪਏ ਤੇ ਭੁੱਲਾ।
1: ਕਹਿੰਦੇ ਨੇ ਆਪਣੇ ਆ ਚਾਰ ਗਜ਼ ਜ਼ਮੀਨ ਤੇ ਫੁੱਲਿਆ ਬੈਠਾ, ਰਾਜ ਗੱਦੀ ਤੇ ਫੁੱਲਿਆ ਬੈਠਾ, ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਏ। ਮੈਨੂੰ ਵੀ ਰਿਜ਼ਕ ਉਹਨੇ ਦਿੱਤਾ, ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ।
0: ਸਭ ਕੰਨਿਆ ਨਿਜ ਨਿਕਟ ਹਕਾਰੀ, ਆਸ਼ੇ ਸਮਝਣੇ ਇੱਛਾ ਧਾਰੀ।
1: ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ, ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ, ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ, ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ।
0: ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ, ਕਹੋ ਤੂੰ ਕਿਸ ਕੋ ਭੁਗਤੈ ਭਾਗਾ।
1: ਕਹਿਣ ਲੱਗੇ ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ, ਰੋਟੀ ਕਿਹਦੀ ਦਿੱਤੀ ਖਾਨੀ ਏ, ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿਹਨੇ ਦਿੱਤਾ, ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ।
0: ਸਭ ਨੇ ਕਿਹੋ ਪਿਤਾ ਹਮ ਤੇਰਾ, ਖਾਵੇ ਪਰ ਹੈ ਦਰਬ ਘਨੇਰਾ।
1: ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ ਪਿਤਾ ਜੀ ਜਿਹੜੇ ਤਨ ਤੇ ਬਸਤਰ ਪਾਉਂਦੀਆਂ ਵਾ ਇਹ ਵੀ ਤੇਰੇ ਨੇ, ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ, ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ।
0: ਬ੍ਰਿਤ ਭਾਰਤ ਨਿਤ ਦੇ ਦਹਾਰਾ, ਹਮ ਸਭ ਭੁਗਤੇ ਭਾਗ ਤੁਹਾਰਾ।
1: ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ, ਆਰਾਮ ਨਾਲ ਘਰ ਸੁੱਤੀਆਂ ਵਾ, ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ। ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ, ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ।
0: ਨਿਜ ਭਗਨੀ ਸਭ ਤੇ ਪਛਾਤੀ, ਰਾਜ ਕੋਇਰ ਬੋਲੀ ਇਸ ਭਾਤੀ।
1: ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ, ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ, ਤੈਨੂੰ ਬਸਤਰ ਕੌਣ ਦਿੰਦਾ, ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
0: ਹੇ ਪਿਤ ਭਾਗ ਏਕ ਕੋ ਦੂਵਾ, ਭੁਗਤ ਹੈ ਇਹ ਨਹੀਂ ਕਬ ਹੁਆ।
1: ਲੱਗੀ ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਖੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ, ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਇਹ ਤਾਂ ਰੱਬ ਦੀ ਕਿਰਪਾ ਹੈ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਹੈ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਇਆ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
0: ਨਿਜ ਨਿਜ ਭਾਗ ਅਦਕ ਹਰ ਘਾਟ, ਭੋਗਤ ਜਗ ਮੈਂ ਰੰਗ ਸੁਰਾਟ।
1: ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ, ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ, ਹਜ਼ੂਰ ਬਚਨ ਕਰਦੇ ਨੇ ਨਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ, ਕਬੂ ਖਾਟ ਸਫੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ। ਇਹ ਤੇਰੀ ਰਜ਼ਾ ਹੈ ਮੇਰੇ ਮਾਲਕ, ਕਿਸੇ ਨੂੰ ਤੂੰ ਬਸਤਰ ਕੀਮਤੀ, ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ। ਹੇ ਪਿਤਾ ਭਾਗ ਆਪੋ ਆਪਣੇ ਨੇ, अपने अपने भागां दा खांदे हां।
0: सुन पित क्रोध करियो और भारी, सब के सुनते गिरा उचारी।
1: सिंध ने इनी गल सुन दी देर सी, मूर्ख बापू नू समझ नहीं पई। उस धी वल अखां लाल करके ने देखिया, क्रोध नाल इहदा चेहरा भखन लगा, ते इको दम थिड़कदी जबान विच ए कहन लगा है।
0: अमुक रंक हम जात मझारी, तिसके पुत्र कष्ट तन भारी।
1: ते कहन लगा, तेनू कौन रिजक देंदा है? कहन लगी, एक परमेश्वर, एक वाहगुरु। अपने भाखानिया, फिर गुस्से विच आया कहिंदा, चंगा जे अपने भाग तू खानी है, ए नहीं समझदी के मैं तेनू देना। ते साडी जात दे अंदर एक मनुख है जिदे पुत्र नू कोड़ दा रोग लगा हुआ है, साडी बिरादरी विच रहिंदा है, तेनू समझ पै जाए कि देण वाला कौन है। प्यारियो, सिर्फ इको ही आ गल जे जेड़ी बंदे नू रब तो दूर लै जांदी। साहब ने मनमुख दी परिभाषा ही दित्ती है, देंदे थामों दिता चंगा। मनमुख ऐसा जानिए, साहब ने बाणी विच किया, दात प्यारी विसरिया दात आरा, दात मिल गई दतार भुल गया। मैं एक खिन विचों निकलन लगा, प्रकरण मिलदा, रहीम ने दो दोहरे कहे। एक नवाब सी, उन्हें थाली भर लेनी रुपया नाल, सवेरे सोने दियां मोहरां रखनियां, सारे बंदियां नू देखी जाना, जदों भिखारी आउणे ना ते अपनियां अखां नीवियां करके ते बुक भर के उहदी झोली विच पैसे पा देने, लोकां लंघी जाना। इन्हें कदी चेहरा तक के भिखारी वल देखिया नहीं, नीवीं पाई रखनी। ते एक दिन कोई सज्जन लंघिया, ते उन्हें एक गल पुछी, कहिंदा, नवाब एक गल तेरी तो मैं खुश हाँ, रब दा भय मनना, लोकां नू दान पुन करना, पर जदों तू किसे दी झोली विच रुपये पाने ते अपनियां अखां क्यों नीवियां कर लैना। उन्हें बड़ी सोहनी गल कही रकीम ने, कहन लगे, सीखे कहा नवाब जू, देनी ऐसी देन। हे नवाब, कित्थों मैं सीखे इहो जी गल तू, ज्यों ज्यों कर उच्चा बड़ा। इहदा मतलब ज्यों ज्यों तू हाथ भर के किसे नू देन लगना, त्यों त्यों नीचे नैन, त्यों त्यों तेरिया अखां नीवियां क्यों हो जांदियां। किसे दी झोली विच पाण लगियां, तू अखां नीवियां क्यों कर लैना। अगो नवाब ने बड़े कमाल दी गल कही, कहन लगे, देन हार कोई होर है, जो भोजित बेजत है दिन रैन, क्यों मैं अखां नीवियां करना वा। कहिंदा, देन हार कोई और है, जो बेजत है दिन रैन, लोग भरम मुझ पर करें जाते नीचे नैन। मैं इस करके अखां नीवियां करना दुनिया दे लोको, हाथ मेरा जे देन वाला ते कोई होर है। मता सोचियो मैं दाता वा। उस कमले नू समझ नहीं पई, गुस्से विच आ गया, कहिंदा, चंगा फिर साडी बरादरी विच इक कोड़ी है, मैं देखना तेरे भाग किन्ने कु बलवान हन।
0: हाथ पाव अंगरी चर गई, असको मैं जब तोहे दे दई।
1: कहन लगा, चंगा फिर तेनू रिजक रब देंदा है ना। कह लगी, बिल्कुल। कहिंदा, मैं तेनू उस कोड़ी दे लड़ लांगा जिदे हाथ ते पैर चर गए, देखांगा तेरे भाग किन्ने कु कम करदे हन।
0: अपन भाग तब पुंचन करिए, नरक समान कष्ट को भरिए।
1: कहन लगे, अपने भाग तू भोगी, तू कहनी है देण वाला रबे, फिर मैं देखांगा तेरे भाग ते नरक दे समान तू अपनी जिंदगी बतीत करेंगी।
0: सुन कन्या ने पित की बानी, सोई सी सरी मन मानी।
1: बच्ची ने सुन दिया सार, कह दिता, बापू जे मेरे भागां विच ओही है ना, मैं ओदे लड़ लगना, ते तू जिन्ना मर्जी जतल कर ले, मैं जाना ओदी घर, मैनू परवाह नहीं। मैनू उस दाते दे बचना ते भरोसा है। गुरमुख कह के गए ने कि ओ पत्थरां विच, ओ रुखां विच, ओ पहाड़ां विच, ओ पानी विच, ओ दरियावां विच, ओ चारे तरह दियां खाणियां नू देंदा है, ते जे मैनू लूले दे लड़ लाएगा, पिंगले दे लड़ लाएगा, सच जानी मेरा गुरु नानक ओदी भी चोली विच खैर पाएगा। मैनू परवाह ने, भाग मैं अपने खाने ने, देन वाला ओ परमेश्वर है।
0: इसकी मात सुबर जित रही, तो पिता ने रिस कर कही।
1: किन्ह ने मां रोकती रही है, आखिर मां दा हिरदा, पता नहीं बंदा किन्ना कु कठोर हो जांदा है। वाह हंकार, बस तेरे जदों तू किसे अंदर कर कर जाने, किसे अंदर बह जाने, हंकारी बंदा ता इत्थे भी नहीं जानदा, मैं अपनी धी दे टुकड़े नू किदे लड़ लाना पिया, अपने दिल दे टुकड़े नू धी नू किदे लड़ लाना। ये हंकार ही है ना कि मैं सब कुछ हां। कहिंदे ने उस बच्ची ने कहा, मां रोक ना, याद रखी जे मेरे सिर दा साईं वाहगुरु है ना, जे गुरु नानक दे घर दी कृपा है ते इस पिंगले नाल भी ला के मेनू गुरु नानक कृपा जरूर करेगा। मैं ता ओदी रजा दा सबक पढ़िया है, मैं ओदे भाणे विच रही हां ते मां जेड़ी भाणे विच ते भला करके जान लै ओदे मुंह विचों कदी तर्क नहीं हुंदा। ए ता मालक जिथे रखे मैं ओथे प्रवान करांगी। कहिंदे ने इस बच्ची ने उस आदमी नूं प्रवान करना, अगले बुधवार विचारांगे। आखर भाणी नूं मनदी उस धरती ते पहुंच दीए जिस धरती ते कां वी हंस हो जांदे ने। अगला ही हफ्ता मेरा इत्थे वे ए प्रसंग अगले बुधवार पूरा कर देंगे। इनियां को बेनतियां प्रवान करनियां प्यारियो, आप आउंदे हो शाम नूं वध चढ़ के आया करो, सतगुरु दे घर दी हाजरी भरो जी। वाहिगुरु जी।

0: ਕਰ ਕਹੇ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈ ਏ ਰੋਕਦੀ ਪਈ ਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਏ ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਹੈ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਹੈ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ ਰਾਮ ਛੋੜ ਕੀ ਨਾ ਭਜੇ ਖੁਦਾਏ ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਟਾ ਨਹੀਂ ਪਈਏ ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਪਿੰਡ ਪਰਾ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ ਬਸ ਦਾ ਬਸ ਕਿੰਨੀ ਸਬਰਾਨ ਰਾਜੇ ਬਿਨਤੀ ਕਰੈ ਪਟਰਾਨੀ ਪਰ ਕਹਿੰਦੇ ਨੇ ਪੁੱਤਰ ਪ੍ਰਹਿਲਾਦ ਕਹਾ ਨਹੀਂ ਮਾਨੈ ਤਿੰਨ ਤੋਂ ਔਰੈ ਠਾਨੀ ਪ੍ਰਹਿਲਾਦ ਵੀ ਮਾਂ ਦੇ ਬਚਨ ਨਹੀਂ ਮੰਨਦਾ ਅੱਜ ਮਾਂ ਰੋਕਦੀ ਏ ਧੀਏ ਦੇਖ ਤੇਰੇ ਬਾਪੂ ਦਾ ਗੁੱਸਾ ਬੜਾ ਭੈੜੇ ਤੂੰ ਵੀ ਕਹਿ ਦੇਖਾਂ ਕਿ ਦੇਣ ਵਾਲਾ ਮੇਰਾ ਬਾਪ ਏ ਪਰ ਉਸ ਬੱਚੀ ਨੇ ਅੱਗੋਂ ਉੱਤਰ ਦਿੱਤਾ ਹੈ
0: ਕਹਿਓ ਕੰਸ ਨੇ ਚੇਠਾਨਾ ਅਪਰਥਾਨ ਕੋ ਵਿਆਹੋ ਨਾ ਮਾਨਾ
1: ਉਸ ਵਕਤ ਉਹ ਕਹਿਣ ਲੱਗੀ ਨਹੀਂ ਮਾਂ ਜੋ ਕੁਝ ਮੇਰੇ ਭਾਗਾਂ ਵਿੱਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਖੋ ਕੇ ਰਹਿਣਾ ਜੇ ਤੂੰ ਸੋਚੇ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਏ ਨਹੀਂ ਮੈਂ ਜਿਸ ਦੇ ਦਰ ਨਾਲ ਜੁੜੀ ਹਾਂ ਜਿਹਦੀ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਏ ਉਹ ਤਾਂ ਆਵਾਜ਼ ਦੇ ਕੇ ਇੱਕ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾਹ ਦਰ ਕਿ ਇਹ ਗੁਰੂ ਕੇ ਸਿੱਖਾਂ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾਹ ਦਰ ਦਰਖਤ ਆਬ ਆਸ ਕਰ ਦਿਹੰਦ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਏ ਕਹਿਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਏ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜਕ ਦਿੰਦਾ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦ੍ਰਿਸ ਪ੍ਰਭਾਤ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਤਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਦੇ ਲੜ ਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ
0: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ
1: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ
0: ਰਹੇ ਹਟਾਏ ਲੋਗ ਮਿਲਕਨੇ ਕੁਸ਼ਟੀ ਸੰਗ ਕਸ਼ਟ ਬਹੁ ਪਨੇ
1: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ।
0: ਰਹੇ ਫੇਰ ਸੋ ਫਰੀ ਨਾ ਫੇਰੇ, ਫੇਰੇ ਫਰੀ ਸਾਧ ਤਿਸ ਗੇਰੇ।
1: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ, ਉਸ ਕੋੜੀ ਦੇ ਘਰ ਨਾਲ, ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ ਹਾਂ। ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਸਿਰਦਾ ਵੀ ਕੰਬ ਗਿਆ ਦੁਨੀ ਚੰਦਾ, ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ, ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ, ਉਹਦਾ ਤਨ ਬਿਲਕੁਲ ਅਰੋਗੇ, ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ। ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ। ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ, ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਿਕਰਮਾ ਕੀਤੀਆਂ, ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ।
0: ਨਹਿਦਾ ਇਸ ਕੋ ਨਿਰਪਣੈ ਦੀਨਾ, ਮਨ ਮੂਰਖ ਨੇ ਹੱਠ ਦਿੜਕੀਨਾ।
1: ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ, ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ, ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ। ਜਦੋਂ ਇਹਨੇ ਧੀ ਨੂੰ ਤੋਰਿਆ, ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ, ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ, ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ, ਉਹ ਦਾਜ ਦਏਗਾ ਵੀ ਕਿਉਂ। ਜਿਹੜਾ ਨਿਰਦਈ ਕਠੋਰ ਹਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ, ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ।
0: ਕੰਨਿਆ ਮਨ ਪ੍ਰਭ ਭਾਵੀ ਮਾਨ, ਸਮੀਸ਼ਰ ਕੈਸੇ ਪਤ ਜਾਨ।
1: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ, ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ, ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ, ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ, ਮੇਰਾ ਮਨ ਸਾਬਤ ਰਹਿ ਜਾਏ, ਮੇਰਾ ਅੰਦਰ ਕਿਤੇ ਡੋਲੇ ਨਾ, ਤੇਰੇ ਭਾਣੇ ਨੂੰ ਮੈਂ ਸਤ ਕਰਕੇ ਮੰਨ ਲਵਾਂ।
0: ਸਦਨ ਸਾਸੁਰੇ ਦਾਰਦ ਮਹਾ, ਪਹਿਰਨ ਖਾਨ ਨਾ ਪ੍ਰਾਪਤ ਜਹਾਂ।
1: ਕਵੀ ਜੀ ਆਖਦੇ ਨੇ ਅੱਜ ਪੱਟੀ ਦੇ ਲੋਕ ਦੇਖਦੇ ਪਏ ਨੇ, ਕੋੜੀ ਦੇ ਲੜ ਲੱਗੀ ਇਹ ਬੱਚੀ ਜਦੋਂ ਗਈ, ਸਹੁਰੇ ਘਰ ਦੇ ਅੰਦਰ ਨਾ ਤਾਂ ਪਾਣ ਨੂੰ ਬਸਤਰ ਨੇ, ਨਾ ਖਾਣ ਨੂੰ ਭੋਜਨ ਨੇ। ਜੋ ਕੁਝ ਕੁ ਦਿਨ ਉੱਥੇ ਟਿਕੀ, ਜੋ ਕੁਝ ਘਰ ਵਿੱਚ ਹੈ ਸੀ ਉਹ ਆਪਣੇ ਪਤੀ ਨੂੰ ਬਣਾ ਕੇ ਦਿੱਤਾ ਹੈ।
0: ਕੇਤਕ ਦਿਨ ਦੁੱਖ ਭੁੱਖੋ ਸਹਿਓ, ਬਹੁਰ ਅੰਤ ਕਿਰ ਚਲ ਮੈਂ ਚਹਿਓ।
1: ਕੁਝ ਦਿਨ ਇਸ ਬੱਚੀ ਨੇ ਦੁੱਖ ਭੁੱਖ ਨੂੰ ਆਪਣੇ ਤਨ ਤੇ ਸਹਿ ਲਿਆ ਤੇ ਅੱਜ ਉਹ ਜਦੋਂ ਪਤੀ ਵੀ ਦੇਖਦਾ ਤੇ ਆਖਦਾ, ਰਜਨੀਏ ਪਤਾ ਨੀ ਮੇਰੇ ਤਾਂ ਨਸੀਬ ਮੰਦੇ ਸਨ, ਮੇਰੇ ਭਾਗ ਤਾਂ ਮਾੜੇ ਨੇ, ਮੈਂ ਤਾਂ ਪਤਾ ਨੀ ਕਿਹੜੇ ਕਰਮਾਂ ਦਾ ਫਲ ਪਿਆ ਭੋਗਣਾ ਵਾ, ਤੇ ਘੱਟੋ ਘੱਟ ਤੂੰ ਤਾਂ ਮੇਰੇ ਤੋਂ ਗੁਰੇਜ ਕਰਦੀ, ਤੂੰ ਮੇਰੇ ਲੜ ਨਾ ਲੱਗਦੀ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਪਰ ਅੱਗੋਂ ਉਸ ਪਤੀ ਵਰਤਾ ਨੇ ਉੱਤਰ ਦਿੱਤਾ, ਨਹੀਂ ਪਤੀ, ਜੇ ਇੱਕ ਵਾਰੀ ਤੇਰੇ ਲੜ ਲੱਗ ਗਈਆਂ, ਉਸ ਪਰਮੇਸ਼ਵਰ ਨੇ ਜੇ ਲਿਖਿਆ ਸੀ ਤੇਰੇ ਲੜ ਲਾਣਾ, ਕੌਣ ਏ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਪਰ ਯਾਦ ਰੱਖੀ, ਮੇਰੇ ਮਨ ਵਿੱਚ ਕਦੀ ਗਲਾਨੀ ਨਹੀਂ, ਮੇਰੇ ਮਨ ਵਿੱਚ ਕਦੀ ਨਫ਼ਰਤ ਨਹੀਂ, ਮੈਨੂੰ ਹੋਰ ਕੁਝ ਨਹੀਂ ਸੁਝਦਾ, ਕੇਵਲ ਇੱਕ ਗੁਰੂ ਕੀ ਬਾਣੀ ਤੇ ਦੂਸਰਾ ਮੈਂ ਤੈਨੂੰ ਪਰਮੇਸ਼ਵਰ ਜਾਣ ਕੇ ਜਿਤਨੀ ਵਾਹ ਲੱਗੀ ਮੈਂ ਤੇਰੀ ਸੇਵਾ ਕਰਾਂਗੀ।
0: ਇਸ ਪਰ ਰਹੀ ਨਾ ਬਹੁ ਦੁਖਿਆਰੀ, ਪਤਵਰਤ ਧਰਮ ਮਹਾ ਦ੍ਰਿੜ ਧਾਰੀ।
1: ਕਵੀ ਜੀ ਆਖਦੇ ਨੇ ਕੁਝ ਸਮਾਂ ਤਾਂ ਘਰ ਟਿਕੀ ਏ, ਪਰਤ ਕੇ ਇਸ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿੱਚ ਬਿਠਾ ਲਏ। ਭਾਈ ਕਾਨ ਸਿੰਘ ਨਾਭਾ ਨੇ ਖਾਰੀ ਦਾ ਅਰਥ ਕੀਤਾ ਉਹ ਟੋਕਰੀ ਜਿਸ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਆਪਣੇ ਸੀਸ ਉੱਤੇ ਚੁੱਕ ਲਏ। ਖਾਰੀ ਵਿੱਚ ਬਿਠਾ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਸਰੀ ਥਾਂ ਤੇ ਚੱਲ ਪਈ। ਨਾਲ ਕਹਿੰਦੀ ਏ, ਗੁਰੂ ਗੁਰੂ ਜਪੀ ਜਾ, ਮੈਨੂੰ ਯਕੀਨ ਏ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ ਆਪਣੀ ਰਜ਼ਾ ਦੇ ਅੰਦਰ ਖੁਸ਼ ਰੱਖੇਗਾ। ਇਸ ਨੇ ਆਪਣੇ ਘਰ ਨੂੰ ਤਿਆਗਿਆ, दूसरे थां ते वसीबा कीता है।
0: पत पुष्टी को तर विच खारी अपरग्राम ते मांग आहारी।
1: कहिंदे ने पति नू सिर ते चुक लिया टोकरी विच पा के ते दूसरे पिंडां विच पहुंच गई। पिंड तो बाहर अपने पति दी खारी टोकरी रख दिए ते ए दुनी चांदी ती पिंड दे विच जा के मंगना शुरू कर दी। कुछ घरां विचो रोटी किते सब्जी भाजी मिल जाए ओनू मंग पिन के ले आउंदी है।
0: पित के पुर ना जाच ना करियो अपर पुरन ते उधर सो भरियो।
1: ते इस बच्ची ने एक होर भी अपना असूल बना लिया। बाकी पिंडां विचो तां जा के मंगांगी रोटी मिलेगी ओ पति नू देंगी पर कहिंदी अपने बापू हंकारी ते पिंड विचो मैं मंगन भी नहीं जाना। भुख्यां तां रहना परवाह पर जिदे मन विच इन्ना हंकार है के देण वाला मैं हां ओदी नगरी विच तां झोली फैला के किसे घर विचो नहीं मंगना।
0: जाच ते आन आन तीते तो पत अरे आप खाए ले जे तो।
1: पर सिदक वाली ए नहीं है जदों किसे पिंड विच मंगन जांदी है ना ते कहिंदी केवल साढ़े दो ली प्रशादा दे दियो। लालच नहीं केवल एक वक्त दा प्रशादा मंगना है आप भी छकना है ते पति ओ प्रशादा छक नहीं सकदा। ओदे हाथ जड़े ने ओ कोड़ ने खराब कीते पए ने हथा ओद्या ते पट्टी बनी है अपने हथा नाल बुरकियां तोड़नियां ने अपने पति दे मुंह विच पा ओनू आप पहला प्रशादा छकाना बच जाना ते उस बीबी ने आप छकना है।
0: महा सुधर्मा तारत धर्म निज पत्ते ने तारियो परम।
1: कहिंदे ने ओ महा सुधर्म है अपने धर्म विच दिरड़े अपने पति तो बिना किसे होर दी टेक नहीं। जे सच पुछो ना गुरमत ने ते हिंदुस्तान दी जड़ी पुरानी संस्कृति ओदे मुताबक एक पत्नी नू अपने पति तो बिना किसे दी झाक नहीं। गुरमत ने ता दोनां नू बराबर असूल दिते। जे गुरु ग्रंथ साहिब ने कहा टुंडेंदिए सुहाग को तौ तन काई कोर जिन्ना नाउ सुहागनी तिन्ना झाक ना कोर। ते नाल फिर मर्द नू भी संबोधन कीता कहन लगे का क्या गलायो भूश। कहन लगे ओ मूर्ख तू कहना के मैं कंत हां पर वेल ना जोहे कंत तू। जे तू कंत ए मालक ए पतिए ता याद रखी अपनी पत्नी तो बिना किसे वल झाकी ना। ए बाणी दे बचन ने ओ कियो जी भागां वाली ए शरीर दो नजर आउंदे ने पर उन्हां दे अंदर दी जोत जिहड़ी ए ओ एक ए। पति नू प्रसाद पाणी छकाणा है ओदी रजा विच सत बचन करके गुरु गुरु सुना रही है।
0: तीस उठायो फिरे सो जैके जाचे अन्न पोख बहित तैं।
1: ते किन्ने जदों पिंडां विचो लंघ दिए वेखण वाले कई दर्दमंद जेड़े ने ओना दिया अखां पर आउंदियां ने। कई खौका लै के कहिंदे ने वाह रब्बा ए कियो जी खेड़ वर

0: ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਇਆ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
1: ਗੁਰੂ ਕੀ ਲੀਨਾ ਹਾਰਾ ਪਤ ਜੁਗ ਖੈਰ ਦੇ ਸੁਖ ਧਾਰਾ।
0: ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈ ਏ, ਨਾਲੇ ਦੇਗ ਪਾਈ, ਨਾਲੇ ਕਹਿੰਦੀ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਹੈ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਹੈ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈਂ ਮਾਲਕ ਅਜੇ ਜਿੰਦਾ ਹੈ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖ ਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਖ ਪਾਈ ਹੈ।
1: ਉਹਨੇ ਅਗਲੇ ਦਿਨ ਬਦਰੀ ਬਨ ਮੈਂ ਖਾਰੀ ਜਾਏ ਧਰੀ ਤਵ ਤਿਨ ਮੈਂ।
0: ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਆ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਨੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਹੈ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋਂ ਕਿਹਾ ਸੀ ਮਰਦਾਨਿਆਂ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ, ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ, ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟੇਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ, ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ। ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮਖਾ ਇੱਕ ਦੋ ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ ਕਰਤਾਰਪੁਰ ਨੂੰ ਗਏ ਨੇ, ਸਿੱਖ ਵਿਦਵਾਨ ਗਿਆਨੀ ਕਿਰਪਾਲ ਸਿੰਘ ਲਿਖਦੇ ਨੇ ਉਹ ਇਸੇ ਸਰੋਵਰ ਦੇ ਇਸ ਢਾਬ ਦੇ ਕਿਨਾਰੇ ਟਿਕੇ ਨੇ। ਤੀਸਰਾ ਪ੍ਰਮਾਣ ਦਿੱਤਾ, ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ

0: ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ। ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ, ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ, ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਹੈ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਹੈ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
1: ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ।
0: ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵਰਦੀ, ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਏ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆ ਗਿਆ ਕਿ ਪਿੰਡ ਵਿੱਚ ਆਈਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
1: ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਸਹਿਤ ਟਿਕਾਇਓ।
0: ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋਂ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ, ਸਤ ਬਚਨ ਕਰਕੇ ਛਿੜੇ ਮੱਥੇ ਪ੍ਰਵਾਨ ਕੀਤਾ ਹੈ।
1: ਗ੍ਰਾਮ ਤੁੰਗ ਕੋ ਆਪ ਸਧਾਰੀ ਭਿਖਿਆ ਹਿਤ ਲੈ ਲੈ ਸ਼ਤਾਰੀ।
0: ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਦੇ ਤੁੰਗ ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ, ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
1: ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਸਰ ਪਾਇਓ।
0: ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
1: ਤੈਂ ਕਿਛ ਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
0: ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
1: ਜਿਸਮੇ ਪਰਿਓ ਨੀਰ ਕਿਸ ਤਰਿਓ ਬਦਰੀ ਤਰਕੇ ਤਰਸੋ ਡਰਿਓ।
0: ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ ਹੈ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
1: ਹੁਤੀ ਮੇਸ ਕੀ ਤਵ ਸੰਕ੍ਰਾਂਤ ਸਮਾ ਪੁਰਬ ਕੋ ਤਵ ਬਿਰਤਾਂਤ।
0: ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
1: ਸਹਿਜ ਸੁਭਾਇਕ ਬਾਇਸ ਆਇਓ ਬੈਠ ਰੂ ਪਰ ਜਲ ਦ੍ਰਿਸ਼ਟ ਆਇਓ।
0: ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
1: ਉਤੋਂ ਤਿਰਾਸ ਤਿਰਾ ਤਿਰਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
0: ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਝ ਭਰ ਕੇ ਇਹਨੇ ਪੀਣਾ ਕੀਤੀ, ਪਿਆਸ ਲੱਗੀ ਚੁੰਝ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
1: ਜਬ ਅੰਤਰ ਜਲ ਪਰਵਰਸ਼ੋ ਜਾਏ ਰਿਦਾ ਸ਼ੁੱਧ ਹੋਏ ਬੁੱਧ ਦੇ ਬਿਦਤਾਏ।
0: ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਹੈ ਉਹ ਦੂਰ ਹੋਈ ਹੈ।
1: ਕਰਿਓ ਇਸ਼ਨਾਨ ਪੁਰਬ ਕੇ ਕਾਲ ਪੈ ਸਵੈਤ ਤਨ ਰੁਚਿਰ ਮਰਾਲ।
0: ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਨੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ ਸੀ ਕਾਂ, ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
1: ਸੋ ਪਿੰਗਲ ਦਸਤ ਸਭ ਰਹਿਓ ਜਥਾ ਕਾਕ ਨੇ ਸ਼ੁਭ ਫਲ ਲਹਿਓ।
0: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
1: ਉਹਦੇ ਹੈ ਭਾਗ ਤੇ ਔਰ ਫੁਰਦਾਈ ਇਸ ਜਲ ਕੀ ਮਹਿਮਾ ਅਗਤਾਈ।
0: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ, ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
1: ਮਨ ਪੁੰਨ ਮਾਸ ਆਯੋ ਨੀਰ ਮਹਾਤਮ ਕੋ ਦਰਸਾਯੋ।
0: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
1: ਬਿਨਾ ਬਿਲਮ ਤੇ ਉਤਹਾਲਾ ਜੋ ਨਿਜ ਬਲ ਤੇ ਸਕੇ ਨਾ ਚਾਲਾ।
0: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ। ਮਨ ਵਿੱਚ ਆਇਆ ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਆ ਨਾ ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ ਹੈ। ਇੱਕ ਗੱਲ ਚੇਤੇ ਰੱਖਿਓ, ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਹੈ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੁਝ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਪੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਹੈ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਆਦੀ ਵਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਨੇ ਆ, ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ। ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋ ਹੈ। ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਸਾਹਮਣੇ ਕੋਈ ਦੇਰੀ ਨਹੀਂ, ਜੇ ਤੂੰ ਕਿਰਪਾ ਕਰ ਦੇਵੇਂ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ। ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ ਜਿੱਥੇ ਹਰਿਮੰਦਰ ਸਾਹਿਬ ਹੈ ਨਾ, ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ। ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਨੇ ਆ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ, ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਹਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, ਸਤਿਗੁਰੂ ਸਮਰੱਥ ਜੇ ਪਿਆਰਿਓ ਕਦੀ ਤਰਕ ਨਾ ਕਰਿਓ, ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਦਰ ਤੋਂ ਖੈਰ ਪੈਂਦੀ। ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ, ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾ ਛੇਤੀ ਦਿੰਦੇ ਹੀ ਨਹੀਂ। ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ, ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ। ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵੇ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ। ਉਹਨਾਂ ਨੇ ਘਟਨਾ ਲਿਖੀ, ਕਹਿੰਦੇ ਨੇ ਸੰਨ 1927 ਦੀ ਗੱਲ ਏ, ਜੇ ਕਿਸੇ ਪੜ੍ਹਨੀ ਹੋਵੇ। ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ, ਉਹਦਾ ਪਹਿਲਾ ਭਾਗ ਏ। ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ। ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ, ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ ਸੰਤ ਸ਼ਾਲੋਨੇ ਵਾਲੇ। ਉਹਨਾਂ ਦਾ ਨਾਮ ਕਿਉਂ? ਉਹ ਕਹਿੰਦੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਏ ਰਾਓ ਬਿਨੈਕਰ। ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ, ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ। ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ? ਉਹ ਕਹਿੰਦਾ ਇੱਕ ਮਹਾਂਪੁਰਸ਼ ਏ, ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ। ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ, ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ, ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ, ਪੜ੍ਹਦਾ ਗੁਰੂ ਕੀ ਬਾਣੀ ਸੀ। ਪਰ ਇੰਨਾ ਪਤਾ ਜ਼ਰੂਰ ਏ, ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ। ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ। ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ ਲੋਕ ਬੈਕੁੰਠ ਦੀ ਆਸ ਕਰਦੇ ਨੇ, ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ, ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ। ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀ ਮਹਿਸੂਸ ਕੀਤਾ ਜੇ? ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਚ ਪੁੱਛੋ। ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਆ, ਕਰਦੇ ਰਹੇ ਹਾਂ। ਕਹਿੰਦਾ ਰਾਮ ਚੰਦਰ ਜੀ ਆਏ, ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ। ਕਹਿੰਦਾ ਕ੍ਰਿਸ਼ਨ ਜੀ ਆਏ, ਉਪਦੇਸ਼ ਦੇ ਕੇ ਚਲੇ ਗਏ, ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ। ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ, ਸਮੇਂ ਦੇ ਮੁਤਾਬਕ ਆ ਕੇ ਚਲੇ ਗਏ। ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ, ਗੁਰੂ ਨਾਨਕ ਆਏ ਜ਼ਰੂਰ ਨੇ। ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਆਏ ਜ਼ਰੂਰ ਨੇ। ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ, ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ। ਇਹਦੀ ਭਾਵਨਾ ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ, ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ। ਇੱਕ ਪ੍ਰੋਫੈਸਰ ਆਇਆ, ਭਾਈ ਵੀਰ ਸਿੰਘ ਦੇ ਬਚਨਾਂ ਵਿੱਚੋਂ ਮੈਂ ਕਹਿ ਰਿਹਾ, ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ, ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਏ ਨਾ, ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ। ਪੁੱਛਿਆ ਕਿਉਂ? ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ, ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ। ਪਿਆਰਿਓ, ਜਦੋਂ ਦਰਸ਼ਨੀ ਡਿਊੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਵੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ, ਜਦੋਂ ਅਕਸਰ ਤੀਰਥ ਕੁਲ ਜਾਈਦਾ ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ। ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ, ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ? ਭਾਈ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ, ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ, ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ, ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ। ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ, ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ, ਰਚਨਾ ਉਹਨਾਂ ਦੀ ਵਿੱਚੋਂ ਕਹਿਣ ਲੱਗੇ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਕੁਰ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਵਦਾ। ਕਹਿਣ ਲੱਗੇ, ਕੀ ਅਗੰਮੀ ਖੇਲ, ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ, ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ, ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦਿੰਦਾ। ਮੈਂ ਅਰਜ਼ ਕਰ ਰਿਹਾ, ਉਹ ਪ੍ਰੋਫੈਸਰ ਨੇ ਗੱਲ ਕੀ ਕਹੀ, ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ, ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ, ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ। ਚੇਤੇ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ, ਸੇਵਾ ਕਰਦੇ ਨੇ, ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ, ਨਹੀਂ, ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਹੈ। ਕਦੀ ਪਰਕਰਮਾ ਵਿੱਚ ਝਾਤੀ ਮਾਰ ਕੇ ਦੇਖੋ, ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ। ਪਿਆਰਿਓ, ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰਾਂ, ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ। ਕਹਿੰਦਾ, ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ, ਕਿੰਨੀਆਂ ਰਹਿਮਤਾਂ ਨੇ। ਕਹਿੰਦਾ, ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਹੈ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ, ਨਾਮ ਉਹਦਾ ਕੌੜਾ ਮੱਲ, ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਏ। ਤੇ ਰੋਕ ਕੇ ਪੁੱਛਦਾ, ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ? ਤੇ ਕਹਿਣ ਲੱਗੀ ਕੌੜਾ ਮੱਲ ਨੂੰ, ਮਿੱਠਾ ਮੱਲ ਜੀ, ਅੱਜ ਖਾਲਸੇ ਦਾ ਦਰਬਾਰ ਲੱਗਣਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ। ਤੇ ਕਹਿਣ ਲੱਗਾ, ਮਾਂ ਤੈਨੂੰ ਪਤਾ ਨਹੀਂ, ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ। ਕਹਿਣ ਲੱਗੀ, ਇਸੇ ਕਰਕੇ ਤੇ ਮੈਂ ਚੱਲੀ ਆ। ਕਹਿਣ ਲੱਗੇ, ਆਪਣੇ ਪੁੱਤਰ ਨੂੰ ਤਾਂ ਬਚਾ, ਪੁੱਤਰ ਨੂੰ ਕੁੱਛੜ ਚੱਕੇ, ਇਹ ਤਾਂ ਵਿਚਾਰਾ ਅਜੇ ਅਨਭੋਲ, ਇਹਨੂੰ ਸਮਝ ਕੋਈ ਨਹੀਂ। ਅੱਗੋਂ ਕਹਿਣ ਲੱਗੀ, ਮਾਂ ਆਖਦੀ ਏ, ਦੀਵਾਨ ਪੁੱਤਰ ਨੂੰ ਵੀ ਇਸੇ ਕਰਕੇ ਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨੇ, ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ, ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਪ੍ਰਕਰਮਾ ਵਿੱਚ ਤੁਰਨ ਵਾਲੇ ਗੁਰਸਿੱਖਾਂ, ਇੰਨੀ ਤੇਜ਼ੀ ਨਾਲ ਨਾ ਚੱਲ, ਇੰਨੀ ਕਾਹਲੀ ਨਾਲ ਨਾ ਚੱਲ, ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ, ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ, ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ, ਉਹਨੇ ਇਸ਼ਨਾਨ ਕੀਤਾ, ਉਹਦਾ ਰੰਗ ਸਫੈਦ ਹੋ ਗਿਆ, ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ। ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਇੱਕੋ ਦਮ ਹੱਲ ਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਿਆ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ, ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਉਹਦੇ ਕੋਲ ਪਹੁੰਚਿਆ ਹੈ।
1: ਸੂਰਨ ਤੀਰ ਨੀਰ ਕੋਸ਼ ਹੋਇਓ, ਕਰਿਓ ਇਸ਼ਨਾਨ ਅਧਿਕ ਫਲ ਲਹਿਓ।
0: ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ, ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ, ਮਣਾ ਇਹ ਧਰਤੀ ਬਰਕਤ ਵਾਲੀ ਆ, ਗੁਰਾਂ ਪੀਰਾਂ ਵਾਲੀ ਥਾਂ ਹੀ, ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ।
1: ਪੰਖ ਸਮੇਤ ਸੁਮਰਦਨ ਕਰ ਕਰ ਮਸਜਿਦ ਮਹਾ ਚੌਂਬ ਕੋ ਧਰ ਕਰ।
0: ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਅਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ, ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
1: ਘਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
0: ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਅਰੋਗ ਹੋ ਗਏ ਨੇ। ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ ਦਾਤਾ ਇਹ ਬਰਕਤ ਵਰਤਦੀ ਏ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ ਕਿ ਸੂਕੇ ਹਰੇ ਕੀ ਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਮਿਟਗੀ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ, ਦੁੱਖ ਨਾਥੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ, ਇਹੋ ਜਿਹੇ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ ਜੇ ਸਿਮਰਤ ਖੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤੀ ਗੁਰ ਵਣ ਤ੍ਰਿਣ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ, ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ, ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ, ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ। ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ ਉਹਦੇ ਬਚਨ ਨੇ। ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੌਰੋ ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ, ਤਿਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਨ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਧਰਮੇ, ਤਿਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਨੇ ਇਸ਼ਨਾਨ ਨਹੀਂ ਕੀਤਾ, ਜਿਨੇ ਦਸਵੰਧ ਨਹੀਂ ਦਿੱਤਾ, ਜਿਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ। ਜਦੋਂ ਇਹਨੇ ਇਸ਼ਨਾਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਅਰੋਗਤਾ ਬਖਸ਼ੀ ਹੈ।
1: ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
0: ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਣਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ

0: ਕਿਮਤ ਬੁੱਧ ਮਹਿਣ ਦੇਖ ਫਲ ਕਰੇ ਆਨੰਦ ਹਰ ਸੋਗ।
1: ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
0: ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਯਾਦ ਰਜ ਸਭ ਪਰ ਹਰਿਓ।
1: ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਏ ਦੂਰ ਚਲਾ ਗਿਆ ਹੈ।
0: ਜਨ ਸਮਰਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
1: ਕਵੀ ਜੀ ਆਖਦੇ ਨੇ ਮਾਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਟ ਪਏ, ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
0: ਸੁੰਦਰਤਾ ਮੰਦਰ ਤਨ ਹੋਵਾ ਅਥਲ ਵਿਕਾਰਨ ਕੋ ਤਬ ਖੋਵਾ।
1: ਕੇਵਲ ਤਨ ਅਰੋਗ ਨਹੀਂ, ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
0: ਪ੍ਰਭੂ ਕਿਰਪਾ ਅਸ ਕਾਇਆ ਧਾਰੀ ਜਿਸ ਤੇ ਹੋਏ ਨਾ ਸਕੇ ਚਿਨਾਰੀ।
1: ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ, ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ ਇਸ ਤੋਂ ਅੱਗੇ ਜਦੋਂ ਉਹ
2: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

जो हमारी बेद होती मेरे सतगुरा साबित तुम हर जानो हो आपे खम रुड़ते फिरते कोई बात ना पूछता गुर सतगुर संग कीरे कम थापे तन तन गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमुख प्यारे सतसंगी जनों अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाकी बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहिब भाई मनजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा है ते ये दसंबर का महीना जे किते कोई बैराग ते टिके हुए किरदे वाला प्रचोले ते उस दे किरदे नूं उस दे अंदर नूं चंजूण के चला जांदा है। आपां इस अत दी सर्दी दे महीने विच भावे हिंदुस्तान दी धरती भावे बाहर आप बैठे हो इस अत दी सर्दी दे मौसम विच आपां घर निक मानने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्टरी दे इतिहास दे पन्नियां नूं पलट के देखो ते अज तो 300 साल पिछां चले जाओ ते हैरानगी हुंदी है सन 1704 दसंबर दा महीना जेड़ा गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरदेव उन्हें इस महीने विच किन्नी कु वड्डी कुर्बानी सिख लई कर दिती अपने पुत्र अपने सत्कार योग माता अपने बेगमपुरे वर्गे शहर आनंदपुर साहब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उथे गुरु गोबिंद सिंह जी दे इतिहास विच जिहड़ी पहली लड़ाई होई है इनू केवल ना समझियो कि शायद कोई प्रसाद की गल नहीं जेड़ी पहली जंग मेरे गुरुदेव ने पौंटा साहब की धरती से लड़ी है चित किया अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दिती जेड़े कुर्बानी देने वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी के चरणा की टेक लईए
ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਆਪਣੇ ਚਰਨਾਂ ਦੀ ਭਾਵਨਾ ਸ਼ਰਧਾ ਬਖਸ਼ ਦਿਓ। ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ, ਜੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣ ਕਰਾ ਰਹੇ ਸਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ, ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ, ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ, ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ, ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ, ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ, ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ, ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ।
ਕਹਿੰਦੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ ਇੱਕ ਤਾਂ ਉਹ ਅੱਖ ਨਹੀਂ ਚਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ ਜਿਵੇਂ ਬੰਦਾ ਕੋਈ ਸੁਣ ਲਏ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਚਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ, ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ, ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ ਮਣਾ ਤੇਰੇ ਨਾਲ ਠੱਗੀ ਵੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਬਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ, ਖੈਰ ਉਹ ਸਾਧ ਸੰਗਤ ਆਪ ਜੀ ਕਰਦੇ। ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ 2 ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ ਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸ ਗੰਜ।
ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ ਪੰਜ ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸ਼ੀਸ਼ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਤੇ ਸਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਏ ਭੰਗਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ ਤੇ ਕਹਿੰਦੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ, ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ। ਭੰਗਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਇਆ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ ਤੇ ਜਿਹੜਾ ਇਹ ਹਾਥੀ ਸੀ ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ। ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ, ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ? ਜਦੋਂ ਸਤਿਗੁਰੂ ਨੇ ਤੀਰ ਚਲਾਉਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ, ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਸਨ ਉਹ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਇਹ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ ਤੇ ਜਿਸ ਰਿਆਸਤ ਵਿੱਚ ਆਨੰਦਪੁਰ ਸਾਹਿਬ ਵਸਿਆ ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ।
ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਪੰਘਾਣੀ ਦੇ ਜੁੱਧ ਦਾ ਮੁੱਢ ਵੱਜਦਾ ਸਤਿਗੁਰੂ ਦੇ ਘਰ ਵਿੱਚ ਆਇਆ ਇਸ ਪ੍ਰਸਾਦੀ ਹਾਥੀ ਨੂੰ ਤੱਕਿਆ ਚੰਦਨ ਦੀ ਚੌਂਕੀ ਤੱਕੀ ਪੰਜ ਕਲਾਂ ਸ਼ਸਤਰ ਤੱਕਿਆ ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ ਇਹ ਦਾਤਾਂ ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ ਮਨਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ ਧੱਕਾ ਕਰਕੇ ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ ਉਸ ਵਕਤ ਰਿਆਸਤ ਸੀ ਖੇਮਕੁੰਡ ਸਾਹਿਬ ਨੂੰ ਜਾਓ ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ ਇਹਨੇ ਇੱਕ ਚਾਲ ਚੱਲੀ ਕੇ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ ਇੱਕ ਵਾਰੀ ਲੈ ਆਵਾਂ ਤੇ ਇਸ ਫਕੀਰ ਦੀ ਕੀ ਤਾਕਤ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ ਇਹ ਚੰਦਨ ਦੀ ਚੌਂਕੀ ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾਂ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ ਪਰ ਤੇਰੇ ਰਾਜੇ ਦਾ ਮਨ ਖੋਟਾ ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਣ ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ ਉਹਨਾਂ ਦਾ ਮਾਮਲਾ ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ
ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਹੈ, ਇਹ ਸਾਰੇ ਬਾਹਰ ਕੱਢ ਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਹੂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਨੀਵੇਂ ਨਹੀਂ ਭੀਮ ਚੰਦ ਤੜਕ ਉੱਠਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਪ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਪੈ ਕਰਦੇ ਸਨ, ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ ਉਹ ਰਣਜੀਤ ਨਗਾਰੇ ਤੇ ਚੋਟਾਂ ਪੈ ਮਾਰਦੇ ਸਨ, ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ ਉਹਨਾਂ ਦੇ ਸਿਰ ਤੇ ਅੱਜ

ਭੀਮ ਚੰਦ ਦੇ ਲੜਕੇ ਨਾਲ ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵਿੱਚ ਸੀ ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ, ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਕਾ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ, ਹੁਣ ਪੰਘਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਏ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਕਲੰਦਰੀ ਦਰ ਤੇ ਯਮੁਨਾ। ਕਹਿੰਦੇ ਨੇ ਯਮੁਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੇ ਆ, ਪਰਣਵੋ ਆਦ ਏਕੰਕਾਰਾ ਜਸਲ ਮਈਲ ਕੀਓ ਪਸਾਰਾ, ਇਹ ਪਾਉਂਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਆ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸੁਰ, 20 ਕਬਿੱਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ, ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾਂ, ਅਣਖ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ, ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਚੁਣ ਚੁਣ ਕੇ ਵੰਗਾਰ ਵੰਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ, ਜਿਹੜੇ ਰਿੱਛ ਸਨ, ਰੋਜ਼ ਸਨ, ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ, ਲੋਹ ਪਰਾ ਹਮ ਸ਼ੁਭ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ, ਮਜਬੂਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ, ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਲ ਹੋਏ ਬੱਚੇ ਦੀ, ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲ੍ਹਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ

0: ਛੰਡਾ ਉਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ? ਮਹਾਰਾਜ ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪੌਂਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪੌਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪੌਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪੌਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ। ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ ਮੈਂ ਪੌਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਵੱਡੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ। ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ, ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਆਏ, ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇੱਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਰਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ, ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ ਆਏ। ਰਾਜੇ ਮਹਾਰਾਜੇ ਇਕੱਠੇ ਹੋਏ, ਪੁਰੋਹਿਤ ਨੇ ਪੁਕਾਰ ਕੇ ਕਿਹਾ ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਚ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਏ ਦਾ ਸ਼ਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਢੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣਾ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਆਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ। ਇੰਨਾ ਸਿਆਣਾ ਸਿੱਖ ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪੌਂਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪੌਂਟਾ ਸਾਹਿਬ ਨੂੰ ਉਜਾੜਨਾ ਹੈ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਹੈ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਕਿ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ, ਕਹਿੰਦਾ ਬਿਲਕੁਲ ਠੀਕ ਹੈ, ਮੈਂ ਸ਼ਗਨ ਵੀ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਆਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਆਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ, ਕਹਿਣ ਲੱਗੇ ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪੌਂਟਾ ਸਾਹਿਬ ਪਹੁੰਚ ਗਏ, ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ? ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਵਾਈ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਣ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਢ ਕਰ ਲਈ। ਕਹਿਣ ਲੱਗੇ ਸੀ ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪੌਂਟਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ ਬਿਲਕੁਲ ਠੀਕ ਹੈ। 4 ਪਠਾਣ ਆਗੂ, ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ 3-4 ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ, ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਬਾਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿਬ ਮੁਸਕਰਾ ਪਏ, ਕਹਿਣ ਲੱਗੇ ਪਠਾਣੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਗਿਆ ਸੀ, ਰਹਿ ਜਾਂਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਣ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਣ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ, ਕਹਿੰਦਾ ਦਾਤਾ ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ, ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ, ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ, 499 ਰਾਤੋਂ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਾਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ, ਮਹੰਤ ਜੀ ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ, ਮਹਾਰਾਜ ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ, ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸਾਂ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ, ਲੜਿਆ ਮੈਂ ਕਦੀ ਨਹੀਂ, ਆ ਉਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਸ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਂਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ, ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ, ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਟਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ, ਇਹ ਵੀ ਸਾਹਿਬ ਦੇ ਕੋਲ ਖਲੋਤਾ। ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ, ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਏ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ, ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ, ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ, ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ? ਕਹਿੰਦਾ, ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। साहब ने बाणी विच कहा नहीं निश्चय कर अपनी जीत करूं। एक निश्चा भरोसा ही ऐसा है जेड़ा बंदे नूं जित तक लै जांदा जो अंदरों दृढ़ता ही मुक जाए तो फिर चेते रखो जिते हुए भी घरां नूं हार के आ जाते। हयात खां कहिंदा महाराज आशीष दिओ मैनू ते साहब गुरु गोबिंद सिंह दे दर विच पहले दिन अज कृपाल दास वाहगुरु कृपाल दास उदासी हयात खान नाल टक्कर लैण लई घोड़े ते सवार होए। साहब ने कहा कृपान नेजा बरसा कोई नागनी कोई तीर कहिंदा बस तू आशीष दे दे सारी जिंदगी सोटे ही चलाया है आ सोटे ही मेरे हाथ विच तू नजर करदा रही देखी अज इस साध दे कारजाने। साहब ने आशीष दे के जदों तोरिया ना ते सामने हयात खां आया ललकारे मारदा ते कहिंदे इक्को दम हस पए। पठान कहिंदे देख गुरु का सूरमा ढिलण जिहा आउंदा पिया शरीर दा भाड़ा सी थोड़ा जिहा मंत कहिंदा देख झिलकवां शरीर तुरिया आउंदे गुरु का जरनैल। हयात खां टिचर करके कहिंदा बाबा जी सचखंड दे बूहे ते जाके दस्तक देनी चाहते हो कि साडी जन्नत भी जाना चाहते हो। कहण लगा हयात खां तू वार कर मैं तेरा मुकाबला करना आया। साहब गुरु गोबिंद सिंह टिब्बी ते खलो के तकदे ने। हयात खां ने फिर मजाक की जा बाबा जा के माला फेरिया कर ते गल विच उन दी माला जा के माला फेर तेरा कम लंगर पानी छक तू कितों मेरा मुकाबला कर लेगा असी तो कई पुष्पा तो सूरमे तुरे आने। उस वक्त कहिंदे ने हयात खां नू बाबे ने अखीर दी गल कही कहिंदा जे अम्मा दा पठानी दा शीर चुंगे ही ना भावे मैं बाबे नानक दा घर दा साध गुरु गुरु जपण वाला वा पर चेते रख जे तेरी ताकत है ता मेरे ते तीन वार पहला कर ले। उस उदासी बंदा लगोट बनिया बंदा कहिंदे ने हयात खां ने पहला वार कीता ते उस वक्त कृपाल दास ने रोक लिया दूजा वार कीता फिर रोक लिया तीजा वार कीता फिर रोक लिया ते गुरु गोबिंद सिंह देखते पे सन कृपाल दास ने इको दम घोड़े दियां लगामां छड़ दित्तियां ते रकाब उत्ते खलो के पैरां दे पार दोनां हथां नाल पकड़ के डंडा हयात खां दे सिर विच मारिया ते गुरु गोबिंद सिंह देख के हथ पै सिर विचों मिज इंज निकली जिवें किते कृष्ण मक्खण दे भांडे भरे होए नूं जमीन उत्ते सड़दा होवे। साहब ने विचित्र नाटक विच बचन क्या कहन लगे कृपाल कोपियंग कुतका संभारी। विचित्र नाटक विच बचने कृपाल कोपियंग कहिंदे ने फिर मेरा मंत उदास दास कृपाल दास कोपियंग गुस्से विच आ गया कृपाल कोपियंग कुतका संभारी। कहन लगे हटी खान हयात के शीश जारी हयात खान जेड़ा हटी तूरमा सी उहदे सिर च इक मारिया ते अगे साहब हथ के लिखदे ने उठी छिछ इछंग कड्डा मेज जोरंग कहने इन्ने जोर का साधु ने डंडा मारिया कि अंज होया जिने मक्खण का भांडा किसे कृष्ण ने डंडा मार के पिन्या होवे इको दम उहदे सिर दी मिज निकल के बाहर खिलर गई। कह लगे कृपाल कोपियंग कुतका संभारी हटी खान हयात के शीश झारी उठी छिछ इछंग कड्डा मेज जोरंग। कहन लगे मानो माखनंग मटकी कान फोरंग मानो कृष्ण ने जिमें मक्खण की एक मटकी बन दिती होवे। कृपाल दास हयात खां नूं मार के पिछा आया ते गुरु गोबिंद सिंह ने घुट के सीने नाल लाया कृपाल दास मेरे गुरु नानक दी तेरे ते कृपा तेरी अखीर तक निभ जाएगी। जदों इधर जंग होया उधर हयात खां दी मौत होई ते दूसरा सी नजाबत खां ए बड़ा तकड़ा तीर अंदाज ही है ए भी ओ पठान जिहड़ा भर्ती होया ए तीरां दी बरखा करदा आया ते उधरों गुरु गोबिंद सिंह जी दी भूआ दे वड्डे पुत्तर संघो शाह ने इजाजत मंगी गुरु गोबिंद सिंह मैनू कृपा करके दियो इजाजत मैं मुकाबला करा। दोनों सूरमे जूझे नजाबत खां ते भाई संघो शाह ने तीरां दी एक दूजे ते बरखा कर दित्ती ते गुरु गोबिंद सिंह विचित्र नाटक विच लिखदे ने एक सांझा वार होया उधरों नजाबत खां दी मौत हो गई ते उहदे फट्टे फट लगे होए नाल संघो शाह भी जिहड़े ने शहादत दा जाम पी गए। उत्थे साहब ने कलम चोके एक दोहरा लिखिया कहन लगे मार नजाबत खान को संगो जुजे जुझार। विचित्र नाटक मार नजाबत खान को संगो जुजे जुझार हा हा ए लोक भयो सुरग लोक जयतार। कहने मेरी भूआ का पुत्र जदों दुनिया तो गया ते रब दे घर विचों दी करनी नू देख के जय जयकार की गई। पहला संगो शाह शहीद होया परत के दूजा इन्हां दी भूआ का पुत्र जीत मल उन्हें इजाजत मंगी ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ। ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਇਹਦਾ ਤੀਰ ਕਦੀ ਖਾਲੀ ਜਾਂਦੇ ਹੀ ਨਹੀਂ ਸੀ। ਉਧਰ ਜੀਤਮਲ, ਇਧਰ ਹਰੀ ਚੰਦ, ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ। ਇਧਰ ਜੰਗ ਹੁੰਦਾ ਹੈ ਤੇ ਕਿਸੇ ਦੀ ਖਬਰ ਜਾ ਸੰਡੋਰੇ ਦਿੱਤੀ, ਨੇੜੇ ਪੈਂਦਾ ਸੀ ਪੀਰ, ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ। ਪੀਰ ਨੇ ਪੱਲੂ ਫੇਰ ਦਿੱਤਾ ਸੰਡੋਰੇ ਦੇ ਚਾਰ ਚਫੇਰੇ, ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਫੜ ਬੰਨ ਕੇ ਤੁਰਿਓ, ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ, ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ। ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਫਿਰ। ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤਮਲ ਦੇ ਜੰਗ ਵਿੱਚ ਜੀਤਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਹ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਤੱਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿਣ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਾਹਿਬ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰੰਗ, ਇਹ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਣਕ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰ ਦਾ ਘੋੜਾ, ਕਹਿੰਦੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨਕ ਸਮਾਰੰਗ, ਪ੍ਰਥਮ ਬਾਜਿੰਗ ਤਾਣ ਬਾਣ ਪ੍ਰਹਾਰੰਗ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਈਵ, ਮੈਂ ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸਵੈ ਕੈ ਸਦਾਇੰਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਕ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ, ਮੈਂ ਕਾਨ ਸਵੈ ਕੈ ਸਦਾਇੰਗ, ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ। ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਜ ਕਰਨਾ, ਕਹਿਣ ਲੱਗੇ ਤ੍ਰਿਤੀ ਬਾਣ ਮਾਰਿਆ ਸੋ ਪੇਟੀ ਮਝਾਰੰਗ ਵਿਦਿਅੰਗ ਚਿਲਕਤੰਗ ਦੁਆਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲੰ ਕੇਵਲੰ ਦਾਸ ਜਾਨਿੰਗ ਬਚਾਏ। ਦੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਤਾਏ ਆਏੰਗ। ਸਾਹਿਬ ਕਹਿਣ ਲੱਗੇ ਕਲੰ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ। ਇੱਕ ਤੀਰ ਭੱਥੇ ਵਿੱਚੋਂ ਕੱਢਿਆ, ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਧਾਏ। ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ। ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾ ਕਰੋੜ ਰਾਏੰਗ ਵਾਹੇ ਕਾਲ ਕਾਏੰਗ, ਸਬੈ ਤ੍ਰਿਣੰਗ ਤਿਆਗ ਭਾਗੈ ਸਬੈ ਤ੍ਰਾਂਤ ਭਾਗੈ। ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਜਪ ਆਦਿ ਸਚ

नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरु जी दे पावन पवित्र इलाही बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई रणजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके हुए किरदे वाला प्रचोले ते उस दे किरदे नूं उस दे अंदर नूं चंजून के चला जांदा है। आपां इस अत दी सर्दी दे महीने विच भावे हिंदुस्तान दी धरती भावे बाहर आप बैठे हो इस अत दी सर्दी दे मौसम विच आपां घर निक माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछां चले जाओ ते हैरानगी हुंदी है सन 1704 दसंबर दा महीना जिहड़ा है गुरु के सिखा उस महीने का एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरदेव उन्हें इस महीने विच किन्नी कु वड्डी कुरबानी सिख सिख लई कर दिती अपने पुत्र अपने सत्कारयोग माता अपने बेगमपुरे वर्गे शहर आनंदपुर साहिब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां मंगदा है ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इहनू केवल इह ना समझियो कि शायद कोई प्रसाद दी गल नहीं जेड़ी पहली जंग मेरे गुरुदेव ने पौंटा साहिब की धरती ते लड़ी है चित कीता अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दिती जेड़े कुरबानी देण वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नूं टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर दी पवित्र बाणी विचों असानू शब्द सरवण करा रहे सन बिल भागां
ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਇੱਕ ਖਿਲ ਇਸ ਸੰਬੰਧੀ ਅਰਜ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਬਲੇ ਕੀਤੇ ਕੋਈ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ ਪਰ ਨਾਲ ਕਹਿੰਦੇ ਨੇ ਭਾਗਹੀਣ ਭਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ ਬਾਣੀ ਸੁਣਨੇ ਆ ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਲ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲਏ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ ਪਰ ਉਹ ਮੰਨੇ ਨਾ।
ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ, ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਇਹਨਾਂ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਹੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ ਮਨਾ ਤੇਰੇ ਨਾਲ ਠੱਗੀ ਪਈ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ, ਖੈਰ ਉਹ ਸਾਧ ਸੰਗਤ ਆਪ ਜੀ ਕਰ ਦੇਵ। ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਦੋਂ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ 2 ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਦੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ ਉਹ ਚਿਖਾ ਨੂੰ ਬਲਦੀ ਹੋਏ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲਣ
ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਹੈ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਦੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ, ਤੇ ਕਹਿੰਦੇ ਇਸ ਦੇ ਬਾਪੂ ਨੇ ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ, ਤੇ ਭਾਈ ਵੀਰ ਸਿੰਘ ਲਿਖਦੇ ਨੇ ਮਾਂ ਕਹਿਣਾ ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਯੁੱਧ ਦਾ ਕਾਰਨ ਕੀ ਮਾਂ, ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਾਗਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕ ਦਾ ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ, ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ, ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਇਆ। ਸਾਧ ਸੰਗਤ ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ ਤੇ ਜਿਹੜਾ ਇਹ ਹਾਥੀ ਸੀ ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਢ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਦੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ ਆਪਣੀ ਸੁੰਢ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ ਇਹ ਹਾਥੀ ਸੁੰਢ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ ਤੇ ਧੋਣ ਤੋਂ ਬਾਅਦ ਆਪਣੀ ਸੁੰਢ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਉਣੇ ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ, ਸ਼ਸਤਰ ਇੱਕੋ ਹੀ ਸੀ। ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜਿਹੀ ਗੁਰਜ ਬਣ ਜਾਣੀ, ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਤੋਂ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ, ਸਾਹਿਬ ਦੇ ਚਰਨਾਂ ਵਿੱਚ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਭੰਗਾਣੀ ਦੇ ਯੁੱਧ ਦਾ ਮੁੱਢ ਵੱਜਦਾ, ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ
गुरु गोबिंद सिंह तो छल करके धक्का करके जोर करके ये चीजा मैं खोल के अपने कर लिया। वापस तो गया चला पर कुछ दिनों तो बाद भीम चंद के पुत्र का नाम सी अजमेर चंद। एदा रिश्ता कहिंदे ने एक श्रीनगर रियासत है, उस वक्त रियासत सी खेमकुंड साहब नू जाओ अजे भी ये पौंटा साहब तो अगे शहर हुंदा है श्रीनगर। इस रियासत का राजा सी फतेह शाह। फतेह शाह की लड़की का रिश्ता राजे भीम चंद के लड़के अजमेर चंद नाल होया है। ते जदों बच्चे का सगन होना सी इन्हें एक चाल चली के मना गुरु गोबिंद सिंह दे दर तो मिठी जी चाल चल के ये सारिया चीजा मैं अपने घर विच लै आवा, एक वारी लै आवा इस फकीर दी की ताकत मेरे तो चीजा दोबारा खो सके। सिख तवारी कहिंदी है इस भीम चंद ने अपना मंत्री वजीर भेजिया कि यह सारिया चीजा प्रसादी हाथी काबल की संगत की भेजा होया कीमती तंबू ते चाननी कनाटा ये चंदन की चौंकी मेरे घर विच रिश्तेदार आने ने एक वारी दे दियो ते जदो बच्चे का सगन लग गया मैं ये वापस कर दियांगा। आके वजीर ने फरियाद की ते गुरु गोबिंद सिंह जी ने सुन के एक गल कही सी कहन लगे ओ मंत्री जे किते भावना शरदा नाल आउंदो ते शायद ये दाता ये चीजा तुहानू दे देंदे पर तेरे राजे दा मन खोटा है, एक वारी चीज गई ओ कहिंदा वापस नहीं आउणी ते नाले जिहड़ी गुरु के दरबार की चीज है ना सच जानी ये बादशाह दे दरबार की शोभा नहीं बन सकती, ये पातशाह दा दरबार है बादशाह दा नहीं। एक मैं अर्ज करा आ हैदराबाद दे निजाम ने नवाब ने एक खिन विचों निकल लगा एक कीमती चांदनी भेट की सी जिदी उस वक्त कीमत 1,45,000 दे करीब सी। महाराजा रणजीत सिंह शेरे पंजाब ने रामबाग विच ए चाननी अपने सिर ते लाई ते जदो कीमती चाननी तकी थल्ले उठ के कहिंदा मेरे सिर ते नहीं ए चाननी गुरु के दरबार भी चंगी लगदी, उतरवा के लै गया ते जदो दरबार साहिब भेट कर लगा अगो पुजारियां ने जवाब दिता सी जेड़ी चाननी एक वारी बादशाह दे सिर ते लग जाए वो गुरु दरबार ते नहीं ए पातशाह दे पातशाह दा घर है। ते फिर कहिंदे ने तरले लैके कहिंदा सी इहनू प्रवान तां कर लो। हैरानगी दी गल दो पिंड तनखाह वजो लाए गए सन शेरे पंजाब नूं केवल इस करके कि जेड़ी चीज गुरु दर ते भेट करनी पहला अपने सिर ते तू क्यों लाई। आ दो पिंड अजे तीकरा वह दरबार साहब के नाम उन्हों का मामला उन्हों का जोड़ा लगान है आता रहा। परत के ये चांदनी खजाने उत्ते लाते रहे उन्होंने गुरु साहब के प्रकाश कर लग्या नहीं। एक बारी प्रिंस ऑफ वैल जदों अमृतसर गए तो उत्थे कुछ झोली चुका ने यह चाननी उहदे सिर ते ला दिती। पुजारियां ने उस दिन तो बाद वो चाननी लपेट के केवल एक शीशे के बक्से विच रखी जिहड़ी 84 दे कांड वेले अगन भेट हो गई केवल उहदी सवाह दीआं भरीआं होईआं बोरीआं कोल रहि गईआं वह चाननी का नामो निशान मिट गया। कहण तो मुराद कि जिहड़ी चीज गुरु दरबार की शोभा है वह अपने घर की नहीं, क्योंकि सिख की तो भावना ही है वे कि मेरा घर बने ना बने पर सब तो पहला मेरे गुरु का घर बनना चाहिए। मेरे घर भावें एक वक्त की रोटी पके ना पके मेरे बाबे दे दर ते 24 घंटे अठे पैर लंगर चलना चाहिए। मैनू तन ढक्कन नू कीमती कपड़े मिल ना मिल पर जेड़ा बाबे नानक दे दर ते आ जाए वह तन तो नगन ना जाए उहदे तन ढक्कन वास्ते बत्तर दिते जाण। भीम चंद दा मन कत्ती सी साहब ने जवाब दे दिता ते भीम चंद ने एक तैया कर लिया ते जिन्नी देर तक गुरु गोबिंद सिंह तो यह चीजा नहीं खोंदा उन्नी देर तक मैं इहनू चैन नाल टिकन नहीं देना। एक घटना यह सी ते दूसरी घटना जदों भीम चंद गया सिख विद्वान डॉक्टर करतार सिंह लिखते ने वेख्या भी गुरु गोबिंद सिंह दे दर ते भाई जैते वर्गे बैठे इत्थे भाई बचित्र सिंह वर्गे बैठे इत्थे जिन्हां नूं शूदर कहा जांदा सी उह गुरु दे कोल बैठ के लंगर छकण ते भीम चंद ने नफरत भरे शब्द कहे सन गुरु गोबिंद सिंह तुसी खत्री हो असी राजपूत हां जिहड़े आ तुसी नीवी जातां वाले शूदर इकट्ठे कीते ने
ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢ ਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਨੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਹੂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀਂ ਕੋ ਸਰਦਾਰ ਬਣਾਉ ਤਬੈ

ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾ। ਕਾਰਨ ਸਿਰਫ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜਾ ਜਿਹਾ ਇਤਿਹਾਸਕ ਪੱਖ ਲੈ ਰਿਹਾ। ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ। ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵਿੱਚ ਸੀ ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ। ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾਰ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਕਾਰ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ। ਹੁਣ ਭਗਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਵਿਲਾਸਾ, ਕਲੰਦਰੀ ਦਰ ਤੇ ਜਮਨਾ। ਕਹਿੰਦੇ ਨੇ ਜਮਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੀ ਆ, ਪਰਣਵੋ ਆਦਿ ਏਕੰਕਾਰਾ ਜਸਲ ਮਈਲ ਕੀ ਉਹ ਪਸਾਰਾ, ਇਹ ਪਹੁੰਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸੁਰ, 20 ਕਬਿੱਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ, ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਲੰਦਰੀ ਤੱਟ ਕਰੇ ਵਿਲਾਸਾਂ, ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ, ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਰ ਦਿੱਤੇ, ਸ਼ੇਰ ਦਾ ਸ਼ਿਕਾਰ ਕੀਤਾ। ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਚੁਣ ਚੁਣ ਕੇ ਵਗਾਰ ਵਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈਂ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਵਧਾਰੇ, ਜਿਹੜੇ ਰਿੱਛ ਸਨ ਰੋਜ਼ ਸਨ, ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾ ਹਮ ਸ਼ੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ।

ਜਬੂਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ। ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ ਹੈ। ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਲ ਹੋਏ ਬੱਚੇ ਦੀ। ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਸੰਡੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾਹ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦੂਸ਼ ਦਵਾਈ ਦਵੈਸ਼ ਦਾ ਦੂਈ ਦਾ ਹੌਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇੱਥੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਹੈ। ਜੇ ਕਿਰਪਾ ਕਰੇ, ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਾਉਂਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ, 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮਰਨੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ। ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ ਹੈ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਾਉਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਹੈ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਾਉਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ। ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪਾਉਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ, ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ, ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ, ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬੜੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ, ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ, ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ, ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ। ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ, ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐਂ ਤੂੰ ਜਾ, ਬੇਸ਼ ਜੇ ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ।
अजमेर चंद इथों निकलिया। ध्यान दिया जे इधरों अजमेर चंद चला गया भीम चंद का पुत्र। फतेह शाह ने गुरु गोबिंद सिंह जी ने भी अपनी बच्ची की शादी भी सदा पत्र भेजे। महाराज नूं पता है कि पहाड़ी आने ने कोई ना कोई शरारत जरूर करनगे। साहब ने दीवान नंद चंद अपने सिख दया राम परोहित ते 10-11 सिख होर भेजे। 1,00,000 रुपये के करीब सगर बनता है जिहड़ा फतेह शाह की धीली पे तोड़िया। कह लगे आनू दियो पर नाल क्या सुचेत रहो। भीम चंद भी पहुंच गया, लड़की की शादी हो गई। ते अक्सर आप देखते हैं अज भी पिंडा विच जो लोगों की एक समाजिक रीत है कि बच्ची की डोली उठन तो पहला जिन्हें जिन्हें सगन देना वो इकट्ठे होंगे। आए राजे महाराजे इकट्ठे होए। परोहित ने पुकार के कहा किसे राजे वालों 5,000, किसे वालों 2,000, किसे वालों हद 10,000। अखीर च उन्हें कहा गुरु गोबिंद सिंह वालों 1,00,000 रुपये का सगन। भीम चंद तड़ कहता फतेह शाह जेड़ा मेरे रस्ते नू रोकदा है उन्हू तू अपनी धी दे व्याह भी शामिल किया है। साड़ी भरे दरबार विच नक वड्डी गई, एक फकीर टिब्बे ते रहण वाला इन्ना सगन भेजे। कहिंदा जे तू गुरु गोबिंद सिंह दा सगन लैणा है ते मैं तेरी धी दा डोला नहीं लैके जाणा, डोला तेरी धी दा तेरे घर रहेगा। भीम चंद इक्को दम गुस्से विच उठ के तुर पिया। दीवान नंद चंद समझ गया भी ये शरारती बंदा है, खेड करेगा। इन्ना सियाणा सिख उन्हें श्रीनगर दे विच नहीं रहिश रखी, बाहर मैदान विच रखी जिधर पौंटा साहिब वाला रस्ता पैंदा सी। भीम चंद नूं मनान गए, कहिंदा पहली गल फतेह शाह ये गुरु का तू सगन लैना नहीं, आपां सिखां नूं कुट के धक्के नाल खोणा। जे उस तरह लै लिया तो फिर तां गल कोई ना बनी, सिखां नूं कुट मार के खोणा कि गुरु गोबिंद सिंह तक सुनिया तां पहुंचे कि भीम चंद किन्नी कु ताकत है। पहली गल इन्हां सिखां नूं कुटना पएगा, दूसरा मैं तेरी बच्ची की डोली तां चुकांगा, मैं हुण वापस इस तरह नहीं जाना, पौंटा साहिब नूं उजाड़ना है ते जिहड़ी गुरु गोबिंद सिंह नाल जंग लड़नी है उहदा मोहरी सब तो अगे तू होवेगा। हुण बच्चे ने सोचिया एक समाज सी जे धी की डोली जिन्हें लावा लईआं होण उहदी डोली कोई छड के चला जाए। आखिर वह एक धी का बाप सी अंदर दहल गया, डोल गया, कहिंदा बिल्कुल ठीक है, मैं सगन नहीं खोवांगा, मैं तेरे अगे होके गुरु गोबिंद सिंह दे विरुद्ध लड़ांगा। ते जदों इह सगन खोण लई पहुंचे नंद चंद कहिंदा अगे तां देना सी, उत्थे टाकरा होया यमुना दे कंढे ते नंद चंद होरी सारा समान लैके वापस आ गए। कहण लगे महाराज हुण तैयारी करो, उधर गुरु गोबिंद सिंह महाराज वह सानू खत्म करन ते तुले। ये वापस पौंटा साहिब पहुंच गए। इत्थे फिर गुरु गोबिंद सिंह कहिंदे ने देखो ए फतेह शाह कौपा तब राजा लो परा हमसो बिन काजा। फतेह शाह असी ते तेरी धी दे विआह विच शामिल होण गए, हद होगी तू एक वारी दृढ़ता रहिंदो, तेरी लोक परलोक विच इज्जत ढक दे, पर दोह के एक दबके नाल तू डोल गया ते गुरु गोबिंद सिंह दा मुकाबला करन लई सब तो अगे तुरिया। तवारीख दे पन्ने ने फतेह शाह तुरिया, इन्हां ने बच्चा ते डोली तोड़ दिते। 10,000 दे करीब पहाड़ियां दी फौज सी जिहड़ा पहला हल्ला गुरु गोबिंद सिंह उत्ते कीता गया। ते गुरु गोबिंद सिंह कोल कौण जी, अपने प्यारे सिख भूआ दे जिहड़े 5 पुत्तर ने संघो शाह गुलाब राय गंगा राम मारी चंद, ये 5 भरा जिहड़े सूरवीर ए मामा कृपाल लाल चंद। कई लाल चंद हवाई हलवाई का जिक्र करते ने, पर सोहन सिंह शीतल ने लाल चंद भाई विधि चंद के भतीजे के पुत्र का जिक्र किया। ओ ते साहब दे कोल जिहड़े 500 पठान भर्ती किए सन, जदों पता लगा पहाड़िए आउंदे पए ने, रातों रात इन्हां पहाड़ियां नाल गंढ संड कर ली। कहन लगे सी ऐन मौके ते सवेरे गुरु गोबिंद सिंह नूं जवाब देंगे, पर शर्त एक के पौंटा दी जिन्नी भी लुट होवेगी वह साडी होवेगी, दूसरी गल कि लुट तो बाद इनाम सानू मूंह मंगिया दिता जाएगा। पहाड़ियां ने कहा बिल्कुल ठीक है। 4 पठान आगू निजाबत खान भीखन खान उमर खान ये 3-4 इकट्ठे हो के गुरु गोबिंद सिंह दे चरणा विच पहुंचे ते कहन लगे कि असी अज रात छड के चले जाना, किसे ने कहा मेरे पुत्र दा विआह, किसे ने कहा मेरा बाप बीमार, किसे ने कहा मेरे बच्चे रोंदे ने। सह मुस्कुरा पै कहन लगे पठानो जिदन तुहानू पीर जी ने रखाया सी उदन तुसी तरले लेंदे सो, पेट भर के रोटी मिल जा सी रह जागे,
ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ? ਕਹਿਣ ਲੱਗੇ ਅਸੀਂ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ। ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ। ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ, ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ। 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ, ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ, ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ, ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ, ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸੀ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਥ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ, ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀ ਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ, ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਦਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਤਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ, ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਂ। ਹਯਾਤ ਖਾਂ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ, ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਏ, ਪੌਂਟਾ ਸਾਹਿਬ ਦੀ ਪਹਿਲੀ ਵਾਰ ਨੀ, ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ, ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਂ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ,
ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਂ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨੀ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ, ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ, ਕੋਈ ਨਾਗ ਨਹੀਂ ਕੋਈ ਤੀਰ। ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ ਹੈ, ਆਹ ਸੋਟਾ ਹੀ ਮੇਰੇ ਹੱਥ ਵਿੱਚ ਏ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਥ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਣ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ। ਕਹਿੰਦਾ ਡੇਢ ਝਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ? ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ। ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ, ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਝ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਏ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ। ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹੱਟੀ ਖਾਂ ਹਯਾਤ ਕੇ ਸੀਸ ਜਹਾਰੀ। ਹਯਾਤ ਖਾਂ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ 'ਚ ਇੱਕ ਮਾਰਿਆ, ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ। ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹੱਟੀ ਖਾਂ ਹਯਾਤ ਕੇ ਸੀਸ ਝਾਰੀ, ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿਣ ਲੱਗੇ ਮਾਨੋ ਮਾਖਣੰਗ ਮਟਕੀ ਕਾਢ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ, ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ ਉੱਧਰ ਹਯਾਤ ਖਾਂ ਦੀ ਮੌਤ ਹੋਈ, ਤੇ ਦੂਸਰਾ ਸੀ ਨਜਾਬਤ ਖਾਂ, ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ, ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ, ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ। ਦੋਨੋਂ ਸੂਰਮੇ ਜੂਝੇ, ਨਜਾਬਤ ਖਾਂ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ। ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ, ਉਧਰੋਂ ਨਜਾਬਤ ਖਾਂ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ।
ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਮਾਰ ਨਜਾਬ

ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਝਾਰਨ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ ਫਿਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਮ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲੰ ਕੇਵਲੰ ਦਾਸ ਜਾਨਕ ਬਚਾਏ, ਦੇਖੋ ਨਿਮਰਤਾ ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਭ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਤਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ ਹੈ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਬੈ ਵੀਰ ਧਾਏ ਸਰੋਗਨ ਚਲਾਏ ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ। ਇੱਕ ਤੀਰ ਭੱਥੇ ਵਿੱਚੋਂ ਕੱਢਿਆ, ਕਹਿਣ ਲੱਗੇ ਹਰੀ ਚੰਦ ਮਾਰੇ ਤੋਂ ਜੋਧਾ ਲਿਤਾਏ। ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਬੈ ਵੀਰ ਧਾਏ ਸਰੋਗਨ ਚਲਾਏ ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ। ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾ ਕਰੋੜ ਰਾਏਂਗ ਵਾਹੇ ਕਾਲ ਕਾਏਂਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਸ ਪਾਗੇ। ਫਿਰ ਸਾਹਿਬ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਮੇਰੇ ਵਾਹਿਗੁਰੂ।

अथाह अगंत अतुल ज्यों बुलावहो त्यों नानक दा।

दासन दास कह जन नानक जेहा तू कराहे तेहा खौ करी वखियान। दासन दास कह जन नानक जेहा तू कराहे तेहा खौ करी वखियान। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभाए मान खोए बैठे गुरमुख प्यारे सतसंगी जनों, आप जी हफ्तावारी दीवान विच सतगुरु दे पवित्र चरण स्पर्श करन वास्ते साहिबां दी प्यारी गोद विच इकत्र होए बैठे हो। जिवें आप जी नूं ए सब नूं जानकारी है कि 27 जून नूं शेरे पंजाब महाराजा रणजीत सिंह जी दी बरसी सी, जिस नूं आपां अज सतगुरु दे घर अंदर मना रहे हां। आपने बड़े प्यार दे नाल कीर्तन भी सरवण कीता है और गुरमुख प्यारियां तों उस दृश्य नूं तवारीख दे उस पन्ने नूं सरवण कीता जदों महाराणी जिंद कौर अपने सपुत्र दे शीश ते केस ना देख के उसने सब कुछ सह लिया अपने उते, पर इहनूं ना सह सकी कि कलगी वाले दी मोर मेरे पुत्र दे सिर तों गुम हो जाए। आओ उस शेरे पंजाब दे जीवन दे समाचार तुहाडे नाल आप संगत नाल सांझे करने ने। मैं सिर्फ उहनां दी जीवनी विचों पख उहनां को आप नाल सांझा करना, समय अंदर रह के उस दे जीवन नूं तक के साडी साडे गुरु नाल बण आवे, उस दे जीवन नूं पढ़ के उहदी निर्माणता नूं तक के असीं अपने अतीत वल अपने उहनां बजुर्गां दे इतिहास तों जाणू हो सकीए जिन्हां दीआं बाहवां विच वी ताकत बड़ी है ते निम्रता दे वी पुंज सन। आओ साहिब श्री गुरु ग्रंथ साहिब मेहर करे आप किरपा करके विच वरते मेरा सतगुरु किरपा करके एकाग्रता बख्शिया जे जिन्ने भी आपां बैठे हैं, क्योंकि एकाग्रता तो बिना आनंद नहीं। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज जी दी पावन पवित्र इलाही गुरबाणी दा जदों आपां पाठ करने ते गुरमुख दे सिद्धांत दी आपां जदों विचार करने आ ते सतगुरु ने बाणी अंदर दो पक्ष मनुख दे बयान कीते। मनुख दे की इस बनाई हुई सृष्टि दे हर वस्तु दे दो पक्ष दिते ने। जिथे मेरे सतगुरु ने बाणी विच अमृत दा वेरवा दिता है, अमृत दी समर्था की है, अमृत अंदरों पी के मनुख केड़ियां उस रूहानियत दियां पिंगां नूं झूटदा है, उथे साहिब ने इस दे विपरीत जिहड़े विषय विकार ने इन्हां विच मनुख जदों डुब जांदा है ते उदों इहदा जीवन तबाह किवें हो जांदा है। अमृत दी चढ़दी कला
ਤੇ ਵਿਕਾਰਾਂ ਵਿੱਚ ਗਰਕ ਹੁੰਦੇ ਜੀਵਨ ਦੋਨਾਂ ਨੂੰ ਬਿਆਨ ਕੀਤਾ। ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ, ਉਹਨੂੰ ਕਹਿ ਦਿੱਤਾ ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭਿੱਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੋਚਦੇ ਹੋਗੇ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਕੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕਮਿਕ ਹੋ ਚੁੱਕੀ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਉੱਥੇ ਨਾਲ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ, ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ। ਸੱਚੀ ਬਾਣੀ ਦੀ ਗੱਲ ਕੀਤੀ, ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ। ਅੰਮ੍ਰਿਤ ਦੀ ਗੱਲ ਕੀਤੀ, ਨਾਲ ਜ਼ਹਿਰ ਦੀ ਗੱਲ ਕਰ ਦਿੱਤੀ। ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ ਤੇ ਨਾਮ ਤੋਂ ਟੁੱਟੇ ਹੋਏ ਸਾਕਤ ਦੇ ਜੀਵਨ ਨੂੰ ਬਿਆਨ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ। ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ? ਹਜ਼ੂਰ ਦਾ ਬਚਨ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ। ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ? ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ? ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ? ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਵੇ, ਕਹਿੰਦੇ ਨੇ ਸੁਲਤਾਨ ਹੋਵਾਂ ਮੇ ਲਸ਼ਕਰ, ਰਾਜ ਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਹੇ ਮਾਲਕ, ਜੇ ਤੂੰ ਮੈਨੂੰ ਬਾਦਸ਼ਾਹ ਦੇ ਦੇਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਹੋ, ਪਰ ਇਹਨਾਂ ਰਾਜ ਲੈ ਕੇ ਇੱਕ ਮੇਰੇ ਤੇ ਕਿਰਪਾ ਕਰ ਦੇ, ਸੁਲਤਾਨ ਬਣਾ ਦੇ, ਫੌਜ ਦੇ ਦੇ, ਰਾਜ ਭਾਗ ਦੇ ਦੇ, ਪਰ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ, ਕਿਤੇ ਤੈਨੂੰ ਭੁੱਲ ਨਾ ਜਾਵਾਂ ਰਾਜ ਭਾਗ ਦੇਖ ਕੇ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਾਹਿਬ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀਕੈ ਸੰਗ ਕਾਮ, ਕਤੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਭਗਤ ਰਵਿਦਾਸ ਨੇ ਇੱਕ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਕੇਵਲ ਗੁਰੂ ਸਾਹਿਬਾਨ ਨਹੀਂ ਭਗਤਾਂ ਦੀ ਬਾਣੀ ਕਦੀ ਵਾਚੀਏ, ਭਾਵੇਂ ਗੱਲ ਉਹਨਾਂ ਨੇ ਰੂਹਾਨੀਅਤ ਦੀ ਉਡਾਰੀ ਦੀ ਕੀਤੀ, ਪਰ ਉਹਨਾਂ ਨੇ ਬਾਹਰ ਦਾ ਨਿਜ਼ਾਮ ਕਿਹੋ ਜਿਹਾ ਚਾਹੀਦਾ? ਕਹਿਣ ਲੱਗੇ, ਅਸਲੀਅਤ ਜੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ। ਵਤਨ ਦੀ ਗੱਲ ਬਾਬੇ ਰਵਿਦਾਸ ਨੇ ਵੀ ਕੀਤੀ, ਕਹਿਣ ਲੱਗੇ, ਮੈਂ ਤਾਂ ਉਸ ਵਤਨ ਦਾ ਵਾਸੀ ਹਾਂ ਜਿੱਥੇ ਪਰਜਾ ਉੱਤੇ ਜ਼ੁਲਮ ਨਹੀਂ ਹੁੰਦਾ, ਜਿੱਥੇ ਪਰਜਾ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ, ਜਿੱਥੇ ਹਰ ਇੱਕ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਏ, ਜਿੱਥੇ ਕੋਈ ਮਰਜ਼ੀ ਮਨੁੱਖ ਉਸ ਰਾਜ ਵਿੱਚ ਵਿਚਰੇ, ਉਹਨੂੰ ਕੋਈ ਨਜ਼ਰ ਬੰਦ ਕਰਕੇ ਜੇਲ੍ਹ ਵਿੱਚ ਜੰਜੀਰਾਂ ਵੀ ਜਕੜ ਕੇ ਸੱਟਣ ਵਾਲਾ ਨਹੀਂ, ਉੱਥੇ ਕਦੀ ਕਿਸੇ ਦੇ ਪੁੱਤਾਂ ਨੂੰ ਬੇਦੋਸ਼ੀਆਂ ਨੂੰ ਕੋਹ ਕੇ ਖਤਮ ਨਹੀਂ ਕੀਤਾ ਜਾਂਦਾ,
ਕਿਹੜੇ ਰਾਜ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਨੇ? ਕਹਿਣ ਲੱਗੇ ਇੱਕ ਉਹੋ ਜਿਹਾ ਰਾਜ ਚਾਹੀਦਾ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾ ਹੋ। ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਜ ਖਿਰਾਦ ਨਾ ਮਾਲ, ਖੌਫ ਨਾ ਖਤਰ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹ ਖੈਰ ਸਦਾ ਮੇਰੇ ਭਾਈ। ਕਹਿਣ ਲੱਗੇ ਪਿਆਰੇ ਆਬਾਦਾਨ ਸਦਾ ਮਸ਼ਹੂਰ, ਉਹ ਗਨੀ ਬਸੈ ਮਾਮੂਰ, ਤੇ ਉਹ ਰਾਜ ਕਿਹੋ ਜਿਹਾ? ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਘੋਟ ਕਾਵੇ। ਉੱਥੇ ਕੋਈ ਰੋਕਣ ਵਾਲਾ ਨਹੀਂ, ਰਾਜ ਇਹੋ ਜਿਹਾ। ਬਾਬੇ ਫਰੀਦ ਵਰਗਾ ਸੂਫੀ ਸੰਤ ਜਿਹੜਾ ਇਹਨਾਂ ਬਾਣੀ ਵਿੱਚ ਭੇਜਾ, ਨਾਮ ਵਿੱਚ ਭੇਜਾ, ਇੱਥੋਂ ਤੱਕ ਕਹਿੰਦਾ ਕਿ ਜੇ ਸੱਜਣਾ ਰੱਬ ਨੂੰ ਪਾਣੀ ਤੇ ਕਿਸੇ ਦੇ ਹਿਰਦੇ ਨੂੰ ਦੁਖਾਈ ਨਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ, ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੋ ਤੋਂ ਪਿਰਿਆ ਦੀ ਸਿੱਖ ਹਿਆਓ ਨਾ ਠਾਏ। ਕਹੀ ਦਾ ਕਿਸੇ ਦੇ ਹਿਰਦੇ ਨੂੰ ਦੁਖਾ ਨਾ। ਤੇ ਜਿੱਦਣ ਉਸ ਫਰੀਦ ਨੇ ਸਵਤੰਤਰਤਾ ਦੀ ਆਜ਼ਾਦੀ ਦੀ ਗੱਲ ਕੀਤੀ, ਰਾਜ ਦੋ ਤਰ੍ਹਾਂ ਨਾਲ ਕਾਇਮ ਕੀਤਾ ਜਾਂਦਾ, ਇੱਕ ਤਾਂ ਉਹ ਲੋਕ ਜਿਹੜੇ ਜ਼ੁਲਮ ਤੇ ਤਸ਼ੱਦਦ ਕਰਕੇ ਪਰਜ਼ਾ ਨੂੰ ਗੁਲਾਮ ਕਰਦੇ ਨੇ ਤੇ ਉਹਨਾਂ ਤੇ ਦਿਨ ਰਾਤ ਜ਼ੁਲਮ ਢਾਂਦੇ ਨੇ, ਆਪਣੀ ਰਾਜ ਦੀ ਹਵਸ਼ ਪੂਰੀ ਕਰਦੇ ਨੇ, ਤੇ ਇੱਕ ਉਹ ਮਰਜੀਵੜੇ ਜਿਹੜੇ ਆਪਣੀ ਅਣਖ ਨੂੰ ਕਾਇਮ ਕਰ ਲਈ ਤੇ ਰੱਬ ਨੇ ਜ਼ਿੰਦਗੀ ਦਿੱਤੀ ਏ ਸਵਤੰਤਰ ਗੁਜ਼ਾਰਨ ਲਈ ਸੰਘਰਸ਼ ਕਰਦੇ ਨੇ, ਰਾਜ ਉਹ ਵੀ ਕਾਇਮ ਕਰਦੇ ਨੇ ਪਰ ਜ਼ੁਲਮ ਢਾਣ ਲਈ ਨਹੀਂ, ਜ਼ੁਲਮ ਨੂੰ ਰੋਕਣ ਵਾਸਤੇ। ਮੈਂ ਜਿਸ ਰਾਜੇ ਵੱਲ ਤੁਰ ਰਿਹਾ ਉਹਦੇ ਜੀਵਨ ਤੋਂ ਪਹਿਲਾਂ ਬਾਣੀ ਵਿੱਚੋਂ ਅਰਜ਼ ਕਰਨੀ ਏ, ਫਰੀਦ ਵਰਗਾ ਮਹਾਂਪੁਰਸ਼ ਕਹਿੰਦਾ ਕਿਸੇ ਦੇ ਹਿਰਦੇ ਨੂੰ ਢਾਣ ਆ। ਤੇ ਜਿੱਦਣ ਸਵਤੰਤਰਤਾ ਦੀ ਗੱਲ ਕੀਤੀ ਉਦੋਂ ਉਸ ਫਕੀਰ ਨੇ ਇੱਕ ਗੱਲ ਕਹਿ ਦਿੱਤੀ, ਰੱਬਾ ਮਨੁੱਖਾ ਦੇਹੀ ਅਮੋਲਕ ਏ, ਬੜੀ ਮੁਸ਼ਕਲ ਨਾਲ ਮਿਲਦੀ ਏ, ਪਰ ਮੈਂ ਇੱਕ ਤੈਨੂੰ ਕਹਿ ਦਿਆਂ, ਜੇ ਫਰੀਦ ਨੂੰ ਜਿਉਂਦੇ ਜੀ ਕਿਸੇ ਦੇ ਦਰਵਾਜ਼ੇ ਦਾ ਗੁਲਾਮ ਬਣਾ ਨਹੀਂ, ਕਿਸੇ ਦੇ ਦਰਵਾਜ਼ੇ ਅੱਗੇ ਝੋਲੀ ਅੱਡਣ ਲਈ ਮਜਬੂਰ ਕਰਨੀ, ਤੇ ਮੈਂ ਚਾਹੁੰਦਾ ਐ ਖੁਦਾ ਕਿਸੇ ਦੀ ਗੁਲਾਮੀ ਕਬੂਲਣ ਤੋਂ ਪਹਿਲਾਂ ਮੇਰੀ ਜਿੰਦ ਨੂੰ ਮੇਰੇ ਸਰੀਰ ਤੋਂ ਸਵਤੰਤਰ ਕਰ ਦੇਈ, ਕਿਉਂਕਿ ਮੈਂ ਕਿਸੇ ਦੇ ਦਰਬਾਰ ਵਿੱਚ ਗੁਲਾਮੀ ਦੇ ਦਿਨ ਨਹੀਂ ਕਰ ਸਕਦਾ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੇ ਬਾਣੀ ਵਿੱਚ ਕਹਿ ਦਿੱਤਾ, ਫਰੀਦਾ ਬਾਰ ਪਰਾਏ ਬੈਠਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਈ। ਤੇ ਜਿਸ ਮਹਾਰਾਜੇ ਦਾ ਜ਼ਿਕਰ ਆਪਾਂ ਕਰਨ ਲੱਗੇ ਆ, ਮੈਂ ਕੋਸ਼ਿਸ਼ ਕਰਾਂਗਾ ਉਹਦੇ ਜੀਵਨ ਵਿੱਚੋਂ ਪੰਛੀ ਝਾਤ ਆਪਾਂ ਨਿਕਲੀਏ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਨੁੱਖ ਆਏ। ਮੈਂ ਸਾਹਿਬ ਦੇ ਦਸਮੇਸ਼ ਦੇ ਜੀਵਨ ਨਾਲ ਇਹਦੇ ਜੀਵਨ ਨੂੰ ਆਰੰਭ ਕਰਨਾ, ਇਸ ਖਾਨਦਾਨ ਦੇ ਜੀਵਨ ਨੂੰ। ਸਤਿਗੁਰੂ ਦੇ ਦਰਬਾਰ ਵਿੱਚ ਇੱਕ ਮਨੁੱਖ ਆਇਆ ਤੇ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਸ ਨੌਜਵਾਨ ਨੇ ਖਲੋ ਕੇ ਕਿਹਾ ਸੀ, ਦਾਤਿਆ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ। ਸਿੱਖ ਵਿਦਵਾਨ ਲਿਖਦੇ ਨੇ ਕਿ ਉਸ ਮਨੁੱਖ ਦਾ ਨਾਮ ਸੀ ਬੁੱਢਾ ਮੱਲ, ਤੇ ਇਹਨੇ ਹੱਥ ਜੋੜ ਕੇ ਕਲਗੀ ਵਾਲੇ ਦੇ ਚਰਨਾਂ ਵਿੱਚ ਖਲੋ ਅੰਮ੍ਰਿਤ ਦੀ ਯਾਚਨਾ ਕੀਤੀ ਤੇ ਜਦੋਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਬੁੱਧ ਸਿੰਘ। ਗੁਰਦੇਵ ਪਿਤਾ ਤੋਂ ਅੰਮ੍ਰਿਤ ਦੀ ਦਾਤ ਲਈ ਨਾਮ ਬੁੱਧ ਸਿੰਘ ਰੱਖਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ, ਇਸ ਨੇ ਇੰਨਾ ਕੁ ਜ਼ਾਲਮਾਂ ਨਾਲ ਟੱਕਰ ਲਈ, ਇਹਦੇ ਸਰੀਰ ਉੱਤੇ 40 ਨਿਸ਼ਾਨ ਸਨ ਗੋਲੀਆਂ ਦੇ, ਨੇਜ਼ਿਆਂ ਦੇ, ਕੁਰਬਾਨਾਂ ਦੇ, ਤੀਰਾਂ ਦੇ। ਬੁੱਧ ਸਿੰਘ ਦੇ ਤਨ ਤੇ 40 ਨਿਸ਼ਾਨ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜ਼ਿਕਰ ਕਰਦਾ, ਇਹਦੇ ਤਨ ਤੇ 43 ਨਿਸ਼ਾਨ ਨੇ। ਗੱਲ ਮੁੱਕਦੀ ਕੀ, ਉਹਦੇ ਤਨ ਤੇ 40 ਨਿਸ਼ਾਨ ਨੇ, ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਸਾਰਾ ਸਰੀਰ ਵਿੰਨਿਆ ਪਿਆ। ਸਿੱਖ ਵਿਦਵਾਨ ਕਹਿੰਦੇ ਨੇ ਬੁੱਧ ਸਿੰਘ ਦੀ ਇੱਕ ਘੋੜੀ ਸੀ ਜਿਹਦਾ ਨਾਮ ਦੇਸਾਂ ਸੀ, ਇਸ ਕਰਕੇ ਇਹਦਾ ਨਾਮ ਨਾਲ ਹੀ ਇੰਨਾ ਜੁੜ ਗਿਆ ਸੀ, ਅਸਵਾਰੀ ਕਰਨ ਵਾਲੇ ਦਾ ਤੇ ਅਸਵਾਰੀ ਦਾ ਨਾਮ ਇੰਨਾ ਕੁ ਇਕਮਿਕ ਹੋ ਗਿਆ, ਇਹਨੂੰ ਦੇਸਾਂ ਬੁੱਧ ਸਿੰਘ ਕਹਿਣ ਲੱਗ ਪਏ ਸਨ। ਦੇਸਾਂ ਬੁੱਧ ਸਿੰਘ ਆਪਣੀ ਘੋੜੀ ਦੇ ਪਿੱਠ ਤੇ ਸਿੱਖ ਵਿਦਵਾਨਾਂ ਮੁਤਾਬਕ 50 ਵਾਰੀ ਇਹਨੇ ਜ਼ੁਲਮ ਤੇ ਚਨਾਹ ਨੂੰ ਆਰ ਪਾਰ ਕੀਤਾ ਸੀ। ਬੁੱਧ ਸਿੰਘ ਇਹਨੇ ਜਦੋਂ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ, ਇਹਦੇ ਘਰ ਫਿਰ ਦੋ ਪੁੱਤਰ ਪੈਦਾ ਹੋਏ, ਇੱਕ ਦਾ ਨਾਮ ਸੀ ਨੋਦ ਸਿੰਘ ਤੇ ਦੂਜੇ ਦਾ ਨਾਮ ਸੀ ਚੰਦਾ ਸਿੰਘ। ਚੰਦਾ ਸਿੰਘ ਸਰਦਾਰ ਜਿਹੜਾ ਇਹ ਸੰਧਾ ਵਾਲੀਆਂ ਘਰਾਣੇ ਦਾ ਮੋਢੀ ਹੋਏ। ਨੋਦ ਸਿੰਘ ਜਿਹੜਾ ਇਹਨੇ ਗੁਜਰਾਂ ਵਾਲੇ ਦੇ ਨੇੜੇ ਆਪਣੇ ਬਾਪ ਦੀ ਮੌਤ ਤੋਂ ਬਾਅਦ ਗੁਜਰਾਂ ਵਾਲੇ ਦੇ ਨੇੜੇ ਇੱਕ ਸ਼ੁਕਰ ਚੱਕ ਥੇ ਵਿਛਾਇਆ। ਇਸ ਨੇ ਪਹਿਲਾਂ 30 ਨੌਜਵਾਨ ਸਿੱਖ ਆਪਣੇ ਨਾਲ ਜਥੇ ਵਿੱਚ ਰਲਾਏ ਨੇ,
इन्हें सुकर चक थे विछाया है। जे सच पुछो ओ सुकर चकिया मिसल दा ओदन मूल सी, ते सुकर चकिया मिसल दे नाल नाल इउं समझ लो कि सिख राज दी पहली नी ओदन रखी गई सी। ती बंदे बाबा नोद सिंह ने, इस नोद सिंह सरदार ने भर्ती कीते। नोद सिंह तो बाद एदे घर दे अंदर चार पुत्रा ने जन्म लिया, चरत सिंह, चेत सिंह, माकी सिंह आदक। नोद सिंह दी मौत हुई ते एदे पुत्र चरत सिंह ने सुकर चकिया मिसल दी कमांड नू सांभिया। मैं रणजीत सिंह जी दे पिछोकड़ दी अर्ज कर रहा, चरत सिंह जिदन मिसल दा आगू बने ओदने ने एक नेम बना दिता सी, जिन्हें साडी मिसल भी सामने होना है ओनू कलगी वाले दे दर दा अमृत पान करना पेगा। ते जदों कोई नवा सिपाही भर्ती करदा सी उदों चरत सिंह आप पंजां प्यारियां भी शामिल होके ओनू अमृत दी दात दिंदा हुंदा सी। मिसल विच सिपाही भर्ती तां करना, पहला इन्हें अमृत दी दात देनी। जदों चरत सिंह दा जीवन आया उदों मिसलां राजपाट कायम पईआं करदीआं ने। इधर अबदाली ने हमला कीता, कुपर खेड़े दे मैदान विच इन्हें हजारां सिख कोह के खत्म कीते ने, बुझे बुढ़े बच्चे अनेकां जिहड़े गभरू ने उन्हां नूं इन्हें शहीद कर दिता। ते इस कुपर खेड़े दे मैदान विच सरदार चरत सिंह ने वंगार के एक गल कही सी, अबदाली लोकां दे पुत्र मरवाना पे, जे तेरियां बाहां विच दम है तू मेरे सामने आके मेरे नाल टक्कर लै लै। इत्थे चरत सिंह ने वंगारिया सी। चरत सिंह तो बाद एदे घर एदा पुत्र महा सिंह ते सोज सिंह दो पुत्र होए। चरत सिंह तो बाद महा सिंह ने सुकर चकिया मिसल दी अगवाई कीती है। महा सिंह जेड़ा एदा दिन दिन प्रताप वधदा गया, इथों तक के राणी सदा कौर जेड़ी है उन्हें भी एदे नाल सांझ पाई। मैं अर्ज करा सरदार महा सिंह दा जेड़ा रिश्ता है, जींद दा राजा होया गजपत सिंह, ओदी बच्ची राज कौर मलवैन दे नाल महा सिंह दी शादी हुई। ते चेते रखना महा सिंह ओ भागां वाली घड़ी आई, गुजरां वाले दी धरती है। कुछ बडरुखां दा जिक्र करदे ने, गुजरां वाले दी धरती है। 2 नवंबर सन 1780 आया, उस दिन एक बालक दा जन्म होया। राज कौर दी कुख विचों महा सिंह दे घर अंदर, ते उस बालक दा नाम रखिया गया सी रणजीत सिंह। एदा पिछोकड़ रणजीत सिंह दा जन्म होया। बाप ने खुशियां मनाईया ने, अजे थोड़ी जी उम्र दा होया ते रणजीत सिंह नू चेचक ने दब लिया। कहिंदे एदे बचन दी कोई उम्मीद नहीं सी, एदी खब्बी अख सदा वास्ते बंद हो गई। ते वेखण वाले सोचदे सन पता नहीं इस बच्चे ने बचना के नहीं, पर सिख विद्वान लिखदा है नहीं दुनिया दे लोको, जदों ओदी एक अख सदा ली चली गई, ओदा शरीर बिल्कुल कमजोर हो गया। पर खूनी हस के कहिंदी सी, जिस बच्चे नू तुसी कमजोर कहिंदे हो इन्हें कदी गुरु नानक दे नाम दे सिक्के चलाने ने, इन्हें धरती पंजाब दी महाराजा बनने, इनू शेरे पताब पंजाब दा खिताब दिता जाना है। इन्हें ता कई सदिया दे जालम हलम हमलावरां दे दंद खट्टे करके पिछा नू मोड़ देना है। रणजीत सिंह कुछ समय तो बाद वल होया, जिदन महा सिंह दी उम्र 27 साल दी होई, ते इधर रणजीत सिंह जेड़ा एदी उम्र 9 कु साल दे करीब होई। 9 साल दी उम्र विच रणजीत सिंह अपने बापू नाल मुहिम उत्ते जान लग पिया सी। सिख विद्वान लिखदे ने इधर राणी सदा कौर होई है कन्हैया मिसल दी, ओदे मालक नू भावा के महा सिंह ने मारिया। जदों ने देखिया के महा सिंह दी ताकत वधदी पई है, उन्हें उसे वक्त सारे वैर विरोध भुलो के भुला के अपनी धी महताब कौर का रिश्ता रणजीत सिंह दे नाल कर दिता। महा सिंह अजे जिउंदा है। किन्ने जदों इहदा रिश्ता होया ते सरदार महा सिंह गया गुजरात, भावा के ए आपसी लड़ाई मिसलां दी सी, रणजीत सिंह भी उत्थे पहुंचिया। ते रणजीत सिंह अपने बापू नाल, महा सिंह उस मौसम विच खाना चंगा ना मिलन करके बीमार हो गया, ते इन्ना कु बीमार होया इहदा शरीर बिल्कुल रह गया, इंज भासिया के जिवें मौत बिल्कुल नेड़े पई आउंदी। ਇਹ ਗੁਜਰਾਤ ਤੋਂ ਵਾਪਸ ਪਰਤਿਆ, ਆਪਣੇ ਪੁੱਤਰ ਰਣਜੀਤ ਸਿੰਘ ਨੂੰ ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਸਤਾਰ ਦੇ ਕੇ ਆਏ। ਮਿਸਲ ਨੂੰ ਕਿਹਾ ਅੱਜ ਤੋਂ ਬਾਅਦ ਮੇਰਾ ਪੁੱਤਰ ਰਣਜੀਤ ਸਿੰਘ ਤੁਹਾਡੀ ਅਗਵਾਈ ਕਰੇਗਾ। ਛੋਟੀ ਜੀ ਉਮਰ ਏ
मां सिंह अपने घर वापस गुजरां वाले पहुंच गया है ते रणजीत सिंह ने पहली जंग बापू तो बाद ओ जीती है ते जदो जंग जीती स्नेहा भेजा कि अज तेरा पुत्र मुहिम नू फतेह करके आ रहा है ते मां सिंह दी ओ आखरी जित सी। इस खबर तो बाद मां सिंह जिहड़ा ओ चलाना कर गया 27 साल की उम्र विच मां सिंह चलाना कर गया। रणजीत सिंह ने अपने बापू का संस्कार आके हथी कीता। उस वक्त एदी मां राज कौर ने ते एदी सस सदा कौर ने एदे उते इना कु हथ रखिया, इस बच्चे नू इना जोड़ के रखिया। कुछ समा ए उदास होए सिख विद्वान मानदे ने, पर जदो कुदरत ने साथ दिता फिर रणजीत सिंह जेड़े पासे भी इन्हें पैर वधाया। ए गल चेते रखियो जित ने एदे पैरां नू चुमिया, कोई थां ऐसी नहीं जितो रणजीत सिंह ने हार दे मुंह नू तकिया होवे। रणजीत सिंह ने लाहौर ते कब्जा कीता है। ए सन 1801 दी घटना जदो सिख राज कायम हुंदा है, इन्हें लाहौर ते कब्जा कीता है ते लाहौर दी प्रजा ने खुद कहा रणजीत सिंह नू अजे महाराजा नहीं बनिया कि लाहौर दी प्रजा दे तीन हाकम ने भावा ए सिख सरदार सन आपस विच लड़दे ने, तू इत्थे आ के कब्जा कर तेरे राज विच सानू सुख मिल। रणजीत सिंह लाहौर पहुंचे, इन्हें जदो इत्थे कब्जा कर लिया ते सन 1801 दे अंदर जितने भी सरदार ने जितने भी अहलकार ने इन्हां ने सलाह की कि रणजीत सिंह नू महाराजे दा खिताब दिता जाए। शुरू तो नहीं 1801 दे अंदर इकट्ठ होया है, रणजीत सिंह नू खिताब देना चाहते ने ते अगो इन्हें उत्तर दे दिता सी नहीं मैनू खिताब ना दियो, मैं ता प्रजा दा सेवक हां। जदो उन्हां ने फिर वार वार कहा नहीं रणजीत सिंह तेनू महाराजे दा खिताब देना है, आखिर ते ओ मन गया ते वैसाखी वाले दिन इकट्ठ कीता। प्यारियो दूरों दूरों दूजियां रियासतां दे मनुख भी आए, सिख सरदार इकट्ठे होए। लाहौर दा कोई गुरुद्वारा नहीं जिदन महाराजे दा खिताब मिलना है, हर गुरुद्वारे दे अंदर अखंड पाठ प्रारंभ किया गया सी। मंदरां विच पुजारियां ने प्रार्थनावां कीतियां, इथो तक के पहला समा सी लाहौर दियां मस्जिदां विच भी मुलाणियां ने दुआ कीती या रब रणजीत सिंह नू लम्मी आरबला दई, एदे राज दे अंदर असी आजादी दा निग मान सकी। जिदन अखंड पाठ साहिब दे भोग वैसाखी वाले दिन पाए गए, दरबार सजे, गुरु ग्रंथ साहिब दा प्रकाश कीता, देखो अज सिख राजे दे जीवन नू गुरु ग्रंथ साहिब दा प्रकाश करके ज्ञानी गुरमुख सिंह ग्रंथी सन उन्हां ने गल विच पल्ला पा के अरदास कीती ते रणजीत सिंह ने कहा सी ज्ञानी जी तुसी बड़े गुरु घर दे अनन सेवक हो, एक अरदास करियो कि गुरु नानक साहिब एक कृपा करी रणजीत सिंह नू ओ जित दई जिस जित विच गुरु मैं तेरा अदब सत्कार कर सकां, मैनू ओ कामयाबी दई जिदे नल तेरे घर दी शोभा होवे, मैनू ओथे कामयाब ना करी जिथे मैं देखा के तेरी गुरमत नू खोरा लगदा होवे। कहिंदे उस वक्त ज्ञानी गुरमुख सिंह ने अरदास कीती, अज चार चपेरे रणजीत सिंह दे फुलां दी बरखा कीती गई ते बाबा साहिब सिंह जी बेटी उन्हां साहिब वाले उन्हां अपने हथां नाल शेरे पंजाब नू तिलक दिता। पहला रणजीत सिंह सी सुकर चकिया मिसल दा जथेदार, अज तो बाद सिख कौम विच महाराजा रणजीत सिंह बन गया। इनू जदो तिलक दिता गया महाराजे दा खिताब दिता है ते उस वक्त सिख विद्वान कहिंदे ने बेअंत कवि उत्थे आए सन। हुण गल चली भी सिक्का आपां किदे नां दा चलावांगे, विद्वान लिखदे ने किसे ने कह दिता तुसी बुद्ध सिंह दे नाम दा चलाओ, किसे ने कहा तुसी नोद सिंह दे नाम दा चलाओ, किसे ने कहा चरक सिंह दे नाम दा चलाओ, किसे ने कहा रणजीत सिंह दे नाम दी कविता उचार दिती। अपने अपने विद्वाना ने विचार दिते कि सिक्के उते एदा नाम होवे। जदो सारिया ने अपने आप विचार पेश कीते ते रणजीत सिंह ने गल विच पल्ला पा के कहा सी खालसा जी ए राज मेरा नहीं, ए राज गुरु नानक दा है ते जिदा राज सिक्का भी ओदे नाम दा चलना चाहिदा है। रुपये दा नाम रखो नानक शाही रुपया ते सिक्के दा नाम रखो पैसे दा नाम रखो नानक शाही पैसा। उथे जदो सिक्का ढालिया गया
ਪੁਰਾਤਨ ਵਿਦਵਾਨ ਲਿਖਦੇ ਨੇ, ਸਿੱਕੇ ਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਤੇ ਭਾਈ ਮਰਦਾਨਾ ਕੀਰਤਨ ਪਿਆ ਕਰਦਾ, ਦੂਜੇ ਪਾਸੇ ਸਿੱਕੇ ਤੇ ਲਿਖਿਆ ਗਿਆ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਦੀ ਫਤਿਹ ਮੈਨੂੰ ਮਿਲੀ ਪਰ ਆਪਣੇ ਆਪ ਨਹੀਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਮਿਲੀ। ਕੁਝ ਸਿੱਕਿਆਂ ਤੇ ਫਾਰਸੀ ਵਿੱਚ ਜਿਹੜੇ ਸ਼ਬਦ ਨੇ ਉਕਰੇ ਗਏ, ਕਈਆਂ ਵਿੱਚ ਗੁਰਮੁਖੀ ਤੇ ਇਹਨੇ ਫਿਰ ਇੱਕ ਮੋਹਰ ਤਿਆਰ ਕੀਤੀ ਜਿਸ ਨੂੰ ਇਸ ਸਟੈਂਪ ਨੂੰ ਲਾ ਕੇ ਬਾਹਰ ਦੇ ਸੂਬਿਆਂ ਵਿੱਚ ਬਾਹਰ ਦੇ ਰਾਜਾਂ ਵਿੱਚ ਆਪਣਾ ਚਿੱਠੀ ਪੱਤਰ ਕਰਦਾ ਸੀ। ਉਸ ਮੋਹਰ ਉੱਤੇ ਜਿਹੜੇ ਸ਼ਬਦ ਉਕਰੇ ਗਏ ਉਹ ਸਨ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਸਾਡੇ ਸਿੱਖ ਰਾਜ ਦੇ ਚਿੰਨ ਨੇ ਜਿਹੜਾ 40 ਸਾਲ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਧਰਤੀ ਤੇ ਰਿਹਾ। ਉਸ ਵਕਤ ਮੋਹਰ ਜਿਹੜੀ ਬਣਾਈ ਉਹਦੇ ਤੇ ਲਿਖਿਆ ਇੱਕ ਓਵੰਕਾਰ ਸਤਿਗੁਰ।

ਤੂੜਾ ਆ ਕੇ ਦੀ ਫੌਜ ਵਿਚ ਭਰਤੀ ਹੋਇਆ ਉਹਦੇ ਸਿੱਖੀ ਦੇ ਜੀਵਨ ਨੂੰ ਕਦੀ ਪੜੋ। ਜਨਰਲ ਮਨਤੂਰਾ ਕਹਿੰਦਾ ਹੈ ਕਿ ਮੈਂ ਸ਼ੇਰੇ ਪੰਜਾਬ ਦੀ ਫੌਜ ਵਿਚ ਭਰਤੀ ਹੋਣਾ ਤੇ ਸ਼ੇਰੇ ਪੰਜਾਬ ਨੇ ਆਓ ਭਗਤ ਕੀਤੀ ਤੇ ਨਾਲ ਇੱਕ ਗੱਲ ਕਹੀ ਸੀ, ਪੰਜ ਸ਼ਰਤਾਂ ਨੇ ਮੇਰੀਆਂ, ਜੇ ਤੈਨੂੰ ਪ੍ਰਵਾਨ ਨੇ ਤਾਂ ਮੇਰੀ ਫੌਜ ਵਿਚ ਭਰਤੀ ਹੋ ਸਕਣਾ, ਨਹੀਂ ਤੇ ਨਹੀਂ। ਬਾਬਾ ਪ੍ਰੇਮ ਸਿੰਘ ਹੋਤੀ ਨੇ ਪੰਜਾਂ ਸ਼ਰਤਾਂ ਦਾ ਜ਼ਿਕਰ ਕੀਤਾ। ਪਹਿਲੀ ਸ਼ਰਤ ਇਹ, ਸਿੱਖ ਫੌਜ ਵਿਚ ਤੁਸੀਂ ਭਰਤੀ ਹੋਵੋ, ਕਦੀ ਸਮਾਂ ਬਣੇ ਸਿੱਖ ਹਕੂਮਤ ਨੂੰ ਕਿਸੇ ਯੂਰਪ ਦੀ ਹਕੂਮਤ ਨਾਲ ਲੜਨਾ ਪਏ, ਇੱਥੇ ਪਹਿਲਾ ਸ਼ਰਤ ਐਵੇਂ ਲਿਖ ਕੇ ਦਿਓ ਕਿ ਉਦਨ ਅਸੀਂ ਸਿੱਖ ਰਾਜ ਦੇ ਸ਼ੁਭ ਚਿੰਤਕ ਬਣ ਕੇ ਸਿੱਖ ਰਾਜ ਵੱਲੋਂ ਲੜਾਂਗੇ, ਨਾ ਕਿ ਯੂਰਪ ਵੱਲੋਂ, ਸਿੱਖ ਰਾਜ ਵੱਲੋਂ ਲੜਨਾ ਪਏਗਾ। ਦੂਜੀ ਸ਼ਰਤ ਕਿ ਖਾਲਸਾ ਰਾਜ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਯੂਰਪ ਦੇ ਕਿਸੇ ਹਾਕਮ ਦੇ ਨਾਲ ਚਿੱਠੀ ਪੱਤਰ ਨਹੀਂ ਕਰ ਸਕਦੇ। ਤੀਜੀ ਸ਼ਰਤ ਇਹ ਕਿ ਤੁਹਾਨੂੰ ਦਾੜੀ ਸਾਬਤ ਰੱਖਣੀ ਪਏਗੀ, ਚੇਤੇ ਰੱਖਣਾ ਇਹ ਉਸ ਪੂਰੀਆਂ ਸ਼ਰਤਾਂ ਵਿੱਚ ਲਿਖਿਆ, ਅੱਜ ਵੀ ਮਿਲਦਾ, ਪੜ੍ਹ ਸਕਦੇ ਹਾਂ। ਤੀਸਰੀ ਗੱਲ, ਦਾੜੀ ਸਾਬਤ ਰੱਖਣੀ ਪਏਗੀ। ਤੀਜੀ ਗੱਲ, ਚੌਥੀ, ਗਾਂ ਦਾ ਮਾਸ ਨਹੀਂ ਖਾਣਾ। ਤੇ ਪੰਜਵੀਂ ਗੱਲ ਜਿਹੜੀ ਵੀ ਸ਼ਰਤ ਵਿੱਚ ਲਿਖੀ ਗਈ ਕਿ ਮੇਰੀ ਫੌਜ ਵਿੱਚ ਖਾਲਸਾ ਫੌਜ ਵੀ ਸ਼ਾਮਿਲ ਹੋ ਕੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇੱਥੇ ਕਹਿੰਦੇ ਨੇ ਜਰਨਾ ਨੇ ਇੱਕ ਗੱਲ ਕਹੀ ਸੀ, ਮਹਾਰਾਜਾ ਤੇਰੀਆਂ ਚਾਰ ਸ਼ਰਤਾਂ ਤਾਂ ਅੱਜ ਹੀ ਪ੍ਰਵਾਨ ਨੇ, ਕੇਸ ਰੱਖ ਲਾਂਗੇ ਸਾਬਤ ਸੁਤਰੀ, ਦਾੜੀ ਅਸੀਂ ਰੱਖਾਂਗੇ, ਸੁੱਚੀ ਦਾੜੀ ਸ਼ਬਦ ਸੀ, ਦਾੜੀ ਸੁੱਚੀ ਰੱਖਾਂਗੇ। ਦੂਜੀ ਗੱਲ, ਆਪਣੀ ਮਰਜ਼ੀ ਨਾਲ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਾਂਗੇ, ਜਿੱਦਣ ਸਮਾਂ ਬੜਿਆ ਖਾਲਸਾ ਰਾਜ ਦੀ ਖਾਤਰ ਯੂਰਪ ਦੇ ਵਿਰੁੱਧ ਵੀ ਲੜਾਂਗੇ। ਚੌਥੀ ਗੱਲ, ਗਾਂ ਦਾ ਮਾਸ ਨਹੀਂ ਖਾਂਗੇ। ਤੇ ਜਿਹੜਾ ਪੰਜਵਾਂ ਤੂੰ ਕਹਿ ਨਾ ਤੰਬਾਕੂ, ਕੁਝ ਦਿਨ ਸਾਨੂੰ ਰਹਿਤ ਦੇ, ਅਸੀਂ ਤੰਬਾਕੂ ਪੀਆਂਗੇ ਪਰ ਘੱਟ ਕਰ ਦਿਆਂਗੇ। ਰਣਜੀਤ ਸਿੰਘ ਨੇ ਇੱਕ ਗੱਲ ਕਹੀ, ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਛੱਡ ਕੇ ਆਓ, ਜਿੱਦਣ ਛੱਡ ਕੇ ਆ ਜਾਓਗੇ ਉਦਣ ਭਰਤੀ ਕਰ ਲਾਂ। ਕਹਿੰਦੇ ਨੇ ਉਸੇ ਵਕਤ ਉਹਨਾਂ ਕਿਹਾ, ਪ੍ਰਵਾਨੇ ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਵੀ ਨਹੀਂ ਕਰਾਂਗੇ। ਉਸ ਰਣਜੀਤ ਸਿੰਘ ਦੇ ਧਾਰਮਿਕ ਜੀਵਨ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ। ਉਹਦੇ ਜੀਵਨ ਦੀਆਂ ਕੁਝ ਘਟਨਾਵਾਂ ਸਿੱਖਾਂ ਨੇ ਸਾਂਭ ਕੇ ਰੱਖੀਆਂ ਨੇ। ਇੱਧਰ ਉਹ ਸਿੱਖ ਰਾਜਾ ਬਣਿਆ ਤੇ ਜਦੋਂ 1803 ਆਇਆ ਤੇ ਅੰਮ੍ਰਿਤਸਰ ਦੀ ਧਰਤੀ ਰਾਮਗੜੀਆ ਮਿਸਲ ਤੇ ਭੰਗੀ ਮਿਸਲ ਦੇ ਅਧੀਨ ਸੀ। ਇਹਨਾਂ ਨੇ ਸੋਚਿਆ ਰਣਜੀਤ ਸਿੰਘ ਨੇ ਕਬਜ਼ਾ ਲਾਹੌਰ ਕਰ ਲਿਆ, ਆਪਾਂ ਇਕੱਠੇ ਹੋ ਕੇ ਹਮਲਾ ਕਰੀਏ ਕਿ ਰਣਜੀਤ ਸਿੰਘ ਨੂੰ ਆਪਾਂ ਇੱਕ ਵਾਰੀ ਦਬਾ ਦਈਏ। ਇਹ ਖਬਰ ਰਣਜੀਤ ਸਿੰਘ ਕੋਲ ਪਹੁੰਚੀ, ਹਾਲਾਂਕਿ ਉਹ ਮਹਾਰਾਜਾ ਬਣ ਚੁੱਕਾ ਹੈ। ਉਹ ਅੰਮ੍ਰਿਤਸਰ ਦੀ ਧਰਤੀ ਤੇ ਫੌਜ ਲੈ ਕੇ ਆਇਆ ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਿਆ, ਇਹਦੀਆਂ ਅੱਖਾਂ ਭਰ ਰਹੀਆਂ, ਕਹਿੰਦਾ ਗੁਰੂ ਰਾਮਦਾਸ, ਇਹ ਕਿਉਂ ਜਿਹਾ ਦਿਨ ਮੇਰੇ ਸਾਹਮਣੇ ਆਉਂਦਾ ਪਿਆ। ਤੇਰੀ ਉਹ ਧਰਤੀ ਜਿੱਥੇ ਅੰਮ੍ਰਿਤ ਦੀ ਸ਼ਹਿਬਰ ਲੱਗਦੀ ਏ, ਉੱਥੇ ਅੱਜ ਇੱਕ ਭਰਾ ਦੂਜੇ ਭਰਾ ਤੇ ਤੋਪਾਂ ਦੇ ਗੋਲੇ ਵਰਾਏਗਾ। ਕੋਈ ਇਹੋ ਜਿਹੀ ਕਿਰਪਾ ਕਰ ਦੇ, ਕੋਈ ਸੁਖੈਨ ਰਸਤਾ ਨਿਕਲ ਆਵੇ। ਨਾਲ ਇਹਨੇ ਤੋਪਚੀਆਂ ਨੂੰ ਕਹਿ ਦਿੱਤਾ, ਜੇ ਗੋਲੇ ਦਾਗਣੇ ਨੇ ਫੋਕੇ ਫੈਰ ਕਰੋ, ਕੇਵਲ ਦਬਕੇ ਮਾਰਨ ਦੇ ਲਈ ਅੰਮ੍ਰਿਤਸਰ ਵੱਲ ਨੂੰ ਕਰਕੇ ਕੋਈ ਗੋਲਾ ਨਾ ਦਾਗਿਆ ਜੇ। ਕਹਿੰਦੇ ਨੇ ਉਧਰ ਭੰਗੀਆਂ ਨੇ ਤੋਪਾਂ ਬੀੜੀਆਂ ਤੇ ਜਦੋਂ ਲੜਾਈ ਪੂਰੇ ਜੋਬਣ ਤੇ ਹੋਣ ਲੱਗੀ ਏ, ਤੇ ਉਸ ਵਕਤ ਸਿੱਖ ਕੌਮ ਦਾ ਮਰਜੀਵੜਾ ਜਰਨੈਲ ਆਇਆ, ਅਕਾਲੀ ਫੂਲਾ ਸਿੰਘ। ਦੇਖੋ ਉਹਦਾ ਅਦਬ, ਉਹ ਪੱਖਪਾਤੀ ਨਹੀਂ ਸੀ, ਉਹ ਇੱਕੋ ਗੱਲ ਚਾਹੁੰਦਾ ਸੀ ਕਿ ਖਾਲਸੇ ਰਾਜ ਦੇ ਝੰਡੇ ਝੁੱਲਣ। ਵਿੱਚ ਆ ਕੇ ਖਲੋ ਗਿਆ, ਕਹਿਣ ਲੱਗਾ, ਇੱਕ ਦੂਜੇ ਤੇ ਗੋਲਾ ਚਲਾਉਣ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਗੋਲੇ ਨਾਲ ਵਿੰਨ ਦਿਓ ਤੇ ਚੰਗੀ ਗੱਲ ਏ, ਮੈਂ ਆਪਣੇ ਹੁੰਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸਿੱਖ ਤੇ ਗੋਲੀ ਚਲਾਏ, ਇਹ ਮੇਰੇ ਤੋਂ ਸਹਾ ਨਹੀਂ ਜਾਣਾ, ਮੈਨੂੰ ਗੋਲੇ ਨਾਲ ਅਡਾ ਦਿਓ। ਦੋਨਾਂ ਧਿਰਾਂ ਨੇ ਕਹਿ ਦਿੱਤਾ, ਬਾਬਾ ਜੀ ਜੋ ਕੋਈ ਤੁਸੀਂ ਕਰੋਗੇ ਸਾਨੂੰ ਪ੍ਰਵਾਹ ਨੇ। ਉਸ ਵਕਤ ਫਿਰ ਉਹਨੇ ਇੱਕ ਗੱਲ ਕਹੀ, ਰਣਜੀਤ ਸਿੰਘਾਂ, ਅੰਮ੍ਰਿਤਸਰ ਦੀ ਧਰਤੀ ਤੇ ਕਬਜ਼ਾ ਤੇਰਾ, ਰਾਮਗੜੀਆਂ ਤੇ ਭੰਗੀ ਮਿਸਲ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਗੀਰ ਦਿੱਤੀ ਜਾਏਗੀ। ਰਣਜੀਤ ਸਿੰਘ ਨੇ ਕਿਹਾ, ਹਾਂ ਮੈਂ ਜਗੀਰ ਵੀ ਦਿਆਂਗਾ। ਉਸ ਵਕਤ ਰਣਜੀਤ ਸਿੰਘ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਾ ਹੈ, ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਇਹਨੇ ਸਰੋਵਰ ਅੰਦਰ ਨਮਸਕਾਰ ਕੀਤੀ ਤੇ ਅੱਖਾਂ ਭਰ ਰਹੀਆਂ, ਕਹਿਣ ਲੱਗਾ, ਗੁਰੂ ਰਾਮਦਾਸ ਤੂੰ ਉਦਨ ਇਹ ਬਚਨ ਕਹਿ ਸਨ ਜਿੱਦਣ ਤੈਨੂੰ ਗੱਦੀ ਮਿਲੀ ਸੀ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਾਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਦਾਤਿਆ ਮੈਂ ਅਨਪੜ੍ਹ ਜਿਹਾ ਬੰਦਾ, ਇੱਕ ਛੋਟੀ ਜਿਹੀ ਮਿਸਲ

0: ਚੋਂ ਉੱਠਿਆ ਅੱਜ ਜੋ ਕੁਝ ਝੋਲੀ ਵਿੱਚ ਪਾਇਆ ਤੇਰੀ ਕਿਰਪਾ ਦੇ ਨਾਲ ਮਿਲਿਆ ਬਖਸ਼ਿਸ਼ ਕਰੀ ਇਹ ਸਿਦਕ ਅਖੀਰਲੇ ਸਮੇਂ ਤੱਕ ਨਿਭਜਾਏ। ਸ਼ੇਰੇ ਪੰਜਾਬ ਅੰਮ੍ਰਿਤਸਰ ਦੀ ਧਰਤੀ ਵਿੱਚ ਫਿਰ ਇਹਨੇ ਇੱਕ ਬਾਗ ਲਵਾਇਆ, ਉਸ ਬਾਗ ਦਾ ਨਾਮ ਰੱਖਿਆ ਰਾਮ ਬਾਗ। ਗੁਰੂ ਰਾਮਦਾਸ ਜੀ ਦੇ ਨਾਂ ਤੇ ਸ਼ੇਰੇ ਪੰਜਾਬ ਦੀਆਂ ਧਾਰਮਿਕ ਝਾਕੀਆਂ ਮੈਂ ਕੁਝ ਆਪ ਨਾਲ ਪੇਸ਼ ਕਰਨੀਆਂ ਨੇ। ਜਦੋਂ ਇਹਨੇ ਲਾਹੌਰ ਕੀਤਾ ਰਾਜ ਕਾਇਮ, ਇਹਦੇ ਬਾਹੂਬਲ ਨੂੰ ਕਦੀ ਤੱਕੋ, ਅਬਦਾਲੀ ਦਾ ਪੋਤਰਾ ਸ਼ਾਹਜਮਾਨ ਉਹ ਕਿਲੇ ਵਿੱਚ ਬੈਠਾ ਤੇ ਬੈਠਾ ਆਪਣੇ ਆਦਮੀਆਂ ਵਿੱਚ ਕਹਿੰਦਾ ਸਿੱਖ ਮੇਰੇ ਨਾਲ ਲੜਨਗੇ? ਕਹਿੰਦਾ ਮੇਰੇ ਤਾਂ ਘੋੜੇ ਦੀਆਂ ਟਾਪਾਂ ਸੁਣ ਕੇ ਸਿੱਖ ਪੰਜਾਬ ਦੀ ਧਰਤੀ ਤੋਂ ਛੱਡ ਕੇ ਪੰਜਾਬ ਨੂੰ ਦੂਰ ਚਲੇ ਜਾਂਦੇ ਨੇ। ਕਿਸੇ ਨੇ ਰਣਜੀਤ ਸਿੰਘ ਨੂੰ ਕਿਹਾ, ਰਣਜੀਤ ਸਿੰਘ ਮਹਾਰਾਜਾ ਬਣਨ ਤੋਂ ਪਹਿਲਾਂ ਦੀ ਘਟਨਾ, ਅਬਦਾਲੀ ਦਾ ਪੋਤਰਾ ਕਹਿੰਦਾ ਸੀ ਸਿੱਖ ਮੇਰੇ ਘੋੜੇ ਦੀਆਂ ਟਾਪਾਂ ਸੁਣ ਕੇ ਡਰਦੇ ਮਾਰੇ ਦੌੜ ਜਾਂਦੇ ਨੇ। 30 ਘੋੜ ਅਸਵਾਰ ਨਾਲ ਲਏ, ਆਪਣੀ ਸੱਸ ਸਦਾ ਕੌਰ ਨੂੰ ਇਹਨੇ ਨਾਲ ਲਿਆ ਤੇ ਲਾਹੌਰ ਦੇ ਕਿਲੇ ਸਾਹਮਣੇ ਉੱਚੀ ਆਵਾਜ਼ ਵਿੱਚ ਗੋਲੀ ਚਲਾ ਕੇ ਗੱਲ ਕਹੀ ਸੀ, ਅਬਦਾਲੀ ਦੇ ਪੋਤਰੇ ਮੁਦਤਾਂ ਹੋ ਗਈਆਂ ਨੇ ਸਾਡੀ ਤੇ ਤੁਹਾਡੀ ਟੱਕਰ ਚੱਲਦੀ ਪਈ। ਕੁੱਪਰਖੇੜੇ ਦਾ ਮੈਦਾਨ ਸੀ, ਉਦਨ ਤੇਰਾ ਦਾਦਾ ਸੀ ਅਬਦਾਲੀ ਤੇ ਮੇਰਾ ਦਾਦਾ ਚਰਤ ਸਿੰਘ ਸਾਹਮਣੇ ਸੀ। ਉਦਨ ਅਬਦਾਲੀ ਨੂੰ ਮੇਰੇ ਦਾਦੇ ਚਰਤ ਸਿੰਘ ਨੇ ਵਿਗਾੜਿਆ, ਤੇਰੇ ਦਾਦੇ ਨੂੰ ਮੇਰੇ ਦਾਦੇ ਨੇ ਵਿਗਾੜਿਆ। ਆ ਅਬਦਾਲੀ ਦੇ ਪੋਤਰੇ ਅੱਜ ਚਰਤ ਸਿੰਘ ਦਾ ਪੋਤਰਾ ਵਿਗਾੜਦਾ, ਜੇ ਬਾਹਾਂ ਵਿੱਚ ਦਮ ਹੈ ਤੇ ਕਿਲੇ ਦਾ ਦਰਵਾਜ਼ਾ ਖੋਲ ਕੇ ਮੇਰੇ ਹੱਥ ਦੇਖ ਲੈ। ਜਦੋਂ ਕਿਸੇ ਨੇ ਇੰਨੀ ਗੱਲ ਕਹੀ ਅਬਦਾਲੀ ਦਾ ਪੋਤਰਾ ਦਬ ਗਿਆ, ਪਰਤ ਕੇ ਉਹਨੇ ਪੰਜਾਬ ਦੀ ਧਰਤੀ ਵੱਲ ਮੂੰਹ ਨਹੀਂ ਕੀਤਾ। ਸ਼ੇਰੇ ਪੰਜਾਬ ਉਹਨੇ ਸਿੱਖ ਰਾਜ ਕਾਇਮ ਜਦੋਂ ਕੀਤਾ, ਸਿੱਕਾ ਗੁਰੂ ਨਾਨਕ ਦੇ ਨਾਮ ਦਾ, ਮੋਰ ਗੁਰੂ ਨਾਨਕ ਦੇ ਨਾਮ ਦੀ, ਤੇ ਜੇ ਅੱਜ ਲਾਹੌਰ ਉਹ ਆਪਣੇ ਲੱਕ ਦੁਆਲੇ ਪਟਕਾ ਬੰਨਦਾ ਪਿਆ ਤੇ ਰਾਜਾ ਧਿਆਨ ਸਿੰਘ ਕਹਿੰਦਾ ਕਿ ਮਹਾਰਾਜ ਤੁਸੀਂ ਪਟਕਾ ਕਿਉਂ ਬੰਨਦੇ ਹੋ? ਅਸੀਂ ਨੌਕਰ ਹਾਂ, ਪਟਕਾ ਅਸੀਂ ਆਪਣੇ ਲੱਕ ਦੁਆਲੇ ਬੰਨੀਏ। ਤੇ ਜੇ ਵਿੱਚੋਂ ਸਿੱਕਾ ਕੱਢ ਕੇ ਕਹਿੰਦਾ ਧਿਆਨ ਸਿੰਘ ਇਸ ਸਿੱਕੇ ਤੇ ਨਾਮ ਕਿਹਦਾ ਹੈ? ਕਹਿ ਲੱਗਾ ਗੁਰੂ ਨਾਨਕ ਦਾ। ਕਹਿੰਦਾ ਫਿਰ ਜਿਹਦੇ ਨਾਮ ਦਾ ਸਿੱਕਾ ਚੱਲਦਾ ਹੋਵੇ ਰਾਜ ਉਸੇ ਦਾ ਹੁੰਦਾ ਹੈ, ਮੇਰਾ ਰਾਜ ਨਹੀਂ, ਰਾਜ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਹੈ। ਸੱਜਣਾ ਬਸ ਮੈਂ ਤਾਂ ਇਹਦੇ ਦਰ ਦਾ ਚਾਕਰ ਹਾਂ ਤੇ ਚਾਕਰ ਦਾ ਕੰਮ ਹੈ ਉਹ ਆਪਣੇ ਲੱਕ ਦੁਆਲੇ ਕਮਰ ਕੱਸਾ ਕਰਕੇ ਹਮੇਸ਼ਾ ਤਿਆਰ। ਉਹਦੀ ਭਾਵਨਾ ਨੂੰ ਕੁਝ ਤੱਕੋ। ਕੁਝ ਬਿਰਦਾਂ ਦੇ ਬਿਆਨ ਗੁਰਮੁਖਾਂ ਨੇ ਨੋਟ ਕੀਤੇ ਨੇ। ਉਹ ਕਹਿੰਦੇ ਨੇ ਜਦੋਂ ਉਹਨੂੰ ਤੱਕਨੇ ਆ ਸਿੱਖ ਰਾਜ ਨੂੰ, ਮੈਂ ਸਿਰਫ ਧਾਰਮਿਕ ਜੀਵਨ ਵਾਲਾ ਪੱਖ ਲੈ ਰਿਹਾ ਵਾ, ਉਹ ਜਦੋਂ ਰਾਜ ਗੱਦੀ ਤੇ ਬਿਰਾਜਮਾਨ ਏ, ਇਹਨੇ ਇੱਕ ਹੋਕਾ ਦਿੱਤਾ ਸੀ ਕਿ ਮੇਰੇ ਰਾਜ ਅੰਦਰ ਕੋਈ ਐਸਾ ਹੋਵੇ ਸਿੱਖ ਰਾਜ ਅੰਦਰ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕੋਈ ਐਸਾ ਹੋਵੇ। ਤੇ ਕਿਸੇ ਨੇ 126 ਸਾਲ ਦਾ ਇੱਕ ਬਜ਼ੁਰਗ ਮਿਲਿਆ ਸੀ, ਰਣਜੀਤ ਸਿੰਘ ਆਪਣੇ ਦਰਬਾਰ ਵਿੱਚ ਬੈਠਾ। ਕਿਸੇ ਨੇ ਆ ਕੇ ਕਿਹਾ ਰਣਜੀਤ ਸਿੰਘ ਅੱਜ ਉਹ ਬਜ਼ੁਰਗ ਪਿਆ ਆਉਂਦਾ ਤੇਰੇ ਦਰਬਾਰ ਵਿੱਚ ਜਿਹਨੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ, ਤੇ ਨੰਗੇ ਚਰਨ ਉੱਠ ਪਿਆ ਅੱਗੋ ਲੈਣ ਗਿਆ। ਕਹਿਣ ਲੱਗਾ ਜਦੋਂ ਬਜ਼ੁਰਗ ਨੂੰ ਤੱਕਿਆ ਉਹਦੇ ਚਰਨਾਂ ਤੇ ਸ਼ੀਸ਼ ਰੱਖ ਦਿੱਤਾ ਤੇ ਆਪਣੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲਾ ਕੇ ਉਸ ਬਜ਼ੁਰਗ ਦੇ ਚਰਨ ਧੋ ਦਿੱਤੇ ਤੇ ਉਹਦੀਆਂ ਅੱਖਾਂ ਨੂੰ ਚੁੰਮ ਲਿਆ। ਕਹਿਣ ਲੱਗਾ ਬਾਬਾ ਤੂੰ ਕਿੰਨੇ ਕੁ ਵੱਡਿਆਂ ਭਾਗਾਂ ਵਾਲਾ ਹੈ ਜਿਨ੍ਹੇ ਮੇਰੇ ਸਰਬੰਸ ਦਾਨੀ ਗੁਰੂ ਦੇ ਸਾਹਮਣੇ ਬਹਿ ਕੇ ਦੀਦਾਰ ਕੀਤੇ। ਜੇ ਪੁੱਛਿਆ ਤੇਰਾ ਗੁਜ਼ਾਰਾ ਕਿਵੇਂ ਵੇ, ਤੇ ਅੱਗੋ ਇੱਕ ਗੱਲ ਕਈ ਪਤਾ ਲੱਗਾ ਕਿ ਬੜੀ ਮੁਸ਼ਕਲ ਨਾਲ ਉਸੇ ਵਕਤ ਹੁਕਮ ਕਰ ਦਿੱਤਾ ਜਿਨ੍ਹੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ, ਉਸੇ ਵਕਤ ਇਹਦੇ ਖਾਨਦਾਨ ਦੇ ਪਰਿਵਾਰ ਦੇ ਨਾਮ ਜਗੀਰ ਲਾ ਦਿੱਤੀ ਗਈ। ਉਹਦੇ ਜੀਵਨ ਨੂੰ ਕਦੀ ਪੜ੍ਹੋ, ਅੱਜ ਸਿੱਖ ਕੁਝ ਪਾ ਲੈਂਦਾ ਤੇ ਉਹ ਗੁਰੂ ਦਰਬਾਰ ਨੂੰ ਵੀ ਉਹ ਨਹੀਂ ਸਮਝਦਾ। ਕਦੀ ਤੱਕੋ ਖਾਂ ਰਣਜੀਤ ਸਿੰਘ ਲਾਹੌਰ ਬੈਠਾ ਤੇ ਕਿਸੇ ਨੇ ਆ ਕੇ ਇੰਨੀ ਗੱਲ ਕਹੀ, ਰਣਜੀਤ ਸਿੰਘ ਤੂੰ ਕਹਿੰਦਾ ਖਾਲਸਾ ਜੀ ਦਾ ਰਾਜ ਏ, ਪਰ ਗੁਰੂ ਰਾਮਦਾਸ ਦੇ ਦਰ ਦਾ ਕੀਰਤਨੀ ਹੈ ਜਿਹੜਾ ਕੀਰਤਨ ਇੰਨਾ ਭਿੱਜ ਕੇ ਕਰਦਾ ਹੈ ਕਿ ਲੋਕ ਸੁਣਦੇ ਨੇ ਪਰਕਰਮਾ ਭਰੀਆਂ ਹੁੰਦੀਆਂ ਨੇ, ਪਰ ਸੱਜਣਾ ਉਹਦੀ ਰੋਟੀ ਮਿੱਟੀ ਦੇ ਬਰਤਨਾਂ ਵਿੱਚ ਪੱਕਦੀ ਏ, ਰਹਿੰਦਾ ਉਹ ਕੱਖਾਂ ਦੀ ਕੁੱਲੀ ਵਿੱਚ ਏ। ਕੀ ਕਰਨਾ ਤੇਰੀ ਇਸ ਸਲਤਨਤ ਨੂੰ? ਉਸੇ ਵਕਤ ਹਾਥੀ ਲਿਆ, ਨਾਲ ਕੁਝ ਕੁ ਦੌਲਤ ਲੈ ਕੇ ਤੁਰ ਪਿਆ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਅਕਾਲ ਤਖ਼ਤ ਦੇ ਪਿਛਲੇ ਪਾਸਿਓ ਉਸ ਕੀਰਤਨੀਏ ਦੇ ਘਰ ਪਹੁੰਚਿਆ। ਉਹਦਾ ਨਾਮ ਸੀ ਭਾਈ ਮਨਸਾ ਸਿੰਘ। ਭਾਈ ਮਨਸਾ ਸਿੰਘ ਨੇ ਤੱਕਿਆ, ਦਰਵਾਜ਼ੇ ਬੰਦ ਕਰ ਦਿੱਤੇ, ਖਿੜਕੀਆਂ ਬੰਦ ਕਰ ਦਿੱਤੀਆਂ। ਰਣਜੀਤ ਸਿੰਘ ਨੇ ਹਾਥੀ ਨੂੰ ਬਿਠਾਇਆ, आवाज दिती, भाई साहब जी मैं तुहाडे दर्शन करन आया वा, अपना किवार तां खोलो। ते अंदरों आवाज आई सी, रणजीत सिंह मैनू पता है जिस धरती ते तेरे पैर पै जान लोग तां उस धरती नू खीरियां नाल जड़ जांदे ने। कहन लगा तू मेरे कोल की लैण आया है, मेरे पल्ले की है? कहिंदा मैं तेरे मिट्टी दे भांड्यां दी थां तैनू सोने दे बर्तन देण आया वा। गुरु रामदास दा कीर्तनी है ते ओ मिट्टी दे बर्तना विच भोजन छके। अंदरों बंद दरवाजे आवाज आई सी, रणजीत सिंह ए मिट्टी दे बर्तन नहीं, ए तेरे सिख राज दी रीढ़ दी हड्डी ने। चेते रखी जे सिद्ध है राज कैमी, जे गुरु दा भय वे सब कुछ कैमे, मेनू मिट्टी दे बर्तन दे दे, जे कुछ देना है तू राज किदे तो लिया है? कहिंदा गुरु रामदास दे चरणा विचों। फिर कहिंदा एक काम कर दे, मेरे गुरु रामदास दे चरणा विच अरदास कर जा जिदे दर तू तू राज लिया है। के गुरु रामदास जिन्नी जिंदगी मनसा सिंह नू दिती आ, तेरे दर तो बिना किसे दे दर दी चाह ना रखे, मेरी अंतले समय तक निब जाए। रणजीत सिंह वापस आ गया, भरे दरबार विच अखां भरियां ने। ते जदों किसे ने पुछया ते इको गल कही, कहिंदा तन सिखी, कहिंदा जिन्हां नू मैं चाहना ओ मैनू नहीं चाहंदे, ते जिन्हां नू मैं नहीं चाहंदा ओ मैनू चाहंदे पए ने। ते नाल कहना, कहिंदा इहो जिहे बाबिआं दे सिर ते तां मेरा सिख राज खलोता है। रणजीत सिंह दे सामने एक तस्वीर बनाउण वाला आया, मैं अर्ज कीती मैं सिर्फ धार्मिक पक्ष पेश कर रहा, वैसे ओदा तन ओदी फौज दा प्रबंध ओदा इलाका किन्ने केड़ी केड़ी थां ते उहने केड़े केड़े बंदे नियुक्त कीते, मैं सिर्फ सुखैन तरीके नाल कि ओदे मन विच गुरु ली भावना की है। मूर्तिकार आया, उहने फकीर अजीजुद्दीन नूं कहा कि मैं रणजीत सिंह दी तस्वीर बनानी चाहना वा। ते उस वक्त रणजीत सिंह पहला तां मन्निया नहीं, परत के जे मन्निया, मूर्तिकार चित्रकार सामने गया, कह लगा जे तस्वीर बनानी है ना ते एहो जी तस्वीर बना दे, मेरे गुरु नानक साहब जी बैठे होण ते मैं उहनां दे चरणा विच मत्था टेकदा होवां, मेरा शीस ओहदे चरणा विच होवे। ते चित्रकार ने कह दिता रणजीत सिंह तेरा चेहरा फिर दिसना नहीं। रणजीत सिंह कहिंदा मैं चाहना वा कि मेरा चेहरा अलोप हो जाए, इस दुनिया अंदर केवल गुरु नानक दे चेहरे दी गल होवे, मेरा गुरु दिसे ना कि मैं। जे दूजी तस्वीर बनानी आ ते मैं गल विच पल्ला पाना वा ते गुरु कलगी वाले पुत्रां दा दानी बैठा होवे ते मैं झोली अड के ओहदे तो मंगदा होवां दूजी तस्वीर ए बना दे। एक संत निहाल सिंह केसरी होए ने, ओह कहिंदे ने साडा एक शागिर्द शेरे पंजाब दा नफर सी, ओहदा सेवक सी। कहिंदा एक दिन शाम दा वेला है ते रणजीत सिंह रहराज साहिब दा पाठ करदा पे, ओहदा नेम सी जिहड़ा ओहदा नित दा नेम सी अमृत वेले उठना, ओहनू हर बंदे नू गल कहण दा अधिकार सी। एक सेवापंथी महापुरश होए ने, थोड़ा जिहा मैं खिंड चला विचों गल फिर उत्थे लै के आवांगा, दुख भंजन जी ओहनां दा नाम होए, रणजीत सिंह ओहनां दे दर्शन करन ओहनां दे डेरे गया, बड़े प्यार नाल ओहनां नू मिलिया। ते बाबा दुख भंजन ने पुछ लिया कौन, कहन लगे शेरे पंजाब आए। बाबा दुख भंजन जी कोल आए, पुछया राज भाग, हाथी घोड़ियां दी गिनती दस दिती, फौजां दी गिनती दस दिती, अपने इलाके दे गज गज थां दा उहने जिक्र कीता। ते बाबा जी ने अचनचेत पुछ लिया रणजीत सिंह जपजी साहब चेते ही नीवी पा ले, कहन लगे जपजी साहब कंठी, कहन लगा नहीं, किन्ने तेनू घोड़े चेते हाथी चेते राज भाग दी एक एक वस्तु चेते वे, काहे के तुम सिखो, उहना शब्द वरत्या, अरे काहे के तुम सिखो, सिखो के जपजी भी कंठ ने किया। ते उत्थे कवि संतोख सिंह दियां तुकां ढुकदियां ने, सिख गुरु का होए गयो जपजी कंठ ना कीन, तंदुल बिंतु काम किस जन्म आकार थकीन, कहन लगे जिवें दाने तो बिना उपर वाले छिलके दी कोई कीमत नहीं, की कीमत रणजीत सिंह तेरी, बस ऐसी ठोकर लगी बाणी बेअंत कंठ कीती, नेम बन गया कि अमृत वेले नितनेम करना, गुरु ग्रंथ साहिब दा पाठ सुनना, ते दरबार भी जान तो पहला गुरु कलगी वाले दी उस कलगी नू अपने अखां ते लाना, उस कलगी नू चुमना, ਤੇ ਉਹ ਲਿਖਦੇ ਨੇ ਸੰਤ ਨਿਹਾਲ ਸਿੰਘ ਕੇਸਰੀ ਕਿ ਸਾਡਾ ਇੱਕ ਚੇਲਾ ਸੀ, ਉਹਦਾ ਡਬਰ ਸੀ, ਸੇਵਕ ਸੀ। ਕਹਿੰਦੇ ਨੇ ਸ਼ਾਮਾਂ ਦਾ ਵੇਲਾ ਤੇ ਇੱਕ ਦਿਨ ਰਣਜੀਤ ਸਿੰਘ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਲਾਹੌਰ ਮੂੰਹ ਕਰਕੇ ਬੈਠਾ ਅੰਮ੍ਰਿਤਸਰ ਦੀ ਧਰਤੀ ਨੂੰ। ਕਹਿੰਦਾ ਉਹ ਨਫਰ ਪਿੱਛੇ ਖਲੋਤਾ, ਉਹਨੇ ਪਾਠ ਕੀਤਾ ਪਹਿਲਾਂ ਤੇ ਪਰਤ ਕੇ ਅਰਦਾਸ ਵੀ ਜੁੜ ਗਿਆ। ਕਹਿੰਦਾ ਉਹਦਾ ਦਾੜਾ ਸਾਰਾ ਨੇਤਰਾਂ ਦੇ ਨੀਰ ਨਾਲ ਭਰਿਆ ਤੇ ਨਾਲੇ ਕਹਿੰਦਾ ਪਿਆ ਸੀ, ਸਤਿਗੁਰੂ ਮੈਂ ਅਨਪੜ੍ਹ ਜਿਹਾ ਵਾਂ ਨਾ, ਸਰੀਰ ਵੀ ਮੇਰਾ ਕਮਜ਼ੋਰ ਜਿਹਾ, ਨਿਮਰਤਾ ਦੇ ਸ਼ਬਦ ਨੇ, ਮੇਰਾ ਕੱਦ ਕਾਠ ਵੀ ਚੰਗਾ ਨਹੀਂ, ਮੈਨੂੰ ਸਮਝ ਵੀ ਕੋਈ ਨਹੀਂ, ਇੱਕ ਕਿਰਪਾ ਕਰਦੇ ਮੇਰੇ ਗੁਰੂ ਰਾਮਦਾਸ, ਜਿਹੜੀ ਆਪਣੀ ਸਿੱਖ ਕੌਮ ਦੀ ਸੇਵਾ ਬਖਸ਼ੀ ਆ, ਇਸ ਕੂਕਰ ਨੂੰ ਨਿਵਾਜ ਕੇ ਬੜੀ ਕਿਰਪਾ ਨਾਲ ਆਪਣੀ ਬਖਸ਼ਿਸ਼ ਦੇ ਨਾਲ ਇਹ ਮੇਰੇ ਤੋਂ ਸੇਵਾ ਲੈ ਲੈ। ਕਹਿੰਦਾ ਮੈਂ ਖੁਦ ਤੱਕਿਆ ਇਕੱਲਿਆਂ ਉਹਨੂੰ ਅਰਦਾਸ ਕਰਦਿਆਂ ਨੂੰ, ਤੇ ਜੇ ਅੱਜ ਉਹਦੇ ਦਰ ਤੇ ਕਾਰੀਗਰ ਆਏ ਨੇ ਕਿ ਰਣਜੀਤ ਸਿੰਘ ਤੇਰੇ ਵਾਸਤੇ ਇੱਕ ਕੁਰਸੀ ਬਣਾਉਣੀ ਹੈ, ਤੇ ਰਣਜੀਤ ਸਿੰਘ ਕਾਰੀਗਰ ਨੂੰ ਵੀ ਕਹਿ ਦਿੰਦਾ ਸੱਜਣਾ ਕੁਰਸੀ ਬੇਸ਼ੱਕ ਬਣਾ, ਪਰ ਮੈਂ ਲਾਹੌਰ ਦੀ ਧਰਤੀ ਤੇ ਬੈਠਾ ਹੋਵਾਂ ਤੇ ਕੁਰਸੀ ਦਾ ਜਿਹੜਾ ਇੱਕੋ ਦਮ ਮੂੰਹ ਬੈਠਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਵੱਲ ਹੋ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹਦੀ ਕਿਰਪਾ ਨਾਲ ਰਾਜ ਭਾਗ ਲਿਆ ਕੁਰਸੀ ਤੇ ਬੈਠ ਕੇ ਉਹਦੇ ਵੱਲ ਪਿੱਠ ਕਰ ਲਵਾਂ। ਉਹਦੇ ਜੀਵਨ ਦੇ ਪੱਖ ਬੇਅੰਤ ਨੇ, ਜੇ ਧਾਰਮਿਕ ਜੀਵਨ ਤੱਕ ਨੇ। ਉਹ ਦਿਨ ਮੈਂ ਅਰਜ਼ ਕੀਤੀ ਸੀ ਚਾਨੀ ਆਉਂਦੀ ਏ, ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਉਂਦਾ ਹੈ ਤੇ ਉਸ ਵਕਤ ਉਸ ਨਵਾਬ ਦੀ ਚਾਨਣੀ ਸਿਰ ਤੇ ਲੱਗਦੀ ਏ, ਤੇ ਉਤਰਵਾ ਕੇ ਕਹਿੰਦਾ ਨਹੀਂ ਲੈ ਜਾਓ ਮੇਰੇ ਗੁਰੂ ਰਾਮਦਾਸ ਦੇ ਘਰ ਅੰਦਰ, ਮੇਰੇ ਸਿਰ ਤੇ ਨਹੀਂ ਗੁਰੂ ਰਾਮਦਾਸ ਦੇ ਸੀਸ ਤੇ ਚੰਗੀ ਲੱਗਦੀ ਏ। ਚਾਨਣੀ ਲੈ ਕੇ ਆਉਂਦਾ ਤੇ ਪੁਜਾਰੀ ਕਹਿੰਦੇ ਨੇ ਰਣਜੀਤ ਸਿੰਘ ਜਿਹੜੀ ਚਾਨਣੀ ਇੱਕ ਵਾਰੀ ਮਨੁੱਖ ਦੇ ਸਿਰ ਤੇ ਲੱਗ ਜਾਏ, ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ, ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਪਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰਾਇਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ, ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਹੈ ਕੀਮਤੀ ਸਿਹਰਾ ਤਿਆਰ ਹੁੰਦਾ ਹੈ, ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮ ਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ? ਉਹਨੇ ਜੇ ਸਿਰ ਚੰਗਾ ਸਿਹਰਾ ਮਿਲਿਆ ਤਾਂ ਚੁੱਕ ਲਿਆ ਹੈ, ਜੇ ਚਾਨਣੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ, ਮੈਂ ਵੈਸੇ ਅਰਜ਼ ਕਰ ਚੁੱਕਾ ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ ਹੈ, ਉਹ ਜਲੌ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲੌ ਸਜਦਾ ਹੈ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ, ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ, ਉਹਦੇ ਜੀਵਨ ਨੂੰ ਪੜ੍ਹਨੇ ਆ। ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ, ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ, ਮੈਂ ਇੱਕ ਦੋ ਟਿਊਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ, ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਧੁੱਕਣ ਗਏ ਨੇ, ਜੰਝ ਲੈ ਕੇ ਗਏ ਨੇ, ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਏ, ਜੀ ਸੇਤੀ ਜਿੰਨੇ ਜਿੰਨੇ ਘਰ ਦੇ ਜੀ ਨੇ ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ। ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ਼ ਕਰਨਾ ਪਿਆ, ਸਿਰ ਤੇ ਭਾਂਡਾ ਚੁੱਕਿਆ ਤੇ ਕਹਿੰਦਾ ਪੁੱਛਦਾ ਅਹਿਲਕਾਰਾਂ ਨੂੰ ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ। ਤੇ ਅੱਗੋ ਭਿਖਾਰੀ ਬੋਲ ਕੇ ਕਹਿੰਦਾ ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨਹੀਂ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋੜ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਲਈ ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਵਾਂਗਾ। ਗਿਣ ਤੂੰ ਲੈ, ਦਿਆਂਗਾ ਮੈਂ, ਤੇ ਜੇ ਗਿਣੀਆਂ ਨੀ ਜਾਂਦੀਆਂ ਤੇ ਜਿੰਨਾ ਭਾਂਡਾ ਹੈ ਇਹਨਾਂ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ ਬੁੱਢੜੀ ਮਾਈ ਦੌੜ ਕੇ ਆਈਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲਦੀਏ, ਸਾਰੇ ਪਰਦੇ ਸੋਨਿਆਂ ਰਾਜ ਹੋਵੇ ਇਹੋ ਜਿਹਾ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ, ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇੱਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ, ਮਸੀਤਾਂ ਢਾ ਕੇ ਮੰਦਰ ਬਣਾਏ, ਤੇ ਪੇਸ਼ਾਵਰ ਦੀ ਧਰਤੀ ਤੇ ਰਣਜੀਤ ਸਿੰਘ ਜਾਂਦਾ ਹੈ, ਹੋਕਾ ਦੇ ਕੇ ਕਹਿੰਦਾ ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੇ ਉਹ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ ਹੈ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ ਹੈ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਹੈ, ਜਿੱਥੇ ਮਸੀਤਾਂ ਤੇ ਮੰਦਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ, ਕਹਿਣ ਲੱਗੇ ਨਹੀਂ ਮਾਂ ਦੱਸ ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਖ ਮਲੀ। ਕਹਿਣ ਲੱਗੀ ਮੈਂ ਸੁਣਿਆ ਮਹਾਰਾਜਾ ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ। ਮੈਂ ਗਰੀਬਣੀ ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ, ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ, ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਜਿੰਨਾ ਮਾਈ ਦੇ ਤਵੇ ਦਾ ਵੇਟ ਏ ਇੰਨਾ ਬਰਾਬਰ ਤੋਲ ਕੇ ਇਹਨੂੰ ਸੋਨਾ ਦੇ ਦਿੱਤਾ ਜਾਏ। ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ। ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ ਏ, ਕਹਿੰਦੇ ਨੇ ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ ਬੀਬੀ ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ, ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ। ਕਹਿੰਦੇ ਨੇ ਉਸਨੇ ਉਸ ਬੱਚੇ ਨੂੰ ਦੇ ਲੋਰੀਆਂ ਤੇ ਨਾਲ ਉਹਨੇ ਸ਼ਬਦ ਵਰਤੇ ਆਕੜਵੇ ਮੁੰਡਿਆ ਆਕੜ। ਇਹ ਇਤਿਹਾਸਕ ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ ਆਕੜਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ ਸਦਾ ਕੌਰ। ਕਹਿਣ ਲੱਗੀ ਸਦਾ ਕੌਰ ਮੇਰੇ ਮੁੰਡੇ ਦੀ ਖਿਡਾਵੀ ਏ। ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ ਤਾਂ ਮੇਰੇ ਮੁੰਡੇ ਦੀ ਖਿਡਾਵੀ ਏ, ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਏ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤਾ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ ਜਿੰਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ। ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋ ਵਜ਼ੀਰ ਕਹਿੰਦੇ ਨੇ ਤੂੰ ਆ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ। ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ ਨਾ ਇਹ ਸ਼ਬਦ ਨਹੀਂ, ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ਬਾਨ ਵਿੱਚ ਫਿਰ ਲੋਰੀ ਦੇ ਦਿੱਤੀ। ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ ਅਸੀਂ ਉਹਦੇ ਮਾਲਕ ਹਾਂ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਮੈਂ ਤੇਰਾ ਨੌਕਰ ਹਾਂ। ਜਿੱਦਣ ਪਰਜਾ ਮੰਨਣ ਲੱਗਦਾ ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ। ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ ਪਿਆਰਿਓ, ਕਿੰਨਾ ਕੁ ਇਨਸਾਫ ਪਸੰਦ ਏ। ਜਦੋਂ ਉਹ ਚਿੱਠੀਆਂ ਲਿਖਦਾ ਹੈ, ਇਥੋਂ ਤੱਕ ਫਕੀਰ ਅਜ਼ੀਜ਼ੂਦੀਨ ਨੂੰ ਲਿਖਦਾ ਹੈ, ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ, ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤਣ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਨੇ ਪਏ ਆ, ਪਿਆਰਿਓ 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ ਕੀਤੇ ਸਨ, 4 ਬੰਦ ਉਹਦੇ, ਮੈਂ ਫਿਰ ਅਰਜ ਕਰਾਂ। ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ, ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ, ਦਾਵੇ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਵਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਹੈ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਾਂ ਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ। ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ ਇਹਨਾਂ ਸਿੱਖਾਂ ਤੇ, ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ ਸੀ ਕਿ ਜਿਹੜੇ ਸੁਨੇਹੇ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਦ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ ਚੇਚ ਕੋਈ, ਉਦਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ ਇੱਕ ਅੱਖ ਸੀ ਹਰੀ ਸਿੰਘ, ਇਹਦੇ ਹੁੰਦਿਆਂ ਮੈਨੂੰ ਇੰਨਾ ਮਾਣ ਸੀ। ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਣਾ ਸਿੱਖੀ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਣਾ, ਮੈਂ ਨਾਲ ਤੁਸਾਂਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰੌਦ ਤੋਂ ਬੋਲਣਾ, ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ ਕਰਾਂ, ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ, ਅੱਜ ਜੇਠ ਦਾ 7 ਜੇਠ ਦਾ ਮਹੀਨਾ ਤੇ ਸਨ 1839 ਆਇਆ, 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ, ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ, ਗੁਰੂ ਰਾਮਦਾਸ ਦੇ ਦਰ ਦਾ ਅਦਨਾ ਸੇਵਕ, ਅੱਜ ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲਿਆਏ ਨੇ। ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਉਹਨੂੰ ਸਰਾਣਿਆਂ ਦੀ ਧੋ ਦਿੱਤੀ ਏ, ਤੇ ਵੈਦ ਨੇ ਕਹਿ ਦਿੱਤਾ ਹਕੀਮ ਨੇ ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ ਹੈ, ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿੱਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ। ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ, ਜਦੋਂ ਅਸੀਂ ਚਾਰ ਚੁਫੇਰੇ ਝਾਤੀ ਮਾਰਨੇ ਆ, ਅੱਜ ਚਾਰ ਚੁਫੇਰੇ ਖਾਲਸਾ ਰਾਜ ਦਾ ਸੂਰਜ ਐ ਸ਼ਿਖਰ ਤੇ ਚਮਕਦਾ ਪਿਆ। ਦੁਪਹਿਰ ਜਿਵੇਂ ਸੂਰਜ ਚਮਕਦਾ, ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਨੇ ਆ ਤੇ ਮਨ ਖੁਸ਼ ਹੁੰਦਾ, ਤੇ ਜਦੋਂ ਪਾਲਕੀ ਵਿੱਚ ਵਹਿ ਬੁੱਢੇ ਜਰਨੈਲ ਨੂੰ ਤੱਕਨੇ ਆ, ਉਸੇ ਵਕਤ ਚਿਹਰੇ ਤੇ ਉਦਾਸੀ ਆ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ, ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿੱਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ, ਤੇ ਫਿਰ ਇਹ ਬੁੱਢਾ ਸ਼ੇਰ ਐਸਾ ਐਸਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ, ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੌਦ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ। ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾਂ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ। ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ। ਚੇਤੇ ਰੱਖੀ ਮੈਂ ਤੇਰੇ ਖੂਨ ਨੂੰ ਨਿਹਫਲ ਨਹੀਂ ਜਾਣ ਦਿੱਤਾ। ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ, ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ। ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ, ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ, ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ। ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ। ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਮਣਕਾ ਨਾ ਕਰ ਦੇ। ਇਸ ਮਾਲਾ ਨੂੰ ਜੁੜੀ ਰਹਿਣ ਦਿਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, ਚਾਰ ਚੁਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ। ਧਿਆਨ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ, ਖਾਲਸਾ ਦਰਬਾਰ ਨੇ ਤੈਨੂੰ ਬੜੀ ਉੱਚੀ ਪਦਵੀ ਰੁਤਬਾ ਦਿੱਤਾ ਈ, ਤੂੰ ਇਹਦਾ ਬਣ ਕੇ ਰਹੀ। ਜਦੋਂ ਅੱਜ ਬਾਂਹ ਪਕੜਾਈ ਧਿਆਨ ਸਿੰਘ ਨੂੰ, ਵੇਖਣ ਵਾਲਿਆਂ ਦੇ ਅਥਰੂ ਜਿਹੜੇ ਸਨ ਉਹ ਰੋਕੇ ਨਾ ਗਏ। ਅੱਜ ਉਹ ਬੁੱਢਾ ਸ਼ੇਰ ਪਾਲਕੀ ਵਿੱਚ ਖਾਮੋਸ਼ ਹੋ ਗਿਆ, ਉਹਨੂੰ ਲੈ ਕੇ ਘਰ ਆ ਗਏ। 27 ਜੂਨ ਤੇ ਸਨ 1839 ਦਾ ਦਿਨ ਆਇਆ, ਸ਼ੇਰੇ ਪੰਜਾਬ ਨੂੰ ਦੋ ਦੌਰੇ ਪਏ ਨੇ, ਹਕੀਮ ਫਰੀਦ ਫਕੀਰ ਅਜ਼ੀਜ਼ੂਦੀਨ ਤੇ ਇਹਦਾ ਸਕਾ ਭਰਾ ਨੂਰਦੀਨ, ਇਹ ਕੋਲ ਬੈਠੇ ਨੇ। ਅੰਤਲੇ ਇਸ਼ਾਰੇ ਕੇਵਲ ਫਕੀਰ ਅਜ਼ੀਜ਼ੂਦੀਨ ਹੀ ਸਮਝਦਾ ਰਿਹਾ, ਨਬਜ਼ ਹੱਥ ਵਿੱਚ ਪਕੜੀਏ, ਰੁਕ ਰੁਕ ਕੇ ਚੱਲਦੀਏ। ਅੱਜ 27 ਜੂਨ 1839 ਦੀ ਸ਼ਾਮ ਪਈ ਏ, ਲੋਕੀ ਆਪਣੇ ਘਰਾਂ ਵਿੱਚ ਸ਼ਾਮ ਹਨੇਰੇ ਵਿੱਚ ਦੀਵੇ ਬਾਲਣ ਲੱਗੇ ਨੇ। ਚੇਤੇ ਰੱਖਣਾ ਲੋਕਾਂ ਦੇ ਘਰਾਂ ਵਿੱਚ ਦੀਵੇ ਬਲੇ ਨੇ, ਤੇ ਸਿੱਖ ਰਾਜ ਦਾ ਨਿਸ਼ਾਨ ਝਲਾਉਣ ਵਾਲਾ ਇਹਦੀ ਜ਼ਿੰਦਗੀ ਦਾ ਦੀਵਾ ਬੁੱਝ ਗਿਆ। ਸ਼ਾਮ ਦੇ ਵੇਲੇ ਰਣਜੀਤ ਸਿੰਘ ਨੇ ਕੁਝ ਦਿਨ ਰਹਿੰਦਿਆਂ ਆਪਣੇ ਪ੍ਰਾਣਾਂ ਨੂੰ ਤਿਆਗਿਆ। ਕਹਿੰਦੇ ਨੇ ਉਸ ਵਕਤ ਇਕੱਠ ਹੋਇਆ, ਸਿੱਖ ਸਰਦਾਰ ਆਏ ਨੇ, ਲੱਖਾਂ ਦੀ ਤਾਦਾਦ ਵਿੱਚ ਆਏ ਨੇ, ਤੇ ਜਿੱਥੇ ਆਏ ਸ਼ੇਰੇ ਪੰਜਾਬ ਦੀ ਸਮਾਧ ਦੇ ਸਾਰੀ ਰਾਤ ਦੀ ਦੇਹ ਰੱਖੀ ਗਈ। ਅੱਜ ਉਹ ਮਹਾਨ ਜਰਨੈਲ ਰੁਕਿਆ ਪਿਆ, ਕਦੀ ਪੜ੍ਹਦੇ ਸਨ ਇਥੋਂ ਬਹੁ ਬੇਟੀਆਂ ਲੈ ਕੇ ਜਾਣੀਆਂ ਤੇ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਸਾਡੇ ਮਜ਼ਾਕ ਬਣਾਉਂਦੇ ਨੇ ਕਸ਼ਹਿਰਿਆਂ ਦੇ ਸਾਡੇ ਟਾਈਮ ਦੇ ਜਦੋਂ ਇਥੋਂ ਦੀਆਂ ਬਹੁ ਬੇਟੀਆਂ ਨਿਕਲਣੀਆਂ ਇਹਨਾਂ ਨੇ ਹੋਕਾ ਦੇਣਾ ਮੋੜੀ ਬਾਬਾ ਕੱਛ ਵਾਲਿਆ ਸਾਡੀ ਰਨ ਬਸਰੇ ਨੂੰ ਗਈ ਇਹ ਹੋਕੇ ਦਿੰਦੇ ਸਨ ਕਿ ਰੋਕੀ ਤੂੰ ਇਹਦਾ ਮਤਲਬ ਇੰਨਾ ਕੁ ਉਹਨੇ ਸ਼ਿਖਰ ਤੇ ਖਾਲਸੇ ਨੂੰ ਪਹੁੰਚਾ ਦਿੱਤਾ ਕਿ ਇੱਕ ਮਹਾਨ ਮੁਸਲਮਾਨ ਕਵੀ ਨੂੰ ਵੀ ਕਹਿਣਾ ਪੈ ਗਿਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਇਹਦਾ ਮਤਲਬ ਇੰਨਾ ਬੋਲਬਾਲਾ ਸੀ ਉਸ ਵਕਤ ਸਵੇਰੇ ਉਹਦਾ ਇਸ਼ਨਾਨ ਕਰਾਇਆ ਗਿਆ ਚੰਦਨ ਦੀ ਚਿਖਾ ਬਣਾਈ ਰਾਣੀ ਕਟੋਚ ਨੇ ਇਹਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਨਾਲ ਸਤੀ ਹੋਈ ਉਸ ਵਕਤ ਇੱਕ ਫਕੀਰ ਵਾਹਉਦੀਨ ਲਿਖਦਾ ਹੈ ਰਾਣੀ ਕਟੋਚ ਨੇ ਖੜਕ ਸਿੰਘ ਦਾ ਹੱਥ ਪਕੜਿਆ ਤੇ ਸ਼ੇਰੇ ਪੰਜਾਬ ਦੀ ਦੇਹ ਤੇ ਰੱਖ ਕੇ ਕਿਹਾ ਸੀ ਤੈਨੂੰ ਕਸਮ ਹੀ ਇਸ ਜਰਨੈਲ ਦੀ ਕਿ ਦੇਖ ਜਿਵੇਂ ਉਹਨੇ ਪ੍ਰਜਾ ਨਾਲ ਇਨਸਾਫ ਕੀਤਾ ਤੂੰ ਵੀ ਕਰੀ ਧਿਆਨ ਸਿੰਘ ਦੀ ਬਾਂਹ ਪਕੜ ਕੇ ਫਕੀਰ ਵਾਹਉਦੀਨ ਕਹਿੰਦਾ ਮੇਰੇ ਬਜ਼ੁਰਗਾਂ ਨੇ ਅੱਖਾਂ ਨਾਲ ਤੱਕਿਆ ਪਕੜ ਕੇ ਬਾਂਹ ਕਿਹਾ ਸੀ ਧਿਆਨ ਸਿੰਘ ਇਸ ਦੀ ਲਾਸ਼ ਦੀ ਤੈਨੂੰ ਕਸਮ ਹੀ ਜਿਹਦੇ ਦਰਬਾਰ ਵਿੱਚ ਇੰਨਾ ਰੁਤਬਾ ਮਿਲਿਆ ਇਹਨੂੰ ਕਿਤੇ ਨਮਕ ਹਰਾਮੀ ਕਰਕੇ ਗਦਾਰੀ ਨਾ ਕਰੀ ਵਫਾਦਾਰ ਰਹੀ ਉਸ ਵਕਤ ਚਿਖਾ ਨੂੰ ਖੜਕ ਸਿੰਘ ਨੇ ਅੱਗ ਦਿਖਾਈਏ ਤੇ ਸਿੱਖ ਵਿਦਵਾਨ ਉਹ ਵੀ ਲਿਖਦਾ ਫਕੀਰ ਵਾਹਉਦੀਨ ਸੱਚਾਈ ਕੀ ਵਾਹਿਗੁਰੂ ਜਾਣੇ ਕਹਿੰਦਾ ਉਸ ਵਕਤ ਅਸਮਾਨ ਤੇ ਬੱਦਲ ਆਇਆ ਇਧਰ ਇੱਕੋ ਦਮ ਲਾਂਬੂ ਨਿਕਲਦਾ ਪਿਆ ਚਿਖਾ ਵਿੱਚੋਂ ਤੇ ਬੱਦਲ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ ਫਕੀਰ ਵਾਹਉਦੀਨ ਲਿਖਦਾ ਹੈ ਮੇਰਾ ਬਜ਼ੁਰਗ ਕਹਿੰਦਾ ਸੀ ਅਸਲ ਵਿੱਚ ਬੱਦਲ ਨਹੀਂ ਪੰਜਾਬ ਦੀ ਕਿਸਮਤ ਰੋਂਦੀ ਪਈ ਸੀ ਕਿ ਰਣਜੀਤ ਸਿੰਘ ਅੱਜ ਤੋਂ ਬਾਅਦ ਗੁਲਾਮੀ ਵਿੱਚ ਪਈ ਪਤਾ ਨਹੀਂ ਕੌਣ ਤੇਰੇ ਵਰਗਾ ਆਵੇਗਾ ਜਿਹੜਾ ਮੇਰੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ ਕਹਿੰਦਾ ਦੋ ਕਬੂਤਰਾਂ ਦਾ ਜੋੜਾ ਆਇਆ ਉਹਦੇ ਮੁਤਾਬਕ ਉਹ ਬਲਦੀ ਚਿਖਾ ਵਿੱਚ ਡਿੱਗਿਆ ਸ਼ੇਰੇ ਪੰਜਾਬ ਕੁਝ ਸਮੇਂ ਤੋਂ ਬਾਅਦ ਕੇਵਲ ਰਾਖ ਰਹਿ ਗਈ ਸੀ ਉਹਦੀਆਂ ਗੱਲਾਂ ਰਹਿ ਗਈਆਂ ਸਨ ਉਹ ਵਿੱਚੋਂ ਜਾ ਚੁੱਕਾ ਸੀ ਪਿਆਰਿਓ ਜਦੋਂ ਉਹ ਚਲਾ ਗਿਆ ਸਭਰਾਵਾਂ ਦੀ ਜੰਗ ਹੋਈ ਏ ਮੈਂ ਅਰਜ਼ ਕਰਨੀ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ ਸਭਰਾਵਾਂ ਦੀ ਜੰਗ ਹੋ ਗਈ ਏ ਤੇ ਸ਼ੇਰੇ ਪੰਜਾਬ ਨਹੀਂ ਤੇ ਸ਼ਾਹ ਮੁਹੰਮਦ ਕੀਰ ਨੇ ਪਾਉਂਦਾ ਪਿਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟੱਕਰ ਲੈਂਦਾ ਪਿਆ ਉਹ ਮੁਸਲਮਾਨ ਕਵੀ ਕੀਰ ਨੇ ਪਾ ਕੇ ਕਹਿੰਦਾ ਪਿਆ ਆਖਦਾ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ ਹੁਣ ਦੇਖੋ ਉਹਦੀ ਕੀਮਤ ਕਿੰਨੀ ਸੀ ਲੋਕ ਕਵੀ ਵੀ ਰੋਂਦੇ ਨੇ ਪਿੱਛੋਂ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ ਅੱਗੋ ਸਿੰਘਾਂ ਨੇ ਪਾਸੜੇ ਮੋਰ ਸੁੱਟੇ ਮੇਵਾ ਸਿੰਘ ਮਾਗੇ ਖਾਂ ਹੋਏ ਸਿੱਧੇ ਖੱਲੇ 3 ਫਰੰਗੀ ਦੇ ਤੋਰ ਸੁੱਟੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਤਰੀ ਜੋੜ ਵਿਛੋੜ ਸੁੱਟੇ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਭਵਾਂ ਲਹੂ ਨਿਚੋੜ ਸੁੱਟੇ ਜਿਹੜਾ ਅਗਲਾ ਬੰਦ ਉਹਨੇ ਕਿਹਾ ਉਹਦੀ ਖੂਹ ਕੇ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਸ਼ਾਮ ਸਿੰਘ ਨੂੰ ਲੜਦਿਆਂ ਦੇਖ ਕੇ ਕਹਿੰਦਾ ਰੱਬਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਚੇਤੇ ਰਣਜੀਤ ਸਿੰਘ ਨੂੰ ਕਰਦਾ ਪਿਆ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਆਦਮੀ ਉੱਡਣ ਸਣੇ ਆਦਮੀ ਉੱਡਣ ਨਾਲ ਗੋਲੀਆਂ ਦੇ ਹਾਥੀ ਡਿੱਗਦੇ ਸਣੇ ਅਵਾਰੀਆਂ ਨੇ ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹਦਾ ਮਤਲਬ ਤਰਲਾ ਉਹ ਵੀ ਲੈਂਦਾ ਸ਼ੇਰੇ ਪੰਜਾਬ 125ਵੀਂ ਉਹਦੀ ਬਰੀ ਬਰਸੀ ਮਨਾਈ ਗਈ 125ਵੀਂ ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ ਉਹਦੀ ਸਮਾਧ ਤੇ ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ ਉਧਰੋਂ ਮੁਸਲਮਾਨ ਵੀ ਆਏ ਸਨ ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ ਉਹ ਵਹਿ ਤੁਰਿਆ ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ ਕਹਿੰਦਾ ਸਿੱਖੋ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ ਲਾਲੀ ਅੱਖੀਆਂ ਦੀ ਪਈ ਦੱਸ ਦਈਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ ਕਹਿੰਦਾ ਕੁਝ ਉਮੀਦ ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ ਕੁਝ ਉਮੀਦ ਕਿ ਜ਼ਿੰਦਗੀ ਮਿਲ ਜਾਸੀ ਮੋਏ, ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ, ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ। ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਤ ਕੇ ਫਿਰ ਸਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਦੇਗੋ ਤੇਗੋ ਫਤਿਹ, ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਖੁਸ਼ੀ ਪੀ ਸਚ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਹਉ ਕਿਆ ਮੁਖ ਦੇਸ਼ਾਂ ਹਉ ਕਿਆ ਮੂੰਹ ਦੇਸ਼ਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨਕ ਰੂਪ ਰਹਾ ਕਰਤਾ ਸਭ ਜਿਉ ਪਿੰਡ ਮੁਖ ਨਕਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋਚਿਤ ਨਾ ਆਵਹੀ ਪਸ਼ੂ ਹਉ ਕਰ ਜਾਣੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਇਆ ਪਰਮਵਤ ਨਾਨਕ ਜਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਸਹਿਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਸਜ ਰਹੇ ਨੇ, ਇਸ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰੇ ਸਾਨੂੰ ਸਰਵਣ ਕਰਾ ਰਹੇ ਸਨ, ਔਰ ਕੀਰਤਨ ਦਾ ਪ੍ਰਕਰਨ ਕੇਵਲ ਇੱਕ ਸੀ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਸਲ ਮਈਅਲ ਭਰਪੁਰ ਲੈਣਾ, ਇਸ ਹੀ ਕੇਵਲ ਵਿਸ਼ੇ ਉੱਪਰ ਗੁਰਮੁਖਾਂ ਨੇ ਕੀਰਤਨ ਕੀਤਾ। ਆਓ ਇਸੇ ਨੂੰ ਹੀ ਆਧਾਰ ਬਣਾ ਕੇ ਆਪ ਜੀ ਨਾਲ ਕੁਛ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਣੀ ਹੈ। ਆਪਣੇ ਫੁਰਲਿਆਂ ਨੂੰ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਟਿਕ ਕੇ ਜਦੋਂ ਕੀਰਤਨ ਸਰਵਣ ਕੀਤਾ ਤੇ ਭਾਈ ਸਰ ਹੋਣੀ ਹਜ਼ੂਰ ਦਾ ਉਹ ਬਚਨ ਆਪ ਨੂੰ ਸਾਂਝਾ ਕਰ ਰਹੇ ਸਨ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਪਹਿਲੀ ਗੱਲ ਅੱਜ ਟੀਕਰਾਂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਦੂਸਰਾ ਬਚਨ ਪਾਣੀ ਵਿੱਚ ਝਾਤੀ ਮਾਰਨਾ ਵਾ, ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ, ਪੁਲਾੜ ਵਿੱਚ ਵੀ ਤੇਰਾ ਆਪਣਾ ਹੀ ਸਰੂਪ ਹੈ, ਤੇ ਹਰ ਇੱਕ ਦੇ ਅੰਦਰ ਤੇਰੀ ਆਪਣੀ ਜੋਤ ਟਿਕੀ ਹੈ। ਇਸ ਗੱਲ ਨੂੰ ਆਪਾਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਨੂੰ ਕਿਸੇ ਇੱਕ ਥਾਂ ਤੇ ਨਿਸ਼ਚਿਤ ਨਹੀਂ ਕੇਵਲ ਕੀਤਾ ਕਿ ਇਸ ਥਾਂ ਤੇ ਪਰਮਾਤਮਾ ਰਹਿੰਦਾ, ਇਸ ਤੋਂ ਬਾਹਰ ਪਰਮਾਤਮਾ ਨਹੀਂ, ਨਾ ਕਿਸੇ ਚਾਰ ਦੀਵਾਰੀ ਨੂੰ, ਨਾ ਕਿਸੇ ਮਰੀ ਨੂੰ, ਨਾ ਕਿਸੇ ਕਬਰ ਨੂੰ, ਨਾ ਧਰਤੀ ਦੇ ਇੱਕ ਟੁਕੜੇ ਨੂੰ, ਇਹ ਨਹੀਂ ਕਿਹਾ ਕਿ ਪਰਮਾਤਮਾ ਕੇਵਲ ਇੱਥੇ ਰਹਿ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੇ ਉਸ ਇੱਕ ਦੀ ਸਰਵ ਵਿਆਪਕਤਾ ਦਾ ਜ਼ਿਕਰ ਕੀਤਾ ਹੈ। ਉਹ ਇੱਕ ਹੈ ਪਰ ਇੱਕ ਹੋਣ ਦੇ ਬਾਵਜੂਦ ਵੀ ਉਹ ਸਰਵ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੇ ਉਸ ਸਰਵ ਵਿਆਪਕ ਨੂੰ ਬਿਆਨ ਕਰਦੀਆਂ ਹਨ। ਉਹਦੀ ਜੋਤ ਦਾ ਟਿਕਾਣਾ ਹਰ ਇੱਕ ਦੇ ਵਿੱਚ ਮੰਨਿਆ ਹੈ। ਆਪਾਂ ਨੇ ਸਰਵਣ ਵੀ ਕੀਤਾ ਤੇ ਰੋਜ਼ ਅਸੀਂ ਇਹ ਬਾਬੇ ਨਾਨਕ ਦੇ ਬਚਨ ਪੜ੍ਹਨੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਵਿੱਚ ਉਹਦੀ ਆਪਣੀ ਜੋਤ ਹੈ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤੇ ਉਸ ਜੋਤ ਦਾ ਚਾਨਣ ਸਾਰਿਆਂ ਦੇ ਵਿੱਚ ਹੈ। ਮੈਂ ਸਿਰਫ ਇਸ ਵਿਸ਼ੇ ਤੇ ਅਰਥ ਕਰਨੀ ਚਾਹੁੰਦਾ, ਜੇ ਉਹ ਸਰਵ ਵਿਆਪਕ ਹੈ, ਉਹਦੀ ਸਾਰਿਆਂ ਵਿੱਚ ਜੋਤ ਮੌਜੂਦ ਹੈ, ਕੀ ਕਾਰਨ ਕਿ ਇੱਕ ਬੰਦਾ ਨਿੰਦਕ ਬਣ ਗਿਆ, ਦੂਜਾ ਬੰਦਾ ਰੱਬ ਦੀ ਸਿਫਤ ਪਿਆ ਕਰਦਾ ਹੈ? ਨਿੰਦਿਆ ਵਾਲੇ ਵਿੱਚ ਵੀ ਉਹਦੀ ਜੋਤ ਹੈ। ਇੱਕ ਬੰਦਾ ਸੰਤ ਬਣ ਗਿਆ, ਦੂਜਾ ਬੰਦਾ ਸਾਖਤ ਬਣ ਗਿਆ। ਇੱਕ ਬੰਦਾ ਗਿਆਨਵਾਨ ਬਣ ਗਿਆ, ਦੂਸਰਾ ਇਨਸਾਨ ਮੂਰਖ ਹੋ ਗਿਆ। ਇੱਕ ਬੰਦਾ ਟੁੱਟਿਆ ਹੋਇਆ ਨੂੰ ਜੋੜਨ ਲੱਗ ਪਿਆ, ਇੱਕ ਬੰਦਾ ਜੁੜਿਆ ਹੋਇਆ ਨੂੰ ਸ਼ਬਦ ਬੋਲ ਬੋਲ ਕੇ ਤੋੜਨ ਲੱਗ ਪਿਆ। ਜੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਸਾਰਿਆਂ ਵਿੱਚ ਉਹ ਪਰਿਪੂਰਨ ਪਰਮੇਸ਼ਵਰ ਹੈ, ਤੇ ਇੱਕ ਚੰਗਾ ਕਿਉਂ ਤੇ ਦੂਸਰਾ ਮੰਦਾ ਕਿਉਂ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਬਿਰਾਜਮਾਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ। ਗੁਰਮੁਖੋ, ਇੱਕ ਹੁੰਦਾ ਕਥਾ ਕਰ ਲੈਣੀ, ਪ੍ਰਮਾਣ ਦੇ ਦਿਆਂਗੇ ਕਿ ਸਾਰਿਆਂ ਵਿੱਚ ਉਹਦੀ ਜੋਤ ਹੈ, ਦੂਸਰਾ ਹੈ ਕਿ ਸਾਰਿਆਂ ਵਿੱਚ ਉਹਦੀ ਜੋਤ ਨੂੰ ਅਨੁਭਵ ਕਰ ਲੈਣਾ। ਦੂਜੇ ਵਿੱਚ ਜੋਤ ਅਸੀਂ ਕਿੱਥੇ ਦੇਖਣੀ ਹੈ, ਕਿਉਂਕਿ ਅਜੇ ਤਾਂ ਆਪਣੇ ਵਿੱਚ ਵੀ ਯਕੀਨ ਨਹੀਂ ਆਉਂਦਾ ਪਿਆ ਕਿ ਮੇਰੇ ਅੰਦਰ ਵੀ ਪ੍ਰਮਾਤਮਾ ਬੈਠਾ ਹੈ। ਆਪਣੇ ਜੀਵਨ ਵਿਚ ਨੇ ਝਾਤੀ ਮਾਰ ਕੇ ਦੇਖਿਆ ਕਿ ਮੇਰੇ ਵਿਚ ਵੀ ਉਹਦੀ ਜੋਤ ਹੈ। ਗੁਰੂ ਅਰਜਨ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਉਸ ਇੱਕ ਦੀ ਗੱਲ ਕਰਦਿਆਂ ਇਹ ਬਖਸ਼ਿਸ਼ ਕੀਤੀ, ਭਗਤਾਂ ਦੇ ਬਚਨ ਦਰਜ ਕਰਕੇ ਉਦਾਹਰਨਾਂ ਦਿੱਤੀਆਂ ਕਿ ਇੱਕ ਸਾਰਿਆਂ ਵਿਚ ਕਿਵੇਂ ਸਰਬ ਵਿਆਪਕ ਹੈ। ਭਗਤ ਨਾਮਦੇਵ ਜੀ ਦਾ ਬਚਨ ਆਪ ਨੇ ਸਰਵਣ ਕੀਤਾ ਹੈ ਤੇ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਾਰਿਆਂ ਘਟਾਂ ਵਿਚ ਉਹ ਪਰਮਾਤਮਾ ਬੋਲਦਾ ਹੈ, ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਤੇ ਫਿਰ ਭਗਤ ਸਾਹਿਬ ਨੇ ਇਸ ਗੱਲ ਨੂੰ ਹੋਰ ਸਮਝਾਉਣ ਲਈ ਸ਼ਬਦ ਵਰਤੇ, ਏਕਲ ਮਾਟੀ ਕੁੰਜਰ ਚਿੰਟੀ ਪਾਂਜਨ ਹੈ ਦੋ ਨਾਨਾ ਰੇ, ਕਿ ਜਿਵੇਂ ਇੱਕ ਕੁਮਾਰ ਭਾਂਡੇ ਘੜਦਾ ਹੈ ਮਿੱਟੀ ਲਿਆ ਕੇ, ਇੱਕ ਥਾਂ ਤੋਂ ਮਿੱਟੀ ਲਿਆਂਦੀ, ਉਸ ਮਿੱਟੀ ਨੂੰ ਇੱਕ ਪਾਣੀ ਵਿਚ ਭੇਜ ਕੇ ਗੁੰਨਿਆ, ਪਰਤ ਕੇ ਚੱਕ ਉੱਤੇ ਉਹਦੇ ਭਾਂਡੇ ਤਿਆਰ ਕੀਤੇ, ਉਸੇ ਮਿੱਟੀ ਵਿਚੋਂ ਇੱਕ ਨਿੱਕਾ ਜਿਹਾ ਦੀਵਾ ਬਣਾ ਦਿੱਤਾ, ਉਸੇ ਮਿੱਟੀ ਵਿਚੋਂ ਉਹਨੇ ਇੱਕ ਬਹੁਤ ਵੱਡਾ ਸਾਰਾ ਘੜਾ ਬਣਾ ਦਿੱਤਾ, ਉਸੇ ਮਿੱਟੀ ਦੇ ਵਿਚੋਂ ਨਿੱਕੇ ਨਿੱਕੀਆਂ ਉਹਨੇ ਪਿਆਲੀਆਂ ਬਣਾ ਦਿੱਤੀਆਂ, ਉਸੇ ਮਿੱਟੀ ਦੇ ਵਿਚੋਂ ਵੱਡੇ ਵੱਡੇ ਉਹਨੇ ਬਰਤਨ ਸਾਜ ਦਿੱਤੇ। ਪਰ ਸਾਹਿਬ ਕਿੰਨੇ ਚੇਤੇ ਰੱਖਿਓ, ਜਦੋਂ ਉਸਨੇ ਬਰਤਨ ਬਣਾਏ, ਮਿੱਟੀ ਇੱਕ ਹੈ, ਪਾਣੀ ਇੱਕ ਹੈ, ਤੇ ਜਿਸ ਅੱਗ ਦੇ ਵਿਚ ਉਹਨੇ ਰੱਖੇ ਉਹ ਅੱਗ ਵੀ ਇੱਕ ਹੈ, ਪਰ ਹੇ ਮਾਲਕਾ ਇੱਕ ਮਿੱਟੀ ਦੇ ਬਣੇ ਨੇ, ਕੀੜੀ ਤੋਂ ਲੈ ਕੇ ਖਾਤੀ ਤੱਕ ਇੱਕ ਭਾਂਡਾ ਉਹ ਨੇ ਜਿਹੜਾ ਸਾਰੀ ਜ਼ਿੰਦਗੀ ਅੰਮ੍ਰਿਤ ਲੈ ਕੇ ਆਪਣੇ ਅੰਦਰ ਚੁੱਕਿਆ, ਇੱਕ ਭਾਂਡਾ ਉਹ ਵੀ ਜਿਹੜਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਰਹਿੰਦਾ। ਇਹ ਕੀ ਹੈ ਤਰੀਕੇ? ਹਜ਼ੂਰ ਦੇ ਬਚਨ ਅਸੀਂ ਪੜ੍ਹੇ, ਏਕਲ ਮਾਟੀ ਕੁੰਜਰ ਚਿੰਤੀ ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ ਤੇ ਇੱਕ ਬਚਨ ਅਸੀਂ ਰੋਜ਼ ਪੜ੍ਹਨੇ ਆ, ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ, ਭਾਂਡੇ ਬਣਾਉਣ ਵਾਲਾ ਪਰਮਾਤਮਾ ਤੂੰ ਆਪ ਹੈ। ਕਿਤੇ ਚੋਰ ਦੇ ਰੂਪ ਵਿਚ ਭਾਂਡਾ ਤੁਰਿਆ ਫਿਰਦਾ, ਕਿਤੇ ਸਾਧ ਦੇ ਰੂਪ ਵਿਚ ਤੁਰਿਆ ਫਿਰਦਾ ਹੈ, ਕਿਤੇ ਉਹ ਖਲੋ ਕੇ ਤੈਨੂੰ ਜਪਦਾ ਹੈ, ਤੇ ਕਿਤੇ ਸਾਰੀ ਜ਼ਿੰਦਗੀ ਇਹ ਸਿੱਧ ਕਰਦਾ ਪਿਆ ਰੱਬ ਨਾਮ ਦੀ ਕੋਈ ਚੀਜ਼ ਭਾਂਡੇ ਦੇ। ਇਸ ਵਿਸ਼ੇ ਨੂੰ ਚੇਤੇ ਮਾੜਾ ਜਿਹਾ ਸੁਣਿਓ, ਕਹਿਣ ਲੱਗੇ ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਕਰੇ, ਇੱਕ ਨਾਲ ਵਿਚ ਦੁੱਧ ਪਿਆ ਅੰਮ੍ਰਿਤ ਵਰਗਾ, ਤੇ ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਉੱਤੇ ਸੜਦਾ ਪਿਆ ਹੈ। ਹੇ ਮਾਲਕਾ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਖਰਚਲੇ, ਇੱਕ ਨਿਹਾਲੀ ਪੈ ਸਵਨ, ਨਿਹਾਲੀ ਦਾ ਅਖਰੀਅਰ ਹੁੰਦਾ ਰਜਾਈ ਬਿਸਤਰ, ਇੱਕ ਬੰਦਾ ਉਹ ਵੇ ਜਿਹੜਾ ਬਿਸਤਰੇ ਵਿਚ ਸੁੱਤਾ ਹੈ, ਸਾਰੀ ਰਾਤ ਠੰਡ ਵਿਚੋਂ ਰਜਾਈ ਵਿਚੋਂ ਨਿਕ ਮਿਲਦਾ ਹੈ, ਇੱਕ ਬੰਦਾ ਸਾਰੀ ਰਾਤ ਬਰਫ਼ ਵਿਚ ਖਲੋ ਕੇ ਸੁੱਤੇ ਹੋਏ ਦਾ ਪਹਿਰਾ ਦਿੰਦਾ ਪਿਆ, ਭਾਂਡਾ ਤਾਂ ਉਹ ਵੀ ਤੇਰਾ ਬਣਾਇਆ ਜਿਹੜਾ ਬਾਹਰ ਪਹਿਰਾ ਦਿੰਦਾ ਹੈ, ਤੇ ਭਾਂਡਾ ਉਹ ਵੀ ਤੇਰਾ ਜਿਹੜਾ ਬਿਸਤਰਾ ਲੈ ਕੇ ਨਿਕ ਪਿਆ ਮੰਨਦਾ ਬਣਾਏ ਤੇਰੇ। ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਫਿਰ ਅਗਲਾ ਬਚਨ ਹੈ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਸਵਾਰੇ ਉਹ ਜਾਂਦੇ ਨੇ ਭਾਂਡੇ ਤੇਰੇ ਬਣਾਏ ਨੇ, ਪਰ ਜਿਨ੍ਹਾਂ ਉੱਪਰ ਤੇਰੀ ਨਦਰ ਹੋ ਜਾਏ ਸਵਾਰੀ ਦੇ ਉਹ ਨੇ। ਫਿਰ ਉਸ ਵਿਸ਼ੇ ਵੱਲ ਅੱਗੇ ਤੁਰਾਂ ਕਿ ਸਾਰਿਆਂ ਵਿਚ ਇੱਕ ਪਰਮਾਤਮਾ ਸੁਭਾਇਮਾਨ ਹੈ। ਜਿਹੜੇ ਲੋਕ ਰੱਬ ਨੂੰ ਕੇਵਲ ਇੱਕ ਥਾਂ ਤੇ ਨਿਸ਼ਚਿਤ ਕਰਕੇ ਬਾਹਰ ਜ਼ੋਲ ਦੀ ਹਨੇਰੀ ਚੜਾਉਂਦੇ ਨੇ, ਤੇ ਅਸੀਂ ਰੱਬ ਦੇ ਖੁਦਾ ਦੇ ਨਾਂ ਤੇ ਚੰਗੇ ਤਾਂ ਕੰਮ ਕਰਨੇ ਆ, ਮੇਰੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਉਹ ਕੀ ਕੂੜ ਕਿਰਿਆ ਵਿਚ ਪੁੱਜੇ। ਜਿਸ ਬੰਦੇ ਨੇ ਸਰਵ ਵਿਆਪਕ ਰੱਬ ਨੂੰ ਜਾਣ ਕੇ ਸਾਰੀਆਂ ਥਾਵਾਂ ਤੇ ਜਾਣ ਕੇ ਉਹਨੂੰ ਪਿਆਰ ਨਹੀਂ ਕੀਤਾ, ਕੇਵਲ ਕਰਮ ਕਾਂਡਾਂ ਵਿਚ ਪੈ ਗਿਆ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭਗਤ ਨੀ, ਉਹ ਕੂੜ ਕਿਰਿਆ ਕਰ ਰਿਹਾ ਹੈ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਸਵਈਏ। ਕਿਸੇ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਨਾਂ ਤੇ ਉਹਨੇ ਗੱਲ ਵਿਚ ਇੱਕ ਸ਼ਿਵ ਲਿੰਗ ਪਾ ਲਿਆ, ਪੱਥਰ ਪਾ ਲਿਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਕਿਓ ਹਰ ਅਵਾਚੀ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਾਚੀ, ਅਵਾਚੀ ਦਾ ਅਰਥ ਹੁੰਦਾ ਦੱਖਣ ਵਾਲਾ ਪਾਸਾ। ਕਿਸੇ ਨੇ ਕਹਿ ਦਿੱਤਾ ਹਰੀ ਤਾਂ ਦੱਖਣ ਵਾਲੇ ਪਾਸੇ ਰਹਿੰਦਾ, ਲੋਕ ਆਸੂ ਬਣਾ ਕੇ ਉਸ ਦਿਸ਼ਾ ਨੂੰ ਜਗਨਨਾਥਪੁਰੀ ਵੱਲ ਤੁਰਨ, ਜਗਨਨਾਥ ਦੇ ਰੱਥ ਥੱਲੇ ਆਪਣੇ ਸਰੀਰ ਨੂੰ ਦੇ ਕੇ ਮਾਰਨ ਲੱਗੇ। ਮੇਰੇ ਸਾਹਿਬ ਨੇ ਕਿਹਾ ਧਰਮ ਹੀ ਇਹ ਪੂਰ ਕਿਰਿਆ ਹੈ, ਕਾਹੂ ਲੈ ਪਾਨ ਪੂਜ ਕਰਿਓ ਸ਼੍ਰੀ ਕਾਹੂ ਲੈ ਲਿੰਗ ਕਰੈ ਲਟਕਾਇਓ ਕਾਹੂ ਲਕਿਓ ਹਰ ਅਵਾਕੀ ਦਿਸ਼ਾ ਮੈਂ ਕਾਹੂ ਪਿਛਾ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ਼ ਕੋ ਨਿਰਤਾਨ ਕੋ ਪੂਜਨ ਧਾਇਓ ਪਰ ਸਰਵ ਵਿਆਪਕ ਨੂੰ ਨਹੀਂ ਸਮਝਿਆ ਪੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਆ ਸ਼੍ਰੀ ਭਗਵਾਨ ਕੋ ਭੇਜ ਨਹੀਂ ਪਾਇਆ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਜਲ ਮਈਅਲ ਭਰਪੁਰ ਲੀਨਾ ਇਹ ਨਹੀਂ ਸਮਝ ਪਈ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਰਹਿੰਦੇ ਦੇਖੋ ਗੁਰੂ ਗ੍ਰੰਥ ਸਾਹਿਬ ਜਿਤਨਿਆਂ ਦੀ ਬਾਣੀ ਹੈ ਨਾ ਤੇ ਮਤ ਸਮਝਿਓ ਉਸ ਵੇਲੇ ਦੇ ਸਮਾਜ ਉਸ ਵੇਲੇ ਦੇ ਪੁਰੋਹਿਤਾਂ ਦੀ ਖਾਮ ਚ ਹਾਂ ਮਿਲਾਈ ਸਵਾਲ ਹੀ ਨਹੀਂ ਪੈਦਾ ਹੁੰਦਾ ਰਹਿੰਦੇ ਨੇ ਭਗਤ ਕਬੀਰ ਜੀ ਬਨਾਰਸ ਤੇ ਸਾਰੀ ਜ਼ਿੰਦਗੀ ਉਹ ਬਨਾਰਸ ਟਿਕੇ ਰਹੇ ਤੇ ਜਦੋਂ ਉਹਨਾਂ ਦੇ ਅੰਤਲੇ ਦਿਨ ਆਏ ਨਾ ਉਹ ਬਨਾਰਸ ਨੂੰ ਛੱਡ ਕੇ ਮਗਹਰ ਦੀ ਧਰਤੀ ਤੇ ਚਲੇ ਗਏ ਜਿਹੜੀ ਮਗਹਰ ਦੀ ਧਰਤੀ ਹੈ ਇਹ ਗੋਰਖਪੁਰ ਦੇ ਨਜ਼ਦੀਕ ਇੱਕ ਹਿੱਸਾ ਹੈ ਮਗਹਰ ਦਾ ਇਹਨਾਂ ਨੇ ਬਨਾਰਸ ਛੱਡਿਆ ਮਗਹਰ ਚਲੇ ਗਏ ਕਿਉਂਕਿ ਉੱਥੇ ਮਨੌਤ ਸੀ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗਦਾ ਭਾਵੇਂ ਉਹ ਜਿਤਨਾ ਮਰਜ਼ੀ ਕੁਕਰਮੀ ਹੋਵੇ ਪਾਪੀ ਹੋਵੇ ਬਨਾਰਸ ਮਰਨ ਵਾਲਾ ਮੁਕਤ ਹੋ ਜਾਂਦਾ ਤੇ ਮਗਹਰ ਦੀ ਧਰਤੀ ਸਰਾਫੀ ਧਰਤੀ ਜਿਹੜਾ ਬੰਦਾ ਉਸ ਥਾਂ ਤੇ ਆਪਣਾ ਸਰੀਰ ਤਿਆਗਦਾ ਭਾਵੇਂ ਜਿਤਨਾ ਮਰਜ਼ੀ ਧਰਤੀ ਹੋਵੇ ਉਹ ਗਧੇ ਦੀ ਚੋਣ ਵਿੱਚ ਪੈਂਦਾ ਹੈ ਅੱਜ ਵੀ ਮਨਾਉਂਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਰਵ ਵਿਆਪਕ ਰੱਬ ਨੂੰ ਜਾਣਨ ਵਾਲੇ ਭਗਤ ਜੀ ਨੇ ਸਾਰੀ ਜ਼ਿੰਦਗੀ ਬਨਾਰਸ ਰਹਿ ਤੇ ਜਦੋਂ ਅੰਤਲਾ ਸਮਾਂ ਆਇਆ ਚੁੱਕ ਕੇ ਸਮਾਨ ਮਗਹਰ ਚਲੇ ਗਏ ਲੋਕਾਂ ਨੇ ਬਹੁਤ ਕੁਛ ਕਿਹਾ ਕਬੀਰ ਸਾਹਿਬ ਨੇ ਫਿਰ ਆਪਣੀ ਬਾਣੀ ਵਿੱਚ ਸ਼ਬਦ ਵੀ ਉਚਾਰਨ ਕੀਤਾ ਕਹਿਣ ਲੱਗੇ ਜਿਉਂ ਜਲ ਛੋੜ ਬਾਹਰ ਭਰਿਓ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ ਬਹੁਤ ਵਰਸ ਤਪ ਕੀਆ ਕਾਸ਼ੀ ਮਰਨ ਪਿਆ ਮਗਹਰ ਕੀ ਵਾਸੀ ਸਾਰੀ ਜ਼ਿੰਦਗੀ ਬਨਾਰਸ ਰਿਹਾ ਮਰਦੇ ਸਮੇਂ ਮਗਹਰ ਚਲਾ ਗਿਆ ਇੱਥੇ ਫਿਰ ਭਗਤ ਜੀ ਨੇ ਬੜੀਆਂ ਗੱਲਾਂ ਸਪਸ਼ਟ ਕੀਤੀਆਂ ਨੇ ਮੈਂ ਤਾਂ ਕੀਤੀ ਕਿਉਂਕਿ ਸ਼ਬਦ ਭਾਈ ਸਾਹਿਬ ਨੇ ਉਹ ਪੜ੍ਹ ਲਿਆ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ ਜੇ ਅਸੀਂ ਸਮਝੀਏ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਹੀ ਕੇਵਲ ਗੁਰੂ ਹੈ ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਗੁਰੂ ਕੋਲ ਬੈਠ ਕੇ ਇਹ ਸਿੱਖ ਕੇ ਜਾਣਾ ਕਿ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮੇਰੇ ਪਰਮਾਤਮਾ ਦੀ ਆਪਣੀ ਜੋਤ ਇਹ ਕਾਰਨ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਉਦੋਂ ਸ਼ਬਦ ਵਰਤਨੇ ਆ ਝੂਠ ਨਾ ਬੋਲੀ ਵੇਖ ਤੂੰ ਗੁਰਦੁਆਰੇ ਖਲੋਤਾ ਹੈ ਮੈਂ ਕਹਿੰਦਾ ਗੁਰੂ ਨਾਲ ਮਜ਼ਾਕ ਹੈ ਜੇ ਗੁਰੂ ਕੋਲ ਬੈਠਾ ਝੂਠ ਨਾ ਬੋਲੀ ਗੇਟ ਤੋਂ ਬਾਹਰ ਜਾ ਕੇ ਕੁਬਰ ਤੋਲੀ ਜਾਂਦਾ ਗੁਰੂ ਕੋਲ ਬਹਿ ਕੇ ਕਹਿਣਾ ਦੇਖ ਇੱਥੇ ਰੱਬ ਵੱਸਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਖਿਮਾ ਕਰਿਓ ਗੁਰਦੁਆਰਾ ਤਾਂ ਇੱਕ ਸਕੂਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਗੁਰੂ ਸਾਹਿਬ ਦਾ ਬਚਨ ਹੁੰਦਾ ਹੈ ਸਤ ਸੰਗਤ ਸਤਿਗੁਰ ਚਟ ਸਾਲ ਹੈ ਜਿਤ ਹਰ ਗੁਣ ਸਿੱਖਾ ਕਹਿੰਦੇ ਗੁਰੂ ਕੀ ਸੰਗਤ ਤਾਂ ਇੱਕ ਸਕੂਲ ਹੈ ਜਿਹਦੇ ਵਿੱਚ ਪੜ੍ਹਾਈ ਕਰਕੇ ਜਾਣੀ ਹੈ ਪੜ੍ਹ ਕੇ ਬਾਹਰ ਆਪਾਂ ਲੋਕਾਂ ਨੂੰ ਇਹ ਦੱਸਣਾ ਮੈਂ ਪੜ੍ਹ ਕੇ ਕੀ ਆਇਆ ਤੇ ਜੇ ਬੰਦਾ ਕਲਾਸ ਵਿੱਚ ਦੋ ਘੜੀਆਂ ਪੜ੍ਹ ਲੈ ਤੇ ਬਾਹਰ ਜਾ ਕੇ ਫਿਰ ਅਨਪੜ੍ਹਾਂ ਵਾਲੀਆਂ ਮੂਰਖਾਂ ਵਾਲੀਆਂ ਗੱਲਾਂ ਕਰੇ ਤੇ ਕਈ ਵਾਰੀ ਪਿੰਡਾਂ ਵਿੱਚ ਸ਼ਬਦ ਵਰਦੇ ਨੇ ਕਿਹੜਾ ਸੀ ਉਹ ਤੈਨੂੰ ਪੜ੍ਹਾਉਣ ਵਾਲਾ ਅਕਸਰ ਸਿੱਖੇ ਨੇ ਗੁਰਦੁਆਰੇ ਕਾਹਦੇ ਲਈ ਆਉਂਦੇ ਆ ਗੁਰਦੁਆਰਾ ਇੱਕ ਸਕੂਲ ਬਣਾਇਆ ਸੀ ਗੁਰੂ ਨੇ ਕਿ ਸਿੱਖ ਹਰ ਰੋਜ਼ ਆਏ ਆਪਣੇ ਆਤਮਕ ਜੀਵਨ ਨੂੰ ਕਮਾਏ ਇਹਦੇ ਜੀਵਨ ਦੀ ਸੁਗੰਧੀ ਬਾਹਰ ਲੋਕਾਂ ਤੱਕ ਵੀ ਪਹੁੰਚੇ ਇਹਦੇ ਜੀਵਨ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੋਣ ਮੈਂ ਆਪਣੇ ਵਿਸ਼ੇ ਵੱਲ ਤੁਰਾਂ ਕਬੀਰ ਸਾਹਿਬ ਨੇ ਪ੍ਰਭਾਤੀ ਰਾਗ ਵਿੱਚ ਬਹੁਤ ਸੋਹਣਾ ਇੱਕ ਬਚਨ ਕਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਰਵ ਵਿਆਪਕ ਰੱਬ ਨੂੰ ਮੰਨਦਾ ਨਾ ਕਿ ਇੱਕ ਥਾਂ ਤੇ ਕੋਈ ਜਗ੍ਹਾ ਮੁਕਰਰ ਕਰਕੇ ਕਹਿ ਦਈਏ ਰੱਬ ਇੱਥੇ ਬਾਬੇ ਨਾਨਕ ਨੇ ਇਸਲਾਮ ਦੇ ਘਰ ਵਿੱਚ ਜਾ ਕੇ ਅਰਬ ਪਹੁੰਚ ਕੇ ਮੱਕੇ ਖਲੋ ਕੇ ਜਦੋਂ ਹਜ਼ੂਰ ਨੇ ਉਧਰ ਚਰਨ ਕੀਤੇ ਨੇ ਤੇ ਉਹਨਾਂ ਨੇ ਲੱਤ ਮਾਰੀ ਤੇ ਇੱਕੋ ਗੱਲ ਕਹੀ ਸੀ ਕਿਹੜਾ ਕਾਬਰ ਹੈ ਜਿਹੜਾ ਰੱਬ ਦੇ ਘਰ ਵਾਲੇ ਪਾਸੇ ਪੈਰ ਕਰਕੇ ਪਿਆ ਤੇ ਬਾਬੇ ਨਾਨਕ ਨੇ ਕਿਹਾ ਸੀ ਸਜਣਾ ਉਧਰ ਪੈਰ ਕਰਦੇ ਜਿੱਦਾਂ ਰੱਬ ਦਾ ਘਰ ਨਹੀਂ ਉਧਰ ਮੇਰੀਆਂ ਲੱਤਾਂ ਕਰ ਜਿੱਥੇ ਪ੍ਰਮਾਤਮਾ ਨਹੀਂ ਇਹਦਾ ਮਤਲਬ ਸੀ ਤੈਨੂੰ ਸਮਝ ਪੈ ਜਾ ਕਿ ਖੁਦਾ ਸਰਬ ਵਿਆਪਕ ਹੈ ਜਲ ਚਲ ਮਈਅਲ ਭਰਪੁਰ ਲੀਨਾ ਤੂੰ ਆਪੇ ਸਰਬ ਸਮਾਨ ਸਾਰੀਆਂ ਥਾਵਾਂ ਤੇ ਤੂੰ ਹੈ ਕਬੀਰ ਸਾਹਿਬ ਦਾ ਬਚਨ ਹੈ ਉਹਨਾਂ ਨੇ ਦੋਨਾਂ ਨੂੰ ਉਪਦੇਸ਼ ਦਿੱਤਾ ਪਹਿਲਾ ਬਚਨ ਉਹਨਾਂ ਕਿਹਾ ਕਹਿੰਦੇ ਜਦੋਂ ਮੈਂ ਮੰਦਰ ਵਾਲੇ ਪਾਸੇ ਜਾਂਦਾ ਵਾਂ ਮੈਂ ਬਾਣੀ ਤੋਂ ਬਾਹਰ ਜਾ ਕੇ ਨਹੀਂ, ਕਹਿੰਦੇ ਉੱਥੇ ਆਵਾਜ਼ ਆਉਂਦੀ ਹੈ ਕਿ ਮੂਰਤੀ ਹੀ ਭਗਵਾਨ ਹੈ। ਜਦੋਂ ਮਸੀਤ ਵਿੱਚ ਵੜਨਾ ਤੇ ਆਵਾਜ਼ ਆਉਂਦੀ ਹੈ ਰੱਬ ਕੇਵਲ ਮਸੀਤ ਵਿੱਚ ਹੈ, ਕਹਿੰਦੇ ਨੇ ਫਿਰ ਇਹ ਵੀ

ਸਿੱਖਿਆ ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੈ। ਜਦੋਂ ਤੂੰ ਦਿਲ ਵਿੱਚ ਝਾਤੀ ਮਾਰੇਗਾ, ਬਾਹਰ ਨਜ਼ਰ ਖੋਲ ਕੇ ਤੱਕੇਗਾ, ਸਰਬ ਵਿਆਪਕ ਪਰਮਾਤਮਾ ਹੀ ਦਿਸੇਗਾ। ਮੈਂ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਾਂ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਹਰ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਸਾਨੂੰ ਵੇਖਦਾ ਪਿਆ, ਸੁਣਦਾ ਪਿਆ ਹੈ। ਫਿਰ ਕੀ ਕਾਰਨ? ਇੱਕ ਕੁਕਰਮੀ ਹੈ, ਦੂਸਰਾ ਕਰਮੀ ਹੈ। ਇੱਕ ਸਾਖਤ ਹੈ, ਦੂਸਰਾ ਸੰਤ ਹੈ। ਇੱਕ ਬੰਦਾ ਗੁਰਮੁਖ ਹੈ, ਦੂਸਰਾ ਮਨਮੁਖ ਹੈ। ਕਿ ਮਨਮੁਖ ਦੇ ਅੰਦਰ ਰੱਬ ਦੀ ਜੋਤ ਨਹੀਂ? ਕਿ ਸਾਖਤ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ? ਕਿ ਇੱਕ ਚੋਰ, ਇੱਕ ਬਟਪਾਰ, ਡਾਕੂ ਦੇ ਅੰਦਰ ਸਾਖਤ ਦੀ ਜੋਤ ਨਹੀਂ? ਜੇ ਉਹਦੇ ਵਿੱਚ ਵੀ ਜੋਤ ਹੈ, ਫਿਰ ਉਹ ਚੋਰ ਕਿਵੇਂ ਬਣ ਗਿਆ ਤੇ ਇੱਕ ਸਾਧ ਕਿਵੇਂ ਬਣ ਗਿਆ? ਪੰਜ ਤੱਤਾਂ ਦਾ ਬਣਿਆ ਸ਼ਰੀਰ ਹੈ, ਕੀ ਅੰਤਰ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਨਿਰਣਾ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਕੀਤਾ ਹੈ। ਕਹਿੰਦੇ ਇਹ ਗੱਲ ਤਾਂ ਸਪਸ਼ਟ ਰੱਖੀ ਕਿ ਪਰਮਾਤਮਾ ਸਾਰਿਆਂ ਵਿੱਚ ਹੈ। ਉਹਨਾਂ ਨੇ ਉਦਾਹਰਣ ਦਿੱਤੀ ਸੀ, ਗਾਂ ਭਾਵੇਂ ਕਾਲੇ ਰੰਗ ਦੀ ਹੋਵੇ, ਗਾਂ ਦਾ ਰੰਗ ਚਿੱਟਾ ਹੋਵੇ, ਗਾਂ ਦਾ ਰੰਗ ਲਾਲ ਹੋਵੇ, ਗਾਂ ਦੇ ਸਿਰ ਹੋਣ, ਭਾਵੇਂ ਗਾਂ ਸਿੰਗਾਂ ਤੋਂ ਬਣੀ ਬਿਨਾਂ ਹੋਵੇ, ਪਰ ਜਦੋਂ ਵੀ ਕਿਸੇ ਗਾਂ ਦੇ ਦੁੱਧ ਨੂੰ ਚੋਵਾਂਗੇ, ਰੰਗ ਸਾਰਿਆਂ ਦਾ ਚਿੱਟੀ ਹੋਵੇਗਾ। ਉਹਨਾਂ ਦੇ ਬਾਹਰ ਦੇ ਰੰਗ ਵੱਖ ਹੋ ਸਕਦੇ ਨੇ, ਪਰ ਚੇਤੇ ਰੱਖੋ, ਦੁੱਧ ਲਾਲ ਰੰਗ ਦੀ ਗਾਂ ਦਾ ਦੁੱਧ ਲਾਲ ਨਹੀਂ, ਕਾਲੇ ਰੰਗ ਦੀ ਗਾਂ ਦਾ ਦੁੱਧ ਕਾਲਾ ਨਹੀਂ, ਪੀਲੇ ਰੰਗ ਦੀ ਗਾਂ ਦਾ ਦੁੱਧ ਪੀਲਾ ਨਹੀਂ। ਚਮੜੀ ਦੇ ਰੰਗ ਕਾਲੇ, ਪੀਲੇ, ਨੀਲੇ, ਚਿੱਟੇ ਹੋ ਸਕਦੇ ਨੇ, ਪਰ ਦੁੱਧ ਸਾਰਿਆਂ ਦਾ ਚਿੱਟਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਵਿਚਰਨ ਵਾਲਿਆ, ਇੱਥੇ ਆ ਕੱਪੜੇ ਕਾਲੇ ਹੋ ਸਕਦੇ ਨੇ, ਕਿਸੇ ਦੀ ਚਮੜੀ ਕਾਲੀ ਹੈ, ਕਿਸੇ ਦੀ ਸ਼ਵੇਤ ਹੈ, ਕਿਸੇ ਦੀ ਲਾਲ ਹੈ, ਪਰ ਚੇਤੇ ਰੱਖੀ ਜੇ ਗਾਵਾਂ ਰੰਗ ਬਿਰੰਗੀਆਂ ਨੇ, ਦੁੱਧ ਚਿੱਟਾ ਹੈ, ਸ਼ਕਲ ਵੱਖ ਵੱਖ ਹੋ ਸਕਦੀ ਹੈ, ਰੰਗ ਵੱਖ ਹੋ ਸਕਦੇ ਨੇ, ਪਰ ਪਰਮਾਤਮਾ ਵੱਖ ਨਹੀਂ। ਪਰਮਾਤਮਾ ਸਾਰਿਆਂ ਵਿੱਚ ਕੇਵਲ ਇੱਕ ਹੀ ਹੋਵੇਗਾ, ਜੋਤ ਉਹਦੀ ਸਾਰਿਆਂ ਵਿੱਚ ਹੈ। ਭਾਈ ਸਾਹਿਬ ਨੇ ਫਿਰ ਇਹਦੀ ਉਦਾਹਰਣ ਬੜੀ ਸੋਹਣੀ ਦਿੱਤੀ ਕਿ ਕਿਵੇਂ ਇੱਕ ਸਾਰਿਆਂ ਵਿੱਚ ਇੱਕ ਸੰਤ ਕਿਉਂ ਤੇ ਇੱਕ ਸਾਖਤ ਕਿਉਂ? ਗੁਰਸਿੱਖੋ, ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਜਿਹੜੀਆਂ ਗੱਲਾਂ ਬਾਬੇ ਨਾਨਕ ਨੇ ਬਾਣੀ ਵਿੱਚ ਕਹੀਆਂ ਨੇ ਨਾ, ਉਹਨਾਂ ਨੂੰ ਅਸੀਂ ਇਹ ਕਿਉਂ ਨਹੀਂ ਮੰਨਦੇ ਵੀ ਇਹ ਮੈਨੂੰ ਕਹੀ ਹੈ? ਕਿਉਂਕਿ ਮੈਂ ਵੀ ਜੇ ਉਪਦੇਸ਼ ਕਰਨਾ, ਮੇਰੇ ਹੱਥ ਮੈਂ ਕਹਾਉਣ ਦੀ ਦੇਰ ਹੈ, ਮੈਂ ਦੂਜੇ ਨੂੰ ਝਾੜ ਲੱਗ ਪੈਣਾ। ਮੈਂ ਕਹਿੰਦਾ ਨਹੀਂ, ਮੈਂ ਤੈਨੂੰ ਸਮਝ ਪਏ ਧਰਮ ਹਮੇਸ਼ਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਧਰਮ ਹਮੇਸ਼ਾ ਆਪਣੇ ਤੋਂ ਸ਼ੁਰੂ ਹੁੰਦਾ ਹੈ, ਦੂਜੇ ਤੋਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਮਿਹਰ ਵੀ ਕੀਤੀ, ਬਾਬਾ ਨਾਨਕ ਜੀ ਦਾ ਇੱਕ ਸ਼ਬਦ ਹੈ, ਮੈਂ ਉਹ ਕਹਿ ਕੇ ਫਿਰ ਇਸ ਵਿਸ਼ੇ ਵੱਲ ਅੱਗੇ ਤੁਰਨਾ। ਸਰੋਵਰ ਇੱਕ ਪਾਣੀ ਦਾ ਭਰਿਆ, ਉਹਦੇ ਵਿੱਚ ਕਮਲ ਦੇ ਫੁੱਲ ਨੇ, ਉਸ ਕਮਲ ਦੇ ਫੁੱਲ ਦੀ ਸੁਗੰਧੀ ਲੈਣ ਵਾਲੇ ਭਵਰੇ ਨੇ। ਪਰ ਚੇਤੇ ਰੱਖਿਓ, ਉਸ ਫੁੱਲ ਦੇ ਕੋਲ ਨਿਰਮਲ ਪਾਣੀ ਹੈ, ਉਸ ਫੁੱਲ ਦੇ ਕੋਲ ਚਿੱਕਣ ਵੀ ਹੈ। ਅੱਜ ਤੋਂ ਸਦੀਆਂ ਪਹਿਲਾਂ ਬਾਬੇ ਨਾਨਕ ਨੇ ਸਾਡੇ ਅੰਦਰ ਦਾ ਵਿਸ਼ਲੇਸ਼ਣ ਕਰ ਦਿੱਤਾ ਕਿ ਲੋਕ ਧਰਮ ਸਥਾਨਾਂ ਤੇ ਜਾਂਦੇ ਕਿਵੇਂ। ਇਹ ਸ਼ਬਦ ਆਉਂਦਾ ਹੈ, ਬਿਮਲ ਮਜਾਰ ਬਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਦਾ ਸੰਗਤ ਸੰਗ ਦੋਖ ਨਹੀਂ ਰੇ। ਦਾਦੁਰ ਤੂੰ ਕਦੇ ਨਾ ਜਾਣ ਸਰੇ, ਭਗਤ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ। ਇਹਦੇ ਮੈਂ ਅਰਥ ਅਰਥ ਕਰ ਦੇਣਾ, ਬਿਮਲ ਮਜਾਰ ਕਹਿੰਦੇ ਪਾਣੀ ਬਿਲਕੁਲ ਮੈਲ ਤੋਂ ਰਹਿਤ ਹੈ। ਬਮ ਬਿਮਲ ਮਜਾਰ ਬਸ ਨਿਰਮਲ ਜਲ, ਪਦਮਲ ਜਾਵਲ ਰੇ। ਪਦਮਲ ਦਾ ਅੱਖਰੀ ਅਰਥ ਹੁੰਦਾ ਹੈ ਕਮਲ ਦਾ ਫੁੱਲ, ਤੇ ਜਾਲੇ ਦਾ ਅਰਥ ਹੁੰਦਾ ਹੈ ਚਾਵਲ ਦਾ ਅਰਥ ਹੈ ਜਾਣਾ। ਬਾਬਾ ਨਾਨਕ ਜੀ ਕਹਿੰਦੇ ਦੁਨੀਆਂ ਦੇ ਲੋਕੋ ਕਿਹੜੇ ਪਾਸੇ ਤੁਰਦੇ ਪਏ ਹੋ, ਇਹਦੇ ਵਿੱਚ ਤੁਹਾਡੀ ਗਤੀ ਨਹੀਂ। ਕਹਿੰਦੇ ਇਹ ਸਰੋਵਰ ਦਾ ਪਾਣੀ ਨਿਰਮਲ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਜਾਲਾ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦੀਆਂ ਫੁੱਲ ਦੀਆਂ ਜੜਾਂ ਵਿੱਚ ਡੱਡੂ ਬੈਠਾ ਹੈ, ਉਸੇ ਕਮਲ ਫੁੱਲ ਨੂੰ ਸਿਖਰ ਤੋਂ ਚੂਸਣ ਵਾਸਤੇ ਭਵਰਾ ਆ ਰਿਹਾ। ਗੁਰੂ ਤਾਂ ਨਿਰਮਲ ਸਰੋਵਰ ਹੈ, ਖਿਮਾ ਕਰਿਓ, ਕਈ ਸੱਜਣ ਇੱਥੋਂ ਕਮਲ ਵਰਗੇ ਖੇੜੇ ਲੈ ਕੇ ਜਾਣਗੇ, ਕਈ ਮੇਰੇ ਵਰਗੇ ਕੇਵਲ ਜਾਲਾ ਬਣ ਕੇ ਬੈਠੇ ਰਹਿਣਗੇ। ਐਸੇ ਹੋਣਗੇ ਜਿਹੜੇ ਭਵਰੇ ਬਣ ਕੇ ਆਉਣਗੇ, ਸ਼ਬਦ ਦਾ ਰਸ ਚੂਸ ਕੇ ਚਲੇ ਜਾਣਗੇ, ਤੇ ਕਿੰਨੀ ਬਦਕਿਸਮਤੀ ਹੋਵੇਗੀ, ਕਈ ਇਹਦੀਆਂ ਜੜਾਂ ਵਿੱਚ ਬੈਠੇ ਹੋ ਕੇਵਲ ਚਿੱਕੜ ਖਾ ਜਾਣਗੇ। ਬਿਮਲ ਮਜਾਰ ਬਸ ਨਿਰਮਲ ਜਲ, ਪਦਮਲ ਜਾਵਲ ਰੇ। ਕਹਿਣ ਲੱਗੇ ਪਦਮਲ ਜਾਵਲ ਜਲ ਦਾ ਸੰਗਤ ਸੰਗ ਦੋਖ ਨਹੀਂ ਰੇ।
ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਜਾਲੇ ਵਿੱਚ ਰਹਿੰਦਾ, ਚਿੱਕੜ ਵਿੱਚ ਰਹਿੰਦਾ ਹੈ।

0: ਪਰ ਕਿਸੇ ਵੀ ਪਰਵਾਹ ਨਹੀਂ ਕਰਦਾ, ਚਿੱਕੜ ਵਿਚ ਰਹਿਣ ਦੇ ਬਾਵਜੂਦ ਵੀ ਸਿਰਾ ਉੱਚਾ ਕੱਢ ਕੇ ਲੈ ਜਾਂਦਾ, ਕਹਿੰਦਾ ਛੱਡੋ ਪਰਾਂ, ਮੈਂ ਚਿੱਕੜ ਵੱਲ ਧਿਆਨ ਨਹੀਂ ਦੇਣਾ, ਮੇਰਾ ਸੰਬੰਧ ਸੂਰਜ ਨਾਲ ਏ, ਇਸ ਚਿੱਕੜ ਵਿਚ ਤੇ ਕਦੀ ਖੇੜਾ ਨਹੀਂ ਆਉਣਾ, ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਮੈਂ ਕਰੋੜਾਂ ਕੋਲ ਦੂਰ ਉਹਦੀ ਖਿੱਚ ਨਾਲ ਖੇਡ ਜਾਣਾ। ਪਿਆਰਿਓ, ਇੱਕ ਕਮਲ ਦਾ ਫੁੱਲ ਪਾਣੀ ਤੋਂ, ਚਿੱਕੜ ਤੋਂ, ਜਾਲੇ ਤੋਂ ਨਿਰਲੇਪ, ਤੇ ਜੇ ਗੁਰੂ ਕੋਲ ਆ ਕੇ ਵੀ ਮੇਰਿਆ ਮਨਾ, ਤੇ ਕਈ ਸਾਲ ਭਟਕ ਕੇ ਵੀ ਤੇਰੇ ਅੰਦਰ ਦਾ ਜਾਲਾ ਨਹੀਂ ਲੱਥਾ, ਕਿਹੜੀ ਥਾਂ ਤੇ ਜਾ ਕੇ ਅੰਦਰ ਦੀ ਮੈਲ ਧੋਵੇਗਾ। ਬਾਬਾ ਜੀ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦਾਣ ਜਾਂ ਮੱਝ ਹੈ, ਉਹਨੂੰ ਅਸੀਂ ਚੋਨੇ ਆ ਪਿੰਡਾਂ ਥਾਵਾਂ ਤੇ, ਜਿਹੜੇ ਜ਼ਿਮੀਦਾਰਾ ਕਰਦੇ ਆ ਸੱਜਣ, ਉਹਨਾਂ ਨੂੰ ਪਤਾ ਹੈ। ਤੁਸੀਂ ਕਦੇ ਦੇਖੋ ਗਾਂ ਦਾ ਮੱਝ ਦਾ ਦੁੱਧ ਜੋ ਹੈ, ਗੁਰੂ ਗ੍ਰੰਥ ਸਾਹਿਬ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਹੈ। ਪਸ਼ੂ ਮੇਲਾ ਚਮਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹੁਣ ਉਹ ਦੁੱਧ ਦਾ ਭਰਿਆ ਹੋਇਆ ਪਸ਼ੂ ਉਸ ਗਾਂ ਦਾ ਦੁੱਧ ਚੋਇਆ ਤੇ ਅੰਮ੍ਰਿਤ ਵਰਗਾ ਦੁੱਧ ਲੋਕਾਂ ਨੇ ਪੀਤਾ, ਕਿੰਨੀ ਬਦਕਿਸਮਤੀ ਉਹ ਚਿੱਚੜ ਦੀ ਹੋਵੇਗੀ ਜਿਹੜਾ ਸਾਰਾ ਦਿਨ ਉਸ ਥਣ ਦੇ ਨਾਲ ਲੱਗਾ ਰਿਹਾ ਪਰ ਦੁੱਧ ਪੀਣ ਦੀ ਥਾਂ ਤੇ ਕੇਵਲ ਖੂਨ ਪੀਂਦਾ ਰਿਹਾ। ਹੁਣ ਇੱਕ ਵਛੜਾ ਹੈ, ਉਹ ਸਵੇਰੇ ਸ਼ਾਮ ਗਾਂ ਕੋਲ ਆਉਂਦਾ ਹੈ, ਉਹ ਅੰਮ੍ਰਿਤ ਵਰਗਾ ਦੁੱਧ ਚੁੰਮ ਕੇ ਚਲਾ ਗਿਆ ਤੇ ਚਿੱਚੜ ਸਾਰੀ ਜ਼ਿੰਦਗੀ ਉਸ ਦੇ ਕੋਲ ਰਿਹਾ ਪਰ ਦੋਖੇ ਚੀਜ਼ ਦਾ ਚਿੱਚੜ ਨੂੰ ਪਤਾ ਹੀ ਨਾ ਲੱਗਾ ਕਿ ਜਿੱਥੇ ਮੈਂ ਖੂਨ ਪੀਣਾ ਪਿਆ ਇੱਥੇ ਅੰਮ੍ਰਿਤ ਵੀ ਹੈ। ਗੁਰਮੁਖੋ ਖਿਮਾ ਕਰਿਓ, ਜਿਹੜੇ ਅਸੀਂ ਚਿੱਚੜ ਦੀ ਤਰ੍ਹਾਂ ਚੋਖੇ ਨੇੜੇ ਢੁੱਕ ਢੁੱਕ ਬਹਿੰਦੇ ਹਾਂ ਨਾ, ਮੈਂ ਬੜਾ ਵੱਡਾ ਤਰਜੀ ਹਾਂ। ਚੇਤੇ ਰੱਖੋ ਪਿਆਰਿਓ, ਨੇੜੇ ਰਹਿ ਰਹਿ ਕੇ ਔਗਣਾਂ ਦਾ ਖੂਨ ਪੀਨੇ ਪਿਆ। ਕੋਈ ਰਸੀਆ ਆਉਂਦਾ ਸਵੇਰੇ ਸ਼ਾਮੀ ਨੇਤਰ ਬੰਦ ਕਰਕੇ, ਕੋਈ ਆਸਾ ਕੀ ਵਾਰ ਸੁਣਦਾ, ਕੋਈ ਕਥਾ ਸੁਣਦਾ, ਕੀਰਤਨ ਸੁਣਦਾ, ਉਹ ਅੰਮ੍ਰਿਤ ਵਰਗਾ ਦੁੱਧ ਪੀ ਕੇ ਜਾਂਦਾ। ਪਰ ਕਿੰਨਾ ਖੇਡ ਬਾਬਾ ਜੀ ਕਹਿਣ ਲੱਗੇ, ਚਿੱਚੜ ਬਣ ਕੇ ਖੂਨ ਨਾ ਪੀ ਜਾ, ਚਿੱਚੜ ਰਹਿੰਦਾ ਨੇੜੇ। ਦੂਸਰੀ ਬੇਨਤੀ, ਕਮਲ ਦੀ ਜੜ ਵਿਚ ਡੱਡੂ ਹੈ, ਪਰ ਡੱਡੂ ਕਿੰਨਾ ਬਦਕਿਸਮਤ, ਉਹਨੂੰ ਸਮਝ ਨਹੀਂ ਜਿੰਨੀਆਂ ਜੜਾਂ ਵਿਚ ਮੈਂ ਬੈਠਾ। ਇਹਦੇ ਕੋਲ ਭਵਰਾ ਹੁੰਦਾ ਤੇ ਭਵਰਾ ਦਿਨ ਵਿਚ ਕਦੀ ਕਦਾਈ ਹੁੰਦਾ, ਕਦੀ ਇੱਕ ਦਿਨ ਆਇਆ ਉਹਨੇ ਰਸ ਲਿਆ ਚਲਾ ਗਿਆ। ਹਮੇਸ਼ਾ ਕੋਲ ਰਹਿਣ ਵਾਲਾ ਡੱਡੂ ਚਿੱਕੜ ਖਾਈ ਗਿਆ, ਭਵਰਾ ਆ ਕੇ ਸੁਗੰਧੀ ਲੈ ਗਿਆ। ਉਹ ਬਾਬੇ ਨਾਨਕ ਦੇ ਸਿੱਖਾ, ਤੂੰ ਡੱਡੂ ਦੀ ਬਿਰਤੀ ਤੋਂ ਉੱਪਰ ਉੱਠ, ਰੱਬ ਤੈਨੂੰ ਸਮਤ ਬਖਸ਼ੇ, ਤੂੰ ਭਵਰਾ ਬਣ ਕੇ ਨਾਮ ਦਾ ਰਸ ਚੱਖ ਲੈ। ਮੈਂ ਤੇਰੀ ਬੇਨਤੀ ਕਰਨ ਲੱਗਾ, ਸਾਰਿਆਂ ਵਿੱਚੋਂ ਦੀ ਜੋਤ ਹੈ, ਇੱਕ ਸੰਤ ਕਿਉਂ, ਦੂਜਾ ਚੋਰ ਕਿਉਂ, ਇੱਕ ਸਾਖਸ ਕਿਉਂ, ਦੂਸਰਾ ਸਾਧ ਕਿਉਂ। ਭਾਈ ਗੁਰਦਾਸ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਜਦੋਂ ਮੀਂਹ ਪੈਂਦਾ ਤੇ ਨਕਸ਼ਤਰਾਂ ਵਿੱਚੋਂ ਸਵਾਂਤੀ ਬੂੰਦ ਡਿੱਗਦੀ, ਤੇ ਇੱਕ ਗੱਲ ਆਪਾਂ ਚੇਤੇ ਰੱਖੀਏ, ਹਰ ਬੂੰਦ ਸਵਾਂਤੀ ਬੂੰਦ ਨਹੀਂ ਹੁੰਦੀ, ਸਵਾਂਤੀ ਬੂੰਦ ਡਿੱਗਣ ਦਾ ਕੋਈ ਵਕਤ ਮੁਕਰਰ ਹੈ, ਹਰ ਬੂੰਦ ਸਵਾਂਤੀ ਬੂੰਦ ਨਹੀਂ। ਪਰ ਦੇਖੋ ਉਹੀ ਬੂੰਦ ਧਰਤੀ ਤੇ ਡਿੱਗੀ, ਪਾਣੀ ਤੇ ਡਿੱਗੀ, ਤੇ ਸਮੁੰਦਰ ਦੇ ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ, ਹੈ ਇੱਕ ਬੂੰਦ ਹੀ। ਜਦੋਂ ਅਰਸ਼ਾਂ ਤੋਂ ਡਿੱਗੀ, ਪਾਣੀ ਵਿੱਚ ਡਿੱਗਦਿਆਂ ਸਾਰ ਪਾਣੀ ਦਾ ਰੂਪ ਹੋ ਗਈ, ਤੇ ਜਦੋਂ ਉਹੀ ਪਾਣੀ ਦੀ ਬੂੰਦ ਸਿੱਪੀ ਦਾ ਮੂੰਹ ਖੁੱਲ੍ਹਾ ਸੀ, ਸਿੱਪੀ ਵਿੱਚ ਡਿੱਗੀ ਤੇ ਕੁਝ ਦਿਨਾਂ ਤੋਂ ਬਾਅਦ ਮੋਤੀ ਬਣ ਗਈ। ਉਹੀ ਬੂੰਦ ਕੇਲੇ ਦੇ ਵਿੱਚ ਡਿੱਗੀ ਤੇ ਮੁਸ਼ਕ ਖਪੂਰ ਬਣ ਗਈ। ਉਹੀ ਬੂੰਦ ਵਾਈ ਹੋਈ ਜ਼ਮੀਨ ਤੇ ਡਿੱਗੀ ਤੇ ਜਿਸ ਖੇਤ ਵਿੱਚ ਨਕਸ਼ਤਰ ਸਵਾਂਤੀ ਬੂੰਦਾਂ ਡਿੱਗ ਪੈਣ, ਉਸ ਖੇਤ ਦੀ ਫਸਲ ਬੜੀ ਚੰਗੀ ਨਿਕਲਦੀ ਹੈ। ਜਿਸ ਫਲ ਵਾਲੇ ਰੁੱਖ ਉੱਤੇ ਉਹ ਬੂੰਦ ਡਿੱਗ ਪਏ, ਚੇਤੇ ਰੱਖਿਓ ਉਸ ਫਲ ਦਾ ਰਸ ਦੂਜੇ ਫਲਾਂ ਨਾਲ ਵੱਖਰਾ ਹੋਵੇ। ਇੱਕ ਬੂੰਦ ਹੈ, ਉਹੀ ਬੂੰਦ ਪਾਣੀ ਵਿੱਚ ਡਿੱਗੀ ਪਾਣੀ ਬਣ ਗਈ, ਉਹ ਬੂੰਦ ਸਿੱਪੀ ਵਿੱਚ ਡਿੱਗੀ ਕੀਮਤੀ ਮੋਤੀ ਬਣ ਗਈ, ਉਹ ਬੂੰਦ ਕੇਲੇ ਵਿੱਚ ਡਿੱਗੀ ਤੇ ਕਪੂਰ ਬਣ ਗਈ, ਉਹ ਬੂੰਦ ਜ਼ਮੀਨ ਤੇ ਡਿੱਗੀ ਤੇ ਫਲਾਂ ਵਾਲੇ ਰੁੱਖ ਪੈਦਾ ਹੋ ਗਏ। ਕਿੰਨੀ ਬਦਕਿਸਮਤੀ, ਉਹ ਬੂੰਦ ਸੱਪ ਦਾ ਮੂੰਹ ਖੁੱਲ੍ਹਾ ਸੀ, ਉਹਦੇ ਵਿੱਚ ਡਿੱਗੀ, ਡਿੱਗਦਿਆਂ ਸਾਰ ਜ਼ਹਿਰ ਬਣ ਗਈ। ਹੈ ਬੂੰਦ ਦੇਖੀ, ਸਭ ਮੈਂ ਜੋਤ ਜੋਤ ਹੈ ਸੋਏ, ਚੋਰ ਕਿਉਂ ਮੈਂ, ਸਾਧ ਕਿਉਂ ਮੈਂ, ਡਾਕੂ ਕਿਉਂ ਮੈਂ ਤੇ ਸੰਤ ਕਿਉਂ ਮੈਂ। ਪਿਆਰਿਓ, ਜਿੱਦਣ ਆਏ ਸਾਂ ਨਿਰਮਲ ਬੂੰਦ ਸੀ, ਉਦਣ ਕੋਈ ਵੈਰ ਨਹੀਂ ਸੀ, ਉਦਣ ਕੋਈ ਦਵੈਸ਼ ਨਹੀਂ ਸੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਦੋਂ ਇਨਸਾਨ ਦਾ ਬੱਚਾ ਜਨਮ ਲੈਂਦਾ ਹੈ ਨਾ, ਸਾਡੇ ਲੋਕ ਦੇਖੋ ਉਹਦੇ ਕੰਨਾਂ ਵਿੱਚ ਪਹਿਲੀ ਆਵਾਜ਼ ਮੈਂ ਹੀ ਪੈਂਦੀ ਹੈ, ਉਹ ਰੋਂਦਾ। ਤੇ ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ, ਗੁਰਮਤ ਨੇ ਕੁਝ ਵੱਖਰੀਆਂ ਗੱਲਾਂ ਕੀਤੀਆਂ ਨੇ ਸੰਸਾਰ ਦੀ ਖੇਡ ਤੋਂ। ਕਿਸੇ ਪੜ੍ਹੇ ਲਿਖੇ ਡਾਕਟਰ ਨੂੰ ਪੁੱਛੋ ਕਿ ਬੱਚਾ ਜਨਮ ਲੈਂਦਿਆਂ ਸਰ ਕਿਉਂ ਰੋਂਦਾ ਹੈ, ਤੇ ਅਸੀਂ ਕਹਿੰਦੇ ਹਾਂ ਇਸ ਕਰਕੇ ਇਹਨੂੰ ਜਨਮ ਦਾ ਦੁੱਖ ਹੈ। ਤੇ ਵੈਸੇ ਤਾਂ ਮੈਨੂੰ ਗੁਰਮੁਖਾਂ ਕਿਸੇ ਕਿਹਾ ਨਹੀਂ ਸੀ ਵੀ ਅੱਜ ਕੋਈ ਦਿਨ ਵੀ ਹੈ ਸ਼ਾਇਦ ਗੋਰੀਆਂ ਦਾ, ਮਦਰ ਡੇ। ਮੈਂ ਕਹਿੰਦਾ ਚਲੋ ਚੰਗੀ ਗੱਲ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਮਝ ਪੈ ਜਾਂ ਮਾਂ ਕੀ ਚੀਜ਼ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੈ, ਦੇਖੋ ਉਹ ਬੱਚੇ ਦਾ ਜਨਮ ਹੋਇਆ ਹੈ, ਇਹਨੂੰ ਇਹ ਨਾ ਸਮਝਿਓ ਮੈਂ ਛਿਵੀਆਂ ਦੀਆਂ ਗੱਲਾਂ ਕਰਨ ਲੱਗਦੇ ਹਾਂ। ਮਾਂ ਵਿਲਕਦੀ ਹੈ ਜਨਮ ਦਿੰਦਿਆਂ, ਉਸ ਤੋਂ ਪੀੜਾ ਬਰਦਾਸ਼ਤ ਨਹੀਂ ਹੁੰਦੀ, ਮਰਨ ਤੱਕ ਜਾਂਦੀ ਹੈ। ਪਰ ਜਦੋਂ ਉਸ ਬੱਚੇ ਦਾ ਜਨਮ ਹੁੰਦਾ ਹੈ ਤੇ ਡਾਕਟਰ ਉਸ ਬੱਚੇ ਨੂੰ ਉਸੇ ਵੇਲੇ ਲਪੇਟ ਕੇ ਮਾਂ ਦੇ ਸੀਨੇ ਨਾਲ ਲਾਉਂਦੇ ਨੇ, ਪਤਾ ਨੀ ਕੀ ਮਮਤਾ ਉਹਦੇ ਅੰਦਰ ਪਈ ਹੈ। ਵਿਲਕਦੀ ਕੁਰਲਾਂਦੀ ਬੱਚੇ ਨੂੰ ਜਨਮ ਦਿੰਦਿਆਂ ਬੱਚਾ ਸੀਨੇ ਨਾਲ ਲੱਗਣ ਦੀ ਦੇਰ ਹੈ ਤੇ ਇੱਕੋ ਦਮ ਹੱਸਣ ਲੱਗ ਪੈਂਦੀ, ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਜਾਂਦੇ। ਜਦੋਂ ਬੱਚਾ ਰੋਂਦਾ ਹੈ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬੱਚਾ ਇਸ ਕਰਕੇ ਰੋਂਦਾ ਹੈ ਕਿ ਇਹਨੂੰ ਜਨਮ ਦਾ ਦੁੱਖ ਹੈ, ਪਰ ਗੁਰਮਤਿ ਕਹਿੰਦੀ ਬੱਚਾ ਇਸ ਕਰਕੇ ਨਹੀਂ ਰੋਂਦਾ, ਜਨਮ ਦਾ ਦੁੱਖ ਹੈ, ਇਸ ਕਰਕੇ ਰੋਂਦਾ ਹੈ ਕਿ ਭਾਵੇਂ ਮਾਤਾ ਦੇ ਉਧਰ ਦੀ ਅੱਗ ਸੀ ਪਰ ਤੇਰੀ ਯਾਦ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਅੱਜ ਜਿਹੜੀ ਵਕਾਰਾਂ ਦੀ ਹਨੇਰੀ ਚੱਲ ਰਹੀ ਹੈ, ਅੱਜ ਦਾ ਵਿਛੜਿਆ ਪਤਾ ਨੂੰ ਕਿੰਨੇ ਕੁ ਜਨਮ ਲੱਗ ਜਾਣ। ਰੋਂਦਾ ਇਸ ਕਰਕੇ ਲਿਵ ਟੁੱਟ ਗਈ। ਗੁਰੂ ਅਮਰਦਾਸ ਜੀ ਨੇ ਕਿਹਾ ਲਿਵ ਛੁੜਕੀ ਲੱਕੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਕਹਿੰਦੇ ਨੇ ਰੋਵੈ ਰਤਨ ਗਵਾਏ ਕਾ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਵਾਹ। ਮੈਂ ਦੋ ਮਿੰਟ ਜਾਂ ਚਾਰ ਮਿੰਟ ਵਿੱਚੋਂ ਨਿਕਲ ਕੇ ਅੱਜ ਦੇ ਦਿਨ ਸੰਬੰਧੀ ਜ਼ਰੂਰ ਅਰਜ਼ ਕਰ ਦੇਣਾ। ਪਿਛਲੇ ਦਿਨੀ ਮੈਂ ਇੱਕ ਬੇਨਤੀ ਕੀਤੀ ਸੀ, ਪਿਆਰਿਓ ਮੇਰੇ ਨੌਜਵਾਨ ਵੀਰ ਵੀ ਬੈਠੇ ਹੋਣਗੇ, ਭੈਣਾਂ ਬੈਠੀਆਂ ਨੇ। ਜ਼ਿੰਦਗੀ ਵਿੱਚ ਅਸੀਂ ਕਹਿੰਦੇ ਹਾਂ ਮਨੁੱਖਾ ਜਨਮ ਇੱਕ ਵਾਰ ਮਿਲਿਆ ਹੈ, ਪਰਤ ਪਰਤ ਕੇ ਨਹੀਂ ਮਿਲਣਾ। ਦੁਨੀਆਂ ਦਾ ਹਰ ਰਿਸ਼ਤਾ ਬਣਾਇਆ ਜਾਂਦਾ ਹੈ, ਇਸਤਰੀ ਦੀ ਮੌਤ ਹੁੰਦੀ ਹੈ। ਬਾਬਾ ਜੀ ਨੇ ਕਿਹਾ ਭੰਡ ਮੂਵਾ ਭੰਡ ਭੱਜ ਜਾਏ, ਮੌਤ ਤੋਂ ਬਾਅਦ ਦੂਸਰਾ ਕਾਰਜ ਰਚਾਉਣ ਤੁਰਦਾ ਹੈ। ਪੁੱਤਰ ਜਵਾਬ ਦੇ ਜਾਂਦੇ ਨੇ ਤੇ ਕਈ ਵਾਰੀ ਦੂਜੇ ਲੋਕਾਂ ਤੋਂ ਉਹ ਪਿਆਰ ਪੈਦਾ ਕਰਨ ਦਾ ਯਤਨ ਕਰਦਾ, ਆਮ ਲਵਾਰਸਾਂ ਨੂੰ ਪੁੱਤਰ ਬਣਾਉਣਾ ਸ਼ੁਰੂ ਕਰ ਦਿੰਦਾ। ਦੁਨੀਆਂ ਦੇ ਰਿਸ਼ਤੇ ਇਸਤਰੀ ਤੋਂ ਬਾਅਦ ਇਸਤਰੀ ਮਿਲ ਸਕਦੀ ਹੈ, ਪੁੱਤਰ ਤੇ ਬਾਅਦ ਕੋਈ ਹੋਰ ਪੁੱਤਰ ਬਣ ਸਕਦਾ। ਮਿੱਤਰ ਇੱਕ ਛੱਡੇ ਦਸ ਮਿੱਤਰ ਮਿਲਣਗੇ, ਪਰ ਇਹ ਗੱਲ ਕਦੀ ਨਾ ਭੁੱਲਿਓ ਮਨੁੱਖਾ ਜਨਮ ਵੀ ਇੱਕ ਵਾਰੀ ਮਿਲਿਆ ਤੇ ਮਾਪਿਆਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ। ਮਾਂ ਦਾ ਪਿਆਰ ਕਿਤੋਂ ਨਹੀਂ ਮਿਲਦਾ, ਬਾਪ ਦਾ ਪਿਆਰ ਕਿਤੋਂ ਨਹੀਂ ਮਿਲਦਾ। ਇਹ ਰਿਸ਼ਤਾ ਨਾ ਖਰੀਦਿਆ ਜਾਂਦਾ, ਨਾ ਬਣਾਇਆ ਜਾਂਦਾ, ਨਾ ਇਹਨੂੰ ਕੋਈ ਖੋ ਸਕਦਾ। ਮਾਂ ਪਿਆਰ ਕੇਵਲ ਇੱਕ ਵਾਰੀ ਹੈ। ਤੇ ਇੱਕ ਮੈਂ ਬੇਨਤੀ ਹੋਰ ਕੀਤੀ ਸੀ ਕਿ ਅਸੀਂ ਇੱਕ ਗੱਲ ਨੂੰ ਸਮਝੀਏ, ਇਹਨੂੰ ਮੌਤ ਦੀਆਂ ਤੰਦਾਂ ਨਾ ਸਮਝਿਓ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਮੈਂ ਫਿਰ ਅੱਜ ਦੁਹਰਾ ਦਿਆਂ। ਹਰ ਬੰਦੇ ਦੀ ਜ਼ਬਾਨ ਤੇ ਸ਼ਬਦ ਮਾਂ ਕਿਉਂ ਨੇ? ਇੱਕ ਬੰਦਾ 100 ਸਾਲ ਦੀ ਉਮਰ ਭੋਗਦਾ ਪਿਆ ਤੇ ਉਹਨੂੰ ਜਦੋਂ ਕਿਤੇ ਤਕਲੀਫ ਆਉਂਦੀ ਹੈ ਤੇ ਕਹਿੰਦਾ ਹਾਏ ਮਾਂ। ਇੱਕ ਨੌਜਵਾਨ ਜਿਹੜਾ ਹੈ ਉਹਨੂੰ ਭੀੜਾ ਆਉਂਦੀ ਹੈ, ਕਹਿੰਦਾ ਹਾਏ ਮਾਂ। ਕਿਉਂ ਉਹਦੀ ਜ਼ਬਾਨ ਤੇ ਮਾਂ ਮਾਂ ਕੂਕਦਾ, ਮਰਦੇ ਦਮ ਤੱਕ ਆਵਾਜ਼ਾਂ ਮਾਰੀ ਜਾਂਦਾ ਮਾਂ। ਹਾਲਾਂਕਿ ਮਾਂ ਨੂੰ ਗਿਆ ਹੋਇਆ ਕਈ ਸਾਲ ਹੋ ਚੁੱਕੇ। ਪਿਆਰਿਓ ਉਹ ਮਾਂ ਤਾਂ ਕਹਿੰਦਾ ਹੈ ਕਿਉਂਕਿ ਉਹ ਨਿੱਕੇ ਜਿਹੇ ਸੈੱਲ ਨੇ ਮਾਂ ਦੇ ਸਾਹ ਵਿੱਚੋਂ ਸਾਹ ਲਏ ਸਨ, ਉਸਨੇ ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ ਸੀ, ਉਸਨੇ ਮਾਂ ਦੇ ਜੀਵਨ ਵਿੱਚੋਂ ਜੀਵਨ ਲਿਆ। ਜਿਸ ਨੇ 10-9 ਮਹੀਨੇ ਮਾਂ ਦੇ ਸਾਹ ਵਿੱਚੋਂ ਸਾਹ ਲਿਆ, ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ, ਮਾਂ ਦੇ ਖੂਨ ਵਿੱਚੋਂ ਖੂਨ ਲਿਆ, ਚੇਤੇ ਰੱਖਿਓ 9 ਮਹੀਨੇ ਮਾਂ ਨੇ ਇੰਨਾ ਕੁਝ ਪਿਆਰ ਕਰ ਦਿੱਤਾ ਕਿ ਮਰਦੇ ਦਮ ਤੱਕ ਵੀ ਬੰਦੇ ਦੇ ਅੰਦਰੋਂ ਆਵਾਜ਼ ਹਾਏ ਮਾਂ ਨਿਕਲ ਰਹੀ ਹੈ। ਮਾਂ ਪਿਆਰ ਇੱਕ ਐਸਾ ਹੈ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਅੱਜ ਅਸੀਂ ਦੇਖਦੇ ਹਾਂ ਹਿੰਦੁਸਤਾਨ ਵਿੱਚ ਵੀ ਇੱਥੇ ਮਾਪੇ ਰੁੜਦੇ ਦਿਸਦੇ ਨੇ। ਹਿੰਦੁਸਤਾਨ ਚ ਮੱਤ ਸਮਝੀ ਉੱਥੇ ਬੜਾ ਪਿਆਰ ਹੈ, ਉੱਥੇ ਇੱਥੋਂ ਬਾਬੇ ਜਾਂਦੇ ਨੇ, ਮਾਇਆ ਤੁਸੀਂ ਦਿੰਦੇ ਹੋ। ਅਸੀਂ ਜੀ ਬਿਰਧ ਆਸ਼ਰਮ ਖੋਲਣ ਲੱਗੇ ਹਾਂ। ਜਦੋਂ ਕੋਈ ਕਹਿੰਦਾ ਨਾ ਵੀ ਅਸੀਂ ਬਿਰਧ ਆਸ਼ਰਮ ਖੋਲਣਾ, ਮੈਂ ਕਹਿੰਦਾ ਹਿੰਦੁਸਤਾਨ ਦੀ ਸਭਿਅਤਾ ਹੈ ਸਭ ਤੋਂ ਵੱਡਾ ਕਲੰਕ ਹੈ ਬਿਰਧ ਆਸ਼ਰਮ। ਜਿਸ ਉਮਰ ਵਿੱਚ ਬਜ਼ੁਰਗਾਂ ਨੂੰ ਰੱਬ ਜਾਣ ਕੇ ਪੂਜਣਾ ਸੀ, ਉਸ ਉਮਰ ਵਿੱਚ ਲੋਕ ਬਜ਼ੁਰਗਾਂ ਨੂੰ ਆਪਣੇ ਘਰੋਂ ਬਾਹਰ ਪੈ ਕਰਦੇ। ਗੁਰੂ ਗ੍ਰੰਥ ਸਾਹਿਬ ਤੇ ਮੈਂ ਸਿਰਫ ਭੈਣ ਚ ਰਹਿ ਕੇ ਅਰਜ਼ ਕਰਨੀ ਚਾਹੁੰਦਾ, ਇਹ ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ ਮਾਂ ਨੇ ਆਪਣੇ ਸੀਨੇ ਨਾਲ ਲਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਤੈਨੂੰ ਚੁੰਮਿਆ, ਪਹਿਲਾ ਸਾਹ ਤੈਨੂੰ ਮਾਂ ਨੇ ਆਪਣੀ ਗੋਦ ਵੀ ਦਿੱਤਾ, ਤੂੰ ਕੁਝ ਨਹੀਂ ਕਰ ਸਕਦਾ, ਬਸ ਇੱਕ ਕੰਮ ਕਰ ਲਈ, کہ ماں نے پہلا سانس تینوں اپنی گود میں دتا تے جدن ماں دا انتلا سواس آئے صرف اپنی گود تو ماں دے سر نوں دے دے سب تو وڈا ماں اے ہی ہے کہ تیرا انتلا ماں دا انتلا سواس تیری گود وچ آئے پر تسی پردیش وچ بیٹھے ہو پاتر نے ایک بہت سونی گل کہی سی او کہندا پردیشاں چ رُڑدے نے روزی لی جاؤ جڑے روزی خاطر پائے ودیشاں چ رُڑدے نے روزی دی خاطر پرتن کے دیش اپنے کدی کچھ تا سیکن کے ماں دے سینیاں دی اگ باقی قبراں دے روکھے حجاب ہے ودیشاں چ رُڑدے نے جو روزی دے لئی پرتن کے دیش اپنے کدی کچھ تا سیکن کے ماں دے سلے دی اگ باقی قبراں دے روکھے حجاب ہے بس رب میر کرے میں اپنے وشے وال پھر مڑا کہ سانو ماپیاں دا ادب کرن دی جاچ آ جائے ایک گل میں پڑھی نہیں کیونکہ سوال نہیں کوئی کر سکتا ہے تسی کتھوں پڑھی ایک نرملے سادھو سن انہوں نے بڑی سنی گل کہی وہ کہندے نے بابا کالو جی ساری زندگی بابے نانک تے خاطری چکے ایتھوں تک اے دتا میرا پتر سب کچھ لوٹائی جاندا ہے تے جدن بابا کالو جی اتنے مہر ہوئی نا کرپا ہوئی انتلے سمے ادھر کہ چرن پکڑ چت کیا ماں پو پتر دے رشتے تو اوپر کچھ اندر دا رشتہ بنیا اس ویلے وہ بڑے بیراگ چار کے کہندے سن کہ اے شبد کیا نانک جیڑی اج توں سو اندر نو دتی اے ادھر کیوں نہ دتی جدن تیرے تے ہاتھ چکیا اے ادھر کیوں نہ میرے اندر نو توں سمجھا دیتا جدن میں تیرے لیے شبد وسرا دیا بھی میرے گھر لٹانڈا ہے وہ کہتے سن بابا جی کا ادب سی کہ جتھے گئے ہاں بابا جی نے کیا نہیں مینوں متھے ٹیکو وہ رحمت سامنے لوگ چک گئے ہیں چکایا نہیں جانا تکے میں پیار ہو اندر چک جانا ہے کہ جتھے گئے سارے چک کے سجدے کیتے میں ایک تھان رکھنی چاہتا سا جتھے سالاں بدی آ کے میرا سر بھی چک جائے ماں باپ کے ادب خیر حضور نے بانی وچ بچن نہیں کیا ہے بھائی گرداس کی رچنا پڑھو پاوا میں وکھرا وشا بنانا چاہتا سا ماں باپ دے اپکار بھائی صاحب نے ایک بچن کیا ہے کہ جدو انسان دا جنم ہویا ہے تے مایا نے خوا دیتی تے جنگ دے بندے نو رب بھول جاندا ہے کھما کرو جدن ویاہ کی ہوندا ہے ادن جنم دین والی ماں بھول جاندی ہے ساڈے لوگ کے شبد کہندے ماں باپ میرے نال رہندے نے کدی نہ کہو ماں باپ میرے نہ رہتے ہیں شبدوں کو درست کرو میں ماں باپ نہ رہنا اسی کہنے ماں باپ میرے نہ رہتے ہیں نہیں یہ نہ کہ کیوں کہ ماں نے تینوں اپنی کوکھ وچ رکھا ہے تو کہ میں ماں نہ رہنا شبد ہی نا جدو کہنا میرے نہ رہتے ہیں چیتے رکھی انہوں نے اندر ایک پاونا آئے گی کہ پاوے وہ بزرگاں نے کچھ نہیں کرنا جب تو کہنا میرے نہ رہتے ہیں تیرے نال نہ کہہ کے میں ماں باپ نہ رہنا تے ساڈا ایک امیر ورثہ سی میں پچھلے دن عرض کیتی سویر دی کتھا وچ سارے دل دے خال وا کے ہونا تھکے ٹٹے نے تے شام نو ماں دی پینڈ پیچھے بیٹھنا اودے چرناں وچ بیٹھ کے اودے چرن کچھ نہیں باپو دے کول جا کے بیٹھنا میں کہنا انہاں نو کپڑے سادے لے دیو انہاں نو سچی روٹی دے دیو پر شام نو کدی 15 منٹ انہاں دے دوان دی بہ کے دکھ سکھ سانجھا کرو انہوں کی بیماریاں اپنے آپ کٹیاں جانیا ایک پیار ہے ایسا ابھی تو شبد بھی ادھر پیدا ہوئے بھائی صاحب انہوں نے بچن بھی پڑھے ہیں نا ای بیٹھل او بیٹھل بانی بھی اچھی پڑھ رہے ہیں بیٹھل شبد ویسے بیٹھل دے ارتھ نے پرماتما پر ہندو میتھولوجی نے یہ بارے ایک ہور گل کہہ رہی ہے میں اپنے وشے تو تھوڑا جا نکلے مجھے بخش دیا جی گرمکھا جی کیا سی بیٹھل کا اکری ارتھ کا بیٹھ جا بیٹھو شبد نو اسی اونج ورتنے آ پرماتما پر کئی شبد ایسے نے جنہاں دے ارتھ بڑے ڈونگے اسی ایک شبد ورتنے آ سوارتھ تے میں عرض کراں سوارتھ کرنا سانو آیا نہیں جیڑا بندہ سوارتھی بن گیا او زندگی کھٹ گیا سوارتھ دا ارتھ اے نہیں کہ لوکاں دے پیسے اپنی جیب وچ پانا سوارتھ دو شبداں نال بنیا سوئم ارتھ جیڑا کام تو اپنی جیب لئی کر لیا سمجھ لئی تو سوارتھی ہے اپنے لئی تو کی کیتا ہے ارتھ دار سے اپنے لیے کچھ اکٹھا کرنا اپنے لیے تیرے کول کی ہے تے ایک دوجا شبد ہے سوست ایک ہندی دے شبد بڑے پاک ہوتے ہیں ਸਵਾਰਥ ਆਪਣੇ ਸਵੈਮ ਲਈ ਕੁਝ ਇਕੱਠਾ ਕਰਨਾ ਤੇ ਸਵਰਥ ਦਾ ਅਰਥ ਇਹ ਨਹੀਂ ਵੀ ਇੱਕ ਬੰਦੇ ਨੂੰ ਰੋਕ ਕੋਈ ਨਹੀਂ, ਇਹ ਦੋ ਸ਼ਬਦਾਂ ਨਾਲ ਬਣਿਆ ਸਵੈਮ ਸੱਠੇ ਤੇ ਜਿਹੜੇ ਬੰਦੇ ਨੂੰ ਆਪਣੇ ਵਿੱਚ ਟਿਕਣ ਦੀ ਜਾਂਚ ਆ ਜਾਏ ਉਹੀ ਸਵਸਥ ਹੈ, ਉਹੀ ਅਸਲ ਵਿੱਚ ਟਿਕਿਆ ਹੋਇਆ ਹੈ। ਹਜ਼ੂਰ ਕਿਰਪਾਲੂ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਾਮਣ ਕਾਮਣੇ ਆ ਰਹੀ ਏ ਟੂਣਾ ਕਰਨ ਵਾਲੀ ਏ ਮਾਇਆ, ਕਿਹੋ ਜਿਹਾ ਟੂਣਾ ਕਰ ਦਿੱਤੀ ਬੰਦੇ ਤੇ। ਕਾਮਣ ਕਾਮਣੇ ਆ ਰਹੀ ਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਛੜਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾਂ ਸੁੱਖ ਵਿਆਹਿਆ। ਤਰਲੇ ਲੈਂਦੀ ਪਈ ਸੀ ਕਿਤੇ ਗੁਰਦੁਆਰਿਆਂ ਵਿੱਚ ਜੋੜੇ ਚਾਰ ਕਿਤੇ ਮੱਥੇ ਟੇਕ, ਮੇਰੇ ਪੁੱਤਰ ਦਾ ਸੰਯੋਗ ਹੋ ਜਾਏ, ਸੁੱਖਾਂ ਸੁੱਖ ਸੁੱਖ ਕੇ ਵਿਆਹਿਆ। ਜਿੱਦਣ ਜੋੜੀ ਆਈ ਉਹਨੇ ਮਾਂ ਨੇ ਪਾਣੀ ਵਾਰ ਕੇ ਪੀਤਾ, ਕਹਿਣ ਲੱਗੇ ਜਿਹੜੇ ਜੇ ਚਾਰ ਹੀ ਲੰਘੇ ਨੂੰਹ ਨੇ ਘਰ ਵਾਲੀ ਨੇ ਕਹਿ ਦਿੱਤਾ ਤੇਰੀ ਮਾਂ ਡੈਣ ਹੈ ਤੈਨੂੰ ਖਾਏਗੀ, ਮੈਂ ਤਾਂ ਰਹਿਣਾ ਜੇ ਇਹਨੂੰ ਘਰੋਂ ਬਾਹਰ ਕੱਢੇ। ਭਾਈ ਸਾਹਿਬ ਨੇ ਮੁੱਤਾਂ ਪਹਿਲਾਂ ਬਾਣੀ ਚ ਗੱਲ ਕਹੀ, ਇਹ ਮੈਂ ਪੌੜੀ ਤੁਹਾਡਾ ਸਾਂਝੀ ਕਰ ਦੇਣਾ। ਕਾਮਣ ਕਾਮਣੇ ਆ ਰਹੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਵਿਆਹਿਆ ਮਾਂ ਪਿਓ ਸਾਰੇ, ਸੁੱਖਾ ਸੁੱਖ ਵਿਆਹਿਆ। ਸੌਣ ਸੰਜੋਗ ਵਿਚਾਰ ਵਿਚਾਰੇ, ਪੁੱਤ ਨੂੰ ਦਾ ਮੇਲ ਵੇਖ ਮਾਂ ਅੰਗ ਨਾ ਵਾਹਣ ਮਾਂ ਪਿਓ ਵਾਰੇ। ਅੱਗੇ ਕਹਿੰਦੇ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਤੇਰੇ ਮਾਂ ਪਿਓ ਤੇਰਾ ਖੂਨ ਪੀਣ ਵਾਲੇ ਇਹਨਾਂ ਨੂੰ ਛੱਡ, ਮਾਂ ਪਿਓ ਛੱਡ ਵੱਡੇ ਹਥਿਆਰੇ। ਕਹਿਣ ਲੱਗੇ ਵੱਖ ਹੋ ਗਏ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਂ ਚਾਰ ਵੱਡੇ ਉਚਿਆਰੇ। ਕਹਿੰਦੇ ਇਦੋਂ ਵੱਡੀ ਕੁਚਾਲੀ ਹੋਰ ਕੋਈ ਹੈ। ਸਿਆਣੇ ਬਜ਼ੁਰਗ ਕਹਿੰਦੇ ਸਨ ਰਿਸ਼ਤਾ ਕਰਨ ਜਾਣਾ, ਕਹਿੰਦੇ ਸਨ ਕਿਸੇ ਦੇ ਘਰ ਦੀ ਪੈਲੀ ਨਾ ਦੇਖੋ, ਕਿਸੇ ਦੇ ਘਰ ਦਾ ਬਿਜਨਸ ਨਾ ਦੇਖੋ, ਅਚਨਚੇਤ ਜਾ ਕੇ ਦੇਖੋ ਇਸ ਘਰ ਵਿੱਚ ਬਜ਼ੁਰਗ ਦਾ ਕੀ ਸਤਿਕਾਰ ਹੈ ਤੇ ਮਾਂ ਬਾਪ ਦਾ ਸਤਿਕਾਰ ਹੈ, ਤੇ ਬਿਨਾਂ ਪੁੱਛਣ ਤੋਂ ਰਿਸ਼ਤਾ ਕਰ ਰਿਹਾ ਹੈ। ਪਰ ਅੱਜ ਸਾਡਾ ਕਲਚਰ ਕਿੱਥੇ ਚਲਾ ਗਿਆ? ਅਸੀਂ ਜਿਹਨੂੰ ਕਲਚਰ ਬਣਾਈ ਬੈਠੇ ਹਾਂ ਪੈਰਾਂ 'ਚ ਪਾ ਕੇ ਘੂਰੂ, ਕਦੀ ਬੀਬੀਆਂ ਉੱਧਰ ਨਚਾਈਆਂ ਕਦੀ ਉੱਧਰ ਨਚਾਈਆਂ, ਆਹ ਜੇ ਸਾਡਾ ਅਮੀਰ ਕਲਚਰ ਜਿਹਨੂੰ ਅਸੀਂ ਕਮਾਉਣਾ ਹੈ, ਜਿਹਨੂੰ ਜ਼ਿੰਦਗੀ ਵੀ ਧਾਰਨ ਕਰਨਾ ਹੈ, ਤੇ ਜਿਹੜੀ ਮਾਂ ਦੀ ਮਮਤਾ ਹੈ ਉਹ ਆਵਾਜ਼ ਕਿਤੋਂ ਨਹੀਂ ਮਿਲਦੀ। ਗੁਰਮੁਖੋ ਮਾਂ ਤਾਂ ਰਖਵਾਲੀ ਕਰਦੀ ਹੈ, ਹੁਣ ਭਾਵੇਂ ਜੋਤੀ ਸਾਹਿਬ ਗੁਰਦੁਆਰਾ ਉਹ ਹੋਰ ਤਰ੍ਹਾਂ ਬਣਾ ਦਿੱਤਾ ਗਿਆ, ਜਿਹਨਾਂ ਪੁਰਾਤਨ ਜਦ ਦਰਸ਼ਨ ਕੀਤੇ ਨੇ ਮੈਂ ਅੱਗੇ ਸਨ ਗੁਰੂ ਕੇ ਲਾਲਾਂ ਦੀ ਥਾਂ ਥਾਂ ਉਹਨਾਂ ਦੀ ਯਾਦਗਾਰ, ਤੇ ਬੂਹੇ ਵਿੱਚ ਮਾਤਾ ਗੁਜਰੀ ਦੀ ਥਾਂ ਸੀ, ਹੁਣ ਉੱਥੇ ਨਹੀਂ ਮਿਲਦੀ। ਬੂਹੇ ਵਿੱਚ ਮਾਤਾ ਗੁਜਰੀ ਦੀ ਯਾਦ ਸਮਾਜ ਚਾਹੀ, ਤੇ ਪਿੱਛੇ ਗੁਰੂ ਕੇ ਲਾਲਾਂ ਦੀ, ਤੇ ਉੱਥੇ ਜਦੋਂ ਕਿਤੇ ਲੰਘਿਆ ਤੇ ਮੈਂ ਉਸ ਦਰਵਾਜ਼ੇ ਨੂੰ ਦੇਖ ਕੇ ਆਪੋ ਆਪਣੀ ਸੋਚ ਹੁੰਦੀ ਹੈ, ਮਾਤਾ ਗੁਜਰੀ ਵਾਲੀ ਥਾਂ ਤੇ ਖਲੋ ਕੇ ਕਹਿਣਾ ਨਹੀਂ, ਮਾਂ ਜਿਹਨੇ ਬਣਾਈ ਤੇਰੀ ਯਾਦਗਾਰ ਬੂਹੇ ਵਿੱਚ ਤਾਂ ਹੀ ਬਣਾਈ, ਮਾਂ ਪਹਿਰਾ ਦਿੰਦੀ ਹੈ ਮੇਰੇ ਲਾਲਾਂ ਨੂੰ ਤੱਤੀ ਵਾਹ ਨਾ ਲੱਗ ਜਾਏ, ਮਾਂ ਪਹਿਰਾ ਦਿੰਦੀ ਹੈ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਸ਼ਬਦ ਕਿਹਾ ਸੀ, ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਂ ਉਦਾਹੀ ਰੱਬ ਨੇ ਸੁਰ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਕਮਲਾਂ ਦੇ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਦੁਨੀਆਂ ਦੇ ਬੂਟੇ ਜੜ ਸੁੱਕਦੇ ਨੇ ਤੇ ਤਾਂ ਸੁੱਕਦਾ, ਪਰ ਮਾਂ ਬੂਟੇ ਦਾ ਫਲ ਕਿਤੇ ਟੁੱਟ ਜਾਏ, ਪੁੱਤਰ ਧੀ ਚਲਾ ਜਾਏ ਤੇ ਉਹ ਕਮਲਾ ਜਾਂਦਾ। ਵਾਹਿਗੁਰੂ ਮੇਰ ਕਰੇ ਸਾਨੂੰ ਗੁਰਮਤਿ ਵਿੱਚ ਰਹਿ ਕੇ ਸਿੱਖਣ ਦੀ ਜਾਂਚ, ਆਪਣੇ ਵਿਸ਼ੇ ਵੱਲ ਤੁਰਾਂ ਫਿਰ ਤੁਰੀਏ। ਸਾਰਿਆਂ ਵਿੱਚੋਂ ਦੀ ਜੋਤ ਹੈ, ਇੱਕ ਸੰਤ ਕਿਉਂ ਦੂਜਾ ਸਾਧ ਕਿਉਂ, ਇੱਕ ਸਾਖਤ ਕਿਉਂ ਦੂਜਾ ਮਨਮੁਖ ਕਿਉਂ। ਪਿਆਰੇ ਪਾਣੀ ਦੀ ਬੂੰਦ ਪਾਣੀ ਵਿੱਚ ਮਿਲੇਗੀ ਪਾਣੀ ਬਣ ਜਾਏਗੀ, ਸਿੱਪੀ ਵਿੱਚ ਮਿਲੇਗੀ ਮੋਤੀ ਬਣ ਜਾਏਗੀ, ਕੇਲੇ ਵਿੱਚ ਡਿੱਗੇਗੀ ਕਪੂਰ ਬਣੇਗੀ, ਸੱਪ ਦੇ ਮੂੰਹ ਵਿੱਚ ਡੁੱਗੇਗੀ ਤੇ ਜ਼ਹਿਰ ਬਣੇਗੀ। ਜੋਤ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਏ, ਪਰ ਜਿਉਂ ਜੀ ਤੇਰੀ ਜ਼ਿੰਦਗੀ ਵਿੱਚ ਸੋਭਤ ਬਣੇਗੀ ਉਹ ਅਜਾਈ ਤੇਰਾ ਜੀਵਨ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੰਸਰ ਵਰਸੈ ਸਵਾਂਤ ਬੂੰਦ ਜੋ ਸਭਨੀ ਥਾਈ, ਜਲ ਅੰਦਰ ਜਲ ਹੋਏ ਮਿਲਾ ਧਰਤੀ ਤੋਂ ਭਾਈ, ਕਿਰਖ ਬਿਰਖ ਰਸ ਕਸ ਕਰੇ ਫਲ ਫੁੱਲ ਸਹਾਈ, ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਵਿਸ਼ੀਅਰ ਦੇ ਨੂੰ ਕਾਲ ਕੂਟ ਚਿਤਵੇ ਮੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਸਾਰਿਆਂ ਵਿੱਚ ਉਹ ਆਪ ਰਹਿੰਦਾ, ਪਰ ਜਿਉਂ ਜੀ ਸੋਭਤ ਆਪਾਂ ਕਰਨ ਲੱਗ ਪੈਂਦੇ ਹਾਂ ਗੁਰਮੁਖੋ, ਉਹ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਆਓ ਜੇ ਉਸ ਜੋਤ ਦੇ ਦੀਦਾਰ ਕਰਨੇ ਨੇ, ਸਾਰਿਆਂ ਵਿੱਚ ਦੇਖਣਾ, ਆਪਣੇ ਅੰਦਰ ਨੂੰ ਧੋਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਜ ਵਿੱਚ ਇੱਕ ਤੁਕ ਹੁੰਦੀ ਏ, ਏਕ ਬਸਤ ਬੂਝੈ ਤੂੰ ਹੋਵੇ ਪਾਕ, ایک گل تینوں سمجھ پائے گا تو پوتر بن جائے گا بن بوجھے تو سدا ناپاک جے تو نہ سمجھیا جتنے مرضی ادر دلیل لائی پر چیتے رکھی تو ناپاک در سے پرشتیا ہوا ہے تیرے کو گندگی ہے وہ ایک وستو ہے کیول پرماتما کا نام جی اِسی سوچیے بھی اِسی شریرک طور پہ بہت پاک ہاں بڑے پوتر گرو صاحب نے دیکھا کہ پوتر پلیا ایسے قیمتی فل سگندھی دین والے تیرے شریر کی سنگت کر کے وہ بھی بدبو مار دے جنہوں نے تو 36 پرکار کے بھوجن کہنا ہندو متھیولوجی سیو سے مانگیے تیرا شریر کا پوتر ہوئے تیرے شریر کی سنگت کر کے تو وہ بھی گندگی بن جائے اسی پڑھتے نہیں ان دیوتا پانی دیوتا بسنتر دیوتا لون پنواں پایا پھرتا ہوا پاک پویت پاپی سو تن کٹیا تھکا پہ پیت جت مخ ناملہ اچرے بن نام رسکھائے نانک ایویں جانیے تیت مخ تھکا پائے کنا کو شریر پوتر ہے کہنے لگے کرپور پوپ سگندا پرس منکھ ہے دے ملینت مچا رجر درگندا نانک ات کر دین اگیانو جے تو اندر نو پاک کرنا ہے کرم کانڈ پاک نہیں کرنی پتا تیرے اندر نو پوتر کنے کرنا ایک بست بج ہے وہ ایک بست ہے پرب کے سمرن من کی مل جائے ایک بست بج ہے وہ ایک بست ہے ہر ایک سمر ایک سمر ایک سمر پیارے ایک بست بج ہے وہ ایک بست ہے کہ پڑھیا مت پاپا کا سنگ وہ توپے نام کے رنگ وہ ایک بست ہے جنو بانی حضور نے کہا ہے کہن لگے وہ نام ہے جڑا تیرے اندر دی محل نو تو ویکھ تے جے اپاں باہر دے کرم کار تا کیتے اندر والے دل ول چاکی نہ ماری پیارو اپنے جوت نہ چکی تے دوجیاں وچ کیتے دیکھاں ہے وہ سرب ویاپک سبھا ساڈے تاں بن گئے نے ایک تاں پوربلیاں چوناں دوجے ساڈے خون جتے جتے سی بہنے جیڑی صورت ساڈے وچ ہوندی ہے اوہ جا ساڈا جیون بن جاندا ہے گرو گرنتھ صاحب نے کہا پرماتما ساریاں وچ ہے پرمان میں بھی دے دیاں گا ساریاں وچ میں تا ایک کو بینتی کراں گا جڑا ساریاں وچوں مینوں میرے وچ دسن لگ پوے ہے ساریاں وچ پر جے مینوں اپنے وچ دسے گا میں ساریاں وچ دیکھ سکاں گا اج انیاں کو بینتیاں سے پروان کرو تن گرو گرنتھ صاحب کرپا لو میر کرے خویاں بینت پلان ساد سنگت آپ کرپا کر کے بخش دینیاں کسی دے اندر نو کسی طرح دی کوئی ٹھیس شبد کہیں دے لگی ہوئے آپ بخش دینا جویں گرمکھا نے آپ جن دسیا لکھا ہے سویر دی خاطری آپ سنگت دی پر آگے شام نو اوتھے جو بانی لڑی بار شروع کی تھی سین ہوزے چلے گی اتوار دے دیوان وشیش آپ دے درشن کیتے جان گے واحگرو جی کا خالصہ واحگرو جی
1: ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ

ಚಂದನ ಶಿಮರೋ ಅಂಗದ ದುಃಖ ನಿಕಂದನ. ಗುರು

0: ਬਰਾ ਸ੍ਰੀ ਹਰ ਗੋਬਿੰਦ ਚੰਦ ਕੋ ਬੋਲਣ ਹਰ ਬਿਹਾਰੇ ਸੁਨ ਚੰਦੂ ਚਿੰਤਾਇਤ ਅਨਕ ਉਪਾਉ ਵਿਚਾਰ। ਚੌਵੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਫ਼ਤਾਵਾਰੀ ਜੋ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਖੋਣਾ ਪਾਸੋਂ ਸਰਵਣ ਕੀਤਾ ਹੈ। ਦੋ ਸ਼ਬਦ ਉਹਨਾਂ ਨੇ ਕੀਰਤਨ ਵਿੱਚ ਸਾਨੂੰ ਸਰਵਣ ਕਰਾਏ ਨੇ। ਪਹਿਲਾ ਸ਼ਬਦ ਸੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਵਿੱਚ ਦਾਤਾਰ ਨੇ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿੱਥੇ ਬਿਆਨ ਕੀਤਾ ਹੈ, ਉੱਥੇ ਇੱਕ ਸਾਨੂੰ ਗੱਲ ਦ੍ਰਿੜ ਕਰਾ ਦਿੱਤੀ, ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਕੇਵਲ ਸਹਾਰਾ ਪਰਮਾਤਮਾ ਦਾ ਲਿਆ ਹੈ। ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਮੈਂ ਆਪਣੇ ਸਾਈਂ ਤੋਂ ਬਿਨਾਂ ਕਦੀ ਕਿਸੇ ਅੱਗੇ ਪੁਕਾਰ ਨਹੀਂ ਕੀਤੀ। ਸ਼ਬਦ ਆਪਾਂ ਸਰਵਣ ਕੀਤਾ ਹੈ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪਹਿ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਕਿਰਪਾਲਤਾ ਹੋਰ ਗੁਰੂ ਰਾਮਦਾਸ ਜੀ ਨੇ ਕੀਤੀ, ਕਹਿੰਦੇ ਨੇ ਕਈ ਵਾਰੀ ਅਸੀਂ ਪਰਮੇਸ਼ਵਰ ਦੇ ਗੁਣਾਂ ਦੀ ਜਦੋਂ ਗੱਲ ਕਰਨੇ ਹਾਂ ਤੇ ਕੋਈ ਘਟਨਾ ਹੈਰਾਨੀ ਪੈਦਾ ਕਰਨ ਵਾਲੀ ਵਾਪਰ ਜਾਏ ਤੇ ਅਸੀਂ ਸੋਚਨੇ ਆ ਕਿ ਇਹ ਹੋ ਸਕਦਾ। ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਨਾਲ ਇੱਕ ਪ੍ਰਮਾਣ ਉਦਾਹਰਨ ਵਜੋਂ ਦਿੱਤਾ, ਕਹਿੰਦੇ ਨੇ ਪਰਮੇਸ਼ਵਰ ਦੀ ਇੰਨੀ ਵਡਿਆਈ ਹੈ, ਜਿਸ ਬੰਦੇ ਨੂੰ ਕੋਈ ਨਹੀਂ ਜਾਣਦਾ, ਜੇ ਪਰਮਾਤਮਾ ਮੇਲ ਕਰੇ ਤੇ ਉਹਨੂੰ ਸਾਰੀ ਧਰਤੀ ਦਾ ਬਾਦਸ਼ਾਹ ਬਣਾ ਸਕਦਾ ਹੈ। ਮਹਾਰਾਜ ਇਹ ਕਿਵੇਂ ਹੋ ਸਕਦਾ? ਸਾਹਿਬ ਕਹਿੰਦੇ ਨੇ ਹੋ ਸਕਦਾ, ਜੋ ਅਸੰਭਵ ਹੈ ਉਹ ਸੰਭਵ ਹੋ ਸਕਦਾ ਹੈ। ਤੇ ਨਾਲ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਦੇਖ ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਤੇ ਬੰਨੇ। ਅੱਜ ਤੀਕਰਾ ਕਦੇ ਤੱਕੇ ਹੈ ਕਿ ਬੱਕਰੀ ਤੇ ਸ਼ੇਰ ਇੱਕ ਕਿੱਲੇ ਤੇ ਬੱਝੇ ਹੋਣ? ਸਾਹਿਬ ਕਹਿੰਦੇ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਣਿਤ ਰੀਝੈ, ਦੇਖ ਤਿੰਨ ਹਿੱਸਾ ਪਾਣੀ ਏ, ਇੱਕ ਹਿੱਸਾ ਧਰਤੀ ਏ, ਤੇ ਪਰਮਾਤਮਾ ਨੇ ਇਸ ਧਰਤੀ ਨੂੰ ਆਪਣੀ ਖਿੱਚ ਦੇ ਕੇ ਚਾਰ ਚੁਫੇਰੇ ਪਾਣੀ ਖੋਣ ਦੇ ਬਾਵਜੂਦ ਟਿਕਾਇਆ ਹੈ। ਇਹ ਤਾਂ ਮਾਨੂੰ ਜਿਵੇਂ ਉਹਨੇ ਬੱਕਰੀ ਤੇ ਸ਼ੇਰ ਦੋਨੋਂ ਟਿਕਟ ਤੇ ਬੰਨੇ ਹੋਏ। ਚਾਰ ਚੁਫੇਰੇ ਪਾਣੀ ਹੈ, ਆਪਾਂ ਜਦੋਂ ਗਲੋਬ ਨੂੰ ਤੱਕਦੇ ਹਾਂ ਚਾਰ ਚੁਫੇਰੇ ਪਾਣੀ ਪਾਣੀ ਸਾਨੂੰ ਨਜ਼ਰ ਆਉਂਦਾ ਹੈ, ਧਰਤੀ ਦਾ ਕਿੰਨਾ ਕੁ ਹਿੱਸਾ ਹੈ? ਸਾਹਿਬ ਕਹਿੰਦੇ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਿਤ ਰੀਝੈ, ਬੱਕਰੀ ਸਿੰਘ ਇੱਕ ਤੈ ਥਾਏ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਜੇ ਪਾਣੀ ਵਿੱਚ ਧਰਤੀ ਨੂੰ ਟਿਕਾਈ ਬੈਠਾ ਹੈ ਤੇ ਮਨਾ ਕਲਪੀ ਨਾ ਜਾ, ਰੱਬ ਨੂੰ ਸਿਮਰਿਆ ਕਰੋ, ਤੇਰੇ ਵੀ ਡਰ ਜ਼ਰੂਰ ਦੂਰ ਕਰੇਗਾ। ਦੂਜਾ ਸ਼ਬਦ ਗੁਰਮੁਖਾਂ ਨੇ ਸਰਵਣ ਕਰਾਇਆ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਂ ਮੋਹਣੀ ਦੂਤਾਂ ਲਹਿ। ਸ਼ਬਦ ਵਿੱਚ ਪ੍ਰਮਾਣ ਉਹਨਾਂ ਬੜੇ ਬੈਰਾਗ ਦੇ ਭਿੱਜੇ ਦਿੱਤੇ। ਮੈਂ ਇਸ ਕਰਕੇ ਅਰਜ ਕਰ ਰਿਹਾ ਕਿਉਂਕਿ ਆਪਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਵਣ ਕੀਤੇ ਨੇ ਤੇ ਇੱਕ ਮੈਂ ਬੇਨਤੀ ਕਰਦੇ ਹਾਂ ਗੁਰੂ ਕੇ ਸਿੱਖੋ, ਰਾਗ ਤਾਂ ਇੱਕ ਭਾਂਡਾ ਹੈ। ਮੈਂ ਕਹਿੰਦਾ ਕਿ ਗੁਰੂ ਸਾਹਿਬ ਦੇ ਬਾਜਮੁਖੀ ਕਿਤੇ ਚਰਨ ਪੈ ਜਾਣ ਅਸੀਂ ਕਹਿੰਦੇ ਹਾਂ ਇਹ ਘਰ ਭਾਗਾਂ ਵਾਲਾ ਜੀ, ਇੱਥੇ ਗੁਰੂ ਦੇ ਚਰਨ ਪੈ ਗਏ। ਜਿਸ ਗੱਡੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਈਏ, ਆਪਾਂ ਉਸ ਗੱਡੀ ਨੂੰ ਦੇਖ ਕੇ ਝੋਕੇ ਨਮਸਕਾਰਾ ਕਰਨੇ ਆ। ਕਿਉਂ? ਇਹਦੇ ਵਿੱਚ ਮੇਰੇ ਸਾਹਿਬ ਦੀ ਅਸਵਾਰੀ ਵੀ ਆਉਂਦੀ ਹੈ। ਮੈਂ ਕਹਿੰਦਾ ਰਾਗ ਕਿੰਨਾ ਕੁ ਪਵਿੱਤਰ ਹੈ ਜਿਸ ਭਾਂਡੇ ਵਿੱਚ ਮੇਰੇ ਬਾਬੇ ਨਾਨਕ ਦਾ ਸ਼ਬਦ ਟਿਕਿਆ ਹੋਇਆ। ਰਾਗ ਤਾਂ ਉਹ ਸੇਜ ਹੈ ਜਿੱਥੇ ਗੁਰੂ ਦਾ ਸ਼ਬਦ ਨਿਵਾਸ ਕਰਦਾ ਹੈ, ਪਰ ਬਦਕਿਸਮਤੀ ਹੈ ਮੈਂ ਸ਼ਬਦ ਤਾਂ ਵਰਤਿਆ ਹੈ। ਦਿਨੋ ਦਿਨ ਆਪਾਂ ਦੇਖਨੇ ਪਏ ਆ ਮਿਹਨਤਾਂ ਵਾਲੇ, ਘਾਲਣਾ ਘਾਲਣ ਵਾਲੇ, ਆਪਣੀ ਜ਼ਿੰਦਗੀ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆਉਣਾ ਮੈਂ ਇਤਿਹਾਸ ਤੇ ਵੇ, ਇੱਕ ਸ਼ਬਦ ਹੁੰਦਾ ਲੋੜ, ਇੱਕ ਸ਼ਬਦ ਹੁੰਦਾ ਲਗਨ। ਲੋੜ ਵਿੱਚ ਤੇ ਲਗਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਨੀ ਦੇਰ ਤੱਕ ਮੇਰੀ ਲੋੜ ਹੈ ਮੈਂ ਕਥਾ ਕਰਨੀ, ਮੇਰੀ ਰੋਟੀ ਨਹੀਂ ਚੱਲ ਰਹੀ। ਜਿੱਦਣ ਮੇਰਾ ਕੰਮ ਬਣ ਗਿਆ ਮੈਂ ਕਹਿ ਦਿੱਤਾ ਚਲੋ ਜੀ ਅੱਜ ਤੋਂ ਬਾਅਦ ਕੰਮ ਛੱਡਿਆ, ਇਹਦਾ ਮਤਲਬ ਉਹ ਮੇਰੀ ਲੋੜ ਸੀ। ਲੋੜ ਵਾਲੇ ਬੰਦੇ ਛੱਡ ਕੇ ਜਾਂਦੇ ਨੇ, ਪਰ ਲਗਨ ਵਾਲੇ ਬੰਦੇ ਮਰਦੇ ਦਮ ਤੱਕ ਉਸ ਕਲਾ ਨੂੰ ਸਮਰਪਿਤ ਰਹਿੰਦੇ। ਰੱਬ ਮੇਰ ਕਰੇ ਕਿ ਲਗਨ ਪੈਦਾ ਹੋ ਜਾਏ, ਕੇਵਲ ਲੋੜ ਤੱਕ ਸੀਮਿਤ ਨਾ ਰਹੀਏ। ਆਪਾਂ ਦੂਸਰਾ ਸ਼ਬਦ ਸਰਵਣ ਕੀਤਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸਾਈਂ ਭੁੱਲਦਾ ਹੈ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸੁਪਨੇ ਵਿੱਚ ਆਪਣੇ ਝਲਕਾਰੇ ਦੇ ਜਾਂਦਾ ਹੈ। ਦੇਖੋ ਦੋਨਾਂ ਤਰ੍ਹਾਂ ਦੀ ਨੀਂਦ ਹੈ। ਇੱਧਰ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਤੇ ਉੱਧਰ ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਮੈਂ ਰੋਬੰਦੀ ਸਭ ਜਗ ਰੁਨਾ, ਰੁਨਰੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਫਿਰੋ ਵਿਛੋੜੀ। ਸੁਪਨੇ ਆਇਆ ਧੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਕਹਿੰਦੇ ਨੇ ਚੰਗਾ ਹੋ ਜਾ, ਮੈਨੂੰ ਨੀਂਦ ਆ ਹੀ ਜਾ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਵਾਸ਼ਨਾ ਵਿੱਚ ਆਈ ਕੋਈ ਨੀਂਦ ਅੰਦਰ ਨੂੰ ਖੰਡਾਏਗੀ, ਪਰ ਬੈਰਾਗ ਵਿੱਚ ਸੁੱਤਾ ਹੋਇਆ ਬੰਦਾ ਵੀ ਰੱਬ ਦੇ ਗੀਤ ਗਾਏ। ਸਾਹਿਬ ਕਿਰਪਾਲੂ ਮੇਰ ਕਰਨ, ਇਹ ਆਪਾਂ ਸ਼ਬਦ ਦੋ ਸਰਵਣ ਕੀਤੇ ਨੇ। ਭਾਵਾਂ ਕਿ ਅਸੀਂ ਅਰਦਾਸ ਦੀ ਵਿਚਾਰ ਪੈ ਕਰਨੇ, ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਤੀਜਾ ਸਾਲ ਚੱਲਦਾ ਪਿਆ। ਪਹਿਲੇ ਸਾਲ ਹੀ ਯਤਨ ਕੀਤਾ ਸੀ, ਜਿਨ੍ਹਾਂ ਸੱਜਣਾ ਨੇ ਹੁਕਮ ਕੀਤਾ, ਮੈਂ ਸੋਚਿਆ ਮਹੀਨੇ ਵਿੱਚ ਕੰਮ ਖਤਮ ਹੋ ਜਾਏਗਾ, ਪਰ ਜਿਉਂ ਜਿਉਂ ਸਮਾਂ ਲੰਘਦਾ ਪਿਆ ਗੁਰਬਾਣੀ ਨੂੰ ਖੋਜਨੇ ਆ, ਇਤਿਹਾਸ ਨੂੰ ਪੜਚੋਲਨੇ ਆ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਜ਼ਬਾਨ ਜਿਹੜਾ ਇੱਕ ਇੱਕ ਸ਼ਬਦ ਉਹਨਾਂ ਗੁਰਮੁਖਾਂ ਨੇ ਅਰਦਾਸ ਦਾ ਘੜ ਕੇ ਪਾਇਆ, ਮੈਂ ਕਹਿੰਦਾ ਇੱਕ ਇੱਕ ਸ਼ਬਦ ਕਈ ਕਈ ਸਾਲਾਂ ਦੀ ਵਿਆਖਿਆ ਦਾ ਮੁਥਾਜ ਹੈ। ਇੱਕ ਇੱਕ ਸ਼ਬਦ ਜਿਹੜਾ ਇਹ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਆਓ। ਪਰ ਜੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਕਿ ਹਰ ਬੁੱਧਵਾਰ ਕਵੀ ਸੰਤੋਖ ਸਿੰਘ ਜੀ ਦਾ ਰਚਕ ਸ਼੍ਰੀ ਗੁਰਪ੍ਰਤਾਪ ਸੂਰਜ ਉਹਦੀ ਵਿਚਾਰ ਕੀਤੀ ਜਾਂਦੀ। ਸੰਖੇਪ ਜੀ ਅਰਜ਼ ਮੈਂ ਕਰ ਦੇਵਾਂ, ਆਪ ਸਭ ਨੂੰ ਪਤਾ ਹੈ, ਇੱਕ ਵਾਰੀ ਅੱਗੇ ਵੀ ਇੱਥੇ ਵਿਚਾਰ ਕੀਤੀ ਸੀ, ਇੱਕ ਦਿਨ ਆਇਆ ਸੀ ਸਮਾਂ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਰਚੈਤਾ ਨੇ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਦੇ ਉਸਤਾਦ ਨੇ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਵਾਇਆ ਸੀ ਸ਼ੇਰੇ ਪੰਜਾਬ ਨੂੰ ਕਹਿ ਕੇ। ਮੈਂ ਹੈਰਾਨ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਭਾਈ ਸੰਤ ਸਿੰਘ ਨੂੰ ਚਿੱਠੀ ਲਿਖਦੇ ਨੇ, ਗ੍ਰੰਥੀ ਹੋਵੇ ਤੇ ਜੀਵਨ ਇਹ ਹੋ ਜਾਂ, ਸ਼ਬਦ ਲਿਖਦੇ ਨੇ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ, ਉੱਜਲ ਦੀਦਾਰ, ਉੱਜਲ ਬੁੱਖ, ਗੁਰੂ ਸਵਾਰੇ, ਗੁਰੂ ਪਿਆਰੇ, ਗੁਰੂ ਦਰ ਤੇ ਸੁਰਖਰੇ ਹੋਏ ਭਾਈ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੈਸੇ ਭਾਵਨਾ ਵਾਲੇ ਜੁੜੀ। ਦੇਖੋ ਮੈਂ ਫਿਰ ਅਰਜ਼ ਕਰਾਂ ਕਿ ਉਹ ਬੰਦਾ ਜਿਹਨੇ ਗੁਰਪ੍ਰਤਾਪ ਸੂਰਜ ਲਿਖੇ ਹਨ, ਜਦੋਂ ਲਿਖਣ ਲੱਗਾ ਆਪਣੇ ਘਰ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ, ਅੱਜ ਲੱਖਾਂ ਗ੍ਰੰਥੀਆਂ ਪ੍ਰਚਾਰਕਾਂ ਦੀ ਭਾਈ ਸੰਤੋਖ ਸਿੰਘ ਰੋਟੀ ਬਣਾ ਗਿਆ। ਹਕੀਕਤ ਹੈ ਉਹਨਾਂ ਦਾ ਇੱਕ ਕਵਿਤ ਮਿਲਿਆ ਸੀ, ਮੈਂ ਉਹ ਅਰਜ਼ ਕਰ ਦੇਣਾ ਚਾਹੁੰਦਾ ਜ਼ਰੂਰੀ। ਇਹਨਾਂ ਨੇ ਇੱਕ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਅਸੀਂ ਇਕੱਠਾ ਗੁਰਪ੍ਰਤਾਪ ਸੂਰਜ ਕਹਿ ਦਿੰਦੇ ਹਾਂ, ਇੱਕ ਸ਼੍ਰੀ ਗੁਰਪ੍ਰਤਾਪ ਸੂਰਜ। ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ, ਤੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਸਮਾਚਾਰ ਭਾਈ ਸੰਤੋਖ ਸਿੰਘ ਨੇ ਦਿੱਤਾ। ਇਹਨਾਂ ਦਾ ਜਨਮ ਪਿੰਡ ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਨੇੜੇ ਜਦੋਂ ਆਪਾਂ ਚਬਾਲ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ। ਇਹ ਉਹੀ ਨੂਰ ਦੀ ਸਦਾ ਸਰਾਂ ਹੈ ਕਿ ਤਰਨ ਤਾਰਨ ਦੇ ਜਦੋਂ ਸਰੋਵਰ ਨੂੰ ਪੱਕਿਆਂ ਕਰਨ ਲੱਗੇ ਤੇ ਧੱਕੇ ਨਾਲ ਇੱਟਾਂ ਦੇ ਆਵੇ ਖੋਹ ਕੇ ਲੈ ਗਏ ਸਨ। ਗੁਰੂ ਅਰਜੁਨ ਦੇਵ ਜੀ ਨੂੰ ਸਿੱਖਾਂ ਨੇ ਕਿਹਾ ਮਹਾਰਾਜ ਆਵੇ ਖੋਹ ਕੇ ਇੱਟਾਂ ਲੈ ਗਏ, ਹੁਣ ਸਰੋਵਰ ਪੱਕਾ ਕਿਵੇਂ ਕਰਾਂਗੇ? ਕਹਿਣ ਲੱਗੇ ਹੁਣ ਇਸੇ ਤਰ੍ਹਾਂ ਰਹਿਣ ਦਿਓ, ਕਰਨੀ ਵਾਲਾ ਸਿੱਖ ਆਵੇਗਾ, ਇਹਨਾਂ ਇੱਟਾਂ ਨੂੰ ਮੋੜ ਕੇ ਇਹਦੇ ਨਾਲ ਹੀ ਸਰੋਵਰ ਪੱਕਾ ਕੀਤਾ ਜਾਏਗਾ। ਨੂਰ ਦੀ ਸਰਾਂ ਬਣੀ। ਆਇਆ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਜੱਸਾ ਸਿੰਘ ਰਾਮਗੜੀਆ, ਉਹਨੇ ਉਸੇ ਨੂਰ ਦੀ ਸਰਾਂ ਦੇ ਕਿਲੇ ਨੂੰ ਢਾਹ ਕੇ ਉਹਨਾਂ ਇੱਟਾਂ ਦੇ ਨਾਲ ਤਰਨ ਤਾਰਨ ਦਾ ਸਰੋਵਰ ਪੱਕਾ ਕੀਤਾ ਸੀ। ਭਾਜੀ ਮੋੜ ਦਿੱਤੀ ਉਹੀ ਨੂਰ ਦੀ ਸਰਾਂ। ਗੁਰੂ ਕੇ ਸਿੱਖੋ, ਅੱਜ ਪਿੰਡ ਹੈ ਕਿਲਾ ਸੰਤੋਖ ਸਿੰਘ, ਕਿਲਾ ਭਾਈ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਦੇ ਨਾਮ ਤੇ ਵੀ ਅਸੀਂ ਭਾਵੇਂ ਇੱਕ ਮਿੰਟ ਚ ਕਟਾਕਸ਼ ਕਰ ਦਿੰਦੇ ਹਾਂ। ਲਓ ਜੀ ਦੇਖੋ, ਮੈਂ ਕਈ ਸਵੇਰੇ ਇੱਕ ਬੇਨਤੀ ਕੀਤੀ ਸੀ ਕਿ ਆਲੋਚਕ ਬਣ ਲਈ, ਨਿੰਦਿਆ ਕਰਨ ਲਈ ਕਿਤੋਂ ਵੀ ਤਲੀਮ ਨਹੀਂ ਲੈਣੀ ਪੈਂਦੀ, ਇੱਕ ਖਿਣ ਲੱਗਦਾ। ਦੇਖੋ ਕੰਮ ਕਰਨੇ ਹੀ ਔਖੇ ਨੇ, ਧਾਣਾ ਤਾਂ ਬਿਲਕੁਲ ਸੌਖਾ ਹੈ। ਬਾਬੇ ਫਰੀਦ ਨੇ ਭਾਵੇਂ ਸਰੀਰ ਦੀ ਗੱਲ ਕਹੀ, ਮੈਂ ਕਹਿੰਦਾ ਸਾਰੇ ਸੰਸਾਰ ਦੀ ਹਕੀਕਤ ਹੀ ਇਹ ਵੇ, ਕਦੀ ਤੱਕੋ ਕਿ ਸਰੀਰ ਨੂੰ ਬਣਦਿਆਂ ਤਾਂ 6 ਮਹੀਨੇ ਪੂਰੇ ਲੱਗਦੇ ਨੇ ਮੁਕੰਮਲ ਹੁੰਦਿਆਂ, ਜਨਮ ਨੂੰ 9 ਮਹੀਨੇ ਨੇ ਬਾਣੀ ਨੇ ਮੰਨੇ, ਪਰ ਟੁੱਟਦਿਆਂ 6 ਮਹੀਨੇ ਨੀ, ਟੁੱਟਦਿਆਂ 1 ਸਾਹ ਬਾਹਰ ਗਏ ਪਰਤ ਕੇ ਆਵੇ ਨਾ ਤੇ ਸਰੀਰ ਖਤਮ ਹੈ। ਬਣਾਉਣਾ ਹੀ ਔਖਾ ਹੈ, ਜੋੜਨਾ ਹੀ ਮੁਸ਼ਕਲ ਹੈ, ਤੋੜਨਾ ਤੇ ਖੰਡਾਣਾ ਤਾਂ ਇੱਕ ਖਿੰਨ ਦੀ ਗੱਲ ਹੈ। ਸਾਹਿਬ ਤਾਂ ਕਹਿੰਦੇ ਨੇ ਇੱਕ ਸ਼ਬਦ ਭੈੜਾ ਬੋਲੋ ਤੇ ਕਈ ਪੀੜ੍ਹੀਆਂ ਦਾ ਵੈਰ ਪੈ ਜਾਂਦਾ ਹੈ। ਦ੍ਰੋਪਦੀ ਨੇ ਇੱਕੋ ਸ਼ਬਦ ਕਿਹਾ ਸੀ ਦੁਰਯੋਧਨ ਨੂੰ, ਅੰਧ ਕੇ ਅੰਧ ਰਹੇ, ਉਹਦੇ ਇੱਕੋ ਸ਼ਬਦ ਨੇ ਏਡੀ ਵੱਡੀ ਲੜਾਈ ਨੂੰ ਜਨਮ ਦੇ ਦਿੱਤਾ ਸੀ। ਭਾਈ ਸੰਤੋਖ ਸਿੰਘ ਉਹਨਾਂ ਨੇ ਜੋ ਕੁਝ ਲਿਖਿਆ ਹੈ ਠੀਕ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਗੁਰਮਤ ਅਨੁਸਾਰ ਬਿਲਕੁਲ ਨਹੀਂ ਟੁੱਕਦੇ, ਪਰ ਗੁਰੂ ਪ੍ਰਤਾਪ ਸੂਰਜ ਪੜਨ ਵਾਲੇ ਵਿਦਵਾਨ ਇਹ ਕਦੀ ਨਾ ਭੁੱਲਣ ਕਿ ਭਾਈ ਸਾਹਿਬ ਨੇ ਇੱਕ ਚੈਪਟਰ ਵਿੱਚ ਦਿੱਤਾ ਹੈ ਕਿ ਜੋ ਕੁਝ ਮੈਂ ਲਿਖ ਚੱਲਿਆ ਇਹਦੇ ਤੇ ਮੇਰਾ ਦਾਅਵਾ ਕੋਈ ਨਹੀਂ, ਜੇ ਰੱਬ ਤੁਹਾਨੂੰ ਲਿਆਕਤ ਦੇ ਮੇਰੇ ਜਿੰਨੀ ਕਵਿਤਾ ਦੀ ਕਿਸੇ ਨੂੰ ਰਚਨਾ ਕਰਨੀ ਆਉਂਦੀ ਹੋਵੇ ਤੇ ਮੇਰੇ ਗ੍ਰੰਥ ਦੀ ਸੁਧਾਈ ਆਪਣੇ ਆਪ ਤਾਂ ਲਿਆ। ਹੁਣ ਉਹ ਜੀ ਕਵਿਤਾ ਕਿਹੜਾ ਕਰੇਗਾ ਜੀ? 2.5 ਲੱਖ ਪੰਕਤੀ ਉਸ ਸੱਜਣ ਨੇ ਕੇਵਲ ਗੁਰੂ ਦੀ ਸਿਫਤ ਲਿਖੀ, 2.5 ਲੱਖ। ਤੇ ਬਨਾਰਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ ਸੀ, ਕਹਿਣ ਲੱਗੇ ਭਾਵੇਂ ਹਿੰਦੁਸਤਾਨ ਵਿੱਚ ਤੁਲਸੀ ਜੀ ਦੀ ਰਾਮਚਰਿਤ ਮਾਨਸ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਾਸ਼ ਸਿੱਖ ਇਸ ਗੱਲ ਨੂੰ ਸਮਝਣ ਕਿ ਕਵੀ ਸੰਤੋਖ ਸਿੰਘ ਦੇ ਬਰਾਬਰ ਦਾ ਕਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪੈਦਾ ਹੀ ਨਹੀਂ ਹੋਇਆ। ਉਸ ਬੰਦੇ ਦੀ ਕਵਿਤਾ ਦੀ ਉਡਾਰੀ। ਪਰ ਜਦੋਂ ਅੰਤਲਾ ਸਮਾਂ ਆਇਆ, ਉਹਨਾਂ ਨੇ 5 ਸਾਲ ਯਮੁਨਾ ਨਗਰ ਦੇ ਨੇੜੇ ਇੱਕ ਪਿੰਡ ਹੈ ਬੁੜੀਆ, ਉਸ ਬੁੜੀਏ ਪਿੰਡ ਵਿੱਚ ਕੱਲਾ ਸਿਮਰਨ ਕੀਤਾ। 5 ਸਾਲ ਸਿਮਰਨ ਤੋਂ ਬਾਅਦ ਫਿਰ ਉਹਨੇ ਹੱਥ ਵਿੱਚ ਕਲਮ ਪਕੜੀ, ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀ ਤੇ ਲਿਖ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ, ਜਿੱਦਣ ਲਿਖਣਾ ਸ਼ੁਰੂ ਕੀਤਾ ਘਰ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਨਹੀਂ ਸੀ, ਜਿਨ੍ਹਾਂ ਤੋਂ ਕਰਜ਼ਾ ਲਿਆ ਸੀ ਉਹ ਬੂਹੇ ਸਾਹਮਣੇ ਆ ਕੇ ਗਾਲਾਂ ਪੈ ਕਰਦੇ ਸਨ। ਉਸ ਵੇਲੇ ਕਵੀ ਜੀ ਨੇ ਨਾ ਇੱਕ ਕਵਿਤ ਲਿਖਿਆ ਸੀ, ਉਹ ਕਵਿਤ ਉਹਨਾਂ ਦੀ ਰਚਨਾ ਵਿੱਚ ਨਹੀਂ, ਜਦੋਂ ਉਹਨਾਂ ਚਲਾਣਾ ਕੀਤਾ ਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਜਿਹੜੀ ਉਹਨਾਂ ਦੀ ਪਰਸਨਲ ਡਾਇਰੀ ਸੀ ਨਾ, ਮੈਂ ਕਹਿੰਦਾ ਆਪਣੇ ਅੰਦਰ ਦਾ ਦੁੱਖ ਉਸ ਕਵਿਤ ਵਿੱਚ ਲਿਖ ਕੇ ਡਾਇਰੀ ਵਿੱਚ ਸਾਂਭ ਲਿਆ। ਉਹਨਾਂ ਨੇ ਸ਼ਬਦ ਵਰਤੇ ਸਨ ਕਿ ਛੁੱਟਿਓ ਹੈ ਪਰਕਰਮ ਪਰ ਵਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ ਅਤ ਦੁੱਖ ਪਾਈਅਤ ਹੈ, ਘਰ ਕੇ ਰੁਸਾਨੇ ਨਾਰੀ ਦੇਤ ਤਾਨੇ, ਆਪਣੇ ਭੈ ਬਗਾਨੇ ਸੁਣ ਸਿਰ ਨਿਆਇਤ ਹੈ, ਮਿੱਤਰ ਹੂ ਛਪਾਏ ਨੈਣ ਸੁਧੇ ਖੂਨਾ ਬੋਲੇ ਬੈਨ, ਮਨ ਮੈਂ ਨਾ ਧਰੈ ਜਾ ਕੇ ਟਿਕ ਜਾਇਤ ਹੈ। ਕਹਿਣ ਲੱਗੇ ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਤ ਗਾਰ, ਧਿਆਨ ਦਿਆ ਗਏ ਇਹ ਸ਼ਬਦਾਂ ਨੂੰ ਸਮਝਿਓ, ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਰ ਗਾਰ, ਕਹਿਣ ਲੱਗੇ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ, ਬਿਨਾਂ ਰੋਜ਼ਗਾਰ, ਹੁਣ ਰੋਜ਼ਗਾਰ ਦਾ ਅਰਥ ਰੋਜ਼ੀ। ਕਹਿਣ ਲੱਗੇ ਲੋਕੀ ਰੋਜ਼ਗਾਰ ਰੋਜ਼ੀ ਕਮਾਉਂਦੇ ਨੇ, ਬਾਬਾ ਨਾਨਕਾ ਮੈਂ ਰੋਜ਼ੀ ਤੋਂ ਬਿਨਾਂ ਰੋਜ਼ਗਾਰਾਂ ਪਿਆ ਖਾਂਦਾ ਵਾਂ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ। ਤੇ ਜਦੋਂ ਇਸ ਦੀ ਵਿਦਿਆ ਦਾ ਮੁੱਲ ਪਿਆ ਫਿਰ ਕਦੀ ਤੱਕਿਓ, ਇਸ ਬੰਦੇ ਨੇ ਘਾਲਣਾ ਬੜੀ ਘਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਜਦੋਂ ਕੋਈ ਕੰਮ ਕਰੇਗਾ ਉਹਦੇ ਕੰਮ ਵਿੱਚ ਕੋਈ ਨਾ ਕੋਈ ਊਣ ਤਾਂ ਜ਼ਰੂਰ ਰਹੇਗੀ, ਅਸੀਂ ਕਦੀ ਨਾ ਭੁੱਲੀਏ ਕਿਵੇਂ ਅਸੀਂ ਚਿੱਕੜ ਉਛਾਲਣ ਲੱਗ ਪੈਂਦੇ ਹਾਂ, ਇਸ ਬੰਦੇ ਨੇ ਕਿਉਂ ਕੀਤਾ, ਇੱਕ ਪਾਸੇ ਪੜ੍ਹਨੇ ਪਏ ਆ, ਭੁੱਲਣ ਅੰਦਰ ਸਭ ਕੋ ਅਭੁੱਲ ਹੈ। ਗੁਰੂ ਕਰਤਾਰ ਬੰਦਾ ਭੁੱਲ ਸਕਦਾ ਕਹਿ, ਉਸ ਦੀ ਨਿਮਰਤਾ ਦੇਖੋ। ਜਿੱਦਣ ਗ੍ਰੰਥ ਤਿਆਰ ਹੋਏ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ, ਅੱਜ ਚਾਰ ਪੰਨਿਆਂ ਦਾ ਕੋਈ ਪੈਂਪਲੇਟ ਲਿਖੇ, ਕੋਈ ਬਰੋਸ਼ਰ ਛਾਪੇ, ਉਹ ਕਹਿੰਦਾ ਇਹਦੇ ਤੇ ਮੇਰਾ ਪੂਰਾ ਹੱਕ ਹੈ, ਮੇਰੇ ਤੋਂ ਬਿਨਾਂ ਇਹਦੇ ਵਿੱਚੋਂ ਇੱਕ ਅੱਖਰ ਕੋਈ ਨਾ ਲਿਖੇ। ਚਾਰ ਗ੍ਰੰਥ ਤਿਆਰ ਕਰਕੇ ਗੁਰਪ੍ਰਤਾਪ ਸੂਰੀ ਤੇ ਗੁਰੂ ਨਾਨਕ ਪ੍ਰਕਾਸ਼ ਦੇ ਜਦੋਂ ਅੰਮ੍ਰਿਤਸਰ ਆਏ ਤੇ ਸੰਗਤ ਅੱਗੋਂ ਪਾਲਕੀ ਤੇ ਲੈਣ ਵਾਸਤੇ ਗਈ। ਭਾਈ ਸੰਤੋਖ ਸਿੰਘ ਨੇ ਕਿਹਨੇ ਕੇਸਕੀ ਬੰਨੀ ਸੀ ਸਿਰ ਤੇ, ਉਹਨਾਂ ਨੇ ਇੱਕ ਖੱਪਣੀ ਟੈਪ ਚੋਲਾ ਪਾਇਆ ਤੇ ਜਦੋਂ ਸੰਗਤ ਪਾਲਕੀ ਲੈ ਕੇ ਗਈ ਤੇ ਭਾਈ ਸਾਹਿਬ ਪਾਲਕੀ ਚ ਨਹੀਂ ਬੈਠੇ। ਉਹ ਕਹਿੰਦੇ ਨੇ ਗੁਰੂ ਰਾਮਦਾਸ ਦਾ ਘਰ ਹੈ, ਮੈਂ ਤਾਂ ਇਹਦੇ ਦਰ ਦਾ ਕੂਕਰ ਹਾਂ, ਜਿੱਥੇ ਗੁਰੂ ਰਾਮਦਾਸ ਦੀਆਂ ਸਿਫਤਾਂ ਹੋਣ ਉੱਥੇ ਸਾਡੇ ਵਰਗੇ ਕੀੜਿਆਂ ਨੂੰ ਪਾਲਕੀ ਵਿੱਚ ਨਾ ਬਿਠਾਓ। ਸਿਰਫ ਪਾਲਕੀ ਨੂੰ ਹੱਥ ਲਾਇਆ, ਦਰਬਾਰ ਸਾਹਿਬ ਲੈ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗ੍ਰੰਥ ਭੇਟਾ ਕਰਕੇ ਕਿਹਾ, ਮੇਰਾ ਜਾਂ ਮੇਰੀ ਸੰਤਾਨ ਦਾ ਜਾਂ ਮੇਰੇ ਪਰਿਵਾਰ ਦਾ ਇਹਨਾਂ ਗ੍ਰੰਥਾਂ ਤੇ ਕੋਈ ਹੱਕ ਨਹੀਂ, ਇਹ ਗੁਰੂ ਨਾਨਕ ਦੇ ਪੰਥ ਦੇ ਨੇ, ਜਦੋਂ ਮਰਜ਼ੀ ਜਿੱਥੇ ਤੁਸੀਂ ਸੁਧਾਈ ਕਰ ਲਿਆ। ਦੇਖੋ ਗੁਰਮੁਖੋ ਕਿਹੋ ਜੀ ਘਾਲਣਾ ਵਾਲੇ ਬੰਦੇ। ਅਖੀਰ ਤੇ ਜਿਸ ਸਾਲ ਗ੍ਰੰਥ ਪੂਰਾ ਹੋਇਆ ਉਸੇ ਸਾਲ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਜਿਸ ਨੇ ਵੀ ਗੁਰਪ੍ਰਤਾਪ ਸੂਰਜ ਪੜ੍ਹਨਾ ਹੋਵੇ ਮੈਂ ਕਹਿੰਦਾ ਪਹਿਲੀ ਪੋਥੀ ਜ਼ਰੂਰ ਪੜ੍ਹੇ, ਪਹਿਲੀ ਪੋਥੀ ਤੋਂ ਬਿਨਾਂ ਅਗਲੇ ਗ੍ਰੰਥ ਦੀ ਸਮਝ ਨਹੀਂ ਪੈਣੀ। ਉੱਥੇ ਕਹਿੰਦੇ ਨੇ ਉਹਨਾਂ ਦੀ ਭੈਣ ਕਹਿੰਦੀ ਸੀ, ਦੱਸਿਆ ਉਹਨੇ ਕਿਸੇ ਨੂੰ ਜਦੋਂ ਲਿਖਾਰੀ ਗਏ, ਕਹਿੰਦੇ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਬਾਹਰ ਹੁੰਦਾ ਸੀ ਉਹਦੇ ਚਿਹਰੇ ਦਾ ਨੂਰ ਸਾਡੇ ਤੋਂ ਝੱਲਿਆ ਨਹੀਂ ਸੀ ਜਾਂਦਾ। ਉਸੇ ਸਾਲ ਅੰਮ੍ਰਿਤ ਵੇਲੇ ਨਿਤਨੇਮ ਕਰਨ ਗਏ, ਖਜੂਰ ਦੀ ਖਜੂਰੀ ਵਿੱਚ ਬੈਠੇ ਹਨ, ਕਹਿੰਦੇ ਚੌਂਕੜੇ ਵਿੱਚ ਆਪਣੇ ਸਰੀਰ ਦੇ ਚੋਲੇ ਨੂੰ ਤਿਆਗ ਦਿੱਤਾ ਸੀ। ਉਹਨਾਂ ਦਾ ਅਖੀਰਲਾ ਦੌਰਾ ਸੀ, ਅਬ ਆਣ ਕੀ ਆਸ ਨਿਰਾਸ਼ ਭਈ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਹਿੰਦੇ ਬਸ ਹੁਣ ਬੋਕੀ ਕੋਈ ਆਸ ਨਹੀਂ, ਕੇਵਲ ਕਲਗੀ ਵਾਲਾ ਮਨ ਵਿੱਚ ਟਿੱਗਿਆ ਤੇ ਅਖੀਰ ਤੇ ਬੈਰਾਗ ਵਿੱਚ ਕਹਿੰਦੇ ਸਨ, ਹੁਣ ਦੇਹ ਵਿੱਚ ਰਹਿਣ ਨੂੰ ਚਿੱਤ ਨਹੀਂ ਕਰਦਾ, ਇਸ ਭਰਮ ਦੇ ਘੜੇ ਨੂੰ ਤੋੜ ਕੇ ਸਦਾ ਲਈ ਆਪਣੇ ਚਰਨਾਂ ਵਿੱਚ ਲੈ ਜਾ। ਦੇਖੋ ਉਸ ਗੁਰਮੁਖ ਦੀ ਲਿਖਤ ਹੈ, ਮੈਂ ਲੈਣਾ ਆਪਣੇ ਹੋਰ ਨਜ਼ਰੀਏ ਨਾਲ ਕਿ ਜੋ ਕੁਝ ਉਹਨੇ ਲਿਖਿਆ ਹੈ ਨਾ ਉਹਨੂੰ ਸਵੀਕਾਰ ਕਰ ਲਓ, ਜਿਹੜਾ ਵਿੱਚ ਮਿਲਾਵਟ ਦਿਸਦੀ ਹੈ, ਕਿਉਂਕਿ ਉਹਦੇ ਸਾਹਮਣੇ ਜਿਹੜਾ ਕਲਚਰ ਸੀ ਇਹ ਵੱਖਰਾ ਵਿਸ਼ਾ। ਭਾਈ ਸੰਤੋਖ ਸਿੰਘ ਦੀ ਜੀਵਨੀ ਕਈ ਦਿਨਾਂ ਦਾ ਲੈਕਚਰ ਹੈ, ਅਸਲ ਵਿੱਚ ਉਹਦਾ ਚੁਗਿਰਦਾ ਸੀ ਰਾਜਿਆਂ ਮਹਾਰਾਜਿਆਂ ਦਾ, ਰਾਜਿਆਂ ਮਹਾਰਾਜਿਆਂ ਦੇ ਆਪਣੇ ਘਰਾਂ ਦੀਆਂ ਖੇਡਾਂ ਸਨ। ਜਦੋਂ ਵੀ ਕੋਈ ਲਿਖਾਰੀ ਕਲਮ ਚੁੱਕੇਗਾ, ਜੇ ਖਲੀਲ ਜਬਰਾਨ ਨੂੰ ਲਿਖਨੇ ਆ, ਉਹਨੇ ਆਪਣੀਆਂ ਰਚਨਾ ਵਿੱਚ ਆਪਣੇ ਵਾਤਾਵਰਨ ਦਾ ਜ਼ਿਕਰ ਕੀਤਾ। ਭਾਈ ਵੀਰ ਸਿੰਘ ਦੀ ਰਚਨਾ ਪੜ੍ਹਨੇ ਹਨ, ਉਹਨਾਂ ਵਿੱਚੋਂ ਕਸ਼ਮੀਰ ਦੇ ਝਰਨਿਆਂ ਦਾ ਜ਼ਿਕਰ ਪੈ ਕਰਦੇ ਨੇ। ਸ਼ੇਖ ਸਾਦੀ ਨੂੰ ਪੜੋਗੇ ਉਹ ਅਰਬ ਦੇ ਮਾਰੂਥਲ ਦਾ ਜ਼ਿਕਰ ਕਰੇਗਾ। ਇਉਂ ਕਹਿ ਲਓ ਵੀ ਕਵੀ ਦੇ ਲਿਖਾਰੀ ਦੇ ਮਨ ਵਿੱਚੋਂ ਗੱਲ ਟਿਕ ਜਾਂਦੀ ਏ, ਜੋ ਕੋਈ ਚੁਗਿਰਦਾ ਵੇਖਦਾ ਉਹਦੀ ਕਲਮ ਧੱਕੇ ਨਾਲ ਉਹ ਸ਼ਬਦ ਲਿਖਣ ਲੱਗ ਪੈਂਦੀ। ਭਾਈ ਸੰਤੋਖ ਸਿੰਘ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ, ਉਸ ਪ੍ਰਸੰਗ ਨੂੰ ਮੈਂ ਅੱਜ ਅੱਗੇ ਤੋਰਨਾ, ਕਿਉਂਕਿ ਬੁੱਧਵਾਰ ਦੀ ਮਰਿਆਦਾ ਜੋ ਇਸ ਸਥਾਨ ਦੀ, ਆਪਾਂ ਉਹਦੇ ਵਿੱਚ ਵਿਘਨ ਨਾ ਪੈਣ ਦੇਈਏ, ਬਾਕੀ ਦਿਨ ਅਰਦਾਸ ਦੀ ਵਿਚਾਰ ਕਰਾਂਗੇ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਾਚਿਆ ਹੈ ਕਿ ਚੰਦੂ ਜੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਇੱਕ ਗੱਲ ਕਦੀ ਨਾ ਭੁੱਲਿਓ ਕਿ ਕਵੀ ਸੰਤੋਖ ਸਿੰਘ ਜੀ ਤੱਕ, ਇੱਥੋਂ ਤੱਕ ਕਿ ਜਦੋਂ ਅਸੀਂ ਆਪ ਜੀ ਨੂੰ ਵੀ ਗਿਆਤ ਹੋਣਾ, ਅੱਜ ਤੋਂ 30-32 ਸਾਲ ਪਹਿਲਾਂ ਵੀ ਜਦੋਂ ਲੋਕ ਕਿਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਗੱਲ ਕਰਦੇ ਸਨ ਤੇ ਇਕੱਲੀ ਕੀਤੀ ਜਾਂਦੀ ਸੀ ਕਿ ਚੰਦੂ ਦੇ ਰਿਸ਼ਤੇ ਕਰਕੇ ਸ਼ਹੀਦੀ ਹੋਈ, ਰਿਸ਼ਤਾ ਮੋੜਿਆ। ਪਰ ਨਵੀਂ ਖੋਜ ਨੇ, ਸਰਦਾਰ ਕਪੂਰ ਸਿੰਘ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਿੰਨੀ ਦੇਰ ਤੱਕ ਤੁਜ ਕੇ ਜਹਾਂਗੀਰੀ ਕਿਤਾਬ ਨਹੀਂ ਮਿਲੀ, ਜਹਾਂਗੀਰ ਦੀ ਸਵੈ ਜੀਵਨੀ, ਉਨੀ ਦੇਰ ਤੱਕ ਚੰਦੂ ਦਾ ਭਰਮੀ ਬਣਿਆ ਰਿਹਾ ਤੇ ਜਿੱਦਣ ਉਹਦੀ ਜੀਵਨੀ ਵਿੱਚੋਂ ਮਿਲ ਗਿਆ ਕਿ ਗੁਰੂ ਅਰਜਨ ਦੇਵ ਨਾਮ ਦਾ ਇੱਕ ਹਿੰਦੂ ਉਹਨੇ ਸ਼ਬਦ ਵਰਤੇ ਸਨ, ਬਿਆਸ ਦੇ ਕਿਨਾਰੇ ਇੱਕ ਬਾਤਲੇ ਦੁਕਾਨ ਆਪਾਂ ਸ਼ਬਦ ਵਰਨੇ ਆ, ਝੂਠ ਦੀ ਦੁਕਾਨ ਬਣਾ ਕੇ ਬੈਠਾ। ਕਈ ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ, ਹਿੰਦੂ ਇਹਨਾਂ ਦੇ ਸਿੱਖ ਸਨ, ਭੋਲੇ ਭਾਲੇ ਮੁਸਲਮਾਨ ਵੀ ਮੂਰਖ ਇਹਨਾਂ ਦੇ ਸਿੱਖ ਬਣ ਗਏ। ਚਿਰਾਂ ਤੋਂ ਮੇਰੇ ਮਨ ਵਿੱਚ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ। ਜਦੋਂ ਪਹਿਰਾ ਸਾਹਮਣੇ ਆਇਆ ਤੇ ਵਿਦਵਾਨ ਹਰਕਤ ਵਿੱਚ ਆਏ, ਉਹਨਾਂ ਦੇਖਿਆ ਵੀ ਇਹ ਕੇਵਲ ਚੰਦੂ ਨਹੀਂ, ਚੰਦੂ ਇੱਕ ਆਮ ਅਹਿਲਕਾਰ ਹੈ। ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਕਿਵੇਂ, ਮੈਂ ਇਹ ਵੈਸੇ ਸ਼ਹਾਦਤ ਦਾ ਵਿਸ਼ਾ। ਉੱਥੇ ਫਿਰ ਖੋਜ ਕੀਤੀ ਗਈ ਸ਼ੇਖ ਅਹਿਮਦ ਸਰਹੰਦੀ। ਦੇਖੋ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ ਤੇ ਥੱਲੇ ਇੱਕ ਮਜ਼ਾਰ ਨੇ, ਕਬਰਾਂ ਨੇ, ਮਸੀਤਾਂ ਟਾਈਪ ਨੇ, ਉੱਥੇ ਉਸ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਵਿੱਚ ਪੂਰਾ ਤਾਣ ਲਾ ਦਿੱਤਾ ਸੀ। ਬੀਰਬਲ ਭਾਵੇਂ ਪਹਿਲਾਂ ਮੌਤ ਹੋ ਗਈ ਪਰ ਯਤਨ ਉਹਨੇ ਵੀ ਕੀਤਾ। ਪਿਰਥੀਏ ਤੇ ਮਿਹਰਵਾਨ ਦੀ ਗੱਲ ਕਦੀ ਨਾ ਭੁੱਲੀਏ, ਕੇਵਲ ਚੰਦੂ ਨਹੀਂ, ਜਿਹੜਾ ਬੰਦਾ ਸੁਲੀ ਖਾਨ ਨੂੰ ਚਾੜ ਕੇ ਆਪਣੇ ਸੱਕੇ ਭਰਾ ਨੂੰ ਕਤਲ ਕਰਾਉਣਾ ਚਾਹੁੰਦਾ ਹੈ ਕਿ ਕੀ ਸ਼ਹਾਦਤ ਵਿੱਚ ਉਹਦੇ ਪਰਿਵਾਰ ਦਾ ਹੱਥ ਨਹੀਂ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿ ਕੇ ਗਏ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲੀ ਕੋਈ ਮੂੰਹ ਨਾ ਪਾਕ। ਫਿਰ ਗੱਲ ਸਪਸ਼ਟ ਹੋ ਗਈ ਕਿ ਚੰਦੂ ਵੀ ਇੱਕ ਵਿੱਚ ਹੈ ਪਰ ਚੰਦੂ ਤੋਂ ਬਿਨਾਂ ਬਹੁਤ ਹੋਰ ਨੇ ਜਿਹੜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਤੇ ਤੁਲੇ ਹੋਏ ਸਨ। ਆਓ ਦੇਖੋ ਆਪ ਜੀ ਨੇ ਵਾਕਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। ਕਵੀ ਸੰਤੋਖ ਸਿੰਘ ਨੇ ਕੇਵਲ ਦਰਸਾਇਆ ਹੈ ਕਿ ਸਭ ਕੁਝ ਚੰਦੂ ਨੇ ਕੀਤਾ ਤੇ ਮੈਂ ਯਤਨ ਕਰਾਂਗਾ ਇਸ ਪ੍ਰਸੰਗ ਨੂੰ ਕਾਂਟ ਛਾਂਟ ਕੇ ਗੁਰਮਤ ਦੀ ਰੋਸ਼ਨੀ ਵਿੱਚ ਪੇਸ਼ ਕੀਤਾ ਜਾਏ। ਅੱਜ ਆਪ ਨੂੰ ਪਤਾ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਮੁੜ ਗਿਆ, ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨਫ਼ਰਤ ਕਰਦੇ ਨੇ। ਜਦੋਂ ਉਹਨੇ ਚੁਬਾਰੀ ਦੀ ਇੱਕ ਮੋਰੀ ਨੂੰ ਲਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਬਾਦਸ਼ਾਹ ਦਾ ਮੁਤਾਜ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜਦੋਂ ਅਜੇ 4 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਅਸਵਾਰੀ ਆਈ ਤੇ ਅੱਗੇ ਆਉਣ ਵਾਲੇ ਨੇ ਕਿਹਾ ਝੋਕੇ ਨਮਸਕਾਰ ਕਰੋ, ਸਿਜਦੇ ਕਰੋ, ਤੇ ਗੁਰੂ ਕਲਗੀਧਰ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਸਜਦੇ ਨਹੀਂ, ਆਉਂਦਾ ਪਿਆ ਇਹਨੂੰ ਦੰਦੀਆਂ ਖਰਾਓ। ਜਦੋਂ ਨਵਾਬ ਨੂੰ ਦੰਦੀ ਖਰਾਈਆਂ, ਕਹਿੰਦੇ ਨੇ ਪਰਤ ਕੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਹਾਡੇ ਪੁੱਤਰ ਗੋਬਿੰਦ ਨੇ ਅੱਜ ਨਵਾਬ ਦੀ ਅਸਵਾਰੀ ਆਈ, ਉਹਦੀ ਖਿੱਲੀ ਅਡਾਈ, ਘਰ ਸਮਝਾਓ। ਤੇ ਗੁਰੂ ਤੇਗ ਬਹਾਦਰ ਪਤਾ ਉੱਤਰ ਕੀ ਦਿੰਦੇ ਨੇ? ਕਹਿੰਦੇ ਨੇ ਗੋਬਿੰਦ ਜੋ ਕੀਆ ਸੋ ਭਲਾ ਕਿਆ ਦਿਆ ਜੇ, ਇਹ ਹੁਕਮਨਾਮਾ ਹੈ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ, ਅਵਲ ਤਾਂ ਮੱਥੇ ਨਹੀਂ ਲਾਣਾ, ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿ ਪਵਾਂਦੀ ਖੜੇ ਕਰਨਾ ਸਰਾਂਦੀ ਨਹੀਂ, ਕਿਉਂਕਿ ਬਾਬਾ ਨਾਨਕ ਪਾਤਸ਼ਾਹ ਹੈ ਤੇ ਪਾਤਸ਼ਾਹ ਬਾਦਸ਼ਾਹਾਂ ਦੇ ਦਰਬਾਰ ਸਾਹਮਣੇ ਝੁਕਦਾ ਨਹੀਂ ਹੁੰਦਾ। ਗੁਰੂ ਕੇ ਸਿੱਖੋ, ਅੱਜ ਦੇਖੋ ਚੰਦੂ ਇਹਨੇ ਆਪਣੇ ਵੱਲੋਂ ਧਮਕੀ ਭਰਿਆ ਪੱਤਰ ਭੇਜਿਆ ਕਿ ਜਿਵੇਂ ਤੁਹਾਡੇ ਬਾਪ ਨਾਲ ਕੀਤਾ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਹਾਡੇ ਨਾਲ ਕੀਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਘਬਰਾਈ ਨਾ, ਕਿ ਚੇਤੇ ਰੱਖ ਅਸੀਂ ਕਿਰਪਾਨਾਂ 2 ਪਾਈਆਂ ਨੇ ਤੇ ਪਾਈਆਂ ਹੀ ਇਸ ਕਰਕੇ ਨੇ ਤੇਰੇ ਵਰਗੇ ਦੁਸ਼ਮਣ ਨੂੰ, ਤੇਰੇ ਵਰਗੇ ਜ਼ਾਲਮ ਨੂੰ ਸੋਧਣ ਦੇ ਲਈ। ਉਹ ਜਲੇ ਗਏ ਨੇ, ਜਿਹੜੇ ਦੂਤ ਆਏ ਸਨ ਉਹ ਅੱਜ ਚੰਦੂ ਨੂੰ ਦੱਸਦੇ ਨੇ, ਚੰਦੂ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਕਹਿੰਦਾ, ਅਸੀਂ ਅੱਜ ਇਹ ਬਚਨੀਆਂ ਨੇ, ਭਾਵੇਂ ਸਮਾਂ ਭੂਮਿਕਾ ਵਿੱਚ ਜ਼ਿਆਦਾ ਲਿਆ, ਇਸ ਕਰਕੇ ਕਿਉਂਕਿ ਪ੍ਰਸੰਗ ਦੀ ਲੜੀ ਜੋੜਨੀ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ। ਆਓ ਕੁਛ ਮਿੰਟ ਆਪਾਂ ਇਸ ਪ੍ਰਸੰਗ ਨੂੰ ਬਚੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
0: ਦੋਹਰਾ ਸ੍ਰੀ ਹਰਿ ਗੋਬਿੰਦ ਚੰਦ ਕੋ ਬੋਲਣ ਔਰ ਵਿਵਹਾਰ।
1: ਇਹ ਜਿਹੜੇ ਦੂਤ ਆਏ ਨੇ ਦਿੱਲੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸੀ ਸ਼ਬਦਾਂ ਵਿੱਚ ਇਹਨਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਸਾਨੂੰ ਕਾਣ ਨਹੀਂ ਚੰਦੂ ਦੀ, ਸਾਨੂੰ ਪਰਵਾਹ ਨਹੀਂ ਉਸ ਦੀਵਾਨ ਦੀ, ਉਸ ਵੇਲੇ ਇਹ ਦੂਤ ਆਪਣੇ ਅੰਦਰ ਇਸ ਸੁਨੇਹੇ ਨੂੰ ਲੈ ਕੇ ਦਿੱਲੀ ਗਏ ਸਨ।
0: ਸੁਨ ਚੰਦੂ ਚਿੰਤਾ ਅਦਕ ਅਨਕੋ ਪਾਵ ਵਿਚਾਰ।
1: ਚੰਦੂ ਨੇ ਜਦੋਂ ਇਹ ਗੱਲ ਸੁਣੀ ਵੀ ਮੇਰੇ ਬਰਖਲਾਫ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਪੈ ਬੋਲਦੇ ਨੇ, ਅੰਦਰ ਨੂੰ ਚਿੰਤਾ ਵੀ ਲੱਗ ਗਈ, ਅੰਦਰ ਘਬਰਾਹਟ ਆਈ, ਪਤਾ ਨਹੀਂ कि अपने पिता जी की शहादत तो बाद ए की कुछ मेरे नाल कर देना।
0: जो कई मेहमाने मम सुता सगाई पिता दिशा दिख त्रास ना पाई।
1: कहन लगे भी ए मेरी बच्ची का रिश्ता नहीं लैन गे, इन्हां दे पिता नूं भावें असीं तशद्दद दे के तशीए दे दे के खत्म कीता है, पर बाप दी शहादत दा इन्हां उत्ते कोई भय नहीं, कोई डर नहीं। ए तां अगे नालों वध उच्चा बोलदे सन।
0: बदत बदत बद गयो दरोदा अजी ना मेरो मानस क्रोधा।
1: कहिंदा देखो भी जिस बंदे दे बाप नूं ने शब्द ही वरते, आपां गुरु हरगोबिंद साहिब कांग जिन्हां नूं तत्ती तवी ते बाया होवे, जिस दे बापू दे शीश विच रेता पाया होवे, जिन्हां नूं उबलती देग विच बिठाया होवे, ते अजे भी ओहदे मन विच मेरा भय नहीं, मेरे गुस्से नूं मेरे अंदर दे क्रोध नूं ओह समझिया नहीं। ते गुरु अर्जुन साहिब ने एक गल शहादत तो पहला कही सी, एक उर्दू दा अदीब लिखदा है, इत्थे अर्ज भी कीती सी, तत्ती तवी ते बैठियां शब्द वरते सन कि मेरी सदा को दबाना तो मुमकिन है, मगर बदलते वक्त की रफ्तार कौन रोकेगा। मेरी सदा को, सदा दा अर्थ जबान आवाज, मेरी सदा को दबाना तो मुमकिन है, मगर बदलते वक्त की रफ्तार कौन रोकेगा। फसीले आतशो आहन बहुत बुलंद सही, मगर हयात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। साहब गुरु हरगोबिंद साहब सच्चे पातशाह उस तो पहला गुरु अर्जुन देव ए शब्द कह के गए। भाई मनी सिंह होरां दी लिखी सिखां दी जिहड़ी भगत माल है ओहदे विच सिख कहिंदे ने, दाता जी असीं शस्त्र विद्या दा अभ्यास करने हां कि शस्त्र पाने ने। गुरु अर्जुन देव कहन लगे, हर गोबिंद दे रूप विच शस्त्र पावांगे, शस्त्र दी प्रीत करके मीर दी मीरी खिंच लैणी है, ते शब्द दी प्रीत करके पीर दी पीरी खिंच लैणी। शब्द की प्रीत नाल पीरी, शस्त्र की प्रीत करके मीर दी मीरी। साहिब धन गुरु हरगोबिंद साहिब जी दे आए हुए इन सुनेहे नूं सुन के चंदू अंदरों सर बल गया, ते मन ने कहा पता नहीं किस मिट्टी दे बने ने, अजे भी मेरी गल दा इना उपर असर नहीं।
0: कह मेरो अब होए बिनासा, को जीवन ते सो बिन आसा।
1: कहिंदा हुण जां तां मेरा विनाश होवेगा, ते जां मैं इस घर दा नामो निशान मिटा दियांगा। पर चंदू नूं इक भुलेखा है, इह लड़ाई बाबे क्यां ते बाबर क्यां दी बड़ी मुद्दतां तक कई पीढ़ियां चली। मैं किथे अर्ज कीती सी, पहली गुरु नानक साहिब ते बाबर दी मुलाकात अहमदाबाद दी धरती ते होई सी, ते उदन अर्ज कीती सी असीं भावें कई जाने आ बाबर जाबर, ते मैं बेनती कीती सी जाबर नहीं, बाबे ने शब्द वरते सन जमदूत, बाबर नू जमजूत शब्द वरतिया सी कि खुरासान खसमाना किया हिंदुस्तान डराया, आपे दोष ना देई करता जम कर मुगल चढ़ा। ओदे सिपाहियां नू कहा सी रतन बगाड़ बगोए कुटी मोया सार ना काई, सिपाहियां नू खलके कुते, ते बाबर ली शब्द वरते सन जमदूत बन के आ गए। पहली टक्कर अहमदाबाद होई, ਉਦੋਂ ਬਾਅਦ ਫਿਰ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਕਈ ਪੀੜ੍ਹੀਆਂ ਤੱਕ ਟੱਕਰ ਚੱਲਦੀ ਗਈ।

ਕਹਿੰਦਾ ਮੈਂ ਇੰਨਾ ਕੁ ਰੁਪਈਆ ਗੁਰੂ ਹਰਗੋਬਿੰਦ ਸਾਹਿਬ ਦੇ ਲਈ ਲਾ ਦਿਆਂਗਾ, ਇਹੋ ਜੀ ਕਾਜ ਕੋਠੜੀ ਵੀ ਸਟਾਂਗਾ ਕਿ ਪਰਤ ਕੇ ਮਰੇ ਹੋਏ ਦੀ ਲਾਸ਼ ਤਾਂ ਬਾਹਰ ਆਵੇਗੀ, ਜਿਹੜੇ ਸ਼ਬਦ ਜ਼ਬਾਨ ਤੋਂ ਮੈਨੂੰ ਕਹਿੰਦਾ ਤੇ ਲਲਕਾਰ ਕੇ, ਇਹ ਸ਼ਬਦ ਮੈਂ ਸਦਾ ਲਈ ਬੰਦ ਕਰ ਦੇਵਾਂਗਾ। ਕਹਿੰਦਾ ਇਹੋ ਜਿਹਾ ਕੈਦ ਖਾਨੇ ਵੀ ਚੁਗਲੀ ਲਾ ਕੇ ਸਟਾਂਗਾ ਕਿ ਪਰਤ ਕੇ ਇਹ ਬੋਲਣ ਜੋਗੇ ਨਹੀਂ ਰਹਿਣਗੇ। ਕਹਿੰਦੇ ਨੇ ਦਿਨ ਰਾਤ ਇਹਨੂੰ ਚਿੰਤਾ ਵੀ ਅੰਦਰੋਂ ਖਾਈ ਜਾਂਦੀ ਹੈ, ਡਰ ਵੀ ਹੈ ਕਿ ਪਤਾ ਨੀ ਜੋ ਕੁਝ ਉਹ ਸ਼ਬਦ ਕਹਿੰਦੇ ਨੇ ਮੇਰੇ ਨਾਲ ਕੀ ਬੀਤੇ। ਚੰਦੂ ਨੇ ਕੁਣ ਤਰੀਕਾ ਲੱਭਿਆ ਵੀ ਬਾਦਸ਼ਾਹ ਤੱਕ ਮੈਂ ਪਹੁੰਚ ਕਿਵੇਂ ਕਰ। ਹਾਲਾਂਕਿ ਬਾਦਸ਼ਾਹ ਖੁਦ ਜਿਹੜਾ ਉਹ ਇਸ ਗੱਲ ਤੋਂ ਆਮ ਇਤਿਹਾਸਕਾਰ ਜਿਹੜੇ ਦੂਜੇ ਕਹਿੰਦੇ ਨੇ ਜਾਣੂ ਸੀ, ਪਰ ਫਿਰ ਵੀ ਇਹਨੇ ਰਿਸ਼ਵਤ ਰੁਪਈਆ ਇਕੱਠਾ ਕਰਕੇ ਕਹਿੰਦਾ ਕਿ ਕਿਸੇ ਅਹਿਲਕਾਰ ਨੂੰ ਰੁਪਈਆ ਦਿਆਂ ਜਿਹੜਾ ਮੇਰੀ ਸਿੱਧੀ ਬਾਦਸ਼ਾਹ ਨਾਲ ਗੱਲਬਾਤ ਕਰਾ ਦੇ। ਜਦੋਂ ਮੈਂ ਰੁਪਈਆ ਚਾੜਾਂਗਾ ਤੇ ਜੋ ਕੁਝ ਬਾਦਸ਼ਾਹ ਨੂੰ ਹੱਥ ਜੋੜ ਕੇ ਕਹਾਂਗਾ, ਹੋ ਸਕਦਾ ਉਹਦੇ ਰਾਜ ਦੀ ਦੁਹਾਈ ਦੇ ਕੇ ਮੇਰੇ ਅੰਦਰ ਦਾ ਵੈਰ ਪੂਰਾ ਹੋ ਜਾਵੇ। ਇੱਕ ਵਾਰੀ ਜਹਾਂਗੀਰ ਤੱਕ ਮੇਰੀ ਪਹੁੰਚ ਹੋ ਜਾਏ, ਮੈਂ ਆਪਣੇ ਦਿਲ ਦੀ ਪੜਾਸ, ਆਪਣੇ ਦਿਲ ਦੀ ਕ੍ਰੋਧ ਦੀ ਅਗਨੀ, ਆਪਣੇ ਅੰਦਰ ਬਲਦਾ ਹੋਇਆ ਈਰਖਾ ਦਾ ਭਾਂਬੜ ਜਹਾਂਗੀਰ ਨੂੰ ਦੱਸ ਦੇਵਾਂਗਾ। ਕਿਵੇਂ ਨੇ ਚੰਦੂ ਨੇ ਇੱਕ ਦਿਨ ਦੇਖਿਆ ਵੀ ਬਾਦਸ਼ਾਹ ਜਹਾਂਗੀਰ ਬੜੇ ਖੁਸ਼ ਤਬੀਅਤ ਨਾਲ ਅੱਜ ਆਪਣੇ ਦਰਬਾਰ ਵਿੱਚ ਬੈਠਾ, ਤੇ ਹੁਣ ਖੁਸ਼ਾਮਦੀ ਬੰਦਾ ਤਾਂ ਇਹੀ ਸੋਚਦਾ ਕਿ ਕਿਤੇ ਬਾਦਸ਼ਾਹ ਥੋੜਾ ਜਿਹਾ ਹੱਸੇ ਤੇ ਮੈਂ ਆਪਣੇ ਅੰਦਰ ਦੀ ਵੇਦਨਾ ਉਹਨੂੰ ਦੱਸ ਦੇਵਾਂ। ਇਹਨੇ ਰਿਸ਼ਵਤ ਦਿੱਤੀ, ਪੈਸੇ ਦੇ ਕੇ ਬਾਦਸ਼ਾਹ ਦੀ ਨੇੜਤਾ ਲਈ, ਅੱਜ ਬਾਦਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਇਹ ਫਰਿਆਦ ਕਰਦਾ ਹੈ। ਕਹਿੰਦਾ ਦੇਖੋ ਬਾਦਸ਼ਾਹ ਸਲਾਮਤ, ਆਪ ਨੂੰ ਪਤਾ ਹੈ ਕਿ ਮਾਝੇ ਦੇ ਸ਼ਬਦ ਵਰਤੇ, ਜ਼ਿਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਆਉਣੇ, ਕਿ ਮਾਝੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਨੇ ਕਈ ਹੋਰ ਤਰ੍ਹਾਂ ਵਰਤੇ। ਕਹਿੰਦਾ ਉਸ ਦੇਸ਼ ਦੇ ਅੰਦਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਸੰਬੰਧੀ ਕਿਹਾ ਉਹ ਪਹਿਲਾਂ ਰਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ, ਹਕੂਮਤ ਦੇ ਬਾਗੀ ਸਨ, ਖੁਸਰੋ ਦੀ ਉਹਨਾਂ ਨੇ ਮਦਦ ਕੀਤੀ ਸੀ, ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਸਨ, ਉਹਨੂੰ ਖਤਮ ਕਰ ਦਿੱਤਾ। ਪਰ ਹੁਣ ਮਾਝੇ ਦੇਸ਼ ਵਿੱਚ ਉਸ ਗੁਰੂ ਦਾ ਪੁੱਤਰ, ਜਿਹਦੀ ਉਮਰ ਵੀ ਅਜੇ ਥੋੜੀ ਹੈ, ਉਹ ਆਪ ਜੀ ਦੇ ਵਿਰੁੱਧ ਕੁਝ ਚਾਲ ਚੱਲ ਰਿਹਾ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਨਿਆਣੇ ਨੇ ਮੇਰਾ ਕੀ ਕਰ ਲੈਣਾ, ਤੇ ਚੰਦੂ ਕਹਿੰਦਾ ਨਿਆਣਾ ਨਾ ਸਮਝੋ। ਕਹਿੰਦੇ ਨੇ ਅੱਜ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਵਿਰਾਜਮਾਨ ਹੋ ਗਏ, ਤੇ ਉਹਨਾਂ ਦੀ ਤਰ੍ਹਾਂ ਕੇਵਲ ਬਾਣੀ ਤੱਕ ਸੀਮਿਤ ਨਹੀਂ, ਹਕੀਕਤ ਏ ਵੇ। ਕਹਿੰਦਾ ਜੋ ਕੁਝ ਉਹਨੇ ਰਚ ਲਿਆ ਹੈ, ਇੰਜ ਲੱਗਦਾ ਵੀ ਇਹੋ ਜੀ ਅੱਗ ਬਗਾਵਤ ਹੀ ਬਾਲਣਗੇ ਕਿ ਤੁਹਾਡੀ ਦਿੱਲੀ ਦਾ ਰਾਜਪਾਟ ਉਸ ਅੱਗ ਵਿੱਚ ਸੜ ਕੇ ਸਵਾਹ ਹੋ ਜਾਵੇਗਾ। ਹੁਣ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਦੇ ਵਿਰੋਧ, ਕਿਉਂਕਿ ਉਸ ਵੇਲੇ ਕਿਸੇ ਨੂੰ ਜ਼ਰੂਰਤ ਨਹੀਂ ਸੀ ਕਿ ਕੋਈ ਬੰਦਾ ਵੀ ਬਾਦਸ਼ਾਹ ਦੇ ਖਿਲਾਫ ਉੱਠ ਖੜਾ ਹੋਵੇ। ਆਪ ਨੂੰ ਪਤਾ ਹੋਵੇ, ਤੁਸੀਂ ਇਤਿਹਾਸ ਪੜ੍ਹਦੇ ਹੋ, ਘੋੜਿਆਂ ਤੇ ਚੜ੍ਹਨ ਦੀ ਪਾਬੰਦੀ ਸੀ, ਨਿਸ਼ਾਨ ਰੱਖਣ ਦੀ ਪਾਬੰਦੀ ਸੀ, ਇੱਥੋਂ ਤੱਕ ਕਿ ਲਖਨਊ ਦਾ ਇੱਕ ਬ੍ਰਾਹਮਣ ਸੀ, ਉਹਦਾ ਨਾਮ ਸੀ ਬੋਧਨ, ਗਿਆਨੀ ਸ਼ੇਰ ਸਿੰਘ ਉਹਨਾਂ ਨੇ ਸਿੱਖ ਦਰਸ਼ਨ ਗ੍ਰੰਥ ਵਿੱਚ ਇਹ ਸ਼ਬਦ ਲਿਖੇ। ਕਹਿੰਦੇ ਨੇ ਉਹਨੂੰ ਕਿਸੇ ਕਾਜ਼ੀ ਨੇ ਇੰਨਾ ਹੀ ਪੁੱਛ ਲਿਆ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ, ਉਹਨੇ ਕਿਹਾ ਹਿੰਦੂ ਵੀ ਚੰਗੇ ਨੇ। ਉਹਨੇ ਸ਼ਬਦ ਵਰਤਿਆ ਮੁਸਲਮਾਨ ਤਾਂ ਚੰਗੇ ਨੇ ਪਰ ਹਿੰਦੂ ਵੀ ਮਾੜੇ ਨੇ, ਉਹਨੇ ਸ਼ਬਦ ਕਿਹਾ। ਉਹਨਾਂ ਸਿਰ ਕਲਮ ਕਰ ਦਿੱਤਾ, ਇਹ ਸ਼ਬਦ ਤੂੰ ਕਿਉਂ ਕਹਿ। ਇੰਨੀ ਵੀ ਕਿਸੇ ਬੰਦੇ ਨੂੰ ਕਹਿਣ ਦੀ ਉੱਥੇ ਆਗਿਆ ਨਹੀਂ। ਚੰਦੂ ਕਹਿੰਦਾ ਮਹਾਰਾਜ, ਉਹਨਾਂ ਤੇ ਤੁਹਾਡੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਅਡੰਬਰ ਬਣਾ ਲਿਆ ਹੈ। ਕਹਿੰਦਾ ਮੈਨੂੰ ਲਾਹੌਰ ਤੋਂ ਇੱਕ ਖਬਰ ਆਈ ਹੈ, ਚਿੱਠੀ ਆਈ ਹੈ। ਚਿੱਠੀ ਤਾਂ ਕੀ ਆਈ ਸੀ, ਅਸਲ ਵਿੱਚ ਚੰਦੂ ਦੇ ਕੰਨ ਤਾਂ ਖੜੇ ਹੋ ਗਏ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਜਿੱਧਰ ਮਰਜ਼ੀ ਭੱਜ ਲਈ, ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇ ਕੇ ਤੂੰ ਸ਼ਹੀਦ ਕਰਾਇਆ, ਤੇ ਜਿਹੜੇ ਧੜੇ ਸ਼ਬਦ ਤੂੰ ਆਪਣੀ ਜ਼ਬਾਨ ਤੋਂ ਬੋਲਣਾ, ਸੱਚ ਜਾਣੀ ਇਹਨਾਂ ਸ਼ਬਦਾਂ ਦਾ ਤੈਨੂੰ ਜਵਾਬ ਜ਼ਰੂਰ ਦੇਣਾ।

ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਮਰਿਆਦਾ ਜੀ ਗੁਰੂ ਕੇ ਸਿੱਖੋ, ਪਤਾ ਨੀ ਕਿਹੋ ਜੀ ਸਪਿਰਿਟ ਮੇਰੇ ਸਤਿਗੁਰੂ ਨੇ ਇਹਨਾਂ ਦੇ ਖੂਨ ਵਿੱਚ ਭਰ ਦਿੱਤੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਨਾਦਰ ਨੇ ਦਿੱਲੀ ਫਤਿਹ ਕੀਤੀ, ਉਹਨੇ ਆਪਣੀ ਜ਼ਬਾਨ ਨਾਲ ਇੱਕ ਸ਼ਬਦ ਕਿਹਾ ਸੀ ਆਪਣੇ ਬਾਰੇ। ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਨਾਦਰ ਨੇ ਇੱਕ ਸ਼ਬਦ ਨਾਸਰ ਨੂੰ ਕਿਹਾ ਸੀ, ਦਿੱਲੀ ਜਿੱਤੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਨਾਦਰ ਦੇ ਪੁੱਤਰ ਨਾਸਰ ਦੀ ਸ਼ਾਦੀ ਹੋਈ। ਉਹਨੇ ਧੀ ਦਾ ਡੋਲਾ ਦੇ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਤੇ ਕਹਿੰਦੇ ਜਦੋਂ ਨਾਸਰ ਮਹੱਲਾ ਵਿੱਚ ਗਿਆ ਤੇ ਕੁੜੀਆਂ ਨੇ ਉਹਦੇ ਮਖੌਲ ਵਿੱਚ ਗੱਲ ਪੁੱਛ ਲਈ ਵੀ ਤੇਰਾ ਕੁਰਸੀ ਨਾਮਾ ਕੀ, ਤੇ ਆਪ ਜੀ ਨੂੰ ਗਿਆਤ ਹੋਵੇ ਕਿ ਨਾਦਰ ਭੇਡਾਂ ਦਾ ਆਜੜੀ ਸੀ, ਬੱਕਰੀਆਂ ਚਾਰਨ ਵਾਲਾ ਸੀ। ਆਪਣੇ ਬਾਹੂਬਲ ਦੇ ਨਾਲ ਉਹਨੇ ਆਪਣੀ ਹਕੂਮਤ ਨੂੰ ਕਾਇਮ ਕੀਤਾ ਸੀ। ਕੁੜੀਆਂ ਨੇ ਮਖੌਲ ਨਾਲ ਪੁੱਛ ਲਿਆ ਕਿ ਤੇਰਾ ਕੁਰਸੀ ਨਾਮਾ ਕੀ, ਤੇ ਕਹਿੰਦੇ ਨੇ ਨਾਸਰ ਨੀਵੀਂ ਪਾ ਕੇ ਚੁੱਪ ਕਰਕੇ ਪਿਛਾਂ ਆ ਗਿਆ ਕਿ ਕੀ ਦੱਸਾਂਗਾ, ਮੇਰਾ ਬਾਪ ਭੇਡਾਂ ਚਾਰਦਾ ਸੀ, ਮੇਰਾ ਦਾਦਾ ਬੱਕਰੀਆਂ ਚਾਰਦਾ ਸੀ। ਵਾਪਸ ਆਇਆ ਤੇ ਨਾਦਰ ਨੇ ਪੁੱਛਿਆ, ਕਹਿੰਦਾ ਕੀ ਗੱਲ, ਮਾਯੂਸ ਬਣਾ, ਕੀ ਕਾਰਨ ਕਿ ਤੇਰੇ ਚਿਹਰੇ ਤੇ ਘਬਰਾਹਟ ਕਿਉਂ ਮੈਂ? ਕਹਿੰਦਾ ਅੱਜ ਇੱਕ ਸਵਾਲ ਉਹਨਾਂ ਮੈਨੂੰ ਕੀਤਾ, ਮੈਂ ਉੱਤਰ ਨਹੀਂ ਦੇ ਸਕਿਆ। ਕਹਿੰਦਾ ਕੀ ਸਵਾਲ ਕੀਤਾ? ਕਹਿੰਦੀਆਂ ਨੇ ਪੁੱਛਿਆ ਸੀ ਤੇਰਾ ਕੁਰਸੀ ਨਾਮਾ ਕੀ ਏ। ਉੱਥੇ ਨਾਦਰ ਨੇ ਇੱਕ ਤੁਕ ਕਹੀ, ਇੱਕ ਪੰਕਤੀ ਏ ਫਾਰਸੀ ਦੀ। ਕਹਿੰਦੇ ਨੇ ਜਦੋਂ ਪੁੱਛਿਆ ਵੀ ਕੁਰਸੀ ਨਾਮਾ ਕੀ ਏ ਤੇ ਨਾਦਰ ਪੁੱਛਦਾ ਤੂੰ ਦੱਸਿਆ ਨਹੀਂ। ਕਹਿੰਦਾ ਮੈਂ ਕੀ ਦੱਸਦਾ ਤੁਹਾਡਾ ਕੁਰਸੀ ਨਾਮਾ ਕੀ। ਕਹਿੰਦੇ ਨੇ ਨਾਦਰ ਨੇ ਆਪਣੀ ਮਿਆਨ ਵਿੱਚੋਂ ਤਿੱਖੀ ਤਲਵਾਰ ਕੱਢੀ, ਤਲਵਾਰ ਕੱਢ ਕੇ ਕਹਿੰਦਾ ਬੇਟਾ ਨਾਸਰ ਜਾ ਕੇ ਕਹਿ ਕਿ ਮਨਮ ਨਾਸਰ ਸ਼ਬਦ ਵਰਤੇ ਵੈ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਇਹ ਗੱਲ ਕਹੀ ਮਨਮ ਨਾਸਰ ਜਾ ਕੇ ਦੱਸ ਕੇ ਆ ਕੁਰਸੀ ਨਾਮਾ ਕਿ ਮੈਂ ਨਾਸਰ ਹਾਂ, ਮੇਰੇ ਬਾਪ ਦਾ ਨਾਮ ਮੈਂ ਪੁੱਤਰ ਨਾਦਰ ਹਾਂ, ਨਾਦਰ ਦਾ ਵਾਂ, ਤੇ ਨਾਦਰ ਆਜੜੀਆਂ ਦੇ ਕੁਰਸੀ ਨਾਮੇ ਵਿੱਚੋਂ ਨਹੀਂ, ਨਾਦਰ ਦਾ ਜਨਮ ਤਲਵਾਰ ਦੀ ਧਾਰ ਵਿੱਚੋਂ ਹੋਇਆ। ਜਾ ਕੇ ਦੱਸ ਮੈਂ ਤਲਵਾਰ ਵਿੱਚੋਂ ਪੈਦਾ ਹੋਇਆ। ਬਹਾਦਰਾਂ ਦਾ ਕੁਰਸੀ ਨਾਮਾ ਉਹਨਾਂ ਦਾ ਬਾਹੂਬਲ ਹੁੰਦਾ ਗਏ। ਮੈਂ ਕਹਿੰਦਾ ਕਿ ਹਿੰਦੁਸਤਾਨ ਦੇ ਤਖ਼ਤ ਤੇ ਕਬਜ਼ਾ ਕਰਨ ਵਾਲਾ ਜਿਹੜਾ ਪੁੱਤਰ ਨੂੰ ਕਹਿੰਦਾ ਮਨਮ ਨਾਸਰ ਦਾ ਪਿਸੜਾ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਤੇ ਉਹਦੀ ਸ਼ਮਸ਼ੀਰ ਖੁੰਡੀ ਹੋ ਗਈ। ਪਰ ਕਲਗੀ ਵਾਲੇ ਨੇ ਕੇਤਗੜ੍ਹ ਦੀ ਧਰਤੀ ਤੇ ਖੰਡੇ ਦਾ ਅੰਮ੍ਰਿਤ ਦੇ ਕੇ ਇਹੋ ਜਿਹਾ ਖਾਲਸਾ ਪੈਦਾ ਕੀਤਾ ਤੇ ਕੁਰਸੀ ਨਾਮਾ ਇਹੋ ਜਿਹਾ ਦੇ ਦਿੱਤਾ। ਸੱਚ ਜਾਣੋ ਮੁੱਦਤਾਂ ਹੋ ਗਈਆਂ ਨੇ ਖਤਮ ਕਰਦਿਆਂ, ਪਰ ਗੁਰੂ ਕਲਗੀ ਧਰ ਦੇ ਬਣਾਏ ਖਾਲਸੇ ਨੂੰ ਕੋਈ ਵੀ ਨਹੀਂ ਖਤਮ ਕਰ ਸਕਿਆ। ਇਹ ਸ਼ੁਰੂ ਤੋਂ ਹੈ। ਹੁਣ ਉੱਥੇ ਨਾਦਰ ਨੇ ਜੋ ਸੁਣਿਆ ਉਹਦੇ ਸ਼ਬਦ ਸਨ ਮੈਂ ਤਲਵਾਰ ਵਿੱਚੋਂ ਨਿਕਲਿਆ, ਤੇ ਜਦੋਂ ਉਹਨੇ ਬੱਕਰੀਏ ਨੂੰ ਪੁੱਛਿਆ ਇਹ ਕੌਣ ਨੇ ਜਿਹੜੇ ਮੇਰੇ ਰਸਤੇ ਨੂੰ ਰੋਕਦੇ ਨੇ, ਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਸ਼ਬਦ ਲਿਖੇ ਨੇ, ਕਹਿੰਦੇ ਨੇ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਯੋ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸ਼ਿਆਰਨ ਤੇ ਸਿੰਘ ਲੇਤ ਬਣਾਈ। ਕਹਿੰਦੇ ਨੇ ਸ਼ਬਦ ਤੁਸੀਂ ਸਮਝ ਗਏ, ਅਰਥ ਬੜੇ ਸਪਸ਼ਟ ਨੇ। ਕਹਿੰਦਾ ਇਹਨਾਂ ਦਾ ਮੁਰਸ਼ਦ ਵਲੀ ਪਹੁੰਚਿਆ ਹੋਇਆ ਹੋਇਆ, ਉਹ ਇਹਨਾਂ ਨੂੰ ਆਬੇ ਹਯਾਤ ਦੇ ਗਏ, ਇਹੋ ਜੀ ਬਾਣੀ ਦੱਸ ਗਿਆ ਹੈ। ਅੱਜ ਅਸੀਂ ਤੱਕਦੇ ਹਾਂ ਕਿ ਅੰਮ੍ਰਿਤ ਦੀ ਬਾਣੀ, ਨਿਤਨੇਮ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਕਹਿੰਦਾ ਕਿਤੇ ਦੂਸਰਿਆਂ ਵਾਲੀ ਰੀਸ ਕਰਨ ਦੀ ਸਾਨੂੰ ਜਾਚ ਆ ਗਿਆ। ਦੇਖੋ ਅੱਜ ਤੱਕ ਅਸਾਈ ਕਿਸੇ ਨੇ ਕਟਾਕਸ਼ ਨਹੀਂ ਕੀਤਾ ਕਿ ਹਜ਼ਰਤ ਈਸਾ ਦਾ ਬਾਪ ਕੌਣ ਸੀ। ਇੱਕ ਵਾਰੀ ਇੱਕ ਸੱਜਣ ਮਿਲਿਆ, ਉਹਨੇ ਆਪਣੇ ਵੱਲੋਂ ਬਹੁਤ ਸ਼ਬਦ ਵਰਤੇ ਪ੍ਰਭਾਵਿਤ ਕਰਨ ਦੇ। ਮੈਂ ਜਦੋਂ ਇਹ ਸਵਾਲ ਕੀਤਾ ਵੀ ਬਾਪ ਦਾ ਨਾਮ, ਉਹ ਕਹਿੰਦਾ ਇਹਦੇ ਬਾਰੇ ਅਸੀਂ ਕਦੀ ਸੋਚੀ। ਕਹਿੰਦਾ ਸਾਨੂੰ ਇੱਕੋ ਪਤਾ, ਉਹ ਰੱਬ ਦਾ ਪੁੱਤਰ ਹੈ, ਦੂਜੀ ਗੱਲ ਕਦੀ ਪੁੱਛੀ ਨਹੀਂ। ਅਸੀਂ ਮੇਰੇ ਸਤਿਗੁਰੂ ਆ 300 ਸਦੀਆਂ, 300 ਸਾਲ ਹੋ ਗਏ ਨੇ, 3 ਸਦੀਆਂ ਦਾ ਇਤਿਹਾਸ ਹੈ, ਕੇਵਲ ਇਹ ਕਾਗਜ਼ਾਂ ਦੇ ਉੱਤੇ ਲਿਖੇ ਹੋਏ ਅੱਖਰ ਨਹੀਂ, ਪ੍ਰੈਕਟੀਕਲ ਤੌਰ ਤੇ ਖਾਲਸੇ ਨੇ ਟੇਕ ਦੇ ਜ਼ੋਰ ਨਾਲ ਤੇ ਅੰਮ੍ਰਿਤ ਦੀ ਸ਼ਕਤੀ ਨਾਲ ਉਹ ਕੁਝ ਕਰਕੇ ਦਿਖਾਇਆ ਜਿਹਦੇ ਬਾਰੇ ਬੰਦਾ ਕੁਝ ਸੋਚ ਨਹੀਂ ਸਕਦਾ, ਤੇ ਅਜੇ ਵੀ ਪੁੱਛਣੇ ਪਿਆ ਅੰਮ੍ਰਿਤ ਛਕਾਇਆ ਸੀ ਕਿ ਨਹੀਂ ਛਕਾਇਆ। ਕੈਸੀ ਹਾਸੋ ਹੀ ਨਹੀਂ ਗੱਲ। ਮੈਂ ਕਹਿੰਦਾ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਧਿਆਨ ਦਿਆ ਜੇ 1708 ਨੂੰ 4 ਸਾਲ ਨੇ ਨਾ, ਕਿੰਨਾ ਕੁ ਸਮਾਂ ਪੈਂਦਾ ਜੀ। ਦੇਖੋ 1704 ਦੇ ਅਖੀਰ ਵਿੱਚ, ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਕੋਈ ਬਾਹਰ ਨਿਕਲਣ ਨੂੰ ਤਿਆਰ ਨਹੀਂ, ਤੇ ਟੇਢੀਆਂ ਮੋਹਰਾਂ ਵਿਛਾ ਕੇ ਟੋਡਰ ਮਲ ਸੰਸਕਾਰ ਪਿਆ ਕਰਦਾ ਹੈ, ਜਿੱਥੇ
ਇੰਨੀ ਗੁਲਾਮੀ ਕਿ ਉਹਦੇ ਪੁੱਤਰਾਂ ਦੇ ਸੰਸਕਾਰ ਲਈ ਥਾਂ ਵੀ ਨਹੀਂ ਦਿੱਤੀ ਜਾਂਦੀ। ਸਮਾਂ ਕੇਵਲ 4 ਸਾਲ ਦਾ ਹੋਰ ਪਿਆ। ਆ 1708 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਭ ਤੋਂ ਪਹਿਲਾਂ ਖਾਲਸੇ ਨਿਸ਼ਾਨ ਸਰਹੰਦ ਦੀ ਧਰਤੀ ਤੇ ਚੁਲਾਇਆ। ਆਪ ਨੂੰ ਪਤਾ ਹੋਵੇ, ਦੇਖੋ ਕਦੀ ਅਸੀਂ ਚੱਲਦੇ ਹਾਂ ਇੱਕ ਉਲਾਰੂ ਹੋ ਕੇ, ਜੇ ਚੱਲਣ ਲੱਗੇ ਗੁਰੂ ਸਾਹਿਬ ਨੇ ਕਿਹਾ ਮੁਸਲਮਾਨਾਂ ਤੇ ਭਰੋਸਾ ਨਾ ਕਰਿਓ। ਗੁਰੂ ਕੇ ਸਿੱਖੋ ਜ਼ਫਰਨਾਮੇ ਵਿੱਚ ਤੁਸੀਂ ਕਦੀ ਪੜ੍ਹੋ, ਕਦੀ ਕਿਤੇ ਕਿਹਾ ਹਜ਼ੂਰ ਨੇ ਕਿ ਮੁਸਲਮਾਨ ਤੇ ਭਰੋਸਾ ਨਾ ਕਰਿਓ? ਇਹ ਸਾਡੇ ਇਤਿਹਾਸ ਵਿੱਚ ਕਈ ਸ਼ਬਦ ਐਸੇ ਨੇ ਕਿ ਇੱਕ ਫਿਰਕੇ ਦੇ ਵਿਰੁੱਧ ਭੜਕਾਇਆ ਜਾਏ। ਮੈਂ ਕਹਿੰਦਾ ਜੇ ਇਹ ਕਹੋਗੇ ਤੇ ਫਿਰ ਪੀਰ ਬੁੱਧੂ ਸ਼ਾਹ ਦਾ ਕੀ ਕਰੋਗੇ, ਜਿਹਦੇ ਦੋ ਪੁੱਤਰ ਮੈਦਾਨੇ ਜੰਗ ਵਿੱਚ ਰਹੇ? ਤੁਰਨ ਲੱਗਿਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਸਰਹੰਦ ਬਾਅਦ ਵਿੱਚ ਆਪਣੀ, ਪਹਿਲਾਂ ਸੰਡੌਰੇ ਦੀ ਧਰਤੀ ਤੇ ਜਾਈ। ਸਾਡਾ ਇੱਕ ਯਾਰ ਸੀ, ਮਿੱਤਰ ਸੀ ਪੀਰ ਬੁੱਧੂ ਸ਼ਾਹ, ਉਹਦੇ ਟੁਕੜੇ ਕਰਕੇ ਕੁੱਤਿਆਂ ਨੂੰ ਮਾਸ ਪਾਇਆ ਗਿਆ, ਪਹਿਲਾਂ ਉਸ ਹਾਕਮ ਨੂੰ ਸੋਧਾ ਜ਼ਰੂਰ ਲਾਣਾ। ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਆਏ, ਉਹਨੇ ਸੰਡੌਰਾ ਫਤਿਹ ਕੀਤਾ ਤੇ ਜਦੋਂ ਸਰਹੰਦ ਦੀ ਧਰਤੀ ਤੇ ਆਏ ਤੇ ਇੱਥੇ ਇਸ ਨੀਆਂ ਵਾਲੀ ਥਾਂ ਤੇ ਕੇਸਰੀ ਨਿਸ਼ਾਨ ਜਦੋਂ ਝੁਲਦੇ ਪਏ ਨੇ ਤੇ ਮੈਨੂੰ ਅੱਲਾ ਯਾਰ ਖਾਂ ਦੇ ਸ਼ਬਦ ਚੇਤੇ ਆਉਂਦੇ ਨੇ, ਬਾਬਾ ਫਤਿਹ ਸਿੰਘ ਦੀ ਜ਼ਬਾਨ ਤੋਂ ਉਹਨੇ ਕਢਾਏ ਸਨ। ਕਹਿਣ ਲੱਗੇ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜ਼ਾਲਮ ਸ਼ਬਦ ਵਰਤੇ ਨੇ। ਸਾਹਿਬ ਕਿਰਪਾਲੂ ਜੀ, ਮੈਂ ਆਪਣੇ ਵਿਸ਼ੇ ਵੱਲ ਤੁਰਨਾ ਚਾਹੁੰਦਾ ਕਿ ਸ਼ੁਰੂ ਤੋਂ ਯਤਨ ਕੀਤਾ ਜਾ ਰਿਹਾ ਹੈ ਕਿ ਇਹਨੂੰ ਖਤਮ ਕੀਤਾ ਜਾਏ। ਖਤਮ ਕਿਉਂ ਨਹੀਂ ਹੁੰਦੇ ਪਏ, ਕਾਰਨ ਕੀ? ਹਾਂ, ਇੱਕ ਜ਼ਰੂਰ ਦੁੱਖ ਲੱਗਦਾ ਹੈ। ਦੇਖੋ ਕੋਈ ਤੋਪ ਲੈ ਕੇ ਆਵੇ, ਬੰਦੂਕ ਲੈ ਕੇ ਸਾਹਮਣੇ ਆਵੇ, ਕੋਈ ਡਰ ਨਹੀਂ। ਕਿਸੇ ਵੀ ਧਰਮ ਨੂੰ ਖਤਮ ਕਰਨਾ ਹੋਵੇ ਨਾ, ਇੱਕ ਤਰੀਕਾ ਉਹਦੇ ਸਾਹਮਣੇ ਦੁਸ਼ਮਣ ਬਣ ਕੇ ਖਤਮ ਨਾ ਕਰੋ, ਉਹਦੇ ਕੱਪੜੇ ਪਾ ਕੇ ਉਹਦੀ ਬੋਲੀ ਬੋਲ ਕੇ ਉਹਨੂੰ ਖਤਮ ਤੁਸੀਂ ਬੜੀ ਜਲਦੀ ਕਰ ਸਕਦੇ। ਬਾਣਾ ਉਹਦਾ ਪਾਓ, ਉਹਦਾ ਪੁਸ਼ਾਕ ਪਾਓ, ਉੱਤੇ ਗਾਤਰਾ ਵੀ ਪਾਓ ਤੇ ਗਾਤਰੇ ਉੱਤੇ ਤਰਕ ਵੀ ਕਰੋ, ਕਿਉਂਕਿ ਤੁਹਾਡਾ ਪਾਇਆ ਹੋਇਆ ਗਾਤਰਾ ਪਰਦੇ ਨੂੰ ਢੱਕ ਜਾਏਗਾ। ਇਹ ਬੰਦਾ ਹੈ ਤਾਂ ਪੰਥਕ ਜੀ, ਤਾਂ ਹੀ ਤੇ ਪੰਥ ਦੀ ਗੱਲ ਪਿਆ ਕਰਦਾ। ਕਿਸੇ ਦੇ ਭੇਖ ਨੂੰ ਪਾ ਕੇ ਭੇਖ ਨੂੰ ਖੰਡਨ ਬੜੀ ਛੇਤੀ ਕੀਤਾ ਜਾ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਮੈਂ ਖਿੰਨ ਵਿੱਚੋਂ ਨਿਕਲ ਗਿਆ, ਵਿਸ਼ਾ ਵੈਸੇ ਹੋਰ ਸੀ। ਕੁਮਾਰਲ ਪਾਠਕ ਇੱਕ ਹਿੰਦੂ ਬਹੁਤ ਟੌਪ ਦਾ ਵਿਦਵਾਨ ਹੋਇਆ, ਉਹ ਕਾਸ਼ੀ ਦੀ ਗਲੀ ਵਿੱਚੋਂ ਨਿਕਲਦਾ ਸੀ। ਸਾਡੇ ਵਿੱਚ ਤਾਂ ਪਤਾ ਹੀ ਕੋਈ ਨਹੀਂ ਰਾਜਿਆਂ ਮਹਾਰਾਜਿਆਂ ਨੂੰ ਧਰਮ ਦਾ, ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ, ਜਦੋਂ ਬੰਦਾ ਕਹਿੰਦਾ ਨਾ ਮੈਂ ਸਿਆਸੀ ਹਾਂ, ਉਹ ਸ਼ਬਦ ਵਰਤਦੇ ਸਾਨੂੰ ਬਾਣੀ ਬੂਣੀ ਦਾ ਕੋਈ ਪਤਾ ਨਹੀਂ। ਬੂਣੀ ਸ਼ਬਦ ਜਦੋਂ ਕਹਿੰਦੇ ਨੇ ਨਾ, ਮੈਂ ਕਹਿੰਦਾ ਇਹਨਾਂ ਸਿਆਸੀਆਂ ਨੂੰ ਪਤਾ ਨਹੀਂ ਕਿ ਸਰਦਾਰ ਜੱਸਾ ਸਿੰਘਾਲੋ ਵਾਲੀਏ ਨੇ 19 ਰਾਗਾਂ ਦਾ ਗੁਲਦਸਤਾ ਦਰਬਾਰ ਸਾਹਿਬ ਦੇ ਅੰਦਰ ਕਾਇਮ ਕੀਤਾ ਸੀ। ਸ਼ਬਦ ਵਰਤੇ ਸਨ, ਮੈਂ ਪੜ੍ਹੇ ਨੇ। ਹੁਣ ਭਾਈ ਸਾਹਿਬ ਨੂੰ ਪਤਾ ਹੋਣਾ ਵੀ ਉਹ ਗੁਲਦਸਤਾ ਕਿਵੇਂ ਬਣਦਾ ਜਾਂ ਕਿਸ ਤਰ੍ਹਾਂ ਹੈ। ਉਹਨਾਂ ਨੇ ਕਹਿੰਦੇ ਨੇ ਕਿ ਆਪ ਰਾਗਾਂ ਦੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ ਤੇ ਮਾਤਾ ਸੁੰਦਰੀ ਜੀ ਦੇ ਕੋਲ ਉਹਨਾਂ ਦਿੱਲੀ ਕੀਰਤਨ ਸਿੱਖਿਆ ਸੀ। ਭਾਈ ਸਾਹਿਬ ਭਾਈ ਜੱਸਾ ਸਿੰਘਾਲੋ ਵਾਲੀਆ, ਹੁਣ ਜਿੰਨੇ ਸਿੱਖੇ ਹੈ ਉਹਨੂੰ ਕਦੀ ਤੱਕਿਓ ਕਿ ਕਦਰ ਕੀ ਹੁੰਦੀ ਏ। ਮੈਂ ਕਹਿੰਦਾ ਕਿ ਜਿਸ ਦੀ ਗੋਦੀ ਵਿੱਚ ਪੁੱਤਰ ਨਹੀਂ, ਇਹਨੂੰ ਇਸ ਵਿਸ਼ੇ ਵੱਲ ਨਾ ਲਿਜਾਇਓ ਕਿ ਜੇ ਕਿਸੇ ਘਰ ਵੱਲ ਸੰਤਾਨ ਨਹੀਂ, ਜਿੰਨੇ ਪ੍ਰਸੂਤ ਦੀ ਪੀੜਾ ਹੀ ਨਹੀਂ ਡਰੀ ਉਹਨੂੰ ਪਤਾ ਕਿ ਪੁੱਤਰ ਦੀ ਕੀਮਤ ਕੀ ਹੁੰਦੀ ਏ, ਜਿਹਨੇ ਘਾਲਣਾ ਹੀ ਨਹੀਂ ਕੀਤੀ ਪਰ ਉਹਨੂੰ ਪਤਾ ਕੀ ਹੁੰਦਾ ਗੁਣ ਦੀ ਕਦਰ ਕੀ ਹੁੰਦੀ, ਘਾਲਣਾ ਤੋਂ ਬਿਨਾਂ ਨਹੀਂ। ਹੁਣ ਦੇਖੋ ਸਾਹਿਬ ਕਿਰਪਾਲੂ ਜੀ, ਮੈਂ ਬੇਨਤੀ ਕਰ ਰਿਹਾ ਵਾਂ ਕਿ ਕੁਮਾਰ ਲਪਾਸਰ ਬਨਾਰਸ ਦੀ ਗਲੀ ਵਿੱਚੋਂ ਨਿਕਲਿਆ ਤੇ ਇੱਕ ਨਰੇਸ਼ ਦੀ ਲੜਕੀ ਉਹ ਰੋਂਦੀ ਪਈ ਸੀ। ਕਹਿੰਦੇ ਨੇ ਉਹਦੇ ਅਥਰੂ ਕੁਮਾਰਲ ਭੱਟ ਦੇ ਸਿਰ ਵਿੱਚ ਡਿੱਗੇ ਤੇ ਜਦੋਂ ਡਿੱਗੇ ਉਹ ਬੰਦਾ ਕੰਬ ਗਿਆ। ਚੇਤੇ ਰੱਖੋ ਦਰਦ ਮੰਦ ਦੀ ਆਹ, ਦਰਦ ਮੰਦ ਦੇ ਅਥਰੂ ਜੇ ਇੱਕ ਵਾਰੀ ਨਿਕਲ ਜਾਣ ਤੇ ਕਈ ਕੂੜ ਪੀੜੀਆਂ ਦਾ ਨਾਸ਼ ਕਰਕੇ ਚਲੇ ਜਾਂਦੇ। ਉਹਨੇ ਦੇਖਿਆ ਵੀ ਬੱਚੀ ਰੋਂਦੀ ਪਈ, ਉੱਤੇ ਗਿਆ, ਉਹਨੂੰ ਪੁੱਛਦਾ ਬੇਟਾ ਤੇਰੇ ਰੋਣ ਦਾ ਕਾਰਨ ਕੀ? ਕਹਿੰਦੀ ਮੈਂ ਦੇਖਨੀ ਅੱਜ ਸਨਾਤਨ ਧਰਮ ਦਾ, ਅੱਜ ਵੇਦਿਕ ਧਰਮ ਦਾ ਬਿਲਕੁਲ ਨਾਸ਼ ਹੋਣ ਤੇ ਆ ਗਏ, ਬੁੱਧ ਧਰਮ ਦਾ ਬੋਲਬਾਲਾ। ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ ਤੇਰੇ ਅਥਰਵਾਂ ਦੀ ਕਸਮ, ਜੋ ਮਰਜ਼ੀ ਕਰਨਾ ਪਏ ਮੈਂ ਬੁੱਧ ਧਰਮ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿਆਂ। ਗਿਆ ਟੈਕਸਲਾ ਯੂਨੀਵਰਸਿਟੀ ਸੀ ਉਸ ਵੇਲੇ ਬੋਧੀਆਂ ਦੀ, ਉਸ ਬੰਦੇ ਨੇ 15 ਸਾਲ ਦੇ ਕਰੀਬ ਉੱਥੇ ਤਾਲੀਮ ਲਈ ਜੀ। 15 ਸਾਲ ਉਹ ਬੰਦਾ ਸਿੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ ਅੱਜ ਟੌਪ ਦਾ ਬੋਧੀ ਪ੍ਰਚਾਰਕ ਬਣਿਆ। ਤੇ ਉਸ ਵੇਲੇ ਬਾਦਸ਼ਾਹ ਜਿਹੜੇ ਸਨ, ਪ੍ਰਚਾਰਕਾਂ ਦਾ ਮਾਣ ਸਨਮਾਨ ਉਹਨਾਂ ਕਰਨਾ, ਇਹਨੂੰ ਤੋਰਨ ਲੱਗੇ ਫੀਲਡ ਵਿੱਚ, ਇਹਦਾ ਗੁਰੂ ਬਜ਼ੁਰਗ ਸਾਹਮਣੇ ਆਇਆ।
ਉਹਨੇ ਕੁਮਾਰਨ ਭੱਟ ਨੂੰ ਕਿਹਾ, ਮੈਨੂੰ ਨਾਜ਼ ਹੈ ਤੇਰੇ ਤੇ, ਮੈਨੂੰ ਪਤਾ ਮੇਰੀ ਕੀਤੀ ਹੋਈ ਕਮਾਈ ਮੈਂ ਅੱਜ ਤੇਰੀ ਝੋਲੀ ਵਿੱਚ ਪਾਈ ਏ। ਮੈਂ ਭਾਵੇਂ 4 ਦਿਨਾਂ ਦਾ ਪ੍ਰਾਹੁਣਾ ਵਾਂ, ਪਰ ਮੇਰੀ ਗੱਲ ਤੂੰ ਦੁਨੀਆਂ ਦੇ ਕੋਨੇ ਵਿੱਚ ਪਹੁੰਚਾਏਗਾ, ਭਰੀ ਸਭਾ ਵਿੱਚ ਕਹਿੰਦਾ ਹੈ। ਮੈਂ ਤੁਰਨ ਤੋਂ ਪਹਿਲਾਂ ਤੈਨੂੰ ਪੁੱਛਣਾ ਚਾਹੁੰਦਾ, ਤੇਰੇ ਅੰਦਰ ਕੋਈ ਸਵਾਲ ਤਾਂ ਨਹੀਂ? ਕੁਮਾਰਨ ਭੱਟ ਉੱਠ ਕੇ ਖੜਾ ਹੋ ਗਿਆ। 15 ਸਾਲ ਹੋ ਗਿਆ ਪੜ੍ਹਦਿਆਂ ਨੂੰ। ਉੱਠ ਕੇ ਨਾ ਆਪਣੇ ਗੁਰੂ ਦੇ ਪੈਰਾਂ ਨੂੰ ਲਾ ਕੇ ਹੱਥ ਨਮਸਕਾਰ ਕਰਕੇ ਕਹਿੰਦਾ ਹੈ, ਪਹਿਲਾਂ ਤਾਂ ਮੈਨੂੰ ਖਿਮਾ ਕਰ ਦਿਓ ਵੀ ਮੈਂ ਬੜੀ ਵੱਡੀ ਗੁਸਤਾਖੀ ਕਰਨ ਲੱਗਾ। ਉਹ ਕਹਿੰਦਾ ਕੁਮਾਰਨ ਭੱਟ, ਉਹ ਕਹਿੰਦਾ ਦੱਸ ਬੇਟਾ ਕੋਈ ਤੇਰਾ ਸਵਾਲ ਹੋਵੇ। ਕਹਿੰਦਾ ਮੈਂ 15 ਸਾਲ ਤੁਹਾਡੇ ਕੋਲ ਤਾਲੀਮ ਲਈਏ, ਮੈਂ ਇੰਨਾ ਕੁਝ ਸਿੱਖਣ ਤੋਂ ਬਾਅਦ ਅੱਜ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਵਾਂ ਕਿ ਵੇਦ ਧਰਮ ਤੋਂ ਉੱਤਾ ਬੋਧ ਧਰਮ ਨਹੀਂ ਹੈ। ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਕਿ ਬੋਧ ਧਰਮ ਜਿਹੜਾ ਇਹ ਵੇਦਿਕ ਧਰਮ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦੇ ਉਹ ਹੈਰਾਨ ਹੋ ਗਿਆ, ਬੰਦੇ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਇੰਨੀ ਮਿਹਨਤ ਕਰਾਈ। ਮੈਂ ਕਹਿੰਦਾ ਉਸ ਬੰਦਿਆਂ ਦੀ ਕਦੀ ਲਗਨ ਤੱਕਿਓ। ਮੈਂ ਕਈ ਵਾਰੀ ਸੋਚਣਾ ਵਾਂ ਕਿਤੇ ਇੰਨਾ ਕੁ ਸਾਡੇ ਅੰਦਰ ਗੁਣ ਗ੍ਰਹਿਣ ਕਰਨ ਦੀ ਸਮਰੱਥਾ, ਇੰਨੀ ਕੁ ਸਾਡੇ ਅੰਦਰ ਗੱਲ ਸੁਣਨ ਦੀ ਸਮਰੱਥਾ। ਤੇ ਉਸ ਬੰਦੇ ਨੇ ਕੁਮਾਰਨ ਭੱਟ ਤੇ ਸ਼ੰਕਰਾਚਾਰੀਆ ਨੇ ਤੇ 32 ਸਾਲ ਦੀ ਉਮਰ ਵਿੱਚ ਮੱਠ ਬਣਾ ਕੇ ਬੁੱਧ ਧਰਮ ਦੀਆਂ ਜੜ੍ਹਾਂ ਇਹੋ ਜਿਹੀਆਂ ਪੱਟੀਆਂ, ਅੱਜ ਉੱਥੇ ਕੇਵਲ ਦਰਸ਼ਨ ਕਰਨ ਆਉਂਦੇ ਨੇ, ਬਾਕੀ ਸਾਰੇ ਬਾਹਰ ਹੀ ਪ੍ਰਫੁੱਲਿਤ ਨੇ। ਮੇਰੇ ਕਹਿਣ ਤੋਂ ਮੁਰਾਦ ਇਹਵੇ ਕਿ ਦਾਤਾ ਮਿਹਰ ਕਰੇ। ਦੇਖੋ ਇਹ ਜਿਹੜਾ ਸਿਧਾਂਤ ਹੈ, ਜਿੰਨੀ ਦੇਰ ਤੱਕ ਸਿਧਾਂਤ ਹੈ ਉਨੀ ਦੇਰ ਤੱਕ ਪੰਥ ਨਹੀਂ ਜਾਂਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਰਨੀ ਸਮਾਪਤੀ ਅਗਲੇ ਬੁੱਧਵਾਰ, ਇਹਨੂੰ ਮੈਂ ਤਕਰੀਬਨ ਵਿਸਤਾਰ ਨਾਲ ਚਲਾਂਗਾ। ਦੇਖੋ ਕਹਿੰਦੇ ਨੇ ਰੁੱਖ ਨੂੰ ਕਿਸੇ ਨੇ ਕੁਹਾੜੇ ਨਾਲ ਕੱਟਿਆ ਸੀ, ਤੇ ਜਦੋਂ ਕੁਹਾੜਾ ਮਾਰਿਆ ਤੇ ਰੁੱਖ ਵਿੱਚੋਂ ਪਾਣੀ ਛਿਮਿਆ। ਕਦੀ ਦੇਖੀਏ ਜਦੋਂ ਵੀ ਲੋਹੇ ਦਾ ਵਾਰ ਕਰੀਏ ਪਾਣੀ ਛਿਮਿਆ, ਤੇ ਉਸ ਵੇਲੇ ਕਿਸੇ ਕਵੀ ਨੇ ਵਿਦਵਾਨ ਨੇ ਰੁੱਖ ਨਾਲ ਗੱਲਾਂ ਕਰਕੇ ਪੁੱਛਿਆ, ਤੂੰ ਝੱਖੜ ਵੀ ਜਰ ਜਾਣਾ, ਤੂੰ ਹੜ ਵੀ ਜਰ ਜਾਣਾ, ਤੂੰ ਲੂ ਵੀ ਜਰਨਾ, ਕੱਕਰ ਵੀ ਜਰਨਾ, ਪਰ ਜਦੋਂ ਤੇਰੇ ਤੇ ਕੁਹਾੜਾ ਪੈਂਦਾ ਤੂੰ ਇੱਕੋ ਦਮ ਪਾਣੀ ਭਰ ਕੇ ਅੱਖਾਂ ਭਰ ਕੇ ਰੋ ਕਿਉਂ ਪੈਂਦਾ? ਕਿ ਕੁਹਾੜੇ ਤੋਂ ਤੈਨੂੰ ਡਰ ਲੱਗਦਾ? ਉਹਨੇ ਕਿਹਾ ਛੇਤੇ ਰੱਖੀ, ਜਿੱਦਣ ਦਾ ਮੈਂ ਬਣਿਆ ਵਾ ਨਾ, ਮੈਂ ਝੱਖੜਾਂ ਦਾ ਮੁਕਾਬਲਾ ਕਰਦਾ ਆਇਆ, ਕਦੀ ਮੈਨੂੰ ਡਿੱਗੇ ਨੂੰ ਤੂੰ ਰੋਂਦਿਆਂ ਨਹੀਂ ਤੱਕਿਆ ਹੋਣਾ। ਜਦੋਂ ਹੜ ਆਉਂਦਾ ਮੈਂ ਟੁੱਟ ਜਾਂਦਾ ਪਰ ਰੋਂਦਾ ਨਹੀਂ, ਪਰ ਜਦੋਂ ਕੁਹਾੜਾ ਮੈਨੂੰ ਪੈਂਦਾ ਮੈਂ ਉਦੋਂ ਰੋਨਾ ਵਾਂ। ਕਹਿੰਦਾ ਕਿਉਂ? ਕੁਹਾੜੇ ਤੋਂ ਡਰ ਕੇ? ਕਹਿੰਦਾ ਇਕੱਲਾ ਕੁਹਾੜਾ ਆਵੇ ਦੀ ਪਰਵਾਹ ਕੋਈ ਨਹੀਂ, ਪਰ ਮੇਰੀ ਪੈਦਾ ਕੀਤੀ ਲੱਕੜ ਜਦੋਂ ਕੁਹਾੜੇ ਵਿੱਚ ਦਸਤਾ ਬਣ ਕੇ ਮੈਨੂੰ ਵੱਢਣ ਲੱਗਦੀ ਏ, ਉਦੋਂ ਮੈਨੂੰ ਦਿੱਖ ਲੱਗਦਾ ਮੇਰੇ ਘਰ ਦੇ ਮੈਨੂੰ ਵੱਢਣ ਆ ਗਏ। ਬਸ ਸੱਚ ਜਾਣਿਓ, ਬਾਹਰੋਂ ਕੋਈ ਖਤਰਾ ਨਹੀਂ, ਗੁਰੂ ਮਿਹਰ ਕਰੇ। ਦੇਖੋ ਹੁਣ ਚੰਦੂ ਨੇ ਸ਼ਬਦ ਵਰਤੇ ਨੀ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇਹਨੇ ਆ ਕੇ ਸ਼ਬਦ ਵਰਤੇ ਕਿ ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਪਾਈ ਬੈਠੇ ਨੇ, ਉਹਨਾਂ ਤਖ਼ਤ ਬਣਾਇਆ ਹੋਇਆ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ। ਇਹ ਆਪਾਂ ਅਗਲੇ ਬੁੱਧਵਾਰ ਬਾਚਾਂਗੇ ਬਾਣੀ ਵਿੱਚ ਪਾਤਸ਼ਾਹ ਕਿਉਂ ਕਿਹਾ, ਸ਼ਸਤਰ ਕਿਉਂ ਪਾਏ ਨੇ, ਕਿਉਂਕਿ ਇਹ ਸਿਧਾਂਤ ਨੂੰ ਇਸ ਨਾਲ ਜੋੜਨਾ ਅਤ ਜ਼ਰੂਰੀ ਹੈ। ਇਹਨੀਆਂ ਕੁ ਬੇਨਤੀਆਂ 'ਚ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ੍ਹ ਜਿਵੇਂ ਗੁਰਮੁਖਾ ਸਮਾਂ ਅਨਾਊਂਸ ਕੀਤਾ ਹੈ 7:30 to 8:30, ਉਸੇ ਅਰਦਾਸ ਦੇ ਸਬਜੈਕਟ ਨੂੰ ਯਤਨ ਕਰਨਾ ਇੱਥੇ ਸੰਪੂਰਨਤਾ ਹੋ ਜਾਏ, ਨਾ ਹੋਈ ਤੇ ਜਿੱਥੇ ਅੱਗੇ ਕਥਾ ਕਰਾਂਗੇ ਉੱਥੇ ਅਰਦਾਸ ਵਾਲਾ ਸਬਜੈਕਟ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ ਕਵਿਤ ਪਿਸ਼ਾਵਰ ਮੈਂ ਪਾਰਸ ਸੀ ਕਾਬਲ ਮੈਂ ਕੁੰਦ ਸਮ ਸਾਧ ਵੇਲੇ ਸਿੰਧ ਜੈਸੀ ਪੱਖਰ ਮੈਂ ਭਾਨ ਹੈ ਮੱਕੇ ਵਿੱਚ ਮਾਣਕ ਸੀ ਮਦੀਨੇ ਮੈਂ ਮੋਤੀ ਸੋਹਾ ਲੰਕਾ ਵਿੱਚ ਲਾਲ ਸੀ ਰਾਮੇਸ਼ਰ ਰਪਾਨ ਹੈ ਪੂਰਬ ਮੈਂ

0: ਵਿੱਚ ਪਿਸ਼ਾਵਰ ਮੈਂ ਪਾਰਥ ਸੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ
1: ਫਤਿਹ। ਸਾਧ ਸੰਗਤ ਜੀ, ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਗੁਰਪੁਰਬ ਹੈ, ਇਸ ਕਰਕੇ ਸਤਿਗੁਰੂ ਕਰਗੀ ਘਰ ਜੀ ਨੇ ਜਿਵੇਂ ਸ੍ਰੀ ਗ੍ਰੰਥ ਸਾਹਿਬ ਨੂੰ ਦਸਾਂ ਸੂਪਾਂ ਵਿੱਚ ਗੁਰਤਾ ਗੱਦੀ ਤੇ ਸਥਾਪਨ ਕੀਤਾ ਹੈ, ਉਹ ਪ੍ਰਸੰਗ ਸੰਗਤਾਂ ਸੁਣੋ।
0: ਕਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਗੁਰਗੁਰਾ ਗੱਦੀ ਬਖਸ਼ੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਮਹਿਮਾ ਪਿਸ਼ਾਵਰ ਵਿੱਚ ਮਹਾਰਾਜ ਦੀ ਪਾਰਸ ਜਿਵੇਂ ਅੱਖਾਂ ਧੰਨ ਨੂੰ ਛੋਹ ਕੇ ਸੋਨਾ ਬਣਾਉਂਦਾ ਹੀ ਜੀ ਉਜਲ ਮਹਾਰਾਜ ਦੀ ਮਹਿਮਾ ਹੈ। ਕਿਹਾ ਮਜ਼ਮਾਂ ਨੂੰ, ਕਿਹਾ ਵਰਨਾ ਨੂੰ, ਸਾਰਿਆਂ ਨੂੰ ਗੁਰਸਿੱਖੀ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਦੀ।

0: ਹੋ ਸਕਦਾ
1: ਜਾਤ ਨਾ ਸਭ ਕੋ ਦਾਨ
0: ਸਾਰੀਆਂ ਜਾਤਾਂ ਨੂੰ ਦਾਨ ਨਹੀਂ ਸੀ ਹੋ ਸਕਦਾ ਸੂਤਰਾਂ ਨੂੰ ਅਤੇ ਕਿਹੋ ਵਰਨਾ ਦੀਆਂ ਇਸਤਰੀਆਂ ਨੂੰ ਉਹਨੂੰ ਆਗਿਆ ਹੀ ਨਹੀਂ ਸੀ ਵੇਲ ਸ਼ਾਸਤਰ ਦੇ ਗਿਆਨ ਦੀ।

0: ਪ੍ਰਾਪਤ ਸੁਗਮ ਜਲ ਵੇਦ ਕੋ
1: ਪ੍ਰਾਪਤ ਹੋਣ ਵਾਲਾ ਸੁਖਾਇਆ ਬਦਲ ਕੇ ਜਾਂਦੀ ਨਿਆਈ
0: ਜਾਤ ਅਜਾਤ ਸਭ ਕੋ
1: ਚੰਗੀ ਜਾਤ ਦਾ ਹੋਵੇ ਨੀਵੀਂ ਜਾਤ ਦਾ ਹੋਵੇ ਜਾਤ ਅਜਾਤ ਜਪੇ ਜਨ ਕੋਏ ਜੋ ਜਾਤੇ ਧੁਰਤੀ ਜਤ ਹੋਏ
0: ਵੇਦ ਕਰ

0: ਸਮੀ ਵਾਲਾ ਗਿਆਨ ਹੈ, ਹਉਮੈ ਤੋਂ ਰਹਿਤ ਗਿਆਨ ਨਹੀਂ ਹੈ।
1: ਸਤਿਗੁਰ ਕਰਮ ਛੁਡਾਏ,
0: ਸਾਰੇ ਕਰਮ ਕਾਂਡ ਛੁਡਾ ਦਿੱਤੇ।
1: ਦਾਨ ਦੀਆ ਸਤਨਾਮ,
0: ਮੰਦਰ ਦਾ ਦਾਨ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ।
1: ਇੱਕ ਤੇ ਇੱਕ ਗੋਬਿੰਦ
0: ਸੀ, ਇੱਕ ਬਾਲ ਗੁਰੂ

0: ਏਕੋਂ ਦਿਨ ਏਕੋਂ ਸਿੱਖ ਸੀ, ਭਾਦਰੋਂ ਦੀ ਚਾਨਣ ਵੀ ਤੇ ਸਮਿਸ਼ਰ ਵਾਰ ਸੀ।
1: ਸ਼ਬਦ ਕੋ ਪਾਠ
0: ਭਾਈ ਗੁਰੂ ਸਾਹਿਬ ਨੂੰ ਗ੍ਰੰਥੀ ਬਣਾ ਕੇ ਪਹਿਲੇ ਦਿਨ ਪ੍ਰਕਾਸ਼ ਕਰਕੇ ਮਾਰੇ ਸ਼ਬਦ ਦਾ ਪਾਠ ਸੁਣਿਆ।
1: ਸੰਤਾਂ ਕਾਰਜ ਆਪ ਹੀ
0: ਇਹ ਹੁਕਮ ਆਇਆ, ਸੰਤਾਂ ਦੇ ਕਾਰਜ ਆਪ ਖੁੱਲਿਆ, ਹਰ ਕੰਮ ਕਰਾਵਣ ਆਇਆ ਰਾਮ।
1: ਇਹੋ ਆਇਓ ਮੁਖਵਾਰ
0: ਮਹਾਰਾਜ ਨੇ ਪਹਿਲੇ ਦਿਨ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕੀਤੇ

0: ਜਗ ਦੇ ਉੱਤੇ ਤੱਕ ਕੇ ਜੋ ਕਿਤੇ ਬਾਣੀ ਮਿਲੀ ਉਹਨਾਂ ਸ਼ਬਦ ਹੋਰ ਬਹੁਤੇ ਲਿਖਦੇ ਭਾਈ ਬੰਦੋ ਨੇ
1: ਤੇਰੇ ਗੁਰ ਹਰ ਗੋਬਿੰਦ ਜੀ
0: ਉਹਨੂੰ ਮਾਰਨ ਗਏ ਵੀਰ ਭਾਈ ਸਾਡੇ ਸਰੂਪ ਦੇ ਨਾਲ ਨਾ ਲਾਉਣੀ ਤੇਰੇ ਕੋਲੇ ਲਿਖੀ ਰਹੇ ਉਹ ਬੰਦੋ ਦੀਆਂ ਵੀੜਾਂ ਮਸ਼ਹੂਰ ਹੋਈਆਂ ਹੋਣ।

ਦੂਜੀ ਵਾਰ ਚ ਆਸਰੀ ਵਾਰ ਵਿੱਚ ਗੁੰਜਰੀ ਦੀ ਪਹਿਲੀ ਵਾਰ ਵਿੱਚ ਵਿਧਾਂਸ ਦੀ ਵਾਰ ਵਿੱਚ ਅਤੇ ਇਸੇ ਪ੍ਰਕਾਰ ਨਾਲ ਅਸਾਂ ਰਾਮਕਲੀ ਦੀ ਵਾਰ ਵਿੱਚ ਤੇ ਸਾਰਗ ਦੀ ਵਾਰ ਵਿੱਚ ਅਤੇ ਮਨਾਰ ਦੀ ਵਾਰ ਵਿੱਚ ਕਾਂਡੇ ਦੀ ਵਾਰ ਵਿੱਚ ਨੌ ਤਿੰਨ ਉਚਾਰਨਾ ਕੀਤੀਆਂ ਪਾਠ।

0: ਲਾਉਣਾ ਕੀਤੀ
1: ਮੇਰੀ ਯਾਦ ਆ ਗੁਰਪਾਲ
0: ਜ਼ਿਆਦਾ ਭਾਈ ਪਹਿਲਾਂ ਪੰਜਵੇਂ ਪਾਤਸ਼ਾਹ ਦਾ ਪਾਠ ਕੀਤਾ, ਫਿਰ ਮਾਤਾ ਗੰਗਾ ਜੀ ਦਾ ਕੀਤਾ, ਫਿਰ ਭਾਈ ਬੁੱਢਾ ਸਾਹਿਬ ਦਾ ਕੀਤਾ, ਫਿਰ ਭਾਈ ਗੁਰਦਾਸ ਸਾਹਿਬ ਦਾ ਆਦਿ ਕਰਾਇਆ।
1: ਬੋਹਰਾ ਛੇਵੇਂ ਗੁਰ ਸ੍ਰੀ ਗ੍ਰੰਥ ਜੀ
0: ਛੇਵੇਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਪਾਈ
1: ਦੇਜੋ ਪੁਰ
0: ਕਰਤਾਰ ਜੋ ਬੋਲੀ ਮਾਰੇ ਗਏ ਹੈ ਜੰਗ ਕਰਨ ਵਾਸਤੇ। ਗੁਰੂ ਸਾਹਿਬ ਮਹਾਰਾਜ ਜਾਣਾ ਸੀ ਉਹਨੇ ਵੱਡੇ ਸਾਹਿਬਜ਼ਾਦੇ ਕੋਲੇ ਬਾਬੇ ਗੁਰਸੇ ਕੋਲੇ ਭੇਜਣਾ ਕੀਤਾ।
1: ਬੀਬੀ ਚੰਦ ਅੱਧਾ ਲਿਖਿਓ
0: ਬੀਬੀ ਚੰਦ ਲਿਖਿਆ ਸੀ
1: ਰਹੀ ਸੇਵ ਵਿਚਕਾਰ
0: ਸੇਵਾ ਰਹਿ ਗਈ ਸੀ ਹੁਣ ਤੱਕ। ਉਹ ਬੀਬੀ ਚੰਦ ਸੁਰਖੋਂ ਨਗਰ ਵਿੱਚ ਬਿਲਾਵਲ ਪੂਰਾ ਹੋਇਆ ਨਿਰਭ ਕੰਨਿਆ ਕੇ

0: ਉਸ ਵਕਤ ਬਾਹੀ ਤੋਂ ਚੋਟ ਲੱਗੀ
1: ਜੋ ਕਿਰਤ ਬਾਸਨ ਠੀਕ ਕਰੀ
0: ਬਾਸਨ ਕਿਹਾ ਜੀ ਅਸੀਂ ਬਾਣੀ ਵੱਲ ਨਹੀਂ ਰੱਖਾਂਗੇ ਹੋਰ ਕੌਣ ਰੱਖੇਗਾ ਗੁਰਬਾਣੀ ਜਿਨ ਭੈਣੇ ਤਾਰਾ ਜਾਣੋ ਸੋ ਨਹੀਂ ਸਿੱਖ ਹਮਾਰਾ ਸਿੱਖਾਂ ਨੂੰ ਪੁੱਛਿਆ ਮਹਾਰਾਜ ਬਾਣੀ ਤਾਂ ਪੜ੍ਹਦੇ ਹੈ ਪਰ ਸਾਨੂੰ ਸੱਚੇ ਪਾਤਸ਼ਾਹ ਅਰਥ ਦੇ ਵਿੱਚ ਅਨੁਸਾਰ ਜੀਵਨ ਨਹੀਂ ਸਾਡਾ ਉਹਦੀ ਬਾਲਕ ਸੁਗਰੀ ਜੀ ਨੇ ਕਿਹਾ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ਼ਾਰੇ ਨੂੰ ਵੇਖਿਆ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ ਪ੍ਰਕਾਰ ਘਿਓ ਦੇ ਭਾਂਡੇ ਦੀਆਂ ਠੀਕਰੀਆਂ
1: ਬੰਦੀ ਦਾ ਚਮਕਾਰ ਬੰਦੀ ਦਾ ਚਮਕਾਰ
0: ਭਾਂਡੇ ਦੀਆਂ ਹੁੰਦੀਆਂ ਹਨ ਜਿਸ ਵਕਤ ਬੱਦਲ ਪੈ ਕੇ ਹਟਿਆ ਤੇ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਖਾਣਾ ਕੀਤੀਆਂ ਚਮਕਾਰਾਂ ਮਾਰਦੀਆਂ ਫੇਰ ਤੋਂ ਦਿਸੀਆਂ
1: ਜੋ ਬਾਣੀ ਨਿਤ ਨੇਮੀਆਂ
0: ਨਿਤ ਨੇਮੀਆਂ ਜਿਹੜੇ ਬਾਣੀ ਪੜੋਗੇ
1: ਜਮ ਤੇ ਲੇਹ ਉਹ ਬਾਰ
0: ਚਮਕਿਆ ਨਾ ਸੰਦੇ ਭਾਂਡੇ ਦੀ ਠੀਕਰੀ ਚੋਂ ਐਂ ਜਮਾਂ ਤੋਂ ਛੁਟਕਾਰਾ ਕਰਾ ਦੇ ਬਾਣੀ ਚਮਕੇ ਅੰਦਰੋਂ ਇਹ ਦ੍ਰਿਸ਼ਟਾਂ

0: ਕਿਤੇ ਬੁਰਿਆਈ ਦੇ ਕੌਣ ਨਾਲ ਹੋਣਗੇ। ਸੂਈ ਦਾਵੇ ਦੇ ਨਾਲ ਲਾ ਕੇ ਮੋਹਨ ਬਾਬੂ ਨਰਮ ਹੋ ਕੇ ਵਿੱਚ ਢਲ ਕੇ ਲੋਕੀ
1: ਬਾਣੀ ਕੋ ਗੁਰ ਆਖ ਹੀ
0: ਇਸ ਪ੍ਰਕਾਰ ਬਾਣੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ।
1: ਜਗਤ ਹੇਤ ਕਲਿਆ

0: ਜਿਹੜਾ ਸਰੂਪ ਰਚਿਆ ਹੋਇਆ ਹੈ
1: ਧੀਰ ਮਲ ਕੇ ਪਾਸ
0: ਪਾਸ ਕਰਤਾਰ ਪੁਰ ਜਾਵੇਗਾ ਚਹੀ
1: ਨੌਵੇਂ ਗੁਰ ਵਾਪਸ ਕਰੀ
0: ਨੌਵੇਂ ਦਰਸ਼ਨ ਵਾਪਸ ਕਰਤੀ ਜੋ ਭਾਈ ਮੱਖਣ ਸ਼ਾਹ ਨੇ ਇਹਦੇ ਪਾਸੋਂ ਖੋਹ ਲਿਆਂਦੀ ਸੀ।

0: ਜੇ ਬੇਨਤੀ ਕੀਤੀ
1: ਅਰਥ ਕਰਾਵੋ ਕਿਰਪਾ ਕਰ
0: ਬਾਣੀ ਦੇ ਅਰਥ ਕਿਰਪਾ ਕਰਕੇ ਕਰਾਓ ਸਾਨੂੰ
1: ਗੁਰੂ ਗ੍ਰੰਥ ਅਭਿਲਾਸ
0: ਅਰਥ ਸੁਣਨ ਦੀ ਸਾਡੇ

0: ਸੋਹਣੇ ਪਾਤਸ਼ਾਹ ਦੀ ਬਾਣੀ ਚੜਾਵਾਂਗੇ, ਨਾਲੇ ਮੈਂ ਸੰਗਤਾਂ ਨੂੰ ਅਰਸ਼ ਸੁਣਾਵਾਂਗੇ। ਪਾਸੋਂ ਮੰਗਵਾਇਆ
1: ਗੁਰੂ ਗ੍ਰੰਥ ਤੇ ਸੁਨਹਿ ਜੀਓ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਨਾ ਧੀਰ ਮਦ ਨੇ,
1: ਦਵਾਸ ਧਰੀ ਔਰ ਪੀਰ
0: ਬਹੁਤ ਸਾਰੀ ਬੈਰ ਦੀ ਪੀੜ ਅੰਦਰ ਚ ਧਾਰਨ ਕੀਤੀ।
1: ਬੋਹਰਾ ਦਸਵੇਂ ਗੁਰੂ ਕਹਾਵਤ,
0: ਉਹਨੇ ਫਰਕ ਮਾਰੀ ਕਿ ਦਸਵੇਂ ਪਾਤਸ਼ਾਹ ਗੁਰੂ ਕਹਾਉਂਦੇ ਹਨ,
1: ਆਪੇ ਰਚੈ ਸੁਜਾਨ,
0: ਪੰਜਵੇਂ ਪਾਤਸ਼ਾਹ ਨੇ ਆਪ ਰਚਿਆ, ਆਪ ਕਿਉਂ ਨੀ ਰਚ ਲੈਂਦੇ ਅੰਤਰਯਾਮੀ ਜੇ ਹੋਣਗੇ।
1: ਜਿਉ ਗੋਰੇ ਅਰਜਨ ਲਿਖੀ ਹੈ,
0: ਅਰਜਨ ਸਾਹਿਬ ਨੇ ਜੋ ਲਿਖਾਉਣਾ ਕੀਤੀ
1: ਸਰਬ ਕਲਾ ਸੁਖਦਾਨ,
0: ਸਰਬ ਕਲਾ ਉਹਨਾਂ ਦੀ ਗੁਰਿਆਈ ਦੇ ਮਾਲਕ ਦਸਵੇਂ ਸਰੂਪ ਚ ਹੈ। ਸਰਬ ਕਲਾ
1: ਸਰਬ ਕਲਾ

0: ਤੇ ਦਰਸ਼ਨ
1: ਅਸੇ ਗਰਭ ਤੇ ਗਿਆਨ
0: ਮੇਰੇ ਸਨ ਬੜਾ ਮਾਨ ਧੀ ਮਲ ਦਾ ਜਾਣ ਕੇ ਹੱਥ ਪਏ
1: ਬੰਨੋ ਕੀ ਬੀਜਾਂ ਬਹੁਤ
0: ਬਹੁਤ ਸਾਰੀਆਂ ਸਮਝੀਆਂ
1: ਨਹੀਂ ਮੰਗਾਵਨ ਠਾਂ
0: ਮਹਾਰਾਜ ਜੀ ਨੂੰ ਮੰਗਾਉਣਾ ਨੀ ਕੀਤੀ ਕੋਈ ਬੀਜ ਵੀ
1: ਕੰਠੋਂ ਹੀ ਉਚਰਾਇਆ ਮਹਾਰਾਜ
0: ਜੀ ਦੇ ਕੰਠ ਵੀ ਉਚਾਰਨ ਕਰਾਂਗੇ ਧੀ ਮਲ ਦੀ ਜਿਹੜੀ ਗੱਲ ਹੈ ਚੰਗਾ ਸਫਲੀ ਹੋਵੇ ਅਸੀਂ ਕੰਠ ਨੂੰ ਉਚਾਰਨ ਕਰਾਂਗੇ
1: ਸਾਰੀ ਬਾਣੀ ਆਪ
0: ਸਾਰੀ ਬਾਣੀ ਆਪ ਹੀ ਕੰਠੋਂ ਉਚਾਰਾਂਗੇ ਬਚਨ ਕਿਹਾ
1: ਸਰਬ ਕਲਾ

0: ਮਨ ਨੇ ਈਰਖਾ ਕੀਤੀ ਸੀ ਉਹ ਚਾੜ ਦਿੱਤੀ ਮਹਾਰਾਜ ਨੇ
1: ਬਾਣੀ ਸਤਿਗੁਰ ਰਾਸ
0: ਬਾਣੀ ਮਹਾਰਾਜ ਨੌਵੇਂ ਪਾਤਸ਼ਾਹ ਦੀ ਚਾੜ ਦਿੱਤੀ
1: ਬਲ ਹੋਵਾ ਬੰਧਨ ਛੁੱਟੇ
0: ਵੱਲੋਂ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਦੇ ਪਾਸੋਂ ਉਸਨੂੰ ਲਿਆਓ ਬਲ ਛਿੜਕੋ ਬੰਧਨ ਪਰੇ ਕਸ਼ੂ ਨਾ ਹੋ ਤੋ ਪਾਏ ਕਹੋ ਨਾਨਕਾ ਵੇ ਘਰ ਗਾਜੇ ਹੋ ਸਹਾਏ ਉਹਦਾ ਉੱਤਰ ਇੱਥੇ ਮਨੀਸ਼ ਸਿੰਘ ਦੀ ਜਿਹੜੀ ਬੀੜ ਹੈ ਜਮਹਾਲਾ ਦਸਵਾਂ ਲਿਖਿਆ ਹੋਇਆ ਬਾਬੇ ਵੀਰ ਸਿੰਘ ਦੀ ਬੀੜ ਚ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਆਪ ਜੀ ਨੇ ਉੱਤਰ ਦਿੱਤਾ ਉਸ ਵਕਤ
1: ਬਲ ਹੋਵਾ ਬੰਧਨ
0: ਛੁੱਟੇ ਬਹਾਦਰ ਸਾਹਿਬ ਜੀ ਆਪ ਦੀ ਕੁਰਬਾਨੀ ਕਰਕੇ ਬਲ ਹੋ ਗਿਆ ਕੰਪ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਬੰਧਨ ਛੁੱਟ ਗਏ।

0: ਦੁਹਰਾਏ ਅਬ ਚਲ ਨਗਰ ਸਤਿਗੁਰ
1: ਗਏ ਸਾਹਿਬ ਜੀ ਹਜੂਰ ਸਾਹਿਬ ਵਿੱਚ ਆ ਗਏ
0: ਪੁਰਖਨ ਕੋ ਕਰ ਨਾਸ
1: ਔਰੰਗਜ਼ੇਬ ਆਦਿਕਾਂ ਨੂੰ ਜਫਰਨਾਮੇ ਦੇ ਨਾਲ ਨਾਸ਼ ਕਰਕੇ

ਅੱਜ ਸਤਿਗੁਰੂ ਅੰਗਦੇਵ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਜੋਤੀ ਜੋਤ ਸਮਾਉਣ ਦਾ ਖਡੂਰ ਸਾਹਿਬ ਵਿੱਚ ਗੁਰਪੁਰਬ ਹੈ। ਗੁਰੂ ਨਾਲ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਪਿਛਲਾ ਆਪਦਾ ਪਿੰਡ ਨਾਂਗੇ ਦੀ ਸਰਾਂ ਜੋ ਕਰਕੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਠ ਘੋੜੇ ਜਿਹਦਾ ਨਾਂ ਮੱਤੇ ਦੀ ਸਰਾਂ ਕਰਕੇ ਮਸ਼ਹੂਰ ਸੀ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੁੱਜੇ ਸਨ। ਚਰਨ ਕਵਲ ਗੁਰਦੁਆਰਾ ਗੁਰੂ ਸਾਹਿਬ ਦਾ ਬਣਿਆ ਹੋਇਆ ਹੈ। ਇਸ ਸਥਾਨ ਦੇ ਉੱਤੇ ਮਹਾਰਾਜ ਸਾਹਿਬ ਦੇ ਮਾਤਾ ਪਿਤਾ ਮਾਤਾ ਸਵਰਾਈ ਜੀ ਤੇ ਪਿਤਾ ਫੇਰੂ ਮੱਲ ਜੀ, ਇਹਨਾਂ ਦੇ ਘਰ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੀ ਲੋੜ ਰੱਖਦੇ ਸਨ ਤੇ ਪੁੱਤਰ ਦੀ ਆਸ ਸੀ ਉਹਨਾਂ ਨੂੰ। ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨਾਨਕ ਦੇਵ ਦੇ ਚਰਨਾਂ ਕੌਲਾਂ ਦੀ ਮਾਤਾ ਪਿਤਾ ਨੂੰ ਪੈ ਕੇ ਬੇਨਤੀ ਕੀਤੀ ਤੇ ਗਰੀਬ ਨਿਵਾਜ ਸ੍ਰੇਸ਼ਟ ਭਾਗਾਂ ਵਾਲਾ ਆਪਦੀ ਬਖਸ਼ਿਸ਼ ਵਾਲਾ ਸਾਡੇ ਘਰ ਆਪ ਪੁੱਤਰ ਬਖਸ਼ੋ। ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਹੁਤ ਪ੍ਰਸੰਨ ਹੋ ਕੇ ਬਚਨ ਕੀਤੇ ਕਿ ਸਾਡੀ ਗੱਦੀ ਦੇ ਮਾਲਕ ਇਹਨਾਂ ਦਾ ਨਾਂ ਤੁਸੀਂ ਲਹਿਣਾ ਰੱਖੋਗੇ, ਇਹ ਨਾਮ ਵਾਲੇ ਹੋਣਗੇ। ਤੇ ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਕੇ ਜਦੋਂ ਆ ਗਏ ਇੱਕ ਸਾਲ ਤੋਂ ਬਾਅਦ 1561 ਬਿਕਰਮੀ ਸੀ ਉਸ ਵਕਤ ਸਾਹਿਬ ਸਿੰਘ ਜੀ, ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਾਬੇ ਫੇਰੂ ਮੱਲ ਦੇ ਘਰ ਨੂੰ ਭਾਗ ਲਾਉਣ ਵਾਸਤੇ ਮਾਤਾ ਸਵਰਾਈ ਜੀ ਦੀ ਕੁੱਖ ਨੂੰ ਸਫ਼ਰ ਕਰਨ ਵਾਸਤੇ ਅਵਤਾਰ ਧਾਰਨ ਕੀਤਾ। ਗੁਰੂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ 'ਚ ਪ੍ਰਗਟ ਇਸ ਤਰ੍ਹਾਂ ਹੋਏ ਜਿਵੇਂ ਸਾਧ ਸੰਗਤ ਜੀ ਸੱਚ ਤੇ ਸੰਤੋਖ ਤੇ ਦਇਆ ਧਰਮ ਵਿਚਾਰ ਇਹ ਗੁਣਾਂ ਦਾ ਅੱਗੇ ਕਾਲ ਹੀ ਪਿਆ ਹੋਇਆ ਸੀ। ਗੁਰੂ ਮਹਾਰਾਜ ਸਾਹਿਬ ਦੇ ਸਾਰੇ ਗੁਣ ਦੁਨੀਆਂ 'ਚ ਆਪਦੇ ਜਨਮ ਦੇ ਨਾਲ ਹੀ ਪ੍ਰਗਟ ਕਰ ਦਿੱਤੇ। ਗਰੀਬ ਨੂੰ ਆਏ ਕੇ ਨਿਰਤੋਂ ਜਾਣੀ ਵਿਰਾਗ ਤੇ ਵਿਵੇਕ ਦੋਵੇਂ ਨਿਰਤੋਂ ਹੀ ਮਹਾਰਾਜ ਦੇ ਸਜ ਰਹੇ ਹਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰਵਾ ਦੇ ਵਿਸ਼ਵਾਸ ਵਿੱਚ ਹੀ ਸੁੰਦਰ ਕੰਮ ਸਜ ਰਹੇ ਹਨ ਜੀ। ਆਪਦੇ ਦਾਨ ਕਰਨਾ ਤੇ ਸੇਵਾ ਰੂਪ ਹੱਥ ਸਜ ਰਹੇ ਹਨ ਜੀ ਅਤੇ ਉੱਦਮ ਕਰਨਾ ਅਤੇ ਗੁਰਾਂ ਦੀ ਆਗਿਆ ਦੇ ਚਰਨ ਰੂਪ ਚਰਨ ਦੋਵੇਂ ਲੱਗ ਰਹੇ ਹੋਣਗੇ। ਇਸ ਪ੍ਰਕਾਰ ਸਾਰੇ ਅੰਗਾਂ ਗੁਣਾਂ ਦੇ ਸਮੇਤ ਗੁਰੂ ਸਾਹਿਬ ਨੇ ਵਿਚਾਰ ਧਾਰਨ ਕੀਤਾ। ਸਤਿਗੁਰਾਂ ਦੇ ਵਿਚਾਰ ਧਾਰਨ ਤੋਂ ਸਾਹਿਬ ਸੰਗਤ ਜੀ ਮਾਤਾ ਪਿਤਾ ਨੂੰ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਆਪ ਜੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਨਾਲ ਬਾਲਕ ਅਵਸਥਾ ਦੀ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਰਹੇ ਅਤੇ ਸਮਾਂ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੀਰ ਵੱਡਾ ਹੋ ਗਿਆ। ਵੱਡਾ ਹੋਣ ਤੋਂ ਦੇਵੀ ਚੰਦ ਜੋ ਖੱਤਰੀ ਸੀ ਇਸ ਖਡੂਰ ਸਾਹਿਬ ਵਿੱਚ ਨਿਵਾਸ ਕਰਨ ਵਾਲਾ, ਉਸ ਨੇ ਇਹ ਮੱਤੇ ਦੀ ਸਰਾਂ ਵਿੱਚ ਜਾ ਕੇ ਬਾਬੇ ਫੇਰੂ ਮੱਲ ਦੇ ਪੁੱਤਰ ਬਾਬਾ ਲਹਿਣਾ ਜੀ ਦੇ ਪੈਣੀ ਆਪਣੀ ਪੁੱਤਰੀ ਦਾ ਨਾਤਾ ਕਰ ਦਿੱਤਾ। ਨਾਤਾ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ, ਸਤਿਗੁਰਾਂ ਦੇ ਮਹਿਲ ਸਾਡੀ ਮਾਤਾ ਦਾ ਨਾਮ ਮਾਤਾ ਖੀਵੀ ਵੀ ਹੋਇਆ ਸੰਪੂਰਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੂੰ ਕੋਈ ਸਮਾਂ ਬਤੀਤ ਕੀਤਾ। ਫਿਰ ਪਿਤਾ ਜਿਹੜਾ ਸੀ ਉਹ ਸੱਚਖੰਡ ਗਾਉਣ ਕਰ ਗਿਆ। ਬਾਬਾ ਫੇਰੂ ਮੱਲ ਜੀ ਬਲੋਚਾਂ ਦੀ ਧਾਰ ਉਸ ਵਕਤ ਆਈ, ਉਹ ਬਲੋਚਾਂ ਦੀ ਧਾਰ ਆਉਣ ਤੋਂ ਸਾਹਿਬ ਸਿੰਘ ਜੀ ਤਿੰਨ ਸਾਰਾ ਬਲੋਚਾਂ ਨੇ ਲੋਕ ਧਾਰਾਂ ਮਾਲਾ ਕਰਦੇ ਆ ਕੇ ਬਲੋਚਿਸਤਾਨ ਵਿੱਚੋਂ ਉਹਨਾਂ ਨੇ ਆ ਕੇ ਸਾਰਾ ਪਿੰਡ ਫੇਰ ਕਰਤਾ ਉਜਾੜ ਦਿੱਤਾ। ਉਹਨਾਂ ਦਾ ਫੇਰ ਪਿਆ ਸਾਧ ਸੰਗਤ ਜੀ ਹੁਣ ਤੱਕ। ਫਿਰ ਨਾਂਗੇ ਨੇ ਆਵਾਜ਼ ਕੀਤਾ ਸੀ ਇਸ ਕਰਕੇ ਨਾਂਗੇ ਵੀ ਉਹ ਸਰਾਂ ਕਰਕੇ ਵੱਜਦਾ ਅਤੇ ਪਹਿਲਾਂ ਮੱਤੇ ਦੀ ਸਰਾਂ ਹਰੀ ਕੇ ਮੱਤੇ ਦੀ ਸਰਾਂ ਉਹਦਾ ਨਾਮ ਸੀ। ਹੁਣ ਸੰਤ ਗੁਰਮੁਖ ਸਿੰਘਾਂ ਅੱਗੇ ਥੋੜ੍ਹਾ ਜਿਹਾ ਗੁੰਬਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਯਾਦਗਾਰ ਵਿੱਚ ਫੇਰ ਉੱਤੇ ਬਣਿਆ ਹੋਇਆ ਸੀ। ਸੰਤ ਗੁਰਮੁਖ ਸਿੰਘ ਸਾਹਿਬ ਜੀ ਨੇ ਜਿਹਨਾਂ ਬਾਬਿਆਂ ਨੇ ਇੱਥੋਂ ਦੀ ਸੇਵਾ ਸੰਤ ਸਾਧੂ ਸੰਗਤ ਨੇ ਸਾਰਿਆਂ ਨੂੰ ਮਿਲ ਕੇ ਮਹਾਤਮਾ ਨੂੰ ਕੀਤੀ ਹੈ, ਉਸ ਸਥਾਨ ਦੀ ਸੇਵਾ ਸਾਰੇ ਦੁਨੀਆਂ ਨੂੰ ਮਿਲ ਕਰਕੇ ਗੁਰੂ ਸਾਹਿਬ ਦਾ ਬੜਾ ਆਲੀਸ਼ਾਨ ਜਨਮ ਸਥਾਨ ਬਣਾਇਆ। ਉੱਥੇ ਨਾਂਗੇ ਦੀ ਸਰਾਂ ਵਿੱਚ ਇੱਕ ਸਰੋਵਰ ਸੂਰ ਬਣਾਇਆ ਹੈ, ਹੋਰ ਵੀ ਇਮਾਰਤ ਬਣਾਈ ਹੈ, ਲੰਗਰ ਦੇ ਸਥਾਨ ਬਣਾਏ ਹੈ ਅਤੇ ਬੜੀ ਭਾਰੀ ਚੜ੍ਹਦੀਆਂ ਕਲਾ ਦੀ ਸੇਵਾ ਸੰਤ ਮਹਾਰਾਜ ਤੋਂ ਗੁਰੂ ਸਾਹਿਬ ਨੇ ਕਰਵਾਈ ਹੈ।
इस प्रकार साहब संघ जी गुरु महाराज साहब सचे पातशाह जी जो उथे निवास करके बलोचा की धार में आके पिंड उजाड़ दिता। देवी चंद के घर कोई पुत्र नहीं थी, अपनी माता खीरी पुत्री बड़ी प्यारी सी, उसने वो चाहता सी यही भी औकड़े वेले पुत्री मेरे पास ही रवे। सतगुरु अंगद देव महाराज साहब जी ने प्यार के नाल माता खीरी जी ने अपने घर में ही देवी चंद इतने लिया। उसे रहा कुछ समा गुजरिया, समा गुजरन तो साहब संगत जी गुरु महाराज साहब सचे पातशाह के घर के एक पुत्री पैदा हुई, जिसका नाम बीबी अमरो जी होया। मास्टर के जिन्हों की शादी हुई गुरु अमरदास साहब के भतीजे के नाल। इस प्रकार दो साहबजादे सतगुरों के होए, बड़े बाबा दासू जी जो समाधि में हर वक्त रिहा करते, तो छोटे दातू जी जो बिहार में बड़े चतुर समझे। इस प्रकार दो साल ज्यादा महाराज साहब के होए, क्यों परिवार गुरु साहब सचे पातशाह का होया। परिवार के समेत महाराज साहब रेंदे रहे कुछ चिर। बाबा जो सतगुरों का ससरा सी देवी चंद, वो समय पूरा होने तो वाहगुरु की आज्ञा नाल परलोक उन्हों का गमन हो गया। माता सतगुरों की

ਸਾਰੇ ਵੀ ਨਹੀਂ ਆਈ, ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ। ਆਪ ਨੂੰ ਕਿਹਾ ਤੁਸੀਂ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਦੀ ਨੂੰ ਮੰਨਣ ਨੂੰ ਤਿਆਰ ਹਾਂ, ਪਰ ਨਾਲ ਗੱਲ ਇਹ ਹੈ ਭਾਈ ਜੋਤ ਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ, ਉਹਨਾਂ ਤੋਂ ਮਹਾਰਾਜ ਗੋਬਿੰਦ ਸਾਹਿਬ ਜੀ ਜਿਹਨਾਂ ਮੈਂ ਪਹਿਲਾਂ ਬਾਬਾ ਲੈਣਾ ਜੀ ਸੀ ਬਾਣੀ ਸੁਣਿਆ ਕਰਦੇ, ਉਹ ਬਾਣੀ ਨਾਲ ਆਪਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਕਹਿਣ ਲੱਗੇ ਭਾਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ, ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਵੀ ਚੱਲੋ ਦੁਆਬੇ ਵਿੱਚ। ਇਸ ਪ੍ਰਕਾਰ ਜੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ 'ਤੇ ਵਸਾਇਆ ਸੀ, ਕਰੋੜੀਏ ਮੱਲ ਖੱਤਰੀ ਨੇ ਗੁਰੂ ਸਾਹਿਬ ਦੀ ਉਹ ਘੋਸ਼ਾ ਕੀਤਾ ਸੀ ਜ਼ਮੀਨ, ਉੱਥੇ ਗੁਰੂ ਕਾ ਮਾਲਕ ਸਾਹਿਬ ਨਗਰ ਵਸਾ ਕੇ ਖੇਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਹੁੰਦੇ, ਲੰਗਰ ਚਲਾਇਆ ਕਰਦੇ, ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਜਾਸੀ ਬੜਾ ਭਰਪੂਰ ਸੀ ਸਾਰੇ ਇਲਾਕਿਆਂ ਵਿੱਚ। ਇਹਨਾਂ ਲੋਕਾਂ ਨੂੰ ਕਹਿੰਦੇ ਤੁਹਾਡਾ ਅੱਡਾ ਸਾਡਾ ਪਿੱਛਾ ਕਿਸੇ ਪਾਸੇ ਲੈ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਪਿਆਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ, ਜਿਸ ਤਰ੍ਹਾਂ ਦਾ ਉਹਦਾ ਰਿਵਾਜ ਸੀ ਉਹਨਾਂ ਲੋਕਾਂ ਦਾ। ਆਪ ਚੱਲਦੇ ਰਸਤੇ ਚੱਲਦਿਆਂ ਚੱਲਦਿਆਂ ਬਾਬੇ ਬਕਾਲੇ ਦੇ ਰਸਤੇ ਚੱਲਦਿਆਂ ਹੋਇਆਂ ਅੱਗੇ ਇਸੇ ਪ੍ਰਕਾਰ ਬਕਾਲੇ ਦੀ ਵੀ ਰਾਵੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਜੋ ਕਰਤਾਰਪੁਰ ਸਾਹਿਬ ਪੁੱਜੇ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੋਚਿਆ ਕਿ ਸਾਡੀ ਗੱਡੀ ਦੇ ਮਾਲਕ ਆ ਰਹੇ ਹੈ। ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਧਰਮਸ਼ਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ 'ਚੋਂ ਅੱਗੇ ਆ ਗਏ ਰਸਤਾ ਦੱਸਣ ਵਾਸਤੇ। ਆਪ ਘੋੜੀ 'ਤੇ ਚੜ੍ਹੇ ਹੋਏ ਹਨ। ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਹੈ, ਇੱਥੇ ਰਹਿੰਦੇ ਹੈ, ਕਿ ਮਹਾਰਾਜ ਨੂੰ ਕਿਹਾ ਸਾਡੇ ਮਗਰ ਮਗਰ ਚਲੇ ਆਓ, ਚਲੋ ਤੁਹਾਨੂੰ ਦਿਖਾ ਦਿੰਦੇ ਜਿਹਨਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ। ਗੁਰੂ ਅੰਗਦ ਸਾਹਿਬ ਘੋੜੀ 'ਤੇ ਚੜ੍ਹੇ ਚੜ੍ਹਾਏ ਉਸੇ ਪ੍ਰਕਾਰ ਆ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾ ਰਹੇ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਉਸ ਖੁੰਡ ਦੇ ਨਾਲ ਘੋੜੀ ਆਪਣੀ ਬੰਨ੍ਹ ਦਿਓ ਅਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ। ਇਉਂ ਕਹਿ ਕੇ ਸਤਿਗੁਰੂ ਜੀ ਇੱਕ ਛੋਟੀ ਗ੍ਰੀਤੀ 'ਚ ਬਾਰੀ ਨੀਤ ਦੀ ਧਰਮਸ਼ਾਲਾ ਦੇ ਅੰਦਰ ਜਾ ਪ੍ਰਵੇਸ਼ ਹੋਏ, ਉੱਥੇ ਸਿੰਘਾਸਨ 'ਤੇ ਜਾ ਕੇ ਬੈਠ ਗਏ। ਜਾਂ ਘੋੜੀ ਨੂੰ ਬੰਨ੍ਹ ਕੇ ਬਾਬਾ ਲਹਿਣੇ ਵੀ ਅੰਦਰ ਵੜੇ, ਕੀ ਵੇਖ ਰਹੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹ ਹੀ ਗੁਰੂ ਨਾਨਕ ਦੇਵ ਜੀ ਹਨ, ਅਤੇ ਅਸੀਂ ਬੜੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਘੋੜੀ 'ਤੇ ਕਿਹੜੇ ਚੜ੍ਹਾਵੇ ਕਿਉਂ ਆਏ, ਅਸੀਂ ਉੱਤਰ ਕੇ ਆਉਣਾ ਚਾਹੀਦਾ ਸੀ। ਇਸ ਪ੍ਰਕਾਰ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ। ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ, ਸਵੇਰ ਜਦੋਂ ਕੀ ਵੇਖਦੇ ਹੈ, ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਜੀ ਵਾਰ ਦੀ ਜਨਮ ਸਾਖੀ ਲਿਖੀ ਹੈ। ਉਹਦੇ 'ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾਮੁਖੀ ਹੈ, ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਵਸਤਰ ਪਹਿਰੇ ਹੋਏ ਹੈ, ਜਿਹੜੇ ਪਹਿਰੇ ਹੋਏ ਹੈ ਅਤੇ ਝਾੜੂ ਦੇ ਰਹੀ। ਝਾੜੂ ਦਿੰਦੀ ਵੇਖ ਕੇ ਮਹਾਰਾਜ ਨੂੰ ਪੁੱਛਿਆ ਬੀਬੀ ਤੂੰ ਕੌਣ ਹੈ? ਇਹ ਕਹਿੰਦੇ ਵੀ ਜਿਸ ਨੂੰ ਤੁਸੀਂ ਸਾਡਾ ਖੰਡੂਰ ਸਾਹਿਬ ਦਾ ਅਤੇ ਜਿੰਨਾ ਸੰਗ ਪਰਸਨ ਚੱਲਿਆ ਵੀ ਉਹ ਜਵਾਲਾਮੁਖੀ ਹੈ, ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਝਾੜੂ ਦੇਣ ਵਾਸਤੇ ਆਏ। ਇਹ ਗੱਲ ਵੇਖ ਕੇ ਸੁਣ ਕੇ ਸਾਰਿਆਂ ਸੰਗਿਆਂ ਨੂੰ ਵੀ ਵਿਖਾਇਆ, ਸਾਰੇ ਸੰਗਿਆਂ ਨੂੰ ਕਿਹਾ ਇੱਕ ਵਾਰੀ ਤਾਂ ਅਸੀਂ ਜਵਾਲਾਮੁਖੀ ਜ਼ਰੂਰ ਪਰਸਾਂਗੇ। ਕਹਿਣ ਲੱਗੇ ਵੀ ਸਾਡਾ ਤਾਂ ਕਾਰਜ ਇੱਥੇ ਹੀ ਸਰ ਗਿਆ, ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਦੇਵੀ ਝਾੜੂ ਦਿੰਦੀ ਹੈ ਅਤੇ ਅਸੀਂ ਹੁਣ ਕਿਉਂ ਕਿਤੇ ਜਾਣਾ, ਇੱਥੇ ਗੁਰੂ ਸਾਹਿਬ ਦੇ ਦਾਰੀ ਰਹਾਂਗੇ। ਇਉਂ ਕਹਿ ਕੇ ਸਾਰਿਆਂ ਨੂੰ ਨਮਸਕਾਰ ਕਰਕੇ ਆਪ ਨੇ ਬਿਦਿਆ ਲੈ ਲਈ। ਜਿਹੜਾ ਸੰਗ ਸੀ ਸਾਰਾ ਉਹ ਸਭ ਸੰਗਤ ਜੀ ਜਵਾਲਾਮੁਖੀ ਪਰਸਨ ਵਾਸਤੇ ਚਲਿਆ ਗਿਆ। ਜਦੋਂ ਪਰਸ ਕੇ ਆਏ ਉਸੇ ਰਸਤੇ ਆਏ ਕਰਤਾਰਪੁਰ ਸਾਹਿਬ 'ਚ, ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਖੰਡੂਰੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾ ਕੇ ਸਿੱਖੀ ਬਖਸ਼ਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਬਖਸ਼ਿਸ਼ ਕਰਾਈ। ਇਉਂ ਖਡੂਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਜਾ ਕੇ ਕਰਤਾਰਪੁਰ ਸਾਹਿਬ 'ਚ ਰਹਿੰਦੇ ਰਹੇ। ਬੜੀ ਭਾਰੀ ਸੇਵਾ ਸਤਿਗੁਰੂ ਨਾਨਕ ਦੇਵ ਜੀ ਕੀਤੀ, ਜੇ ਸੇਵਾ 'ਚ ਕੋਈ ਫਰਕ ਨਹੀਂ ਪੈਣ ਦਿੱਤਾ, ਰਾਹ ਜਿਵੇਂ ਅਸੀਂ ਸੇਵਾ ਕੀਤੀ ਜੋ ਵੀ ਲੱਗਿਆ ਹੋਵੇ ਭਰਾ ਜੀ, ਅਤੇ ਜੇ ਕੋਈ ਕਹਿਣ ਕਿ ਉਹ ਨਹੀਂ ਹੈ ਤਾਂ ਕਹਿਣ ਭੁੱਲ ਗਿਆ ਜੀ। ਇਸ ਪ੍ਰਕਾਰ ਮਹਾਰਾਜ ਸਾਹਿਬ ਹਰ ਵਕਤ ਕਾਗਜ਼ਾਂ ਵਿੱਚ ਰਹਿੰਦੇ। ਜੇ ਕਦੇ ਮਹਾਰਾਜ ਸਾਹਿਬ ਰਾਤਰੀ ਕਹਿੰਦੇ

ਰਾਤਰੀ ਮੰਨਦੇ ਜੇ ਦਿਨ ਕਹਿੰਦੇ ਦਿਨ ਹੀ ਮੰਨਦੇ। ਬੜੀ ਭਾਰੀ ਆਗਿਆ ਗੁਰੂ ਸਾਹਿਬ ਦੀ ਮੰਨੀ, ਜਿਸ ਆਗਿਆ ਵਿੱਚ ਗੁਰੂ ਸਾਹਿਬ ਨੇ ਪਰਖ ਵੀ ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਆਪਦੇ ਸਰੀਰ ਦੇ ਉੱਤੇ ਲੱਸੀ ਆਦਿਕਾਂ ਦੇ ਸਿੱਕੇ ਪਾ ਕੇ, ਗੁਰੂ ਨਾਨਕ ਦੇਵ ਜੀ ਨੇ ਕਮਰ ਕਸੇ ਦੇ ਵਿੱਚ ਇੱਕ ਛੁਰਾ ਬੰਨ ਕੇ ਧਾਨ ਕੂਪ ਰਹਿਣ ਕਰਕਾਰ ਉਸਦਾ ਰੂਪ ਧਾਨ ਕੇ ਸਿੱਖੀ ਨੂੰ ਪਰਖਣਾ ਕੀਤਾ। ਉਸ ਪਰਖਣ ਤੋਂ ਸਾਧ ਸੰਗਤ ਜੀ ਸਿੱਖ ਸੰਗਤਾਂ ਜਿਹੜਾ ਮੱਥਾ ਟੇਕਦੀ ਆ, ਮਹਾਰਾਜ ਕਹਿੰਦੇ ਮੱਥਾ ਨਾ ਟੇਕੋ, ਇਹ ਟੇਕਣੋ ਨਾ ਹੱਡੀ ਦੋ ਕੁੱਟ ਕੇ ਮਹਾਰਾਜ ਸਾਹਿਬ ਲਾ ਦਿੰਦੇ। ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਭੱਜ ਨਿਕਲੀਆਂ। ਜਦੋਂ ਪੂਰੇ ਨਾ ਉਤਰੇ, ਜਿੱਥੇ ਬੈਠ ਕੇ ਗੱਲਾਂ ਕਰਿਆ ਕਰਨ, ਗੁਰੂ ਮਹਾਰਾਜ ਸਾਹਿਬ ਜੀ ਉੱਥੇ ਜਾ ਰਿਹਾ ਕਰਨ, ਅਤੇ ਉਹ ਪਰਖ ਬਹੁਤ ਸਾਰੀ ਕੀਤੀ। ਲੋਕ ਕਹਿਣ ਗੁਰੂ ਸਾਹਿਬ ਦਾ ਸੁਭਾਅ ਬਦਲ ਗਿਆ। ਉਸ ਵੇਲੇ ਮਿਲ ਮਿਲ ਕੇ ਵਿਚਾਰ ਕਰਿਆ ਕਰਨ ਮਹਾਰਾਜ ਸਾਹਿਬ ਦੇ ਨਾਲ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖ ਕਰਦੇ ਹੋਏ, ਫਿਰ ਲੰਗਰ ਅਸਪਹਿਰਾ ਕਰ ਦਿੱਤਾ। ਅਸਪਹਿਰਾ ਲੰਗਰ ਕਰਦਿਆਂ ਕਈ ਅਸਪਹਿਰੇ ਲੰਗਰ ਤੋਂ ਚਲੇ ਗਏ, ਫਿਰ ਤੀਜੇ ਦਿਨ ਕਰਤਾ, ਦਸਾਂ ਦਿਨਾਂ ਤੱਕ ਕਰਤਾ ਲੰਗਰ। ਬਹੁਤ ਸਾਰੇ ਲੋਕ ਚਲੇ ਗਏ, ਕਹਿੰਦੇ ਇੱਥੇ ਕੀ ਕਰਨਾ, ਘਰ ਕੀ ਰਹਾਂਗੇ। ਕਿਉਂ ਜਦੋਂ ਚਲੇ ਗਏ, ਪਰ ਗੁਰੂ ਅੰਗਦ ਸਾਹਿਬ ਜੀ ਅਡੋਲ ਰਹੇ, ਫਿਰ ਖੇਤੀ ਸਿੱਖਾਂ ਤੋਂ ਕਰਾਈ ਹੈਲਪ ਕਰਾ ਕੇ ਦਸਾਂ ਦਿਨਾਂ ਤੱਕ ਜਦੋਂ ਮਹਾਰਾਜ ਲੰਗਰ ਬੰਦ ਕੀਤਾ, ਜਿਹੜੇ ਦੋਲੇ ਨਾਲ ਸਿੱਖ ਪੂਰੇ ਰਹੇ, ਫਿਰ ਲੰਗਰ ਹਰ ਰੋਜ਼ ਦੋਵੇਂ ਵਕਤ ਕਰਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਮਹਾਰਾਜ ਪਰਖ ਵਿੱਚ ਜਦੋਂ ਪੂਰੇ ਉੱਤੇ ਜਦੋਂ ਖੇਤੀ ਪੱਕ ਗਈ, ਉਹ ਸਾਰੀ ਖੇਤੀ ਪੱਕੀ ਨੂੰ ਕਟਵਾ ਕੇ, ਇੱਕ ਤਾਂ ਸਾਰਾ ਕੁੰਨੂ ਕਰਵਾ ਕੇ ਮਹਾਰਾਜ ਸਾਹਿਬ ਜੀ ਨੂੰ ਅਗਨ ਲਵਾ ਦਿੱਤੀ। ਕਈ ਕਹਿੰਦੇ ਤਾਂ ਖੇਤੀ ਪਕਾਈ ਹੈ, ਪਾਲੀ ਹੈ, ਸਾਥੋਂ ਸਾੜੀ ਨਹੀਂ ਜਾਂਦੀ। ਮਹਾਰਾਜ ਸਾਹਿਬ ਨੇ ਕਿਹਾ ਵੀ ਇੱਕ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਦੀ ਆਗਿਆ ਹੀ ਤਾਂ ਮੰਨਣੀ ਹੈ, ਗੁਰੂ ਸਾਹਿਬ ਦੀ ਆਗਿਆ ਨਾਲ ਹੀ ਖੇਤੀ ਕੀਤੀ ਹੈ। ਕਈਆਂ ਨੂੰ ਉਸੇ ਵੇਲੇ ਹੁਕਮ ਮੰਨ ਕਰਕੇ ਸਵਾਹ ਕਰ ਦਿੱਤੀ। ਇਸ ਪ੍ਰਕਾਰ ਸਾਧ ਸੰਗਤ ਦੀ ਪਰਖ ਕਰਨ ਤੋਂ ਬਹੁਤ ਸਾਰੇ ਲੋਕਾਂ ਦੇ ਦਿਲ ਡੋਲ ਗਏ। ਗੁਰੂ ਸੱਚੇ ਪਾਤਸ਼ਾਹ ਦੀ ਪਰਖ ਕਰਿਆ ਕਰਨ, ਜਦੋਂ ਪਰਖ ਵਿੱਚ ਪੂਰੇ ਨਾ ਉਤਰਿਆ ਕਰਨ। ਇੱਕ ਲੰਬੀ ਗੱਲ ਹੈ ਕਿ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਮਹਾਰਾਜ ਸਾਹਿਬ ਜਦੋਂ ਤੁਸੀਂ ਰੁਕ ਨਹੀਂ ਕਰਦੇ। ਉਸ ਵੇਲੇ ਸਤਗੁਰੂ ਜੀ ਨੇ ਕਟੋਰਾ ਜਿਹੜਾ ਸੀ ਕਹੇ ਦਾ, ਉਹ ਇੱਕ ਮੈਲੇ ਚੜ੍ਹੇ ਸਤਾਪਤਾ, ਜਿਸ ਵੇਲੇ ਸਿੱਧ ਪੈ ਕਿਹਾ ਕਿ ਸ੍ਰੀ ਚੰਦ ਕੱਢ। ਸ੍ਰੀ ਚੰਦ ਕਹਿਣ ਲੱਗਾ ਵੀ ਇਹੋ ਜਿਹੇ ਕੰਮ ਸਾਥੋਂ ਕਰਾਉਣੇ ਹੋ, ਸਾਡੇ ਪੁੱਤਰ ਹੁੰਦੇ ਅਸੀਂ ਚੰਗੇ ਲੱਗਦੇ। ਲਕਸ਼ਮੀ ਦਾਸ ਵੀ ਇਹਨੇ ਜਵਾਬ ਦਿੱਤਾ। ਫਿਰ ਇੱਕ ਦਿਨ ਸੁਲੱਖਣੀ ਦੇ ਪਾਸ ਬੈਠਿਆਂ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬਿੱਲੀ ਸਿੱਖਾਂ ਤੋਂ ਡਰ ਕੇ ਚੂਹਾ ਵੀ ਚੱਬ ਕੇ ਸਿੱਟ ਗਈ। ਉਹ ਚੁਕਾਉਣਾ ਚਾਹਿਆ, ਸ੍ਰੀ ਚੰਦ ਨੂੰ ਕਿਹਾ ਮੈਂ ਨਹੀਂ ਵੀ ਇਹ ਕੰਮ ਕਰ ਸਕਦਾ। ਲਕਸ਼ਮੀ ਦਾਸ ਨੂੰ ਕਿਹਾ ਕਿਵੇਂ ਹੋ ਸਕਦਾ ਹੈ। ਇਸ ਪ੍ਰਕਾਰ ਦੇ ਪੁੱਤਰਾਂ ਦੀ ਪਰਖ ਕੀਤੀ। ਉਸ ਵਕਤ ਗੁਰੂ ਅੰਗਦ ਸਾਹਿਬ ਵੱਲ ਇਸ਼ਾਰਾ ਕੀਤਾ ਅਤੇ ਮਹਾਰਾਜ ਸਾਹਿਬ ਅੱਧਾ ਵਾਕ ਮੁੱਖ ਵਿੱਚ ਸੀ, ਚੱਟ ਉੱਠ ਕੇ ਉਹਨੂੰ ਬਾਹਰ ਸਿੱਟ ਕੇ ਹੱਥ ਮਾਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਈ। ਇਸ ਪ੍ਰਕਾਰ ਕਟੋਰਾ ਵੀ ਆਪ ਜੀ ਨੇ ਉਸ ਨਾਲ ਧੋ ਮਾਰ ਕੇ ਕੱਢਿਆ ਕਿ ਉਸ ਪਹਿਰ ਵਿੱਚ ਮਹਾਰਾਜ ਸਾਹਿਬ ਹਰ ਵਕਤ ਪੂਰਨ ਰਹਿੰਦੇ। ਇੱਕ ਦਿਨ ਮਹਾਰਾਜ ਸਾਹਿਬ ਨਦੀ ਦੇ ਚਾਲ ਦੀ ਤੁਸੀਂ ਰਾਵੀ ਦੇ ਵਿੱਚ ਖੜੇ ਸਨ, ਮਹਾਰਾਜ ਸਾਹਿਬ ਬਾਸਰ ਲੈ ਕੇ ਬਾਹਰ ਇਸ਼ਨਾਨ ਕਰਕੇ ਬੈਠੇ। ਗੁਰੂ ਅੰਗਦ ਸਾਹਿਬ ਇੰਨਾ ਪਾਇਆ ਚੜਿਆ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤਾ ਨਹੀਂ ਰਿਹਾ ਦੇਹ ਦਾ। ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਵਿੱਚ ਬਾਹਰੋਂ ਨਿਕਲ ਕਰਕੇ ਰਾਵੀ ਤੋਂ ਬਾਹਰ ਆ ਕੇ ਖੜੇ ਹੋ ਗਏ, ਵੇਖਿਆ ਸਿਆਣ ਨਹੀਂ ਸਕੇ। ਫਿਰ ਆਪਣਾ ਚਰਨ ਛੁਹਾ ਕੇ ਇਹਨਾਂ ਦੀ ਗੁਰਮਾਇਸ਼ ਪੈਦਾ ਕਰਕੇ ਸਰੀਰ ਦੀ ਸਾਵਧਾਨੀ ਚੜਾਈ ਸੱਚੇ ਪਾਤਸ਼ਾਹ ਨੂੰ। ਇਸ ਪ੍ਰਕਾਰ ਬੜੀ ਪਰਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਦੇ ਰਹੇ। ਫਿਰ ਗੁਰੂ ਸਾਹਿਬ ਨੇ ਅਖੀਰ ਪਰਖ ਵਿੱਚ ਸਾਧ ਸੰਗਤ ਜੀ ਸਿੱਖ ਸੰਗਤਾਂ ਨੂੰ ਕਿਹਾ ਜੀ ਤੁਸੀਂ ਪਾਉਣੇ ਆਓ ਸਾਡੇ ਨਾਲ, ਨਾਲ ਸੰਗਤਾਂ ਕਿੰਨੀਆਂ ਜਾ ਰਹੀਆਂ ਹਨ ਅਤੇ ਆਪ ਜੀ ਨੂੰ ਪੈਸੇ ਹੀ ਪੈਸੇ ਸਾਰੀ ਧਰਤੀ ਜੋ ਖਾਏ। ਮਹਾਰਾਜ ਕਹਿੰਦੇ ਪੰਡਾਂ ਬੰਨ ਕੇ ਲੈ ਜਾਓ, ਬਹੁਤਿਆਂ ਲੋਕਾਂ ਨੂੰ ਉੱਥੋਂ ਹੀ ਪੈਸਿਆਂ ਦੀਆਂ ਪੰਡਾਂ ਬੰਨ ਲਈਆਂ। ਜਦੋਂ ਸਿੱਖ ਨਵਾਂ ਲਾਲਚ ਕਰਦੇ ਵੇਖੇ, ਫਿਰ ਰੁਪਇਆਂ ਦੀ ਧਰਤੀ ਵਿਖਾਈ। ਮਹਾਰਾਜ ਕਹਿ ਬੰਨ ਜੋ ਜਿੰਨੀ ਲੋੜ ਹੈ, ਰੁਪਇਆਂ ਦੀਆਂ ਪੰਡਾਂ ਬੰਨ ਕੇ ਚਲੇ ਗਏ। ਫਿਰ ਜਦੋਂ ਨਾ ਡੋਲੇ ਜਿੰਨੇ ਸਿੱਖ 'ਚ ਰਹਿ ਗਏ, ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵਿਖਾਈਆਂ, ਉਹ ਮੋਹਰਾਂ ਵੇਖ ਕੇ ਪੰਡਾਂ ਬੰਨ ਕੇ ਲੈ ਗਏ। ਅਖੀਰ ਚਾਰ ਸਿੱਖ ਰਹਿ ਗਏ ਮਹਾਰਾਜ ਦੀ ਪਰਖ ਵਿੱਚ। ਇੱਕ ਭਾਈ ਭਗੀਰ ਸਿੰਘ ਜੀ ਮਸੀਹਾਂ ਦੇ ਸਨ ਦੁਆਬੇ ਦੇ, ਇੱਕ ਭਾਈ ਸਧਾਰਨ ਜੀ ਜੋ ਕਾਲੀ ਦਰਸ਼ਨ ਵਾਲਾ ਦੀ ਸੇਵਾ ਕਰਦੇ ਰਹੇ, ਅਤੇ ਗੁਰੂ ਅੰਗਦ ਸਾਹਿਬ ਜੀ, ਇੱਕ ਭਾਈ ਬੁੱਢਾ ਸਾਹਿਬ ਜੀ। ਇਹ ਚਾਰੇ ਸਿੱਖ ਮਹਾਰਾਜ ਦੇ ਨਾਲ ਹੈ।
ਹਜ਼ੂਰ ਬਾਹਰ ਬਾਜ਼ਾਰ ਵਿੱਚ ਚਲੇ ਗਏ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸਾ ਸਾਂਗ ਰਹਿੰਦੀ ਆ, ਉਹ ਉਜਾੜ ਦੇ ਵਿੱਚ ਇੱਕ ਮੁਰਦਾ ਪਿਆ ਵਿਖਾਇਆ, ਉਹਦੇ ਉੱਤੇ ਬਸਤਰ ਚਿੱਟਾ ਦਿੱਤਾ ਹੋਇਆ ਹੈ ਤੇ ਕੋਲੇ ਲੱਕੜਾਂ ਪਈਆਂ ਹੋਈਆਂ। ਗੁਰੂ ਮਹਾਰਾਜ ਸਾਹਿਬ ਕਿਹਾ, ਤੁਸੀਂ ਭਾਈ ਸਾਡੇ ਸਿਰ ਧੋਨੇ ਹੋ ਤੇ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਨੇ ਦੱਸਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੇ ਗੱਲ ਦੱਸਦੇ ਹਾਂ ਕਿ ਵੀ ਅਸੀਂ ਉਹ ਮਹਾਰਾਜ ਤੇਲ ਨੂੰ ਸਹਾਰ ਸਕੇ, ਮੈਂ ਵੀ ਤੇ ਭਗੀਰ ਸਿੰਘ ਵੀ ਤੇ ਭਾਈ ਸਧਾਰਨ ਵੀ ਤੇ ਤਿੰਨੇ ਅਸੀਂ ਝਾੜੀਆਂ ਦੇ ਵੱਲੇ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਸ ਮੁਰਦੇ ਦੀ ਲੋਹ ਦੇ ਲਾਏ ਲਾਏ ਫਿਰਨ ਲੱਗ ਗਏ। ਮਹਾਰਾਜ ਕਹਿੰਦੇ, ਪੁਰਖਾ ਕੀ ਕਰ ਲਿਆ, ਕਿਉਂ ਦੇਰ ਲਾਈ ਹੈ, ਮਹਾਰਾਜ ਆ ਗਿਆ ਕਿਸ ਪਾਸਿਓਂ ਹੈ। ਸੱਚੇ ਪਾਤਸ਼ਾਹ ਨੇ ਕਿਹਾ, ਪੈਰਾਂ ਵੱਲੋਂ ਲਾ ਕੇ ਸਿਰ ਤੱਕ ਖਾਓ। ਹੈਰਾਨ ਹੋ ਗਏ, ਉਹ ਸਭ ਕੁਝ ਫਿਰ ਅਲੋਪ ਕਰਤਾ ਗੁਰੂ ਸਾਹਿਬ ਸ੍ਰੀ ਪਾਤਸ਼ਾਹ। ਇਸ ਪ੍ਰਕਾਰ ਕੌਂਪਸ ਕਰਕੇ ਗੁਰੂ ਅੰਗਦ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਮ ਸਾਡੇ ਅੰਗਾਂ ਚੋਂ ਪੈ ਰਹੇ ਅੰਗ ਜਿਵੇਂ ਗੰਗਾ ਚੋਂ ਲਹਿਰ ਉੱਠਦੀ ਹੈ, ਇਹ ਸਾਡੀ ਜੋਤ ਚੋਂ ਤੁਸੀਂ ਪ੍ਰਗਟ ਹੋਏ ਹੋ। ਅੱਜ ਤੁਹਾਡਾ ਨਾਮ ਗੁਰਮਤ ਦਾ ਅੰਗ ਰੱਖਿਆ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸਾਹਿਬਜ਼ਾਦਿਆਂ ਦੀ ਸਾਰੀ ਸੰਗਤ ਦੀ ਤਲਖ ਕਰਕੇ ਸਾਧ ਸੰਗਤ ਜੀ ਗਰੀਬ ਨੂੰ ਅੱਜ ਸਤਿਗੁਰੂ ਨਾਨਕ ਦੇਵ ਜੀ ਨੇ 1596 ਵਿਕਰਮੀ ਵਿੱਚ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ, ਪੰਜ ਸਰਾਧ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪੰਜਵੀਂ ਨੂੰ ਬਖਸ਼ੀ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਇੱਥੇ ਸਾਹਿਬਜ਼ਾਦੇ ਮੇਲ ਕਰਨਗੇ, ਇੱਥੇ ਕਰਤਾਰਪੁਰ ਸਾਹਿਬ ਵਿੱਚ ਤੁਸੀਂ ਜਾ ਕੇ ਖਡੂਰ ਸਾਹਿਬ ਵਿੱਚ ਜਾ ਕੇ ਨਿਵਾਸ ਕਰੋ। ਅਤੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ ਜਿਵੇਂ ਮਹਾਰਾਜ ਦੇ ਅੰਦਰ ਨਿਸ਼ਚਾ ਸੀ ਕਿ ਜਿਵੇਂ ਗੁਰੂ ਸਾਹਿਬ ਆਗਿਆ ਕਰਨ ਉਹ ਮੋੜਨੀ ਨਹੀਂ, ਭਾਵੇਂ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ ਆਪ, ਆਗਿਆ ਨਹੀਂ ਮਹਾਰਾਜ ਦੀ ਮੋੜੀ। ਪਹਿਲਾਂ ਪਰਖ ਹੋਈ ਸੀ ਉਦੋਂ ਕਰਤਾਰਪੁਰ ਸਾਹਿਬ ਤੋਂ ਭੇਜ ਕੇ ਸੀ, ਖਡੂਰ ਸਾਹਿਬ ਆ ਕੇ ਟਿੱਕ ਗਏ ਸੀ, ਉਦੋਂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਥੇ ਮਿਲਣ ਵਾਸਤੇ ਆਏ, ਜੋ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਬਣਿਆ ਹੋਇਆ, ਇੱਥੇ ਆ ਕੇ ਆਪ ਜੀ ਨੂੰ ਮਿਲੇ। ਫਿਰ ਗੁਰੂ ਅੰਗਦ ਸਾਹਿਬ ਦਿਵਿਆ ਕਰਨ ਵਾਲੇ ਚੱਲੇ, ਇਹ ਪਟਿਆਲਾ ਸਾਹਿਬ ਜਿਹੜਾ ਬਣਿਆ ਗੁਰਦੁਆਰਾ, ਇੱਥੇ ਤੱਕ ਜਦੋਂ ਗੁਰੂ ਅੰਗਦ ਸਾਹਿਬ ਆਏ, ਮਹਾਰਾਜ ਕਹਿੰਦੇ ਬਸ ਪੁਰਖਾ ਬਹਿ ਗਿਆ ਇੱਥੇ। ਇਹ ਬਚਨ ਸੁਣ ਕੇ ਮਹਾਰਾਜ 6 ਮਹੀਨੇ ਬੈਠੇ ਸੱਚੇ ਪਾਤਸ਼ਾਹ। ਫਿਰ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੀ ਖਿੱਚ ਵਿੱਚ ਆ ਕੇ ਕਰਤਾਰਪੁਰੋਂ ਇਹਨਾਂ ਨੂੰ ਮਿਲਾਇਆ ਤੇ ਜਗਾ ਕੇ ਕਿਹਾ, ਪੁਰਖਾ ਅਸੀਂ ਤਾਂ ਸਹਿਜ ਸੁਭਾਅ ਕਿਹਾ ਸੀ ਤੁਸੀਂ ਇੱਥੇ ਕੋਈ ਧਰਨਾ ਮਾਰ ਕੇ ਬੈਠਦੇ, ਆ ਜਿਹੜਾ ਤਪ ਕੀਤਾ ਸੀ ਤੁਹਾਡੇ ਵਾਸਤੇ ਕੀਤਾ, ਤੁਸੀਂ ਕਿਉਂ ਖੇਚਲ ਕਰਦੇ ਹੋ। ਇਹ ਬਚਨ ਮਹਾਰਾਜ ਨੇ ਕਹੇ, ਫਿਰ ਕਰਤਾਰਪੁਰ ਸਾਹਿਬ ਨੂੰ ਲੈ ਗਏ ਅੰਮ੍ਰਿਤਸਰ ਸਾਹਿਬ ਵਿੱਚ, ਜਿਹੜੀ ਯਾਦਗਾਰ ਹੈ ਉਹਨੂੰ ਬਾਬੇ ਬੁੱਢੇ ਸਾਹਿਬ ਦੀ ਦੇਰ ਹੈ, ਉੱਥੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜਾਂਦੇ ਨੂੰ ਨਿਵਾਸ ਕੀਤਾ ਸੀ। ਬਾਬਾ ਸ਼ਾਮ ਸਿੰਘ ਜੀ ਨੇ ਜਿਹੜੀਆਂ ਪ੍ਰੇਮ ਪਰਚੀਆਂ ਲਿਖੀਆਂ ਲਿਖਤ ਦੀ ਪੁਸਤਕਾਂ, ਉਹਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਗਏ ਸਨ। ਫਿਰ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ, ਗੁਰਤਾ ਗੱਦੀ ਦੇ ਕੇ ਮਹਾਰਾਜ ਸਾਹਿਬ ਨੂੰ ਖਡੂਰ ਸਾਹਿਬ ਭੇਜ ਦਿੱਤਾ। ਇੱਥੇ ਖਡੂਰ ਸਾਹਿਬ ਕਹਿ ਕੇ ਮਾਤਾ ਭਰਾਈ ਦੇ ਪਾਸ ਸਾਡਾ ਤਖ਼ਤ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰੋ। ਇਹ ਸਤਿਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਗਏ। ਮਾਤਾ ਸੁਭਰਾਈ ਨੂੰ ਪੁੱਛਿਆ ਸਤਿਗੁਰੂ ਨਾਨਕ ਦੇਵ ਜੀ ਦੀ ਬਾਬਤ, ਇਹ ਮਹਾਰਾਜ ਨੇ ਕਿਹਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਵਿਰਾਗ ਵਿੱਚ ਆ ਕੇ ਉਹ ਕੋਹੜੀ ਸਾਹਿਬ ਜਿਹੜੀ ਬਣੀ ਉਸ ਕੋਹੜੀ 'ਚ ਸਮਾਧੀ ਲਾ ਕੇ ਬੈਠ ਗਏ। ਕਿਹਾ ਕਿ ਮਾਤਾ ਸਾਨੂੰ ਬੁਲਾਵੇ ਨਾ, ਕੋਈ ਸਾਡਾ ਚਿੱਤ ਨਹੀਂ ਹੁਣ ਬੋਲਣ ਨੂੰ ਕਰਦਾ, ਇਹ ਚਿਣ ਦੇ। ਉਹ ਮਾਤਾ ਨੇ ਉਸੇ ਵਕਤ ਮਹਾਰਾਜ ਦੀ ਆਗਿਆ ਮੰਨ ਕੇ ਬੂਹਾ ਚਿਣ ਦਿੱਤਾ। ਉਹ 6 ਮਹੀਨੇ ਮਹਾਰਾਜ ਸਮਾਧੀ 'ਚ ਬੈਠੇ ਰਹੇ। ਉਦੋਂ ਸਤਿਗੁਰੂ ਨਾਨਕ ਦੇਵ ਜੀ 1596 ਵਿਕਰਮੀ ਵਿੱਚ ਅੱਸੂ ਦੇ ਸ਼ਰਾਧਾਂ ਦੀ 10ਵੀਂ ਨੂੰ ਜੋਤੀ ਜੋਤ ਸਮਾ ਗਏ, ਸੱਚਖੰਡ ਵਿੱਚ ਮਹਾਰਾਜ ਚਲੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕੌਂਟਰ ਕੀਤੇ ਗੁਰੂ ਅੰਗਦ ਸਾਹਿਬ ਦੀ ਜੋਤ ਵਿੱਚ, ਜੋਤ ਉਹ ਜੁਗਤ ਸਾਹਿਬ ਸਹਿ ਕਾਇਆ ਫੇਰ ਉਪਨਤੀ ਹੈ, ਉਹ ਜੋਤ ਗੁਰੂ ਨਾਨਕ ਦੀ, ਉਹ ਜੁਗਤ ਭਗਤੀ ਸਹਿਜ ਗਿਆਨ, ਇੱਕ ਪਾਤਸ਼ਾਹ ਗੁਰੂ ਨਾਨਕ ਨੂੰ ਕਾਇਆ ਪਲਟ ਕੇ ਗੁਰੂ ਅੰਗਦ ਸਰੂਪ ਧਾਰਿਆ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕੇ ਨਿਵਾਸ ਕੀਤਾ। 6 ਮਹੀਨੇ ਸਮਾਧੀ 'ਚ ਬੈਠੇ ਰਹੇ। ਕਰਤਾਰਪੁਰ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸੰਗਤਾਂ ਦਰਸ਼ਨਾਂ ਨੂੰ ਆ ਕਰਨ ਬੜੀਆਂ ਵਿਆਕੁਲ ਹੋ ਗਈਆਂ।
ਉਸ ਵਿੱਚ ਭਾਈ ਬੁੱਢੇ ਸਾਹਿਬ ਨੂੰ ਸਾਰਿਆਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਹਾਨੂੰ ਗੁਰੂ ਸਾਹਿਬ ਦਾ ਵਰ ਹੈ ਕਿ ਅਸੀਂ ਕਿਤੇ ਵੀ ਗੁਪਤ ਰਹੀਏ ਤੁਹਾਡੇ ਪਾਸੋਂ ਗੁਪਤ ਨਹੀਂ ਰਹਿ ਸਕਾਂਗੇ। ਤੁਸੀਂ ਹੁਣ ਭਾਲੋ ਉਪਕਾਰ ਕਰੋ ਸੰਗਤ ਦੇ ਜਿਹਨਾਂ ਨੂੰ ਗੁਰਿਆਈ ਗੱਡੀ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ ਹੈ, ਗੁਰੂ ਅੰਗਦ ਸਾਹਿਬ ਨੂੰ, ਉਹਨਾਂ ਦੇ ਸਾਨੂੰ ਦਰਸ਼ਨ ਕਰਾਓ। ਭਾਈ ਬੁੱਢਾ ਸਾਹਿਬ ਜੀ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਪੁਰਾਤਨ ਸਿੱਖ ਸਾਰੇ ਮਿਲੇ। ਇੱਥੇ ਖਡੂਰ ਸਾਹਿਬ ਵਿੱਚ ਬੜਾ ਇਕੱਠ ਹੋ ਕੇ ਆ ਗਈ ਸੰਗਤ। ਚਾਰ ਸਵੇਰੇ ਨਗਰ ਦੇ ਭਾਰਿਆ, ਕਿਤੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ। ਅਖੀਰ ਮਾਤਾ ਸੁਭਰਾਈ ਜੀ ਦੇ ਪਾਸ ਜਾ ਕੇ ਸਿੱਖਾਂ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਜੀ ਗੁਰੂ ਸਾਹਿਬ ਇੱਥੇ ਹਮੇ, ਤੁਸੀਂ ਦੱਸੋ ਕਿੱਥੇ ਹੈ। ਮਾਤਾ ਗੁਰੂ ਸਾਹਿਬ ਦੀ ਵਰਜੀ ਕਰਕੇ ਚੁੱਪ ਕਰ ਰਹੀ ਬੋਲੀ। ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਇਹ ਦੇਖ ਕਰਕੇ ਘਰ ਦੇ ਤਾਈ ਕਿ ਆਹ ਜਿਹੜੀ ਕੋਹੜੀ ਇੰਨਾ ਥਾਂ ਇਹ ਦੇਖੋ ਬੰਦ ਕੀਤਾ ਹੋਇਆ ਨਵਾਂ ਹੀ ਬਾਰ ਪੋਚਾ ਦੇ ਕੇ ਇਸ ਅੰਦਰ ਜੇ ਗੁਰੂ ਸਾਹਿਬ ਤਾਂ ਹੋਣ ਸਿੱਖ ਸੰਗਤਾਂ ਤੋਂ ਭਾਈ ਸਾਹਿਬ ਤੁਸੀਂ ਉਪਕਾਰ ਕਰੋ। ਭਾਈ ਬੁੱਢਾ ਸਾਹਿਬ ਨੂੰ ਉਸ ਵੇਲੇ ਕੰਧ ਦੇ ਤਾਈ ਜਿਹੜੀ ਚਿਣੀ ਹੋਈ ਸੀ ਬੂਹੇ ਦੇ ਤਾਈ ਖੋਲਿਆ, ਖੋਲ ਕੇ ਅੰਦਰ ਵੇਖਿਆ ਮਾਤਾ ਪਰਮੇਸ਼ਰ ਲਾਈ ਬੈਠੇ ਗੁਰੂ ਅੰਗਦ ਸਾਹਿਬ ਜੀ, ਜਿਵੇਂ ਸੁਮੇਰ ਪਰਬਤ ਜਿਵੇਂ ਕੈਲਾਸ਼ ਪਰਬਤ ਤੇ ਸ਼ਿਵਜੀ ਸਮਾਧੀ ਲਾ ਕੇ ਬੈਠਦਾ, ਉਦੋਂ ਵੀ ਅਡੋਲ ਗੁਰੂ ਸਾਹਿਬ ਜੀ ਦੇਖੇ ਹਨ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਛੋਹੇ ਤੇ ਗੁਰੂ ਸਾਹਿਬ ਦੀ ਸਮਾਧੀ ਉੱਤਰ ਆਈ। ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਸਾਹਿਬ ਤੁਹਾਨੂੰ ਜਿਹੜੀ ਗੁਰਤਾ ਬਖਸ਼ੀ ਹੈ ਇਹ ਲੋਕੇ ਬੈਠਣ ਵਾਸਤੇ ਕਹਿੰਦੇ ਦਿੱਤੀ ਹੈ, ਸੰਗਤਾਂ ਦਾ ਉਧਾਰ ਕਰੋ, ਬਾਹਰ ਦਰਸ਼ਨ ਦਿਓ। ਉਸ ਵਕਤ ਵਿਸ਼ਾਲ ਸਿੰਘ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਭਾਈ ਬੁੱਢਾ ਸਾਹਿਬ ਆਦਿ ਗੁਰੂ ਪਿਆਰੇ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਨੂੰ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਬਾਹਰ ਚੰਦੋਆ ਤਾਣਿਆ ਗਿਆ ਅਤੇ ਵਿਸ਼ਾਲੀ ਹੋ ਗਈ, ਸਿੰਘਾਸਨ ਵਿੱਚ ਗਿਆ। ਗੁਰੂ ਸਾਹਿਬ ਜੀ ਬਾਹਰ ਨਿਕਲ ਕਰਕੇ ਸਾਰਿਆਂ ਸਿੱਖਾਂ ਨੂੰ ਕੰਠ ਨਾਲ ਮਿਲੇ ਪਿਆਰ ਦੇ। ਸਿੰਘਾਸਨ ਤੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬਾਣੀ ਉਚਾਰਨ ਕੀਤੀ, ਜਿਸ ਪਿਆਰੇ ਸਿਉ ਨਹੀਂ ਹੋ ਇਸ ਆਦੇ ਮਰ ਚੱਲੀ ਹੈ, ਸਿਰਗ ਜੀਵਨ ਸੰਸਾਰ ਪਾ ਕੇ ਪਾਛੇ ਜੀਵਨ। ਇਹ ਸ੍ਰੀ ਆਦਮੀ ਬਾਰੂ ਮਹਾਰਾਜ ਜੀ ਨੇ ਮਹਲਾ ਉਚਾਰਨ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਦੇ ਨਾਲ ਜਦੋਂ ਸ਼ਬਦ ਉਚਾਰੇ, ਕਿਸੇ ਕੋਈ ਮਨ ਨਵਾਣੇ ਇੱਕ ਤੋਂ ਚੋਣੇ ਮਰੀਜ਼ਾਂ ਰੋਏ ਜਾਣ ਚਿਤਨ ਆਏ ਹੀ, ਸਿੱਖ ਸੰਗਤਾਂ ਨੂੰ ਧੀਰ ਆਈ ਦਰਸ਼ਨ ਕੀਤੇ, ਨਿਹਾਲ ਹੋਏ, ਲੰਗਰ ਚੱਲਣ ਲੱਗ ਗਏ, ਖੁੱਲ੍ਹੇ ਥਾਂ ਵਿੱਚ ਦੀਵਾਨ ਸੱਜਣ ਲੱਗ ਗਏ, ਸੰਗਤਾਂ ਸੈਂਕੜੇ ਮਹਾਰਾਜ ਦੇ ਪਾਸ ਆਉਣ ਲੱਗ ਗਈਆਂ। ਇਹੋ ਕੁਝ ਸਾਹਿਬ ਸੰਗਤ ਜੀ ਸ਼ਾਮੀ ਜੀ ਗੁਰੂ ਸਾਹਿਬ ਨੂੰ ਗੁਰਿਆਈ ਪਾਈ ਹੈ 1500 ਵਿਕਰਮੀ 'ਚ, ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ 1609 ਤੱਕ 12 ਸਾਲ ਗੁਰਤਾ ਗੱਦੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਿਗੁਰੂ ਦੀ ਸਮਾਂ ਬਿਤਾਉਂਦੇ ਰਹੇ। ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਦੂਰੋਂ ਦੂਰੋਂ ਆ ਕੇ ਵਰੋਸ ਆਉਂਦੀਆਂ। ਇਹ ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਕੰਨ ਪਾਟਾ, ਉਹਦਾ ਸੁਭਾਅ ਸੀ ਸੰਗਤ ਨੂੰ ਵੇਖ ਕੇ ਜਰਦਾ ਨਹੀਂ ਸੀ, ਉਹ ਬਹੁਤ ਸਾਰਾ ਦੁਖੀ ਰਹਿੰਦਾ ਸੀ ਕਿ ਇੰਨੀਆਂ ਰੌਣਕਾਂ ਮਹਾਰਾਜ ਦੇ ਕੋਲ ਕਿਉਂ ਹੈ। ਇਹ ਲੋਕਾਂ ਖਡੂਰ ਦੇ ਵਾਸੀਆਂ ਨੂੰ ਤਾਗਾ ਤੂਣਾ ਕਰਕੇ ਆਪਣੇ ਉਹ ਕਬਜ਼ੇ ਰੱਖਿਆ ਕਰਦਾ। ਇਸ ਪ੍ਰਕਾਰ ਦੇ ਲੋਕ ਸਨ। ਕੁਝ ਸਮਾਂ ਗੁਜ਼ਰ ਗਿਆ, ਇੱਕ ਦਿਨ ਇੰਨੀ ਉੱਕੜ ਪਈ, ਵਰਖਾ ਨਾ ਹੋਈ। ਵਰਖਾ ਨਾ ਹੋਣ ਤੋਂ ਲੋਕਾਂ ਨੇ ਕਿਹਾ ਕਿ ਕਿਵੇਂ ਕਰੀਏ, ਮੀਂਹ ਨਹੀਂ ਪੈਂਦਾ। ਉਸ ਵੇਲੇ ਇੱਕ ਆਦਮੀ ਜਿਹੜਾ ਆਪਣੇ ਨਿਆਣੇ ਦੇ ਹੱਥ ਵਾਲਾ ਕਰਾਉਣ ਵਾਲਾ ਸੀ ਖਡੂਰ ਸਾਹਿਬ ਦਾ, ਉਹਨੇ ਕਿਹਾ ਵੀ ਜੋ ਵੀ ਨਿਆਣੇ ਨੂੰ ਤਾਂ ਰਾਜ਼ੀ ਕਰ ਦਿੰਦਾ, ਹੱਥ ਵਾਲੇ ਕਰਦਾ, ਜੇ ਉਹਨੂੰ ਪੁੱਛੀਏ ਆਪਾਂ ਤੇ ਉਹ ਵਰਖਾ ਪਾ ਦੇਵੇ। ਸਾਰੇ ਉਹ ਜੋਗੀ ਕੋਲੇ ਚਲੇ ਗਏ, ਜੋਗੀ ਗੱਦੀ ਲਾ ਕੇ ਬੈਠ ਗਿਆ। ਹੁਣ ਕਾਰਜ ਵੀ ਅੱਜ ਤਾਂ ਤਿੰਨ ਸਾਰਿਆਂ ਮੇਰੇ ਸੇਵਕ ਬਣ ਕੇ ਆਇਆ। ਜਿਸ ਵੇਲੇ ਬੈਠ ਗਿਆ, ਉਸ ਵੇਲੇ ਸਾਰਿਆਂ ਲੋਕਾਂ ਨੂੰ ਬਾਬੇ ਨੂੰ ਜਾ ਕੇ ਮੱਥਾ ਟੇਕਿਆ। ਜੋਗੀ ਨੂੰ ਕਹਿਣ ਲੱਗੇ, ਮਹਾਰਾਜ ਮੀਂਹ ਨਹੀਂ ਪੈਂਦਾ। ਕਹਿੰਦੇ ਉਹ ਮੀਂਹ ਕੀ ਪਵੇ, ਗੁਰੂ ਅੰਗਦ ਸਾਹਿਬ ਸਾਡੇ ਪਿੰਡ ਵਿੱਚ ਰਹਿੰਦੇ ਹੈ, ਉਹ ਨਾਲੇ ਪਰਿਵਾਰ ਵਾਲੇ ਹੈ, ਗ੍ਰਸਤ ਵਾਲੇ ਹੈ, ਪੁੱਤਰਾਂ ਵਾਲੇ ਹੈ, ਉਹ ਇੱਥੇ ਪੂਜਾ ਕਰਾਉਂਦੇ। ਮੈਨੂੰ ਇਹ ਪਤਾ ਤੁਸੀਂ ਤਾਂ ਖਡੂਰ ਸਾਹਿਬ ਦੇ, ਮੈਨੂੰ ਹੀ ਪੂਜਦੇ ਹੋ, ਉਹਨਾਂ ਦੇ ਕੋਲੇ ਘੱਟ ਜਾਂਦੇ ਹੋ, ਪਰ ਇਹ ਦੱਸੋ ਵੀ ਮੀਂਹ ਕਿਵੇਂ ਪਵੇ, ਗ੍ਰਸਤੀ ਹੋ ਕੇ ਪੂਜਾ ਕਰਾਉਂਦੇ। ਇਹ ਲਫਜ ਕਹਿਣ ਤੋਂ ਜਟਾਂ ਦੇ ਅੰਦਰ ਖਿਆਲ ਆਇਆ ਵੀ ਇਹ ਜੋ ਵੀ ਸਾਚੀ ਕਹਿੰਦਾ ਹੋਣਾ ਸਾਧ ਹੈ। ਇਸ ਖਿਆਲ ਵਿੱਚ ਆ ਕੇ ਮਹਾਰਾਜ ਸਾਹਿਬ ਨੂੰ ਕੱਢਣ ਵਾਸਤੇ ਤਿਆਰ ਹੋ ਪਏ। ਕਹਿੰਦੇ, ਮਹਾਰਾਜ ਇਸ ਨਗਰ 'ਚ ਚਲੇ ਜਾਓ, ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ, ਸਾਨੂੰ ਜੋਗੀ ਨੇ ਸੱਚ ਦੱਸਿਆ।
ਇਹ ਸੁਣ ਕੇ ਗੁਰੂ ਮਹਾਰਾਜ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਪਰ ਪੈ ਗਿਆ ਸੀ, ਅੱਗੇ ਵੀ ਅਸੀਂ ਬਾਹਲੀਆਂ ਗੱਲਾਂ ਨਹੀਂ ਚੱਕ ਜਾਣਗੇ, ਤੁਸੀਂ ਇੱਥੋਂ ਡੇਰਾ ਚੱਕ ਲਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਵੀ ਕੁਛ ਤੇਜ਼ ਹੋਣ ਲੱਗੇ। ਮਹਾਰਾਜ ਨੂੰ ਵੇਖਣਾ ਨਾ ਇਸ਼ਾਰਾ ਕੀਤਾ, ਨਾ ਭਾਈ ਬੁੱਢਾ ਸਾਹਿਬ ਆਪਣੀ ਵੱਲੋਂ ਕੋਈ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਇਹ ਲੋਕ ਤਾਂ ਭਰਮਾਏ ਹੋਏ ਇਸ ਤਰ੍ਹਾਂ ਆਖੇ ਲੱਗਦੇ ਹੈ। ਕਿਉਂ ਕਹਿ ਕੇ ਆਪਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਚੁਕਾ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨਾਲ ਤੁਰੇ ਜਾ ਰਹੇ ਹੈ। ਇਹ ਖਾਨ ਛਾਤਰੀ ਸਾਹਿਬ ਜੋ ਉਸਤਾਦ ਹੈ ਸਾਹਿਬ ਸੰਗੀਤ ਜੀ, ਉੱਥੇ ਜਾ ਕੇ ਝਿੜੀ ਵਿੱਚ ਮਾਰੇ ਡੇਰੇ ਲਾ ਲਏ, ਉੱਥੇ ਮਾਰੇ ਜੰਗਲ ਵਿੱਚ ਮੰਗਲ ਕਰ ਦਿੱਤੇ, ਸੰਗਤਾਂ ਕੀਰਤਨ ਕਰਦੀਆਂ, ਉੱਥੇ ਲੰਗਰ ਛਕਦੇ ਹੈ, ਭਜਨ ਬੰਦਗੀ ਹੋਣ ਲੱਗ ਗਿਆ ਕਿ ਉਹ ਸੱਚਖੰਡ ਬਣ ਗਈ ਉਹ ਝਿੜੀ ਸੀ ਜਿਹੜੀ। ਉੱਥੇ ਬੈਠਿਆਂ ਇਸ ਤਰ੍ਹਾਂ ਮਾਰੇ ਸਮਾਂ ਬਤੀਤ ਕੀਤਾ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਜਦੋਂ ਗੋਬਿੰਦਵਾਲ ਸਾਹਿਬ ਮਹਾਰਾਜ ਨੂੰ ਬਿਠਾਇਆ ਹੋਇਆ ਸੀ, ਇਹ ਗੋਬਿੰਦਵਾਲ ਸਾਹਿਬ ਹੁਕਮ ਸੀ ਕਿ ਰਾਤ ਨੂੰ ਗੋਬਿੰਦਵਾਲ ਸਾਹਿਬ ਰਿਹਾ ਕਰੋ ਤੇ ਸਵੇਰ ਵੇਲੇ ਤੁਸੀਂ ਆ ਜਾ ਕਰੋ ਸਾਡੀ ਸੇਵਾ। ਗੁਰੂ ਅਮਰਦਾਸ ਸਾਹਿਬ ਜੀ ਰਾਤ ਬਤੀਤ ਕਰਕੇ ਜਦੋਂ ਗੋਬਿੰਦਵਾਲ ਸਾਹਿਬ ਤੋਂ ਇੱਥੇ ਆਏ ਤੇ ਆ ਕੇ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨਹੀਂ ਇੱਥੇ, ਅਤੇ ਹੋਰ ਸੰਗਤਾਂ ਦੀ ਕੋਈ ਰੌਣਕ ਨਹੀਂ। ਕਿਸੇ ਨੂੰ ਪੁੱਛਿਆ ਵੀ ਭਾਈ ਗੁਰੂ ਸਾਹਿਬ ਨੂੰ ਕੀ ਕਾਰਜ ਪੈ ਗਿਆ, ਅੱਗੇ ਹਮੇਸ਼ਾ ਲਈ ਇੱਥੇ ਰਹਿੰਦੇ ਸੀ, ਉਹ ਕਿੱਧਰ ਚਲੇ ਗਏ। ਸੁਣ ਕੇ ਕਿਸੇ ਨੇ ਕਿਹਾ ਵੀ ਜੋਗੀ ਨੇ ਈਰਖਾ ਕੀਤੀ ਹੈ, ਜੱਟਾਂ ਨੂੰ ਮੀਂਹ ਦਾ ਲਾਲਚ ਸੀ, ਇਸ ਲਾਲਚ ਵੀ ਪਾ ਕੇ ਗੁਰੂ ਸਾਹਿਬ ਕਢਾ ਦਿੱਤੇ ਹੈ ਤੇ ਮੀਂਹ ਹੁਣ ਤਾਈ ਨਹੀਂ ਪਿਆ। ਇਹ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਡਰਦੀ ਗੁਰੂ ਮਹਾਰਾਜ ਸਾਹਿਬ ਦੀ ਸਹਾਰ ਨਾ ਸਕੇ, ਕਹਿਣ ਲੱਗੇ ਜਿੱਥੇ ਪੰਚਾਇਤ ਬੈਠੀ ਸੀ ਕਹਿੰਦੇ ਵੀ ਕਿਉਂ ਬਈ ਗੁਰੂ ਸਾਹਿਬ ਤਾਂ ਕਢਾ ਤੇ ਤੁਸੀਂ ਮੀਂਹ ਪਵਾ ਲਿਆ, ਹੁਣ ਇਹ ਕਹਿਣ ਲੱਗੇ ਮੀਂਹ ਮਾਂ ਤਾਂ ਕੁਝ ਨਹੀਂ ਆਇਆ। ਫਿਰ ਤੇ ਤੁਸੀਂ ਪੁੱਛੋ ਜੋਗੀ ਨੂੰ, ਜੋਗੀ ਨੂੰ ਪੁੱਛਿਆ ਕਹਿੰਦੇ ਮੇਰੀ ਕੱਛ ਚ ਮੀਂਹ ਫੜਿਆ ਹੈ, ਹੌਲੀ ਹੌਲੀ ਮੰਤਰ ਜੰਤਰ ਕਰੂੰਗਾ ਤੇ ਮੀਂਹ ਪਵਾ ਦੂ। ਫਿਰ ਉਹਨੂੰ ਕਿਹਾ ਜੱਟ ਕਹਿੰਦੇ ਵੀ ਕੌੜਾ ਜਿਹਾ ਬੋਲਦਾ ਤਾਂ ਗੁਰੂ ਸਾਹਿਬ ਵੀ ਕਰ ਦਿੱਤੇ ਤੇ ਇਹ ਤਾਂ ਕੱਲ ਠੀਕ ਨਹੀਂ ਹੋਣਾ। ਮਹਾਰਾਜ ਸਾਹਿਬ ਕਹਿੰਦੇ ਅਸੀਂ ਗੁਰੂ ਕੇ ਸਿੱਖ, ਤੁਸੀਂ ਗੁਰੂ ਸਾਹਿਬ ਨੂੰ ਕੱਢਿਆ ਚੰਗਾ ਕੰਮ ਨਹੀਂ ਕੀਤਾ, ਮੈਂ ਗੁਰੂ ਕਾ ਸਿੱਖ ਨਹੀਂ ਪਵਾ ਸਕਦਾ। ਇਹ ਜਦੋਂ ਬਚਨ ਕੀਤੇ ਕਹਿੰਦੇ ਜੀ ਕਿਵੇਂ ਨਹੀਂ ਦਾ ਜਤਨਾ, ਕਹਿੰਦੇ ਜੋੜੀ ਨੂੰ ਬਾਹਰ ਕੱਢ ਲਓ ਡੇਰੇ ਤੋਂ, ਵੇਖ ਲਓ ਬਦੋਂ ਉਸੇ ਵੇਲੇ ਆ ਗਏ। ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ ਗੁਰੂ ਅਮਰਦਾਸ ਜੀ ਨੇ ਜਤਨ ਜਾ ਕੇ ਬਾਬੇ ਨੂੰ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਜਿਹੜਾ ਬਾਹਰ ਚਰਨ ਪਾਓ। ਇਹ ਉੱਥੋਂ ਨਿਕਲੇ ਨਾ ਡੇਰੇ ਵਿੱਚੋਂ, ਅਖੀਰ ਜਤਨ ਦੋ ਕੁ ਲੱਤਾਂ ਫੜ ਲਈਆਂ, ਹੱਥਾਂ ਤੋਂ ਫੜ ਲਿਆ, ਉਠਾ ਲਿਆ, ਖੜਾ ਕਰ ਲਿਆ। ਚੇਲੇ ਤਾਂ ਡਰਦੇ ਹੀ ਸਾਰੇ ਹੀ ਭੱਜ ਗਏ। ਜਿਸ ਵੇਲੇ ਭੱਜ ਗਏ ਜੋਗੀ ਜਦੋਂ ਡੇਰੇ ਤੋਂ ਬਾਹਰ ਕੱਢਿਆ, ਉਸ ਵੇਲੇ ਬਦਲ ਹੋਇਆ, ਬਦਲ ਦੇ ਕੇ ਜਤਨ ਨਿਸ਼ਚਾ ਆ ਗਿਆ ਵੀ ਗੁਰੂ ਕੇ ਸਿੱਖ ਨਹੀਂ ਪਵਾ ਸਕਦੇ ਹੈ, ਅਸੀਂ ਬੜੀ ਗਲਤੀ ਕੀਤੀ ਗੁਰੂ ਸਾਹਿਬ ਨੂੰ ਕੱਢਿਆ। ਉਸ ਵਕਤ ਸਾਹਿਬ ਸੰਗਤ ਜੀ ਇਹਨਾਂ ਜਦੋਂ ਬਾਹਰ ਕੱਢਿਆ ਤੇ ਜਿਸ ਖੇਤ ਚ ਲਗਾਏ ਉੱਥੇ ਮੀਂਹ ਪੈਣ ਲੱਗ ਗਿਆ। ਗਿਆਨ ਸਿੰਘ ਦਾ ਲਿਖਿਆ ਬੈਠ ਕੇ ਵੀ ਪੰਜਾਬੀ ਨਾਲ ਪਾ ਲਿਆ। ਇਸ ਪ੍ਰਕਾਰ ਗੁਰਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਕਿ ਇਸ ਜੋਗੀ ਨੂੰ ਬਾਹਾਂ ਤੋਂ ਫੜ ਕੇ ਜੱਟ, ਕੋਈ ਪੈਰਾਂ ਤੋਂ ਫੜ ਕੇ ਚੱਕੀ ਜਾਂਦੇ ਹੈ, ਜਿਸ ਖੇਤ ਵਿੱਚ ਜਾਂਦਾ ਉੱਥੇ ਮੀਂਹ ਪੈਣ ਲੱਗ ਜਾਂਦਾ। ਦਿਨ ਥੋੜਾ ਰਹਿ ਗਿਆ ਤੇ ਵਰਖਾ ਦੀ ਸਾਰਿਆਂ ਨੂੰ ਲੋੜ ਸੀ ਉਸ ਵਕਤ। ਗਰੀਬ ਨਵਾਜ ਮਹਾਰਾਜ ਨੇ ਕਿਹਾ ਵੀ ਜਿੱਥੇ ਜਿੱਥੇ ਜੋਗੀ ਚਲਿਆ ਜਾਊ ਉੱਥੇ ਉੱਥੇ ਮੀਂਹ ਪਊਗਾ। ਇਹ ਬਚਨ ਕਹਿਣ ਤੋਂ ਲੋਕ ਘੜੀਸਣ ਲੱਗੇ, ਇਹ ਘੜੀ ਝੱਗਾਂ ਲੈ ਕੇ ਪੈਂਦਾ ਲੋਕਾਂ ਨੂੰ ਘੜੀਸਦੇ ਦੇ ਉਪਰਾਣ ਨਿਕਲ ਗਏ ਸਭ ਸੰਗਤ। ਇਸ ਪ੍ਰਕਾਰ ਜਦੋਂ ਮਰ ਗਿਆ ਕਹਿੰਦੇ ਇੱਕ ਮਰੇ ਤੋਂ ਪਿੰਡ ਵੱਸ ਗਏ, ਦੁਖੀ ਚੰਗਾ ਹੈ। ਜੱਟਾਂ ਜੱਟ ਖਹਿਰਾ ਕਹਿੰਦੇ ਬਾਈ ਮਹਿਰਾ, ਇਹਨਾਂ ਨੂੰ ਕਹਿੰਦੇ ਚਲੋ ਜਿਹੜਾ ਮੁਕਾਓ ਕੰਮ। ਉਸ ਵੇਲੇ ਕੋਈ ਅੰਗ ਲੈ ਗਿਆ, ਕੋਈ ਕੁਝ ਲੈ ਗਿਆ, ਸਾਰਾ ਤੋੜ ਪਾੜ ਕੇ ਜੋਗੀ ਜਦੋਂ ਮਰ ਗਿਆ ਮੀਂਹ ਐਸਾ ਘੁੱਕੇ ਵਸਿਆ ਸਾਰੀ ਔਰ ਚੱਕੀ ਗਈ ਲੋਕਾਂ ਨੂੰ। ਫਿਰ ਗੁਰੂ ਅਮਰਦਾਸ ਸਾਹਿਬ ਦੇ ਪਾਸ ਲੋਕਾਂ ਨੇ ਕਹਿ ਵੀ ਚਲੋ ਹੁਣ ਮਹਾਰਾਜ ਤੋਂ ਬਖਸ਼ਾ ਜਾਈਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸੰਗਤ ਦੇ ਇੱਥੋਂ ਵੀ ਹੋ ਕੇ ਜਦੋਂ ਉੱਥੇ ਛਾਪਰੀ ਸਾਹਿਬ ਪੁੱਜੇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਅੰਤਰ ਜਾਮੂ ਸੀ, ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣਾ ਮੂੰਹ ਦੂਏ ਪਾਸੇ ਕਰ ਲਿਆ। ਗੁਰੂ ਅਮਰਦਾਸ ਸਾਹਿਬ ਫਿਰ ਛੇਤੀ ਦੇ ਕੇ ਮਹਾਰਾਜ ਦੇ ਸਾਹਮਣੇ ਹੋਣ ਲੱਗੇ, ਫਿਰ ਦੂਏ ਪਾਸੇ ਚਿਹਰਾ ਫੇਰ ਲਿਆ, ਤੀਜੀ ਵਾਰ ਹੋਏ ਫੇਰ ਫੇਰ ਲਿਆ, ਚੌਥੀ ਵਾਰ ਹੋਏ ਤਾਂ ਫੇਰ ਮਹਾਰਾਜ ਨੇ ਫੇਰ ਲਿਆ। ਫਿਰ ਕਦੋਂ ਦੇ ਪਿੱਛੇ ਖੜ ਕੇ ਕਹਿਣ ਲੱਗੇ ਮਹਾਰਾਜ ਸਾਥੋਂ ਗਲਤੀ ਮਾਫ਼ ਕਰੋ। ਮਹਾਰਾਜ ਕਹਿੰਦੇ ਜੇ ਕੋਈ ਜੋਗੀ ਨੂੰ ਅਪਰਾਧ ਕੀਤਾ ਸੀ ਉਹਨੂੰ ਆਪੇ ਕਿਰਤਾਰ ਦੰਡ ਦਿੰਦਾ, ਤਾਂ ਪੁਰਖਾ ਆਪਣੀ ਸ਼ਕਤੀ ਪਾ ਕੇ ਕਿਉਂ ਦੰਡ ਦਿੱਤਾ, ਇਹ ਜੋਗ ਨਹੀਂ ਕੀਤਾ। ਭਾਈ ਬੁੱਢੇ

0: ਉਹ ਕਿਹਾ ਮਹਾਰਾਜ ਬਖਸ਼ ਲਓ ਕਿਰਪਾ ਕਰੋ। ਗੁਰੂ ਅਮਰਦਾਸ ਜੀ ਕਿਹਾ ਸੀ ਮਹਾਰਾਜ ਫੇਰ ਗਲਤੀ ਨੀ ਕਰਦੇ ਅੱਗੇ ਨੂੰ, ਆਪ ਕਿਰਪਾ ਕਰਕੇ ਬਖਸ਼ੋ। ਉਸ ਵਕਤ ਮਹਾਰਾਜ ਸਾਹਿਬ ਨੇ ਸਲੋਕ ਪੁਚਾਰਿਆ, ਮੰਤਰੀ ਹੋਏ ਸੁਹਿਆ ਲਾਗੀ ਲੱਗੇ ਜਾਏ, ਆਪਣਾ ਸਿੰਘ ਆਪਣੇ ਦੇ ਕੁਚਾ ਆਪੇ ਲਾਏ ਵਾਕ ਕਹੇ। ਕਿ ਅਸੂਹਿਆਂ ਦਾ ਮੰਤਰ ਅਸੂਹਿਆਂ ਦੀ ਡੰਗ ਝਾੜਨ ਵਾਲਾ ਸੀ ਤੇ ਸੱਪਾਂ ਨੂੰ ਨਾਗਾਂ ਨੂੰ ਹਾਸਾ ਪਾਇਆ, ਤੇ ਲੋਕਾਂ ਦੇ ਨਿਆਣੇ ਦੇ ਫਰਾਹੇ ਗਵਾਉਣ ਵਾਲਾ ਸੀ। ਤੇ ਗੁਰੂ ਸਾਹਿਬ ਨੂੰ ਹੱਥ ਪਾ ਬੈਠਾ, ਇਹਨੇ ਆਪ ਹੀ ਆਪਦੇ ਕੁਚਾ ਅੱਗ ਦਾ ਚੁਆਤੀ ਲਾ ਲਈ ਹੈ। ਇਸ ਪ੍ਰਕਾਰ ਇਹ ਬਖਸ਼ ਦਿੱਤੇ ਗੁਰੂ ਅਮਰਦਾਸ ਸਾਹਿਬ। ਖੰਡੂਰੀਆਂ ਨੇ ਕਿਹਾ ਮਹਾਰਾਜ ਜ਼ਰੂਰ ਚੱਲੋ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਹਾ, ਚੰਗਾ ਭਾਈ ਤੁਸੀਂ ਜਦੋਂ ਕਿਹਾ ਸੀ ਉਦੋਂ ਚਲੇ ਆਏ, ਹੁਣ ਤੁਸੀਂ ਲੈਣ ਵਾਸਤੇ ਅਸੀਂ ਚੱਲਣ ਨੂੰ ਤਿਆਰ ਹੈ। ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਖੇਵਤਾ ਨਹੀਂ, ਅਸੀਂ ਤਾਂ ਇੱਕ ਰਸ ਰਹਿਣ ਵਾਲੇ, ਜਿੱਥੇ ਵੀ ਰਹੀਏ ਉੱਥੇ ਵੀ ਆਨੰਦ ਹੀ ਹੈ। ਇਹ ਜਦੋਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ, ਲੋਕਾਂ ਨੂੰ ਪੰਗ ਮਾਰੋ ਨਾਲ ਚੱਕ ਲਿਆ। ਰਸਤੇ ਵਿੱਚ ਮਹਾਰਾਜ ਸਾਹਿਬ ਨੂੰ ਲਈ ਆਉਂਦੇ ਖੀਵੇ ਭੱਲਾ ਸੀ ਜਿਹੜਾ ਸਿੱਖ, ਉਸ ਲੰਗਰ ਕੀਤਾ। ਲੰਗਰ ਛੱਕ ਕੇ ਮਹਾਰਾਜ ਸਾਹਿਬ ਇਸ ਪ੍ਰਕਾਰ ਘਰੋਂ ਆਲ ਤੋਂ ਇੱਥੇ ਖਡੂਰ ਸਾਹਿਬ ਆਪ ਰਾਜੇ ਸਾਹਿਬ ਸੁਣੇ ਜੀ। ਇਸ ਪ੍ਰਕਾਰ ਗਰੀਬ ਨਵਾਜ ਜੀ ਨੇ ਸਾਰੇ ਨਗਰ ਦੇ ਤਾਂ ਬਖਸ਼ਿਆ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੌਣ ਤੋਂ ਕਰਦੇ ਰਹੇ। ਇਸੇ ਮਹਾਰਾਜ ਸਾਹਿਬ ਪਹਿਲਵਾਨਾਂ ਦੀ ਕੁਸ਼ਤੀ ਵੇਖਦੇ ਹਾਂ, ਆਪਦੇ ਪਾਸ ਹਵਾਉਂ ਜੀ ਦੀ ਜਿੰਨੀ ਖੁਸ਼ਗੀ ਸੀ ਤਖ਼ਤ, ਸ਼ੇਰ ਸਾਹਿਬ ਤੋਂ ਹਾਰ ਕੇ ਆਇਆ। ਉਹਨੇ ਤਲਵਾਰ ਦੇ ਹੱਥ ਰੱਖਿਆ ਕਬਜ਼ੇ ਤੇ, ਮਹਾਰਾਜ ਨੇ ਕਿਹਾ ਗੁਰਾਂ ਦੇ ਉੱਤੇ ਕਬਜ਼ੇ ਤੇ ਤਲਵਾਰ ਤੇ ਹੱਥ ਰੱਖਦਾ, ਜੇ ਚਾਹੇ ਪਹਿਲਾਂ ਹੀ ਪ੍ਰਾਣ ਕੱਢ ਦਈਏ ਤੇਰੇ, ਤੇ ਤੂੰ ਗਲਤੀ ਕਰਦਾ। ਉਸ ਵੇਲੇ ਕਬਜ਼ੇ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣ ਤੇ ਹੱਥ ਚੁੱਕਿਆ, ਕਹਿੰਦਾ ਜੀ ਮੇਰੀ ਗਲਤੀ ਹੈ, ਮਾਫ ਕਰੋ। ਮਹਾਰਾਜ ਕਿਹਾ ਕੋਈ ਕੁਨਿਆ ਕੀਤਾ ਤੁਹਾਡਾ ਰਾਜ ਤਾਂ ਖੁੱਸਿਆ, ਹੁਣ ਤੂੰ ਨਿਆ ਕਰੋਗੇ ਤਾਂ ਤੁਹਾਡਾ ਰਾਜ ਚੱਲੇਗਾ। ਇਸ ਪ੍ਰਕਾਰ ਬਚਨ ਕਹਿ ਕੇ ਦਿੱਲੀ ਦਾ ਤਖ਼ਤ ਗੁਰੂ ਸਾਹਿਬ ਜੀ ਨੂੰ ਵਾਪਸ ਕਰਤਾ ਸੀ। ਇਉਂ ਖੁੱਸੇ ਹੋਏ ਰਾਜ ਗੁਰੂ ਸਾਹਿਬ ਜੀ ਨੂੰ ਦਿੱਤੇ। ਬੜੇ ਬੜੇ ਕੌਂਪੀਟੇਟਿਵ ਸਰਦੂ ਜੀ ਲੈ ਕੇ ਕੀਤੇ, ਬਿਆੰਤ ਸੰਗਤਾਂ ਦਾ ਆਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜੋ ਗਿਣੇ ਨਹੀਂ ਜਾ ਸਕਦੇ ਗੁਰੂ ਅੰਗਦ ਸਾਹਿਬ ਦੇ ਉਪਕਾਰ। ਇੱਥੇ ਬੈਠ ਕੇ ਭਾਈ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਉਹ ਜੀਵਨ ਚਿੰਤਨ ਗੁਰੂ ਸਾਹਿਬ ਨੂੰ ਸੁਣ ਕੇ, ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੈ, ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਗੁਰਮੁਖੀ ਅੱਖਰਾਂ 'ਚ ਲਿਖਾਈ। ਪਹਿਲਾਂ ਭਾਈ ਸੁਲਤਾਨਪੁਰ ਦਾ ਪਹਿਲਾ ਮੁੱਖ ਅਸੀਂ ਜਿਹਨੂੰ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਸਿੱਖੇ ਸੀ, ਉਹ ਸਿੱਖ ਨੂੰ ਲਿਖੀ ਹੈ। ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਨੇ ਲਿਖਾਈ ਹੈ, ਭਾਈ ਬਾਲੇ ਨੂੰ ਉਚਾਰਨ ਕੀਤੀ ਹੈ। ਇਹ ਉਹ ਗੁਰਦੁਆਰਾ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਬੈਠ ਕੇ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਤੇ ਭਾਈ ਬਾਲੇ ਨੇ ਸਰੀਰ ਦੀ ਕਥਾ ਸੁਣਾ ਕੇ ਅਖੀਰ ਸਰੀਰ ਦੀ ਸਾਂਤ ਹੋਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿ, ਭਾਈ ਬਾਲਿਆ ਦੋ ਮਹੀਨੇ ਹੋਰ ਪਹੁੰਚਾਓ, ਫਿਰ ਤੇਰੇ ਸਰੀਰ ਦੀ ਸਮਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦੇ ਚਰਨਾਂ ਦੀ ਭਾਈ ਬਾਲੇ ਨੇ ਆਪਦੇ ਸਰੀਰ ਨੂੰ ਛੱਡਿਆ ਸੀ। ਇਸ ਪ੍ਰਕਾਰ ਉਹ ਯਾਦਗਾਰ ਭਾਈ ਬਾਲੇ ਦੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ, ਜਿੱਥੇ ਮਹਾਰਾਜ ਕਥਾ ਸੁਣਦੇ ਰਹੇ ਹੈ ਉੱਥੇ ਭਾਲੇ ਭਾਈ ਬਾਲੇ ਦੀ ਯਾਦਗਾਰ 'ਚ ਬਾਹਰ ਨਜ਼ਰ ਆ ਮੰਜੀ ਸਾਹਿਬ ਸੰਖਮਰ ਮਰਦਾ ਹੈ, ਇਹ ਉਹਨਾਂ ਦੀ ਯਾਦਗਾਰ ਹੈ ਸਾਹਿਬ ਸੁਣੇ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਰਹੇ, ਬੇਅੰਤ ਜੀਆਂ ਦੀ ਕਲਿਆਣ ਕੀਤੀ। ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹ ਕੇ ਗੁਰਤਾ ਗੱਦੀ ਬਖਸ਼ੀ। ਜਦੋਂ ਮਹਾਰਾਜ ਸਾਹਿਬ ਸੱਚੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਨ ਸ਼ਿਵ ਚੋਟੀ ਕੋਟ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾਜ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ। ਸੁਣ ਕੇ ਮਹਾਰਾਜ ਨੇ ਕਿਹਾ ਸਾਡਾ ਭਾਈ ਅੱਗੇ ਵੀ ਪਿਆਰਾ ਹੈ। ਇਉਂ ਕਹਿ ਕੇ ਅੱਜ ਦੇ ਦਿਨ ਜੰਗ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਜੰਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਤਾਂ ਉਹ ਲੰਗਰ ਛਕਾਇਆ। ਲੰਗਰ ਜਿਸ ਵੇਲੇ ਸੰਗਤਾਂ ਛਕਦੀਆਂ ਸਨ, ਆਪ ਮਹਾਰਾਜ ਸਿੰਘਾਸਨ ਤੇ ਆ ਕੇ ਬੈਠ ਗਏ। ਆਪੋ ਵਿੱਚ ਸਿੱਖ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋਤੀ ਜੋ ਸੁਣਾਏ ਸੀ, ਗੁਰੂ ਅੰਗਦ ਸਾਹਿਬ ਜੋ ਦੇਹ ਛੱਡ ਕੇ ਗਏ ਤਾਂ ਫਿਰ ਉਹਨੇ ਪੂਰੇ ਗੁਰੂ ਧਰੀ ਨਾ, ਇਹਨਾਂ ਦੀ ਗੁਰਿਆਈ 'ਚ ਕੋਈ ਫਰਕ ਹੈ, ਫਿਰ ਉਹਦੇ ਪੂਰੇ ਨਹੀਂ ਸਨ। ਜੋ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ, ਉਹ ਸਿੱਖ ਜੋ ਸਮਝਾ ਤੋਂ ਹੀਣੇ ਹੋ ਜਾਂਦੇ, ਉਹਨਾਂ ਦੀ ਮੁਕਤ ਨਹੀਂ ਸੀ। ਇਸ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠੇ ਹੀ ਗੁਰੂ ਅੰਗਦ ਸਾਹਿਬ ਅਲੋਪ ਹੋ ਗਏ। ਜਿਸ ਵੇਲੇ ਸੰਦੇਹ ਅਲੋਪ ਹੋ ਗਏ ਸਾਰੇ ਸਿੱਖ ਸੰਗਤਾਂ ਜੈ ਜੈਕਾਰ ਕਰ ਉੱਠੀਆਂ ਕਿ ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਸੰਦੇਹੇ ਜੋਤੀ ਜੋਤ ਮਾਰੇ ਸਾਹ ਸਮਾ ਗਏ। ਜਦੋਂ ਇਹ ਹੋਇਆ ਉਹ ਪਤਾ ਖਰਲਾਟ ਪੈ ਗਿਆ ਸੰਗਤ ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਿੰਘਾਸਨ ਤੋਂ ਸੰਦੇਹੇ ਸਮਾ ਗਏ। ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ, ਬੜਾ ਕਾਹਲਾ ਪੈ ਗਿਆ ਸਿੱਖ, ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਹਾਰਾਜ ਸਾਹਿਬ ਆਏ, ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੱਗ ਦੀ ਮਰਜ਼ਾਦਾ ਰੱਖੋ, ਸ੍ਰੀ ਦੇ ਸਹਿਤ ਆਪ ਸੱਚਖੰਡ ਨੂੰ ਕਿਉਂ ਜਾਣਾ ਚਾਹੁੰਦੇ ਹੋ, ਤੇ ਆਪ ਕਿਉਂ ਸ਼ੰਕਾ ਕਰਦੇ ਹੋ ਕਿਸੇ ਤੋਂ, ਕਿਰਪਾ ਕਰੋ ਦਰਸ਼ਨ ਦਿਓ। ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ ਸਿੰਘਾਸਨ ਤੋਂ। ਬੜ ਰਹੋ ਸੋਚਿਆ ਪੁਰਖਾ, ਇਹਨਾਂ ਦੇ ਅੰਦਰ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਸੰਦੇਹੇ ਜਾਣ ਤਾਂ ਗੁਰੂ ਨਾਨਕ ਦਾ ਰੂਪ ਹੈ, ਜੇ ਮਹਾਰਾਜ ਦੇਹ ਛੱਡ ਕੇ ਜਾਣ ਤਾਂ ਕੁਝ ਮਹਾਰਾਜ ਦੀ ਜੋਤ ਚ ਫਰਕ ਹੈ। ਇਹ ਸ਼ੰਕਾ ਹੋ ਗਈ ਸੀ, ਜੇ ਸਿੱਖਾਂ ਨੂੰ ਸ਼ੰਕਾ ਹੁੰਦੀ ਹੈ ਇਹਨਾਂ ਵਿਚਾਰੇ ਨਰਕ ਜਾਣਾ ਸੀ, ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ, ਇਸ ਕਰਕੇ ਇਹਨਾਂ ਨੂੰ ਸਭਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ ਹੈ। ਇਹ ਪਿਛਲੇ ਪਹਾੜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਚੇਤ ਸੁਦੀ ਚੌਥ ਵਾਲੇ ਦਿਨ ਜਿਹੜੀ ਨੂੰ ਅੱਜ ਆਪਣੇ ਸੱਚਖੰਡ ਵਿੱਚ ਗਮਨ ਕੀਤਾ ਹੈ। ਸਤਿਗੁਰਾਂ ਦੇ ਜੋਤੀ ਜੋ ਸਮਾਉਣ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ, ਦੇਵਤਿਆਂ ਨੂੰ ਮਿਲ ਕਰਕੇ ਸਾਰਿਆਂ ਨੇ ਬਵਾਣਾ ਤੇ ਨਾਲ ਨੂੰ ਵਿਸਾ ਕੇ ਜੈ ਜੈਕਾਰ ਕਰਦੇ ਹੋਏ ਜਿੱਥੋਂ ਜਿੱਥੋਂ ਦਾ ਕਿਸੇ ਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਹਨ। ਜਿੱਥੇ ਬ੍ਰਹਮਾ ਦਾ ਜਿੱਥੋਂ ਤੱਕ ਬ੍ਰਹਮਾ ਦੇ ਅੰਦਰ ਸੀ ਸ਼ਕਤੀ, ਉੱਥੋਂ ਤੱਕ ਬ੍ਰਹਮ ਲੋਕ ਤੱਕ ਬ੍ਰਹਮਾ ਗਿਆ। ਅੱਗੇ ਮਹਾਰਾਜ ਸਾਹਿਬ ਦਾ ਅੱਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ, ਆਪਣੇ ਸੱਚਖੰਡ ਦਰਬਾਰ ਵਿੱਚ ਜਿਉਂ ਜਨਮੇ ਜਲਾਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਸਰਗੁਣ ਸਰੂਪ ਤੋਂ ਨਿਰਗੁਣ ਸਰੂਪ ਵਿੱਚ ਮਾਰੇ ਨੇ, ਕਿਉਂ ਆਪਦੀ ਨੀਰਤਾ ਭਾਈ ਸਾਹਿਬ ਸੁਣੇ ਜੀ। ਅੱਜ ਸਤਿਗੁਰਾਂ ਦਾ ਇਸ ਪ੍ਰਕਾਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਇਹ ਸ੍ਰੀ ਖਡੂਰ ਸਾਹਿਬ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ। 1609 ਬਿਕਰਮੀ ਨੂੰ ਜੇਠ ਸੁਦੀ ਚੌਥ ਨੂੰ ਅੱਜ ਦਾ ਇਹ ਗੁਰਪੁਰਬ ਸੰਗਤਾਂ ਮਨਾ ਰਹੇ ਹੋ ਆਪ ਸਾਰੇ। ਹੁਣ ਟਾਈਮ ਤਾਂ ਗਿਆ ਹੋ ਕਥਾ ਦਾ, ਥੋੜੇ ਜਿਹੇ ਮਿੰਟ ਸੰਗਤਾਂ ਮੰਗਲ ਸੁਣ ਲਓ।
1: ਵਾਹਿਗੁਰੂ ਸਾਹਿਬ ਜੀਓ।
0: ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।

0: ਤਾਬਿਆ ਸਜੇ
1: ਸਾਰੀ ਮਨੀ ਸਿੰਘ ਸਾਹਿਬ ਜੀ ਤਾਬਿਆ ਜਮਾਰਾ ਦੀ ਸਜਾਉਣਾ ਕੀਤੇ
0: ਚੌਰ ਉਤਾਰ ਕੇ ਭਾਰ
1: ਚੌਰ ਵਾਰ ਗ੍ਰੰਥੀ ਸਿੰਘ ਨੂੰ ਲਏ ਇਸ ਤਰੀਕੇ ਦੇ ਨਾਲ
0: ਧਰਮ ਸਿੰਘ ਹਰ ਸਿੰਘ ਜੀ
1: ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਭਾਈ ਹਰ ਸਿੰਘ ਜੀ
0: ਗੁਰਬਖਸ਼ ਸਿੰਘ ਸੁਨਾਰ
1: ਗੁਰਬਖਸ਼ ਸਿੰਘ ਜੀ ਨੇ ਤਾਂ ਸ੍ਰੀ ਅਕਾਲ ਤਖ਼ਤ ਦੇ ਪਿੱਛੇ ਬਾਜ਼ਾਰ ਚ ਜਗ੍ਹਾ ਬਣੀ ਹੋਈ ਹੈ
0: ਸੰਤੋਖ ਸਿੰਘ ਜੀ ਦੀਪ ਸਿੰਘ
1: ਭਾਈ ਸੰਤੋਖ ਸਿੰਘ ਜਦੋਂ ਇੱਥੇ ਮਾਰਨ ਲੰਗਰ ਵਾਸਤੇ ਛੱਡੇ ਸੀ ਚਲਾਉਣ ਬਾਬਾ ਦੀਪ ਸਿੰਘ ਦਲਵੇ ਸਾਹਿਬ ਜਾ ਕੇ ਟਕਸਾਲ ਦੇ ਮੋਢੀ ਹੋਏ
0: ਪੰਚੋ ਸਿੰਘ ਸੁਝਾਨ
1: ਇਹਨਾਂ ਪੰਜਾਂ ਸਿੰਘਾਂ ਨੂੰ ਚਦਰਾਂ ਨੂੰ ਖੜਿਆਉਣਾ ਕੀਤਾ ਹਜ਼ੂਰੀ ਵਿੱਚ
0: ਜੇਬ ਕੌਰ

0: ਹਮੇ
1: ਜਬ ਸਤਿਗੁਰ ਇੰਨੇ ਜਿ ਧਾਮ ਕੋ
0: ਸਚਖੰਡ ਨੂੰ ਆਪਣੇ ਘਰ ਨੂੰ
1: ਜੋ ਬੀਜੋਤ ਸਮਾਰ
0: ਸਮਾਰ
1: ਪੰਜ ਸਿੰਘ

0: ਲਿਖਾਇਆ ਸੀ
1: ਮੇਰੇ ਤਾਂ ਆਪ ਸਭ ਦੇ
0: ਬਾਬੇ ਦੀਪ ਸਿੰਘ ਵਾਲਾ ਸਰੂਪ ਵੀ ਪ੍ਰਗਟ ਹੈ।
1: ਦਸਮ ਗੁਰੂ ਮਹਾਰਾਜ ਨੇ
0: ਗੁਰੂ ਮਹਾਰਾਜ ਨੇ
1: ਰਾਜਗੁਰ ਗ੍ਰੰਥ ਅਨੂਪ
0: ਰਹਿਤ ਰਾਜ ਕਰਕੇ

0: ਸੁਣਾਤੇ ਜੋ ਚੇਲਾ ਬਣਾ ਆਪਦਾ
1: ਚਲਾਵਾ ਰੀਤ ਸੋ ਖਾਲਸਾ
0: ਥੋੜਾ ਜਾਇਦ ਹੋ ਜਾ ਭਾਈ
1: ਚਲਾਵਾ ਰੀਤ ਸੋ ਖਾਲਸਾ
0: ਖਾਲਸਾ ਅੰਮ੍ਰਿਤ ਪ੍ਰਚਾਰ ਦੀ ਰੀਤੀ ਨੂੰ ਚਲਾਵੇਗਾ
1: ਪੰਚੋਂ ਅੰਮ੍ਰਿਤ ਦੇ
0: ਅੰਮ੍ਰਿਤ ਦਿਆ ਕਰਨਗੇ ਗੁਰੂ।

0: ਰਾਜਿਆਂ ਚ ਖੜ ਕੇ ਸਿੱਖਿਆ ਪ੍ਰਾਪਤ ਹੋਵੇ, ਪ੍ਰਕਾਸ਼ ਹੋਵੇ
1: ਇਸ ਤੇ ਜਾਣੋ ਸਰਬ ਹੀ।
0: ਇਸ ਕਰਕੇ ਜਾਣ ਲੋ ਸਾਰੇ, ਵੇਖੋ ਬੰਦੇ ਬਹਾਦਰ ਕਿੰਨੀ ਕੁਰਬਾਨੀ ਕੀਤੀ। ਜਦੋਂ ਇਹਦੇ ਅੰਦਰ ਫੁਰਨਾ ਫੁਰਿਆ ਕਿ ਮੈਨੂੰ ਗੁਰਿਆਈ ਦੇਣ, ਬਾਬੇ ਕਾਹਨ ਸਿੰਘ ਤੇ ਮਨੋਹਰ ਸਿੰਘ ਨੇ ਬਾਹੋਂ ਫੜ ਕੇ ਉਠਾਤਾ ਸੀ ਕਿ ਇੱਥੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਤੂੰ ਗੱਡੀ ਲਾ ਕੇ ਨਹੀਂ ਬੈਠ ਸਕਦਾ, ਚੌਰ ਨਹੀਂ ਕਰਾ ਸਕਦਾ, ਗੁਰੂ ਨਹੀਂ ਕਹਾ ਸਕਦਾ। ਐਡੀ ਕੁਰਬਾਨੀ ਕੀਤੀ ਬੰਦੇ ਬਹਾਦਰ ਨੇ, ਪਰ ਜਦੋਂ ਗੁਰਿਆਈ ਦਾ ਮਾਮਲਾ ਆਇਆ ਉਦੋਂ ਪੰਥ ਨੂੰ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ। ਹੋਰ ਕਿਸੇ ਨੂੰ ਗੁਰੂ ਕੀ ਬਣਾਉਣਾ ਹੋਇਆ ਸੀ ਉਹਨੇ।

0: ਜਿਹੜੀ ਖੂਬ ਨਾਸ਼ ਹੋ ਜਾਏਗੀ ਚੰਗੀ ਤਰ੍ਹਾਂ।
1: ਦਰ ਦਰਸ਼ਨ ਸਹਿਜੇ ਹੋਵਾ
0: ਜਦੋਂ ਹਿਲੇ ਦੁਆਰੇ ਦਰਸ਼ਨ ਸੁਖੇ ਹੋ ਜਾਣਗੇ,
1: ਮੁਕਤ ਬਿਕੁੰਠ ਤੇ ਆਗ
0: ਬਿਕੁੰਠ ਦੀਆਂ ਮੁਕਤੀਆਂ ਵੀ ਛੱਡ ਦੇਗਾ, ਸਰੋਤ ਸਰੀਫ ਦੀ ਲੋੜ ਨੀ ਰੱਖੇਗਾ।
1: ਜਲ ਜਿਉਂ

0: ਜਿਹੜੇ ਜੋ ਗਿਆਨ ਹੁੰਦਾ ਹੈ
1: ਫਿਰ ਸਿੱਖਿਆ ਪ੍ਰਗਟ
0: ਸਿੱਖਿਆ ਜਦੋਂ ਲੈਂਦੇ ਤਾਂ ਮਾੜਾ ਮੋਟਾ ਗਿਆਨ ਪ੍ਰਗਟ ਹੁੰਦਾ
1: ਕਿਸੇ ਸਿੱਖਾ ਤਬ ਹੋਵਾ
0: ਸਿੱਖਦੇ ਤਾਂ ਹੀ ਹੁੰਦਾ।

0: ਜਿਤੇਣਗੇ ਸਿੱਖ
1: ਆਏ ਗਿਆਨੇ ਆਪ
0: ਵਾਹਿਗੁਰੂ
1: ਗੁਰਮੰਤਰ ਜਪ
0: ਕਰੇ
1: ਮਿਲ ਜਾਏਗਾ
0: ਗੁਰੂ ਨਾਨਕ ਦੇ

ਵਾਹਿਗੁਰੂ ਜਾਤ ਕਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਜੋਤ ਜਾਗ ਰਹੇ ਹਨ। ਸ੍ਰੀ ਗੁਰੂ ਗ੍ਰੰਥ ਪ੍ਰਕਾਸ਼

0: ਸਾਹਿਬ
1: ਗੁਰੂ ਸਾਹਿਬ ਨੂੰ ਪਿਆਈਏ ਤਾਂ ਇੱਕ ਰਸ ਆਨੰਦ ਪ੍ਰਾਪਤ ਹੁੰਦਾ ਹੈ।
0: ਗੁਰੂ ਗ੍ਰੰਥ ਪ੍ਰਤੱਖ ਤਰਾਈ,
1: ਇਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਤਾਰਦੇ ਹਨ।
0: ਕਵਿਤ ਪਰਮ ਵਿਮੁਖਤਾ ਕੇ ਕੂਲ ਕੋ ਖਾਰ ਕਰ,
1: ਜਿਹੜਾ ਧਰਮ ਹੈ ਜੀਆਂ ਦੇ ਹਿਰਦੇ ਚ ਤੇ ਬੇਮੁਖ

0: ਜੀਵਾ ਤੋਂ ਜਿਹੜਾ ਮਰੇਗਾ
1: ਕੋਈ ਨਰ ਪਾਹੇ ਹੈ
0: ਉਹ ਪੁਰਖੇ ਦਾਤ ਪ੍ਰਾਪਤ ਕਰੇਗਾ
1: ਦੇਖਣ ਸ਼ਨਾਨ ਯੋਗ
0: ਸਾਹਿਬ ਦੀ ਬਾਣੀ ਜਿਹੜੀ ਹੈ ਅੰਮ੍ਰਿਤ ਦੀ ਨਦੀ ਹੈ ਸਿੱਖਾਂ ਦੇ

0: ਗੋਰਾ ਸਤਸੰਗਤ ਗੁਰ ਖਾਲਸਾ ਗੁਰੂ ਗ੍ਰੰਥ ਸੁਖ ਧਾਮ ਨਾਮ ਵਾਹਿਗੁਰੂ ਜਪ ਸਦਾ ਮਨ ਪਾਵੈ ਬਿਸਰਾਮ
1: ਵਾਹਿਗੁਰੂ ਜੀ ਕਾ ਖਾਲਸਾ ਸਭ ਸੰਗਤ ਜੀ ਜਾਣ ਨੂੰ ਛੇਤੀ ਨਾ ਕਰੋ ਕੀਰਤਨ ਵੀ ਭਾਵੇਂ ਹੋਣਾ ਰਹਿ ਰਸ ਪਾਉਂਦਾ ਥੋੜੇ ਜਿਹੇ ਮਿੰਟ ਯਾਨੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਗੁਰਪੁਰਬ ਇਸ ਪ੍ਰਕਾਰ ਸੱਚਖੰਡ ਵਿੱਚ ਇਹ ਬਾਬਾ ਸਾਹਿਬ ਜੀ ਦਾ ਸਥਾਨ ਗੁਰੂ ਕਾ ਲੰਗਰ ਵਿੱਚ ਬਾਬੇ ਰਿਧਾਨ ਸਿੰਘਾਂ ਨੇ ਜਿੱਥੇ ਲੰਗਰ ਖੁਦ ਚਲਾਇਆ ਉਸ ਸਥਾਨ ਵਿੱਚ ਅੱਜ ਇਸ ਦੀਵਾਨ ਦੇਵ ਸਾਹਿਬ ਸਿੰਘ ਜੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ ਗੁਰਪੁਰਬ ਸੰਗਤਾਂ ਨੇ ਪਿਆਰ ਦੇ ਨਾਲ ਮਨਾਇਆ ਹੈ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਦਾ ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜੋ ਪੰਜ ਘੋੜੇ ਹੈ ਉੱਥੇ ਪਤਾਲਪੁਰੀ ਮਹਾਰਾਜ ਅਸ਼ਵਨ ਸਮਾਧੀ ਲਾ ਕੇ ਅੱਗੇ ਦਿਨ ਜੋਤੀ ਜੋਤ ਅੰਮ੍ਰਿਤ ਵੇਲੇ ਸੁਣਾਏ ਹਨ। ਇਹ ਗੁਰਪੁਰਬ ਹੈ ਅੱਜ ਤੋਂ 7 ਦਿਨ ਪਹਿਲਾਂ ਗੁਰੂ ਹਰਿਰਾਜ ਸਾਹਿਬ ਨੂੰ ਮਹਾਰਾਜ ਗੁਰਕਾ ਗੱਦੀ ਬਖਸ਼ੀ ਹੈ। 7 ਦਿਨ ਮਹਾਰਾਜ ਸਾਹਿਬ ਸਮਾਧੀ ਵਿੱਚ ਹੀ ਬੈਠੇ ਰਹੇ ਹਨ ਪਤਾਲਪੁਰੀ ਵਿੱਚ। ਅੱਜ ਅੰਮ੍ਰਿਤ ਵੇਲੇ 7:15 ਦੇ ਤੜਕੇ ਗੁਰੂ ਮਹਾਰਾਜ ਸਾਹਿਬ ਜੋਤੀ ਜੋਤ ਸੁਣਾਏ ਹਨ। ਉਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਗੁਰਪੁਰਬ ਹੈ ਸਾਹਿਬ ਸੰਗਤ ਜੀ। ਆਪ ਜੀ ਦਾ ਅਵਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ 1652 ਬਿਕਰਮੀ ਵਿੱਚ ਜਿਸ ਵੇਲੇ ਭਾਈ ਬੁੱਢੇ ਸਾਹਿਬ ਜੀ ਤੋਂ ਵਰ ਮਾਤਾ ਗੰਗਾ ਜੀ ਨੂੰ ਪ੍ਰਾਪਤ ਕੀਤਾ ਉਸ ਵਕਤ ਮਹਾਰਾਜ ਸਾਹਿਬ ਜੀ ਦਾ 1652 ਬਿਕਰਮੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਦੇ ਸੇਵਕਾਂ ਨੂੰ ਵਡਿਆਈ ਦੇਣ ਵਾਸਤੇ ਜਿਨ੍ਹਾਂ ਦੀ ਉਮਰ 100 ਸਾਲ ਦੀ ਸੀ ਬਾਬਾ ਜੀ ਦੀ ਉਹਨਾਂ ਦੇ ਪਾਸੋਂ ਆਪਣੇ ਮਹਿਲਾਂ ਨੂੰ ਵਰ ਦਵਾਇਆ। ਉਸ ਵਰ ਦਾ ਸਾਹਿਬ ਸਿੰਘ ਜੀ ਫਲ ਪ੍ਰਾਪਤ ਹੋਇਆ ਕਿ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇਠ ਦੀ ਪੂਰਨਮਾਸੀ ਦੀ ਰਾਤ ਸੀ ਤੇ ਸਵੇਰ ਦੀ ਹਾੜ ਦੀ ਏਕਮ ਸੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਨਾਲੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਦੁਨੀਆਂ ਦੀ ਫਰਿਆਦ ਨੂੰ ਸੁਣ ਕੇ ਦੁਖੀ ਵੇਖ ਕੇ ਜਦੋਂ ਜਾਲਮਾਂ ਨੇ ਹਿੰਦੇ ਤਾਂ ਹੀ ਬੜਾ ਭਾਰੀ ਦੁਖਾਰਤਾ ਸੀ। ਸਿੰਧ ਵਾਸੀ ਜਿਹੜੇ ਲੋਕ ਸੀ ਆਪਣੀ ਸਵੈ ਰੱਖਿਆ ਕਰਨ ਨੂੰ ਸਮਰੱਥ ਨਹੀਂ ਸੀ। ਹਿੰਦੂਆਂ ਦੀ ਐਡੀ ਕਮਜ਼ੋਰੀ ਹੋ ਗਈ ਸੀ ਜੇ ਕੋਈ ਹਿੰਦੂ ਕਿਸੇ ਪ੍ਰਕਾਰ ਆਪਦੀ ਰੱਖਿਆ ਕਰਨੀ ਹੁੰਦੀ ਤਾਂ ਉਸਦੇ ਤਾਂ ਜ਼ਬਰਦਸਤੀ ਮੁਸਲਮਾਨ ਆਪਣੇ ਵਿੱਚ ਮਿਲਾ ਲਿਆ ਕਰਦੇ। ਇਹ ਜ਼ਬਰਦਸਤੀ ਵੇਖ ਕਰਕੇ ਸਵੈ ਰੱਖਿਆ ਕਰਨ ਵਾਸਤੇ ਹਿੰਦ ਦੀ ਫਰਿਆਦ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਆਪ ਜੀ ਅਵਤਾਰ ਧਾਰਨ ਤੋਂ ਦੇਵਤਿਆਂ ਨੇ ਆ ਕੇ ਬਦਾਲੀ ਸਾਹਿਬ ਦੇ ਬਾਹਰ ਅੱਗੇ ਮੰਗਲਾਚਾਰ ਕੀਤਾ, ਜੈ ਜੈਕਾਰ ਕੀਤਾ। ਕਲਮਕਾਰ ਫੁੱਲਾਂ ਦੇ ਮਹਾਰਾਜ ਸਾਹਿਬ ਜੀ ਅੱਗੇ ਫੁੱਲ ਵਰਸਾਉਣਾ ਕੀਤੇ, ਮੰਦਰ ਦੇ ਉੱਤੇ ਚੰਨਣ ਛਿੜਕਿਆ, ਬਹੁਤ ਆਰਤੀ ਕੀਤੀ, ਕੀਰਤਨ ਕੀਤਾ। ਸੰਤਾਂ ਵੇਖ ਕੇ ਹੈਰਾਨ ਸਨ ਕਿ ਸੁੰਦਰ ਕੰਠਾਂ ਵਾਲੇ ਕਿੱਥੋਂ ਦੇ ਗੋਈਏ ਹਨ, ਅੱਗੇ ਕਦੇ ਵੀ ਇਹਨਾਂ ਕੀਰਤਨ ਸੁਣਿਆ, ਅੱਜ ਆ ਕੇ ਮਹਾਰਾਜ ਦੇ ਬੂਹੇ ਅੱਗੇ ਕੀਰਤਨ ਕਰਦੇ ਹਨ। ਇਸ ਪ੍ਰਕਾਰ ਕੀਰਤਨ ਕਰਕੇ ਜਨਚਰਦੇ ਨੂੰ ਸੰਗਤਾਂ ਵਿਸਵਾਸ ਸਨ, ਉਹ ਦੇਵਤੇ ਸਾਰੇ ਅਲੋਪ ਹੋ ਗਏ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਮਨਾਈ ਇਹਨਾਂ ਸਾਰਿਆਂ ਦੇਵਤਿਆਂ ਨੂੰ ਵੀ। ਆਪ ਜੀ ਪ੍ਰਗਟ ਹੋ ਕੇ ਭਾਈ ਬੁੱਢੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇ ਦਰਸ਼ਨ ਕਰਨ ਵਾਸਤੇ ਆਏ। ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਉਚਾਰਿਆ, ਸਤਿਗੁਰ ਸਾਚੇ ਬੀਜਾ ਤੇਜ ਤਿਰ ਜੀਵਨ ਉਪਜਿਆ ਸੰਯੋਗ, ਉਦਰੇ ਮੈਂ ਆਖਿਆ ਨਿਵਾਸ, ਮਾਤਾ ਤੇ ਮਨ ਬਹੁਤ ਉਦਾਸ, ਜੰਮਿਆ ਭਗਤ ਪੂਤ ਭਗਤ ਗੋਬਿੰਦ ਕਾ ਪਲਟਿਆ ਸਭ ਮੈਂ

0: ਕਿਸਿਆ ਧੁਰਕਾ ਦਸੀ ਮਾਸੀ ਬਾਲਕ ਹੁਕਮ ਜਨਮ ਲਿਆ ਨਿਕਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਖਾਕੇ ਸਾਹਿਬ ਕੇ ਮਨ ਭਾਵੈ ਬਦੀ ਵੇਲ ਵੋ ਪੀੜੀ ਚਾਲੀ ਧਰਮ ਕਲਾ ਹਰਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਵਾਇਆ ਪਏ ਚਿੰਤੇ ਇੱਕ ਨਿਭਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੋਲਾਇਆ ਬੋਲਾ ਗੁਰ ਕੈ ਭਾਣ ਬੁੱਧੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਖਾ ਕੀਨੀ ਦਾਤ ਤੇ ਖੁਸ਼ੀ ਨਾਲ ਸ਼ਬਦ ਉਚਾਰਨ ਕੀਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਮ ਮਾਲਾ ਸਾਹਿਬ ਜੀ ਲਿਖਣਾ ਕੀਤਾ ਉਸ ਵਕਤ ਭਾਈ ਬੁੱਢੇ ਸਾਹਿਬ ਜੀ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਸੁੰਦਰ ਚਰਨਾਂ ਦੇ ਚਿਹਰੇ ਦੇ ਬੜੇ ਹੈਰਾਨ ਦੇ ਸਹਿਤ ਹੋਏ ਅਤੇ ਪ੍ਰੇਮ ਦੇ ਤਲੀਨ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਦੇ ਮੱਥੇ ਦੇ ਨਾਲ ਲਾਇਆ ਭਾਈ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਕੀਤੇ ਬਿਆਨ ਸੰਗਤਾਂ ਨੂੰ ਦੀਵਾਨ ਵਿੱਚ ਦਰਸ਼ਨ ਹੋਏ ਇਹ ਆਪਦੇ ਅਵਤਾਰ ਦੀ ਕਥਾ ਹੈ ਬਦਾਲੀ ਸਾਹਿਬ ਦੀ ਸਭ ਤੋਂ ਫਿਰ ਮਹਾਰਾਜ ਸਾਹਿਬ ਮਾਤਾ ਦੀ ਗੋਦ ਵਿੱਚ ਪਲਦੇ ਹੋਏ ਜਦੋਂ ਸਾਲਕ ਦਾ ਸਰੀਰ ਹੋਇਆ ਆਪਦਾ ਉਸ ਵਕਤ ਸਾਹਿਬ ਸਿੰਘ ਜੀ ਪਿਰਥੀਆ ਜੋ ਗੁਰੂਆਂ ਦਾ ਵੱਡਾ ਭਾਈ ਸੀ ਗੁਰੂ ਅਰਜਨ ਸਾਹਿਬ ਦਾ ਉਹ ਨੀਰਖਾ ਕਰਕੇ ਇਹ ਗੁਰੂ ਸਾਹਿਬ ਦੇ ਘਰ ਵਿੱਚ ਪੁੱਤਰ ਕਿਉਂ ਹੋ ਗਏ ਇਸ ਖਿਆਲ ਨਾਲ ਦਾਈ ਦੇ ਤਾਈ ਪ੍ਰੇਰ ਕੇ ਭੇਜਿਆ ਦਾਈ ਜਿਵੇਂ ਕ੍ਰਿਸ਼ਨ ਜੀ ਨੂੰ ਜਹ ਦੇਣ ਵਾਸਤੇ ਆਈ ਸੀ ਆਈ ਪਾਪਣ ਪੂਤਣਾ ਦੋਹੀ ਖਣੀ ਜੋ ਲਾਜ ਦੇਹਿੰਦੀ ਇਸ ਪ੍ਰਕਾਰ ਦਾਈ ਅੰਮ੍ਰਿਤਸਰ ਦੇ ਵਿੱਚੋਂ ਆਈ ਤੇ ਪਿਛਲੇ ਜਨਮ ਦੀ ਗੰਧਰਵੀ ਸੀ ਬੜੀ ਹੰਕਾਰ ਸੀ ਇਸ ਜਨਮ ਦੇ ਵਿੱਚ ਦਾਈ ਦਾ ਕੰਮ ਕਰਦੀ ਸੀ ਸ਼ਰਾਫ ਹੋਣੇ ਕਰਕੇ ਰਿਸ਼ੀਆਂ ਦਾ ਇਹ ਜਦੋਂ ਆਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੋ ਕੁ ਦਿਨ ਤੋਂ ਉਲਾਹ ਜਿਹੇ ਰਹਿੰਦੇ ਸੀ ਮਾਤਾ ਦੀ ਕੁੱਛੜ ਚ ਨਾ ਰਿਹਾ ਕਰਨ ਮਾਤਾ ਜੀ ਹੋਰ ਮਾਈਆਂ ਅੰਮ੍ਰਿਤਸਰ ਦੀਆਂ ਨੂੰ ਕਹਿਣ ਲੱਗੀ ਤੇ ਬੀਬੀ ਇਹ ਦੱਸੋ ਕਿ ਸਾਹਿਬ ਜਾਂਦਾ ਕੁਛ ਉਦਾਸ ਜਿਹਾ ਰਹਿੰਦਾ ਕੀ ਕਾਰਨ ਹੈ ਤੇ ਉਸ ਨੂੰ ਬਹਾਨਾ ਪਾ ਕੇ ਉਸ ਦਾਈ ਨੂੰ ਕਿਹਾ ਕਿ ਹੇ ਮਾਤਾ ਜੀ ਜਿਹੜਾ ਬੱਚਾ ਮੇਰੀ ਕੁੱਛੜ ਚ ਦੇ ਦਿਓ ਤੇ ਮੇਰਾ ਦੁੱਧ ਚੁੰਘ ਲਵੇ ਉਹ ਬੱਚੇ ਦੀ ਲੰਮੀ ਉਮਰ ਹੋ ਜਾਂਦੀ ਉਹਨੂੰ ਰੋਗ ਕੋਈ ਨਹੀਂ ਰਹਿੰਦਾ ਸੁਣ ਕੇ ਦੁਨੀਆਂ ਦੀ ਰਾਏ ਵੇਖ ਕੇ ਮਾਤਾ ਜੀ ਨੇ ਸੂਦੇ ਸੁਭਾਅ ਦੇ ਨਾਲ ਸਾਹਿਬਜ਼ਾਦੇ ਨੂੰ ਇਸ ਦਾਈ ਦੇ ਕੁਛਰੂ ਚ ਦੇ ਦਿੱਤਾ ਇਹ ਦਾਈ ਨੂੰ ਕੀ ਕੀਤਾ ਮਹਾਰਾਜ ਸਾਹਿਬ ਦੇ ਚਿਹਰੇ ਦੇ ਤਾਈ ਆਪਣੀ ਕੁਰਤੀ ਦੇ ਹੇਠ ਵੀ ਲੁਕੋ ਕੇ ਅਸਲ ਮੂੰਹ ਚ ਜ਼ਹਿਰ ਵਾਲੇ ਦੇਣਾ ਚਾਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਆਸਣ ਆਪਣੇ ਹੱਥ ਨਾਲ ਪਕੜ ਲਿਆ ਦੂਆ ਆਸਣ ਮੁੱਖ ਵਿੱਚ ਪਕੜ ਕੇ ਇਹਦੇ ਪ੍ਰਾਣਾਂ ਨੂੰ ਖਿੱਚਦਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂ ਇਸ ਦਾਈ ਦਾ ਉਧਾਰ ਕਰਤਾ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਅਵਸਥਾ ਚ ਫਿਰ ਇੱਕ ਸਪੇਲਾ ਛੱਡਿਆ ਉਹ ਸਪੇਲੇ ਨੂੰ ਗੁਰੂ ਸਾਹਿਬ ਦੇ ਸੱਪ ਛੱਡਿਆ ਉਹ ਸੱਪ ਦੀ ਵੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਪਕੜ ਕਰਕੇ ਕਲਿਆਣ ਕਰ ਦਿੱਤੀ ਇਹ ਪਿਛਲੇ ਜਨਮਾਂ ਦੇ ਰਿਸ਼ੀ ਸੰਗ ਇਹਨਾਂ ਦਾ ਜੀਵਨ ਚਰਿੱਤਰ ਇਸ ਪ੍ਰਕਾਰ ਗੁਰਤਾ ਪ੍ਰਕਾਰ ਵਿੱਚ ਆਉਂਦਾ ਹੈ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ 3 ਸਾਲ ਦੇ ਜਦੋਂ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਬਦਾਲੀ ਸਾਹਿਬ ਵਿੱਚ ਫਿਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਦਾ ਖਡਾਵਾ ਸੀ ਉਹਨੂੰ 500 ਰੁਪਈਆ ਦੇ ਕੇ ਪਿਥੀਏ ਨੂੰ ਸਿਖਾਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਦੇ ਤਾਈ ਤੂੰ ਜ਼ਹਿਰ ਦੇ ਦੇ ਦਹੀਂ ਵਿੱਚ ਪਾ ਕੇ ਕੋਲੋਂ ਹੀ ਦਿੱਤਾ ਜ਼ਹਿਰ ਮੰਗਵਾ ਕੇ ਉਸ ਵਕਤ ਉਸਨੂੰ ਦਹੀਂ ਘੋਟ ਕੇ ਮਹਾਰਾਜ ਸਾਹਿਬ ਦੇ ਦਹੀਂ ਚ ਪਾ ਕੇ ਜੋ ਪਿਲਾਉਣ ਲੱਗਾ ਗੁਰੂ ਮਹਾਰਾਜ ਸਾਹਿਬ ਚਵਾਰੇ ਸ੍ਰੀ ਬਦਾਲੀ ਸਾਹਿਬ ਦੇ ਆਪ ਜੀ ਨੂੰ ਦਹੀਂ ਨਾਲ ਪੀਤਾ ਤੇ ਜ਼ਬਰਦਸਤੀ ਜਦੋਂ ਮੂੰਹ ਲਾਉਣ ਲੱਗਾ ਦੋਵੇਂ ਹੱਥ ਪਾ ਫੜ ਕੇ ਮਹਾਰਾਜ ਦੇ ਸਤਿਗੁਰੂ ਜੀ ਨੂੰ ਚੀਕ ਮਾਰੀ ਚੀਕ ਮਾਰਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਸੁਣੀ ਤੇ ਮਾਤਾ ਸਾਹਿਬ ਜੀ ਮਹਾਰਾਜ ਦੇ ਪਾਸ ਸਨ ਤੇ ਕੀ ਕਾਰਨ ਸਾਹਿਬਜ਼ਾਦੇ ਨੇ ਇਹੀ ਜੀ ਕਦੇ ਪੁਕਾਰ ਨਹੀਂ ਸੀ ਕੀਤੀ ਉਸੇ ਤਰ੍ਹਾਂ ਸੇਵਕ ਦੇ ਰਾਹੀਂ ਬੁਲਾਇਆ ਗਿਆ ਜੋ ਬੁਲਾਇਆ ਬ੍ਰਾਹਮਣ ਮਹਾਰਾਜ ਦੇ ਬੁੱਲ ਲਿਬੜੇ ਹੋਏ ਦਹੀਂ ਦੇ ਨਾਲ ਪੀਂਦੇ ਨਹੀਂ ਹਨ ਮਹਾਰਾਜ ਦੇ ਪਾਸ ਕੀਤਾ ਬੜੀ ਕਰੂਰ ਨਿਸ਼ਚੀ ਨਾਲ ਬ੍ਰਾਹਮਣ ਬਹੁਤ ਸ਼ਾਂਤ ਹੋ ਗਿਆ ਕਿ ਹੁਣ ਤਾਂ ਮੇਰਾ ਪਾਸ ਉੱਗੜ ਜਾਏਗਾ ਉਸ ਵਕਤ ਮਹਾਰਾਜ ਸਾਹਿਬ ਨੇ ਕਿਹਾ ਇਹ ਬ੍ਰਾਹਮਣ ਕੀ ਕਾਰਨ ਹੈ ਕਹਿੰਦੇ ਜੀ ਰੋਜ਼ ਦਹੀਂ ਅੱਗੇ ਪੀਂਦੇ ਸੀ ਅੱਜ ਇਹ ਦਹੀਂ ਨਹੀਂ ਪੀਂਦੇ ਮੈਂ ਭੁਲਾ ਰਿਹਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਤਰਯਾਮੀ ਸਨ ਸਾਹਿਬਜ਼ਾਦੇ ਨੂੰ ਆਪਣੀ ਕੁਛੜੀ ਚ ਲਿਆ ਤੇ ਕਹਿਣ ਲੱਗੇ ਦਹੀਂ ਕਿਉਂ ਨੀ ਪੀਂਦੇ ਆਪ, ਦੁੱਧ ਦਹੀਂ ਪਿਆਉਣ ਲੱਗੇ ਜਦੋਂ ਇਹ ਕਹੇ ਬ੍ਰਾਹਮਣ ਪਿਆਓ ਜੀ ਪਿਲਾਓ, ਉਸ ਵੇਲੇ ਸਹਿਮਤ ਨਾਲ ਮਹਾਰਾਜ ਜੀ ਕਹਿ ਕੇ ਮਾਰਿਆ ਕਿ ਜ਼ਹਿਰ ਰਲੀ ਹੋਈ ਹੈ, ਅਸੀਂ ਦਹੀਂ ਨੀ ਇਹ ਪੀਣਾ ਹੈ। ਗੁਰੂ ਮਹਾਰਾਜ ਸਾਹਿਬ ਸਮਝ ਗਏ ਉਸ ਵਕਤ ਬ੍ਰਾਹਮਣ ਦੀ ਖੁਟਿਆਈ ਪ੍ਰਗਟ ਕਰਨ ਵਾਸਤੇ। ਇੱਕ ਪਿਸਤਾ ਜਾਤ ਦਾ ਕੁੱਤਾ ਸੀ, ਆਪਦੇ ਪਹਿਲੇ ਥਾਂ ਰਿਹਾ ਕਰਦਾ, ਜੋ ਤੁਰਿਆ ਕਰਦੇ ਨਾਲ ਤੁਰ ਪਿਆ ਕਰਦਾ। ਉਸ ਕੁੱਤੇ ਨੂੰ ਮਹਾਰਾਜ ਨੇ ਬੁਲਾਇਆ, ਪੂਛ ਹਲਾਉਂਦਾ ਮਹਾਰਾਜ ਦੇ ਪਾਸ, ਸਾਹਮਣੇ ਆ ਖਲੋਤਾ ਪੰਜ ਦੇ ਹੇਠੋਂ ਨਿਕਲ ਕੇ। ਆਪ ਜੀ ਨੇ ਇਹਦੇ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਹੀਂ ਪਵਾਇਆ, ਇਸ ਨੂੰ ਕੰਨ ਫੜ ਕੇ ਕਿਹਾ ਕਿ ਮਹਾਰਾਜ ਦਹੀਂ ਦੀ ਜ਼ਹਿਰ ਹੈ, ਮੈਂ ਨਹੀਂ ਪੀ ਸਕਦਾ। ਹਜ਼ੂਰ ਨੇ ਕਿਹਾ ਤੇਰੀ ਕਲਿਆਣ ਕਰ ਦਿਆਂਗੇ, ਪੀ ਲਾ ਤੂੰ। ਸਤਿਗੁਰੂ ਦੇ ਬਚਨ ਮੰਨ ਕੇ ਉਹ ਕੁੱਤੇ ਨੂੰ ਦਹੀਂ ਪੀ ਲਿਆ। ਦਹੀਂ ਪੀਣ ਤੋਂ ਐਸੀ ਚੜ ਗਈ ਜ਼ਹਿਰ, ਲਾਲ ਅੱਖਾਂ ਹੋ ਗਈਆਂ, ਪੂਛ ਸਿੱਧੀ ਹੋ ਗਈ, ਕਦੇ ਅੰਦਰ ਆਉਂਦਾ ਕਦੇ ਬਾਹਰ ਆਉਂਦਾ, ਬਹੁਤ ਕੂਕਾ ਮਾਰਨ ਲੱਗ ਗਿਆ। ਥੋੜੇ ਚਿਰ ਤੜਫ ਕੇ ਇਸ ਕੂਕਰ ਨੇ ਪ੍ਰਾਣ ਛੱਡ ਦਿੱਤੇ। ਗੁਰੂ ਮਹਾਰਾਜ ਸਾਹਿਬ ਨੇ ਇਸਦੀ ਕਲਿਆਣ ਕੀਤੀ ਉਸ ਕੂਕਰ ਦੀ। ਤੇ ਉਸ ਵੇਲੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ ਕਿ ਹੇ ਬ੍ਰਾਹਮਣ, ਤੂੰ ਇਹ ਕੀ ਕਰਨ ਲੱਗਾ ਸੀ? ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੰਗ ਚ ਬੈਠਾ, ਕੁਝ ਨਾ ਬੋਲ ਸਕਿਆ। ਹਜ਼ੂਰ ਦੇ ਬਚਨ ਕਰਨ ਤੋਂ ਦੁਸ਼ਟ ਬ੍ਰਾਹਮਣ ਬੂਆ ਹੋ ਕੇ ਸੂਰ, ਇਹ ਭੈਰਵ ਜੀ ਸ਼ਬਦ ਗੁਰੂ ਸਾਹਿਬ ਦਾ ਆਉਂਦਾ ਹੈ। ਇਹ ਜਦੋਂ ਬਚਨ ਕੀਤੇ ਮਹਾਰਾਜ ਨੂੰ, ਬ੍ਰਾਹਮਣ ਮਰ ਗਿਆ। ਤੇ ਉਸ ਵੇਲੇ ਮਾਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਬ੍ਰਾਹਮਣ ਗੁਜ਼ਰ ਗਿਆ ਇਹ ਗੁਰੂ ਕੀ ਨਿੰਦਿਆ ਹੋਵੇਗੀ? ਬ੍ਰਾਹਮਣ ਗੁਰੂ ਕੇ ਘਰ ਚ ਗੁਜ਼ਰ ਗਿਆ, ਖਦਾਵਾ ਸੀ ਸਾਹਿਬਜ਼ਾਦੇ ਦਾ, ਕਿਰਪਾ ਕਰੋ ਉਹਨੂੰ ਜਿਉਂਦਾ ਕਰੋ। ਗੁਰੂ ਮਹਾਰਾਜ ਸਾਹਿਬ ਨੂੰ ਮਾਤਾ ਦੀ ਬੇਨਤੀ ਸੁਣ ਕੇ ਸੰਗਤ ਚ ਬੈਠੀ ਵਿੱਚ ਸ਼ਬਦ ਉਚਾਰਿਆ, ਖੂਬ ਖੂਬ ਖੂਬ ਤੇਰਾ ਨਾਮ, ਝੂਠ ਝੂਠ ਝੂਠ ਦੁਨੀਆਂ ਦਮਾਨ। ਇਹ ਸ਼ਬਦ ਨੂੰ ਉਚਾਰਨ ਕਰਕੇ ਬ੍ਰਾਹਮਣ ਨੂੰ ਮਰੇ ਨੂੰ ਜਿਉਂਦਾ ਕੀਤਾ ਮਹਾਰਾਜ ਸਾਹਿਬ ਨੇ। ਜਿਸ ਵਕਤ ਉਹ ਜਿਉਂਦਾ ਹੋ ਗਿਆ, ਉਹਨੂੰ ਸਾਰੀ ਗੱਲ ਪੁੱਛੀ ਪ੍ਰਿਥੀਆ ਨੂੰ ਬੁਲਾ ਕੇ। ਪ੍ਰਿਥੀਆ ਕਹਿੰਦਾ, ਮੇਰੇ ਸਰੈਵੇਂ ਉਲਾਮਾ ਲਾਉਂਦੇ ਹੋ, ਰੌਲਾ ਪਾ ਕੇ ਮੁਕਰ ਕੇ ਚਲਿਆ ਗਿਆ। ਪਰ ਸਾਹਿਬ ਸੰਗਤ ਜੀ, ਇਹ ਜਿਹੜਾ ਪਾਪ ਸੀ ਕਦੇ ਗੁੱਝਾ ਰਹਿ ਸਕਦਾ ਸੀ? ਸਾਰੇ ਸ਼ਹਿਰ ਚ ਪ੍ਰਗਟ ਹੋ ਗਿਆ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਦਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਪ੍ਰਿਥੀਆ ਉਸ ਵੇਲੇ ਨਿੰਦਿਆ ਸੁਣ ਕੇ ਰਹਿ ਨਾ ਸਕਿਆ, ਇੱਥੋਂ ਤੁਰ ਗਿਆ। ਜਾ ਕੇ ਸੁਲੀ ਨੂੰ ਮਿਲਿਆ, ਸੁਲੀ ਇਸੇ ਮਾਝੇ ਵਿੱਚ ਆਇਆ ਹੋਇਆ ਸੀ। ਉਸਨੇ ਹੇਰਾ ਪਿੰਡ ਇਸ ਨੂੰ ਦੇ ਦਿੱਤਾ, ਉੱਥੇ ਆਵਾਜ਼ ਹੋ ਗਿਆ। ਉੱਥੇ ਆਵਾਜ਼ ਹੋ ਕੇ ਜੋ ਰਹਿਣ ਲੱਗਾ, ਫਿਰ ਸੁਲੀ ਮਹਾਰਾਜ ਉੱਤੇ ਚੜ ਕੇ ਆਇਆ। ਇਹ ਪਹਿਲਾਂ ਦੀ ਗੱਲ ਹੈ ਕਿ ਪ੍ਰਿਥੀਆ ਹੰਕਾਰ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੜਾਇਆ ਸੀ। ਸਤਿਗੁਰੂ ਜੀ ਨੇ ਕਿਹਾ ਕਿ ਹੇ ਵੱਡੇ ਭਾਈ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ, ਅਸੀਂ ਪਾਸੇ ਹੋ ਕੇ ਸਮਾਂ ਬਤੀਤ ਕਰ ਲੈਂਦੇ ਹਾਂ, ਲੈ ਤੂੰ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਰੱਖ। ਕਿਉਂ? ਗੁਰੂ ਸਾਹਿਬ ਜੀ ਪਹਿਲਾਂ ਚਲੇ ਗਏ ਸਨ, ਫਿਰ ਗੁਰੂ ਸਾਹਿਬ ਦਾ ਬਡਾਲੀ ਸਾਹਿਬ ਅਵਤਾਰ ਹੋਇਆ। ਬਡਾਲੀ ਸਾਹਿਬ ਤੋਂ ਜਦੋਂ ਮਹਾਰਾਜ ਤੀਜੇ ਸਾਲ ਆ ਗਏ, ਉਦੋਂ ਪ੍ਰਿਥੀਆ ਬੜਾ ਦੁਖੀ ਹੋ ਕੇ, ਫਿਰ ਸਾਹਿਬ ਸੰਗਤ ਜੀ ਪਾਤਸ਼ਾਹ ਨੂੰ ਜਾ ਕੇ ਮਿਲ ਕੇ ਫਰਿਆਦ ਕਰਨੀ ਚਾਹੀ। ਉਸ ਨੇ ਸੁਲੀ ਸੁਲੱਭੀ ਵਗੈਰਾ ਸਾਰੇ ਜਿਹੜੇ ਸੀ ਇਹਦੇ ਮਿੱਤਰ, ਉਹਨਾਂ ਨੇ ਇਹਦੀ ਮਦਦ ਕੀਤੀ। ਪਾਤਸ਼ਾਹ ਨੂੰ ਉਸ ਵੇਲੇ ਸੁਣ ਕੇ ਗੁਰੂ ਸਾਹਿਬ ਦੇ ਉੱਤੇ ਸ਼ਿਕਾਇਤ ਕਰਦਾ, ਠੀਕ ਨਹੀਂ ਕਰਦਾ। ਉਸ ਵੇਲੇ ਉਹਨੇ ਕਿਹਾ ਕਿ ਜਿਵੇਂ ਗੁਰੂ ਸਾਹਿਬ ਤੈਨੂੰ ਗੁਜ਼ਾਰੇ ਦਿੰਦੇ ਉਸ ਦੇ ਅਨੁਸਾਰ ਰਹੋ, ਮੈਂ ਗੁਰੂ ਰਾਮਦਾਸ ਦੀ ਕੀਤੀ ਨੂੰ ਮੋੜ ਨਹੀਂ ਸਕਦਾ। ਇਹ ਜਦੋਂ ਪਾਤਸ਼ਾਹ ਨੂੰ ਜਵਾਬ ਦੇ ਦਿੱਤਾ, ਉਸ ਵਕਤ ਇਸਨੇ ਉਹਨਾਂ ਵਰਾਵਾਂ ਨੂੰ ਜਿੰਨਾ ਕੁ ਪੈਸਾ ਇਹਦੇ ਕੋਲ ਸੀ ਸਾਰਾ ਖਵਾ ਕੇ, ਇੱਕ ਪਿੰਡ ਜਿਹੜਾ ਕੋਠਾ ਸੋਢੀਆਂ ਦਾ ਵੱਜਦਾ ਹੈ ਮਲੂਕੇ ਦੇ ਪਾਸ, ਉਹ ਸੋਢੀਆਂ ਦਾ ਕੋਠਾ ਜਿਹੜਾ ਵੱਜਦਾ ਹੈ ਉਹ ਗੁਰੂ ਕਾ ਕੋਠਾ ਕਰਕੇ ਮਸ਼ਹੂਰ ਹੈ, ਉਹ ਪਿੰਡ ਪਾਤਸ਼ਾਹ ਦੇ ਪਾਸੇ ਨੂੰ ਪ੍ਰਾਪਤ ਹੋਇਆ। ਉੱਥੇ ਰਹਿ ਕੇ ਸਮਾਂ ਬਤੀਤ ਕਰਨ ਲੱਗਾ, ਈਰਖਾ ਬੜੀ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਮਾਂ ਗੁਜ਼ਰ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁੜਮਾਈ ਵਾਸਤੇ ਚੰਦੂ ਨੇ ਆਪਣੇ ਲਾਗੀ ਭੇਜੇ ਤੇ ਉਸ ਵਕਤ ਲਾਗੀ ਗੁਰੂ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ। ਜਿਸ ਵਕਤ ਲਾਗੀ ਗਏ, ਉਹਨਾਂ ਨੂੰ ਜਾ ਕੇ ਕਿਹਾ ਕਿ ਦੀਵਾਨ, ਤੇਰੇ ਨਾਲੋਂ ਘਰ ਚੰਗਾ ਹੈ ਗੁਰੂ ਸਾਹਿਬ ਦਾ। ਉਹਨੇ ਕਿਹਾ, ਤੁਸੀਂ ਕੀ ਵੇਖਿਆ? ਮੇਰੀ ਜਾਤ ਜਿਹੜੀ ਹੈ ਬੜੀ ਉੱਚੀ ਹੈ, ਮੇਰੀ ਜਿਹੜੀ ਕੋਲਾ ਹੈ ਉੱਚੀ ਹੈ, ਗੁਰੂ ਮਹਾਰਾਜ ਸਾਹਿਬ ਦੀ ਨੀਵੀਂ ਕੋਲਾ ਸੋਢ ਮੰਸ, ਤੁਸੀਂ ਇਹ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦਾ ਚੁਬਾਰੇ ਵਾਂਗੂ ਹੈ, ਤੁਸੀਂ ਮੋਰੀ ਦੀ ਨਿਆਈ ਲਾਇਆ ਨੀਵੇਂ ਘਰ। ਅੱਛਾ, ਜੋ ਤੁਸੀਂ ਕਰਿਆ ਹੈ ਕਰਿਆ ਹੈ, ਪਰ ਚੰਗਾ ਨੀ ਸੋਚ ਕੇ ਨੀ ਤੁਸੀਂ ਕੀਤਾ। ਇਸ ਤਰ੍ਹਾਂ ਦੇ ਜਦੋਂ ਬਚਨ ਕਹੇ, ਉਸ ਵੇਲੇ ਸੰਗਤ ਨੇ ਸੁਣੇ, ਦੀਵਾਨ ਚ ਕਚਹਿਰੀ ਚ ਬੈਠੇ ਨੂੰ ਕਹੇ ਸੀ, ਸੰਗਤ ਨੂੰ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਬੇਨਤੀ ਤੇ ਮਹਾਰਾਜ ਇਸ ਹੰਕਾਰੀ ਦਾ ਸਾਥ ਨਾ ਲਿਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਦੀ ਪੱਤਰਿਕਾ ਉਡੀਕ ਕਰਕੇ ਜਿਸ ਵੇਲੇ ਸੰਗਤ ਚਿੱਠੀ ਲੈ ਕੇ ਆ ਗਈ, ਲਾਗੀ ਕਹਿਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਗਨ ਦਿਓ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਉਹ ਸਿੱਖ ਪੱਤਰਿਕਾ ਲੈ ਕੇ ਆ ਗਿਆ। ਜੋ ਮਹਾਰਾਜ ਸਾਹਿਬ ਪੜ੍ਹਨ ਲੱਗੇ, ਕਹਿਣ ਲੱਗਾ ਇੱਕ ਸਿੱਖ, ਕਹਿਣ ਲੱਗਾ ਮਹਾਰਾਜ ਆਪ ਉੱਚੀ ਕਹਿ ਰਹੇ ਹੋ ਵੀ ਇਸ ਦਾ ਸਾਥ ਨੀ ਅਸੀਂ ਲੈਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਧੀ ਅਧਿਕਾਰ। ਉਸ ਵੇਲੇ ਜਿੰਨੇ ਲਾਗੀ ਸੀ ਉਹ ਸਾਰੇ ਉਦਾਸ ਹੋ ਕੇ ਚੰਦੂ ਦੇ ਭੇਜੇ ਹੋਏ। ਗੁਰੂ ਮਹਾਰਾਜ ਨੇ ਕਿਹਾ ਭਾਈ ਗੁਰੂ ਕਾ ਘਰ ਜਿਹੜਾ ਹੈ ਨਿਮਰਤਾ ਵਾਲਾ ਹੈ, ਕੋਈ ਹੰਕਾਰੀ ਦਾ ਸਾਥ ਸਾਨੂੰ ਕਬੂਲ ਨਹੀਂ। ਜਿਹੜਾ ਕੋਈ ਗਰੀਬ ਸਿੱਖ ਉਹਦਾ ਮੇਲ ਮਿਲ ਜੂ। ਉਸੇ ਵਕਤ ਉੱਠ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪ੍ਰੇਮੀ ਸਤਿਗੁਰਾਂ ਦੇ ਸਿੱਖ ਭਾਈ ਦੱਲੇ ਵਾਸੀ ਨੇ ਭਾਈ ਨਾਰਾਇਣ ਦਾਸ ਨੇ ਆਪਣੀ ਪੁੱਤਰੀ ਦਾ ਸਾਕ ਮਾਤਾ ਦਮੋਦਰੀ ਦਾ ਸਤਿਗੁਰਾਂ ਦੇ ਨਾਲ ਨਾਤਾ ਕਰ ਦਿੱਤਾ। ਉਸੇ ਵਕਤ ਸਾਹਿਬ ਸਿੰਘ ਜੀ, ਭਾਈ ਹਰੀ ਚੰਦ ਜੀ ਜਿਹਨਾਂ ਦਾ ਪਿੱਛਾ ਬਾਬਾ ਬਕਾਲਾ ਸੀ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਨੂੰ ਵਸਾਏ ਸੀ, ਇੱਥੇ ਰਹਿੰਦੇ ਸਨ। ਇਹਨਾਂ ਆਪਣੀ ਪੁੱਤਰੀ ਦਾ ਨਾਤਾ, ਜਿਹਦੀ 2 ਸਾਲ ਦੀ ਵੀ ਉਮਰ ਸੀ, ਮਾਤਾ ਨਾਨਕੀ ਜੀ ਦਾ ਨਾਮ ਸੀ, ਉਹ ਦੂਆ ਨਾਤਾ ਲੈ ਕੇ ਖੜਾ ਹੋ ਗਿਆ। ਜੇ ਮਹਾਰਾਜ ਸਿੱਖਾਂ ਦੀਆਂ ਕਾਮਨਾ ਤੁਸੀਂ ਪੂਰੀਆਂ ਕਰਨ ਵਾਲੇ ਹੋ, ਕਿਰਪਾ ਕਰੋ। ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਉਹ ਵੀ ਨਾਤਾ ਲੈ ਲਿਆ ਗੁਰੂ ਹਰਗੋਬਿੰਦ ਸਾਹਿਬ ਆਵਤ। ਇਸ ਪ੍ਰਕਾਰ ਸਾਹਿਬ ਸੰਗਤ ਜੀ ਚੰਦੂ ਨੇ ਈਰਖਾ ਕਰਨੀ ਸ਼ੁਰੂ ਕੀਤੀ ਕਿ ਪਿੱਛੀਆ ਨਾ ਰਲ ਕੇ ਗੁਰੂ ਸਾਹਿਬ ਦੇ ਨਾਲ ਵੈਰ ਕਰਨ ਲੱਗ ਗਿਆ। ਕਿਉਂ ਸਮਾਂ ਕੋਈ ਗੁਜ਼ਰਿਆ, ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋ ਗਈ। ਵਿਆਹ ਜਿਸ ਵਕਤ ਹੋ ਗਿਆ, ਡੱਲੇ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੌਲੀ ਸਾਹਿਬ ਜੋ ਡੱਲੇ ਚ ਹੈ ਉਹ ਸੰਗਤ ਨੂੰ ਸੰਗਤ ਦੇ ਕਹਿਣ ਤੋਂ ਯਾਦਗਾਰ ਆਪਦੇ ਆਗਮਨ ਦੀ ਉੱਥੇ ਤਿਆਰ ਕਰਾਈ। ਬੌਲੀ ਸਾਹਿਬ ਭਾਈ ਸਾਹਿਬ ਨੂੰ ਪੱਕੀ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ, ਬਾਣੀ ਨੂੰ ਕਾਇਮ ਰੱਖਣ ਵਾਸਤੇ ਮੁਹੰਮਦ ਦੀ ਸਿਫਤ ਨਹੀਂ ਲਿਖੀ ਬਾਣੀ ਵਿੱਚ, ਅਤੇ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਕਿਸੇ ਬਾਦਸ਼ਾਹ ਦੀ ਤਰੀਕ ਨਹੀਂ ਲਿਖੀ ਕਿ ਪੁਰਾਣੇ ਬਾਦਸ਼ਾਹ ਦੇ ਵਕਤ ਗੁਰਬਾਣੀ ਕਾਇਮ ਕੀਤੀ ਗਈ ਹੈ। ਸੱਚੇ ਪਾਤਸ਼ਾਹ ਨੂੰ ਸਹੀ ਸਲਾਮ ਚਲਾਸੀਆਂ ਹੋਈਆਂ। ਇੱਕ ਤਾਂ ਸੰਗਤ ਦਾ ਵਚਨ ਜਿਹੜਾ ਸੀ ਦਿੱਲੀ ਵਾਲੀ ਦਾ ਉਹ ਪੂਰਾ ਨਿਭਾਇਆ, ਦੂਜਾ ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਇਸਲਾਮ ਨੂੰ ਮੰਨਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਸਾਹਿਬ ਨੇ ਆਪ ਕਹਿਤਾ ਮਾਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਨਾਂ ਕਾਰਨਾਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਇਹ ਬਾਦਸ਼ਾਹ ਜਹਾਂਗੀਰ ਪਜੀਰੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਬੜਾ ਦੁੱਖ ਸੀ ਕਿ ਗੁਰੂ ਮਹਾਰਾਜ ਸਾਹਿਬ ਕਿਤਨਾ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਮੇਰੇ ਜਿਹੜੇ ਪੀਰ ਹੈ ਮੀਆਂ ਮੀਰ ਵਰਗੇ ਉਹਨਾਂ ਦੀ ਸੁਖਮਣੀ ਸਾਹਿਬ ਚੇਤੇ ਕਰ ਲਈ, ਮੇਰੇ ਵਜ਼ੀਰ ਖਾਂ ਵਰਗੇ ਬੁੱਢਿਆਂ ਵਜ਼ੀਰਾਂ ਨੂੰ ਵੀ ਸੁਖਮਣੀ ਸਾਹਿਬ ਚੇਤੇ ਕਰਕੇ ਆਪਦਾ ਜਲੰਧਰ ਦੀ ਬਿਮਾਰੀ ਚੱਕਤੀ, ਇਹ ਦੁਕਾਨ ਨੂੰ ਬੰਦ ਕਰਨ ਵਾਸਤੇ ਮੈਂ ਚੰਦੂ ਦੇ ਹਵਾਲੇ ਗੁਰੂ ਸਾਹਿਬ ਨੂੰ ਕਰਕੇ ਸ਼ਹੀਦ ਕੀਤਾ। ਇਹ ਲਿਖਤਾਂ ਹੁਣ ਤੱਕ ਮਿਲਦੀਆਂ ਸਾਹਿਬ ਸਿੰਘ ਜੀ। ਜਹਾਂਗੀਰ ਬਾਦਸ਼ਾਹ ਇਸ ਪਾਪ ਦਾ ਭਾਗੀ ਸੀ ਆਪ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵਕਤ ਗੁਰੂ ਸਾਹਿਬ ਕਿਉਂ ਲਾਹੌਰ ਦੇ ਵੀ ਸ਼ਹੀਦ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ, ਉਸ ਵਕਤ ਭਾਈ ਗਿਰੀ ਚੰਦ ਆਦਿਕ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਸੁਣਾਏ ਕਿ ਮਹਾਰਾਜ ਤਖ਼ਤ ਰਚੋ, ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਕਰੋ। ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਦਾ ਗੱਦੀ ਅੰਮ੍ਰਿਤਸਰੀ ਮਹਾਰਾਜ ਦੇ ਗਏ ਸਨ। ਆਪ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਬਣਨ ਦੀ ਆਗਿਆ ਕੀਤੀ। ਜਿਸ ਆਗਿਆ ਨੂੰ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੀ ਕਿਰਪਾਨ ਧਾਰਨ ਕੀਤੀ, ਜਿਨ੍ਹਾਂ ਦੀ ਹੁਣ ਤੱਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਸਤਰਾਂ ਵਿੱਚ ਕਰਾਏ ਜਾਂਦੇ ਹਨ। ਇਸੇ ਪ੍ਰਕਾਰ ਬਾਕੀ ਦੇ ਸਿੱਖਾਂ ਨੇ ਭਾਈ ਗੁਰੂ ਚੰਦ ਆਦਿ ਗੁਰਸਿੱਖਾਂ ਨੇ ਸਰਗੋਣ 2 ਕਿਰਪਾਨਾਂ, ਇੱਕ ਮੀਰੀ ਤੇ ਇੱਕ ਪੀਰ ਦੀਆਂ 2 ਲੈ ਕੇ ਭਾਈ ਬੁੱਢੇ ਸਾਹਿਬ ਦੇ ਹੱਥੋਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਨੇ। ਰੋਜ਼ ਦੀ ਗਾਤਰੇ ਰੱਖਣ ਵਾਲੀ 1.5 ਫੁੱਟ ਦੀ ਕਿਰਪਾਨ ਹੈ ਸਤਿਗੁਰਾਂ ਦੀ, ਸ਼ਸਤਰਾਂ ਨਾਲ ਪਹਿਰਨ ਵਾਲੀਆਂ ਮੀਰੀ ਤੇ ਪੀਰ ਦੀਆਂ 2 ਕਿਰਪਾਨਾਂ ਹਨ ਆਪ ਦੀਆਂ। ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿ ਰਾਤ ਤੋਂ ਮਗਰੋਂ ਦਰਸ਼ਨ ਸ਼ਸਤਰਾਂ ਦੇ ਕਰਾਏ ਜਾਂਦੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਸ਼ਸਤਰ ਧਾਰੇ ਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਾਏ। ਇਸ ਪ੍ਰਕਾਰ ਸ਼ਸਤਰ ਧਾਰੀ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਜੀ ਨੇ ਜਿਸ ਵਕਤ ਚੰਦੂ ਨੂੰ ਫੇਰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਤਖ਼ਤ ਰਾਜ ਬੈਠੇ ਹਨ, ਉਸ ਵਕਤ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਇਆ। ਦਿੱਲੀ 'ਚ ਦਰਸ਼ਨ ਕਰਕੇ ਸਤਿਗੁਰਾਂ ਦੇ ਪਾਸ ਬਚਨ ਬਲਾਸ ਕਰਨ ਤੋਂ ਨਿਸ਼ਚਾ ਹੋ ਗਿਆ ਉਸ ਨੂੰ ਕਿ ਗੁਰੂ ਮਹਾਰਾਜ ਸਾਹਿਬ ਪੀਰਾਂ ਦੇ ਪੀਰ ਹੈ, ਗੁਰੂਆਂ ਦੇ ਗੁਰੂ ਹੈ। ਪਰ ਚੰਦੂ ਦੀ ਸਿਖਾਵਟ ਨਾਲ ਗੁਰੂ ਮਹਾਰਾਜ ਸਾਹਿਬ ਨੂੰ ਗਵਾਲੀਅਰ ਵਿੱਚ ਭੇਜਿਆ ਗਿਆ। ਗਵਾਲੀਅਰ ਵਿੱਚ ਜਾ ਕੇ ਚਾਲੀ ਗੁਰੂ ਮਹਾਰਾਜ ਨੂੰ ਕਹਿੰਦਾ, ਮੇਰੇ ਵਾਸਤੇ ਮਾਰਾ ਤਸਵੀਰ ਫੇਰੋ, ਭਜਨ ਕਰੋ, ਮੇਰੀ ਸਾਰ ਸਤੀ ਹਟ ਜਾਵੇ। ਸਤਿਗੁਰਾਂ ਨੇ ਕਿਹਾ, ਪਾਤਸ਼ਾਹ ਜੀ ਤੇ ਤਾਂ ਸਾਰ ਸਤੀ ਆਈ ਹੈ, ਉਸੇ ਤੇ ਆਈ ਹੈ, ਤੂੰ ਕਿਉਂ ਸ਼ੰਕਾ ਕਰਦਾ? ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਗਵਾਲੀਅਰ 'ਚ 40 ਦਿਨ ਰਹੇ ਸੱਚੇ ਪਾਤਸ਼ਾਹ। 40 ਦਿਨ ਤੋਂ ਬਾਅਦ ਜਦੋਂ ਮਹਾਰਾਜ ਨੂੰ ਜ਼ਹਿਰੀਲੀ ਪਿਸ਼ਾਕ ਭੇਜੀ, ਉਹ ਹਰਦਾਸ ਵਿਰੋਧੀ ਨੇ ਕਿਹਾ ਕਿ ਮਹਾਰਾਜ, ਚੰਦੂ ਦਾ ਭੈੜਾ ਕੰਮ ਹੈ, ਮਹਾਰਾਜ ਸਾਹਿਬ ਨੂੰ ਪਿਸ਼ਾਕ ਨਾ ਪਹਿਨਾਈ ਜੋਗੇ ਨੇ। ਉਸ ਵਕਤ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜਿਹੜੇ ਸਨ, 42 ਦਿਨ ਹੋਣ ਤੋਂ ਬਾਅਦ ਭਾਈ ਜੇਠਾ ਜੀ ਤੇ ਭਾਈ ਪਰਾਣਾ ਜੀ ਸ਼ੇਰ ਬਣ ਕੇ ਬਾਦਸ਼ਾਹ ਨੂੰ ਭੈ ਦੇਣ ਲੱਗੇ। ਜੋ ਭੈ ਦਿੱਤੇ ਡਰਦੇ ਹੋਏ ਨੇ, ਗੁਰੂ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਦਾ ਦੂਆ ਸਰੂਪ ਧਾਰ ਕੇ ਹੱਥ ਵਿੱਚ ਰੁਮਾਲ ਪਕੜ ਕੇ ਉਹਨੇ ਸ਼ੇਰਾਂ ਨੂੰ ਰੋਕਿਆ। ਇਸ ਪ੍ਰਕਾਰ ਬਾਦਸ਼ਾਹ ਦੀ ਰੱਖਿਆ ਕੀਤੀ। ਫਿਰ ਭਾਈ ਜੇਠਾ ਜੀ ਬੈਦ ਬਣ ਕੇ ਕਹਿਣ ਲੱਗੇ, ਜਿਹਨਾਂ ਨੂੰ ਭੈ ਵੇਲੇ ਚੇਤੇ ਕਰਦਾ ਉਹਨੂੰ ਬੁਲਾਉਂਦਾ ਕਿਉਂ ਨਹੀਂ? ਤਾਂ 40 ਦਿਨ ਦਾ ਅਰਸਾ ਕੀਤਾ ਸੀ ਤੇ ਸਤਿਗੁਰਾਂ ਨੂੰ 42 ਦਿਨ ਹੋ ਗਏ ਜੀਆਂ ਨੂੰ। ਸੁਣ ਕੇ ਬਾਦਸ਼ਾਹ ਨੂੰ ਵਜ਼ੀਰ ਖਾਨ ਨੂੰ ਭੇਜ ਕੇ ਕਿਹਾ ਕਿ ਸਤਿਗੁਰੂ ਆਪ ਗਵਾਲੀਅਰ 'ਚ ਹੁਣ ਆ ਜਾਓ। ਮਹਾਰਾਜ ਨੇ ਕਿਹਾ, ਭਾਈ ਅਸੀਂ ਇੱਥੇ ਸੁਖੀ ਹਾਂ। ਆਹ 52 ਰਾਜੇ ਜਿਹੜੇ ਕੈਦੀ ਹੈ, ਇਹ ਸਾਡੇ ਆਉਣ ਕਰਕੇ ਸਾਰੇ ਸੁਖੀ ਹੈ। ਇਹਨੂੰ 3 ਮੇਲ ਦਾ ਰੋਜ਼ ਮਿਲਣ ਲੱਗ ਗਿਆ ਤੇ ਆਪ ਮਹਾਰਾਜ ਸਾਹਿਬ ਜੀ ਸਿੱਖ ਕਿਰਤ ਕਰਕੇ ਜਿਹੜੇ ਲਿਆਉਂਦੇ ਸੀ ਉਹਦਾ ਪ੍ਰਸ਼ਾਦ ਛੱਡਦੇ ਸੀ। ਇਸ ਪ੍ਰਕਾਰ ਜਦੋਂ ਮਹਾਰਾਜ ਨੇ ਕਿਹਾ, ਪਾਤਸ਼ਾਹ ਕਹਿਣ ਲੱਗਾ, ਮਹਾਰਾਜ ਜ਼ਰੂਰ ਆਓ। ਅਖੀਰ ਬੇਨਤੀ ਕਰਨ ਤੋਂ ਕਿਹਾ ਜੀ, ਜਿਹੜੇ ਜਿੰਨੇ ਪੱਲਾ ਪਕੜ ਕੇ ਆਪਦੇ ਆਇਆ ਉਹਨਾਂ ਨੂੰ ਲਿਆਓ। ਸਤਿਗੁਰੂ ਜੀ ਨੂੰ 50 ਉਸ ਵੇਲੇ ਪੱਲਿਆਂ ਵਾਲਾ ਚੋਲਾ ਪਹਿ ਰਿਹਾ। ਉਹ ਚੋਲੇ ਨੂੰ ਪਹਿਰ ਕੇ ਤਿਆਰ ਹੋ ਕੇ ਗਵਾਲੀਅਰ 'ਚ ਨਿਕਲਣ ਵਾਸਤੇ ਉਸ ਵਕਤ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ। ਸਾਰਿਆਂ ਨੂੰ ਆਪਦਾ ਪੱਲਾ ਪਕੜਾਇਆ। 2 ਰਹਿ ਗਏ ਸਨ, ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬੰਨਣ ਵਾਲੀਆਂ, ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ, ਸਾਰਾ ਜੇਲ ਖਾਨਾ ਖਾਲੀ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ ਅੰਤਰਜਾਮੀ ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸਿਮ ਦੇ ਕੈਦੀ ਰਾਜੇ ਛੁੱਟੇ ਸੀ, ਜਿਸ ਪ੍ਰਕਾਰ ਸਾਹਿਬ ਸੰਗਤ ਜੀ ਘੁਮਾਸਰ ਦੀਆਂ ਕੈਦੀਆਂ 16,000 ਗੋਟੀਆਂ ਛੁੱਟੀਆਂ ਸੀ, ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖਹਿ ਕੇ ਚੱਲੇ ਆ ਰਹੇ ਹੈ। ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ, ਜਿਵੇਂ ਤਾਰਿਆਂ ਦੇ ਮੰਦਰ 'ਚ ਪੂਰਨਮਾਸ਼ੀ ਦਾ ਚੰਦ ਚੱਲਦਾ ਹੈ, ਐਂ ਗੁਰੂ ਸਾਹਿਬ ਸਾਰਿਆਂ ਦੇ ਵੀ ਸੋਹਰੇ ਆ ਰਹੇ ਹੈ। ਜਦੋਂ ਬਾਹਰ ਆਏ, ਉਹਨਾਂ ਦੀਆਂ ਬੇੜੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਦਰੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਨੂੰ ਲੈ ਕੇ ਚੱਲ ਰਾਜਿਆਂ ਨੂੰ, ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ। ਕਿਉਂ? ਗੁਰੂ ਮਹਾਰਾਜ ਸਾਹਿਬ ਗਵਾਲੀਅਰ 'ਚੋਂ ਜਦੋਂ ਦਿੱਲੀ ਆਏ, ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਕਦਵਾਏ। ਉਹਨਾਂ ਸਾਰਿਆਂ ਨੂੰ ਸਿੱਖੀ ਧਾਰਨ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਦੇ ਰਹੇ। ਇਸ ਪ੍ਰਕਾਰ ਮਹਾਰਾਜ ਨੂੰ ਬੰਦ ਖਲਾਸੀ ਕਰਾਈ ਸੀ ਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਜਿਵੇਂ ਮਹਾਰਾਜ ਨੇ ਕਿਹਾ ਉਸ ਤਰ੍ਹਾਂ ਮੰਨਣ ਕੀਤਾ। ਇੱਕ ਘੋੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ ਤੇ ਇੱਕ ਸਿਰੋਪਾਓ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਬਿਰਿਆ ਕੀਤਾ, ਆਪਣੇ ਰਾਜ ਵਾਪਸ ਕਰਾਏ ਸੀ। ਇਹ 52 ਰਾਜਿਆਂ ਨੂੰ ਰਾਜ ਦਵਾਇਆ ਸਤਿਗੁਰਾਂ ਨੇ। ਕੈਦ ਵਿੱਚੋਂ ਛੁਡਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ। ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਹਿਬ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ। ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਦੇਹ ਦਾ ਅੰਤ ਹੋਇਆ। ਜਿਸ ਭੜਪੂਜੇ ਦੇ ਪਾਸੋਂ, ਗੁਰਦਿੱਤੇ ਦੇ ਪਾਸੋਂ ਇਹ ਪਾਸੇ ਵਿੱਚੋਂ ਰੇਤਾ ਮੰਗਵਾਉਣਾ ਸੀ, ਉਸੇ ਦੇ ਕੜਛੇ ਦੇ ਨਾਲ ਇਹਦਾ ਅੰਤ ਹੋਇਆ ਸਾਹਿਬ ਸੰਗਤ ਜੀ। ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦੋਸ਼ੀ ਸੀ ਉਹ ਵੈਰ ਕਰਨ ਵਾਲਾ ਲੋਕ ਹੈਰਾਨ ਸਨ ਕਿ ਐਡਾ ਵੱਡਾ ਦੋਖੀ ਕਿਵੇਂ ਪਕੜਿਆ ਗਿਆ। ਉਸ ਨੂੰ ਦੰਡ ਦੇ ਕੇ ਇਸ ਪ੍ਰਕਾਰ ਸਾਧ ਸੰਗਤ ਜੀ ਉਹਦਾ ਦੇਹਾਂਤ ਹੋਇਆ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਰਹੇ। ਜਹਾਂਗੀਰ ਬਾਦਸ਼ਾਹ ਉਸ ਵਕਤ ਇਹ ਜਾਂਦਾ ਹੋਇਆ ਸ਼ਾਹਜਹਾਂ ਨੂੰ ਮਹਾਰਾਜ ਦੇ ਚਰਨਾਂ 'ਚ ਲਾ ਕੇ ਕਹਿਣ ਲੱਗਾ, ਮਹਾਰਾਜ ਇਹਦੀ ਬਾਂਹ ਪਕੜ ਕੇ ਰੱਖਿਓ। ਮਹਾਰਾਜ ਨੇ ਕਿਹਾ ਵੀ ਜਿਹਾ ਜਿਹਾ ਵਰਤੂ ਉਹੋ ਜਿਹਾ ਵਰਤਾਂਗੇ। ਇਹ ਬਚਨ ਕਹਿਣ ਤੋਂ ਬਾਅਦ ਉਸ ਮੀਆਂ ਮੀਰ ਜੀ ਦੀ ਸੰਗਤ ਕਰਨ ਨਾਲ, ਮੀਆਂ ਮੀਰ ਦੀ ਇੱਕ ਚੇਲੀ ਸੀ ਕਾਜੀ ਦੀ ਪੁੱਤਰੀ ਰੁਸਮ ਖਾਂ, ਕਾਜੀ ਸੀ ਰੁਸਮਦੀਨ, ਉਹਦੀ ਪੁੱਤਰੀ ਕੌਲਾਂ ਨਾਵੇਂ ਸੀ। ਉਹ ਕੌਲਾਂ ਨਾਵੇਂ ਸਤਸੰਗਣ ਹੋ ਗਈ ਮੀਆਂ ਮੀਰ ਦੀ ਸੰਗਤ ਕਰਕੇ। ਉਹ ਕੁਰਾਨ ਸ਼ਰੀਫ ਦੇ ਥਾਂ ਹਮੇਸ਼ਾ ਸੁਖਮਨੀ ਸਾਹਿਬ ਦਾ ਹੀ ਪਾਠ ਕਰਿਆ ਕਰ। ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਦੀਵਾਨ ਸਜਦਾ ਤੇ ਮੀਆਂ ਮੀਰ ਦੇ ਨਾਲ ਮਹਾਰਾਜ ਦਰਸ਼ਨ ਕਰਨ ਵਾਸਤੇ ਜਾਇਆ ਕਰ। ਇਹਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਐਸਾ ਸਿਰਕ ਲੱਗ ਗਿਆ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹੋ ਗਈ। ਮੀਆਂ ਮੀਰ ਨੇ ਸੁਣਿਆ ਸੀ ਤੇ ਕਾਜੀ ਗੁਰਬਾਣੀ ਪੜ੍ਹਦੀ ਸੁਣ ਕਰਕੇ ਫਤਵਾ ਲਾ ਤਾ ਕਿ ਇਹਨੂੰ ਕਤਲ ਕੀਤਾ ਜਾਵੇ। ਸੁਖਮਨੀ ਸਾਹਿਬ ਕਿਉਂ ਪੜ੍ਹਦੀ ਹੈ, ਇਹ ਕੁਰਾਨ ਸ਼ਰੀਫ ਛੱਡ ਕੇ ਇਹਨੂੰ ਕਿਉਂ ਕਰਦੀ ਹੈ। ਉਸ ਵੇਲੇ ਕੌਲਾਂ ਦੇ ਤਾਈ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੀਆਂ ਮੀਰ ਨੂੰ ਸਿਫਾਰਸ਼ ਕਰਕੇ ਅਬਦੁੱਲਾ ਖਾਂ ਲਿਖਿਆ ਜਾਣ ਭਾਈ ਜਾਨ ਸਿੰਘ ਉਹ ਮਰੀਦ ਨੂੰ ਨਾਲ ਭੇਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ। ਇਹ ਮਹਾਰਾਜ ਜਿੱਥੇ ਤੁਹਾਡੇ ਅਨੰਤ ਇਸਤਰੀ ਪੁਰਸ਼ ਆਪਦੇ ਦਰ ਵਿੱਚ ਵਰੋਸ ਆਉਂਦੇ ਹੈ, ਉੱਥੇ ਗਰੀਬ ਵਾਲੀ ਇਸ ਗਰੀਬਣੀ ਦੀ ਵੀ ਰੱਖਿਆ ਕਰੋ। ਮੁਸਲਮਾਨਾਂ ਦੇ ਘਰ 'ਚ ਕਿਤੇ ਵੀ ਇਹੋ ਜਿਹਾ ਥਾਂ ਨਹੀਂ ਜਿੱਥੇ ਦੀ ਜਾਨ ਬਖਸ਼ੀ ਹੋ ਸਕੇ। ਮੇਰੀ ਜਾਨ ਤਾਂ ਬਖਸ਼ੀ ਹੋ ਸਕਦੀ ਹੈ ਜੇ ਆਪਦੀ ਸ਼ਰਨ ਵਿੱਚ ਰੱਖੋ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਗਿਆ ਕੀਤੀ ਕਿ ਜੇ ਇਹਦੇ ਅੰਦਰ ਕੋਈ ਵਕਾਰ ਦੀ ਭਾਵਨਾ ਹੈ ਤਾਂ ਨਹੀਂ ਅਸੀਂ ਸ਼ਰਨ ਦੇ ਸਕਦੇ। ਜੇ ਵੀ ਬੰਦਗੀ ਦੀ ਭਾਵਨਾ ਤਾਂ ਗੁਰੂ ਕਾ ਦਰ ਖੁੱਲ੍ਹਾ, ਕੋਈ ਆਵੇ ਕਿਸੇ ਵੇਲੇ। ਇਹ ਸੁਣ ਕੇ ਇਸ ਨੂੰ ਕੌਲਾਂ ਲਿਖਿਆ ਕਿ ਮਹਾਰਾਜ ਮੈਂ ਤਾਂ ਮਨੋ ਤਨੋ ਗੁਰੂ ਕੀ ਹੋ ਗਈ ਹੈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨੂੰ ਥਾਂ ਦਿੱਤਾ। ਕੌਲ ਸਰ ਦੇ ਤੇ ਤੀਰਥ ਰਚਿਆ ਜਿੱਥੇ, ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਕੌਲਾਂ ਰਹਿਣ ਲੱਗ ਗਈ। ਇੱਕ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬਜ਼ਾਦੇ ਮਾਤਾ ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ ਅਤੇ ਮਾਤਾ ਨਾਨਕੀ ਦੇ ਪੁੱਤਰ ਬਾਬਾ ਅਟਲ ਰਾਜ ਜੀ ਤੇ ਅਣੀ ਰਾਜ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ, ਅਤੇ ਮਾਤਾ ਜੋ ਮੰਡਿਆਲੀ ਤੋਂ ਸੀ ਜਿਸਦਾ ਨਾਮ ਮਾਤਾ ਮਹਾਦੇਵੀ ਸੀ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਗੋਤ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਦਾ ਨਾਮ ਮਰਵਾਹੀ ਜੀ ਕਿਹਾ ਕਰਦੇ। ਤੋ ਉਹਨਾਂ ਦੇ ਪੁੱਤਰ ਸੂਰਜਮਲ ਜੀ ਹੋਏ। ਇਹ ਸਤਿਗੁਰਾਂ ਦਾ ਪਰਿਵਾਰ ਵੇਖ ਕੇ ਕੌਲਾਂ ਦਾ ਚਿੱਤ ਲਲਚਾ ਗਿਆ ਤੇ ਮੈਂ ਵੀ ਗੁਰੂ ਸਾਹਿਬ ਦੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਾਂ। ਅੱਗੇ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਕਿ ਤੈਂ ਬੰਦਗੀ ਵਾਸਤੇ ਸਾਡੇ ਅੱਗੇ ਬੇਨਤੀ ਕੀਤੀ ਸੀ, ਤੈਨੂੰ ਯੋਗ ਨਹੀਂ ਇਸ ਪ੍ਰਕਾਰ ਦੀ ਇੱਛਾ ਕਰਨੀ, ਪੁੱਤਰ ਸਦਾ ਨਹੀਂ ਰਹਿੰਦੇ ਹੁੰਦੇ, ਅਸੀਂ ਤੇਰੇ ਨਾਂ ਤੇ ਇਹ ਕੌਲਾ ਸਰੋਵਰ ਰੱਖ ਦਿੰਦੇ ਹਾਂ। ਕੌਲਾਂ ਨੇ ਆਪਣੇ ਘਰੋਂ ਜਿਹੜੀ ਮਾਇਆ ਲਿਆਉਂਦੀ ਸੀ ਚੂਮਾਂ ਵਗੈਰਾ ਉਹ ਵੀ ਹਾਜ਼ਰ ਕੀਤੀਆਂ ਤੇ ਸਤਿਗੁਰੂ ਜੀ ਨੂੰ ਕੌਲ ਸਰ ਨਾਮ ਵਾਲਾ ਤੀਰਥ ਰੱਖਿਆ ਇਸ ਕੌਲਾਂ ਦੀ ਬੇਨਤੀ ਕਰਨ ਤੋਂ ਕਿ ਤੇਰਾ ਪੁੱਤਰ ਐਸਾ ਪੈਦਾ ਕਰਦੇ ਹੈ ਜਿਹੜਾ ਸੰਗਤਾਂ 'ਚ ਹਮੇਸ਼ਾ ਲਈ ਚੇਤੇ ਰਹੇ। ਕੌਲ ਸਰ ਨਾਮ ਤੀਰਥ ਰੱਖਿਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕੌਲਾਂ ਦਾ ਆਧਾਰ ਕੀਤਾ। ਗੁਰੂ ਮਹਾਰਾਜ ਸਾਹਿਬ ਫਿਰ ਨਾਨਕ ਮਤੇ ਸਿੱਧਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਥਾਂ ਵਿਗਾੜ ਦਿੱਤਾ ਸੀ। ਉੱਥੇ ਸੱਚੇ ਪਾਤਸ਼ਾਹ ਅਲਮਾਸਟਿਕ ਹਕੀਮ ਸੀ, ਉਹ ਸਰਗਨ ਚੇਤੇ ਕਰਦਾ ਸੀ, ਪਿੱਪਲ ਸਾੜਦਾ ਸੀ ਸਿੱਧਾਂ ਨਾਲ ਗਲਾ ਕੇ, ਜਿਸ ਪਿੱਪਲ ਦੇ ਪੱਤੇ ਪੱਤੇ ਦੇ ਪੰਜਾ ਸੀ ਮਹਾਰਾਜ ਸਾਹਿਬ ਦਾ। ਗੁਰੂ ਮਹਾਰਾਜ ਸਾਹਿਬ ਉਹ ਸਾਹਿਬ ਦੀ ਰੱਖਿਆ ਕਰਨ ਵਾਸਤੇ 500 ਸਿੱਖ ਦੇ ਸਮੇਤ ਸਨਤਬਦ ਸਿੱਖਾਂ ਸਿੱਖਾਂ ਸਮੇਤ ਮਹਾਰਾਜ ਸਾਹਿਬ ਜੀ ਇੱਥੇ ਨਾਨਕ ਮਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋਗੀ ਸਾਰੇ ਭੱਜ ਨਿਕਲੇ। ਫਿਰ ਸਾਰੇ ਸਲਾਹ ਕਰਕੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਆਏ, ਕੋਈ ਕੋਈ ਰੂਪ ਧਾਰ ਕੇ ਆਇਆ, ਕੋਈ ਕੋਈ ਹਜੂਰ ਨੇ ਐਸਾ ਤੇਜ ਛੱਡਿਆ ਸਾਰਿਆਂ ਨੂੰ ਅੱਗ ਮੀਲ ਮੀਲ ਤੱਕ ਲੱਗਣ ਲੱਗ ਗਈ। ਡਰਦੇ ਸਾਰੇ ਸੜਦੇ ਭੱਜ ਗਏ ਸਿੱਧ। ਉਹ ਅਸਥਾਨ ਗੁਰੂ ਮਹਾਰਾਜ ਸਾਹਿਬ ਜੀ ਨੇ ਅਲਮਸਤ ਨੂੰ ਕਹਿ ਕੇ ਜਦ ਪਿੱਪਲ ਸਾੜਿਆ ਸੀ ਗੁਰੂ ਮਹਾਰਾਜ ਸਾਹਿਬ ਰਹਿ ਰਾਸ ਦੇ ਵਕਤ ਉੱਥੇ ਆ ਕੇ ਚੌਂਕੀ ਕੀਤੀ ਰਹਿ ਰਾਸ ਦੀ। ਚੌਂਕੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਲ ਮੰਗਵਾ ਕੇ ਕੇਸਰ ਲੈ ਕੇ ਉੱਤੇ ਕੇਸਰ ਘੋਲ ਕਰਕੇ ਜਲ ਛਿੜਕਿਆ। ਉਹ ਸੜੇ ਨਿਪਲ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜਲ ਛਿੜਕਿਆ, ਉਹਦੇ ਤੋਂ ਨਜ਼ਰਾਂ ਹਰੀਆਂ ਹੋ ਗਈਆਂ, ਜਿਹਦੇ ਉੱਤੇ ਕੇਸਰ ਦੇ ਛਿੱਟੇ ਛੋਟੇ ਤੇ ਵੱਡੇ ਸਨ। ਸਿੱਖ ਨੇ ਕਿਹਾ ਮਹਾਰਾਜ ਜੀ ਗੁਰੂ ਸਾਹਿਬ ਦਾ ਪੰਜਾ ਸੀ ਤੇ ਆਪ ਜੀ ਨੇ ਇਹ ਚੰਨਣ ਦੇ ਤੇ ਕੇਸਰ ਦੇ ਛਿੱਟੇ ਛੋਟੇ ਵੱਡੀਆਂ ਛਿੱਟਾਂ ਨੇ। ਮਹਾਰਾਜ ਨੇ ਕਿਹਾ ਤੇ ਅਲਮਸਤ ਹੁਣ ਸਾਡੀ ਇਹ ਯਾਦਗਾਰ ਇਵੇਂ ਕਾਇਮ ਰਹੇਗੀ। ਜਿਹੜਾ ਪੰਜਾ ਸੀ ਉਹ ਗੁਰੂ ਸਾਹਿਬ ਦਾ ਇਹਨਾਂ ਪੱਤਰਾਂ ਤੇ ਨਹੀਂ ਰਹੇਗਾ, ਅਲੋਪ ਹੋ ਗਿਆ। ਇਹ ਦੁਬਾਰਾ ਹਰਾ ਕਰਨ ਕਰਕੇ ਇਹ ਚੰਨਣ ਤੇ ਕੇਸਰ ਦੀਆਂ ਛਿੱਟਾਂ ਰਿਹਾ ਕਰਨਗੀਆਂ। ਹੁਣ ਤੱਕ ਸਾਧ ਸਿੰਘ ਜੀ ਨੇ ਪੱਤੇ ਲੱਗਦੇ ਆ, ਨਾਨਕ ਮਤੇ ਜਾ ਕੇ ਦਰਸ਼ਨ ਕੀਤੇ ਆ। ਉਸੇ ਪ੍ਰਕਾਰ ਸਾਧ ਸਿੰਘ ਜੀ ਉਹ ਕੇਸਰ ਦੀਆਂ ਛਿੱਟਾਂ ਕੋਈ ਛੋਟੀਆਂ ਕੋਈ ਵੱਡੀਆਂ ਉਹਨਾਂ ਪੱਤਿਆਂ ਦੇ ਉੱਤੇ ਹੈਗੀਆਂ। ਉਹ ਪੇਪਰ ਬਹੁਤ ਬਿਰਧ ਹੋ ਚੁੱਕਾ ਹੈ, ਖੜਾ ਸਾਹਿਬ ਬਣਿਆ ਹੋਇਆ ਹੈ, ਸਬਜ਼ਿਆਂ ਦੀ ਯਾਦਗਾਰ ਗੁਰੂ ਨਾਨਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਹ ਗੁਰਦੁਆਰੇ ਸਾਹਿਬ ਦੀ ਸਭ ਤੋਂ ਪਹਿਲਾਂ ਰੱਖਿਆ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਭਾਈ ਸਾਈ ਦਾਸ ਦੇ ਚੇਤੇ ਕਰਨ ਤੋਂ ਗੁਰੂ ਸਾਹਿਬ ਜੀ ਡਰੋਲੀ ਪੁੱਜੇ। ਪਰਿਵਾਰ ਨੂੰ ਮਾਤਾ ਸਾਹਿਬ ਗੰਗਾ ਸਾਹਿਬ ਸਮੇਤ ਭੇਜ ਦਿੱਤਾ ਸੀ। ਇੱਥੇ ਡਰੋਲੀ 'ਚ ਭਾਈ ਸਾਈ ਦਾਸ ਦੀ ਭਾਵਨਾ ਪੂਰੀ ਕੀਤੀ, ਦਰਸ਼ਨ ਦਿੱਤੇ, ਇਹਦੇ ਨਵੇਂ ਮਕਾਨ ਬਣਾਏ ਸੀ, ਇਹਨਾਂ ਵਿੱਚ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੋ ਕੌਂਟਰ ਕੀਤੇ, ਉਦੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਫੇਰ ਚੇਤੇ ਕੀਤਾ ਆਪ ਨੂੰ। ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਆ ਗਏ। ਅੰਮ੍ਰਿਤਸਰ ਸਾਹਿਬ ਵਿੱਚ ਆਇਆਂ ਤੋਂ ਉਦੋਂ ਬਾਅਦ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਲਾਹੌਰ ਸ਼ਾਹ ਜਹਾਂ ਨੇ ਜਿਹੜਾ ਇੱਕ ਸਿੱਖ ਘੋੜਾ ਲਈ ਆਉਂਦਾ ਸੀ, ਉਹ ਘੋੜਾ ਮਹਾਰਾਜ ਸਾਹਿਬ ਦਾ ਇਸ ਨੂੰ ਜ਼ਬਰਦਸਤੀ ਖੋਹ ਲਿਆ। ਉਹ ਖੋਹਣ ਤੋਂ ਘੋੜਾ ਬਿਮਾਰ ਹੋ ਗਿਆ। ਉਹ ਬਿਮਾਰ ਹੋਇਆ ਘੋੜਾ ਇਸ ਨੇ ਕਾਜੀ ਰਸੂਦੀਨ ਨੂੰ ਦਾਨ ਕਰ ਦਿੱਤਾ। ਜਿਸ ਵੇਲੇ ਦਾਨ ਕਰ ਦਿੱਤਾ ਉਹ ਬਹੁਤ ਨਿਸਾ ਹੋਇਆ ਘੋੜਾ, ਜੋ ਇੱਕ ਲੱਤ ਲਾਵੇ ਹੀ ਨਾ, ਕਿਉਂ ਜਾ ਰਿਹਾ ਵੇਖਿਆ। ਉਹ ਸਿੱਖ ਨੇ ਕਿਹਾ ਮਹਾਰਾਜ ਮੇਰਾ ਘੋੜਾ ਹੀ ਜਿਹੜਾ ਖੋਇਆ। ਸਤਿਗੁਰਾਂ ਨੇ ਕਿਹਾ ਕੋਈ ਨੀ, ਸਿੱਖਾ ਸਾਨੂੰ ਆ ਗਿਆ ਤੇਰਾ ਦਿੱਤਾ ਹੋਇਆ। ਨਹੀਂ ਮਹਾਰਾਜ, ਜਿੰਨਾ ਚਿਰ ਆਪ ਸਵਾਰ ਨਹੀਂ ਨਾ ਹੁੰਦੇ ਇਸ ਦੇ ਉੱਤੇ, ਉਹਨਾਂ ਚਿਰ ਮੇਰਾ ਚਿੱਤ ਖੁਸ਼ ਨਹੀਂ ਹੁੰਦਾ। ਇਹ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਾਜੀ ਨੂੰ ਬੁਲਾ ਕੇ ਕਿਹਾ ਕਿ ਕਾਜੀ ਇਹ ਘੋੜਾ ਵੇਚਣਾ ਹੈ, ਕਹਿੰਦੇ ਦੇਖ ਲਓ ਜੀ ਤਿੰਨ ਲੁੱਟਾਂ ਹੀ ਲਾਉਂਦਾ ਹੈ, ਕਿਉਂਕਿ ਲਾਉਂਦਾ ਨਹੀਂ, ਤੁਹਾਡੀ ਮਰਜ਼ੀ ਹੈ, ਮੁੱਲ ਮੈਂ ਬਹੁਤ ਲੈਣਾ ਹੈ, ਇਹ 1.25 ਲੱਖ ਦੀ ਕੀਮਤ ਦਾ ਸੁਣਿਆ ਮੈਂ, ਅਤੇ 10,000 ਰੁਪਈਆ ਤੁਸੀਂ ਦਿਓ। ਮਹਾਰਾਜ ਕਹਿੰਦੇ ਕਾਜੀ ਜਿੰਨਾ ਮੰਗੇਗਾ ਉਹਨਾਂ ਦੇ ਦੇਵੇਂਗੇ, ਪਰ ਸੰਗਤ ਜਿਸ ਵਕਤ ਲੈ ਕੇ ਆਵੇਗੀ ਉਹਨੂੰ ਦਿੱਤਾ ਜਾਏਗਾ। ਇਹ ਬਚਨ ਕਹਿ ਕੇ ਘੋੜਾ ਮਹਾਰਾਜ ਨੂੰ ਬਣਾ ਲਿਆ। ਘੋੜਾ ਦੂਏ ਦਿਨ ਰਾਜੀ ਹੋ ਗਿਆ, ਸਰਗੋਂ ਨਾਲ ਸਵਾਰੀ ਕੀਤੀ। ਉਹ ਸਿੱਖ ਬੜਾ ਪ੍ਰਸੰਨ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਉਹ ਕਾਜੀ ਫੇਰ ਘੋੜੇ ਦੇ ਮੁੱਲ ਲੈਣ ਵਾਸਤੇ ਆਇਆ। ਇਹਦੇ ਕੌਲਾਂ ਦੇ ਘਰ ਜਦੋਂ ਵੇਖਿਆ ਕਿ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਖਾਣਾ ਕੀਤਾ, ਔਰ ਬਹੁਤ ਦੁਖੀ ਹੋ ਗਿਆ ਕਿ ਮੇਰੀ ਪੁੱਤਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆ ਗਈ। ਦੁਖੀ ਹੋ ਕੇ ਪਾਤਸ਼ਾਹ ਦੇ ਕੋਲ ਫਰਿਆਦ ਕੀਤੀ। ਬਾਦਸ਼ਾਹ ਨੇ ਉਸ ਵਕਤ ਖਬਰਿਆ ਹੋਇਆ ਸੀ ਕਿ ਸ਼ਾਹ ਜਹਾਂ ਇਹਦੀ ਸੁਣੀ ਨਾ, ਕਹਿੰਦੇ ਤਾਂ ਸਾਰੀ ਆਪਾਂ ਤਾਂ ਰੂਹ ਗਵਾਤੀ ਹੈ। ਇਸ ਪ੍ਰਕਾਰ ਕਹਿ ਕੇ ਝਿੜਕਦਾ ਕਾਜੀ ਦੇ ਤਾਈ। ਫੇਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਇਸ ਤਰ੍ਹਾਂ ਰਹਿੰਦਿਆਂ ਕੋਈ ਸਮਾਂ ਬਤੀਤ ਕੀਤਾ। ਸ਼ਾਹਜਹਾਂ ਬਾਦਸ਼ਾਹ ਨੇ ਸ਼ਿਕਾਰ ਇੱਕ ਦਿਨ ਖੇਲਣ ਚੜਿਆ। ਇਹ ਸ਼ਿਕਾਰ ਜਿਸ ਵਕਤ ਚੜਿਆ, ਇਹਨੂੰ ਗੁਰੂ ਸਾਹਿਬ ਦਾ ਘੋੜਾ ਜੱਗੇ ਜ਼ਬਰਦਸਤੀ ਲੈ ਰਿਹਾ ਸੀ। ਉਸ ਘੋੜੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦਾ ਰੱਜਿਆ ਹੋਇਆ ਬਾਜ ਸੀ, ਉਹ ਗੁਰੂ ਸਾਹਿਬ ਦੇ ਪਾਸ ਆ ਬੈਠਾ ਤੇ ਸਰਗੋਂ ਨੇ ਆਪਣੇ ਬਾਜ ਨਾਲ ਰਲਾ ਲਿਆ। ਮੀਰ ਸ਼ਿਕਾਰੀ ਮਗਰ ਆਏ ਮੰਗਣ ਲੱਗੇ। ਹਜ਼ੂਰ ਨੇ ਕਿਹਾ ਬਈ ਅੱਗੇ ਸਾਡੇ ਬਾਦਸ਼ਾਹ ਦਾ ਹੈ, ਜ਼ੋਰ ਦਿਖਾਉਣ ਲੱਗੇ। ਮਹਾਰਾਜ ਕਹਿੰਦੇ ਜ਼ੋਰ ਕੀ ਵਿਖਾਉਂਦੇ ਹੋ, ਇਹ ਰੱਬ ਨੇ ਸਾਨੂੰ ਦਿੱਤੀ ਹੈ ਚੀਜ਼, ਉਹਨੂੰ ਸਾਡਾ ਘੋੜਾ ਖੋਲਿਆ ਸੀ, ਅਸੀਂ ਇਹ ਬਾਜ ਲੈ ਲਿਆ। ਉਸ ਵੇਲੇ ਜੰਗ ਹੋਇਆ ਸਾਧ ਸੰਗਤ ਜੀ, ਮੁਗਲ ਸਿੱਖਾਂ 7,000 ਫੌਜ ਲੈ ਕੇ ਲਾਹੌਰ ਤੋਂ ਚੜ੍ਹ ਕੇ ਆਇਆ। ਸਤਿਗੁਰੂ ਮਹਾਰਾਜ ਸਾਹਿਬ ਜੰਗ ਮੈਦਾਨ ਦੇ ਵਿੱਚ ਸਾਰਿਆਂ ਤਾਈਂ ਲਟਾ ਦਿੱਤਾ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਪਹਿਲਾ ਯੁੱਧ ਹੋਇਆ। ਦੂਸਰਾ ਜੰਗ ਸਾਧ ਸੰਗਤ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਘੇਰਣ ਨੇ ਉਹ ਗੁਰੂ ਮਹਾਰਾਜ ਸਾਹਿਬ ਦੇ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਨੂੰ ਜਦੋਂ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸਿੱਖਾਂ ਦੇ ਕੁੱਟਣ ਤੋਂ, ਉਸ ਵੇਲੇ ਸਾਧ ਸੰਗਤ ਜੀ ਚੜ੍ਹਾਈ ਕਰ ਗਿਆ। ਤੇਰੇ ਪੁੱਤਰ ਨੇ ਉਸ ਵਕਤ ਜਲੰਧਰ ਦੇ ਵਿੱਚੋਂ ਸੂਬੇ ਦੇ ਪਾਸੋਂ ਅਬਦਲ ਖਾਂ ਤੋਂ 15,000 ਫੌਜ ਸਮੇਤ ਆਇਆ। ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਹੋਇਆ, ਉਹ ਜੰਗ ਮੈਦਾਨ ਦੇ ਵਿੱਚ 15,000 ਫੌਜ ਸਮੇਤ ਅਬਦਲ ਖਾਂ ਸੂਬਾ ਵੀ ਸਮਾਪਤ ਹੋ ਗਿਆ। ਇਸ ਪ੍ਰਕਾਰ ਦੂਸਰਾ ਜੰਗ ਕੀਤਾ। ਤੀਜੇ ਜੰਗ ਆ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫੇਰ ਗਰੀਬ ਨੂੰ ਅੱਜ ਹੀ ਡੋਲੀ ਪੁੱਜੇ ਹਨ। ਇਹ ਡੋਲੀ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਜੋ ਨਿਵਾਸ ਕੀਤਾ, ਸਾਈ ਦਾਸ ਦੀਆਂ ਭਾਵਨਾ ਪੂਰੀਆਂ ਕੀਤੀਆਂ, ਭਾਈ ਰੂਪ ਚੰਦ ਆਦਿਕਾਂ ਦੀ ਸਾਖੀ। ਉਸ ਵਕਤ ਮਹਾਰਾਜ ਦੇ ਵਰ ਨਾਲ ਜੋ ਪਹਿਲਾਂ ਪੈਦਾ ਹੋਇਆ ਸੀ, ਇਹ ਰੂਪ ਚੰਦ ਨੇ ਪਾਣੀ ਗੁਰੂ ਮਹਾਰਾਜ ਸਾਹਿਬ ਨੂੰ ਪਿਆਉਣ ਵਾਸਤੇ ਦੇਸ਼ ਦੇ ਮਹੀਨੇ ਪਰਨ ਕਰ ਲਿਆ ਤੇ ਪਾਣੀ ਜਿਹੜਾ ਕੂਨੇ ਦਾ ਹੈ ਠੰਡਾ, ਇਹ ਸਤਗੁਰਾਂ ਨੂੰ ਲੂਣਾ ਲਾ ਕੇ ਠੰਡਾ ਹੋਇਆ। ਮਹਾਰਾਜ ਦੇ ਪਿਆਉਣੇ ਯੋਗ ਹੈ। ਸਤਗੁਰੂ ਜੀ ਨੇ ਦਰੋਲੀ ਤੋਂ ਜਾ ਕੇ ਇਹ ਸਿੱਖ ਦਾ ਪਾਣੀ ਪੀਤਾ। ਇਹਨਾਂ ਦਾ ਪ੍ਰੇਮ ਪੜ ਕੇ ਗੁਰੂ ਮਹਾਰਾਜ ਸਾਨੂੰ ਭਾਈ ਰੂਪਾ ਨਗਰ ਆਪਣੀ ਹੱਥੀ ਸੱਚੇ ਪਾਤਸ਼ਾਹ ਨੂੰ ਵਸਾਉਣਾ ਕੀਤਾ। ਇਹ ਰੂਪ ਚੰਦ ਆਦਿਕ ਸਿੱਖਾਂ ਦੇ ਤਾਈ ਨਿਹਾਲ ਕੀਤਾ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਰੋੜੀ ਮੱਲ ਸਿੱਖ ਸੀ ਸੁਦਾਗਰ, ਉਹਦੇ ਦੋ ਘੋੜੇ ਸ਼ਾਹਜਹਾਂ ਨੇ ਜ਼ਬਰਦਸਤੀ ਲਲਾ ਵੇਗ ਨੇ ਤੇ ਉਹਦੇ ਨਾਲ ਦੇ ਭਰਾ ਕੰਬਰ ਵੇਗ ਨੇ, ਉਹ ਗੁਰੂ ਮਹਾਰਾਜ ਸਾਹਿਬ ਦੀ ਸਿੱਖ ਕਹਿ ਰਿਹਾ ਭੇਟਾ ਹੈ, ਜ਼ਬਰਦਸਤੀ ਖੋ ਕੇ ਬਾਦਸ਼ਾਹ ਦੇ ਪਾਸ ਪਹੁੰਚਾ ਦਿੱਤੇ। ਮਹਾਰਾਜ ਸਾਹਿਬ ਨੂੰ ਕਿਹਾ ਭਾਈ ਰੂਪੇ ਰਹਿੰਦੇ ਹਾਂ ਕਿ ਭਾਈ ਕੋਈ ਸਿੱਖ ਐਸਾ ਹੈ ਜਿਹੜਾ ਬਹਾਦਰੀ ਦੇ ਨਾਲ ਘੋੜੇ ਲਿਆਵੇ। ਬੀਬੀ ਚੰਦ ਨੇ ਬੀੜਾ ਚੱਕੇ ਉਸ ਵੇਲੇ ਸਾਧ ਸੰਗਤ ਜੀ ਗਿਆ, ਪਹਿਲਾਂ ਕਾਹੀ ਬਣ ਕੇ ਘੋੜਾ ਲਿਆਂਦਾ, ਦੂਸਰਾ ਸਾਧ ਸੰਗਤ ਜੀ ਖੋਜੀ ਬਣ ਕੇ ਘੋੜਾ ਲਿਆਇਆ। ਇਹ ਦੋਵੇਂ ਘੋੜੇ ਮਹਾਰਾਜ ਦੇ ਪਾਸ ਪੁੱਜ ਗਏ ਭਾਈ ਰੂਪੇ। ਉਸ ਵੇਲੇ ਸ਼ਾਹਜਹਾਂ ਤਿਆਰੀ ਕੀਤੀ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਨ ਦੀ। ਸ਼ਾਹਜਹਾਂ ਨੂੰ ਰੋਕਤਾ ਵਜ਼ੀਰ ਖਾਨ ਕੇ, ਕੀ ਪਤਾ ਗੁਰੂ ਕਾ ਘਰ ਮਾਰਿਆ ਜਾਵੇ ਬਾਦਸ਼ਾਹ, ਤੂੰ ਆਪਣੀ ਫੌਜ ਭੇਜ ਦੇ। ਗਿਆਨ ਸਿੰਘ ਲਿਖਿਆ 1,35,000 ਫੌਜ, ਗੁਰਪ੍ਰਤਾਪ ਵਿੱਚ ਲਿਖਿਆ 35,000 ਫੌਜ ਦੇ ਕੇ ਲਲਾ ਵੇਗ ਤੇ ਕੰਬਰ ਵੇਗ ਤੇ ਕਾਬਲ ਵੇਗ, ਇਹਨਾਂ ਨੂੰ ਚੜ੍ਹਾਈ ਕੀਤੀ। ਗੁਰੂ ਮਹਾਰਾਜ ਸਾਹਿਬ ਤੇ ਚੜ੍ਹ ਕੇ ਆਏ। ਸਿਆਲ ਦੀ ਰੁੱਤ ਸੀ, ਪੋਹ ਦੇ ਦਿਨ ਸਨ। ਗੁਰੂ ਮਹਾਰਾਜ ਸਾਹਿਬ ਦਾ ਮੁਕਾਬਲਾ ਗੁਰੂ ਸਾਹਿਬ ਦਾ ਸਥਾਨ ਸੀ ਜਿਹੜਾ, ਜੋ 9 ਕੋਹ ਕਾਂਗੜ ਤੋਂ ਅੱਗੇ ਦੱਖਣ ਦੀ ਤਰਫ ਹੈ। ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਕੱਚੇ ਤਲਾਅ ਨੂੰ ਘੇਰ ਕੇ ਪਾਣੀ ਦੇ ਨੂੰ ਮੈਦਾਨ ਦਾ ਜੰਗ ਕੀਤਾ। ਜਿਸ ਜੰਗ ਦੇ ਵਿੱਚ ਲਲਾ ਵੇਗ ਤੇ ਕੰਬਰ ਵੇਗ ਆਦਿਕ ਤੇ ਕਾਬਲੀ ਵੇਗ ਵਗੈਰਾ ਸਤਿਗੁਰਾਂ ਨੇ ਹੱਥੀ ਮਾਰ ਕੇ ਸਾਰੀ ਫੌਜ ਦਾ ਸਮਾਪਤ ਕੀਤਾ। ਦਮਦਮਾ ਰੱਜ ਕੇ ਮਹਾਰਾਜ ਉੱਥੇ ਕੀਰਤਨ ਸਿੱਖਾਂ ਤੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ। ਇਹ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ, ਗਰੀਬ ਨੂੰ ਆਜ ਬੇਅੰਤ ਜੀਵਾਂ ਦਾ ਉਧਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਆ ਕੇ ਨਿਵਾਸ ਕੀਤਾ। ਇੱਥੇ ਰਹਿੰਦੇ ਹੋਇਆਂ ਸੱਚੇ ਪਾਤਸ਼ਾਹ ਦੇ ਨਿਮਕ ਹਰਾਮੀ ਬਣ ਗਿਆ ਪੈਂਦੇ ਖਾਂ, ਗੁਰੂ ਘਰ ਦੇ ਸਾਰੇ ਪਦਾਰਥ ਖਾ ਕੇ ਗੁਰੂ ਕਾ ਫੌਜੀ ਹੋ ਕੇ ਨੌਕਰ ਹੋ ਕੇ ਇਸ ਨੇ ਸਤਿਗੁਰਾਂ ਦਾ ਬਾਜ ਚੁਰਾ ਲਿਆ। ਔਰ ਭਾਈ ਬਾਬੇ ਗੁਰਦਿੱਤੇ ਨੂੰ ਦਿੱਤਾ ਹੀ ਨਾ, ਅਤੇ ਇਸੇ ਪ੍ਰਕਾਰ ਹੋਰ ਵੀ ਬਹੁਤ ਚੋਰੀਆਂ ਕਰਦਾ ਰਿਹਾ। ਉਹ ਚੋਰੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੂੰ ਪਾਸ ਬੁਲਾਇਆ। ਸਤਿਗੁਰਾਂ ਦੇ ਬੁਲਾਉਣ ਤੋਂ ਗੁਰਾਂ ਦੇ ਚਰਨਾਂ ਦੀ ਝੂਠੀ ਸਹੁੰ ਖਾ ਗਿਆ। ਝੂਠੀ ਸਹੁੰ ਖਾਣ ਤੋਂ ਮਹਾਰਾਜ ਨੇ ਕਿਹਾ, ਝੂਠ ਬੋਲਦਾ ਤੂੰ। ਭਾਈ ਬਿਧੀ ਚੰਦ ਨੂੰ ਭੇਜਿਆ ਦੁਪਹਿਰੇ ਜਾ ਕੇ, ਬਿਧੀ ਚੰਦ ਇਹਦੇ ਘਰੋਂ ਹੀ ਬਾਜ ਲਿਆਇਆ, ਅੱਡੇ ਤੇ ਬੈਠਾ, ਇਹਦਾ ਜਵਾਈ ਅਸਮਾਨ ਖਾਂ ਸੀ ਰੱਖੀ ਬੈਠਾ ਸੀ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਆਪਣੇ ਫੌਜ ਵਿੱਚੋਂ ਕੱਢ ਦਿੱਤਾ। ਇਹਨੂੰ ਜਾ ਕੇ ਆਪਦੇ ਜ਼ੋਰ ਦੇ ਮਾਣ ਨਾਲ ਸ਼ਾਹਜਹਾਂ ਅੱਗੇ ਫਰਿਆਦ ਕੀਤੀ। ਸ਼ਾਹਜਹਾਂ ਨੇ ਉਸ ਵਕਤ 50,000 ਦਾ ਫੌਜੀ ਫੌਜ ਦਾ ਮਾਲਕ ਕਾਲੇ ਖਾਂ ਸੂਬਾ ਸੀ ਪਿਛੌਰ ਦਾ, ਉਹਨੂੰ ਬੀੜਾ ਚੱਕ ਕੇ ਤਿਆਰ ਕਰ ਦਿੱਤਾ। 2,000 ਅਨਵਰ ਖੋਜੇ ਦੀ ਸੀ, ਉਹਨੂੰ ਤਿਆਰ ਕਰ ਦਿੱਤਾ। 11,000 ਕੁਤਬ ਖਾਂ ਜਿਹੜਾ ਜਲੰਧਰ ਦਾ ਸੂਬਾ ਸੀ, ਉਸ ਦੀ ਫੌਜ ਸੀ, ਉਸ ਨੂੰ ਤਿਆਰ ਕਰ ਦਿੱਤਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਫੌਜ ਸਾਰੀ ਤਿਆਰ ਕਰਕੇ, ਕੁਝ ਪਿੰਡਾਂ ਦੀ ਖੇਡ ਸੀ, 1,00,000 ਦਾ ਡੇਢ ਪਿੰਡ ਕਰਤਾਰਪੁਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆ ਗਈ। ਰਾਤ ਨੂੰ ਇਹ ਚੜ੍ਹ ਕੇ ਆਏ, ਪਹਿਲਾਂ ਛੋਟੇ ਮੀਰ ਖਾਂ ਜਿਹੜਾ ਪਿੰਡ ਸੀਗਾ ਇਹਦਾ ਆਪਣੇ ਪੈਂਡੇ ਦਾ, ਉਹ ਮਾਰਿਆ ਗਿਆ ਫੌਜ ਦੇ ਨਾਲ। ਫਿਰ ਕਰਤਾਰਪੁਰ ਸਾਹਿਬ ਚੜ੍ਹ ਕੇ ਆਏ ਗੁਰੂ ਸਾਹਿਬ ਜੀ ਨੇ। ਉਸ ਵੇਲੇ ਸਾਰੇ ਸਾਹਿਬਜ਼ਾਦੇ ਵੀ ਇਹ ਜੰਗ 'ਚ ਮਹਾਰਾਜ ਦੇ ਨਾਲ ਸਨ। ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਅਨੀ ਰਾਏ ਸਾਰੇ ਸਾਹਿਬਜ਼ਾਦੇ ਨਾਲ ਸਨ। ਬਾਬਾ ਅਟਲ ਰਾਜ ਜੀ ਮੋਹਨ ਨਾਵੇਂ ਇੱਕ ਬੱਚਾ ਅੰਮ੍ਰਿਤਸਰ ਜਿਉਂਦਾ ਕਰਤਾ ਸੀ, ਸੈਨੀ ਖੱਤਰੀ ਦਾ ਪੁੱਤਰ। ਉਹਨੂੰ ਕਿਹਾ ਸੀ ਕਿ ਤੂੰ ਦੋ ਇੱਕ ਮਿਆਨ ਤਲਵਾਰਾਂ ਨਹੀਂ ਸਮਾਉਂਦੀਆਂ, ਇਹ ਤੂੰ ਕਰਾਂ ਮਾਰ ਦਿਖਾਉਣਾ ਨਹੀਂ ਹਟਦਾ। ਉਸ ਵੇਲੇ ਬਾਬਾ ਅਟਲ ਜੀ ਸਮਾ ਗਏ ਸਨ ਅਤੇ ਬਾਬਾ ਅਟਲ ਜੀ ਦੇ ਕਥਾ ਪਿੱਛੇ ਇਸ ਪ੍ਰਕਾਰ ਸਾਧ ਸਿੰਘ ਜੀ ਸਮਝਣੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਵਕਤ ਮੁਕਾਬਲਾ ਕਰਕੇ ਸਾਰੀਆਂ ਫੌਜਾਂ ਦਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਉਦਾਰੇ ਸ਼ਹਿਰ ਵਿੱਚ ਕਿਸੇ ਨੂੰ ਵੜ ਨਹੀਂ ਦਿੱਤਾ। 1,00,000 ਫੌਜ ਆਈ ਸੀ, ਸਭਨਾਂ ਮੁਰਗਿਆਂ ਦਾ ਕੋਟ ਬਣਾ ਬਣਾ ਕੇ ਐਸਾ ਜੰਗ ਕੀਤਾ ਸਤਿਗੁਰਾਂ ਨੇ, ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਟਾ ਦਿੱਤਾ। ਅਖੀਰ ਪੈਂਡੇ ਖਾਂ ਚੜ੍ਹ ਕੇ ਆਇਆ ਗੁਰੂ ਸਾਹਿਬ ਦੇ ਉੱਤੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 'ਤੇ ਵਾਰ ਕੀਤੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਰ ਲੈ ਵਾਰ ਪਹਿਲਾਂ, 3 ਵਾਰ ਕੀਤੇ, 3 ਵਾਰ ਨਾਲ ਇਹਦਾ ਖੰਡਾ ਟੁੱਟ ਕੇ ਡਿੱਗ ਪਿਆ। ਫਿਰ ਗੁਰੂ ਮਹਾਰਾਜ ਸਾਹਿਬ ਨੂੰ ਜੱਫੀ ਨਾਲ ਹੱਥ ਪਾਉਣ ਲੱਗਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਜ ਨੂੰ ਕਿਹਾ ਤੇਰੇ ਹੱਥ ਵਿੱਚ ਹਥਿਆਰ ਨਹੀਂ, ਅਸੀਂ ਵਾਰ ਨਹੀਂ ਕਰਨਾ ਚਾਹੁੰਦੇ। ਫਿਰ ਇਹ ਆਇਆ, ਜਿਸ ਵੇਲੇ ਆਇਆ ਗੁਰੂ ਮਹਾਰਾਜ ਸਾਹਿਬ ਨੇ ਐਸੀ ਤੇਗ ਵਾਹੀ, ਕਹਿੰਦੇ ਉਹ ਕਲਮਾ ਚੇਤੇ ਕਰ ਤੁਹਾਡਾ ਮਾਣ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੜੀ ਗਲਤੀ ਕੀਤੀ ਹੈ, ਕਲਮਾ ਤੁਹਾਡੀ ਹੁਣ ਤਲਵਾਰ ਹੀ ਮਿਸ਼ਰ ਦੀ ਜਿਹੜੀ ਬਣੀ ਹੈ, ਇਹ ਮੇਰਾ ਕਲਮਾ ਹੈ, ਮੇਰਾ ਉਧਾਰ ਕਰੋ। ਗੁਰੂ ਸਾਹਿਬ ਜੀ ਨੇ ਖੰਡਾ ਵਾਹਤਾ, ਇਹਦੇ 2 ਟੁਕੜੇ ਹੋ ਗਏ, ਉਸ ਵਕਤ 2 ਧੜ ਹੋ ਗਏ, ਢਾਲਿਆਂ ਦੀਆਂ ਛਾਵਾਂ ਕੀਤੀਆਂ। ਗੁਰੂ ਸਾਹਿਬ ਨੇ ਕਿਹਾ ਪਾਲਣਾ ਹੱਥੀ ਕੀਤਾ ਸੀ, ਇਹਨੂੰ ਹੱਥੀ ਮਾਰਨਾ ਪਿਆ। ਉਸ ਵੇਲੇ ਦਾ ਕਲਿਆਣ ਕੀਤੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਕਾਲੇ ਖਾਂ ਸੂਬਾ ਚੜ੍ਹ ਕੇ ਆਇਆ, ਉਹਨੂੰ ਵੀ ਮਾਰਿਆ ਜੰਗ ਵਿੱਚ। ਇਸ ਪ੍ਰਕਾਰ ਕਰਤਾਰਪੁਰ ਸਾਹਿਬ ਦਾ ਜੰਗ ਸਮਾਪਤ ਕਰਕੇ ਭਾਈ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਸਿੱਖ ਸਨ, ਉਸ ਵਕਤ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਕੀ ਆ ਗਿਆ ਹੈ, ਇੱਥੇ ਨੇੜੇ ਦਰਿਆ ਵੀ ਕੋਈ ਜਿੱਥੇ ਮੁਰਗੇ ਸਿੱਟੇ ਜਾਣ। ਮਹਾਰਾਜ ਜੀ ਨੇ ਕਿਹਾ ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਹੈ, ਉਹ ਸਾਨੂੰ ਚੇਤੇ ਕਰਦਾ ਹੈ, ਕੀਰਤਪੁਰ ਸਾਹਿਬ ਪੁੱਜਣਾ ਹੈ। ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਇੱਥੇ ਰੰਗ ਸਰ 'ਤੇ ਬੈਠ ਗਏ, ਸਾਰੇ ਸਮਾਨ ਨੂੰ ਤਿਆਰ ਕਰਾ ਕੇ ਸਿੱਖ ਸੰਗਤਾਂ ਨਾਲ ਚੱਲ ਪਈਆਂ। ਕੀਰਤਪੁਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਆਏ। ਕੀਰਤਪੁਰ ਸਾਹਿਬ ਦੇ ਰਸਤੇ 'ਚ ਜੋ ਸਹਿਲਾ ਘੋੜੇ ਦਾ ਥਾਂ ਬਣਿਆ ਹੋਇਆ ਹੈ, ਉਹ ਜਾਨ ਭਾਈ ਦਾ ਨਾਮ ਹੈ ਗੁਰਪ੍ਰਤਾਪ ਵਿੱਚ। ਸੋ ਉਸ ਘੋੜੇ ਦਾ ਉੱਥੇ ਅੰਤ ਦਾ ਸਮਾਂ ਆ ਗਿਆ। ਗੁਰੂ ਸਾਹਿਬ ਕਿਰਪਾ ਕਰਕੇ ਉਸ ਘੋੜੇ ਤੋਂ ਉੱਤਰ ਪਏ ਗੁਰੂ ਹਰਗੋਬਿੰਦ ਸਾਹਿਬ ਜੀ। ਜੋ ਉੱਤਰ ਕੇ ਪਾਣੀ ਵੱਲ ਭਾਈ ਜੀ ਵੀ ਚੰਦਨ ਪੀਤਾ, ਪਾਣੀ ਪੀ ਕੇ ਘੋੜਾ ਉੱਥੇ ਹੀ ਉਹ ਸਰੀਰ ਦਾ ਸਮਾਪਤੀ ਕਰ ਗਿਆ। ਉਹ ਯਾਦਗਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਪਾਸੇ ਚੜ੍ਹਦੇ ਪਾਸੇ ਪਹਾੜ ਦੇ ਪਾਸੇ ਚਰਨ ਗੰਗਾ ਦੇ ਉੱਪਰ ਬਣੀ ਹੋਈ ਹੈ। ਸਹੇਲੇ ਘੋੜਾ ਕਹਿੰਦੇ ਹੈ ਉਹ ਜਾਨ ਭਾਈ ਗੁਰਪ੍ਰਤਾਪ ਵਿੱਚ ਜਾਨ ਭਾਈ ਲਿਖਿਆ ਸਹੇਲਾ ਤਾਂ ਜਿਹੜਾ ਘੋੜਾ ਸੀ ਉਹ ਤੀਰ ਮਾਰਨ ਤੋਂ ਲੜਾ ਵੇਖਦੇ ਉੱਥੇ ਹੀ ਗੁਰੂ ਸਾਹਿਬ ਰਾਜ ਵਿੱਚ ਸ਼ਹੀਦ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਹੁੰਚਾਉਣ ਤੱਕ ਇਹ ਘੋੜੇ ਨੇ ਬਹੁਤ ਸਾਰੇ ਇਹਦੇ ਵਿੱਚ ਲੋਹਾ ਗੋਲੀਆਂ ਸਿੱਕਾ ਪਿਆ ਸੀ, ਉੱਥੋਂ ਤੱਕ ਗੁਰੂ ਸਾਹਿਬ ਨੂੰ ਪਹੁੰਚਾਉਣ ਤੱਕ ਹੀ ਇਹਨੂੰ ਸੇਵਾ ਕਰਨੀ ਸੀ। ਫਿਰ ਮਹਾਰਾਜ ਸਾਹਿਬ ਹੋਰ ਰਾਸਤੇ 'ਤੇ ਚੜ੍ਹ ਕਰਕੇ ਇੱਥੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਏ। ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਸੀ, ਉਹ ਚੇਤੇ ਕਰ ਰਿਹਾ ਸੀ, ਉਹਨੂੰ ਦਰਸ਼ਨ ਦਿੱਤੇ ਮਹਾਰਾਜ ਨੇ। ਕਿਹਾ ਕਿ ਹੋਰ ਜੇ ਦਰਸ਼ਨ ਚਾਹੁੰਦਾ ਤਾਂ ਸਮਾਂ ਦੱਸ, ਕਿੰਨਾ ਚਾਹੁੰਦਾ, ਤੇਰੀ ਉਮਰ ਲੰਮੀ ਕਰ ਦਈਏ। ਇਹਨ ਮਹਾਰਾਜ ਅੱਗੇ ਕਿਹਾ ਕਿ ਮਹਾਰਾਜ ਮੈਂ ਜਿੰਨੇ ਜਰੂਪ ਧਾਰਨੇ ਉਹਨੇ ਦਰਸ਼ਨ ਕਰਨੇ ਹੈ, ਕਲਮੀ ਘਰ ਚਮਤਕਾਰ ਵਿੱਚ ਇਹ ਲਿਖਿਆ ਹੋਇਆ। ਮਹਾਰਾਜ ਕਿਹਾ ਚੰਗਾ 10 ਸਰੂਪ ਤੱਕ ਤੂੰ ਦਰਸ਼ਨ ਕਰੇਗਾ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਵਰ ਦਿੱਤੇ ਅਤੇ ਗੁਰਬਲਾਸ 'ਚ ਲਿਖਿਆ ਹੋਇਆ ਕਿ ਮਹਾਰਾਜ ਦੇ ਦਰਸ਼ਨ ਕਰਕੇ ਉਸ ਵੇਲੇ ਮਹਾਰਾਜ ਦੇ ਪਾਸ ਬੈਠਿਆਂ ਤੋਂ ਭਾਈ ਬੁੱਢਣ ਸ਼ਾਹ ਜੀ ਚੜ੍ਹਾਈ ਕਰ ਗਏ ਸਨ, ਵੈਕੁੰਠ ਗਮਨ ਕਰ ਗਏ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਉਧਾਰ ਕਰਕੇ ਕੀਰਤਪੁਰ ਸਾਹਿਬ ਜਿਹੜਾ ਬਾਬੇ ਗੁਰਦੱਤੇ ਦੇ ਪਾਸੋਂ ਵਸਾਇਆ ਸੀ, ਇੱਥੇ ਮਹਾਰਾਜ ਸਾਹਿਬ ਕੀਰਤਪੁਰ ਵਿੱਚ ਰਹਿੰਦੇ ਰਹੇ। ਕੁਝ ਰਹਿੰਦਿਆਂ ਹੋਇਆਂ ਇੱਕ ਦਿਨ ਮੂਈ ਗਊ ਜਿਹੜੀ ਸੀ ਪਹਾੜੀਆਂ ਦੀ ਗਊ, ਇੱਕ ਸ਼ਿਕਾਰੀ ਦੇ ਪਾਸੋਂ ਮਰ ਗਈ ਸੀ, ਉਹ ਬਾਬੇ ਗੁਰਦੱਤੇ ਨੂੰ ਜਿਉਂਦੀ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਯੋਗ ਨਹੀਂ, ਇਸ ਪ੍ਰਕਾਰ ਕੱਲ੍ਹ ਨੂੰ ਰੰਕਾਂ ਨੂੰ ਵੀ ਰਾਜਿਆਂ ਨੂੰ ਵੀ ਮਰਨਾ, ਕਿਹੜੇ ਕਿਹੜੇ ਮਰੇ ਜਿਉਂਦੇ ਕਰੋਂਗੇ, ਵਾਹਿਗੁਰੂ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਬਾਬੇ ਨੇ ਬਚਨ ਮਹਾਰਾਜ ਦਾ ਮਨ ਤਸੀਲ ਸਕਦਾ ਸੀ ਪਹਾੜੀ 'ਤੇ ਜਾ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਫਿਰ ਇਹਨਾਂ ਦੇ ਪੁੱਤਰ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਦੇ ਦਿਨ ਸਾਹਿਬ ਸੰਗਤ ਜੀ ਅੱਜ ਤੋਂ 7 ਦਿਨ ਪਹਿਲਾਂ ਮਹਾਰਾਜ ਸਾਹਿਬ ਸਮਾਧੀ ਲਾ ਕੇ ਬੈਠ ਗਏ, ਸਾਰਿਆਂ ਨੂੰ ਵਰ ਦਿੱਤੇ। ਮਾਤਾ ਨਾਨਕੀ ਜੀ ਨੂੰ ਕਿਹਾ, ਤੁਸੀਂ ਉਡੀਕੋ, ਗੁਰੂ ਤੇਗ ਬਹਾਦਰ ਸਾਹਿਬ ਗੁਰਕਾ ਗੱਦੀ ਦੇ ਮਾਲਕ ਹੋਣਗੇ, ਬਾਬੇ ਬਕਾਲੇ ਸਾਨੂੰ ਗੁਰਕਾ ਗੱਦੀ ਆ ਕੇ ਪ੍ਰਾਪਤ ਹੋਵੇਗੀ। ਇਹਨਾਂ ਧੀਰ ਦੇ ਨਾਲ ਭੇਜਤਾ, ਸੂਰਜਮਲ ਦੇ ਬੇਨਤੀ ਕਰਨ ਤੋਂ ਸਿੱਖੀ ਦੀ ਬਖਸ਼ਿਸ਼ ਕਰ ਦਿੱਤੀ। ਇਸ ਪ੍ਰਕਾਰ ਸਾਰੇ ਪਰਿਵਾਰ ਨੂੰ ਪ੍ਰਸੰਨ ਕਰਕੇ 500 ਯੋਧਾ ਮਹਾਰਾਜ ਸਾਹਿਬ ਦੇ ਨਾਲ ਹੈ, ਮਹਾਰਾਜ ਪਹਿਰਾ ਲਾ ਤਾ, ਪਤਾਲਪੁਰੀ ਕੋਠਾ ਰਚਾ ਕੇ ਫਿਰ ਸਮਾਧੀ ਲਾ ਕੇ ਬੈਠ ਗਏ। ਅੱਜ ਦੇ ਅੰਮ੍ਰਿਤ ਵੇਲੇ ਸਾਧ ਸਿੰਘ ਸਾਹਿਬ ਪੈਰ ਦੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੇਟਿਆਂ ਨੇ ਜੋਤੀ ਜੋਤ ਮਹਾਰਾਜ ਸਾਹਿਬ ਸਮਾਏ। ਦੇਵਤਿਆਂ ਗੁਰੂ ਸਾਹਿਬ ਦਾ ਆਗਮਨ ਜਾਣ ਕੇ ਗਰੀਬ ਨੂੰ ਆਏ ਦੇ ਦਰਸ਼ਨ ਕਰਨ ਵਾਸਤੇ ਬਵਾਨ ਲੈ ਕੇ ਮਿਲੇ। ਜਿੱਥੋਂ ਜਿੱਥੋਂ ਗਮਤਾ ਸੀ, ਗੁਰੂ ਸਾਹਿਬ ਨੂੰ ਬਵਾਨ ਤੇ ਬਿਠਾ ਕੇ ਆਰਤੀਆਂ ਕਰਦੇ ਹੋਏ, ਕੀਰਤਨ ਕਰਦੇ ਹੋਏ, ਜਿੱਥੋਂ ਤੱਕ ਹਿੰਮਤ ਸੀ ਉੱਥੋਂ ਤੱਕ ਪਹੁੰਚੇ, ਬ੍ਰਹਮਾ ਬ੍ਰਹਮਪੁਰੀ ਤੱਕ ਇਹਨੂੰ ਸਾਰੇ ਜਿੱਥੋਂ ਜਿਸ ਤੱਕ ਹਿੰਮਤ ਸੀ। ਫਿਰ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਬਵਾਨ ਪਹੁੰਚ ਗਿਆ। ਉੱਥੇ ਮਹਾਰਾਜ ਸਾਹਿਬ ਆਪਣੇ ਸਰੂਪ ਵਿੱਚ ਜਿਉਂ ਜਲਨੇ ਜਲਾਇ ਖਤਾਨ ਤਿਉਂ ਜੋਤੀ ਸਿੰਘ ਜੋਤ ਸਮਾਨ ਸਰਗੁਣ ਸਰੂਪ ਤੋਂ ਨਿਰਗੁਣ ਰੂਪ ਦੇ ਵਿੱਚ ਮਹਾਰਾਜ ਸਾਹਿਬ ਨੀਵਤਾ ਪਾਈ। ਅੱਜ ਉਹ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਇਹ ਪ੍ਰਸੰਗ ਸੰਗਤਾਂ ਦੇ ਵਿੱਚ ਅੱਜ ਗੁਰਪੁਰਬ ਜਾਣ ਕਰਕੇ ਬੇਨਤੀ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨੂੰ ਆਜ ਅੰਤਰਜਾਮੀ ਦੇ ਪਰਮ ਪਵਿੱਤਰ ਇਹ ਜੀਵਨ ਚਰਿੱਤਰ ਨੂੰ ਸਾਹਿਬ ਸੰਗਤ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਸਿੱਖੀ ਪੜ੍ਹਦੇ ਅਤੇ ਸੁਣਦੇ ਉਹ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜਗ ਚੰਦਰਮਾ ਵੀ ਨਹੀਂ ਸਦਾ ਪ੍ਰਕਾਸ਼ਵਾਨ ਹੈ, ਜਿਹਨਾਂ ਜਿਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਕਮਾਇਆ, ਸਿੱਖੀ ਨੂੰ ਪਾਇਆ, ਜਿਹਨਾਂ ਨੇ ਉਹ ਵੀ ਕਿਹਾ
1: ਦੋਹਰਾ ਸਕਲ ਬਿਤਾਈ ਜਾਮਨੀ ਭਾਈ ਪੁਨਾ ਪ੍ਰਭਾਤ ਕਰ ਇਸ਼ਨਾਨ।

வந்து சாது சந்திரஜி அஜ சதுரு தேக பகாதர் மாரா சாஹ் ஜி அவதார் காரண தா குருபுரவ ஹை ஆப் ஜகத் குரு ஜி நே 1670 விக்ரமி விச்ச வசாக வலி பஞ்சமி வாலே தின அதுக்கு சோ பேர் தே தடுக்கே மாதா நானகி ஜி தே ਗੋਦ ਨੂੰ ਭਾਗ ਲਾਉਣ ਵਾਸਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸੁਪੁੱਤਰ ਗੁਰਦੁਆ ਗੱਦੀ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ ਵਿੱਚ ਅੱਜ ਅਵਤਾਰ ਹੋਇਆ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ। ਜਗਤ ਗੁਰੂ ਜੀ ਅੰਤਰਜਾਮੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਦਾਸੀ ਦੇ ਗੋਦ ਵਿੱਚ ਮਹਾਰਾਜ ਸਾਹਿਬ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੰਗਾ ਜੀ ਨੇ ਕਿਹਾ ਕਿ ਸੁਪੁੱਤਰ ਦਾ ਮਹਾਰਾਜ ਸਾਹਿਬ ਜਾਦੇ ਦਾ ਨਾਂ ਰੱਖੋ, ਤਾਂ ਮਹਾਰਾਜ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਮੱਥਾ ਟਿਕਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲਾ ਕੇ ਦਾਸੀ ਜਿਸ ਵਕਤ ਹਜ਼ੂਰ ਨੂੰ ਮਸਤਕ ਟਿਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲੈ ਕਰਕੇ ਉੱਠਣ ਲੱਗੀ ਅਤੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀਆਂ ਦੋਵੇਂ ਸ੍ਰੀ ਸਾਹਿਬਾਂ ਜੋ ਸਮੇਂ ਆਪਦੇ ਗਲ 'ਚ ਪੈ ਰਹੀਆਂ ਹੋਈਆਂ ਮੀਰੀ ਅਤੇ ਪੀਰੀ ਜੀ ਦੋਵੇਂ ਸੱਜੇ ਅਤੇ ਖੱਬੇ ਪਾਸੇ ਉਹਨਾਂ ਦੋਹਾਂ ਸ੍ਰੀ ਸਾਹਿਬਾਂ ਦੇ ਕਬਜ਼ਿਆਂ ਨੂੰ ਹੱਥ ਪਾ ਲਿਆ। ਮਹਾਰਾਜ ਸਾਹਿਬ ਜੀ ਦਾਸੀ ਛਡਾਉਣਾ ਚਾਹੁੰਦੀ ਹੈ, ਆਪ ਸੱਚੇ ਪਾਤਸ਼ਾਹ ਛੱਡਦੇ ਨਹੀਂ ਹਨ। ਉਸ ਵੇਲੇ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ ਉਹਨਾਂ ਤਾਂ ਆਪਦਾ ਨਾਮ ਆਪ ਹੀ ਵਿਖਾ ਲਿਆ ਹੈ, ਉਹਨਾਂ ਨੂੰ ਤੇਗ ਦੀ ਬਹਾਦਰੀ ਕਰਨਗੇ, ਜਿਹੜੀ ਜ਼ੁਲਮ ਦੀ ਤੇਗ ਹੈ ਉਹ ਵੀ ਖੁੰਡੀ ਪੈ ਜਾਏਗੀ, ਇਹਨਾਂ ਦਾ ਇੱਕ ਰੋਮ ਨਹੀਂ ਕੱਟ ਸਕੇਗੀ। ਇਸ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਅੱਜ ਤੋਂ ਅਸੀਂ ਰੱਖਦੇ ਹਾਂ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬੈਠਿਆਂ ਨੇ ਜਦੋਂ ਨਾਮ ਰਖਾਉਣ ਵਾਸਤੇ ਮਹਾਰਾਜ ਨੂੰ ਲਿਆਂਦਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ, ਤਾਂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੇ ਆਪਦਾ ਨਾਂ ਇਸ ਪ੍ਰਕਾਰ ਸ੍ਰੀ ਤੇਗ ਬਹਾਦਰ ਸਾਹਿਬ ਰੱਖਿਆ। ਆਪ ਜੀ ਦਾ ਬਹੁਤ ਭਾਗਾਂ ਭਰਿਆ ਮਸਤਕ ਹੈ, ਜਿਹੜਾ ਬੰਦਰ ਬੜਾ ਸੁੰਦਰ ਚਮਕੀਲਾ ਹੈ, ਸੂਰਜ ਨੂੰ ਵੀ ਮਾਤ ਪਾਉਂਦਾ ਹੈ, ਸਭ ਪ੍ਰਕਾਸ਼ ਹੈ, ਚੰਦਰਮਾ ਵੀ ਆਪਦੇ ਤੇਜ ਨੂੰ ਵੇਖ ਕੇ ਸਿੱਕਾ ਪੈ ਜਾਂਦਾ ਹੈ, ਆਪਦੇ ਨੇਤਰ ਬੜੇ ਸੁੰਦਰ ਕਟਾਰਿਆਂ ਦੀਆਂ ਚੌੜੇ ਹਨ, ਜਦੋਂ ਸੋਹਣੇ ਨੱਕ ਦੇ ਲੰਬੜੇ ਵਾਲਾ ਸੁੰਦਰ ਕੇਸ ਹਨ ਆਪਦੇ ਸੀਸ ਦੇ ਉੱਤੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਵੇਂ ਸੋਨੇ ਦਾ ਧਰਿਆ ਹੋਇਆ ਆਕਾਰ ਹੁੰਦਾ ਹੈ, ਮਹਾਰਾਜ ਸਾਹਿਬ ਦਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਗਰੀਬ ਨਿਵਾਸ ਕੰਚਨ ਕਾਇਆ ਸੋਨੇ ਕੀ ਧਾਲਾ, ਜਿਵੇਂ ਧਰਿਆ ਹੋਇਆ ਸੋਨਾ ਹੁੰਦਾ ਹੈ, ਕੰਚਨ ਵਰਗੀ ਕਾਇਆ ਹੈ ਮਹਾਰਾਜ ਸਾਹਿਬ ਜੀ। ਇਸ ਪ੍ਰਕਾਰ ਗਰੀਬ ਨਿਵਾਸ ਜੀ ਦਾ ਸਰੂਪ ਸੁੰਦਰ ਸਜ ਰਿਹਾ ਹੈ। ਆਪ ਮਹਾਰਾਜ ਨੂੰ ਨਮਸਕਾਰ ਕਰਕੇ ਇੱਥੇ ਸ੍ਰੀ ਅਕਾਲ ਤਖ਼ਤ ਪਾਸ ਨੀਵੀਂ ਪਾ ਕੇ ਮਹਾਰਾਜ ਸਾਹਿਬ ਸਮਾਧੀ ਵਿੱਚ ਜੁੜ ਜਾਂਦੇ ਹਨ। ਇਸੇ ਪ੍ਰਕਾਰ ਬੈਠੇ ਸਮਾਂ ਬਤੀਤ ਕਰਦੇ ਹੈ, ਫਿਰ ਜਦੋਂ ਸਮਾਂ ਪ੍ਰਾਪਤ ਹੁੰਦਾ ਸਤਿਗੁਰਾਂ ਦੇ ਆਪ ਦਰਸ਼ਨ ਕਰਦੇ ਹਨ। ਦਰਸ਼ਨ ਕਰਕੇ ਇੱਕ ਵਾਰੀ ਨੇਤਰਾਂ ਨੂੰ ਆਪਦੇ ਸਫਲੇ ਕਰਕੇ ਫਿਰ ਸਮਾਧੀ ਦੀ ਜੀਵਨ ਗੁਰੂ ਸਾਹਿਬ ਜੀ ਹੋ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ 13 ਸਾਲ ਦੀ ਅਵਸਥਾ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ। ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਹਾਰਾਜ ਨੂੰ ਪੁੱਛਦੇ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ, ਇਹ ਤੁਹਾਡਾ ਜਿਹੜਾ ਛੋਟਾ ਪੰਜਵਾਂ ਸੁਪੁੱਤਰ ਹੈ, ਇਹ ਕੋਈ ਹੋਰ ਸਾਹਿਬ ਜਾ ਕੇ ਸਾਰੇ ਵਿਹਾਰ ਕਾਰ ਕਰਦੇ ਹੈ, ਇਹ ਕਿਸੇ ਵਿਹਾਰ ਵਿੱਚ ਸੱਤਿਆ ਨਹੀਂ ਦਿੰਦੇ, ਆਪਦੇ ਦਰਸ਼ਨ ਕਰਨ ਆ ਜਾਂਦੇ ਹੈ, ਦਰਸ਼ਨ ਕਰਕੇ ਸਮਾਜ ਵਿੱਚ ਬੈਠੇ ਰਹਿੰਦੇ ਹਨ। ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸਤਿਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ 'ਤੇ ਹੱਥ ਰੱਖ ਕੇ ਪਿਆਰ ਨਾਲ ਕਹਿੰਦੇ ਹਨ ਕਿ ਹੇ ਨਾਨਕੀ ਜੀ, ਇਹ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ, ਸਿੰਘ ਦੀ ਰੱਖਿਆ ਕਰਨਗੇ ਅਤੇ ਇਹ ਅਸੀਂ ਤੇਗ ਦੀ ਬਹਾਦਰੀ ਕਰਨਗੇ, ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ, ਉਹ ਜ਼ੁਲਮ ਦੀ ਤੇਗ ਕੱਚਾ ਧਾਗਾ ਵੀ ਨਾ ਕੱਟ ਸਕੇਗੀ, ਇਸ ਕਰਕੇ ਮੈਂ ਨਾਂ ਤੇਗ ਬਹਾਦਰ ਅਸੀਂ ਰੱਖਿਆ ਹੈ। ਅਤੇ ਇਹਨਾਂ ਦੇ ਘਰ ਵਿੱਚ ਦੇਗ ਤੇਗ ਦੇ ਧਨੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਸਰੂਪ ਵਿੱਚ ਪ੍ਰਗਟ ਹੋਣਗੇ।
ਇਹ ਜਦੋਂ ਬਚਨ ਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ, ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਪ੍ਰਕਾਰ ਜੋ ਸਮਾਂ ਗੁਜ਼ਰ ਗਿਆ ਸਾਹਿਬ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸਮਾਧੀ ਕਿਸ ਰਹਿੰਦੇ ਹਨ, ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਹੈ। ਜਦੋਂ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਹੈ ਤੇ ਸਤਿਗੁਰਾਂ ਦੇ ਆਦਰ ਦੇ ਅਦਸਰਤ ਹੋਏ ਸਤਿਗੁਰੂ ਜੀ ਨੀਂਹ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਹ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਕ੍ਰਿਸ਼ਨ ਗੁਰੂ ਹਰਦਾਸ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ, ਉਦੋਂ ਮਾਤਾ ਸਾਹਿਬ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਹਾਰਾਜ ਨੇ ਕਿਹਾ, ਇਹ ਵੀ ਗੁਰਤਾ ਦੇ ਮਾਲਕ ਹੋਣਗੇ, ਸੰਸਾ ਨਾ ਕਰ, ਗੁਰਿਆਈ ਤੁਹਾਡੇ ਘਰ 'ਚ ਆਵੇਗੀ। ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਕਿਸ ਵਕਤ ਗੁਰਤਾ ਗੱਦੀ ਬਖਸ਼ੋਗੇ? ਹੁਣ ਤਾਂ ਪੋਤਰੇ ਨੂੰ ਨਵਾਜ ਦਿੱਤਾ ਹੈ, ਸਤਿਗੁਰੂ ਹਰਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਦਿੱਤੇ ਹਨ। ਮਹਾਰਾਜ ਨੇ ਕਿਹਾ, ਇਸ ਪ੍ਰਕਾਰ ਤੁਹਾਡੇ ਘਰ ਦੀ ਸਿਰ ਝਿਰਕੇ ਜਦੋਂ ਆਵੇਗੀ ਵਡਿਆਈ, ਮਾਤਾ ਜੀ ਬਾਹਲੇ ਕਾਹਲੇ ਪਏ ਵੇਖ ਕੇ ਹਜ਼ੂਰ ਨੇ ਪ੍ਰਸ਼ਾਦ ਛੱਕ ਕੇ ਹਟੇ ਸੀ ਰੁਮਾਲ, ਹੱਥ ਖੁਸ਼ ਕਰ ਰਹੇ ਸੀ ਰੁਮਾਲ ਦੇ ਨਾਲ, ਉਹ ਰੁਮਾਲ ਮਾਤਾ ਦੀ ਝੋਲੀ ਵਿੱਚ ਮਹਾਰਾਜ ਨੂੰ ਪਾ ਤਾ ਕਿ ਲਓ ਗੁਰਿਆਈ, ਇਹ ਤੁਹਾਡੇ ਘਰ ਆਵੇਗੀ, ਸਾਂਭ ਕੇ ਰੱਖੋ। ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਜਿੰਨਾ ਚਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ ਰਹੇ ਉੱਥੇ ਪਾਸ ਰਹੇ। ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਬਕਾਲੇ ਵਿੱਚ ਆ ਕੇ ਮਹਾਰਾਜ ਸਾਹਿਬ ਰਹੇ। ਇੱਥੇ 26 ਸਾਲ ਮਹਾਰਾਜ ਭੋਰੇ 'ਚ ਬੈਠ ਕੇ ਤਪੱਸਿਆ ਕਰਦੇ ਰਹੇ, ਸਿਮਰਨ ਕਰਦੇ ਰਹੇ, ਕਿਸੇ ਨਾਲ ਬੋਲਦੇ ਨਹੀਂ ਹਨ, ਮਸਤ ਸੁਭਾਅ ਰੱਖਦੇ ਹੈ। ਮਾਤਾ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਤਾ, ਮਾਤਾ ਨਾਨਕੀ ਜੀ, ਇਹ ਤਿੰਨੋਂ ਸਰੂਪ ਇੱਥੇ ਬਾਬੇ ਬਕਾਲੇ 'ਚ ਰਹਿੰਦੇ ਹਨ। 26 ਸਾਲ ਗੁਜ਼ਰ ਗਏ ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤ ਗੁਰੂ ਸਥਾਪਣ ਵਾਸਤੇ ਆਪ ਜੀ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਲੱਗਿਆਂ ਹੋਇਆਂ ਉਸ ਵੇਲੇ ਸੰਗਤ ਦੇ ਤਾਈ ਉਹ ਕਿਹਾ, ਬਾਬਾ ਜੋ ਗੁਰਦੁੱਤਾ ਸੀ ਭਾਈ ਬੁੱਢੇ ਸਾਹਿਬ ਦੇ 6ਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ, ਇਹ 8ਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਹੈ। ਇਸ ਗੁਰਦੁੱਤੇ ਦੇ ਤਾਈ ਮਹਾਰਾਜ ਨੂੰ 5 ਪੈਸੇ ਅਤੇ ਨਾਲ ਹੀ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮਿਆ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਧਿਆਨ ਨਾਲ ਪ੍ਰਕਮਿਆ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ, ਬਾਬਾ ਬਸਹਿ ਬੀਚ ਮੁਕਾਲੇ, ਆਪਣੀ ਸੰਗਤ ਆਪ ਸੰਭਾਲੇ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦੁੱਤਾ ਜੀ ਸਨ, ਉਹਨਾਂ ਦੇ ਛੋਟੇ ਭਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਇੱਥੇ ਤਪ ਕਰਦੇ ਰਹੇ, 26 ਸਾਲ ਭੋਰੇ 'ਚ ਬੈਠੇ ਰਹੇ ਹਨ। ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਦੇ ਨਾਲ ਨਾਂ ਨਹੀਂ ਲਿਆ, ਬਾਬਾ ਸ਼ਬਦ ਕਰਕੇ ਉਚਾਰਨ ਕੀਤਾ, ਵੱਡੇ ਸਤਿਗੁਰੂ ਜੀ ਹੋਣੇ ਕਰਕੇ। ਇਹ ਬਚਨ ਕਹੇ ਕਿ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਧਿਆਨ ਨਾਲ ਅਰਪੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਵਿਕਾਰੇ, ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ। ਇਉਂ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ 5 ਪੈਸੇ ਅਤੇ ਨਲੇਰ ਲੈ ਕੇ ਭਾਈ ਗੁਰਦੁੱਤਾ ਜੀ ਦਿੱਲੀ 'ਚੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੀ। ਇੱਥੇ ਪੁੱਜੋ ਤੋਂ ਮਹਾਰਾਜ ਸਾਹਿਬ ਨੂੰ ਭੋਰੇ ਸਾਹਿਬ ਵਿੱਚ ਬੈਠਿਆ ਹੋਇਆ ਸੀ। ਉਹ 5 ਪੈਸੇ ਚੰਦੇਰ ਗੁਰਤਾ ਗੱਦੀ ਜੋ ਸਤਿਗੁਰੂ ਨਾਨਕ ਦੀ 9ਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ 'ਚ ਪਵਾ ਲਿਆ, ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ। ਪ੍ਰਗਟ ਹੋਣ ਵੇਲੇ ਭਾਈ ਮੱਖਣ ਸਾਹਿਬ ਜੋ ਸੁਖਨਾ ਪੂਰੀ ਕੀਤੀ ਹੈ, ਉਸ ਵੇਲੇ 22 ਮੰਜੀਆਂ ਧੀਰਮਾ ਲਾਦ ਕਿਸ਼ੋਦੀ ਬੇਬੀ ਲਾ ਕੇ ਬੈਠਦੇ ਸਮੇਂ ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਸ਼ਾਹ ਨੂੰ ਬੇੜਾ ਬੰਨੇ ਲਾਉਣ ਵਾਲੇ ਵੀ ਮੇਰੀ ਹਾਲਤ ਦੱਸਣ, ਤਾਂ ਸਤਿਗੁਰਾਂ ਦੱਸਿਆ, ਹੱਸ ਕੇ ਕਹਿਣ ਲੱਗੇ, ਭਾਈ ਮੱਖਣ ਸ਼ਾਹ ਤੂੰ ਜਦੋਂ ਔਕੜ ਪਈ ਸੀ ਉਦੋਂ 500 ਮੋਹਰ ਸਿੱਖੀ ਸੀ, ਗੁਰੂ ਘਰ 'ਚ ਮਾਇਆ ਦਾ ਘਾਟਾ ਤਾਂ ਕੋਈ ਨਹੀਂ, ਪਰ ਤੂੰ ਕਹਿੰਦਾ ਮੇਰੀ ਸੁੱਖਣਾ ਆਪ ਗੁਰੂ ਸਾਹਿਬ ਦੱਸਣ, ਇਸ ਕਰਕੇ ਅਸੀਂ ਦੱਸਦੇ ਉਦੋਂ 500 ਮੋਹਰ ਸੁੱਖੀ ਸੀ, ਹੁਣ 2 ਭੇਟਾਂ ਕੀਤੀਆਂ। ਸੁਣ ਕੇ ਉਸ ਵੇਲੇ ਮਹਾਰਾਜ ਦੇ ਚਰਨੀ ਪੈ ਗਿਆ ਅਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਉਤਾਰੇ, ਇਉਂ ਕਹਿ ਤਾ ਗੁਰਲੱਭ ਹੋ ਰਹੇ, ਗੁਰਲੱਭ ਹੋ ਰਹੇ।
ਸਾਰੀਆਂ ਸੰਗਤਾਂ ਇੱਥੇ ਝੁੱਕ ਕੇ ਆ ਗਈਆਂ। ਗੁਰੂ ਮਹਾਰਾਜ ਸਾਹਿਬ ਨੂੰ ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਧੀਰ ਮੱਲ ਨੇ ਏਡੀ ਲੁੱਟ ਮਚਾਈ, ਆਪ ਜੀ ਦੇ ਸਾਰੇ ਦੇਰ ਨੂੰ ਲੁੱਟ ਲਿਆ, ਸੰਖ ਤੱਕ, ਲੰਗਰ ਦੇ ਭਾਂਡਿਆਂ ਤੱਕ ਲੈ ਗਏ। ਭਾਈ ਮੱਖਣ ਸ਼ਾਹ ਨੂੰ ਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ ਇਸ ਧਨ ਦਾ ਲਾਲਚ ਨਾ ਕਰੋ, ਅਸੀਂ ਸਤਿਗੁਰਾਂ ਨੇ ਬਚਨ ਕੀਤੇ, ਬਸੰਤ ਦੀ ਰੁੱਤ ਸੀ ਉਸ ਵੇਲੇ, ਬਸੰਤ ਮਹੱਲਾ ਨਾਵਾਂ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟੋ ਕਰ ਬੈਠੋ ਬਸਰਾਮ, ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ, ਲੋ ਮੋਹ ਪਰਸੋ ਸਾਚੇ ਕਹੀ ਭਗਤ ਭਗਵਾਨ, ਜਨਮ ਜਨਮ ਕੋ ਸਹਿਸਾ ਚੁਕਾ ਰਤਨ ਨਾਮ ਜੋ ਪਾਇਆ, ਕ੍ਰਿਸ਼ਨਾ ਸਗਲ ਬਨਾਸੀ ਮਨ ਤੇ ਨੀ ਸੁਖਮਾਨ ਸਮਾਇਆ, ਜਾ ਕੋ ਹੋ ਦਿਆਲ ਕਿਰਪਾਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕੇ ਦਿਲ ਕੀ ਸੰਪੈ ਕਹੋ ਗੁਰੂ ਪਾਲ। ਮੱਖਣ ਸ਼ਾਹ ਦੇ ਅੰਦਰੋਂ ਉਸ ਵੇਲੇ ਸ਼ਾਂਤੀ ਬਖਸ਼ ਕੇ ਮਹਾਰਾਜ ਜੀ ਨੇ ਧਨ ਦੇ ਦੋਸ਼ ਦਿਖਾ ਕਰਕੇ ਉਹ ਸਾਰੀਆਂ ਚੀਜ਼ਾਂ ਧੀਰ ਮੱਲ ਨੂੰ ਵਾਪਸ ਕਰਾਈਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਵਕਤ ਇਸ ਪ੍ਰਕਾਰ ਗੁਰਦਾ ਗੱਦੀ ਨੂੰ ਪ੍ਰਾਪਤ ਕਰਕੇ ਪ੍ਰਗਟ ਹੋਏ, ਗੁਰੂ ਗ੍ਰੰਥ ਸਾਹਿਬ ਮਾਤਾ ਦੀ ਸੰਮਤੀ ਦੇ ਨਾਲ ਜੋ ਗੁਰੂ ਅਰਜਨ ਸਾਹਿਬ ਦਾ ਲਿਖਿਆ ਸੀ ਧੀਰ ਮੱਲ ਲੈ ਕੇ ਆਇਆ ਸੀ, ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ। ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ, ਇੱਥੋਂ ਦੇ ਜਿਹੜੇ ਧੀਰ ਮੱਲ ਦੇ ਨਾਂ ਦੇ ਸੰਗੀ ਪੁਜਾਰੀ ਹਰਿਮੰਦਰ ਸਾਹਿਬ ਦੇ ਬਣੇ ਹੋਏ ਸਨ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ, ਨਵੇਂ ਸਰੂਪ ਚ ਪ੍ਰਗਟ ਹੋਏ ਆ ਬਕਾਲੇ ਵਿੱਚ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਦੀ ਦਿੱਤੀ ਹੈ। ਉਹਨਾਂ ਨੂੰ ਸੰਸਥਾ ਪੈ ਗਿਆ ਜੀ ਇਹ ਸਾਡੀ ਜਿਹੜੀ ਪੂਜਾ ਹੈ ਇਹ ਹਰਿਮੰਦਰ ਸਾਹਿਬ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ, ਸਾਨੂੰ ਕਿਸੇ ਨੇ ਮੰਨਣਾ ਨਹੀਂ। ਉਸ ਵਕਤ ਜਿੰਦੇ ਲਾ ਕੇ ਸਾਧ ਸੰਗਤ ਜੀ ਚਲੇ ਗਏ। ਹਰਿਮੰਦਰ ਸਾਹਿਬ ਕੀਰਤਨ ਨਹੀਂ ਹੁੰਦਾ, ਸਤਿਗੁਰੂ ਜੀ ਸਰੋਵਰ ਦੇ ਕਿਨਾਰੇ 'ਤੇ ਆਏ ਜਿੱਥੇ ਥੋੜ੍ਹਾ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ, ਪੁੱਛਿਆ ਮਹਾਰਾਜ ਭਾਈ ਬਾਜੇ ਨਹੀਂ ਵੱਜਦੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ਉਡਾ ਕੇ? ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਕੇ ਜਾ ਕੇ ਗੁਰੂ ਮਹਾਰਾਜ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰੀਆਂ ਪਰਿਕਰਮੀਆਂ ਕੀਤੀਆਂ, ਪਰਿਕਰਮੀਆਂ ਕਰਕੇ

ਤੇ ਮਸੰਦਾਂ ਨੂੰ ਤਾਂ ਇਹ ਖਰਾਬ ਹੋਇਆ ਸੀ ਕਿ ਕ੍ਰਿਸ਼ਨਾ ਆਦਮੀ ਅੰਦਰ ਸੜੀਏ। ਉਸ ਦਿਨ ਸਾਰੇ ਜਾਂਦੇ ਆ, ਮੇਲਾ ਲੱਗਦਾ ਬੱਲੇ ਸਾਹਿਬ, ਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਉ ਕੇ ਸੰਗਤਾਂ ਹੁੰਦੀਆਂ। ਤੇ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤ ਸਿੰਘ ਨੂੰ ਬਖਸ਼ ਵੀ ਲਿਆ ਸੀ, ਮਾਈਆਂ ਦੇ ਰਾਹੀਂ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਮਹਾਰਾਜ ਸਾਹਿਬ ਜੀ ਨੂੰ ਅੱਜ ਬਕਾਲੇ ਵਿੱਚ ਆਏ, ਇੱਥੇ ਸੋਢੀ ਈਰਖਾ ਕਰਦੇ ਹੋਏ ਜਾਣ ਕੇ ਜਿਹਨੂੰ ਬਾਈ ਮੰਜੀਆਂ ਲਾ ਕੇ ਬੈਠੇ ਸੀ। ਉਸ ਵਕਤ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਉਪਰਾਮ ਹੋ ਕੇ ਬਕਾਲੇ ਦੇ ਵਿੱਚੋਂ ਆਪਣੇ ਅਨੰਦਪੁਰ ਸਾਹਿਬ ਵਸਾਉਣਾ ਚਾਹਿਆ। ਮੱਖਣ ਸ਼ਾਹ ਆਪ ਜੀ ਦੇ ਨਾਲ ਨਾਲ ਹੈ। ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਲ ਖਰੀਦ ਲੈ ਕੇ 1,57,000 ਰੁਪਇਆ ਦੇ ਕੇ 5-5 ਕੋ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ। ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਵਸਾਉਣਾ ਕੀਤਾ। ਉਸਦਾ ਨਾਮ ਪਹਿਲਾਂ ਮਾਖੋਵਾਲ ਸੀ। ਉਹ ਦੈਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ, ਜੋ ਸਤਿਗੁਰੂ ਜੀ ਨੇ ਚਾਦਰ ਚਿਹਰਾ ਲੁਕਾਇਆ ਸੀ ਨੰਗਾ ਕੀਤਾ। ਉਸ ਵੇਲੇ ਡਰਦਾ ਹੋਇਆ ਉਹਦਾ ਪਿਛਲ ਕੁਰੀ ਜਿਵੇਂ ਅੱਗ ਲੱਗ ਜਾਂਦੀ, ਐਂ ਦੁਖੀ ਹੋ ਕੇ ਭੱਜ ਨਿਕਲਿਆ। ਕਹਿਣ ਲੱਗਾ, ਮਹਾਰਾਜ ਨੇ ਅਚਿਰ ਕਾਲ ਦਾ ਵਾਸਾ ਸੀ, ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਤੋਂ ਕੱਢਤਾ ਸੀ ਅਤੇ ਇੱਥੇ ਆ ਕੇ ਅਸੀਂ ਇੱਥੇ ਵਸੇ ਸੀ। ਇਸ ਪ੍ਰਕਾਰ ਮਹਾਰਾਜ ਨੇ ਕਿਹਾ, ਤੂੰ ਇੱਥੋਂ ਹੁਣ ਚਲਿਆ ਗਿਆ। ਕਹਿੰਦੇ ਜੀ, ਮੇਰਾ ਨਾਮ ਕਿਵੇਂ ਰਹੇ? ਮਹਾਰਾਜ ਕਹਿੰਦੇ, ਜਿਹੜੇ ਲੋਕ ਗੁਰਮਤਿ ਤੋਂ ਉਲਟ ਹੋਇਆ ਕਰਨਗੇ, ਮਾਖੋਵਾਲ ਵੀ ਕਦੇ ਕਦੇ ਕਿਹਾ ਕਰਨਗੇ। ਇਹਦਾ ਨਾਂ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਸੀਂ ਵਸਾਉਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਨੰਦਪੁਰ ਸਾਹਿਬ ਵਸਾਇਆ। ਇੱਥੇ ਆਪ ਜੀ ਦੇ ਰਹਿੰਦਿਆਂ ਹੋਇਆਂ ਅਨੰਦਪੁਰ ਸਾਹਿਬ ਦੇ ਵਸਾਉਂਦਿਆਂ ਇੱਕ ਪੀਰ ਸੀ ਰੋਪੜ ਦਾ, ਉਹ ਅੱਗੇ ਆਪਦੇ ਮਰੀਦਾਂ ਕੋਲ ਜਾ ਰਿਹਾ ਸੀ। ਉਹ ਰਾਜਾ ਨੂੰ ਪੁੱਛਿਆ, ਕਿਹਨਾਂ ਦਾ ਨਗਰ ਵਸਦਾ ਹੈ? ਰਾਜਾ ਨੂੰ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਹੈ। ਪੁੱਛਣ ਤੋਂ ਕਿਹਾ, ਉਹ ਗੁਰੂ ਕੀ ਅਤੇ ਨਗਰ ਕੀ ਵਸਾਉਣਾ? ਇਹ ਸੁਣ ਕਰਕੇ ਰਾਜਾ ਨੂੰ ਕਿਹਾ, ਮੇਰਾ ਇਹ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰੱਖਿਓ, ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ। ਉਹ ਰਾਜਾ ਨੂੰ ਜਦੋਂ ਦੀਵਾਨ ਲਗਾਇਆ ਮਹਾਰਾਜ ਦੇ ਪਾਸ, ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ। ਉੱਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਾਤਾ ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ, ਉਹ ਰੋਪੜ ਤੋਂ ਆਪਣੇ ਮਰੀਦਾਂ ਵੱਲ ਅੱਗੇ ਗਿਆ, ਉਹ ਉੱਤਰ ਮੰਗਦਾ ਵੀ ਗੁਰੂ ਕੀ ਅਤੇ ਨਗਰ ਵਸਾਉਣਾ ਕੀ? ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ, ਭਾਈ ਸਾਡੇ ਰੂਹ ਨੂੰ ਲਿਆਈ ਹੈ, ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਵਾਂਗੇ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨੰਦ ਜੀ ਰਾਜ ਰਹੇ। ਦੂਏ ਦਿਨ ਜਦੋਂ ਰੋਪੜ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਪਾਸੋਂ, ਰਾਜਾ ਨੂੰ ਪੁੱਛਿਆ, ਕਿਉਂ ਬਈ ਤੁਸੀਂ ਦੱਸੋ ਹੁਣ ਮਹਾਰਾਜ ਸਾਹਿਬ ਤੋਂ ਉੱਤਰ ਲਿਆ? ਕਹਿੰਦੇ, ਹਾਂ ਮਹਾਰਾਜ ਨੂੰ ਕਿਹਾ ਸਾਹਮਣੇ ਉੱਤਰ ਦੇਵਾਂਗੇ। ਪੀਰ ਮਹਾਰਾਜ ਦੇ ਪਾਸ ਚਲਿਆ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ, ਬੈਠ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ, ਉੱਤਰ ਲੈਣਾ ਚਾਹੁੰਦਾ ਕਿ ਅੱਖੀਂ ਵੇਖਣਾ ਚਾਹੁੰਦਾ? ਇਹਨੂੰ ਕਿਹਾ, ਮਹਾਰਾਜ ਜੀ ਅੱਖੀਂ ਵਿਖਾ ਦੇਣਾ ਜਦੋਂ ਕੀ ਚੰਗਾ? ਸਤਿਗੁਰੂ ਨੇ ਕਿਹਾ, ਚੰਗਾ ਨੇਤਰ ਮੀਚ, ਜਿਸ ਵੇਲੇ ਨੇਤਰ ਮੀਚੇ ਇਹਨੂੰ ਸਵਰਗ ਦੇ ਦਦਾਰ ਹੋਣ ਲੱਗੇ। ਸਵਰਗ ਵਿੱਚ ਕੀ ਵੇਖਦਾ? ਸਵੇਰੇ ਦੇ ਮੰਦਰ ਬਣੇ ਹੋਏ ਹੈ, ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ। ਇੱਕ ਉਹਨਾਂ ਸਾਰਿਆਂ ਵਿੱਚੋਂ ਬੜਾ ਸਰਦਾਰ ਹੈ, ਸੁੰਦਰ ਸੋਨੇ ਦੇ ਪਾਵਿਆਂ ਵਾਲਾ ਜਿਹੜਾ ਪਲੰਗ ਹੈ ਸੁਨਹਿਰੀ ਮੰਦਰ ਦੇ ਵਿੱਚ, ਉਸ ਦੇ ਉੱਤੇ ਬੈਠਾ ਰੇਸ਼ਮੀ ਨਿਵਾਰ ਦੇ ਨਾਲ ਬੁਣਿਆ ਹੋਇਆ, ਹੁਕਮ ਕਰ ਰਿਹਾ ਅਤੇ ਮੌਜਾਂ ਮਾਣ ਰਿਹਾ। ਵੇਖ ਕੇ ਉਹਨੂੰ ਪੁੱਛਿਆ, ਪੀਰ ਨੇ ਤੂੰ ਕੀ ਪੁੰਨ ਕੀਤਾ ਜਿਸ ਪੁੰਨ ਦਾ ਫਲ ਤੈਨੂੰ ਇੰਨਾ ਸੁੱਖ ਪ੍ਰਾਪਤ ਹੋਇਆ? ਉਹਨੇ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੰਨ ਕਰ ਸਕਦਾ ਸੀ? ਮੈਂ ਤਾਂ ਪਿਛਲੇ ਜਨਮ ਤਾਮਸੀ ਜੂਨ ਸ਼ੇਰ ਸੀ, ਸ਼ੇਰ ਹੁੰਦਿਆਂ ਹੋਇਆਂ ਮੈਂ ਆਪਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ। ਉਦਣ ਮੇਰੇ ਘੁਰਨੇ ਦੇ ਵਿੱਚ ਬਾਹਲੇ ਅੰਧੇਰੀ ਦੇ ਅਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ। ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘੁਰਨੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਵੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ, ਫਿਰ ਬੜੇ ਡਰੇ ਹੋ। ਮੈਂ ਵੀ ਉਹ ਹਨੇਰੀ ਤੋਂ ਗਲੇ ਪੈਣ ਲੱਗੇ, ਬੰਦਲਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ, ਪਰ ਮੈਨੂੰ ਉਹ ਆਦਮੀਆਂ ਦੀ ਮੁਸ਼ਕਿਲ ਇਸ ਵਕਤ ਆਈ। ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ ਭਾਵੇਂ ਮੈਂ ਮਾਸ ਖਾਧਾ ਹੋਇਆ, ਉਹ ਮੇਰੇ ਭੈ ਨਾਲ ਮਰ ਜਾਣਗੇ। ਮਨਾ ਤੂੰ ਬਾਹਰ ਹੀ ਕੋਈ ਪੂਰਵਲੇ ਪੁੰਨਾਂ ਨੂੰ ਮੈਨੂੰ ਪ੍ਰੇਰ ਦਿੱਤਾ, ਮੈਂ ਬਾਹਰ ਹੀ ਬੈਠੇ ਨੂੰ ਘੁਰਨੇ ਤੋਂ ਸਮਾਂ ਬਤੀਤ ਕੀਤਾ। ਪਰ ਇੰਨੀ ਵਰਖਾ ਹੋਈ, ਸਿਆਲ ਵੀ ਉੱਚ ਸੀ, ਗੜੇ ਪਏ, ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਰੀਰ ਸ਼ਾਂਤ ਹੋ

0: ਉਹ ਸਰੀਰ ਸ਼ਾਂਤ ਹੋਇਆ ਵੇਖ ਕੇ ਦਿਨ ਚੜੇ ਉਹ ਮਹਾਤਮਾ ਮੇਰੇ ਘੁਰਨੇ ਚੋਂ ਨਿਕਲੇ ਨਿਕਲ ਕੇ ਉਹਨਾਂ ਨੇ ਕਹਿ ਲਿਆ ਵੀ ਸਾਡੇ ਵਾਸਤੇ ਇਹਨੂੰ ਪ੍ਰਾਣ ਦਿੱਤੇ ਆ ਇਹਨੂੰ ਪੁੰਨ ਕੋ ਮਿਲਣਾ ਚਾਹੀਦਾ ਆਪਦਾ ਚਰਨ ਮੇਰੇ ਸਿਰ ਨੂੰ ਸੁਹਾ ਦਿਓ ਮਹਾਤਮਾ ਉਹ ਚਰਨਾਂ ਦੇ ਸੁਹਾਉਣੇ ਕਰਕੇ ਸੰਤਾਂ ਨੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ ਫਿਰ ਸਵਰਗ ਬਕੁੰਠ ਜਾ ਕੇ ਆਗਿਆ ਕੀਤੀ ਕਿ ਇਹਨੂੰ ਭਾਈ ਆਪਦਾ ਘੁਰਨਾ ਛੱਡਿਆ ਇਹਨੂੰ ਸਵਰਗ ਦੇ ਸ਼੍ਰੇਣੀ ਦੇ ਧਾਮ ਮਿਲਣੇ ਚਾਹੀਦੇ ਹੈ ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ ਇਹ ਵੇਖੋ ਮੈਂ ਕੀ ਪੁੰਨ ਕਰ ਸਕਦਾ ਧੰਨ ਮਾਤ ਲੋਕ ਹੈ ਜਿੱਥੇ ਉਹ ਜਾ ਕੇ ਮਾਤ ਲੋਕ 'ਚ ਲੋਕ ਜੀ ਪੁੰਨ ਦਾਨ ਕਰਦੇ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ ਉਹ ਅਖੰਡ ਸੁੱਖ ਨੂੰ ਪਾਉਂਦੇ ਆ ਮੁਕਤ ਹੋ ਜਾਂਦੇ ਆ ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ ਹਜ਼ੂਰ ਨੂੰ ਕਿਹਾ ਨੇਤਰ ਖੋਲ ਜੋ ਨੇਤਰ ਖੋਲੇ ਕਿਉਂ ਵੀ ਕਿੰਨਾ ਪੁੰਨ ਹੈ ਮਹਾਰਾਜ ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ ਫੇਰ ਦੇ ਘੁਰਨੇ ਛੱਡਣ ਤੋਂ ਉਹਨੂੰ ਸਵਰਗ ਦਾ ਸੁੱਖ ਮਿਲਿਆ ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ ਪਰਉਪਕਾਰ ਵਾਸਤੇ ਨਗਰ ਵਸਾ ਰਹੇ ਹੋ ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ ਸੰਗਤਾਂ ਜਿੱਥੇ ਆ ਕੇ ਨਿਵਾਸ ਕਰਨ ਰਾਹੀ ਪਾਂਧੀ ਆਰਾਮ ਕਰਨ ਗੁਰੂ ਕਾ ਲੰਗਰ ਛਕਣ ਇਹਦੇ ਪੁੰਨ ਦੀ ਮਹਾਰਾਜ ਚੋਟ ਮੈਂ ਦੱਸ ਸਕਦਾ ਕਿੰਨੀ ਕੁ ਹੈ ਇਹਦਾ ਅੰਦਾਜ਼ਾ ਲਾ ਸਕਦਾ ਮੈਂ ਬੇਅੰਤ ਹੈ ਆਪਦਾ ਪੁੰਨ ਸੱਚੀ ਪਾਤਸ਼ਾਹ ਮੇਰਾ ਸੰਸਥਾ ਸੀ ਤੁਸੀਂ ਪਰਉਪਕਾਰੀ ਹੋ ਇਹ ਅਨੰਦਪੁਰ ਸਾਹਿਬ ਵਸਾ ਰਹੇ ਹੋ ਆਪ ਹੀ ਕਿਰਪਾ ਕਰਕੇ ਮੇਰਾ ਮੇਲ ਦਿੱਤਾ ਹੈ ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ ਇਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਵਸਾਇਆ ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵੱਸਦੇ ਰਹੇ ਇੱਥੇ ਰਹਿੰਦੇ ਹੋਏ ਧੀਰ ਮਨ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ ਵਿੱਚੋਂ ਜੋ ਭਾਈ ਗੁਰਦਿੱਤਾ ਜੀ ਸੀ ਉਹਨਾਂ ਦੇ ਤਾਂ ਹੀ ਕਿਹਾ ਕਿ ਮੇਰੇ ਤਾਂ ਹੀ ਇੱਕ ਬਾਜ ਦੇਵੇ ਅਤੇ ਮੈਨੂੰ ਇੱਕ ਦਸਤਾਰ ਦੇਵੇ ਮੈਂ ਗੁਰੂ ਬਣ ਜਾਵਾਂ ਮਸ਼ਹੂਰ ਹੋ ਜਾਵਾਂ ਅਤੇ ਤੇਰੇ ਤਾਂ ਹੀ ਮੈਂ ਕਈ ਹਜ਼ਾਰਾਂ ਰੁਪਇਆ ਦਿਆਂਗਾ ਸੁਣ ਕੇ ਉਹਨੂੰ ਕਿਹਾ ਜਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਥਾਪਿਆ ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ ਉਹਨਾਂ ਦੀ ਭੇਟਾ ਦਸਤਾਰ ਕਰਾਂਗਾ ਉਹਨਾਂ ਨੂੰ ਸਿਰੋਂ ਪਾਵ ਦਿਆਂਗਾ ਉਹ ਧੀਰ ਮਲ ਦੇ ਜ਼ੋਰ ਲਾਉਣ ਤੋਂ ਕਈ ਹਜ਼ਾਰਾਂ ਰੁਪਇਆ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ ਦੇ ਗੁਰਦਿੱਤੇ ਨੇ ਉਹਦੀ ਨਾਮ ਮੰਨੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਅਤੇ ਸਿਰੋਂ ਪਾਓ ਮਸੰਦਾਂ ਤੋੜ ਕੇ ਵੇਖਿਆ ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ ਅਤੇ ਉਸ ਵੇਲੇ ਧੀਰ ਮਲ ਵਾਲਾ ਸਿਰੋਂ ਪਾਓ ਹਲਕਾ ਨਿਕਲਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ ਕਹਿਣ ਲੱਗੇ ਜਿਹਨਾਂ ਦਾ ਭਾਰਾ ਸਿਰੋਂ ਪਾਓ ਉਹ ਹੀ ਗੁਰੂ ਹਨ ਇਉਂ ਬੜੀਆਂ ਸਿੱਖ ਸੰਗਤਾਂ ਨੂੰ ਪਰਖਾਂ ਕੀਤੀਆਂ ਸੀ ਉਸ ਵਕਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ ਫਿਰ ਕੀਰਤਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ
1: ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੀ ਮਾਤਾ ਦਿੱਲੀ ਨਾਲ ਗਏ ਸੀ ਉਹ ਦਿੱਲੀ ਵਾਪਸ ਆ ਕੇ ਸਨ ਮਹਾਰਾਜ ਜੋਤੀ ਜੋ ਸਮਾਉਣ ਤੋਂ ਉਸ ਮਾਤਾ ਨੂੰ ਮਹਾਰਾਜ ਸਾਹਿਬ ਜੀ ਧੀਰਜ ਬਖਸ਼ੀ ਸਤਿਗੁਰੂ ਦੇ ਇੱਥੇ ਰਹਿੰਦੇ ਹੋਏ ਚਰਨਾਂ ਵਿੱਚ ਉਹ ਮਾਤਾ ਜੀ ਨੇ
0: ਕ੍ਰਿਸ਼ਨ ਕੌਰ ਜੀ ਸ਼੍ਰੀ ਸ਼੍ਰੀਪੁਰ ਸਾਹਿਬ ਵਿੱਚ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਵਸਾਂਤਰਾਂ 'ਚ ਆਪ ਜੀ ਨੂੰ ਵਿਚਰਨਾ ਕੀਤਾ ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿਚਰੇ ਦਮਦਮ ਸਾਹਿਬ ਜਾ ਕੇ ਜਦੋਂ ਬੈਠੇ ਸੱਚੇ ਪਾਤਸ਼ਾਹ ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਉੱਚੇ ਥਾਂ 'ਤੇ ਬੈਠੋ ਮਹਾਰਾਜ ਤਾਂ ਦਸਵੇਂ ਸਰੂਪ 'ਚ ਇੱਥੇ ਉੱਚੇ ਥਾਂ ਬੈਠਾਂਗੇ ਇੱਥੇ ਬੈਠ ਕਰਕੇ ਅਸੀਂ ਬਚਨ ਉਚਾਰਾਂਗੇ ਅਤੇ ਕਾਈਆਂ ਨੂੰ ਕਣਕਾਂ ਬਣਾ ਦੇਵਾਂਗੇ ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦੇਵਾਂਗੇ ਇਸ ਪ੍ਰਕਾਰ ਅਸੀਂ ਵਰ ਦਿਆਂਗੇ ਦਸਵੇਂ ਸਰੂਪ ਵਿੱਚ ਫਿਰ ਤਾਲ ਵਿਸ਼ਾਲੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਨੀਤੀ ਕੱਢੀ ਜਿਹੜਾ ਗੁਰੂ ਸਾਹਿਬ ਤਲਾਅ ਨੌਵੇਂ ਪਾਤਸ਼ਾਹ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਹੁਣ ਨਵਾਂ ਸੰਤ ਮਸਤੂਆਂ ਨੇ ਆਈ ਸੰਗਤ ਨੇ ਕਾਇਮ ਕੀਤਾ ਜੋ ਛੋਟਾ ਮੰਜੀ ਸਾਹਿਬ ਸੀ ਉਸ ਸਥਾਨ ਬੈਠ ਕੇ ਮਹਾਰਾਜ ਨੇ ਕਿਹਾ ਗੁਰੂ ਸਾਹਿਬ ਹੋਵੇਗਾ ਇੱਥੇ ਅੰਮ੍ਰਿਤ ਦਾ ਸੋਮਾ ਹੋਵੇਗਾ ਗੁਰੂ ਦਸਮ ਪਸ਼ੂਰ ਧਾਰ ਕੇ ਇੱਥੇ ਅੰਮ੍ਰਿਤ ਦੇ ਬਣਾ ਬਣਾ ਕੇ ਚੁਰਾਹੇ ਵਿੱਚ ਸਰੋਵਰ ਦੇ ਪਾਵਾਂਗੇ ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪ੍ਰਕਾਰ ਸਾਹਿਬ ਸਿੰਘ ਦਮਦਮੇ ਦੀ ਧਰਤੀ ਨੂੰ ਨਿਹਾਲ ਕੀਤਾ ਗੁਰੂ ਮਹਾਰਾਜ ਸਾਹਿਬ ਨੇ ਹੋਰ ਬੇਅੰਤ ਦੇਸੂ ਆਦਿਕਾਂ ਦੇ ਵਰ ਲੈ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਲਾਭ ਨਾ ਉਠਾਇਆ ਬੇਅੰਤ ਸੰਗਤਾਂ ਨੂੰ ਤਾਰਿਆ ਸੱਚੇ ਪਾਤਸ਼ਾਹ ਨੂੰ ਮਾਲਵੇ 'ਚ ਨਿਕਲ ਕੇ ਬਹੁਤ ਸਾਰੇ ਸਥਾਨ ਹਨ ਗੁਰੂ ਮਹਾਰਾਜ ਸਾਹਿਬ ਦੀ ਯਾਦਗਾਰ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਫਿਰ ਪੂਰਬ ਦੇ ਇਲਾਕੇ ਵਿੱਚ ਚਰਨ ਪਾਉਣ ਲੱਗੇ ਜਦੋਂ ਉੱਥੇ ਇੱਕ ਤਮਾਖੂ ਪੀਣ ਵਾਲਾ ਆਦਮੀ ਸੀ ਉਹਦਾ ਤਮਾਖੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤਮਾਖੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ 'ਚ ਦਲਿੱਦਰ ਨਹੀਂ ਆਵੇਗਾ ਜਿੱਦਣ ਤਮਾਖੂ ਪੀਓਗੇ ਸਾਰਾ ਧਨ ਤੁਹਾਡਾ ਨਾਸ਼ ਹੋ ਜਾਊਗਾ ਕੰਗਾਲ ਹੋ ਜਾਓਗੇ। ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ। ਜਦੋਂ ਉਹਨਾਂ ਦੀ ਕੁੜ ਦੇ ਤੰਬਾਕੂ ਪੀਣ ਲੱਗੇ ਕੰਗਾਲ ਹੋ ਗਏ, ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ, ਇਹਨਾਂ ਨੂੰ ਜਾ ਕੇ ਉਹਨਾਂ ਨੂੰ ਤਾਰਿਆ, ਖੰਡੇ ਦਾ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਚਰਦਿਆਂ ਹੋਇਆਂ ਤ੍ਰਿਵੇਣੀ ਜਦੋਂ ਗਏ ਹੈ, ਰਾਜ ਕਰੇ ਹੁੰਦਿਆਂ ਹੋਇਆਂ ਮਲੁਕ ਭਾਈ ਮਲੂਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਤੁਰਭੁਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ। ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ, ਠਾਕੁਰ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ, ਪਦਾਰਥਾਂ ਨੂੰ ਗ੍ਰਹਿਣ ਕੀਤਾ। ਇਸੇ ਪ੍ਰਕਾਰ ਕੌਂਤਕ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ, ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੇ, ਘਰ ਵਿੱਚ ਕੋਈ ਪਦਾਰਥ ਨਹੀਂ ਸੀ, ਕੂੜਾ ਭਾਈ ਦੀ ਝੋਲੀ 'ਚ ਪਾ ਦਿੱਤਾ ਸੀ ਭਾਈ ਫੱਗੂ ਦੇ। ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ ਤਾਂ ਉਹਦੇ 'ਚੋਂ ਇੱਕ ਗਿਰਕ ਨਿਕਲੀ, ਉਹ ਬੇਰ ਲਾ ਦਿੱਤਾ। ਉੱਥੇ ਹੁਣ ਤੱਕ ਬੇਰ ਸਾਹਿਬ ਹੈ ਉਹ ਭਾਈ ਸਸਰਾਮ ਨਗਰ ਵਿੱਚ ਭਾਈ ਫੱਗੂ ਦੀ ਲਾਈ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਫੱਗੂ ਦੀ ਵਡਿਆਈ ਸੰਗਤਾਂ 'ਚ ਪ੍ਰਗਟ ਕਰਨ ਵਾਸਤੇ ਉਸ ਬੇਰ ਹੇਠਾਂ ਬੈਠ ਕਰਕੇ ਨਿਹਾਲ ਕੀਤਾ ਸੰਗਤਾਂ ਦੇ ਤਾਈ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਪਰਨੇ ਸਾਹਿਬ ਵਿੱਚ ਆ ਕੇ ਤ੍ਰਿਵੇਣੀ 'ਤੇ ਆ ਕੇ ਮਹਾਰਾਜ ਜੀ ਨੇ ਜਵੀ ਜਾਤ ਤ੍ਰਿਵੇਣੀ ਭਏ ਪੁਨ ਦਾਨ ਦਿਨ ਕਿਰਤ ਕਰਤ ਬਚਾਏ। ਇੱਥੇ 6 ਮਹੀਨੇ ਮਹਾਰਾਜ ਸਾਹਿਬ ਰਹੇ। ਮਾਤਾ ਨਾਨਕੀ ਨੂੰ ਬੇਨਤੀ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੂੰ ਬਚਨ ਕੀਤੇ ਸੀ, ਤੁਹਾਡੇ ਤੂੰ ਪੋਤਰਾ ਵੇਖੇ ਜੀ, ਮੈਂ ਪੋਤਰਾ ਵੇਖਣਾ ਚਾਹੁੰਦੀ ਹਾਂ। ਮਹਾਰਾਜ ਨੇ ਕਿਹਾ, ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ। ਇਹ ਗੁਰ ਧਰਮ ਵੀ ਜੋ ਮੁਗਲ ਸ਼ਾਸਤਰ ਲਿਖਿਆ ਹੋਇਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਹੀ ਕਿਰਪਾ ਕਰੋ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੰਨੇ ਸਾਹਿਬ ਵੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਹੈ, ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਤੁਹਾਡੇ ਘਰ ਦੇਖ ਕੇ ਧਨੀ ਪੋਤਰਾ ਹੋਣਗੇ। ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਨਤੀ ਕਰਨ ਤੋਂ 6 ਮਹੀਨੇ ਤ੍ਰਿਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਧਰੇ ਮਾਇਆ ਕੀਆ ਨਿਵਾਸ, ਮਾਤਾ 'ਚ ਮਨ ਬਹੁਤ ਵਿਗਾਸ, ਇਉਂ ਤ੍ਰਿਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਹਦੇ ਵਿੱਚ ਮਾਤਾ ਗੁਜਰੀ ਸਾਹਿਬ ਦੇ ਪ੍ਰਵੇਸ਼ ਹੋਏ ਆ ਕੇ ਕਾਲਪੁਰਖ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ, ਜਿਹਨੂੰ ਅਸਾਮ ਦੇ ਉੱਤੇ ਬੰਗਾਲ ਦੇ ਉੱਤੇ ਚੜ੍ਹਾਈ ਕਰਾ ਕੇ ਔਰੰਗਜ਼ੇਬ ਨੂੰ ਭੇਜਤਾ ਸੀ। ਅੱਗੇ ਮਾਨਸੋ ਵਰਗੇ ਜਿਹੜੇ ਸੀ ਇਹਦੇ ਦਾਦੇ ਉਹ ਮਾਰੇ ਗਏ ਸਨ ਉੱਥੇ ਬੰਗਾਲੇ 'ਚ। ਇਹਦੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਬੰਗਾਲ ਵਿੱਚ ਜਾ ਕੇ ਰਾਜਿਆਂ ਦਾ ਰਾਜੀਨਾਮਾ ਕਰਾਇਆ ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ। ਇਸ ਪ੍ਰਕਾਰ ਉਹਨਾਂ ਦੇ ਮੰਤਰ ਜੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ। ਉੱਥੋਂ ਦਾ ਰਾਜਾ ਰਾਮ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹਨੇ ਬੇਨਤੀ ਕੀਤੀ, ਹੇ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਪੁੱਤਰ ਦੀ ਬਖਸ਼ਿਸ਼ ਕਰੋ, ਰਾਜ ਦਾ ਮਾਲਕ ਹੋਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਗੋਡੇ ਉੱਤੇ ਲਾ ਦਿੱਤੀ, ਕਿਹਾ ਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ, ਤੇਰੇ ਪੁੱਤਰ ਹੋਵੇਗਾ, ਗੁਰੂ ਕਾ ਸਿੱਖ ਹੋਵੇਗਾ। ਇਹ ਵਚਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਸਹੀ ਪ੍ਰਕਾਸ਼ ਹਮਾਰਾ ਭਇਓ, ਪੰਨੇ ਸ਼ਹਿਰ ਵਿਖੇ ਭਵ ਲਇਓ। ਪੰਨੇ ਸ਼ਹਿਰ 'ਚ ਮਹਾਰਾਜ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨੀ ਉਸ ਦਿਨ ਪੋਹ ਗਿਆ ਹੋਇਆ ਸੀ। ਪੋਹ ਸੁਦੀ ਸਪਤਮੀ ਦਾ ਦਿਹਾੜਾ ਸੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜਗ ਦੇ ਉਧਾਰਨ ਵਾਸਤੇ ਹਜ਼ੂਰ ਨੂੰ ਕਿਹਾ, ਯਾਹੀ ਕਾਜ ਧਰਾ ਹੁਣ ਜਨਮੂ, ਸਮਝ ਲਿਓ ਸਾਧੂ ਸਭ ਮਨਵੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਨ ਆਪ ਜੀ ਦੇ ਆਉਣ ਦਾ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆਪਦੇ ਘਰ ਵਿੱਚ। ਇਸ ਪ੍ਰਕਾਰ ਮਹਾਰਾਜ ਜੀ ਦੁਨੀਆਂ ਨੇ ਨਿਹਾਲ ਕੀਤਾ। ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬੇਅੰਤ ਗੁਣ ਹਨ, ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ। ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸੰਗਤਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ। ਅੱਜ ਆਪਾਂ
2: ਸ੍ਰੀ ਅਰਜਨ ਨਗਰ ਸੱਚਖੰਡ ਹਜ਼ੂਰ ਸਾਹਿਬ ਵਿੱਚ ਬੈਠ ਕੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਅਵਤਾਰ ਧਾਰਨ ਦਾ ਗੁਰਪੁਰਬ ਮਨਾ ਰਹੇ ਸੀ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜਗਦੀ ਜੋਤ ਪੈਰਗੁਣ ਪਰਮੇਸ਼ੁਰ ਦਾ ਰੂਪ

उस वक्त मना रहे हैं सब कहेंगे जी सर्वी सचे पातशाह जी महाराज अंतर जामी श्री गुरु रामदास साहब जी का जो अवतार होया सब संतों को बधाई होवे सदा पहर के अमृत वेले जसवंत महाराज प्रगट होए उस वे बाद भाई संतोष सिंह साहब ने लिखा है कि महाराज के प्रगट होने की इन्नी खुशी हुई वरुण देवता ने पलट करके अपने जल के रूप में दुधिया नदियां उस वक्त बागियां सवा पैर के करके दुध दिया सारिया नदियां दुध ही बाग गया उस वक्त ऐसा ऐसी खुशी वरुण देवता ने मनाना किसी गुरु रामदास साहब के प्रगट होने देवतिया ने मिल करके चंदन कसा के कल्प दृश्य फूलों दिया महाराज गुंद गुंद के चूना मंडी जो लाहौर के अंदर गुरु महाराज हो जन्म स्थान है जो श्री हरिमंदर साहब की शक्ल के नाल स्थान बनिया होया सुंदर बड़ा सुंदर जड़ती है उस मंदिर के उत्ते महाराज साहब के अवतार धारण की खुशी का संत संगत जी चरण कसा के फुल कसा के फुल दिया माला गुण गुण के उस मंदिर के अर्पिया सुखे खुशी के शंख बजा उठे देवते सारे देवते मेरे को गुरु महाराज साहब के अवतार धारण की खुशी बूहे के अगे आके महाराज का जस गाया कीर्तन गाया क्यों राग रचाया आनंद जगत्र राग राग ने मंगल गाया सारे संसार इस प्रकार आनंद प्रगट होया रागा रागनिया च मिल मिल के देवतिया ने गुरु साहब का जस उच्चारण किया क्यों सवा पार दे करके अज अमृत वेले महाराज साहब आप जी के पिता का शुभ नाम जेड़े कई जन्मों को ला के तपस्या करते सन बाबा हरवाह जी नाम सी उन्होंने तपस्या इच्छा सी कि महाराज मेरे घर में आप अंतर्यामी बालक रूप में प्रगट हो माया दया कौर जी जो सतगुरों की माता सी ये भी नाल तपस्या कर रहे उन्होंने बहुत सारे जन्म गुजर गए सन इस जन्म में अंतर्यामी ने उन्हें इच्छा पूरी करके सतगुरु रामदास रूप अंदर प्रगट हो सके पातशाह इस प्रकार साहब संगत जी अज गुरु है जिस दिन गुरु रामदास साहब जी ने अवतार धारण किया है अज श्री अमृतसर साहब इस गुरपुरब के नाई बड़ा चढ़दियां कला के नाल मनाया जा रहा है बेअंत संत कीर्तन दियां चौकियां बड़े बड़े रागी मिल करके बेअंत संतों के इकट्ठे होके सतगुरु सच्चे पातशाह के श्री दरबार साहब के अंदर गुरु के बाग के अंदर दीवार सजे हुए हैं तरह तरह के अपने जस के फुल गुरु महाराज साहब के पास शब्दों के राही कीर्तन के राही अनेक तरह भेटा कर रहे हैं सतगुरु उन्होंने प्यारियों अपना सुखी सुरत प्यार बख्शन अब आप संगत इतने महाराज के सतसंग दरबार से गुरपुरब मना रहे हैं जिन्हें सतगुरान साहब संगत जी महाराज की इस चर्च बड़ियाई है जो कही नहीं जाती आप हर रोज समाज में ही लीन रहा कर दे कोई कारो विहार घट लाया कर दे आप जी की थोड़ी जी जब बड़ी उम्र हुई 13-14 साल की उम्र वड्डी होगी उस वक्त पिता ने एक दिन कहा कि तुम कोई घर का कारो विहार करो बाकी ये सारे जिन्हें लोग हैं वो लड़के थोड़ी उम्र के सारे घर के कारो विहार कर दे तुम कोई कार विहार क्यों नहीं कर रहे हो आप जिन पिता के हरदास के अनुसार हो के जो महाराज आप आज्ञा करो माता जी ने उस वक्त रात में चने भ्यों के उबाल के दे दिते चंगेर भर के धूनिया भी आपने दे दी गई कि लो जिस तरह होर बच्चे बेचने बाजार में जाके बेचना करो आप जी माता पिता की आज्ञा लेके चंगेर चक लिया है चके लिया के एक बाजार के कोने पर खड़ गए जिन्हें होर बच्चे फोका दिंदे फिर है कि पा चने इन पा चने अब फिर इन्हें कुछ नहीं बोलते चुप किए खड़ोते उन्होंने कि संगत महाराज साहब जी श्री गुरु अमरदास साहब जी के पास में जा रही है श्री गोदवाल साहब संगत नू वेख के आप खड़े दर्शन कर रहे हैं एक साधु ने कहा कि महाराज मैनू चने दो आप जी ने एक मुठ करके उसने दिखी कहते जी इन्हें नाल नहीं सरना फिर दो मुठा दतिया फिर तीन दतिया चार दतिया पांच दतिया अखीर सारी चंगेरी
ਉਹ ਸਾਧਨਾ ਆਪਦੀ ਝੋਲੀ ਚ ਮਹਾਰਾਜ ਦੇ ਪਾਸੋਂ ਪਵਾ ਲਈ ਤੇ ਸਾਰੀ ਸੰਗਤ ਨੂੰ ਇਹ ਵਰਤਾਉਣ ਲੱਗ ਗਿਆ। ਮਹਾਰਾਜ ਸਾਹਿਬ ਇਸ ਪ੍ਰਕਾਰ ਵੇਖ ਕੇ ਘਰ ਵਿੱਚ ਆ ਗਏ। ਉਸ ਵੇਲੇ ਪਿਤਾ ਨੇ ਖਿਆਲ ਕੀਤਾ ਕਿ ਨਿਆਣਿਆਂ ਨੂੰ ਇਹ ਕਿਉਂ ਨੀ ਵੇਚ ਕੇ ਆਏ ਸੌਦੇ ਦੇ ਤਾਂ। ਪਿਤਾ ਵੀ ਕੋਈ ਗਰਮ ਅੱਖ ਵੇਖ ਕਰਕੇ ਆਪ ਉੱਥੋਂ ਹੀ ਉਦਾਸ ਹੋ ਕੇ ਨਿਕਲਿਆ ਹੈ। ਸੰਗਤ ਦੇ ਨਾਲ ਮਿਲ ਕੇ ਸ੍ਰੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਪੁੱਜ ਗਏ। ਇੱਥੇ ਪੁੱਜ ਕਰਕੇ ਬੌਲੀ ਸਾਹਿਬ ਦੀ ਸੇਵਾ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਰਵਾ ਰਹੇ ਸਨ। 1616 ਵਿਕਰੀ ਵਿੱਚ ਬੌਲੀ ਸਾਹਿਬ ਦਾ ਟੱਕ ਸੱਚੇ ਪਾਤਸ਼ਾਹ ਆਰੰਭ ਕੀਤਾ ਸੀ। ਉਸ ਵਕਤ ਸਾਹਿਬ ਸਿੰਘ ਜੀ ਆਪ ਜੀ ਦੀ ਜਿਹੜੀ ਉਮਰ ਸੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ 9 ਵਿੱਚ ਗੱਡੀ ਤੇ ਬੈਠੇ ਹਨ ਤੇ ਆਪਦਾ 91 ਚ ਅਵਤਾਰ ਹੋਇਆ ਹੈ। 18 ਸਾਲ ਦੀ ਉਮਰ ਮਹਾਰਾਜ ਸਾਹਿਬ ਦੀ ਗੁਰਦਾ ਗੱਡੀ ਤੇ ਬੈਠਣ ਦੇ ਸਮੇਂ ਸੀ। ਇਹ 16 ਵਿਕਰਮੀ ਦੇ ਵਿੱਚ ਮਹਾਰਾਜ ਸਾਹਿਬ ਦੇ ਪਾਸ ਸੱਚੇ ਪਾਤਸ਼ਾਹ ਜੀ 1616 ਵਿੱਚ ਪੁੱਜੇ ਹਨ। ਇੱਥੇ ਆ ਕੇ ਮਹਾਰਾਜ ਸਾਹਿਬ ਨੇ ਐਸੀ ਸੇਵਾ ਚਾਹੀ ਜਿਸ ਨੂੰ ਵੇਖ ਵੇਖ ਕੇ ਸੰਗਤਾਂ ਦੇ ਹਾਲ ਹੋ ਰਹੀਆਂ ਹਨ। ਸਤਿਗੁਰੂ ਦੀ ਸੇਵਾ ਵਿੱਚ ਰਾਜ ਨੇ ਜੁੜੇ ਖਿੜਿਆ ਰਹਿੰਦਾ ਹੈ। ਐਂ ਆਪਦਾ ਕਿ ਸਤਿਗੁਰ ਦਰਸ਼ਨ ਦੇਖ ਕੇ ਖਿੜਿਆ ਰਹਿੰਦਾ ਹੈ। ਜਿਵੇਂ ਚਕੋਰ ਇੱਕ ਰਸ ਚੰਦਰਾ ਵੱਲ ਚੁਕਲਾ ਕੇ ਤੱਕਦੀ ਰਹਿੰਦੀ, ਐਂ ਗੁਰੂ ਸਾਹਿਬ ਦੇ ਚਿਹਰੇ ਵੱਲ ਪਿਆਰ ਨਾਲ ਤੱਕਦੇ ਰਹਿੰਦੇ ਹਨ। ਇੱਕ ਮੁੜਦਾ ਨੀ, ਜਦੋਂ ਸਿੱਖ ਕਹਿੰਦੇ ਲਓ ਜੀ ਟੋਕਰਾ ਭਰ ਗਿਆ ਚੱਕੋ, ਉਦੋਂ ਹਾਸੇ ਨਾਲ ਭਵੇਂ ਬਹੁਤਾ ਭਰਦੇ ਨੇ ਸਿੱਖ, ਉਸ ਨੂੰ ਕੋਈ ਪਰਵਾਹ ਨਹੀਂ ਕਰਦੇ ਭਾਰ ਦੀ। ਸਿੱਖ ਦੇ ਸੀਸ ਦੇ ਕੋਈ ਚਾਕੇ ਬਾਹਰ ਖੇਤੀ ਨਾਲ ਸਿੱਟੇ ਆਉਂਦੇ ਹੈ, ਫਿਰ ਟੋਕਰਾ ਭਰਨ ਵਾਲੇ ਥਾਂ ਰਸ ਕੇ ਮਹਾਰਾਜ ਵੱਲ ਤੱਕਣ ਲੱਗ ਜਾਂਦੇ ਹੈ। ਇਸ ਰਸ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ। ਜਿਸ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਹੋਇਆ ਆਪ ਜੀ ਦੇ ਉਸ ਵਕਤ ਸਾਹਿਬ ਸੰਗਤ ਜੀ ਦਰਸ਼ਨ ਵੇਖ ਵੇਖ ਕੇ ਸੰਗਤਾਂ ਮੋਹਿਤ ਹੁੰਦੀਆਂ। ਐਸਾ ਸੁੰਦਰ ਸਰੂਪ ਹੈ ਗੁਰੂ ਰਾਮਦਾਸ ਸਾਹਿਬ ਦਾ। ਮਾਤਾ ਰਾਮੋ ਜੀ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਦੇ ਮਹਿਲ ਗੁਰੂ ਅਮਰਦਾਸ ਸਾਹਿਬ ਦੇ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬੀਬੀ ਧਾਨੀ ਜਿਹੜੀ ਹੈ ਵਰਗੇ ਯੋਗ ਹੋਈ ਹੈ, ਇਹਨਾਂ ਦੀ ਕਿਤੇ ਮਹਾਰਾਜ ਸ਼ਾਦੀ ਆਪ ਨੂੰ ਕਰਨੀ ਚਾਹੀਦੀ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਵਚਨ ਕੀਤੇ ਕਿ ਚੰਗਾ ਜਿੱਥੇ ਕਰਤਾਰ ਨੇ ਲੇਖ ਲਿਖਿਆ ਉੱਥੇ ਪ੍ਰਬੰਧ ਇਹਨਾਂ ਦਾ ਹੋ ਜਾਏਗਾ। ਇੰਨੇ ਵਚਨ ਕਰਦੇ ਸਨ ਮਹਾਰਾਜ ਸਾਹਿਬ, ਉਹਨੇ ਕਿਵੇਂ ਗੁਰੂ ਰਾਮਦਾਸ ਸਾਹਿਬ ਦੀ ਟੋਕਰੀ ਸਿੱਟ ਕੇ ਪਾਰ ਲਈ। ਉਸੇ ਰਸ ਵਿੱਚ ਪ੍ਰੇਮ ਚ ਲੀਨ ਹੋਏ ਮਹਾਰਾਜ ਪਾਸ ਦੀ ਲੰਘੇ ਜਦੋਂ ਸਤਿਗੁਰਾਂ ਨੇ, ਉਸੇ ਮਾਤਾ ਰਾਮੋ ਨੂੰ ਇਸ਼ਾਰਾ ਕੀਤਾ ਕਿ ਮਹਾਰਾਜ ਐਸ ਲੜਕੇ ਜਿੱਦਾਂ ਲੜਕਾ ਇਹੋ ਜਿਹੀ ਉਮਰ ਦਾ ਇਹੋ ਜਿਹੇ ਰੂਪ ਵਾਲਾ ਇਹਦਾ ਹਾਣ ਕਰਵਾਣ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੂੰ ਉਸ ਵਕਤ ਬੁਲਾ ਕੇ ਪੁੱਛਿਆ ਆਪ ਜੀ ਨੂੰ, ਆਪ ਜੀ ਨੇ ਸੋਲ ਵੰਸ਼ ਦੱਸਿਆ, ਲਾਹੌਰ ਵਿੱਚ ਪ੍ਰਗਟ ਹੋਣਾ ਦੱਸਿਆ, ਹਰਦਾਸ ਦੇ ਪੁੱਤਰ ਦੱਸਿਆ। ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ ਰਾਮੋ ਇਹਨਾਂ ਨੇ ਤਾਂ ਇਹੋ ਹੀ ਹੈ। ਉਸ ਵੇਲੇ ਇਹਨਾਂ ਦੇ ਉੱਤੇ ਗਲਤ ਸਗਨ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੀਬੀ ਧਾਨੀ ਦਾ ਆਨੰਦ ਕਾਰਜ ਕਰ ਦਿੱਤਾ ਆਪ ਦੀ ਹਜ਼ੂਰੀ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤੀ ਦਾ ਰੂਪ ਜੋ ਬੀਬੀ ਧਾਨੀ ਜੀ ਸਨ, ਉਹਨਾਂ ਆਨੰਦ ਕਾਰਜ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਗਤ ਗੁਰੂ ਜੀ ਨੇ ਇਹਨਾਂ ਦੇ ਤਾਂ ਆਪਣੇ ਸੰਬੰਧੀ ਬਣਾ ਲਿਆ। ਸੱਚੇ ਪਾਤਸ਼ਾਹ ਜੀ ਨੇ ਆਪ ਸੰਬੰਧੀ ਪੁਣੇ ਦਾ ਮਾਣ ਨਹੀਂ ਕਰਦੇ ਵੀ ਮੈਂ ਸਤਿਗੁਰੂ ਮਹਾਰਾਜ ਸਾਹਿਬ ਦਾ ਘਰ ਦਾ ਪ੍ਰਾਹੁਣਾ ਹਾਂ, ਇਹ ਨਹੀਂ ਖੇਲਦੇ ਨਹੀਂ ਕਿ ਆਪ ਇਸ ਰਸ ਵਿੱਚ ਲੀਨ ਹਨ। ਜਿਵੇਂ ਸਿੱਖ ਸੰਗਤਾਂ ਹੋਰ ਸੇਵਾ ਕਰਦੀਆਂ, ਉਦੋਂ ਵੀ ਵੱਧ ਕਰਕੇ ਆਪ ਸੇਵਾ ਕਰ ਰਹੇ ਹੈ। ਉਸ ਵੇਲੇ ਸੇਵਾ ਕਰਦਿਆਂ ਨੂੰ ਲਾਹੌਰ ਦੇ ਖੱਤਰੀ ਵੇਖਣ ਵਾਸਤੇ ਜਦੋਂ ਆਏ ਹੰਕਾਰ ਦੇ ਨਾਲ, ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਟੋਕਰੀ ਢੋਦੇ ਹੋਏ ਵੇਖ ਕੇ ਬੌਲੀ ਸਾਹਿਬ ਦੀ ਕਾਰ ਦੀ ਕਹਿਣ ਲੱਗੇ, ਲੈ ਵੇਖੋ ਆਹ ਵੀ ਆਪਣੀ ਕੋਲੋਂ ਚ ਜੰਮੇ ਹਨ, ਇਹਨੂੰ ਤਾਂ ਸਿਰੂਪ ਸਹੁਰੇ ਘਰ ਆ ਕੇ ਮਿੱਟੀ ਪਾ ਲਈ ਹੈ। ਇਹੋ ਜਿਹੇ ਲਫ਼ਜ਼ ਮਹਾਰਾਜ ਸਾਹਿਬ ਨੂੰ ਕੌੜੇ ਕਹੇ, ਆਪ ਜੀ ਬੇਪਰਵਾਹ ਮਸਤੀ ਵਿੱਚ ਲੀਨ ਹਨ, ਕੋਈ ਬਚਨ ਨਹੀਂ ਕੀਤਾ ਉਹਨਾਂ ਨੂੰ, ਸਤਿ ਕਰਦਾ ਰਾਮ ਰਾਮ ਕਿਹਾ, ਸਤਿਕਾਰ ਕਰਕੇ ਮਹਾਰਾਜ ਹਜ਼ੂਰੀ ਚ ਲਿਆਂਦਾ ਜੋ

ਸੰਸਾਰ ਦੇ ਵਚਨ ਕਹੇ ਤੇ ਮਹਾਰਾਜ ਤੁਸੀਂ ਇਹ ਸਾਡੇ ਵੱਡੇ ਪਰਿਵਾਰ ਦੀ ਕੋਈ ਨੂੰ ਵੱਡੀ ਨੂੰ ਨਹੀਂ ਜਾਣਿਆ ਇਹ ਜੇ ਤਾਈ ਆਪਣੀ ਪੁੱਤਰੀ ਦੀ ਸ਼ਾਦੀ ਕਰਕੇ ਇਹਨੂੰ ਮਿੱਟੀ ਧੋਣ ਲਾਤਾ ਹੈ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਮੈਂ ਸਿਰ ਤੋਂ ਦੀਨ ਦੁਨੀਆਂ ਦਾ ਛੱਡ ਦਿੱਤਾ ਹੈ, ਤੁਹਾਨੂੰ ਕੀ ਸੋਚਦਾ ਹੈ ਇਹ ਮਿੱਟੀ ਨੀ ਇਹ ਤੁਹਾਡੇ ਸਿਰ ਚ ਮਿੱਟੀ ਪਵੇਗੀ, ਇਹ ਤਾਂ ਕੁੱਲ ਦੁਨੀਆਂ ਦੇ ਸਿਰ ਤਾਜ ਹੋਣਗੇ। ਇਹ ਵਾਕ ਗੁਰੂ ਮਹਾਰਾਜ ਸਾਹਿਬ ਜੀ ਕੀਤੇ ਕਿਉਂਕਿ ਉਹ ਆਪਣੇ ਆਪ ਨੂੰ ਵੱਡੀ ਕੁੱਲ ਦਾ ਹੰਕਾਰ ਕਰਨ ਵਾਲੇ ਸ਼ਰਮਿੰਦੇ ਹੋ ਕੇ ਵਾਪਸ ਹੋ ਗਏ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਇਸ ਪਹਿਲ ਨੂੰ ਵੇਖ ਕੇ ਮਹਾਰਾਜ ਜੀ ਨੇ ਤੇ ਸਿੱਖਾਂ ਸਿੱਖੀ ਪੁੱਤਰੀ ਸਾਰਿਆਂ ਦੇ ਤਾਈ ਘੋਖ ਕਰਕੇ ਸੁੱਤੇ ਪਾਤਸ਼ਾਹ ਜੀ ਨੇ ਪੁੱਤੀ ਪਾਪੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਮਿੱਠਾ ਲਾਹੋ ਸਭਨਾ ਤੇ ਮਨੋਗਮਾਨ ਪੁੱਤਰਾਂ ਦੀ ਪਰਖ ਕੀਤੀ। ਬਾਬੇ ਮੋਹਰੀ ਦੇ ਅੰਦਰ ਇਹ ਖਿਆਲ ਸੀ ਤੇ ਮੈਂ ਵੀ ਗੁਰੂ ਸਾਹਿਬ ਦਾ ਆਗਿਆਕਾਰ ਹਾਂ, ਪਰ ਇੱਕ ਦਿਨ ਸੰਗਤ ਵਿੱਚ ਇਹਨਾਂ ਨੇ ਵਚਨ ਕੀਤੇ ਕਿ ਮਹਾਰਾਜ ਸਾਹਿਬ ਜੀ ਕਦੇ ਆਪਦੇ ਚਰਨਾਂ 'ਚ ਭੇਟਾਂ ਨੀ ਕੋਈ ਮਹਾਰਾਜ ਜੀ ਕਰਾਉਂਦੇ, ਅਸੀਂ ਕਦੇ ਲੱਖ ਟਕਾ ਇੱਕ ਥਾਂ ਜਗ੍ਹਾ ਕਦੇ ਨੀ ਵੇਖਿਆ। ਸੁਣ ਕੇ ਮਹਾਰਾਜ ਸਾਹਿਬ ਅੰਤਰਯਾਮੀ ਨੇ ਪੁੱਤਰ ਦੀ ਕਾਮਨਾ ਜਾਣ ਕੇ ਸੰਗਤਾਂ ਨੂੰ ਕਿਹਾ ਕਿ ਭਾਈ ਪੰਜ ਪੰਜ ਪੈਸੇ ਸੰਗਤਾਂ ਅੱਜ ਸਾਰੀਆਂ ਮੱਥਾ ਟੇਕੋ। ਜਦੋਂ ਸੰਗਤਾਂ ਨੇ ਪੰਜ ਪੰਜ ਪੈਸੇ ਮੱਥਾ ਟੇਕੇ ਤੇ ਭਾਈ ਮੋਹਰੀ ਨੂੰ ਕਿਹਾ ਭਾਈ ਮੋਹਰੀ ਜਾਣੋ ਇਹ ਲੱਖ ਟਕਾ ਹੋ ਗਿਆ ਕਿ ਨਹੀਂ ਹਿਸਾਬ ਕਰਕੇ ਵੇਖ। ਭਾਈ ਮੋਹਰੀ ਦੀ ਗਰਮੀ ਵੀ ਦੁਖੀ ਗਈ ਲੱਗਾ, ਮੱਥੇ 'ਚ ਵੀ ਮੁੜਕਾ ਆਵੇ, ਹੱਥਾਂ ਨੂੰ ਵੀ ਮੁੜਕਾ ਆਵੇ, ਸਰੀਰ ਨੂੰ ਵੀ ਮੁੜਕਾ ਆਵੇ, ਪਸੀਨੇ ਨੂੰ ਆਉਂਦਿਆਂ ਹੋਇਆ ਕਦੇ ਹੱਥ ਨਾਲ ਪੂੰਝੇ ਪਸੀਨੇ ਨੂੰ ਮੱਥੇ ਤੋਂ ਕਦੇ ਇਸ ਤਰ੍ਹਾਂ ਗਿਣਦਿਆਂ ਗਿਣਦਿਆਂ ਭਾਈ ਬਾਹਲਾ ਖੁਸ਼ ਹੋ ਗਿਆ ਮਾਇਆ ਨੂੰ ਵੇਖ ਕੇ। ਉਸ ਵੇਲੇ ਮਹਾਰਾਜ ਕਹਿਣ ਲੱਗੇ ਵੇਖ ਕੇ ਪੁੱਤਰ ਇਸ ਵਿੱਚ ਤਾਂ ਚਿੱਤ ਲਾਇਆ, ਆਪਦੇ ਚਿਹਰੇ ਨੂੰ ਸ਼ੀਸ਼ੇ ਨਾਲ ਵੇਖ ਕਾਲਾ ਹੋ ਗਿਆ ਕਿ ਨਹੀਂ, ਇਵੇਂ ਮਨ ਨੂੰ ਕਾਲਾ ਕਰ ਦੂੰਗੀ, ਪਦਾਰਥ ਮੋਹ ਨਹੀਂ ਕਰਨਾ ਚਾਹੀਦਾ। ਕਿਉਂ ਕਹਿ ਕੇ ਪੁੱਤਰ ਦਾ ਮੋਹ ਛਡਾ ਤਾ ਸੀ ਸੱਚੇ ਪਾਤਸ਼ਾਹ ਨੇ, ਕਿਉਂ ਪੁੱਤਰ ਦੀ ਪਰਖ ਕੀਤੀ ਸੀ ਅਤੇ ਭਾਂਤੀ ਭਤੀਜਿਆਂ ਦੀ ਪਰਖ ਕੀਤੀ ਸੀ। ਸਾਉਣ ਮਨ ਦੇ ਤਾਈ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਹਰੀਪੁਰ ਦੀ ਆਸ ਵਿੱਚ ਪਾਠ ਦੀ ਲੋੜ ਸੀ ਗੋਇੰਦਵਾਲ ਸਾਹਿਬ ਦੀ ਆਵਾਜ਼ ਕਰਨ ਵਾਸਤੇ ਇਹਨੂੰ ਭੇਜਣ ਲੱਗੇ ਹੈ। ਇਹਦੀ ਮਾਤਾ ਨੇ ਕਿਹਾ ਮਹਾਰਾਜ ਮੇਰੇ ਪੁੱਤ ਨੂੰ ਡਾਕਣੀਆਂ ਪ੍ਰੇਤਣੀਆਂ ਖਾ ਜਾਣਗੀਆਂ। ਮਹਾਰਾਜ ਕਹਿਣ ਲੱਗੇ ਨਹੀਂ, ਇਹਦੇ ਰਾਖੇ ਹੈ ਗੁਰੂ ਸਾਹਿਬ ਜੀ, ਆਪਣੇ ਹੱਥਾਂ ਰੁਮਾਲ ਸੁਰਜੀਤ ਜੀ ਨੂੰ ਦਿੱਤਾ। ਸੌਣ ਮਲ ਜੀ ਜਾ ਕੇ ਲੈ ਕੇ ਜਦੋਂ ਗਏ ਹਰੀਪੁਰ ਦਾ ਰਾਜੇ ਦਾ ਪੁੱਤਰ ਉਸੇ ਦਿਨ ਗੁੱਲੀ ਗਏ ਜਦੋਂ ਮੈਂ ਪੁੱਜੇ, ਉਹਨਾਂ ਨੂੰ ਕਿਹਾ ਕਿ ਜਿਉਂਦਾ ਮੈਂ ਕਰ ਸਕਦਾ ਹਾਂ ਮਹਾਰਾਜ ਦੇ ਬਲ ਨਾਲ, ਰੁਮਾਲ ਧੋ ਕੇ ਸਤਨਾਮ ਮੰਤਰ ਕਰਕੇ ਉਹ ਬੱਚੇ ਮਰੇ ਦੇ ਮੂੰਹ 'ਚ ਪਾ ਕੇ ਜਿਉਂਦਾ ਹੋ ਗਿਆ। ਰਾਜੇ ਨੂੰ ਸਿੱਖ ਮੰਨ ਵਜ਼ੀਰਾਂ ਸਮੇਤ ਅਹਿਲਕਾਰਾਂ ਸਮੇਤ ਪ੍ਰਵਾਨ ਕਰ ਲਿਆ। ਉਸ ਵਕਤ ਭਾਈ ਸੌਣ ਮਲ ਨੂੰ ਜੋ ਕਿਸੇ ਦੀ ਲੋੜ ਹੁੰਦੀ ਚੀਜ਼ ਦੀ ਰੁਮਾਲ ਤੋਂ ਆਪਦੀ ਕਾਮਨਾ ਪੂਰੀ ਕਰ ਦਿੰਦਾ ਲੋਕਾਂ ਦੀ, ਕਿਉਂ ਇਹਦੀ ਬੜੀ ਪ੍ਰਭਤਾ ਹੋ ਗਈ ਪਹਾੜਾਂ ਦੇ ਵਿੱਚ। ਇੱਕ ਵਿੱਚ ਖਿਆਲ ਹੋ ਗਿਆ ਵੀ ਕਾਸ਼ ਤਾਂ ਗੁਰੂ ਸਾਹਿਬ ਨੂੰ ਭੇਜਤੀ ਜਿੰਨੀ ਕੁ ਲੋੜ ਸੀ ਮਕਾਨ ਬਣਨ ਦੀ, ਜੇ ਇੱਥੇ ਵੀ ਇਹ ਤਾਂ ਠੀਕ ਹੈ ਰੁਮਾਲ ਦੀ ਕਰਾਮਾਤ ਹੈ, ਜੇ ਰੁਮਾਲ ਉੱਥੇ ਗਿਆ ਗੁਰੂ ਸਾਹਿਬ ਲੈ ਲੈਣਗੇ, ਮੇਰੇ 'ਚ ਕੋਈ ਕਰਾਮਾਤ ਨਹੀਂ ਲੈਣੀ, ਇਸ ਲਾਲਚ ਵਿੱਚ ਲੱਗਾ ਰਿਹਾ। ਸਤਿਗੁਰੂ ਜੀ ਹੁਕਮਨਾਮਾ ਭੇਜਿਆ ਕਿ ਭਾਈ ਸੌਣ ਮਨ ਕਾਰਜ ਪੂਰਾ ਹੋ ਗਿਆ ਜਿਸ ਵਾਸਤੇ ਗਏ ਸੀ, ਤੁਸੀਂ ਹੁਣ ਸ੍ਰੀ ਗੋਇੰਦਵਾਲ ਸਾਹਿਬ ਆ ਜਾਓ। ਪਰਵਾਨੇ ਨੂੰ ਸੁਣ ਕੇ ਕਾਲੂ ਟੋਲਾ ਕਰਦਾ ਜੀ, ਅਜੇ ਇੱਧਰ ਰਾਜਾ ਮੈਨੂੰ ਆਉਣ ਨਹੀਂ ਹੁੰਦਾ, ਹੋਰ ਕਈ ਕੰਮ ਹੈ। ਸਤਿਗੁਰੂ ਜੀ ਨੂੰ ਸਮਝ ਲਿਆ ਕਿ ਇਹਦੇ ਅੰਦਰ ਰੁਮਾਲ ਦਾ ਲਾਲਚ ਹੋ ਗਿਆ। ਆਪ ਸੁਖੇ ਸੁਖ ਮਹਾਰਾਜ ਜੀ ਨੂੰ ਰੁਮਾਲ ਉੱਥੋਂ ਖਿੱਚ ਲਿਆ, ਇਹਦੇ ਕੋਲੋਂ ਗੁਪਤ ਹੋ ਗਿਆ। ਜਦੋਂ ਵੇਖਿਆ ਮੇਰੇ ਕੋਲ ਰੁਮਾਲ ਹੈ ਨਹੀਂ ਤੇ ਮੈਂ ਹੁਣ ਜੇ ਲੋੜ ਪੈਗੀ ਕਾਹਦੇ ਨਾਲ ਕਰਾਮਾਤ ਵਰਤਾਂਗਾ। ਉਸੇ ਵੇਲੇ ਤਿਆਰ ਹੋ ਕੇ ਕਹਿੰਦੇ ਰਾਜਾ ਮੈਂ ਤਾਂ ਜਾਣਾ। ਰਾਜਾ ਕਹਿਣ ਲੱਗਾ ਮਹਾਰਾਜ ਮੈਨੂੰ ਵੀ ਨਾਲ ਲੈ ਚੱਲੋ। ਸੰਗਿਆਂ ਤੋਂ ਵਿਛਾਉਣ ਵਾਸਤੇ ਹਰੀਪੁਰ ਵਾਲੇ ਰਾਜੇ ਨੂੰ ਵੀ ਨਾਲ ਲਿਆਇਆ। ਲਿਆਉਣ ਤੋਂ ਬਾਅਦ ਸਾਹਿਬ ਸੰਗਤ ਜੀ ਇਹਨੂੰ ਦਰਸ਼ਨ ਕਰਨ ਵਾਸਤੇ ਬੇਨਤੀ ਕੀਤੀ। ਹਜ਼ੂਰ ਨੂੰ ਕਿਹਾ ਜੇ ਦਰਸ਼ਨ ਕਰਨੇ ਹੈ ਉਹਨੂੰ ਤਾਂ ਸਾਡਾ ਹੁਕਮ ਨਹੀਂ ਹੈ, ਚੰਚਲ ਚਿੱਤ ਕਰਨ ਵਾਲਿਆਂ ਦੇ ਗੁਜ਼ਾਰ ਦਈਏ ਅਸੀਂ। ਦਰਸ਼ਨ ਜੇ ਕਰਨੇ ਉਹ ਸਾਰੀਆਂ ਸਫੈਦ ਵਸਤਰ ਪਹਿਰ ਕੇ ਰਾਣੀਆਂ ਵੀ ਆਉਣ ਅਤੇ ਘੁੰਡ ਕੋਈ ਨਾ ਕੱਢੇ, ਗੁਰੂ ਸਾਹਿਬ ਸਾਰਿਆਂ ਦੇ ਪਿਤਾ ਵੀ ਨਿਆਈ ਹੁੰਦੇ ਹਨ। ਇਹ ਜਦੋਂ ਵਚਨ ਕੀਤੇ ਕਿਉਂ ਪ੍ਰਵਾਨ ਕਰਾ ਕੇ ਸੌਣ ਮਲ ਗਿਆ। ਰਾਜੇ ਨੂੰ ਦਰਸ਼ਨ ਕੀਤੇ, ਅਹਿਲਕਾਰਾਂ ਵਜ਼ੀਰਾਂ ਨੂੰ ਦਰਸ਼ਨ ਕੀਤੇ, ਨਮਸਕਾਰ ਚੀਲੀ ਸਾਹਿਬ ਪਕੜੀ ਹੋਈ ਮਹਾਰਾਜ ਖੜੋਤੇ ਹੈ, ਚੁਆਰੇ ਸਾਹਿਬ ਦਰਸ਼ਨ ਕਰਕੇ ਅੱਗੇ ਅੱਗੇ ਲੰਘੇ ਜਾਂਦੇ ਆ ਸਾਰੇ। ਰਾਣੀਆਂ ਨੇ ਆ ਕੇ ਦਰਸ਼ਨ ਕੀਤੇ ਸਾਰੇ ਨੰਗੇ ਚਿਹਰੇ ਤੇ ਸਫੈਦ ਵਸਤਰੇ ਨੇ ਸਾਰੀਆਂ ਦੇ ਪਹਿਰੇ ਹੋਏ ਹਨ। ਜਿਹੜੀ ਨਵੀਂ ਇੱਕ ਰਾਣੀ ਵਿਆਹੀ ਸੀ ਸੰਗੀ ਦਾ ਰੂਪ ਵੇਖ ਕੇ ਝੱਟ ਪਰਦਾ ਕਰ ਲਿਆ।
مارا صاحب بچوں نے کہہ کہ سبھی کس واسطے آئی سی سبھی پتا بھی نہیں آئی ہوں جو درشن نہیں سی کرنے وہ اسی ویلے کبڑی ہو کے چلی گئی جہی مہاراج صاحب سے سچے سچ میں لکڑیاں لین گئے بیائی سی اس پرکار صاحب سنگے جی ساؤن مل کی پرک کی ساؤن مل نے کیا ساؤن مل ہے ایک رومال ویخ کے لالچ کیا جا پہاڑا کی سکھی ساری تینوں بخشی اور رومال بھی لے لا پر تین گل کا مان کر لیا بھتیجیا بھی پرک کی پتی پاپی جوائی سکی سکا جوائی جو پائی دوسرا راما جی سی دوسری دانی کا پتی سی جو سوجوا کی پتری کا وہ مارا پرک کی جو تھڑے صاحب بنا لگے سی تھڑا مارا تہار تھا یہ کہن لگا سچے پاتشاہ آپ جی کی عمر بڑی ہو گئی ہے تھی جی دس دوں بھول جانے میں تو اویم بنا سن کے گرو صاحب چپ کر رہے ہوں گا یہ ساری اوستھا نو ترکھن لگ گیا سکھ سنگت بھی سمجھ گئی ہیں گرو رام دس صاحب کے پاس آ کے پورکھا جی نے دس کے گئے اویم نہیں تھی بنایا اسی ویل آپ کہتا سکوچ گئے کہنے لگے مارا ساری مت جی بھلن ہار ہے آپ گرو بخشے لو جی آپ دس دو مارا سامنے چیتا بھول جانا پھر آپ کرپا کر کے بخشو سنگت کیوں پرکھے گئے پورن اترے جو بولی صاحب کے اتنے پہلی پوڑی ہے اس پوڑی کے اتنے مارا صاحب کا کھڑا سال ہے جو گرو رام دس صاحب کو بنوایا سی اس پرکار صاحب سنگے جی گرو مہاراج سن پترا نو بھتیجیا نو جوایا نو سارے نو پڑھ کے ویکھیا سی لاہے سبنا تو منو کمان سارے نے من کا ہنکار توڑ دیتا سی سدگرو رام دس صاحب پادشاہ نو کہ گرکا دے یوگ جان کے جن بےدیاں چھوٹیاں کا کوئی کی وردان کا سما سی اس نے گرو دسم پاتشاہ نے بچے کناری سے لکھے ہے جب

اس کو قاضی رامدہ صاحب گرکہ گدی کے براجمان ہوئے 1627 بکرمی دے ویچے شری امرسر صاحب بھی اتنے چاکرے کانی مسایا تے کان جتھے سار سنگی ہنس ہوئے جس وار صاحب نے کہا کہ امرسر صاحب اسے دوادی جتنا تے کوئی ہنس ہو ہے وہ کان ہنس ہوئے وساکھی دے جوڑ میں لے لوں سار سنگے جی جس کو کنگلا جو پتی آئے راجے گا لڑکی کا راج کور کا پتی سی وہ بھی پنگلا تے کوڑے کا مٹ گیا راضی ہو گیا سی اس پرکار صاحب سنگے جی گرو مہاراج صاحب سچے پاتشاہ امرتسر صاحب 52 گوت بسائے تے گرپوری ایک کیندر بنایا سکھ پس دے اندر سرسار دے پائی اپدیش دین واسطے پرم پوتر تے تیرتھا نے تیرتھ راج شری امرتسر صاحب سچے پاتشاہ رچنا کیتا اس صاحب سنگی گرو رامدس صاحب سچے پاتشاہ جی جی مہیما ہے وہ کہیں نہیں جاندی شبد کتھا کرنی ہے گرو مہاراج صاحب کے گن کیویں کہے جان موہ مل وس کی وہ کام گئے کیس پچھاڑے جنہیں موہ روپی پہلوان نو جس موہ نے جڑا وسیت نو جڑا جنک نو اس کام دے تائی گرو صاحب جی نے سکھاں دے ہلے جڑے سنسکار ہوئے ہوئی کام دے کیس ہن گے کام دے سنسکار روپی کیسوں تو پکڑ کے پٹکایا پیسے سکھے پاتشاہ جی نے جس کام نے سنی جس ورگیاں نو وید دا پاٹھ بھل گیا ہمن بھل گیا جس کام نے پٹکا تو سی ایسے رشی منی انہوں کیسوں پہ پڑھ کے سنسکار تو پکڑ کے سرگو سکے پاتشاہ جی نے پٹکا کے ماریا ہے پچھاڑ دیتا جی تو بھی پلے دے کے بسوں میں پچھاڑ دا ہے کام گئے کیس پچھاڑے ہو کروڑ کھنڈ پرچنڈ جس کروڑ میں پرچنڈ پوچھے نے کھنڈ دتی ساری دنیا جدو پرشرام نو کروڑ آیا اپنے پتا جمدگنی دے مارن تو سنسر باہو دے تائی ان قتل کر دتا ادو بعد پرن کر لیا کہ میری ماتا نے رینکا نے سچ تے ہتھوں ماریاں چھاتی تے منہ تے پٹاں تے ہن میں اکی وار چھتری ختم کراں گا یہ کرن کر کے سب سنگی چھتریاں نو اکی واری مار کے پرشرام نے اس ویلے انہوں نے پرکار پرشرام نے رونا پیا جس کروڑ نے کھنڈ کھنڈ کے آپ جی نے تائی کروڑ سوال پیدا کرنے واسطے بابے شری چند نے پرکھن واسطے کہا سی مہاراج امرتسر کے درشن کرنا آئے تو کہنے لگے مہاراج بڑا ہوگا بڑا لما ہے کی کارن ہے ਖਜੂਰ ਨੇ ਆਪਣੇ ਹੱਥ ਵਿੱਚ ਕਮਲਾ ਵਿੱਚ ਦਾੜਾ ਪਕੜ ਲਿਆ ਬਾਬੇ ਸ੍ਰੀ ਚੰਦ ਦੇ ਚਰਨਾਂ ਨਾਲ ਹੱਥ ਚਲਾਇਆ ਕਹਿਣ ਲੱਗੇ ਚਰਨ ਸਾਫ ਕਰਨ ਵਾਸਤੇ ਦਾੜਾ ਵਧਾਇਆ ਜਦੋਂ ਇਹ ਬਚਨ ਕਹੇ ਬਾਬਾ ਸ੍ਰੀ ਚੰਦ ਦੀ ਉਲਟ ਕੇ ਮਾਰਾ ਦੇ ਚਰਨੀ ਭੈ ਗਏ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ ਮੈਂ ਆਪਦੇ ਚਰਨ ਸਾਡੇ ਦਾੜੇ ਨਾਲ ਚੜਾ ਸਕਦਾ ਇਸੇ ਮਾਰਾ ਗਰੀਬੀ ਨਾਲ ਤੁਸੀਂ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ ਇਹ ਸ੍ਰੀ ਚੰਦ ਬੜਾ ਤਪੱਸੀ ਸੀ ਜਿਹੜਾ ਤੇਜ ਸੁਭਾਅ ਦੇ ਨਾਲ ਉਹ ਪੁੱਛਣਾ ਚਾਹੁੰਦਾ ਸੀ ਸਰਦੀ ਨੂੰ ਉਤਰੇ ਫਿਰ ਮਾਈ ਨੇ ਤਾਂ ਜਿੱਥੇ ਕ੍ਰੋਧ ਕਰਨਾ ਬਣਦਾ ਸੀ ਕਿ ਸਾਨੂੰ ਇਹ ਉੱਤੋਂ ਪਰਖਣ ਵਾਸਤੇ ਕਿਹਾ ਉੱਥੇ ਮਹਾਰਾਜ ਸਾਹਿਬ ਜੀ ਨੂੰ ਉਸ ਕ੍ਰੋਧ ਨੂੰ ਖੰਡ ਖੰਡ ਕਰਕੇ ਨੇੜ ਦਿੱਤਾ ਨਿਮਰਤਾ ਦੇ ਸਰੋਵਰ ਵਿੱਚ ਆਪ ਇਸ਼ਨਾਨ ਕਰਦੇ ਹੈ ਤੇ ਸ੍ਰੀ ਚੰਦ ਨੂੰ ਵੀ ਨਿਮਰਤਾ ਵਿੱਚ ਲੈ ਆਉਂਦਾ ਏਡੀ ਵੱਡੀ ਵਡਿਆਈ ਗੁਰੂ ਰਾਮਦਾਸ ਸਾਹਿਬ ਉਹ ਸਿੱਖਾਂ ਦੇ ਵੀ ਕ੍ਰੋਧ ਨੂੰ ਜਿਹੜਾ ਖੰਡਣ ਵਾਲਾ ਸਾਰੀ ਦੁਨੀਆਂ ਨੂੰ ਸਿੱਖਾ ਹੈ ਉਹਨੂੰ ਵੀ ਮਹਾਰਾਜ ਸਾਹਿਬ ਕੱਟ ਦਿੰਦੇ ਅਸੀਂ ਉਪਕਾਰੀ ਹੈ ਸਤਿਗੁਰੂ ਜਿਹਨਾਂ ਦੇ ਹਿਰਦੇ ਵੀ ਗੁਰੂ ਰਾਮਦਾਸ ਸਾਹਿਬ ਦੱਸ ਜਾਂਦੇ ਆ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸੋ ਝਾੜਿਓ ਜਿਸ ਲੋਭ ਨੂੰ ਮਿਆਦੀ ਦੇ ਨਾਲ ਸਾਰਿਆਂ ਦੀ ਝਾੜ ਪਿਛੋੜ ਕੀਤੀ ਹੈ ਜਿਸ ਮਿੱਤਰ ਨੂੰ ਲੋਭ ਵਿੱਚ ਆ ਕੇ ਸੂਰ ਦਾ ਰੂਪ ਧਾਰ ਕੇ ਹਰੀਚੰਦ ਦਾ ਦਾਗ ਪੱਟਣਾ ਸ਼ੁਰੂ ਕਰ ਦਿੱਤਾ ਸੀ ਉਸ ਲੋਭ ਨੂੰ ਮਹਾਰਾਜ ਸਾਹਿਬ ਨੂੰ ਮਿਰਾਦਰੀ ਦੇ ਨਾਲ ਝਾੜ ਦਿੱਤਾ ਹੈ ਉਹ ਛੱਬੇ ਲਾਲ ਦੀ ਦੁਨੀ ਕੇ ਹਰ ਸੋ ਲਿਬਲਾਈ ਸਿੱਖਾਂ ਦੀ ਨੂੰ ਪਰਮੇਸ਼ਵਰ ਨਾਲ ਲਵਾ ਕੇ ਮਾਇਆ ਦੇ ਢੇਰ ਪਏ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਪਾਸ ਉਹ ਕਈ ਹੱਥ ਨਾਲ ਛੋਇਆ ਕਰਦੇ ਕਰੇ ਪਿਰਸੀ ਚੰਦ ਸਾਂਭੀ ਜਾਂਦਾ ਲਾਲ ਚ ਹੋ ਕਰਕੇ ਪਰ ਅੰਤ ਨੂੰ ਉਹ ਪਿਰਸੀ ਚੰਦ ਦੀ ਮੁਕਦਮਿਆਂ ਤੇ ਮਾਇਆ ਲੱਗੀ ਹੱਥ ਨਾਲ ਕਿਸੇ ਪਾਸੇ ਚੰਗੇ ਆਈ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਲੋਕ ਨੂੰ ਨਿਰਾਦਰੀ ਨਾਲ ਗੁਰੂ ਸਾਹਿਬ ਨੇ ਧਾਰ ਕਿਸ਼ੋਰ ਕੀਤਾ ਹੈ ਲੋਕ ਮਾਨ ਜਾੜੇ ਜਨਮ ਕਾਲ ਕਰ ਜੋੜ ਹੁਕਮ ਹੋ ਜੋ ਹੋਏ ਸੋ ਮੰਨੇ
ਜਿਹੜਾ ਜਨਮ ਦਾ ਸਮਾਂ ਹੈ ਤੇ ਕਾਲ ਅੰਤ ਦਾ ਸਮਾਂ ਹੈ, ਇਹ ਦੋਵੇਂ ਹੱਥ ਜਿਹੜੀ ਗੁਰੂ ਸਾਹਿਬ ਦੇ ਅੱਗੇ ਖਲੋਤੇ ਆ ਦੋਵੇਂ ਸਮੇਂ, ਜੋ ਮਾਰਾ ਆਪਦਾ ਹੁਕਮ ਹੋਵੇ ਅਸੀਂ ਮੰਨਿਆ ਕਰੀਏ, ਇਹ ਦੋਵੇਂ ਭੂਤ ਜੋ ਕਾਲ ਜਨਮ ਕਾਲ ਤੇ ਮ੍ਰਿਤੂ ਕਾਲ ਦੋਵੇਂ ਮਾਰਾ ਦੀ ਆਗਿਆ ਵਿੱਚ ਹੈ, ਜਿਸ ਨੂੰ ਹੁਕਮ ਹੁੰਦਾ ਜਨਮ ਧਾਰ ਲੈਂਦਾ, ਜਿਸ ਨੂੰ ਹੁਕਮ ਹੁੰਦਾ ਉਹ ਸਰੀਰ ਛੱਡ ਜਾਂਦਾ, ਇਹ ਪਾਰਗਮ ਪਰਮੇਸ਼ਰ ਨੂੰ ਸਰਦੀ ਜਾਣਦਾ ਜੀ ਹਨ। ਹੁਕਮ ਜੋ ਹੋਏ ਸੋ ਮੰਨੇ, ਪਗ ਸਾਗਰ ਤਾਰਿਓ, ਸੰਸਾਰ ਸਮੁੰਦਰ ਨੂੰ ਤਾਰਨਾ ਕੀਤਾ ਨਾਮ ਦੇ ਜਹਾਜ਼ ਤੇ ਚਾੜ ਕੇ, ਸਿੱਖ ਤਾਰੇ ਸੋ ਪ੍ਰਸੰਨ, ਉਹ ਭਰੀ ਪ੍ਰਕਾਰ ਪ੍ਰਸੰਨ ਜਿਹਨਾਂ ਸਿੱਖਾਂ ਤੇ ਹੋਏ ਉਹਨਾਂ ਨੂੰ ਤਾਰਤਾ ਸੰਸਾਰ ਤੋਂ, ਜਹਾਜ਼ ਵੀ ਨਹੀਂ ਆਈ ਜੀਵ ਨੂੰ ਉਹਨਾਂ ਦੇ ਬਣਾ ਤੇ। ਇਹੋ ਜਿਹੇ ਗੁਰੂ ਰਾਮਦਾਸ ਸਾਹਿਬ ਗਰੀਬ ਨੂੰ ਐਸ ਕੇ ਪਰਚਾ ਸਿੱਖ ਤਾਰੇ ਸਰ ਆਦ ਪਦ ਸੱਚੋ ਤਖਤ, ਸਿਰ ਤੇ ਜਿਹਨਾਂ ਦੇ ਚੌਰ ਹੈ, ਸਿਰ ਤੇ ਜਿਹਨਾਂ ਦੇ ਸ਼ਬਦ ਝੂਲ ਰਿਹਾ ਹੈ, ਸੱਚਾ ਗੁਰਿਆਈ ਦੇ ਤਖਤ ਤੇ ਗੁਰੂ ਰਾਮਦਾਸ ਸਾਹਿਬ ਰਾਜਮਾਨ ਹਨ, ਜਿਹਨਾਂ ਦੇ ਸਿਰ ਤੇ ਪ੍ਰਕਾਸ਼ ਰੂਪੀ ਸ਼ਬਦ ਝੂਲ ਰਿਹਾ ਹੈ, ਜਿਵੇਂ ਜਸ ਰੂਪੀ ਚੌਰ ਝੂਲ ਰਿਹਾ ਹੈ, ਸਰੂਪ ਰੂਪੀ ਸੱਚੇ ਤਖਤ ਤੇ ਬਿਰਾਜਮਾਨ ਹਨ। ਯੋਗ ਭੋਗ ਸਿੰਘਿਤ ਵੱਲ ਸਾਰੇ ਦੁਨੀਆਂ ਦੇ ਯੋਗ ਜਿਤਨੇ ਹਨ, ਤੇ ਦੁਨੀਆਂ ਦੇ ਜਿਵੇਂ ਰਾਜ ਆਦਿਕਾ ਦੇ ਭੋਗ ਪਦਾਰਥ ਹੈ, ਸਾਰਿਆਂ ਦੇ ਸਮੇਤ ਹੈ, ਫਿਰ ਆਦਿ ਵਿਵੇਕ ਵਾਲੀ ਕਿਸ਼ਤ ਰਹਿਣ ਵਾਲੇ ਹੈ, ਇਸ ਪ੍ਰਕਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਅਵਤਾਰ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਅਵਤਾਰ ਧਾਰਨ ਜੀ। ਗੁਣ ਤੇ ਕਰੇ ਮੇਦ ਮੇਦ ਦੇ ਵੇਦ ਉਚਰੇ, ਜਿਹਨੂੰ ਵੇਦ ਨਾ ਹੀ ਕੀ ਕਾਰਜ ਹੈ, ਨਾ ਹੀ ਕੀ ਕਾਰਨ, ਨਾ ਹੀ ਕਹਿੰਦਾ ਹੈ, ਉਹ ਕਿੰਨਾ ਦਿਨਾਂ ਤੋਂ ਰੂਪ ਨਾ ਵੇਖਣ ਰੰਗ ਉਤਰਿਆ, ਗੁਣ ਤੇ ਉਤਰਾ ਚੁਣਨਾ, ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜੋ ਸਾਰਿਆਂ ਦੇ ਸੱਤਾ ਮਤ ਹੋ ਕੇ ਸਾਰਿਆਂ ਦਾ ਅਭਿਸ਼ਾਨ ਸਰੂਪ ਹੋ ਕੇ ਸਾਰਿਆਂ ਦਾ ਪ੍ਰਕਾਸ਼ਤਾ ਹੋ ਕੇ ਸਾਰਿਆਂ ਦਾ ਐਸਾ ਰੂਪ ਹੋ ਕੇ ਬਿਰਾਜਮਾਨ ਹੈ, ਉਹ ਨਿਰਗੁਣ ਸਰੂਪ ਦੇ ਚਰਨ ਹਨਗੇ, ਅਤੇ ਸਰਗੁਣ ਸਰੂਪ ਦੇ ਜਿਵੇਂ ਰੂਪ ਧਾਰ ਕੇ ਜਿੱਥੇ ਬਾਬਾ ਕੈਰ ਧਰੇ ਪੂਜਾ ਆਸਣ ਸਾਥਨ ਸੋਇਆ, ਜਿੱਥੇ ਜਾਈਏ ਜਗਤ ਨੂੰ ਬਾਬੇ ਬਾਹਰੀਆਂ ਖਾਲੀ ਜਾਈ, ਸੋ ਘਰ ਘਰ ਬਾਬਾ ਬਾਜੀਏ, ਹਿੰਦੂ ਮੁਸਲਮਾਨ ਜੋ ਆਈ, ਜੋ ਵੀ ਦੁਨੀਆਂ 'ਚ ਆਈ ਹੋਈ ਸ੍ਰਿਸ਼ਟੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਰਿਆਂ ਘਰਾਂ 'ਚ ਸਤਿਗੁਰੂ ਜੀ ਦੇ ਪਾਈ ਪਾਇਆ ਜਾਂਦਾ, ਉਹ ਚਰਨ ਮਹਾਰਾਜ ਸਾਹਿਬ ਦੇ ਜਿਹਨਾਂ ਚਰਨਾਂ ਨੂੰ ਸਰਗੁਣ ਸਰੂਪ ਦੇ ਨੂੰ ਜੋਈ ਪਾਦ ਲਕਸ਼ਮੀ ਚਸ ਮੰਜ ਦੀਨਾ ਨਾਥ, ਜਿਹਨਾਂ ਚਰਨਾਂ ਨੂੰ ਪਾਸ ਬੈਠੀ ਬੈਠੀ ਬੀਬੀ ਕਵਲਾਂ ਦਾਸੀ, ਚਰਨ ਸਮਝੇ ਬਸ ਭਗਵਾਨੀ, ਜਿਸਦੇ ਚਰਨਾਂ ਵਿੱਚ ਸਾਨੂੰ ਸੰਸਾਰ ਨੂੰ ਲਿਆਉਣ ਵਾਲੀ ਮਾਇਆ ਵਸ ਰਹੀ ਹੈ, ਉਹ ਚਰਨ ਕਮਲ, ਅਤੇ ਜਿਹਨਾਂ ਚਰਨਾਂ ਕਮਲਾਂ ਨੂੰ ਮੰਜ ਉਹ ਉੱਜੇ ਜਾਣ ਕਰਕੇ ਦਿਨਾਂ ਲਕਸ਼ਮੀ ਚਸ ਰਹੀ ਹੈ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਅਤੇ ਜੋਈ ਪਾਲ ਨਾਂਗੇ ਦੌਰੇ ਗੱਜ ਹੇਰੇ ਹੈ, ਹਾਥੀ ਦੀ ਰੱਖਿਆ ਕਰਨ ਵਾਲੇ ਜਿਹੜੇ ਪਵਿੱਤਰ ਚਰਨ ਪਰ ਘਰੇ ਚੱਕਰ ਬੈਕੁੰਠ ਦੇ ਆਏ, ਗੱਜ ਹੱਸੀ ਕੇ ਪ੍ਰਾਣ ਉਵਾਰੀਏ ਨੇ, ਹਾਥੀ ਐਰਾ ਗੱਜ ਜਦੋਂ ਹਰੀਹਰ ਖੇਤਰ ਚ ਤੰਦੂਏ ਨੂੰ ਪਕੜ ਲਿਆ ਸੀ, ਉਹਦੇ ਬਚਾਉਣ ਵਾਸਤੇ ਜਿਹੜੇ ਚਰਨ ਆਏ ਸਨ ਉਹ ਪਵਿੱਤਰ ਚਰਨ, ਜੋਈ ਪਾਲ ਗੌਤਮ ਕੀ ਨਾਰ ਕੋ ਸੁਖ ਪਏ, ਜਿਹੜੇ ਚਰਨ ਸਰਗੁਣ ਸਰੂਪ ਵਿੱਚ ਗੌਤਮ ਦੀ ਇਸਤਰੀ ਜਿਹੜੀ ਸਿਲਾ ਬਣੀ ਹੋਈ ਸੀ, ਗੌਤਮ ਸਤੀ ਸਿਲਾ ਮਿਸਤਰੀ, ਇਹ ਗੌਤਮ ਦੀ ਸਤੀ ਇਸਤਰੀ ਜਿਹੜੀ ਸੀ, ਇਹ ਸਿਲਾ ਬਣੀ ਹੋਈ ਸੀ ਗੌਤਮ ਦੇ ਸਰਾਸ ਕਰਕੇ, ਜਾ ਪੱਥਰ ਦੀ ਸਿਲਾ ਬਣ, ਤੇਰੇ ਅੰਦਰ ਵੀ ਭੈੜਾ ਖਿਆਲ ਸੀ, ਇੰਦਰ ਦੇ ਨਾਲ ਤੋਂ ਵੀ ਵਿਚਾਰ ਕੀਤਾ ਰਿਸ਼ੀ ਨੂੰ ਛੱਡ ਕੇ, ਉਹ ਸਰਾਸ ਕਰਕੇ ਜਿਹੜੀ ਸਜਾ ਸਿਲਾ ਬਣੀ ਹੋਈ ਸੀ, ਰਾਮ ਰਹਿਗਤ ਚਰਨ ਸੋਹਣਿਆ ਗਈ ਸੁਰਗ ਪਰ ਬਣੇ ਬਵਾਣਾ, ਰਾਮ ਚੰਦਰ ਦੇ ਚਰਨ ਸੋਹਣ ਸਾਰ ਇਹ ਬਕੁੰਠ ਵਿੱਚ ਚਲੀ ਗਈ ਬਵਾਣਾ ਤੇ ਚੜ ਕੇ, ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਗੌਤਮ ਦੀ ਜਿਹੜੀ ਇਸਤਰੀ ਸੀ ਸਿਲਾ ਬਣੀ ਹੋਈ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਨਾਲ ਸੋ ਕੇ ਉਹ ਕਲਿਆਣ ਨੂੰ ਪਾਈ ਸੀ, ਉਸ ਵੇਲੇ ਦੇ ਮਲਾਹ ਨੇ ਕਿਹਾ ਸੀ ਕਿ ਮਹਾਰਾਜ ਮੇਰੇ ਬੇੜੀ ਤੇ ਕਿਤੇ ਪੈਰ ਨਾ ਰੱਖਿਓ, ਤੁਸੀਂ ਜੇ ਚਰਨ ਰੱਖ ਕੇ ਮੇਰੀ ਬੇੜੀ ਨਾ ਕਿਤੇ ਜਿਵੇਂ ਅਹਲਿਆ ਦਾ ਉਧਾਰ ਕਰਦਾ, ਮੇਰੀ ਬੇੜੀ ਨਾ ਚਲੀ ਜਾਵੇ ਸਵਰਗ ਨੂੰ, ਤੇ ਮੈਂ ਫਿਰ ਕਾਹਦੇ ਨਾਲ ਮਜ਼ਬੂਰੀ ਕਰਿਆ ਕਰੂੰ, ਖੈਰ ਜੋ ਮੇਰਾ ਮੈਨੂੰ ਚਰਨ ਧੋ ਲੈਣ ਦਿਓ। ਇਸ ਬਹਾਨੇ ਨਾਲ ਰਾਮ ਚੰਦਰ ਦੇ ਚਰਨ ਉਹਨਾਂ ਨੂੰ ਧੋਤੇ ਸੀ, ਇਉਂ ਪੇਕੇ ਹੀ ਕਿ ਰਾਮ ਚੰਦਰ ਜੀ ਰੂਪ ਵਿੱਚ ਜਿਹਨਾਂ ਨੂੰ ਗੌਤਮ ਸਤੀ ਸਿਲਾ ਨਿਸਤਰੀ, ਗੌਤਮ ਦੀ ਇਸਤਰੀ ਜਿਹੜੀ ਸੀ ਸਿਲਾ ਬਣੀ ਹੋਈ ਦਾ ਨਿਸਤਾਰ ਕੀਤਾ, ਜੋਈ ਬਾਅਦ ਗੌਤਮ ਕੀ ਨਾਰ ਕੋ ਕਿਉਂ ਸਰੂਪ ਮਹਾਰਾਜ ਤੂੰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੈ, ਤੂੰ ਸਤਿਗੁਰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਰੂਪ ਹੋਣੇ ਕਰਕੇ, ਸੋ ਇਸ ਪ੍ਰਕਾਰ ਜੋਈ ਪਾਦ ਗੌਤਮ ਕੀ ਨਾਰ ਕੋ ਸੁਖ ਪਏ,
ਜੋਈ ਪਾਲ ਮੇਜਕੀ ਕੇ ਪਾਸੇ ਪਏ ਚੇਰੇ ਹੈ, ਜਿਹੜੇ ਚਰਨ ਸਾਹਿਬ ਸੰਗੇ ਜੀ ਮੇਜਕੀ ਨਾ ਸਰਨ ਭਗਤ ਹੋਇਆ, ਸਰਨ ਭਗਤ ਦੇ ਪਿੱਛੇ ਚੇਲੇ ਗੋਲੇ ਬਣ ਕੇ ਸਰਨ ਰੂਪ ਹਰ ਹੋਏ ਤੇ ਆਇਆ ਰਾਣੇ ਨੂੰ ਵੀ ਜਾਈ, ਰਾਜੇ ਦੇ ਸਾਰੇ ਰੋਗ ਕਰਕੇ ਹੱਥ ਲਾ ਕੇ ਸਰਨ ਭਗਤ ਉਸ ਵੇਲੇ ਸੰਤਰੀਆਂ ਦੀ ਰਹਿਣ ਸੁਣਾਈ ਹੋਣੇ ਕਰਕੇ ਗਿਆ ਨਹੀਂ ਸੀ, ਕਿਉਂ ਮਹਾਰਾਜ ਸਾਹਿਬ ਸੈਨ ਦੀ ਪੈਜ ਰੱਖੀ ਸੀ, ਪ੍ਰਗਟ ਕਰੇ ਭਗਤ ਵਡਿਆਈ। ਉਹ ਚਰਨ ਜਿਹੜੇ ਨੇਜਕੀ ਤੋਂ ਪਾਛੇ ਪਏ ਚੇਰੇ ਹੈ, ਨੀਵੀ ਜਾਤ ਵਾਲੇ ਸੈਨ ਦੇ ਪਿੱਛੇ ਉਹ ਸੈਨ ਦਾ ਰੂਪ ਧਾਰ ਕੇ ਚੇਰੇ ਬਣ ਕੇ ਰਾਜੇ ਦਾ ਰੋਗ ਮੇਟਿਆ ਸੀ। ਉਹ ਚਰਨ ਜੋਈ ਪਾਲ ਨੇਜਕੀ ਤੋਂ ਪਾਛੇ ਪਏ ਚੇਰੇ, ਜੋਈ ਪਾਲ ਰਿਸ਼ੀ ਮੁਨੀ ਸਭ ਸੇਵਕ ਹਨ, ਜਿਨ੍ਹਾਂ ਚਰਨਾਂ ਨੂੰ ਰਿਸ਼ੀ ਵੀ ਮੁਨੀ ਵੀ ਸਾਰੇ ਸੇਵਦੇ ਹੈ। ਜੋਈ ਪਾਲ ਕਾਜੀ ਨੇ ਪਕੜ ਕਰ ਫੇਰੇ, ਜਿਹੜੇ ਚਰਨ ਕਾਜੀ ਨੂੰ ਪਕੜ ਕੇ ਕਾਬੇ ਚ ਫੇਰੇ ਸੀ ਕਿ ਮਹਾਰਾਜ ਮੱਕੇ ਵੱਲ ਪੈਰ ਕੀਤੇ ਆ, ਮਹਾਰਾਜ ਕਹਿ ਜੀ ਕੇ ਰੱਬ ਦਾ ਘਰ ਹੈ ਨੀ ਭਾਈ, ਤੈਨੂੰ ਅਸੀਂ ਰੋਕ ਦੇਵੇ, ਉੱਧਰ ਕਰਦੇ ਪੈਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਮੱਕਾ ਹੋਵੇ, ਜਿੱਧਰ ਨੂੰ ਚਰਨ ਲਿਜਾਵੇ ਕਾਜੀ ਉਧਰ ਨੂੰ ਮਹਾਰਾਜ ਦੇ ਚਰਨਾਂ ਵਾਲੀ ਮੱਕਾ ਰਹੇ, ਹੈਰਾਨ ਹੋ ਗਏ ਸੀ ਉਹ ਚਰਨ। ਇਸੇ ਪ੍ਰਕਾਰ ਵਾਹਿਗੁਰੂ ਮੁਕੰਦ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਖੋਜ ਹੇਰੇ ਆਏ ਸੋਈ ਪਾਠ ਕੇ, ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਦੁਨੀਆਂ ਨੂੰ ਭਾਲ ਭਾਲ ਕੇ ਵੇਖਿਆ, ਜਿਹੜੇ ਕਹਾਂ ਜੁਗਾ ਚੋਂ ਚਰਨ ਉਧਾਰ ਕਰਦੇ ਆਏ ਹੈ ਉਹ ਤੁਹਾਡੇ ਚਰਨ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਚਰਨਾਂ ਦੇ ਸ਼ੋਅ ਦੇ ਨਾਲ ਸੱਚੇ ਪਾਤਸ਼ਾਹ ਜੰਤ ਜੀਆਂ ਦਾ ਉਧਾਰ ਹੋਇਆ ਹੈ, ਉਹ ਪਵਿੱਤਰ ਚਰਨ ਸੱਚੇ ਪਾਤਸ਼ਾਹ ਜਿਨ੍ਹਾਂ ਚਰਨਾਂ ਦੇ ਧਿਆਨ ਨਾਲ ਦੇਵੀ ਦਾਸ ਜਿਹੜਾ ਅੱਖਾਂ ਵਿੱਚ ਤੋੜ ਪਾ ਕੇ ਸੀ ਧੀਮ ਚੰਦ ਰਾਜੇ ਨੇ, ਉਹਦੀਆਂ ਅੱਖਾਂ ਬਚ ਗਈਆਂ ਸੀ, ਇਹੋ ਜਿਹੇ ਆਪਦੇ ਪਵਿੱਤਰ ਚਰਨ ਸੱਚੇ ਪਾਤਸ਼ਾਹ ਸੰਸਾਰ ਦੇ ਸੰਸਾਰ ਮੰਦਰੋਂ ਪਾਰ ਉਤਾਰਨ ਵਾਲੇ ਹੈ, ਇਹ ਸਰਗੁਣ ਸਰੂਪ ਦੇ ਚਰਨ ਸਮਝਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਚਰਨ ਸਮਝਣੇ, ਇਹ ਤਿੰਨੇ ਰੂਪ ਮਾਰ ਕੇ ਨਿਰਗੁਣ ਵੀ ਸਰਗੁਣ ਵੀ ਗੁਰਸ਼ਬਦ ਵੀ ਸਾਡਾ ਸਰੂਪ ਆਏ ਹੈ,

ਨੌ ਦਿਨਾਂ ਵਿੱਚ ਨੌ ਘੜੀਆਂ ਚ ਨੌ ਪਹਿਰਾਂ ਵਿੱਚ ਖਾਲਸੇ ਦੇ ਕਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਪ੍ਰਗਟ ਕਰਾਏ ਸਨ, ਜਿਨ੍ਹਾਂ ਵਿੱਚੋਂ 48 ਸਿੰਘਾਂ ਨੇ

ਇਹ ਸੁਣ ਕਰਕੇ ਬਾਬਾ ਵੀਰ ਸਿੰਘ ਨੂੰ ਦਵਾਈਆਂ ਸਾਹਿਬ ਦੀ ਸੇਵਾ ਚ ਮਹਾਰਾਜ ਜੀ ਸੁਸ਼ਾਸਨ ਕੀਤਾ। ਬਾਬੇ ਮਨੀ ਸਿੰਘ ਸਾਹਿਬ ਨੂੰ ਇੱਥੇ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ ਕੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਇੱਥੇ ਭੇਜੇ ਸਨ। ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਹੋਏ ਬਾਬਾ ਜੀ ਬਾਬਾ ਮਨੀ ਸਿੰਘ ਸਾਹਿਬ ਨੇ ਸੰਗਤਾਂ ਦੀ ਆਗਿਆ ਪਾਲ ਕੇ ਜਿੰਨੇ ਕੁ ਸਾਲ ਮਹਾਰਾਜ ਸਾਹਿਬ ਨੇ ਉਹਨੂੰ ਆਯੂ ਬਖਸ਼ੀ ਹਮੇਸ਼ਾ ਲਈ

ਜਿਸ ਵੰਗ ਸਿੰਘ ਆਦੇ ਗੁਰਮੁਖ ਸਿੱਖ ਹੋਏ ਉਹਨਾਂ ਤੋਂ ਗੁਰੂ ਸਾਹਿਬ ਜੀ ਦੀ ਇਹ ਸੇਵਾ ਸਤਿਗੁਰਾਂ ਦੀ ਅੰਮ੍ਰਿਤ ਨੂੰ ਬਾਣੀ ਦੇ ਪੜ੍ਹਾਉਣ ਦੀ ਮਾਂ ਦਾ ਸਾਨੂੰ ਪ੍ਰਾਪਤੀ ਗਈਆਂ ਕੀਤੀ ਸੰਗਤਾਂ ਨੇ। ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਬੇਟੀਆਂ ਵਿੱਚੋਂ ਹੋਏ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸੰਗਤਾਂ ਦੇ ਅੰਦਰ ਉੱਥੇ ਸੇਵਾ ਕਰ ਰਹੇ ਸੀ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ, ਅਤੇ ਉਹਨਾਂ ਤੋਂ ਬਾਅਦ ਭਗਵਾਨ ਸਿੰਘ ਜੀ ਮਹਾਰਾਜ ਸਾਹਿਬ ਦੀ

ਦੂਰੋਂ ਸਾਹਿਬ ਹੁਣ ਬਾਬਾ ਪ੍ਰਤਾਪ ਸਿੰਘ ਜੀ ਉੱਥੇ ਸੇਵਾ ਕਰਦੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਉਹਨਾਂ ਤੋਂ ਸੇਵਾ ਹੋਈ। ਅੱਗੇ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਨੇ ਬਾਬੇ ਹਰਨਾਮ ਸਿੰਘ ਤੋਂ ਪੜ੍ਹ ਕੇ ਮੁਰਾਲੇ ਵਿੱਚ ਕਥਾ ਕੀਤੀ। ਸੰਤ ਬਾਬਾ ਸੁੰਦਰ ਸਿੰਘ ਜੀ ਢੁੱਗਾਂ ਵਾਲੇ, ਜਿਹੜੇ ਇੱਥੇ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪੁੱਜ ਕੇ ਸੰਗਤ ਦਰਸ਼ਨ ਕਰਦੇ ਰਹੇ ਹਨ, ਉਹਨਾਂ ਨੂੰ ਪਾਸੋਂ ਇਹ ਅੰਮ੍ਰਿਤ ਨੂੰ ਬਾਣੀ ਦੀ ਕਥਾ ਪੜ੍ਹ ਕੇ ਸੰਗਤਾਂ ਵਿੱਚ ਦੇਹ ਸੰਗਤਾਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ, ਜਿਹਨਾਂ ਨੂੰ ਆਪਣੇ ਜੀਵਨ ਵਿੱਚ 10 ਲੱਖ ਤਕਰੀਬਨ ਸਿੰਘਾਂ ਨੂੰ ਪੰਜਾਂ ਪਿਆਰਾਂ ਦੀ ਸੇਵਾ ਚ ਹੋ ਕੇ ਖੰਡੇ ਦੇ ਅੰਮ੍ਰਿਤਪਾਨ ਦੀ ਸੇਵਾ ਵਿੱਚ ਲੱਗੇ। ਅਤੇ ਬੇਅੰਤ ਸੰਗਤਾਂ ਨੇ ਬੜੇ ਸਾਰੀਆਂ ਲਾਭ ਉਠਾਇਆ, ਬਹੁਤ ਸਾਰੇ ਕਾਠੀ ਸਿੰਘ ਹੋਏ, ਬਹੁਤ ਸਾਰੇ ਗਿਆਨੀ ਹੋਏ, ਉਹਨਾਂ ਦੇ ਵਿੱਚੋਂ ਸਰ ਸੰਗਤ ਜੀ ਇਸ ਪ੍ਰਕਾਰ ਸੇਵਾ ਕੀਤੀ। ਕਥਾ ਸੰਤ ਮਹਾਂਪੁਰਖਾਂ ਨੇ ਸੰਗਤਾਂ ਦੇ ਤਾਂ ਪੜ੍ਹਾਈਆਂ, ਫਿਰ ਵਾਹਿਗੁਰੂ ਦੀ ਆਗਿਆ ਨਾਲ ਮਹਾਰਾਜ ਦੇ ਚਰਨਾਂ ਦੀ ਯਾਦ ਵਸੇ। ਉਹ ਸੇਵਾ ਨੂੰ ਸਰ ਸੰਗਤ ਜੀ ਬੇਅੰਤ ਸਿੰਘਾਂ ਨੇ ਜਥੇਦਾਰ ਗੁਰਦਿਆਲ ਸਿੰਘ ਜੀ ਜੋ ਬੋਪਾ ਦਾ 28 ਕਥਾ ਕਰਦੇ ਰਹੇ ਮਗਰੋਂ ਉਹਨਾਂ ਦਿਓ, ਇਸੇ ਪ੍ਰਕਾਰ ਹੋਰ ਕਈ ਸਿੰਘ ਪੁਜਾਨੀ ਅਜਾਇਬ ਸਿੰਘ ਜੀ, ਨਰਾਇਣ ਸਿੰਘ ਜੀ, ਉਹਨਾਂ ਦੇ ਸਰੀਰ ਹੁਣ ਸੇਵਾ ਕਰਦੇ ਹਨ। ਇਸੇ ਪ੍ਰਕਾਰ ਹੋਰ ਬੇਅੰਤ ਸਿੰਘ ਸੰਤਾਂ ਤੋਂ ਬੜੇ ਸਹਾਇਕ ਹਨ ਜੋ ਸਾਰੀਆਂ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਰਹੇ, ਉਹਨਾਂ ਦੇ ਵਿੱਚੋਂ ਅਰਦਾਸ ਨੂੰ ਵੀ ਇਹ ਸੇਵਾ ਹਿੱਸੇ ਵਿੱਚ ਆਈ। ਆਗਿਆ ਕੀਤੀ ਮਹਾਂਪੁਰਖਾਂ ਕਿ ਤੁਸੀਂ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਪਣੇ ਸਿਰ ਦੇ ਉੱਤੇ ਸੰਗਤਾਂ ਦਾ ਡੰਡਾ ਸਮਝਣਾ,

ਠੀਕ ਪੜ੍ਹਾਉਂਦੇ ਰਹਿਣ, ਇਹ ਸੌ ਕੰਮ ਵੀ ਇਹਦੇ ਬਰਾਬਰ ਨਹੀਂ ਪੁੱਛ ਸਕੇਗਾ। ਅਸੀਂ ਦੀ ਇਹ ਸੇਵਾ ਹੈ, ਨਿਗਰ ਸੇਵਾ ਹੈ, ਇਹ ਤੁਹਾਡੇ ਅਸੀਂ ਡਿਊਟੀ ਲਾਈ ਹੈ, ਜਿੰਨਾ ਕੁ ਸਰੀਰ ਹੈ ਤੁਸੀਂ ਸੇਵਾ ਕਰਦੇ ਰਹਿਣਾ। ਇਹ ਉਹਨਾਂ ਮਹਾਂਪੁਰਖਾਂ ਦੇ ਹੁਕਮ ਨਾਲ ਹੁਣ ਤੱਕ ਸਰੀਰ ਭਾਵੇਂ ਕਈ ਵਾਰੀ ਢਿੱਲਾ ਵੀ ਹੋ ਗਿਆ, ਪਰ ਸਤਿਗੁਰੂ ਦੀ ਕਿਰਪਾ ਨਾਲ ਕਥਾ ਦੀ ਸੇਵਾ

ਹੋਰ ਵੀ ਜੋ ਗੁਰੂ ਘਰ ਦੇ ਇਤਿਹਾਸ ਹਨ, ਹੋਰ ਕੋਈ ਵਿਧਾਨ ਸਾਧਕਾਂ ਦੇ ਪੁਸਤਕ ਜਿੰਨੇ ਹਨ, ਜਿੰਨਾ ਜਿੰਨੀ ਜਿੰਨੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹੋ ਸਕੇ ਸਾਨੂੰ ਸੀ ਆਪਣੇ ਅੰਗਰੇਜ਼ੀ ਉਸ ਤੋਂ ਲੈ ਕੇ ਮਹਾਂਪੁਰਖਾਂ ਦੀ ਚਾਰ ਸਦੇ ਦੀ ਚੜ੍ਹਾਈ ਕਰਕੇ ਆਪਣੀ ਕਥਾ ਦਾਸ ਦੇ ਹਵਾਲੇ ਕੀਤੀ ਸੀ, ਉਹਨਾਂ ਤੇ ਸੇਵਾ ਹੋ ਰਹੀ ਹੈ, ਸਤਿਗੁਰੂ ਸਾਹਿਬ ਜੀ ਹੁਣ ਤੱਕ ਨਿਭਾ ਰਹੇ ਹੈ। ਇਹ ਸੇਵਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨ ਵਾਲੇ ਅਸੂਆਂ ਵਿੱਚੋਂ ਇੱਥੇ ਜੋ ਸੱਚਖੰਡ ਵਿੱਚ ਨਿਵਾਸ ਵਾਲੀ ਸਾਧ ਸੰਗਤ ਨੇ ਅਤੇ ਹੁਕਮਨਾਮਾ ਭੇਜਿਆ ਸੀ ਕਿ ਸਾਨੂੰ ਇੱਥੇ ਸੱਚਖੰਡ ਵਿੱਚ ਕਥਾ ਕਰਨ ਵਾਲਾ ਸਿੰਘ ਚਾਹੀਦਾ ਹੈ, ਉਸ ਹੁਕਮ ਨੂੰ ਮੰਨ ਕਰਕੇ ਸਾਧ ਸੰਗਤ ਜੀ ਸਿਰ ਮੱਥੇ ਤੇ ਇਹ ਭਾਈ ਪੂਰ ਸਿੰਘ ਜੀ ਭਾਵੇਂ ਇਹਦੀ ਭਜੰਗੀ ਅਵਸਥਾ ਹੈ, ਇਹਨੂੰ ਚੰਗਾ ਸਿਆਣਾ ਜਾਣ ਕੇ ਗੁਰਮਤ ਦਾ ਜਾਣੂ ਜਾਣ ਕੇ ਰਹਿਤ ਵਿੱਚ ਰਹੇਗਾ ਅਤੇ ਗੁਰਸਿੱਖੀ ਨੂੰ ਕਮਾਉਣ ਵਾਲਾ ਜੀਵਨ ਹੋਵੇਗਾ, ਇਹ ਵਿਚਾਰ ਕਰਕੇ ਸਿੰਘਾਂ ਦੀ ਰਾਏ ਦੇ ਨਾਲ ਜਥੇ ਦੀ ਨਾਲ ਭਾਈ ਪੂਰਨ ਸਿੰਘ ਜੀ ਇੱਥੇ ਸੱਚਖੰਡ ਵਿੱਚ ਭੇਜਿਆ ਗਿਆ ਅਤੇ ਹੁਣ ਇਹ ਸੰਗਤਾਂ ਨੂੰ ਬੜਾ ਇਹਦਾ ਸਤਿਕਾਰ ਕੀਤਾ ਹੈ, ਆਪਦੀ ਸੇਵਾ ਵਿੱਚ ਲਾ ਲਿਆ ਹੈ, ਸਹਿਜ ਸਿੰਘ ਗੁਰੂ ਸਾਹਿਬ ਦੀ ਕਥਾ ਕਰਦੇ ਹਨ, ਬੜੇ ਸੁੰਦਰ ਉਸਤੋਂ ਵਿਚਾਰ ਸੁਣਾਉਂਦੇ, ਜਿਵੇਂ ਫੁੱਲ ਚਿਰਦੇ ਹੁੰਦੇ ਨੇ ਮੁੱਖ ਵਿੱਚੋਂ, ਇਹੀ ਜੀ ਅਮੋਲ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੈ ਮਹਾਰਾਜ ਦੇ ਬਚਨਾਂ

ਮਾਨ ਸਿੰਘ ਜੀ ਹੋ ਕੇ ਅਤੇ ਗਿਆਨੀ ਕਪੂਰ ਸਿੰਘ ਜੀ ਬਣ ਕੇ ਇਸੇ ਪ੍ਰਕਾਰ ਪੂਰਨ ਸਿੰਘ ਜੀ ਇੱਥੇ ਕਸਬ ਦੀ ਸੇਵਾ ਵਿੱਚ ਭਾਈ ਤ੍ਰਿਕੁਰ ਸਿੰਘ ਜੀ ਦੂਖ ਨਿਵਾਰਨ ਸਾਹਿਬ ਨਵੇਂ ਪਾਤਸ਼ਾਹ ਦੇ ਅਸਥਾਨ ਵਿੱਚ ਹੈੱਡ ਗ੍ਰੰਥੀ ਬਣ ਕਰਕੇ ਉੱਥੇ ਕਥਾ ਕਰ ਰਹੇ ਹਨ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਕੋਈ ਸਿੰਘ ਗਏ ਹੈ ਉਹ ਸੇਵਾ ਚੰਗੀ ਕਰ ਰਹੇ ਆਪਣੀ ਜ਼ਿੰਮੇਵਾਰੀ ਸਮਝ ਕੇ। ਜੇ ਗੁਰੂ ਸਾਹਿਬ ਇਹਨਾਂ ਦੇ ਅੰਦਰ ਲਾਲਚ ਨਾ ਪਾਵੇਗਾ, ਵਕਾਰਾਂ ਤੋਂ ਬਚ ਕੇ ਰਹਿਣਗੇ, ਆਪਣੇ ਜੀਵਨ ਨੂੰ ਉੱਚਾ ਰੱਖਣਗੇ, ਤਾਂ ਸੰਗਤਾਂ ਦੇ ਵਿੱਚੋਂ ਇਹਨਾਂ ਨੂੰ ਚੜ੍ਹਦੀਆਂ ਕਲਾ ਦੀ ਗੁਰੂ ਸਾਹਿਬ ਜੀ ਜੀਵਨ ਬਖਸ਼ ਕੇ ਉੱਚਾ ਮਰਾਤਵਾ ਸੱਚੇ ਪਾਤਸ਼ਾਹ ਬਖਸ਼ਣਗੇ, ਆਪਦੇ ਵੱਲੋਂ ਘਰੋਂ ਆਪਦੀ ਸਿੱਖੀ ਸਹੀ ਸਲਾਮਤ ਬਖਸ਼ਣਗੇ, ਇਹ ਲਾਭ ਪ੍ਰਾਪਤ ਹੋਵੇਗਾ। ਇਸ ਭੁਜੰਗੀ ਨੇ ਇੱਥੇ ਆ ਕੇ ਉਮੈਦ ਹੈ ਕਿ ਸੰਗਤਾਂ ਨੂੰ ਪ੍ਰਸੰਨ ਕੀਤਾ ਹੋਵੇਗਾ, ਸੰਗਤਾਂ ਦੀ ਪ੍ਰਸੰਨਤਾ ਲੈ ਕਰਕੇ ਸਾਡੇ ਚਿੱਤ ਨੂੰ ਵੀ ਪ੍ਰਸੰਨ ਕੀਤਾ ਹੋਵੇਗਾ ਕਿ ਇਹ ਅੱਖਰ ਪੜ੍ਹੇ ਸਨ, ਇਹ ਅੱਖਰ ਆਪਦੇ ਸਹੁਰੇ ਕਾਰਿਆਂ ਚ ਸਤਿਖੰਡ ਦਰਬਾਰ ਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਣੀ ਸਿੱਖੀ ਅਤੇ ਰਹਿਤ ਤੇ ਪਿਆਰ ਸੰਗਤਾਂ ਨਾਲ ਅਤੇ ਆਪਣੇ ਪਿਆਰ ਦੇ ਨਾਲ ਸਾਰਿਆਂ ਦੇ ਚਿੱਤਾਂ ਨੂੰ ਮੋਹਣ ਵਾਸਤੇ ਇਹਨਾਂ ਦਾ ਜੀਵਨ ਸੱਚੇ ਪਾਤਸ਼ਾਹ ਉੱਚਾ ਬਣਾਵੇ। ਇਹ ਗੁਰੂ ਕਲਮੀ ਘਰ ਦੇ ਦੁਆਰੇ ਪ੍ਰਵਾਸ ਹੈ ਸਾਹਿਬ ਸਿੰਘ ਜੀ। ਹੁਣ ਇਹੋ ਜਿਹੜੇ ਕਥਾ ਕਰਦੇ ਸਨ ਗੁਰੂ ਪਿਆਰੇ, ਉਸ ਕਥਾ ਦੀ ਡਿਊਟੀ ਜਿਹੜੀ ਇਹਨਾਂ ਦੀ ਇਹਨਾਂ ਨੂੰ ਹਮੇਸ਼ਾ ਕਰਨੀ ਹੈ, ਪਰ ਇਹ ਦਾਸ ਦਾ ਸਤਿਕਾਰ ਕਰਨ ਵਾਸਤੇ ਤੁਸੀਂ ਇਹ ਆਗਿਆ ਕਰਦੇ ਹੋ ਕਿ ਹੁਣ ਇਹ ਸ਼ਬਦ ਦੀ ਕਥਾ ਸੁਣਾ। ਮੈਂ ਕੀ ਕਥਾ ਸੁਣਾ ਸਕਦਾ ਹਾਂ ਜਿੱਥੇ ਗੁਰੂ ਦੇ ਦਰਬਾਰ ਵਿੱਚ ਸਾਹਿਬ ਸਿੰਘ ਜੀ ਗੁੰਡਿਆ ਤੋਂ ਗੀਤਾ ਦੇ ਅਰਥ ਗੁਰੂ ਸਾਹਿਬ ਕਰਾਵੇ ਨੇ ਅੱਠਵੇਂ ਪਾਤਸ਼ਾਹ, ਜਿੱਥੇ ਗੁਰੂ ਕੰਗੀ ਘਰ ਦੇ ਹਜ਼ੂਰ ਬੜੇ ਬੜੇ ਪੰਡੂ ਜਿਹੜੇ ਵਿਦਵਾਨ ਚੰਦਰੋ ਕਵੀ ਅਰਗੇ ਉਹ ਆਪ ਦੀ ਕਵਿਤਾ ਦਾ ਮਾਣ ਕਰਕੇ ਪੇਸ਼ ਕਰਨ ਕਵਿਤਾ ਤੇ ਉਸਦੇ ਅਰਥ ਜਦੋਂ ਭਾਈ ਧੰਨਾ ਸਿੰਘ ਭਾਈ ਸੁਣਾ ਦੇਵੇ ਫਿਰ ਧੰਨਾ ਸਿੰਘ ਦੇ ਰਜੇ ਹੋਏ ਸਵਈਏ ਦਾ ਅਰਥ ਉਹਨੂੰ ਸਮਝੇ ਨਾ, ਮੀਨ ਮਰੇ ਜਲ ਕੇ ਪਰਸੇ ਕਹੂ ਨਾ ਮਰ ਮਰੇ ਪਰ ਪਾਵਕ ਪਾਏ। ਇਸ ਪ੍ਰਕਾਰ ਦੇ ਬਚਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਤੋਂ ਕੌਣ ਉਹ ਸੇਵਾ ਕਰ ਸਕਦਾ, ਸੰਗਰੂ ਆਪਦੇ ਦਰਬਾਰ ਦੀ ਇਹ ਸੇਵਾ

ਗ੍ਰੰਥੀ ਕਿੱਥੇ ਸਜੇ ਰਹਿਣ, ਗੁਰੂ ਸਾਹਿਬ ਦੀ ਸੇਵਾ ਹੁੰਦੀ ਰਹੇ, ਚੜ੍ਹਦੀਆਂ ਕਲਾਂ ਵਿੱਚ ਪੂਜਾ ਕਰਨ ਵਾਲੇ ਸਿੰਘ ਪੁਜਾਰੀ ਸਿੰਘ ਸੇਵਾ ਕਰਦੇ ਰਹੇ, ਇਹ ਸੰਗਤਾਂ ਦੇ ਅੱਗੇ ਅਰਦਾਸ ਹੈ, ਆਪ ਦੀ ਸੇਵਾ ਤੇਰੀ ਸੇਵਾ ਕੀਤੇ ਹੋਵੇ, ਔਰ ਮੈਂ ਦੂਜਾ ਕਰਤਾ ਭਗਤ ਤੇਰਾ ਸੋਈ ਤੂੰ ਭਾਵੇ ਜਿਸ ਨੂੰ ਤੂੰ ਰੰਗ ਕਰਤਾ। ਸੋ ਸਾਧ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੇ ਦਰਬਾਰ ਤੋਂ ਇਹ ਧੂੜ ਲਾ ਕੇ ਮੱਥੇ ਨੂੰ ਆਪਣੇ ਜਨਮਾਂ ਜਨਮਾਂ ਤੋਂ ਇਹ ਬੁਰੇ ਲੇਖ ਮੇਟਣ ਵਾਸਤੇ ਆਏ ਹੈ। ਸਤਿਗੁਰੂ ਕਿਰਪਾ ਕਰਨ, ਬਹੁਤੇ ਫੇਰ ਪਏ ਕਿਰਪਨ ਕੋ ਆਪਣੀ ਕਿਰਪਾ ਕੀਜੈ, ਉਹ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀਜੈ। ਮਹਾਰਾਜ ਸਾਹਿਬ ਬਖਸ਼ੀ ਕਰਨ ਦਿਆਲਤਾ ਕਰਕੇ ਆਪ ਪਵਿੱਤਰ ਦਰਸ਼ਨ ਸਭ ਸੰਗਤਾਂ ਨੂੰ ਬਖਸ਼ਣ, ਗਰੀਬ ਨੂੰ ਆਦਿ ਦੇ ਦਰਸ਼ਨਾਂ ਦਾ ਸਦਕਾ ਹੀ ਸਾਧ ਸੰਗਤ ਜੀ ਸੰਸਾਰ ਵਿੱਚ ਜੀਵਨ ਹੈ। ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਕੋਈ ਜੀਵਨ ਨਹੀਂ ਦੁਨੀਆਂ ਦੇ ਅੰਦਰ, ਸਭ ਤੜਫ ਰਹੀ ਸ੍ਰਿਸ਼ਟੀ ਹੈ, ਬੇਨਤੀ ਹੈ ਮਹਾਰਾਜ ਅੱਗੇ ਜਗਤ ਦੇ ਲੰਘਾ ਰੱਖ ਲੈ ਆਪਣੀ ਕਿਰਪਾ ਭਾਰ, ਜਿਸ ਦੁਆਰਾ ਉਭਰਿਆ ਚੁੱਕਾ ਲੈ ਔਰ ਸਤਿਗੁਰ ਸੁਖ ਦਿਖਾ ਲਿਆ ਸੱਚਿਆ ਸੌਦੀ ਵਿਚਾਰ, ਨਾਨ ਕਬਰ ਨੂੰ ਸੁਜੀ ਹਰ ਗੁਣ ਬਖਸ਼ਣ ਹਾਰ, ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਬਖਸ਼ਣ ਹੋਇਆ ਨਹੀਂ।

0: ਜੇ ਝਾੜੂ ਪਰਿਵਾਰ ਜੇ ਜੋ ਕੁਛ ਸੇਵਕ ਲੱਗੇ ਹੈ ਉਹਨਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ
1: ਜੀਓ। ਕੋਟ ਪਰਾਧ ਹਮਾਰੀ ਕੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੋਹੇਲੇ, ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਕੋਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਕੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅੰਦਰ ਦਿੱਤੇ ਹੋਏ ਸਿਧਾਂਤ, ਉਹਨਾਂ ਨੂੰ ਗੁਰੂ ਕੇ ਸਿੱਖਾਂ ਨੇ ਕਿਵੇਂ ਜੀਵ ਕੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਰੱਖਿਆ ਹੈ, ਉਸ ਇਤਿਹਾਸ ਦੇ ਪੰਨੇ ਆਪਾਂ ਰੋਜ਼ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜੰਕੈ,

ਆਪਾਂ ਇਤਿਹਾਸ ਦੀ ਉਹ ਲੜੀ ਵਿਚਾਰੀ ਸੀ ਜਦੋਂ 1726 ਦੇ ਵਿੱਚ ਤਾਰਾ ਸਿੰਘ ਵਾਂ ਸ਼ਹੀਦ ਹੁੰਦਾ ਹੈ। ਕੈਸੇ ਕੈਸੇ ਮੋੜ ਬਣੇ, ਉਸ ਤੋਂ ਅਗਲੀ ਲੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਸੁਭਾਵਿਕ ਬਾਤ ਹੈ ਵੀ ਉਦੋਂ ਫਿਰ ਦੁਬਾਰੇ ਕਹਿਰ ਸ਼ੁਰੂ ਹੋ ਗਿਆ। ਇੱਕ ਗੱਲ ਇੱਥੇ ਹੀ ਨੋਟ ਕਰ ਲਈਏ, ਇਹ 1726 ਦਾ ਹੀ ਸਮਾਂ ਹੈ। 1713 ਤੋਂ ਲੈ ਕੇ 1726 ਤੱਕ ਅਬਦੁਲ ਸਮਦ ਖਾਨ ਇਹ ਲਾਹੌਰ ਦਾ ਸੂਬੇਦਾਰ ਸੀ। ਇਹਦੇ ਵੇਲੇ ਸਾਰੇ ਭਾਣੇ ਇਕੱਤਰ ਇਹਦੇ ਵੇਲੇ ਹੋਏ ਨੇ। 1726 ਵਿੱਚ ਬਦਲ ਕੇ ਇਹਨੂੰ ਮੁਲਤਾਨ ਦਾ ਗਵਰਨਰ ਲਾ ਦਿੱਤਾ ਗਿਆ। ਲਾਹੌਰ ਦਾ ਸੂਬੇਦਾਰ ਇਹਦਾ ਪੁੱਤ ਜ਼ਕਰੀਆ ਖਾਂ। ਮੈਂ ਇੱਕ ਇੱਕ ਗੱਲ ਤੁਹਾਡੇ ਨਾਲ ਬਹੁਤ ਪਿਆਰ ਨਾਲ ਸਾਂਝੀ ਕਰਨੀ, ਮੇਰੇ ਮਨ ਦੀ ਭਾਵਨਾ ਤੁਹਾਡੇ ਹਿਰਦੇ ਦੀ ਤਖਤੀ ਤੇ ਲਿਖੀ ਜਾਏ। 1726 ਤੋਂ ਲੈ ਕੇ 1745 ਤੱਕ ਫਿਰ ਜ਼ਕਰੀਆ ਖਾਂ ਰਹਿੰਦਾ। 1726 ਵਿੱਚ ਬਦਲ ਕੇ ਇਹ ਲਾਹੌਰ ਦਾ ਸੂਬੇਦਾਰ ਬਣਦਾ, ਇੱਥੋਂ ਦਾ ਹਾਕਮ ਬਣਦਾ। ਹੁਣ ਉਹਨੇ ਜਦੋਂ ਇਹ ਤਾਰਾ ਸਿੰਘ ਵਾਨ ਦੀ ਸ਼ਹੀਦੀ ਹੋਈ ਅਬਦੁਲ ਸਮਦ ਖਾਂ ਦੇ ਵੇਲੇ, ਇਹਨੇ ਹੁਣ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖਾਂ ਨੂੰ ਇਵੇਂ ਚੌਧਰੀਆਂ ਨੂੰ ਹੱਥ ਪਾਉਣ ਦੀ ਤਾਕਤ ਪੈਦਾ ਹੋ ਗਈ ਇਤਿਹਾਸਕ। ਤਾਰਾ ਸਿੰਘ ਵਾਨ ਦੀ ਸ਼ਹਾਦਤ ਤੋਂ ਬਾਅਦ ਸਿੱਖ ਵੀ ਇਕੱਠੇ ਹੋਏ ਤੇ ਇਹਨਾਂ ਨੇ ਤਿੰਨ ਮਤੇ ਪਾਸ ਕੀਤੇ। ਪਹਿਲਾ ਮਤਾ ਇਹ ਪਾਸ ਕੀਤਾ ਵੀ ਇਵੇਂ ਤਾਰਾ ਸਿੰਘ ਵਾਨ ਨੂੰ ਸ਼ਹੀਦ ਕਰਨਾ, ਕਿਉਂਕਿ ਅਸੀਂ ਤੇ ਘੋੜੀਆਂ ਆਪ ਅਸੀਂ ਉਹਨਾਂ ਦਾ ਕੁਝ ਨੁਕਸਾਨ ਨਹੀਂ ਸੀ ਕੀਤਾ, ਤੇ ਉਹਨਾਂ ਦੀ ਸਿੱਖੀ ਦੇ ਖਿਲਾਫ ਇਹੋ ਜਿਹੇ ਬਚਨ ਕਹਿਣਾ ਤਾਰਾ ਸਿੰਘ ਵਾਨ ਦੇ ਪ੍ਰਤੀ ਜਾਂ ਉਹਨਾਂ ਦੇ ਕੇਸਾਂ ਦੇ ਪ੍ਰਤੀ, ਤੇ ਇਹ ਗੱਲ ਥੋੜੀ ਜਿਹੀ ਚੁਭੀ ਸਿੱਖਾਂ ਦੇ ਵਿੱਚ ਮਨਾਂ ਵਿੱਚ। ਇਹਨਾਂ ਨੇ ਸੋਚ ਕੇ ਕੋਸ਼ਿਸ਼ ਕੀਤੀ ਵੀ ਹੁਣ ਆਪਾਂ ਪਹਿਲਾ ਕੰਮ ਇਹ ਕਰਨਾ ਵੀ ਉਹਦੀ ਸ਼ਹਾਦਤ ਦਾ ਲੋਕਾਂ ਦੇ ਮਨਾਂ ਵਿੱਚ ਪ੍ਰਭਾਵ ਪੈਦਾ ਕਰਨ ਵਾਸਤੇ ਪਹਿਲਾ ਕੰਮ ਇਹ ਕਰਨਾ ਵੀ ਖਜ਼ਾਨੇ ਲੁੱਟਣੇ ਨੇ। ਗਰੀਬ ਨਹੀਂ ਸੀ ਲੁੱਟਿਆ ਜਾਂਦਾ, ਯਾਦ ਰੱਖਿਓ ਜੀ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ। ਤਿੰਨ ਮਤੇ ਪਾਸ ਕੀਤੇ, ਇੱਕ ਖਜ਼ਾਨੇ ਲੁੱਟਣੇ, ਦੂਜਾ ਵਿਚਾਰੇ ਸਿੱਖ ਹਥਿਆਰ ਖਰੀਦ ਨਹੀਂ ਸਨ ਸਕਦੇ, ਨਾ ਘੋੜੇ ਖਰੀਦ ਸਕਦੇ ਸਨ, ਹਾਲਾਤ ਇਹੋ ਜਿਹੇ ਸਨ। ਦੂਜਾ ਕੰਮ ਕਰਨਾ ਵੀ ਘੋੜੇ ਤੇ ਹਥਿਆਰ ਲੁੱਟਣੇ ਹੈ ਉਹਨਾਂ ਦੇ ਜ਼ਾਲਮਾਂ ਦੇ। ਤੀਜਾ ਕੰਮ ਇਹ ਕਰਨਾ ਹੈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ, ਆਪਾਂ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਕਿਸੇ ਵੀ ਕੰਮ ਦੇ ਲਈ ਇਕੱਤਰਤਾ ਬਣਾ ਕੇ ਜਿੱਥੇ ਕਿਤੇ ਵੀ ਲੋੜ ਪੈਂਦੀ ਗਰੀਬਾਂ ਦੀ ਮਦਦ ਕਰਨੀ, ਤੇ ਸਿੱਖਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਤੇ ਸਿੱਖੀ ਦੇ ਲਈ ਕੁਛ ਨਾ ਕੁਛ ਪ੍ਰਚਾਰ ਜਾਂ ਜਿਵੇਂ ਦੀ ਲੋੜ ਪਵੇ ਸਿੱਖੀ ਦੇ ਵਾਧੇ ਲਈ ਇਹ ਕੰਮ ਕਰਨਾ। ਤਿੰਨ ਮਤੇ ਪਾਸ ਹੋਏ ਉਹਨਾਂ ਦੇ ਦਰਮਿਆਨ। ਹੁਣ ਉਹਨਾਂ ਕੋਸ਼ਿਸ਼ ਕੀਤੀ ਵੀ ਖਜ਼ਾਨੇ ਲੁੱਟੇ ਜਾਣ। ਮੈਂ ਸਿਰਫ ਦੋ ਤਿੰਨ ਦਾ ਜ਼ਿਕਰ ਤੁਹਾਡੇ ਨਾਲ ਕਰਨਾ, ਬਾਕੀ ਨਹੀਂ ਕਰ ਸਕਦਾ ਕਿਉਂਕਿ ਇਤਿਹਾਸ ਦੀਆਂ ਲੜੀਆਂ ਬਹੁਤ ਲੰਮੀਆਂ ਨੇ। ਅੰਮ੍ਰਿਤਸਰ ਸਾਹਿਬ ਦੇ ਲਾਗੇ 54 ਪਿੰਡ ਦੇ ਲਾਗੇ ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਇਹਨਾਂ 5 ਲੱਖ ਰੁਪਏ ਦਾ ਲੁੱਟਿਆ। ਫਿਰ ਦੁਬਾਰੇ ਘੋੜੇ ਲੁੱਟੇ, ਫਿਰ ਦੁਬਾਰੇ ਹਥਿਆਰ ਲੁੱਟੇ, ਲੇਕਿਨ ਇੱਕ ਗੱਲ ਚੇਤਾ ਰੱਖਿਓ, ਇਹਨਾਂ ਨੇ ਕਦੇ ਵੀ ਇਹ ਚੀਜ਼ਾਂ ਲੁੱਟ ਕੇ ਆਪਣੇ ਘਰ ਨਹੀਂ ਸੀ ਬਣਾਏ। ਜਿਹੜੀ ਗੱਲ ਮੈਂ ਖਾਸ ਤੁਹਾਡੇ ਸਾਂਝੀ ਕਰਨਾ ਚਾਹੁੰਦਾ, ਪੰਥ ਦਾ 1 ਰੁਪਈਆ ਵੀ ਉਹ ਭਾਵੇਂ ਇਹਨਾਂ ਕੋਲ ਕਿਸੇ ਰੂਪ ਚ ਆਇਆ, ਪੰਥ ਦਾ 1 ਰੁਪਈਆ ਵੀ ਕਦੇ ਇਹਨਾਂ ਨੇ ਆਪਣੇ ਨਿੱਜੀ ਸੁੱਖਾਂ ਲਈ ਨਹੀਂ ਸੀ ਖਰਚਿਆ। ਇੱਕ ਕਿਰਦਾਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ੍ਰੀ ਹਰਗੋਬਿੰਦਪੁਰਾ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ, ਬਿਆਸਾ ਦੇ ਕਿਨਾਰੇ। ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਉਦੋਂ ਪੁਲ ਨਹੀਂ ਸੀ ਬਣਿਆ, ਉਹ ਇਹਦੇ ਲਾਗੇ ਹੀ ਕਾਨੂੰ ਬਣ ਦਾ ਸ਼ੰਭ ਹੈ ਜਿਹਨੇ ਸਿੱਖੀ ਦਾ ਬਹੁਤ ਸਾਥ ਦਿੱਤਾ ਹੈ। ਕਿਤੇ ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਡਾ ਦਿਲ ਭਰ ਆਏਗਾ ਵੀ ਇੱਥੇ ਕਿਵੇਂ ਸਿੱਖ ਗੁਜ਼ਾਰਾ ਕਰਦੇ ਹੋਣਗੇ।
ਕਨੂੰ ਬਣਦਾ ਸ਼ੰਭ ਹੈ।

0: ਛੋਟਾ ਘੱਲੂਘਾਰਾ ਜਿੱਥੇ ਹੋਇਆ ਉਹ ਆਉਣ ਵਾਲੇ ਦਿਨਾਂ ਚ ਆਪਾਂ ਸਾਂਝਾ ਕਰਾਂਗੇ। ਉਹਦੇ ਲਾਗੇ ਸ੍ਰੀ ਹਰਗੋਬਿੰਦਪੁਰਾ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਹੈ ਜਿੱਥੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਲੜਿਆ ਸੀ। ਵੈਸੇ ਵਸਾਇਆ ਗੁਰੂ ਅਰਜਨ ਪਾਤਸ਼ਾਹ ਨੇ ਸੀ, ਇਹਦਾ ਨਾਂ ਪਹਿਲਾਂ ਗੋਬਿੰਦਪੁਰਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜਿਆ ਤਾਂ ਇਹਦਾ ਨਾਂ ਬਦਲ ਕੇ ਸ੍ਰੀ ਹਰਗੋਬਿੰਦਪੁਰਾ ਪੈ ਗਿਆ। ਇਸ ਇਲਾਕੇ ਦੀ ਘਟਨਾ ਹੈ। ਇਸ ਇਲਾਕੇ ਦਾ ਇੱਕ ਵਸਨੀਕ ਸੀ ਪ੍ਰਤਾਪ ਚੰਦ ਸਿਆਲਕੋਟੀ, ਉਹਦਾ ਨਾਂ ਹੈ। ਉਹ ਖਜ਼ਾਨਾ ਲੈ ਕੇ ਜਾ ਰਿਹਾ ਸੀ ਸਰਕਾਰੀ, ਪਰ ਹਜੇ ਉਹ ਆਪਣੇ ਕਾਗਜ਼ਾਂ ਵਿੱਚ ਲੈ ਕੇ ਜਾ ਰਿਹਾ, ਸਰਕਾਰ ਦੇ ਖਾਤੇ ਹਜੇ ਜਮ੍ਹਾਂ ਨਹੀਂ ਕਰਵਾਇਆ ਤੇ ਉਹ ਲੈ ਕੇ ਜਾ ਰਿਹਾ ਤੇ ਗੁਰੂ ਕੇ ਸਿੱਖਾਂ ਨੇ ਉਹ ਰਸਤੇ ਵਿੱਚ ਲੁੱਟ ਲਿਆ। ਸੋਨਾ ਚਾਂਦੀ ਤੇ ਕੁਝ ਹੋਰ ਸਮਾਨ ਉਹ ਲੁੱਟਿਆ। ਰੱਬ ਦਾ ਸਬੱਬ ਬਣਿਆ ਵੀ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਿੱਖਾਂ ਨੂੰ ਵੀ ਇਹ ਖਜ਼ਾਨਾ ਤਾਂ ਵਿਚਾਰੇ ਇਕੱਲੇ ਦਾ, ਇਹ ਤਾਂ ਹਜੇ ਇਕੱਲੇ ਦੇ ਗਲ ਪੈ ਜਾਏਗਾ, ਕਿਉਂਕਿ ਇਹ ਖਜ਼ਾਨਾ ਤੇ ਲੈ ਕੇ ਜਾ ਰਿਹਾ ਸੀ ਭਾਵੇਂ ਹਾਕਮ ਸਰਕਾਰੀ ਸੀ, ਇਹ ਲੋਕ ਵੀ ਸਰਕਾਰੀ ਸਨ। ਇੱਕ ਪਲ ਮੈਂ ਤੁਹਾਡਾ ਹੋਰ ਲੈਣ ਲੱਗਾ, ਖਿਮਾ ਕਰੇ ਜੇ ਜਿੱਥੋਂ ਆਪਾਂ ਲੜੀ ਤੋਂ ਬਾਹਰ ਚੱਲਾਂਗੇ ਨਾ ਵਾਪਸ ਉੱਥੇ ਆ ਜਾਂਗੇ। ਬਹੁਤ ਧਿਆਨ ਦੇਣ ਯੋਗ ਬਾਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਦੀ ਫੌਜ ਵਿੱਚ ਚੰਗੇ ਚੰਗੇ ਹਿੰਦੂ, ਬਾਕੀਆਂ ਦੀ ਗੱਲ ਛੱਡਾਂ, ਜਿਹੜੇ ਡੋਗਰੇ ਨੇ ਨਾ ਇਹ ਅਸਲ ਵਿੱਚ ਹਿੰਦੂ ਨੇ ਨਾ ਵਕਤੀ ਉਮਰ ਚ ਛਕਿਆ ਹੋਇਆ ਸੀ। ਦੇਖੋ ਸਾਰੇ ਮਾੜੇ ਨਹੀਂ ਹੁੰਦੇ, ਪਰ ਲੇਕਿਨ ਜਿਹੜੀ ਹਕੀਕਤ ਉਹ ਹਕੀਕਤ ਹੈ। ਬਹੁਤਾ ਪ੍ਰਭਾਵ ਇਹਨਾਂ ਹਿੰਦੂ ਵੀਰਾਂ ਦਾ ਰਿਹਾ। ਯਾਦ ਰੱਖਣ ਯੋਗ ਬਾਤ ਹੈ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਵੀ ਹਿੰਦੂ ਨਹੀਂ ਸੀ, ਇੱਕ ਗਿਣਤੀ ਦਾ ਇੱਕ ਵੀ ਹੋਵੇ। ਜਦੋਂ ਸ਼ਹਾਦਤਾਂ ਦੇਣੀਆਂ ਪਈਆਂ ਇੱਕ ਵੀ ਨਹੀਂ ਸੀ, ਜਦਕਿ ਸਿੱਖੀ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਇਹਨਾਂ ਲੋਕਾਂ ਦੇ ਚਾਰੇ ਪਾਸੇ ਗਲਬਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਇਸ ਗੱਲੋਂ ਮਾਫ਼ ਨਹੀਂ ਕਰ ਸਕਦੇ ਵੀ ਉਹਨੇ ਸਿੱਖੀ ਦੀ ਲਗਨ ਨਹੀਂ ਰੱਖੀ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਹਾਲਾਂਕਿ ਇਹ ਹਿੰਦੂ ਸੀ, ਇਹ ਪ੍ਰਤਾਪ ਚੰਦ ਸਿਆਲਕੋਟੀ ਇਹ ਹਿੰਦੂ ਸੀ। ਸਿੱਖਾਂ ਨੂੰ ਪਤਾ ਲੱਗਿਆ ਵੀ ਇਹਦਾ ਖਜ਼ਾਨਾ ਲੁੱਟ ਲਿਆ ਤੇ ਇਹਦੇ ਕਰਕੇ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗਾਥਾ ਲਿਖੀ ਹੈ। ਉਹਨੂੰ ਪਤਾ ਲੱਗਿਆ ਵੀ ਇਹ ਨਜਾਇਜ਼ ਹੋਏਗੀ, ਕਿਸੇ ਗਰੀਬ ਦਾ ਘਰ ਲੁੱਟਿਆ ਜਾਏਗਾ, ਭਾਵੇਂ ਸਰਕਾਰੀ ਅਹੁਦੇਦਾਰ ਹੈ, ਪਰ ਹਜੇ ਖਜ਼ਾਨਾ ਸਰਕਾਰ ਦੀਆਂ ਨਜ਼ਰਾਂ ਵਿੱਚ ਨਹੀਂ ਗਿਆ। ਹਜੇ ਤਾਂ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਣ ਲੈ ਕੇ ਜਾ ਰਹੇ ਸਨ। ਫਿਰ ਜਦੋਂ ਸਰਕਾਰ ਆਪਣੇ ਕਿਸੇ ਖਜ਼ਾਨੇ ਚ ਪਾਉਂਦੀ ਸੀ ਉਦੋਂ ਲੁੱਟਦੇ ਸਨ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ, ਲੱਭ ਲਭਾ ਕੇ ਕੁਝ ਇੱਕ ਗੁਰੂ ਕੇ ਸਿੱਖ ਭੇਸ ਵਟਾ ਕੇ ਤੇ ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਘਰ ਤੱਕ ਪਹੁੰਚੇ। ਰਾਤ ਨੂੰ ਉਹਦੇ ਘਰ ਜਿੰਨਾ ਸਮਾਨ ਲੁੱਟਿਆ ਸੀ ਸਾਰਾ ਮੋੜ ਕੇ ਆਏ, ਕਹਿਣ ਲੱਗਿਆ, ਸੱਜਣਾ ਸਾਨੂੰ ਪਤਾ ਨਹੀਂ ਸੀ ਵੀ ਇਹ ਖਜ਼ਾਨਾ ਤੇਰੇ ਇਕੱਲੇ ਕੋਲ ਹੈ, ਹਜੇ ਅਸੀਂ ਸੋਚਿਆ ਵੀ ਸਰਕਾਰ ਦੇ ਨਜ਼ਰਾਂ ਵਿੱਚ ਆ ਚੁੱਕਾ ਹੋਇਆ, ਕਾਗਜ਼ਾਂ ਵਿੱਚ ਚੜ ਚੁੱਕਾ ਹੋਇਆ। ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਖਲੋਤੇ ਖਲੋਤੇ ਦੀ ਅੱਖਾਂ ਵਿੱਚ ਪਾਣੀ ਆ ਗਿਆ, ਕਹਿਣ ਲੱਗੇ, ਮੈਂ ਤੁਹਾਨੂੰ ਲੁਟੇਰੇ ਕਵਾਂ ਜਾਂ ਮੈਂ ਤੁਹਾਨੂੰ ਧਰਮੀ ਕਵਾਂ, ਸਮਝ ਨਹੀਂ ਲੱਗ ਰਹੀ ਤੁਹਾਨੂੰ ਕੀ ਕਵਾਂ, ਇਤਨਾ ਵੱਡਾ ਤੁਹਾਡਾ ਕਿਰਦਾਰ ਹੈ। ਉਸ ਤੋਂ ਅੱਗੇ ਚੱਲਾਂ, ਕੁਝ ਇੱਕ ਸਾਲ ਫਿਰ ਦੁਬਾਰੇ ਜ਼ਕਰੀਆ ਖਾਨ ਨੇ ਕਹਿਰ ਕੀਤਾ। ਇਹਨੇ 20,000 ਦੀ ਇੱਕ ਫੌਜ ਬਣਾਈ, 1726 ਤੋਂ ਆ ਚੁੱਕਿਆ ਹੋਇਆ ਜ਼ਕਰੀਆ ਖਾਨ, ਮੈਂ ਫਿਰ ਦੁਬਾਰੇ ਧਿਆਨ ਵਿੱਚ ਰੱਖਦੇ ਹਾਂ। ਇਹਨੇ ਇੱਕ ਫੌਜ ਬਣਾਈ। ਹੁਣ ਆ 6 ਸਾਲਾਂ ਦਾ ਸਮਾਂ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਅਜੇ ਥੋੜਾ ਜਿਹਾ। ਇਹਦੇ ਦਰਮਿਆਨ 10,000 ਫੌਜ ਇਹਨੇ ਆਪਣੇ ਕੋਲ ਰੱਖੀ, 10,000 ਫੌਜ ਇਹਨੇ ਪਿੰਡਾਂ ਚ ਭੇਜੀ। ਕੋਈ ਵੀ ਸਿੱਖ ਕਿਸੇ ਸਿੱਖ ਦੀ ਮਦਦ ਕਰਦਾ ਉਹਨੂੰ ਵੀ ਮੌਤ ਦੀ ਸਜ਼ਾ, ਕੋਈ ਸਿੱਖ ਤੁਹਾਨੂੰ ਤੁਰਿਆ ਫਿਰਿਆ ਮਿਲ ਜਾਏ ਉਹਨੂੰ ਵੀ ਮੌਤ ਦੀ ਸਜ਼ਾ। ਤੁਸੀਂ ਕਿਸੇ ਸਿੱਖ ਦੇ ਬਾਰੇ ਚ ਦੱਸ ਸਕੋ, ਤੁਹਾਡੇ ਕੋਲ ਨਾ ਹੋਵੇ ਇਹੋ ਜਿਹਾ ਢੰਗ, ਤੁਸੀਂ ਉਹਨੂੰ ਮੌਤ ਦੇ ਸਕੋ, ਤੇ ਕੇਵਲ ਇਸ ਇਲਾਕੇ ਵਿੱਚ ਫਿਰਦੇ ਸਿੱਖ ਦੀ ਖਬਰ ਦੇਣ ਵਾਲੇ ਨੂੰ ਉਸ ਵੇਲੇ 10 ਰੁਪਈਏ ਤੇ ਸਿੱਖ ਦਾ ਸਿਰ, ਉਹਦੇ ਬਾਰੇ ਚ ਥੋੜੀ ਬਹੁਤੀ ਲੜਾਈ ਹੋ ਜਾਏ ਤੇ ਉਹਦੇ ਕਰਕੇ ਜਾਂ ਕੋਈ ਕਿਸੇ ਤਰੀਕੇ ਹੋਰ ਉਹਨੂੰ ਪਕੜਾ ਸਕੋ, ਤੁਸੀਂ ਸੂਹ ਦੇ ਕੇ ਪੂਰੀ, ਫਿਰ 50 ਰੁਪਈਏ ਕਿਸੇ ਸਿੱਖ ਦਾ ਸਿਰ ਲੈ ਕੇ ਆ ਜਾਓ, ਤਦ 80 ਰੁਪਈਏ ਤੁਹਾਨੂੰ ਮਿਲਣਗੇ। ਹੁਣ ਸੋਚੋ ਜਦੋਂ ਇਹੋ ਜਿਹਾ ਵਕਤ ਆਵੇ, ਉਦੋਂ ਭਾਈ ਮਨੀ ਸਿੰਘ ਹੋਰੀ ਵੀ ਮਾਝੇ ਦੇ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰਨ ਲੱਗ ਪਏ। ਇਹ ਸਮਾਂ 1726-1727 ਦਾ, ਉਸ ਤੋਂ ਬਾਅਦ ਵਿੱਚ 6 ਸਾਲ ਲੰਘੇ, ਇਵੇਂ ਗੁਰੂ ਕੇ ਸਿੱਖਾਂ ਨੂੰ ਫਿਰ ਦੁਬਾਰੇ ਘਰ ਘਰ ਛੱਡਣੇ ਪਏ। ਜੰਗਲਾਂ ਵਿੱਚ ਚਲੇ ਗਏ। ਬਹੁਤਾ ਸਾਥ ਮੈਂ ਫਿਰ ਦੁਬਾਰੇ ਅਰਜ਼ ਕਰਦੇ ਹਾਂ, ਇੱਕ ਕਾਨੂੰ ਬਾਣ ਦੇ ਸ਼ੰਭ ਨੇ ਤੇ ਇੱਕ ਮਲੇਰਕੋਟਲੇ ਦੇ ਲਾਗੇ ਇਸ ਕੁੱਪਰ ਹੀੜੇ ਦੇ ਇਸ ਜੰਗਲ ਨੇ, ਇਹਨਾਂ ਨੇ ਬਹੁਤਾ ਸਾਥ ਦਿੱਤਾ। ਜਾਂ ਫਿਰ ਬਠਿੰਡੇ ਦੇ ਇਲਾਕੇ ਚ, ਬੀਕਾਨੇਰ ਦੇ ਇਲਾਕੇ ਚ ਇਧਰ ਸਿੰਘ ਬਹੁਤੇ ਛੁਪਦੇ ਹੁੰਦੇ ਸਨ। ਇੱਥੋਂ ਫਿਰ ਵਕਤ ਬਣਿਆ ਜਦੋਂ ਹੱਦ ਦਰਜੇ ਦਾ ਕਹਿਰ ਵਰਤਿਆ, ਪਰ ਗੁਰੂ ਕੇ ਸਿੱਖ ਫਿਰ ਵੀ ਪਤਾ ਨਹੀਂ ਕਿਵੇਂ ਜੰਗਲਾਂ ਵਿੱਚੋਂ ਆ ਕੇ ਸਰਕਾਰੀ ਕਦੇ ਨਾ ਕਦੇ ਖਜ਼ਾਨੇ ਲੁੱਟਣੇ ਤੇ ਇਹਨਾਂ ਲੋਕਾਂ ਨੂੰ ਸੂਹ ਲੈ ਕੇ ਤੇ ਫਿਰ ਦੁਬਾਰੇ ਇਹਨਾਂ ਨੂੰ ਨਜ਼ਾਰੇ ਦਿਖਾਉਣੇ ਸਿੱਖੀ ਦੇ। ਆਖਿਰਕਾਰ ਜ਼ਕਰੀਆ ਖਾਂ ਇੱਕ ਗੱਲ ਤੋਂ ਭਟਕ ਗਿਆ, ਕਹਿਣ ਲੱਗਿਆ ਵੀ ਇਹਨਾਂ ਨੂੰ ਮੈਂ ਖਤਮ ਨਹੀਂ ਕਰ ਸਕਦਾ, ਇਹਨਾਂ ਮੈਂ ਖਤਮ ਨਹੀਂ ਕਰ ਸਕਦਾ, ਇਹ ਮੇਰਾ ਭੁਲੇਖ ਹੈ। ਉਹਨੇ ਇੱਕ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਜ਼ਹਿਰ ਦੇ ਕੇ ਨਹੀਂ ਮਾਰ ਸਕਿਆ ਤੇ ਹੋ ਸਕਦਾ ਮੈਂ ਗੁੜ ਦੇ ਕੇ ਮਾਰ ਸਕਾਂ। ਸ਼ਾਮ ਦਾਮ ਦੰਡ ਰਾਜਨੀਤੀ ਦੇ ਤਿੰਨ ਅਸੂਲ ਨੇ, ਤੁਸੀਂ ਪਿਆਰ ਕਰਕੇ ਵੇਖ ਲਓ। ਫਿਰ ਜ਼ਕਰੀਆ ਖਾਨ ਨੇ ਵਕਤ ਦੇ ਹਾਕਮ ਉਹਦੇ ਨਾਲ ਗੰਢ ਜੋੜ ਕੀਤੀ, ਮੁਹੰਮਦ ਸ਼ਾਹ ਰੰਗੀਲੇ ਨਾਲ, ਪਰ ਕਿੰਨਾ ਚੰਗਾ ਹੋਵੇ ਜੇ ਆਪਾਂ ਇੱਕ ਕੋਸ਼ਿਸ਼ ਕਰੀਏ ਇਹਨਾਂ ਨੂੰ ਕੋਈ ਨਵਾਬੀ ਜਾਂ ਕੋਈ ਇਹੋ ਜਿਹੀ ਅਹੁਦੇਦਾਰੀ ਦਈਏ, ਕਿਉਂਕਿ ਜਦੋਂ ਵੀ ਕਦੇ ਕੋਈ ਲੜਾਈ ਹੋਇਆ ਕਰਦੀ ਹੈ ਨਾ ਉਹ ਅਹੁਦੇਦਾਰੀਆਂ ਪਿੱਛੇ ਹੋਇਆ ਕਰਦੀ ਹੈ। ਤੇ ਉਹਨਾਂ ਮੰਨਿਆ ਵੀ ਸੋਚਿਆ ਵੀ ਇਉਂ ਕਰੀਏ ਆਪਾਂ ਇਹਨਾਂ ਨੂੰ ਅਹੁਦੇਦਾਰੀ ਦੇ ਕੇ ਦੇਖੀਏ ਕੋਈ ਸ਼ਾਇਦ ਹੋ ਸਕਦਾ ਆਪਸ ਵਿੱਚ ਹੀ ਲੜਨ। ਉਦੋਂ 1733 ਦੇ ਵਿੱਚ ਇਹ 5-6 ਸਾਲਾਂ ਦਾ ਸਮਾਂ ਜਿਹੜਾ ਸਿੱਖਾਂ ਦਾ ਜੰਗਲਾਂ ਵਿੱਚ ਗੁਜ਼ਰਿਆ, 1733 ਵਿੱਚ ਜ਼ਕਰੀਆ ਖਾਨ ਨੇ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਨਵਾਬੀ ਦਿਆਂ। ਤੇ ਉਹਨਾਂ ਨੇ ਇੱਕ ਸਿੱਖ ਚੁਣਿਆ, ਉਹ ਸਿੱਖ ਦਾ ਨਾਂ ਹੈ ਭਾਈ ਸੁਬੇਗ ਸਿੰਘ, ਇਹਦੀ ਸ਼ਹੀਦੀ ਅੱਗੇ ਜਾ ਕੇ ਆਏਗੀ ਮੈਂ ਜ਼ਿਕਰ ਕਰਾਂਗਾ। ਸੁਬੇਗ ਸਿੰਘ ਜੰਬਰ ਪਿੰਡ ਦਾ ਰਹਿਣ ਵਾਲਾ ਹੈ, ਇਹ ਸਰਕਾਰੀ ਠੇਕੇਦਾਰ ਹੈ, ਇਹਦਾ ਸਰਕਾਰ ਨਾਲ ਵੀ ਰੇਣ ਦੇਣ ਹੈ ਤੇ ਇਹਦਾ ਆਪਣੀ ਸਿੱਖੀ ਨਾਲ ਵੀ ਬਹੁਤ ਪਿਆਰ ਹੈ। ਉਹਨਾਂ ਨੇ ਸਿੱਖ ਨੂੰ ਚੁਣਿਆ, ਸੁਬੇਗ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਵੀ ਜੇ ਤੂੰ ਕਿਤੇ ਸਾਡੀ ਸਰਕਾਰ ਦੇ ਨਾਲ ਤੇ ਇਹਨਾਂ ਸਿੱਖਾਂ ਦੇ ਵਿੱਚ ਦਰਮਿਆਨ ਖੜਾ ਹੋ ਕੇ ਗੱਲਬਾਤ ਕਰਵਾ ਦੇ ਤਾਂ ਅਸੀਂ ਤੇਰੇ ਆਸਾਨਮੰਦ ਹੋਵਾਂਗੇ, ਤੈਨੂੰ ਸਰਕਾਰੀ ਦਰਬਾਰੇ ਅਸੀਂ ਇੱਕ ਜਗੀਰ ਲੈ ਕੇ ਭੇਜਣ ਲੱਗੇ ਹਾਂ। ਉਸ ਵੇਲੇ 18 ਪਿੰਡਾਂ ਦੀ ਜਗੀਰ, 18 ਪਿੰਡਾਂ ਦੀ ਜਗੀਰ 1,00,000 ਰੁਪਈਆ ਸਾਲ ਦਾ ਬਣਦਾ, ਕੰਗਣਵਾਲ, ਦੀਪਾਲਪੁਰ, ਝਬਾਲ ਇਤਿਹਾਸਕ ਜਿਹੜੇ ਅੰਮ੍ਰਿਤਸਰ ਦੇ ਲਾਗੇ ਦੇ ਪਿੰਡ ਨੇ ਇਹਨਾਂ ਸਾਰੇ ਇਲਾਕੇ ਦੀ ਜਿਹੜੀ ਜਗੀਰ ਹੈ 1,00,000 ਰੁਪਈਆ ਸਾਲ ਦੀ ਉਹ ਸਿੱਖਾਂ ਨੂੰ ਜਾਏਗੀ। ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਖਜ਼ਾਨੇ ਨਾ ਲੁੱਟੋ, ਕਿਉਂਕਿ ਜ਼ਕਰੀਆ ਖਾਨ ਨੂੰ ਇੱਕ ਤਾਂ ਪਤਾ ਲੱਗ ਗਿਆ ਨਾ ਵੀ ਜੇ ਇੱਕੋ ਵਾਰੀ ਲੁੱਟਦੇ ਨੇ ਲੱਖਾਂ ਰੁਪਈਆ ਲੁੱਟ ਲੈਂਦੇ ਨੇ ਤੇ ਉਹਦੇ ਨਾਲ ਚੰਗਾ 1,00,000 ਰੁਪਏ ਦੀ ਇਹਨੂੰ ਜਗੀਰ ਦੇ ਦਿਓ, ਆਪਣੇ ਕੰਮੇ ਲੱਗੇ ਰਹਿਣਗੇ, ਫਿਰ ਸਾਡੇ ਵੱਲ ਨਹੀਂ ਆਉਣਗੇ। ਸੁਬੇਗ ਸਿੰਘ ਜਗੀਰ ਲੈ ਕੇ ਗੁਰੂ ਕੇ ਖਾਲਸੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਦਰਬਾਰ ਲੱਗਿਆ ਹੋਇਆ ਤੇ ਉਹਦੇ ਵਿੱਚੋਂ ਜਾ ਕੇ ਹਾਜ਼ਰ ਹੋਏ ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਮੈਨੂੰ ਇਵੇਂ ਸਰਕਾਰ ਨੇ ਭੇਜਿਆ। ਪਹਿਲਾਂ ਗੁਰੂ ਕੇ ਸਿੱਖਾਂ ਨੇ ਉਹਨੂੰ ਕਚਹਿਰੇ ਵਿੱਚ ਖੜਾ ਕੀਤਾ, ਅਸਲ ਵਿੱਚ ਉਦੋਂ ਸਿੱਖ ਨੂੰ ਸਿੱਖੀ ਬਹੁਤ ਪਿਆਰੀ ਸੀ, ਬਸ ਵੱਡੀ ਗੱਲ ਇਹ ਹੈ। ਉਹਨਾਂ ਨੂੰ ਕਚਹਿਰੇ ਵਿੱਚ ਖੜਾ ਕੀਤਾ ਵੀ ਸੱਜਣਾ ਤੂੰ ਸਰਕਾਰੀ ਦਰਬਾਰੇ ਵੀ ਸਾਂਝ ਰੱਖਣਾ, ਪਹਿਲਾਂ ਤਾਂ ਤੇਰੀ ਸੁਧਾਈ ਹੋਏਗੀ। ਤੇ ਉਹਨੇ ਤਨਖਾਹ ਲਾਈ ਗਈ ਔਰ ਗੁਰੂ ਕੇ ਸਿੱਖ ਨੇ ਤਨਖਾਹ ਕਬੂਲੀ, ਕਬੂਲ ਕੇ ਤਨਖਾਹ ਆਪਣੇ ਮਨ ਵਿੱਚ ਭਾਵਨਾ ਬਣਾ ਕੇ ਫਿਰ ਉਹਨੇ ਪ੍ਰਸਤਾਵ ਰੱਖਿਆ ਭਈ ਇਵੇਂ ਮੈਂ ਇੱਕ ਜਗੀਰ ਲੈ ਕੇ ਆਇਆ। ਉਸ ਵੇਲੇ ਦਰਬਾਰਾ ਸਿੰਘ ਨੇ ਥੋੜਾ ਖਿਲਾਰਾ ਪੈ ਜਾਏਗਾ, ਦਰਬਾਰਾ ਸਿੰਘ ਭਾਈ ਨਾਨੂ ਸਿੰਘ ਦਾ ਬੇਟਾ ਹੈ, ਇਹ ਨਾਨੂ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ ਹੋਇਆ। ਬਸ ਮੈਂ ਇੰਨਾ ਕੁਝ ਹੀ ਦੱਸਦਾ, ਫਿਰ ਨਹੀਂ ਤਾਂ ਗੱਲ ਲੋਟ ਨਹੀਂ ਆਉਣੀ, ਆਪਣੀ ਬੰਨੇ ਨਹੀਂ ਲੱਗਣੀ ਗੱਲ। ਉਸ ਤੋਂ ਬਾਅਦ ਵਿੱਚ ਇਹ ਦਰਬਾਰਾ ਸਿੰਘ ਬੜਾ ਇਹਦਾ ਸਿੱਖੀ ਵਿੱਚ ਬੜਾ ਸਤਿਕਾਰ ਹੈ। ਦਰਬਾਰਾ ਸਿੰਘ ਉਸ ਵੇਲੇ ਤੇ ਅੱਗੇ ਇਹਨਾਂ ਜਥਿਆਂ ਦਾ ਮੁਖੀ ਸੀ ਤੇ ਉਹਨਾਂ ਨੇ ਜਦੋਂ ਦਰਬਾਰੇ ਉਹਦੇ ਦਰਬਾਰ ਚ ਜਾ ਕੇ ਗੱਲ ਕੀਤੀ ਤਾਂ ਉਦੋਂ ਦਰਬਾਰਾ ਸਿੰਘ ਨੇ ਕੁਝ ਬਚਨ ਕਹੇ, ਉਹਨੂੰ ਰਤਨ ਸਿੰਘ ਭੰਗੂ ਨੇ ਬਿਆਨ ਕੀਤਾ। ਦਰਬਾਰਾ ਸਿੰਘ ਅੱਗਿਓਂ ਕਹੀ, ਹਮ ਨਵਾਬੀ ਚਾਹੇ ਕਬ ਲਹੀ। ਕਹਿਣ ਲੱਗੇ ਭਲਿਆ ਵੀ ਤੂੰ ਕਿਹੜੇ ਮੂੰਹ ਨਾਲ ਨਵਾਬੀ ਲੈ ਕੇ ਆ ਗਿਆ, ਅਸੀਂ ਕਦੋਂ ਨਵਾਬੀ ਚਾਹੁੰਦੇ ਹਾਂ, ਅਸੀਂ ਤਾਂ ਚਾਹੁੰਦੇ ਹੀ ਨਹੀਂ ਨਵਾਬੀ ਨੂੰ। ਨਵਾਬੀ ਇੱਕ ਬੜਾ ਛੋਟਾ ਜਿਹਾ ਕਿਤਾਬ ਹੈ, ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਹਮਕੋ ਸਤਿਗੁਰ ਦਈ ਪਾਤਸ਼ਾਹੀ ਜਾਂ ਇਤਕੋ ਜਾਂ ਉਤਕੋ ਪਾਹੀ, ਕਹਿਣ ਲੱਗੇ ਸਾਨੂੰ ਤਾਂ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਵਾਬੀਆਂ ਕੀ ਕਰਨੀ ਹੈ, ਇੱਥੇ ਅਸੀਂ ਬੰਦਗੀ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਸੀਂ ਤਾਂ ਇੱਥੇ ਜਿਉਂਦੇ ਹਾਂ ਜੀ, ਰੱਬ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਸਾਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਤੇ ਦੂਜੀ ਗੱਲ, ਜੇ ਇੱਥੇ ਦੀ ਗੱਲ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਤਾਂ ਰੱਬ ਦੇ ਘਰ ਦੀ ਦਿੱਤੀ ਹੈ, ਜਾਂ ਇਤਕੋ ਜਾਂ ਉਤਕੋ ਪਾਗੀ, ਇੱਥੇ ਵੀ ਤੇ ਉੱਥੇ ਵੀ ਕਿਤੇ ਨਾ ਕਿਤੇ ਨਾ ਮਿਲੇਗੀ ਪਾਤਸ਼ਾਹੀ, ਸਾਨੂੰ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਹੀਂ ਇਹ ਚਾਹੁੰਦੇ। ਸਤਿਗੁਰ ਬਚਨ ਸਿੱਖਣ ਜੋ ਕਹੀ, ਹੋਗ ਬਾਤ ਨਾ ਖਾਲੀ ਜੰਗੀ, ਕਹਿਣ ਲੱਗੇ ਸਤਿਗੁਰੂ ਜੀ ਨੇ ਜਿਹੜੀ ਗੱਲ ਸਿੱਖਾਂ ਦੇ ਨਾਲ ਕੀਤੀ ਹੈ ਨਾ, ਉਹ ਯਕੀਨਨ ਹੋਵੇਗੀ, ਪਾਤਸ਼ਾਹੀ ਜ਼ਰੂਰ ਮਿਲੇਗੀ। ਸਤਿਗੁਰੂ ਜੀ ਨੇ ਕਦੇ ਸਾਡੇ ਨਾਲ ਧੋਖਾ ਨਹੀਂ ਕੀਤਾ, ਅਸੀਂ ਇਹ ਕਿਵੇਂ ਚਾਹੁੰਦੇ। ਸ਼ਾਡ ਪਾਤਸ਼ਾਹੀ ਕਿਮ ਲਹਿ ਨਵਾਬੀ, ਪਰ ਅਧੀਨ ਜਿਸ ਮਾਹੇ ਖਰਾਬੀ, ਕਹਿਣ ਲੱਗੇ ਅਸੀਂ ਪਾਤਸ਼ਾਹੀ ਛੱਡ ਕੇ, ਤੇ ਇਹ ਕਿਵੇਂ ਹੋ ਸਕਦਾ ਵੀ ਅਸੀਂ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਤੇ ਸਾਨੂੰ ਨਵਾਬੀ ਦੀ ਲੋੜ ਨਹੀਂ ਹੈ। ਗੁਰੂ ਕੇ ਸਿੱਖਾ ਸੁਵੇਕ ਸਿੰਘ ਜੀ, ਸ਼ੁਕਰ ਹੈ ਤੁਸੀਂ ਆਇਓ, ਸਾਨੂੰ ਇਸ ਗੱਲ ਦਾ ਵਾਸਤਾ ਨਹੀਂ, ਪਰ ਲੇਕਿਨ ਅਸੀਂ ਨਵਾਬੀ ਨਹੀਂ ਚਾਹੁੰਦੇ। ਕੁਝ ਇੱਕ ਗੱਲਾਂ ਗੁਰੂ ਦਰਬਾਰ ਵਿੱਚ ਬੈਠ ਕੇ ਫਿਰ ਧੀਰਜ ਨਾਲ ਵਿਚਾਰੀਆਂ ਗਈਆਂ। ਤੁਸੀਂ ਰਾਜਨੀਤੀ ਨਾਲ ਰਾਜਨੀਤੀ ਖੇਡੋ, ਦੱਸ ਕਈ ਵਾਰੀ ਇਹ ਬੇਨਤੀ ਕਰਦਾ, ਜੇ ਪੈਰ ਵਿੱਚ ਕੰਡਾ ਵੱਜ ਜਾਏ ਤਾਂ ਕੰਡਿਆਂ ਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਸਕਦੇ, ਹਾਲਾਂਕਿ ਕੰਡਾ ਦੁੱਖ ਦੇ ਰਿਹਾ, ਕਿਉਂਕਿ ਕੰਡੇ ਨੇ ਹੀ ਕੰਡਾ ਕੱਢਣਾ ਹੈ, ਕੰਡੇ ਤੋਂ ਬਿਨਾਂ ਕੰਡਾ ਵੀ ਨਹੀਂ ਕੱਢਿਆ ਜਾ ਸਕਦਾ, ਕੰਡਾ ਵੱਜ ਗਿਆ ਕੰਡੇ ਨਾਲ ਨਫ਼ਰਤ ਨਹੀਂ ਹੋ ਸਕਦੀ। ਸਰਕਾਰ ਦੁੱਖ ਦਿੰਦੀ ਹੈ ਨਾ, ਰਾਜਨੀਤੀ ਕਿਤੇ ਦੁੱਖ ਦਿੰਦੀ ਹੈ, ਤੇ ਰਾਜਨੀਤੀ ਸੁੱਖ ਵੀ ਦੇ ਸਕਦੀ, ਸਾਨੂੰ ਵਰਤਣ ਦੀ ਜਾਂਚ ਆਉਣੀ ਚਾਹੀਦੀ ਹੈ। ਸਿੱਖਾਂ ਨੇ ਉਸੇ ਵੇਲੇ ਗੱਲ ਕੀਤੀ, ਕਹਿਣ ਲੱਗੇ ਇਸ ਤਰ੍ਹਾਂ ਚੰਗਾ ਨਹੀਂ ਹੋਵੇਗਾ, ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਸਹੀ ਢੰਗ ਨਾਲ ਵਰਤੀਏ। ਉਦੋਂ ਗੁਰੂ ਕੇ ਸਿੱਖਾਂ ਨੇ ਬੈਠ ਕੇ ਧੀਰਜ ਨਾਲ ਵਿਚਾਰ ਕੀਤੀ ਤੇ ਵਿਚਾਰ ਬਣੀ ਵੀ ਹੁਣ ਨਵਾਬੀ ਦਈਏ ਕਿਹਨੂੰ। ਉਸ ਵੇਲੇ ਦਰਬਾਰ ਵਿੱਚ ਭਾਈ ਮਨੀ ਸਿੰਘ ਹੋਰੀ ਬੈਠੇ ਨੇ, ਦਰਬਾਰ ਵਿੱਚ ਭਾਈ ਦਰਬਾਰਾ ਸਿੰਘ ਹੋਰੀ ਬੈਠੇ ਨੇ, ਉਹਨਾਂ ਦੀ ਵਿਚਾਰ ਹੋਈ, ਪਰ ਉਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਨਹੀਂ ਅਸੀਂ ਨਵਾਬੀ ਨਹੀਂ ਨਿਭਾ ਸਕਾਂਗੇ। ਫਿਰ ਇਹ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਇਹਦਾ ਪਹਿਲਾ ਨਾਂ ਹੈ, ਇਹਦਾ ਪਹਿਲਾ ਨਾਂ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਫੈਜ਼ਲਾਪੁਰ ਦਾ ਸੀ ਇਹ। ਪੱਖਾ ਚੱਲ ਰਿਹਾ ਸੀ, ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਮੈਂ ਕਿਹੜੇ ਕਿਹੜੇ ਸਿੱਖ ਨੂੰ ਪੁੱਛਾਂਗੇ, ਸਾਰੇ ਸਿੱਖ ਜਵਾਬ ਦੇਣਗੇ, ਕਿਉਂਕਿ ਉਦੋਂ ਸਿੱਖ ਜਿਹੜਾ ਨਾ ਗੁਰੂ ਕੇ ਘਰ ਨਾਲ ਬਹੁਤ ਪਿਆਰ ਕਰਦਾ ਸੀ, ਉਹਦੇ ਮਨ ਵਿੱਚ ਹੰਕਾਰ ਨਹੀਂ ਸੀ, ਉਹਨੂੰ ਇਸ ਗੱਲ ਦਾ ਅਹਿਸਾਸ ਸੀ, ਸੁਖੀ ਵਸੈ ਮਸਕੀਨੀਆਂ ਆਪਣੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ, ਮੈਂ ਕਿਸੇ ਹਾਕਮੀ ਕੁਰਸੀ ਤੇ ਨਹੀਂ ਬੈਠਣਾ, ਮੈਂ ਤੇ ਨਿਮਰਤਾ ਨਾਲ ਗੁਰੂ ਕੀ ਸਿੱਖੀ ਕਮਾਉਣੀ ਹੈ। ਤਾਂ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਵਿਚਾਰ ਕਰਕੇ ਭਾਈ ਕਪੂਰ ਸਿੰਘ ਨੂੰ ਪੁੱਛਿਆ ਨਹੀਂ, ਉਹਨੂੰ ਹੁਕਮ ਕੀਤਾ ਵੀ ਤੈਨੂੰ ਦਰਬਾਰ ਵਿੱਚੋਂ ਹੁਕਮ ਹੈ, ਤੈਨੂੰ ਨਵਾਬੀ ਲੈਣੀ ਪਏਗੀ। ਨਵਾਬ ਕਪੂਰ ਸਿੰਘ ਪੱਖਾ ਚੱਲ ਰਹੇ ਸਨ, ਉਹਨਾਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੇਰੀਆਂ ਨਾਲ ਦੋ ਅਰਜੋਈਆਂ ਨੇ, ਮੇਰੀਆਂ ਦੋ ਬੇਨਤੀਆਂ ਕਬੂਲ ਕਰ ਲਓ। ਖਾਲਸੇ ਨੇ ਆਖਿਆ ਦੱਸੋ। ਕਹਿਣ ਲੱਗੇ ਪਹਿਲੀ ਬੇਨਤੀ ਮੇਰੀ ਇਹ ਹੈ, ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ, ਇਹ ਜਿਹੜੀ ਨਵਾਬੀ ਤੁਸੀਂ ਦੇਣ ਲੱਗੇ ਹੋ ਨਾ, ਇਹ ਗੁਰੂ ਦੇ ਚਰਨਾਂ ਨਾਲ ਛੁਹਾ ਕੇ ਦਿਓ, ਇਹ ਜਦੋਂ ਮੇਰੇ ਸਿਰ ਤੇ ਰੱਖੀ ਜਾਏ ਨਵਾਬੀ, ਇਹ ਸਿਰ ਦੇ ਵਿੱਚ ਕਦੇ ਹੰਕਾਰ ਪੈਦਾ ਨਾ ਹੋਵੇ, ਇਹਦੇ ਵਿੱਚ ਗੁਰੂ ਦਾ ਪਿਆਰ ਹੀ ਪੈਦਾ ਹੋਵੇ, ਮੈਂ ਹੰਕਾਰ ਨਹੀਂ ਕਰਨਾ ਚਾਹੁੰਦਾ। ਚਲੋ ਇਹ ਗੱਲ ਮੰਨ ਲਈ ਗਈ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨਾਲ ਛੁਹਾ ਕੇ ਤੁਹਾਨੂੰ ਇਹ ਨਵਾਬੀ ਦਿੱਤੀ ਜਾਏਗੀ। ਦੂਜੀ ਕੀ ਬੇਨਤੀ ਹੈ? ਦੂਜੀ ਬੇਨਤੀ ਉਹਨਾਂ ਇਹ ਕੀਤੀ ਵੀ ਮੈਂ ਨਿਕਲੀ ਉਮਰ ਤੋਂ ਹੀ, ਜਦੋਂ ਦਾ ਮੈਂ ਗੁਰੂ ਕੇ ਖਾਲਸੇ ਵਿੱਚ ਆ ਕੇ ਲੜਿਆ, ਮੈਂ ਉਦੋਂ ਦਾ ਹੀ ਤੁਹਾਡੇ ਘੋੜਿਆਂ ਦੀ ਲਿੱਦ ਚੁੱਕਦਾ ਆ ਰਿਹਾ, ਤੇ ਇੱਕ ਕੰਮ ਕਰਿਓ, ਜੇ ਨਵਾਬ ਕਪੂਰ ਸਿੰਘ ਬਣ ਕੇ ਮੈਂ ਗੁਰੂ ਦੀ ਸੇਵਾ ਤੋਂ ਨਾ ਲੁੱਟਿਆ ਜਾਵਾਂ, ਮੈਨੂੰ ਸੇਵਾ ਦੇ ਵਿੱਚੋਂ ਸਾਰਾ ਕੁਝ ਮਿਲਿਆ, ਤੇ ਕਿਰਪਾ ਕਰਿਓ ਜੇ ਮੈਂ ਘੋੜਿਆਂ ਦੀ ਲਿੱਦ ਉਵੇਂ ਚੁੱਕ ਕੇ ਸੇਵਾ ਕਰਦਾ ਰਵਾਂ, ਮੈਨੂੰ ਕਦੇ ਇਸ ਗੱਲ ਦੇ ਹਟਾਇਆ ਨਾ ਜਾਵੇ ਵੀ ਤੂੰ ਕੱਲ ਸਿੱਖੀ ਦੇ ਵਿੱਚ ਨਵਾਬ ਬਣਿਆ ਹੋਇਆ ਤੇ ਕੱਲ ਤੈਨੂੰ ਇਹ ਕੰਮ ਨਹੀਂ ਕਰਨਾ ਹੋਵੇਗਾ। ਨਹੀਂ, ਮੈਂ ਉਹ ਸੇਵਾ ਨਹੀਂ ਛੱਡਣੀ ਚਾਹੁੰਦਾ, ਬਲਕਿ ਮੇਰੇ ਤੇ ਮਿਹਰ ਪਰਿਆਤ ਰੱਖਿਓ, ਮੈਂ ਉਹ ਸੇਵਾ ਨਿਭਾ ਸਕਾਂ। ਗੁਰੂ ਕੇ ਸਿੱਖਾਂ ਨੇ ਦੋਵੇਂ ਗੱਲਾਂ ਕਬੂਲ ਕਰ ਲਈਆਂ। ਉਸ ਵੇਲੇ ਇੱਕ ਪੂਰਾ ਜਾਮਾ, ਪੂਰੇ ਕੱਪੜੇ, ਸਰੀਰਕ ਤੌਰ ਤੇ ਜਿਹਨੂੰ ਅੱਜ ਦੀ ਭਾਸ਼ਾ ਚ ਆਪਾਂ ਪੂਰਾ ਸੂਟ ਕਹਿ ਸਕਦੇ ਹਾਂ, ਇੱਕ ਦਸਤਾਰ ਉਸ ਵੇਲੇ ਗੁਰੂ ਕੇ ਸਿੱਖਾਂ ਲਈ, ਇੱਕ ਕਮਰਕਸਾ, ਇਹ ਦਾਤਾਂ ਉਹਨਾਂ ਨੇ ਭੇਜੀਆਂ ਸਨ, ਇਹਨੂੰ ਉਹਨਾਂ ਨੇ ਨਵਾਬੀ ਜਾਣ ਕੇ ਕਬੂਲ ਕਰ ਲਿਆ ਤੇ ਨਵਾਬ ਕਪੂਰ ਸਿੰਘ ਨੂੰ ਦਰਬਾਰ ਵਿੱਚ ਨਵਾਬੀ ਪਹਿਨਾਈ ਗਈ। ਇਹੋ ਨਵਾਬ ਕਪੂਰ ਸਿੰਘ ਹੈ ਜਿਹੜਾ ਮੁੜ ਕੇ ਸਿੱਖੀ ਦੇ ਲਈ, ਇਹਦੇ ਜਦੋਂ ਇਹ ਸ਼ਹੀਦ ਹੋਇਆ ਸੀ ਉਦੋਂ ਆਪਾਂ ਗੱਲ ਵੱਖਰੀ ਕਰਾਂਗੇ, ਇਹ ਜਦੋਂ ਸ਼ਹੀਦ ਹੋਇਆ ਸੀ ਕੁਝ ਇੱਕ ਸਿੱਖ ਐਸੇ ਸਨ ਜਿਨ੍ਹਾਂ ਦੇ ਸਰੀਰਾਂ ਦੇ ਅੰਗ ਲੱਭਣੇ ਔਖੇ ਸੀ ਵੀ ਕੋਈ ਅੰਗ ਅਜਿਹਾ ਹੈ ਜਿੱਥੇ ਕਦੇ ਜ਼ਖਮ ਨਾ ਹੋਇਆ ਹੋਵੇ। ਇੱਕ ਅੰਗ ਵੀ ਅਜਿਹਾ ਨਹੀਂ ਸੀ ਲੱਭਦਾ ਸਰੀਰ ਦੇ ਉੱਤੋਂ ਵੀ ਜਿੱਥੇ ਜ਼ਖਮ ਨਾ ਹੋਇਆ ਹੋਵੇ। ਇਤਨੇ ਗੁਰੂ ਕੇ ਖਾਤਰ, ਇਹ ਗੁਰੂ ਦੀ ਸਿੱਖੀ ਦੀ ਖਾਤਰ ਇਹਨਾਂ ਆਪਣਾ ਆਪਾ ਵਾਰਿਆ। ਗੱਲ ਅੱਗੇ ਤੋਰਾਂ, ਇਹ ਨਵਾਬੀ ਸਿਰਫ 4 ਮਹੀਨੇ ਚੱਲ ਸਕੀ, ਇਹ ਫੈਸਲਾ ਸਿਰਫ 4 ਮਹੀਨੇ ਚੱਲ ਸਕਿਆ। ਉਦੋਂ ਗੁਰੂ ਕੇ ਸਿੱਖ ਆ ਗਏ ਤੇ ਭਾਈ ਮਨੀ ਸਿੰਘ ਹੋਰੀ ਦਰਬਾਰ ਸਾਹਿਬ ਆ ਕੇ ਫਿਰ ਸੇਵਾ ਸੰਭਾਲ ਲਈ। ਇਹਨਾਂ ਨੇ ਉਸ ਮਾਝੇ ਦੇ ਇਲਾਕੇ ਵਿੱਚੋਂ ਪ੍ਰਚਾਰ ਛੱਡ ਕੇ ਮੁੜ ਕੇ ਦਰਬਾਰ ਸਾਹਿਬ ਆ ਗਏ, ਪ੍ਰਕਾਸ਼ ਹੋਣ ਲੱਗ ਪਿਆ। ਗੁਰੂ ਕੇ ਸਿੱਖ ਆ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਲੱਗ ਪਏ, ਦੁਬਾਰੇ ਗੁਰੂ ਕੇ ਚਰਨਾਂ ਨਾਲ ਜੁੜ ਗਏ। ਪਰ ਇਹ 4 ਮਹੀਨੇ ਹੀ ਚੱਲੀ, ਕਰੀਬ 4 ਮਹੀਨੇ ਦੇ ਵਿੱਚ ਇਹ 5ਵੇਂ ਮਹੀਨੇ ਦੇ ਵਿੱਚ ਇਹ ਨਵਾਬੀ ਫਿਰ ਦੁਬਾਰੇ ਟੁੱਟ ਗਈ। ਕਿਉਂਕਿ ਇੱਕ ਨਾ ਹੋਰ ਨੋਟ ਰੱਖਿਓ, ਕਿਉਂਕਿ ਇਹਨੇ ਤੁਹਾਨੂੰ ਅੱਗੇ ਇਤਿਹਾਸ ਚ ਬੜਾ ਕੰਮ ਆਉਣਾ ਹੈ। ਜ਼ਕਰੀਆ ਖਾਨ ਦਾ ਵਜ਼ੀਰ ਹੈ, ਉਹਦਾ ਨਾਂ ਹੈ ਲਖਪਤ ਰਾਏ। ਇਹ 3 ਭਰਾ ਨੇ, ਇਹਨਾਂ ਦਾ ਜ਼ਿਕਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਛੋਟਾ ਘੱਲੂਘਾਰਾ ਇਸੇ ਦੇ ਦੁਆਲੇ ਘੁੰਮਣਾ ਹੈ। ਇਹ ਲਖਪਤ ਰਾਏ ਵਜ਼ੀਰ ਹੈ ਜ਼ਕਰੀਆ ਖਾਨ ਦਾ। ਇਹਨੇ ਜਾ ਕੇ ਬਿਨਾਂ ਦੱਸਿਆਂ ਗੁਰੂ ਕੇ ਸਿੱਖਾਂ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਜਿਵੇਂ ਕਿਵੇਂ ਹੋਇਆ, ਲੜਾਈ ਵਿੱਚ ਇਹਨੂੰ ਹਰਾ ਕੇ ਤਾਂ ਭੇਜ ਦਿੱਤਾ, ਪਰ ਇੱਕ ਨਵਾਬੀ ਦਾ ਜਿਹੜਾ ਪਰਨ ਸੀ ਉਹ ਟੁੱਟ ਗਿਆ। ਸਿਰਫ 4 ਜਾਂ 4.5 ਮਹੀਨੇ ਸਿੱਖਾਂ ਕੋਲੇ ਵਾਸਤਾ ਰਿਹਾ। ਫਿਰ ਦੁਬਾਰੇ ਕਹਿਰ ਵਰਤਿਆ। ਭਾਈ ਮਨੀ ਸਿੰਘ ਹੋਰਾਂ ਨੇ ਵਿਚਾਰ ਬਣਾਈ, ਭਾਈ ਮਨੀ ਸਿੰਘ ਹੋਰਾਂ ਦਾ ਬੜਾ ਅਦਬ ਸੀ ਸਿੱਖੀ ਦੇ ਅੰਦਰ। ਭਾਈ ਮਨੀ ਸਿੰਘ ਹੋਰਾਂ ਵਿਚਾਰ ਬਣਾਈ ਵੀ ਕਿਸੇ ਤਰ੍ਹਾਂ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ 1733 ਦੇ ਵਿੱਚ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ, ਇਹ ਨਾਂ ਨਹੀਂ ਮੈਨੂੰ ਲੱਭ ਸਕਿਆ ਕਿਧਰੋਂ ਵੀ, ਬੜੀ ਕੋਸ਼ਿਸ਼ ਕੀਤੀ। ਉਸ ਵੇਲੇ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ ਵੀ ਕਿਸੇ ਤਰੀਕੇ ਤੁਸੀਂ ਸਾਨੂੰ ਇਸ 1733 ਦੀ ਇਸ ਦੀਵਾਲੀ ਦੇ ਉੱਤੇ ਇਕੱਠੇ ਹੋ ਲੈਣ ਦਿਓ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਫਿਰ ਅੱਗੇ ਤੁਰਨਾ ਇੱਥੋਂ ਹੀ ਗੱਲ। ਸਿੱਖ ਵਿਸਾਖੀ ਮਨਾਉਂਦਾ ਹੈ ਪਰ ਇਹ ਉਹ ਵਿਸਾਖੀ ਨਹੀਂ ਹੈ ਜਿਹੜੀ ਵਿਸਾਖੀ ਆਮ ਲੋਕੀ ਮਨਾਉਂਦੇ ਨੇ। ਸਿੱਖ ਦੀਵਾਲੀ ਮਨਾਉਂਦਾ ਹੈ ਪਰ ਇਹ ਉਹ ਦੀਵਾਲੀ ਨਹੀਂ ਹੈ ਜਿਹੜੀ ਆਮ ਲੋਕੀ ਮਨਾਉਂਦੇ ਨੇ। ਹੁਣ ਸਵਾਲ ਖੜਾ ਹੈ, ਇੱਕ ਸਾਡੇ ਨਾਂ ਨਾਲ ਜੋੜ ਦਿੱਤੀ ਗਈ ਗੱਲ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਏ ਨੇ ਤੇ ਉਦੋਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਉੱਤੇ ਦੀਵਾਲੀ ਦੀਪਮਾਲਾ ਕੀਤੀ। ਖਿਮਾ ਕਰੇ ਜੇ ਮੈਂ ਕਿਸੇ ਦੀ ਭਾਵਨਾ ਨੂੰ ਠੋਕਰ ਨਹੀਂ ਮਾਰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਨਿਕਲਦਿਆਂ ਸਾਰ ਪਹਿਲਾਂ ਭਾਈ ਸਾਈਂ ਦਾਸ ਕੋਲ ਆਏ ਨੇ, ਭਾਈ ਗਿਡਰੋਲੀ, ਬਹੁਤ ਥਾਵਾਂ ਤੇ ਸਿੱਖਾਂ ਨੂੰ ਮਿਲਦੇ ਆਏ ਨੇ ਤੇ ਉੱਥੇ ਉਹਨਾਂ ਨੇ ਕਿਉਂ ਨਹੀਂ ਕੀਤੀ ਜਿਹੜੀ ਦੀਪਮਾਲਾ ਕਰਨੀ ਸੀ। ਇਹ ਕੁਝ ਇੱਕ ਗੱਲਾਂ ਇਸ ਤਰੀਕੇ ਨਾਲ ਸਾਡੇ ਨਾਲ ਜੋੜ ਦਿੱਤੀਆਂ ਗਈਆਂ ਵੀ ਅੱਜ ਸਾਡੇ ਕੋਲੋਂ ਕੱਢਣੀਆਂ ਔਖੀਆਂ ਨੇ। ਸਿੱਖਾਂ ਦੇ ਵਿੱਚ ਦੀਵਾਲੀ ਬਹੁਤ ਪੁਰਾਣੀ ਮਨਾਈ ਜਾਂਦੀ ਹੈ। ਸਵਾਲ ਖੜਾ ਹੈ, ਜੇ ਸਿੱਖ ਵਿਸਾਖੀ ਨੂੰ ਨਹੀਂ ਮੰਨਦਾ, ਜੇ ਦੀਵਾਲੀ ਨੂੰ ਨਹੀਂ ਮੰਨਦਾ ਤੇ ਮਨਾਏ ਕਿਉਂ ਜਾਂਦੇ ਸਨ? ਉਦੋਂ ਮਜਬੂਰੀ ਸੀ ਕਿਉਂਕਿ ਸਿੱਖ ਰਹਿੰਦੇ ਸਨ ਜੰਗਲਾਂ ਵਿੱਚ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਬਾਕੀ ਦਿਨਾਂ ਦਾ। ਤੇ ਜਿਹੜੇ ਦੀਵਾਲੀ ਤੇ ਵਿਸਾਖੀ ਦੋ ਦਿਨ ਅਜਿਹੇ ਹੁੰਦੇ ਸਨ ਜਿਹੜੇ ਸਾਲ ਵਿੱਚ ਕਰੀਬ ਕਰੀਬ ਨਵਾਂ ਸਾਲ ਆਉਂਦਿਆਂ ਸਨ, ਸਭ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ, ਇਹ ਕਿਤੋਂ ਨਾ ਕਿਤੋਂ ਪਤਾ ਕਰ ਲੈਂਦੇ ਸਨ, ਇੱਕ ਦੂਜੇ ਨੂੰ ਮਿਲ ਕੇ ਵੀ ਨਹੀਂ ਸਨ ਦੱਸ ਸਕਦੇ, ਕਿਉਂਕਿ ਕੋਈ ਸਿੱਖ ਕਿਤੇ ਰਹਿੰਦਾ, ਕੋਈ ਕਿਤੇ ਰਹਿੰਦਾ, ਜੰਗਲਾਂ ਵਿੱਚ ਆਪਸ ਵਿੱਚ ਹੀ ਕੋਈ ਸੰਬੰਧ ਨਹੀਂ ਸੀ ਹੁੰਦਾ। ਤਾਂ ਫਿਰ ਉਦੋਂ ਇੱਕ ਵਿਚਾਰ ਬਣਾ ਲੈਂਦੇ ਸਨ, ਜਾਂ ਤੇ ਵਿਸਾਖੀ ਤੇ ਸਰਬੱਤ ਖਾਲਸਾ ਹੁੰਦਾ ਸੀ, ਜਾਂ ਫਿਰ ਜਾਂ ਦੀਵਾਲੀ ਤੇ ਸਰਬੱਤ ਖਾਲਸਾ ਹੁੰਦਾ ਸੀ। ਬਹੁਤ ਲੰਮਾ ਸਮਾਂ ਸਰਬੱਤ ਖਾਲਸੇ ਹੁੰਦੇ ਰਹੇ, ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਬੱਤ ਖਾਲਸਾ ਬੰਦ ਹੋਇਆ। ਉਹ ਡੋਗਰਿਆਂ ਤੋਂ ਡਰਦਾ, ਸਰਬੱਤ ਖਾਲਸਾ ਨਹੀਂ ਸੀ ਹੋਣ ਦਿੰਦਾ, ਨਹੀਂ ਤਾਂ ਉਸ ਤੋਂ ਪਹਿਲਾਂ ਸਰਬੱਤ ਖਾਲਸੇ ਵਿੱਚ ਹੀ ਸਾਰੇ ਸਿੱਖ ਇਕੱਠੇ ਹੋ ਕੇ ਫੈਸਲੇ ਲੈਂਦੇ ਸਨ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਸਰਕਾਰੀ ਦਰਬਾਰੇ ਖਬਰ ਪਹੁੰਚਾਈ ਜ਼ਕਰੀਆ ਖਾਨ ਦੇ ਕੋਲ ਵੀ ਸਾਨੂੰ ਵਿਸਾਖੀ ਮਨਾ ਲੈਣ ਦਿਓ, ਸਾਨੂੰ ਦੀਵਾਲੀ ਮਨਾ ਲੈਣ ਦਿਓ, ਤੇ ਦੀਵਾਲੀ ਤੇ ਸਰਬੱਤ ਖਾਲਸਾ ਕਰਕੇ ਅਸੀਂ ਤੇ ਕੁਝ ਇੱਕ ਸਿੱਖ ਇਕੱਠੇ ਹੋਵਾਂਗੇ, ਜਿਵੇਂ ਤੁਸੀਂ ਕਹੋਗੇ ਅਸੀਂ ਥੋੜੀਆਂ ਬਹੁਤੀਆਂ ਗੱਲਾਂ ਤੁਹਾਡੀਆਂ ਵੀ ਮੰਨਾਂਗੇ। ਜ਼ਕਰੀਆ ਖਾਨ ਨੇ ਫਾਇਦਾ ਉਠਾਇਆ, ਉਹਨੇ ਆਖਿਆ ਵੀ ਜੇ ਤੁਸੀਂ ਇਵੇਂ ਇਕੱਠੇ ਹੋਣਾ ਹੈ ਨਾ, ਤੁਹਾਨੂੰ ਇੱਕ ਮੀਟਿੰਗ ਦਾ, ਇੱਕ ਵਾਰੀ ਸਰਬੱਤ ਖਾਲਸਾ ਕਰਨ ਦਾ 10,000 ਰੁਪਈਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਣਾ ਹੋਏਗਾ। ਭਾਈ ਮਨੀ ਸਿੰਘ ਹੋਰਾਂ ਹਾਮੀ ਭਰੀ ਵੀ ਠੀਕ ਹੈ, ਇਹ ਤੁਹਾਡੀ ਗੱਲ ਮੰਨੇ ਹੈ, ਅਸੀਂ 10,000 ਰੁਪਈਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾਵਾਂਗੇ, ਵਾਅਦਾ ਰਿਹਾ, ਪਰ ਲੇਕਿਨ ਸਾਨੂੰ ਸਿੱਖਾਂ ਨੂੰ ਇਕੱਠੇ ਹੋ ਲੈਣ ਦਿਓ। ਉਹਨਾਂ ਆਖੇ ਠੀਕ ਹੈ, ਸਾਰੀ ਅੱਗੇ ਮਿਲ ਗਈ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਕੁਝ ਇੱਕ ਚਿੱਠੀਆਂ ਜਿੱਥੇ ਜਿੱਥੇ ਮਾੜਾ ਮੋਟਾ ਪਤਾ ਸੀ ਉੱਥੇ ਵਾਸਤੇ ਕੱਢੀਆਂ, ਤੇ ਅੱਗੇ ਪਿੱਛੇ ਗੁਰੂ ਕੇ ਸਿੱਖਾਂ ਨੂੰ ਭੇਜਿਆ ਜਿਵੇਂ ਦਾ ਪ੍ਰਬੰਧ ਹੋ ਸਕਦਾ ਸਾਰਿਆਂ ਨੂੰ ਖਬਰ ਪਹੁੰਚਾਈ ਜਾਵੇ ਪਰ 1733 ਦੇ ਵਿੱਚ ਦੀਵਾਲੀ ਦੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਾ। ਇਹ ਉਸ ਵੇਲੇ ਡੇਟਾਂ ਆਈਆਂ ਸਨ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ 1733 ਵਿੱਚ ਇਕੱਠੇ ਕਰਨ ਵਾਸਤੇ ਪ੍ਰਬੰਧ ਕੀਤਾ ਗਿਆ। ਇੱਧਰ ਸਿੱਖ ਆਪਣਾ ਪ੍ਰਬੰਧ ਕਰਨ ਲੱਗ ਪਏ, ਉਧਰ ਜ਼ਾਲਮ ਆਪਣਾ ਪ੍ਰਬੰਧ ਕਰਨ ਲੱਗ ਪਿਆ। ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਜਦੋਂ ਸਿੱਖ ਇਕੱਠੇ ਹੋ ਕੇ ਆ ਜਾਣ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਮੈਂ ਇੱਕੋ ਜਗ੍ਹਾ ਮਾਰ ਦਿਆਂ, ਤੇ ਜੇ ਬਹੁਤੇ ਥੋੜੇ ਬਹੁਤੇ ਬਚ ਵੀ ਗਏ ਤੇ ਉਹਨਾਂ ਨੂੰ ਬਾਹਰ ਸ਼ਿਕਾਰ ਕਰਕੇ ਮਾਰ ਦਿਆਂਗਾ, ਪਰ ਏਦੋ ਚੰਗਾ ਮੇਰੇ ਕੋਲ ਸਮਾਂ ਨਹੀਂ ਹੋ ਸਕਦਾ, ਨਾਲੇ ਤਾਂ ਇਹਨਾਂ ਨੇ ਪੈਸਾ ਵੀ ਦੇਣਾ ਮੈਨੂੰ ਤੇ ਉਸ ਵੇਲੇ ਇਹਨਾਂ ਕੋਲ ਪੈਸਾ ਵੀ ਹੋਵੇਗਾ, ਮੈਂ ਉਹ ਵੀ ਲੁੱਟ ਲਾਂਗਾ, ਸਿੱਖਾਂ ਨੂੰ ਵੀ ਬਰਬਾਦ ਕਰ ਦਿਆਂਗਾ। ਇਹ ਬਦਨੀਤੀ ਫਿਰ ਸਿੱਖਾਂ ਕੋਲ ਪਹੁੰਚ ਗਈ। ਭਾਈ ਮਨੀ ਸਿੰਘ ਹੋਰਾਂ ਫਿਰ ਦੁਬਾਰੇ ਐਲਾਨ ਕੀਤਾ ਭਈ ਨਹੀਂ ਗੁਰੂ ਕੇ ਪਿਆਰਿਓ, ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਤੇ ਨਾ ਆਇਓ, ਜ਼ਾਲਮ ਦੀ ਨੀਤ ਬੜੀ ਬਦਨੀਤ ਹੈ, ਉਦੋਂ ਸਿੱਖ ਨਾ ਸਾਰੇ ਆਏ ਤੇ ਜਿੰਨੇ ਕੁ ਵੀ ਆਏ ਉਹ ਇੱਥੇ ਤੱਕ ਚੋਰੀ ਛਪੋਰੀ ਨਿਕਲ ਕੇ ਪਹੁੰਚ ਕੇ ਇਕੱਠੇ ਹੋ ਕੇ ਚਲੇ ਗਏ ਜਿਵੇਂ ਕਿਵੇਂ ਹੋਇਆ, ਪਰ ਸਰਬੱਤ ਖਾਲਸਾ ਨਹੀਂ ਹੋ ਸਕਿਆ। ਹੁਣ ਜ਼ਕਰੀਆ ਖਾਨ ਦੇ ਬੰਦੇ ਆ ਹਾਜ਼ਰ ਹੋਏ ਵੀ ਤੁਸੀਂ 10,000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਤੇ ਸਾਨੂੰ 10,000 ਰੁਪਇਆ ਦਿਓ। ਉਹਨਾਂ ਬਚਨ ਆਖੇ ਵੀ ਦੇਖੋ ਤੁਹਾਡੀ ਨੀਅਤ ਬਦਨੀਅਤ ਹੋਣ ਕਰਕੇ ਅਸੀਂ ਇਹ ਸਰਬੱਤ ਖਾਲਸਾ ਨਹੀਂ ਕਰ ਸਕੇ, ਜਿਹਦੇ ਕਾਰਨ ਕਰਕੇ ਵੀ ਤੁਹਾਨੂੰ 10,000 ਰੁਪਇਆ ਦੇਣਾ ਬਣਦਾ ਨਹੀਂ। ਉਹਨਾਂ ਆਖਿਆ ਨਹੀਂ ਤੁਹਾਨੂੰ ਦੇਣਾ ਪਏਗਾ। ਉਹਨਾਂ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਬਚਨ ਆਖ ਦਿੱਤਾ, ਕਹਿਣ ਲੱਗੇ ਫਿਰ ਸਾਨੂੰ 1734 ਦੀ ਵਿਸਾਖੀ ਵੇਲੇ ਇਕੱਠੇ ਹੋ ਜਾਣ ਦਿਓ ਤੇ ਫਿਰ ਅਸੀਂ ਤੁਹਾਨੂੰ 10,000 ਰੁਪਇਆ ਫਿਰ ਦੇ ਦਿਆਂਗੇ। ਉਹਨਾਂ ਆਖਿਆ ਠੀਕ ਹੈ, ਦੁਬਾਰੇ ਫਿਰ ਇਕੱਠੇ ਹੋ ਜਾਓ। ਪਰ ਫਿਰ ਦੁਬਾਰੇ ਸੁਨੇਹਾ ਇਹੋ ਚਲਾ ਗਿਆ, ਇਵੇਂ ਦੀ ਸਾਰੀ ਗੱਲਬਾਤ ਹੋਈ, ਉਦੋਂ ਦੁਬਾਰੇ ਫਿਰ ਸੁਨੇਹੇ ਚਲੇ ਗਏ ਇਕੱਠੇ ਹੋਣ ਦੇ। ਪਰ ਜਦੋਂ ਨੀਅਤ ਬਦਨੀਤ ਹੋਈ ਜ਼ਕਰੀਆ ਖਾਨ ਦੀ, ਫਿਰ ਦੁਬਾਰੇ ਸੁਨੇਹੇ ਭੇਜੇ ਵੀ ਨਹੀਂ ਆਉਣਾ। ਦੂਜੀ ਵਾਰੀ 1734 ਦੇ ਵਿਸਾਖ ਮਹੀਨੇ ਦੀ ਵੀ ਉਹਨਾਂ ਦਿਨਾਂ ਦੇ ਵਿੱਚ ਉਹ ਇਕੱਤਰ ਤਾਂ ਨਾ ਹੋ ਸਕੇ। ਉਦੋਂ ਵਿਸਾਖੀ ਮਾਰਚ ਵਿੱਚ ਆਉਂਦੀ ਸੀ, ਯਾਦ ਰੱਖਿਓ, ਜੋ ਪਿਛਲੇ ਦੇ ਦਿਨਾਂ ਚ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ, ਗਗੇਰੀਅਨ ਕੈਲੰਡਰ 1752 ਵਿੱਚ ਬਣਿਆ, ਉਦੋਂ 12 ਦਿਨ ਅੱਗੇ ਹੋਏ ਨੇ, ਇਹ ਸਨ 1734 ਚੱਲ ਰਿਹਾ ਜਿਹੜਾ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਸ ਦੇ ਦਰਮਿਆਨ ਕੀ ਹੋਇਆ, ਉਹ ਮਾਰਚ ਦੇ ਮਹੀਨੇ ਨਹੀਂ ਇਕੱਤਰਤਾ ਹੋ ਸਕੀ। ਜ਼ਕਰੀਆ ਖਾਨ ਦੇ ਬੰਦੇ ਫਿਰ ਆ ਗਏ, ਉਹਨਾਂ ਆਕੇ ਆਖਿਆ ਵੀ ਸਾਡੇ ਪੈਸੇ, ਤੇ ਭਾਈ ਮਨੀ ਸਿੰਘ ਹੋਰਾਂ ਬੱਚਨ ਆਖੇ ਵੀ ਸੱਜਣਾ ਤੂੰ ਦੋਏ ਵਾਰੀ ਆਪਣੀ ਨੀਤ ਬਦਨੀਤ ਕਰ ਲਈ ਤੇ ਇਸ ਤਰ੍ਹਾਂ ਤੈਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਗੁਰੂ ਘਰ ਦੀ ਗੋਲਕ ਦੇ। ਗੱਲ ਪੈਸਿਆਂ ਦੀ ਨਹੀਂ ਹੈ। ਅਜੋਕੇ ਸਮੇਂ ਚ ਵੀ ਮੈਂ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਕਰਨਾ ਹੁੰਦਾ ਵਾ ਜਦੋਂ ਕਿਤੇ ਇਹੋ ਜਿਹੀ ਗੱਲ ਆਉਂਦੀ ਹੈ, ਸਿੱਖਾ ਗੁਰੂ ਦਾ ਇੱਕ ਇੱਕ ਪੈਸਾ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਤੇ ਕੋਲ ਬੈਠ ਕੇ ਕਹਿਣ ਲੱਗਿਆ ਪਰ ਸਤਿਗੁਰੂ ਜੀ ਮੈਨੂੰ ਦੱਸੋ ਕਿੰਨੀ ਜਗੀਰ ਲਾਵਾਂ, ਤੁਹਾਡਾ ਲੰਗਰ ਤੁਹਾਡਾ ਪ੍ਰਬੰਧ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ। ਸਾਹਿਬ ਕਹਿਣ ਲੱਗੇ ਵੀ ਨਹੀਂ ਕੋਈ ਗੱਲ ਨਹੀਂ, ਮੇਰੇ ਸਿੱਖ ਬੜੇ ਅਮੀਰ ਨੇ, ਸਿੱਖ ਬੜੇ ਅਮੀਰ ਨੇ ਤੇ ਤੇਰੀ ਜਗੀਰਾਂ ਦੀ ਲੋੜ ਨਹੀਂ ਪਏਗੀ। ਉਸੇ ਵੇਲੇ ਇੱਕ ਬੱਚਾ ਆਇਆ ਤੇ ਬੱਚੇ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਮੱਥਾ ਟੇਕਿਆ ਤੇ ਕੁਝ ਪੈਸੇ ਟੁੱਟੇ ਹੋਏ ਉਹਨੇ ਆਪਣੇ ਬੋਝੇ ਚੋਂ ਕੱਢੇ, ਰੁਮਾਲ ਚੋਂ ਕੱਢੇ, ਗੁਰੂ ਅਮਰਦਾਸ ਜੀ ਦੀ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਉਹਦੇ ਕੋਲ ਦਿਹਾੜੀ ਕਰਦਿਆਂ ਕਰਦਿਆਂ ਵਕਤ ਨਹੀਂ ਮਿਲ ਸਕਿਆ, ਸਤਿਗੁਰੂ ਜੀ ਉਹ ਕੰਮ ਨਹੀਂ ਸੀ ਤੋੜਨਾ ਚਾਹੁੰਦਾ ਤੇ ਉਹਨੇ ਪੈਸੇ ਭੇਜੇ ਨੇ, ਆਹ ਸਾਡਾ ਦਸਵੰਧ ਬਣਦਾ ਕਈ ਮਹੀਨਿਆਂ ਦਾ, ਟੁੱਟੇ ਹੋਏ ਪੈਸੇ, ਇੱਕ ਰੁਪਈਆ ਵੀ ਪੂਰਾ ਨਹੀਂ, ਟੁੱਟੇ ਹੋਏ ਪੈਸੇ ਉਹ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਦਸਵੰਧ ਭੇਟਾ ਕਰਕੇ ਆਈ, ਮੈਂ ਅੱਗੇ ਪਿੱਛੇ ਜਾ ਕੇ ਗੁਰੂ ਦੇ ਦਰਸ਼ਨ ਕਰ ਆਉਣਾ ਤੇ ਮੇਰੇ ਕੋਲ ਇੰਨਾ ਵਕਤ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਨੇ ਆਪਣੀ ਤਲੀ ਤੇ ਰੱਖੇ ਟੁੱਟੇ ਪੈਸੇ ਅਕਬਰ ਦੇ ਸਾਹਮਣੇ ਕਰਕੇ ਕਹਿਣ ਲੱਗੇ, ਮੇਰਾ ਜਿਹੜਾ ਲੰਗਰ ਚੱਲਦਾ ਨਾ ਉਹ ਇਹਨਾਂ ਸਿੱਖਾਂ ਦੇ ਆਸਰੇ ਚੱਲਦਾ, ਆਹ ਸਿੱਖ ਦੀ ਤੈਨੂੰ ਦਿਸਦੇ ਹੋਣਗੇ ਪੈਸੇ ਪਰ ਇਹ ਮੈਨੂੰ ਸਿੱਖ ਸਭ ਤੋਂ ਅਮੀਰ ਲੱਗਦਾ ਕਿਉਂਕਿ ਇਹਦੀ ਦਸਾਂ ਨੂੰ ਉਹਦੀ ਕਿਰਤ ਕਮਾਈ ਵਿੱਚ ਪਈ ਹੋਈ ਹੈ, ਉਹਨੇ ਬਰਕਤਾਂ ਪਾਉਣੀਆਂ ਨੇ ਇੱਥੇ। ਇਤਨਾ ਮਾਣ ਹੁੰਦਾ ਸੀ ਗੁਰੂ ਨੂੰ ਸਿੱਖਾਂ ਤੇ, ਸਿੱਖਾਂ ਨੂੰ ਆਪਣੇ ਗੁਰੂ ਤੇ। ਵਕਤ ਗੁਜ਼ਰਿਆ, ਜਿਹੜੀ ਬੇਨਤੀ ਕਰਾਂ, ਭਾਈ ਮਨੀ ਸਿੰਘ ਹੋਰ ਬਚਨ ਆਖੇ ਕਹਿਣ ਲੱਗੇ, ਸੱਜਣਾ ਗੱਲ 10,000 ਰੁਪਏ ਦੀ ਨਹੀਂ ਹੈ, ਇਸ ਵੇਲੇ ਸਿੱਖ ਇੰਨੇ ਥੋੜੇ ਨੇ, ਅਸੀਂ ਜੇ ਖਰੀਦਣੇ ਵੀ ਚਾਹੀਏ ਤਾਂ ਵੀ 10,000 ਰੁਪਇਆ ਕੋਈ ਵੱਡੀ ਗੱਲ ਨਹੀਂ, ਲੇਕਿਨ ਇਹ ਗੁਰੂ ਘਰ ਦੀ ਗੋਲਕ ਦਾ ਪੈਸਾ ਜਿਵੇਂ ਤੂੰ ਲਿਜਾਣਾ ਚਾਹੁੰਦਾ ਉਵੇਂ ਅਸੀਂ ਤੈਨੂੰ ਨਹੀਂ ਦੇ ਦੇਣਾ। ਭਾਈ ਮਨੀ ਸਿੰਘ ਹੋਰਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਇੱਕ ਗੱਲ ਇੱਥੇ ਬਹੁਤ ਧਿਆਨ ਦੇ ਕੇ ਸੁਣਿਓ, ਜੇ ਮੈਂ ਬੇਨਤੀ ਕਰਾਂ, ਆਪਾਂ ਸਾਡੇ ਸ਼ਹੀਦ ਹੀ ਅਸਲ ਵਿੱਚ ਇੰਨੇ ਨੇ ਵੀ ਅਸੀਂ ਨਹੀਂ ਯਾਦ ਰੱਖ ਸਕੇ। ਹੱਥ ਜੋੜ ਬੇਨਤੀ ਕਰਨ ਲੱਗਾ, ਇੱਥੇ ਧਿਆਨ ਦਿਓ ਜੀ ਇੱਕ ਬਹੁਤ। ਭਾਈ ਮਨੀ ਸਿੰਘ ਹੋਰਾਂ ਦੀ ਅਸੀਂ ਇਕੱਲੀ ਸ਼ਹਾਦਤ ਦਾ ਜ਼ਿਕਰ ਕਰ ਦਿੰਦੇ ਹਾਂ, ਚੇਤਾ ਰੱਖਿਓ ਜੀ, ਇੱਥੇ ਮੈਂ ਥੋੜਾ ਜਿਹਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਮਨੀ ਸਿੰਘ ਹੋਰਾਂ ਦੇ ਨਾਲ ਨੰਬਰ 1 ਉਹਦਾ ਸਭ ਤੋਂ ਨਾਲ ਪਿਆਰਾ ਭਰਾ ਭਾਈ ਜਗਤ ਸਿੰਘ ਉਹਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦੂਜੀ ਗੱਲ, ਇਹਨਾਂ ਦਾ ਪੁੱਤਰ ਭਾਈ ਚਿੱਤਰ ਸਿੰਘ, ਇਹ ਭਾਈ ਬਚਿੱਤਰ ਸਿੰਘ ਤੋਂ ਵੱਡਾ ਹੈ, ਜਿਹੜਾ ਬਚਿੱਤਰ ਸਿੰਘ ਨਾਗਣੀ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ, ਇਹ ਭਾਈ ਮਨੀ ਸਿੰਘ ਹੋਰਾਂ ਦਾ ਪੁੱਤਰ ਹੈ। ਇਹਨਾਂ ਦਾ ਭਰਾ ਭਾਈ ਜਗਤ ਸਿੰਘ, ਇਹਨਾਂ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਤੇ ਨਾਲ ਭਾਈ ਇਹ ਗੁਰੂ ਕੇ ਪਿਆਰ ਵਾਲਾ ਭਾਈ ਚਿੱਤਰ ਸਿੰਘ, ਇਹ ਨਾਲ ਗ੍ਰਿਫਤਾਰ ਕੀਤੇ ਗਏ ਨੇ ਤੇ ਨਾਲ ਇਹਨਾਂ ਦੇ ਇੱਕ ਗੁਲਜ਼ਾਰ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਰਣ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਭੂਪਤ ਸਿੰਘ, ਇਹ ਸਾਰੇ ਸਿੱਖ ਗ੍ਰਿਫਤਾਰ ਕੀਤੇ ਗਏ ਤੇ ਨਾਲ ਇਹਨਾਂ ਦੇ ਘਰ ਵਾਲੀ ਬਸੰਤੀ, ਜਿਹਦਾ ਪਹਿਲਾ ਨਾਂ ਹੈ ਅੰਮ੍ਰਿਤ ਛਕਣ ਤੋਂ ਬਾਅਦ ਬਸੰਤ ਕੌਰ ਬਣੀ, ਇਹ ਵੀ ਨਾਲ ਗ੍ਰਿਫਤਾਰ ਕੀਤੀ ਗਈ। ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ, ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਕਈ ਵਾਰੀ ਮੇਰਾ ਜੀ ਕਰਦਾ ਸਿਰਫ ਨਖਾਸ ਚੌਂਕ ਦੇ ਸ਼ਹੀਦ ਹੀ ਤੁਸੀਂ ਗਿਣੋ ਤਾਂ ਉੱਥੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਹੋਈਆਂ ਨੇ, ਹਜ਼ਾਰਾਂ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਸ਼ਹੀਦ ਹੋਏ ਨੇ। ਨਖਾਸ ਚੌਂਕ ਉਹ ਹੈ ਜਿਹਨੂੰ ਅੱਜ ਸ਼ਹੀਦ ਭਾਈ ਮਨੀ ਸਿੰਘ ਚੌਂਕ ਕਹਿੰਦੇ, ਇਹ ਲਾਹੌਰ ਵਿੱਚ ਹੈ, ਸ਼ਾਇਦ ਆਪ ਨੂੰ ਪਤਾ ਹੋਵੇਗਾ, ਜਿੱਥੇ ਭਾਈ ਸਤੀ ਦਾਸ, ਜਿੱਥੇ ਭਾਈ ਮਤੀ ਦਾਸ, ਜਿੱਥੇ ਭਾਈ ਦਿਆਦਾ ਜੀ ਸ਼ਹੀਦ ਹੋਏ ਨੇ ਨਾ, ਯਾਦ ਰੱਖਿਓ ਜੇ ਇੱਥੇ 700 ਸਿੱਖ ਉਹ ਵੀ ਸ਼ਹੀਦ ਹੋਇਆ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਕੀਤਾ ਗਿਆ ਸੀ ਉਹ ਇੱਥੇ ਸ਼ਹੀਦ ਹੋਇਆ ਹੋਇਆ, ਅਸੀਂ ਨਹੀਂ ਕਦੇ ਗੌਰ ਕਰ ਪਾਉਂਦੇ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਰ, ਫਿਰ ਦੁਬਾਰੇ ਧਿਆਨ ਦਿਓ, ਇਹਨਾਂ ਸਾਰੇ ਸਿੱਖਾਂ ਨੂੰ ਪਕੜ ਕੇ ਲੈ ਗਏ। ਸਭ ਤੋਂ ਪਹਿਲੀ ਜਿਹੜੀ ਉਹਦੇ ਵਾਰੀ ਆਈ ਸਭ ਤੋਂ ਸਿਆਣੇ ਸਿਆਣੇ ਦੇ ਵਿੱਚੋਂ, ਪਹਿਲਾਂ ਭਾਈ ਗੁਲਜ਼ਾਰ ਸਿੰਘ ਦੀ ਵਾਰੀ ਆਈ। ਪਾਚੇ ਗੁਲਜ਼ਾਰ ਸਿੰਘ ਕੇਰੀ, ਪੁੱਠੀ ਖੱਲ ਲੋਹਾਈ ਬਿਨ ਦੇਰੀ, ਸ਼ਹੀਦ ਬਿਲਾਸ ਸੇਵਾ ਸਿੰਘ ਦੀ ਲਿਖਿਓ ਇੱਕ ਗ੍ਰੰਥ ਹੈ, ਉਹਦੇ ਵਿੱਚੋਂ ਦੱਸ ਤੁਹਾਡੇ ਨਾਲ ਟੂਕਾ ਸਾਂਝੀਆਂ ਕਰਦੇ ਆ। ਉਸ ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਈ ਗਈ। ਕੁਝ ਇੱਕ ਪਿਛਲੇ ਸਮੇਂ ਚ ਸਾਡੀ ਅਰਦਾਸ ਵਿੱਚ ਇੱਕ ਸ਼ਬਦ ਪੜਿਆ ਜਾਂਦਾ ਸੀ, ਇਸ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਸੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਕੁਰਬਾਨੀਆਂ ਦਿੱਤੀਆਂ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਇੱਥੇ ਇੱਕ ਸ਼ਬਦ ਪਾਇਆ ਜਾਂਦਾ ਸੀ ਪੁੱਠੀਆਂ ਖੱਲਾਂ ਲੁਹਾਈਆਂ। ਪਰ ਅਸੀਂ ਨਹੀਂ ਸੀ ਪੜ੍ਹੇ, ਸਿੱਖ ਨਹੀਂ ਪੜ੍ਹਿਆ ਸੀ ਉਦੋਂ, ਨਹੀਂ ਇਸ ਗੱਲ ਨੂੰ ਜਾਣਦਾ ਸੀ। ਉਦੋਂ ਇੱਕ ਗੱਲ ਚੱਲ ਪਈ ਵੀ ਪੁੱਠੀ ਖੱਲ ਨਹੀਂ ਕਿਸੇ ਦੀ ਲਾਈ ਗਈ, ਪਰ ਹੁਣ ਸਾਨੂੰ ਇਤਿਹਾਸ ਵਿੱਚੋਂ ਸਬੂਤ ਮਿਲਦਾ ਹੈ, ਇਹ ਭੱਟ ਬਈਆਂ ਚੋਂ ਵੀ ਮਿਲਦਾ ਹੈ। ਭਾਈ ਗੁਲਜ਼ਾਰ ਸਿੰਘ ਦੀ ਨਖਾਸ ਚੌਂਕ ਵਿੱਚ ਜ਼ਾਲਮਾਂ ਨੇ ਜ਼ਕਰੀਆ ਖਾਂ ਦੇ ਵੇਲੇ 1734 ਦੇ ਵਿੱਚ ਇਹ ਜੂਨ ਮਹੀਨੇ ਦੀਆਂ ਸ਼ਹਾਦਤਾਂ ਨੇ, ਤੇ ਉੱਥੇ ਪੁੱਠੀ ਖੱਲ ਲਾਈ ਗਈ। ਭੂਪਤ ਸਿੰਘ ਕੀ ਆਖ ਕੰਢਾਏ, ਦਿਓ ਚਰਖੜੀ ਫੇਰ ਚੜਾਏ, ਭੂਪਤ ਸਿੰਘ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ, ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਹਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਦੋ ਸਿੱਖ ਸ਼ਹੀਦ ਹੋਏ ਨੇ ਅਜੇ। ਉਸ ਤੋਂ ਬਾਅਦ ਰਣ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਸੰਗਤ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਇੱਥੇ ਹੀ ਗੁਰੂ ਕੀ ਅਦਬ ਸਤਿਕਾਰ ਰੱਖਣ ਵਾਲੀ, ਗੁਰੂ ਚਰਨਾਂ ਨਾਲ ਜੁੜਨ ਵਾਲੀ ਸ਼ਹੀਦ ਭਾਈ ਮਨੀ ਸਿੰਘ ਦੀ ਘਰ ਵਾਲੀ ਬੀਬੀ ਬਸੰਤ ਕੌਰ ਇੱਥੇ ਹੀ ਸ਼ਹੀਦ ਹੋਈ। ਪਿਛਲੇ ਦੇ ਸਮੇਂ ਚ ਭਾਈ ਮਨੀ ਸਿੰਘ ਦਾ ਸਾਰਾ ਇਤਿਹਾਸ ਦੱਸ ਨੇ ਕੋਸ਼ਿਸ਼ ਕੀਤੀ ਹੈ ਸਾਂਝਾ ਕਰਨ ਦੀ, ਸੰਗਤਾਂ ਵਿੱਚ ਇਸ ਗੱਲ ਦਾ ਪਤਾ ਹੈ। 53 ਸ਼ਹੀਦ ਉਹਦੇ ਇੱਕ ਪਰਿਵਾਰ ਦੇ ਨੇ, ਆ ਦੇਖੋ ਹੁਣ ਦੋ ਪੁੱਤ ਉਹਦੇ ਆਪਣੇ ਸ਼ਹੀਦ ਹੋਏ ਨੇ, ਇੱਕ ਗੁਰਬਖਸ਼ ਸਿੰਘ, ਇੱਕ ਚਿੱਤਰ ਸਿੰਘ। ਉਹਦੀ ਸ਼ਹੀਦੀ ਉਹਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਭਾਈ ਮਨੀ ਸਿੰਘ ਹੋਰਾਂ ਦੀ। ਕਿੱਡਾ ਕੁ ਜਿਗਰਾ ਹੋਵੇਗਾ ਗੁਰੂ ਕੇ ਸਿੱਖ ਦਾ। 53 ਸ਼ਹੀਦ ਉਹਦੇ ਆਪਣੇ ਪਰਿਵਾਰ ਦੇ ਨੇ, ਸਾਰੇ ਕਿੱਥੇ ਕਿੱਥੇ ਸ਼ਹੀਦ ਹੋਏ ਉਹ ਲੰਮਾ ਸਿਲਸਿਲਾ ਹੈ। ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ, ਭਾਈ ਦਿਆਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ 1675 ਵਿੱਚ 11 ਨਵੰਬਰ ਨੂੰ, ਇਹ ਭਾਈ ਮਨੀ ਸਿੰਘ ਦਾ ਸਕਾ ਭਰਾ ਹੈ। ਭਾਈ ਮਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਵਿੱਚੋਂ ਗੁਰੂ ਦੇ ਨਾਲ ਨਿਕਲਿਆ, ਇਹ ਭਾਈ ਮਨੀ ਸਿੰਘ ਦੇ ਸਕਾ ਭਰਾ ਹੈ। ਭਾਈ ਮਾਨ ਸਿੰਘ ਨਿਸ਼ਾਨਚੀ ਇਹਦਾ ਨਾਂ ਹੈ। ਇਹ ਚਿਤੌੜਗੜ੍ਹ ਦੇ ਕਿਲੇ ਵਿੱਚ 1708 ਵਿੱਚ ਜਾ ਕੇ ਸ਼ਹੀਦ ਹੁੰਦਾ ਮਗਰੋਂ। ਭਾਈ ਰਣ ਸਿੰਘ ਅਤੇ ਭਾਈ ਰਾਏ ਸਿੰਘ, ਰਾਏ ਸਿੰਘ ਉਹ ਸਿੱਖ ਹੈ ਜਿਹਦਾ ਪੁੱਤ ਭਾਈ ਮਹਾਂ ਸਿੰਘ ਹੈ। ਰਾਏ ਸਿੰਘ ਤੇ ਮਹਾਂ ਸਿੰਘ ਦੋਵੇਂ ਜਣੇ ਇਹ ਉਸ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਜਿੱਥੇ ਹਜ਼ੂਰ ਨੇ ਟੁੱਟੀ ਗੰਢੀ, ਇਹ ਉਸ ਜਗ੍ਹਾ ਤੇ ਸ਼ਹੀਦ ਹੁੰਦੇ ਨੇ। ਖੈਰ ਇੱਕ ਵੱਖਰੀ ਗੱਲ ਹੈ, ਮੇਰੇ ਕਹਿਣ ਤੋਂ ਮੁਰਾਦ ਇੰਨੇ ਸ਼ਹੀਦ ਇੱਕੋ ਹੀ ਪਰਿਵਾਰ ਦੇ ਨੇ, ਪਰ ਅਸੀਂ ਨਹੀਂ ਜਾਣ ਸਕੇ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਜਾਣਵਾਂ ਨੇ ਕਿਹਾ ਵੀ ਤੂੰ, ਤੇਰੇ ਨਾਲ ਮੇਰਾ ਬਹੁਤਾ ਵਾਸਤਾ ਰਿਹਾ, ਤੂੰ ਹੀ ਸਿੱਖਾਂ ਨੂੰ ਪੁੱਠੀ ਪੱਟੀ ਪੜਾਉਂਦਾ ਰਿਹਾ, ਸਰਕਾਰੀ ਦਰਬਾਰੇ ਬਾਗੀ ਤੂੰ ਕਰਵਾਉਂਦਾ ਰਿਹਾ, ਤੇ ਤੇਰੀ ਬਜ਼ੁਰਗੀ ਦੀ ਉਮਰ ਹੈ ਭਾਈ ਮਨੀ ਸਿੰਘ ਹੋਰਾਂ ਦੀ ਉਸ ਵੇਲੇ ਉਮਰ 90 ਸਾਲ ਹੈ, 77 ਸਾਲ। ਧੰਨ ਹੈ ਗੁਰੂ ਕੇ ਸਿੱਖੇ ਹੋ ਜੇ, ਪਤਾ ਨੀ ਕਿੰਨੀ ਕੁ ਸਿੱਖੀ ਚੋਣ ਨਾਲ ਕਮਾਉਂਦੇ ਹੋਣਗੇ। 90 ਸਾਲ ਦੀ ਉਮਰ ਚ ਬੰਦ ਬੰਦ ਕਟਵਾਉਣ ਲੱਗਿਆ, 77 ਸਾਲ ਇਹਨੇ ਗੁਰੂ ਗੋਦ ਵਿੱਚ ਗੁਜ਼ਾਰੇ ਨੇ, 77 ਸਾਲ ਜ਼ਿੰਦਗੀ ਦੇ। ਉਹਨਾਂ ਲੋਕਾਂ ਦੇ ਆਸਰੇ ਸਿੱਖੀ ਖੜੀ ਹੈ। ਇਹੋ ਜਿਹੇ ਲੋਕਾਂ ਵੱਲ ਦੇਖ ਕੇ ਮੇਰੇ ਸਤਿਗੁਰੂ ਕਲਗੀ ਵਾਲੇ ਨੇ ਕਿਹਾ ਹੋਏਗਾ, ਇਨ ਪੁੱਤਰਨ ਕੇ ਸੀਸ ਪੇ। ਸਾਡੇ ਵਰਗੇ ਬੈਠੇ ਹੁੰਦੇ ਤਾਂ ਸ਼ਾਇਦ ਗੁਰੂ ਉਂਗਲ ਉਧਰ ਨਾ ਹੀ ਕਰਦਾ, ਖਿਮਾ ਕਰੇ ਜੀ, ਸਾਡੇ ਵਰਗੇ ਬੈਠੇ ਹੁੰਦੇ ਗੁਰੂ ਇਵੇਂ ਉਂਗਲ ਨਾ ਕਰਦਾ, ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਗੁਰੂ ਕੇ ਸਿੱਖ ਬੈਠੇ ਸਨ, ਉਦੋਂ ਗੁਰੂ ਨੇ ਉਂਗਲ ਕਰਕੇ ਕਹੀ ਇਹਨਾਂ ਵੱਲ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ, ਇਹਨੂੰ ਜ਼ਾਲਮ ਨੇ ਉਸ ਵੇਲੇ ਬਿਠਾਇਆ ਕੋਲ, ਇੱਕ ਬਚਨ ਪੁੱਛਿਆ, ਕਹਿਣ ਲੱਗੇ ਭਾਈ ਮਨੀ ਸਿੰਘ ਆ, ਸਿੱਖੀ ਦੀਆਂ ਤੂੰ ਗੱਲਾਂ ਤੇ ਬਹੁਤ ਕਰਨਾ, ਪਰ ਤੂੰ ਕਦੇ ਆਪਣੇ ਗੁਰੂ ਦੀ ਬਾਣੀ ਪੜ੍ਹੀ ਹੈ? ਭਾਈ ਮਨੀ ਸਿੰਘ ਹੋਰੀ ਹੱਸ ਕੇ ਕਹਿਣ ਲੱਗੇ, ਬਈ ਪਤਾ ਨੀ ਗੁਰੂ ਨੂੰ ਕਿਵੇਂ ਤਰਸ ਆ ਗਿਆ ਮੇਰੇ ਤੇ, ਲੋਕਾਂ ਨੇ ਤਾਂ ਬਾਣੀ ਕੇਵਲ ਪੜ੍ਹੀ ਹੋਏਗੀ, ਮੇਰੀ ਅੱਖਾਂ ਨੇ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਏ ਨੇ, ਇਹਨਾਂ ਹੱਥਾਂ ਨੇ ਸਿਆਹੀ ਲਾ ਲਾ ਕੇ ਅੱਖਰ ਲਿਖੇ ਹੋਏ ਨੇ, ਇੱਕ ਇੱਕ ਅੱਖਰ ਲਿਖਿਆ ਹੋਇਆ ਇਹਨਾਂ ਹੱਥਾਂ ਨੇ। ਮੇਰੇ ਕੋਲ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਬੀੜ ਲਿਖਵਾਈ ਸੀ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਜਿਹੜੇ ਵੀ ਸਮੁੱਚੇ ਬਚਨ ਸਨ ਉਸ ਵੇਲੇ, ਉਹ ਸਾਰੇ ਦੇ ਸਾਰੇ ਇਹ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਵਾਏ ਨੇ, ਮੈਂ ਉਹ ਗੁਰੂ ਕਾ ਸਿੱਖ ਹੈ। ਜਦੋਂ ਇਹ ਗੱਲ ਹੋਈ ਸਾਂਝੀ ਤੇ ਉਹਨੇ ਬਚਨ ਪੁੱਛਿਆ ਜਲਾਦ ਨੇ, ਵੀ ਫਿਰ ਤੈਨੂੰ ਤੇ ਬੜਾ ਸੌਖਾ ਪਤਾ ਹੋਏਗਾ, ਤੇਰਾ ਗੁਰੂ ਇੱਕ ਗੱਲ ਕਹਿੰਦਾ ਭਈ ਜਿਹੜਾ ਸਰੀਰ ਹੈ ਇਹ ਬੜਾ ਔਖਾ ਮਿਲਦਾ, ਮਨੁੱਖਾ ਜਾਮਾ 84 ਲੱਖ ਦੇ ਹੀ ਜਾਮਿਆਂ ਤੋਂ ਬਾਅਦ ਮਿਲਦੀ ਹੈ, ਜੋ ਗੁਰਬਾਣੀ ਵਿੱਚ ਵਿਚਾਰ ਲਿਖੀ ਹੈ। ਤੂੰ ਇਹ ਗੱਲ, ਤੂੰ ਇਹ ਜਾਮਾ ਕਿਉਂ ਗਾਉਣ ਲੱਗੇ ਆਪਣਾ? ਤੇਰੀ ਬਿਰਧ ਅਵਸਥਾ ਹੈ, 4 ਦਿਨਾਂ ਦੀ ਗੱਲ ਹੈ, ਤੂੰ ਇਸਲਾਮ ਨੂੰ ਧਾਰਨ ਕਰ ਲੈ, ਮੁੜ ਕੇ ਭਾਵੇਂ ਘਰ ਜਾ ਕੇ ਸਿੱਖ ਬਣ ਜੀ, ਮੁੜ ਕੇ ਤੈਨੂੰ ਇਹਨਾਂ ਦੇਖਣ ਥੋੜਾ ਆਉਣਾ। ਭਾਈ ਮਨੀ ਸਿੰਘ ਹੋਰ ਇੱਕ ਵਚਨ ਆਖਿਆ ਸੀ, ਕਹਿਣ ਲੱਗੇ ਭਲਿਆ ਤੇਰੇ ਨਾਲ ਗੱਲ ਕਰਨ ਦਾ ਆਨੰਦ ਆਏਗਾ, ਕਿਉਂਕਿ ਤੂੰ ਮੇਰੇ ਗੁਰੂ ਬਾਰੇ ਜਾਣਦਾ। ਮੈਂ ਤੈਨੂੰ ਇੰਨੀ ਗੱਲ ਪੁੱਛਾਂ, ਤੈਨੂੰ ਇਹ ਤੇ ਪਤਾ ਲੱਗ ਗਿਆ ਵੀ ਮੇਰਾ ਗੁਰੂ ਇਹ ਕਹਿੰਦਾ ਵੀ 84 ਲੱਖ ਤੋਂ ਬਾਅਦ ਵਿੱਚ ਮਨੁੱਖੀ ਜਾਮਾ ਮਿਲ ਜਾਂਦਾ, ਪਰ ਤੂੰ ਕਿਤੇ ਇਹ ਵੀ ਪੜ੍ਹਿਆ ਵੀ 84 ਲੱਖ ਤੋਂ ਬਾਅਦ ਸਿੱਖੀ ਵੀ ਮਿਲ ਜਾਂਦੀ ਹੈ? ਇਸ ਵੇਲੇ ਤੂੰ ਇੱਕ ਕੰਮ ਕਰ, ਮੈਨੂੰ ਆ ਸਰੀਰਕ ਜਾਮਾ ਤਾਂ 84 ਲੱਖ ਤੋਂ ਬਾਅਦ ਵਿੱਚ ਮਿਲ ਜਾਏਗਾ, ਜੇ ਗੁਆ ਗਏ, ਜੇ ਮੈਂ ਤੇਰੀ ਨਜ਼ਰ ਵਿੱਚ ਗੁਆਉਣ ਲੱਗਿਆ, ਪਰ ਜੇ ਮੈਂ ਸਿੱਖੀ ਗੁਆ ਦਿੱਤੀ ਮੈਨੂੰ ਮੁੜ ਕੇ ਨਹੀਂ ਲੱਭਣੀ, ਮੈਨੂੰ ਸਿੱਖੀ ਨਿਭਾਲਣ ਦੇ ਇਸ ਵੇਲੇ ਮੇਰੇ ਸਰੀਰ ਨੂੰ ਚਲੇ ਜਾਣ ਦੇ। ਉਹਨਾਂ ਬੱਚਿਆਂ ਨੇ ਆਖੇ ਸਨ, ਕਹਿਣ ਲੱਗੇ ਭਲਿਆ ਪੁਰਖਾ, ਦੇਹੀ ਕਿਸ ਕੀ ਵਾਪਰੀ, ਸਿੱਖੀ ਦੇ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਲੱਭ ਹੈ ਕਬ ਕੋਏ, ਮੇਰਾ ਇੱਕ ਇੱਕ ਬੰਦ ਕੱਟ ਕੇ ਜੁਰਾ ਜੁਰਾ ਕਰ ਦਿਓ, ਮੇਰੀ ਕੌਮ ਇਕੱਠੀ ਹੋ ਜਾਏ, ਮੇਰੇ ਲਹੂ ਨਾਲ ਧਰਤੀ ਰੰਗ ਦਿਓ, ਮੇਰੀ ਕੌਮ ਸੁਖੀ ਹੋ ਜਾਏ, ਮੈਂ ਨਹੀਂ ਚਾਹੁੰਦਾ ਤੂੰ ਮੇਰੇ ਕਿਸੇ ਤਰ੍ਹਾਂ ਲਿਹਾਜ਼ ਕਰੇ। ਯਾਦ ਰੱਖਿਓ, ਜੇ 64 ਟੋਟੇ 64 ਵਾਰੀ ਗੰਡਾਸਾ ਚੱਲਿਆ ਭਾਈ ਮਨੀ ਸਿੰਘ ਹੋਰਾਂ ਦੇ ਉੱਤੇ, ਇੱਕ ਵੀ ਗੰਡਾਸੇ ਦੇ ਨਾਲ ਉਹਦੀ ਜ਼ਬਾਨੋਂ ਹਾਏ ਸ਼ਬਦ ਨਹੀਂ ਨਿਕਲਿਆ, ਉਹਨੇ ਸਿਰਕ ਨਿਭਾ ਦਿੱਤਾ। ਗੁਰੂ ਕਾ ਸਿੱਖ ਸਿੱਖੀ ਦੀ ਖਾਤਰ 90 ਸਾਲਾਂ ਦੀ ਉਮਰ ਚ ਬੰਦ ਬੰਦ ਕਟਵਾ ਕੇ ਸਿੱਖੀ ਲਈ ਪੂਰਨੇ ਪਾ ਗਿਆ। ਇਸ ਤੋਂ ਅਗਲੀ ਲੜੀ ਕਦ ਰੋਸ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਅਕਾਲ।

ਲੋਕ ਪਰਲੋਕ ਦੇ ਰਾਖੇ ਬਖਸ਼ੰਡ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਲੜੀ ਵਿੱਚੋਂ ਕੱਲ ਆਪਾਂ 1734 ਤੱਕ ਦਾ ਇਤਿਹਾਸ ਸਾਂਝਾ ਕੀਤਾ ਸੀ। ਭਾਈ ਮਨੀ ਸਿੰਘ ਹੋਰਾਂ ਦੇ ਪਰਿਵਾਰ ਵਿੱਚੋਂ ਬੀਬੀ ਬਸੰਤ ਕੌਰ, ਉਹਨਾਂ ਦੀ ਪਤਨੀ, ਜਗਤ ਸਿੰਘ, ਗੁਲਜ਼ਾਰ ਸਿੰਘ, ਭੂਪਤ ਸਿੰਘ, ਇਤਿਹਾਸਕ ਸਿੰਘ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਸ਼ਹੀਦ ਹੋਏ ਨੇ। ਉਸ ਤੋਂ ਅਗਲੀ ਵਿਚਾਰ ਅੱਜ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ, ਆਪਾਂ ਪਿਛਲੇ ਨੂੰ ਜ਼ਿਆਦਾ ਨਹੀਂ ਦੁਹਰਾ ਸਕਦੇ। 1734 ਵਿੱਚ ਦੋ ਘਟਨਾਵਾਂ ਅਹਿਮ ਸਿੱਖ ਇਤਿਹਾਸ ਨਾਲ ਹੋਰ ਹੋਈਆਂ। ਪਹਿਲੀ ਘਟਨਾ ਇਹ ਹੋਈ, ਖਾਲਸੇ ਪੰਥ ਨੂੰ ਉਦੋਂ ਇਕੱਤਰਤਾ ਕਰਕੇ ਗੁਰੂ ਕੇ ਸਿੱਖਾਂ ਨੇ ਦੋ ਜਥਿਆਂ ਵਿੱਚ ਵੰਡ ਦਿੱਤਾ, ਕਿਉਂਕਿ ਉਦੋਂ ਲੰਗਰ ਪ੍ਰਸ਼ਾਦ ਪਾਣੀ ਸੇਵਾ ਸੰਭਾਲ ਇੱਕੋ ਥਾਂ ਤੇ ਕਰਨਾ ਔਖਾ ਹੋ ਗਿਆ ਸੀ। ਦੋ ਥਾਵਾਂ ਤੇ ਵੰਡ ਲਏ। ਇੱਕ ਬਣ ਗਿਆ ਬਾਬਾ ਬੁੱਢਾ ਦਲ, ਜਿਹਨੂੰ ਬੁੱਢਾ ਦਲ ਕਹਿੰਦੇ ਆ। ਦੂਜਾ ਬਣ ਗਿਆ ਤਰਨਾ ਦਲ। ਤਰਨਾ ਅਸਲ ਵਿੱਚ ਸ਼ਬਦ ਦਾ ਅਰਥ ਹੈ ਜਵਾਨੀ। ਇੱਕ ਜਵਾਨਾਂ ਦਾ ਦਲ ਬਣ ਗਿਆ, ਇੱਕ ਬੁੱਢਿਆਂ ਦਾ ਦਲ ਬਣ ਗਿਆ। ਵੱਖਰੇਵਾਂ ਕੋਈ ਨਹੀਂ ਸੀ, ਭਾਵੇਂ ਇੱਧਰ ਉੱਧਰ ਦੋਵੇਂ ਜਣੇ ਜਾ ਸਕਦੇ ਸਨ, ਪਰ ਇੱਕ ਸਿਸਟਮ ਬਣਾ ਲਿਆ। ਬੁੱਢਾ ਦਲ ਦੇ ਵੀ ਪੰਜ ਜਥੇ ਬਣਾਏ ਗਏ, ਪਰ ਇਹ ਵਿਚਾਰੇ ਬਜ਼ੁਰਗ ਸਨ ਇਹਨਾਂ ਵਿੱਚੋਂ ਕਈ, ਜਿਹਦੇ ਕਾਰਨ ਕਰਕੇ ਵੀ ਇਹਨਾਂ ਦੇ ਕਈ ਜਥਿਆਂ ਦੇ, ਤਿੰਨ ਜਥਿਆਂ ਦੇ ਜਿਹੜੇ ਜਥੇਦਾਰ ਸਨ ਉਹ ਦੋ ਦੋ ਸਨ। ਇਹ ਪੰਜ ਜਥੇ ਬਣੇ। ਬਾਬਾ ਦੀਪ ਸਿੰਘ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਹੈ, ਇਹ ਬੁੱਢਾ ਦਲ ਵਿੱਚੋਂ ਹੈ। ਬਾਬਾ ਦੀਪ ਸਿੰਘ ਤੇ ਭਾਈ ਦਸੌਂਦਾ ਸਿੰਘ, ਇਹ ਇੱਕੋ ਇੱਕ ਜਥੇ ਦੇ ਵੱਖੋ ਵੱਖਰੇ ਜਥੇਦਾਰ ਨੇ। ਦੋ ਜਥੇ ਬਣੇ। ਇੱਕ ਜਥੇ ਦੇ ਜਥੇਦਾਰ ਬਣੇ ਭਾਈ ਜੀਵਨ ਸਿੰਘ ਤੇ ਭਾਈ ਵੀਰ ਸਿੰਘ। ਇਹ ਜੀਵਨ ਸਿੰਘ ਉਹ ਨਹੀਂ ਜਿਹੜੇ ਬਾਬਾ ਜੈਤਾ ਜੀ ਨੇ। ਤੀਜੇ ਜਥੇ ਦੇ ਚੌਥੇ ਜਥੇ ਦੇ ਜਥੇਦਾਰ ਬਣੇ ਭਾਈ ਕਾਨ ਸਿੰਘ ਤੇ ਭਾਈ ਵਿਨੋਦ ਸਿੰਘ। ਪੰਜਵੇਂ ਜਥੇ ਦੇ ਜਥੇਦਾਰ ਬਣੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਇਹ ਪੰਜ ਜਥੇ ਬੁੱਢੇ ਦਲ ਦੇ ਬਣੇ। ਤਰਨਾ ਦਲ ਦੇ ਵੀ ਪੰਜ ਜਥੇਦਾਰ ਬਣੇ, ਪਰ ਇਹਨਾਂ ਦੀ ਖੂਬੀ ਇਹ ਵੀ ਇੱਕੋ ਇੱਕ ਜਥੇ ਦੇ ਇੱਕੋ ਇੱਕ ਜਥੇਦਾਰ ਹੈ। ਇਹਨਾਂ ਵਿੱਚੋਂ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਇਹ ਸੁੱਖਾ ਸਿੰਘ ਉਹੀਓ ਹੈ ਜਿਹੜਾ ਮਾੜੀ ਕੰਬੋਕੀ ਵਾਲਾ ਹੈ। ਅੱਗੇ ਜਾ ਕੇ ਆਪਾਂ ਇਹਦੀ ਵਿਚਾਰ ਕਰਾਂਗੇ, ਕਿਉਂਕਿ ਮੱਸਾ ਰੰਗੜ ਨੂੰ ਇਹੋ ਸੋਧ ਹੈ। ਇਹ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਾਗ ਸਿੰਘ, ਇਹ ਪੰਜ ਜਥੇਦਾਰ ਉਸ ਵੇਲੇ ਤਰਨਾ ਦਲ ਦੇ ਬਣੇ। 1734 ਵਿੱਚ ਇਹ ਜਥੇ ਬਣੇ ਦੋ। ਹੁਣ ਤੱਕ ਸਿੱਖ ਜਿਹੜੇ ਸਨ ਉਹ ਆਪਣੇ ਤੌਰ ਤੇ ਇਕੱਠੇ ਤੁਰੇ ਆ ਰਹੇ ਸਨ, ਪਰ ਸਿਸਟਮ ਬਣਾਉਣਾ ਔਖਾ ਸੀ। ਇਸ ਦੇ ਮਗਰੋਂ 1734 ਵਿੱਚ ਹੀ ਘਟਨਾ ਹੋਰ ਘਟੀ। ਇੱਥੇ ਬਹੁਤ ਸਿਆਣਾ ਜਰਨੈਲ, ਦਾਨਾ ਪੁਰਖ, ਬਹੁਤ ਸਾਦੀ ਜੀਵਨ ਵਾਲਾ ਤੇ ਗੁਰਬਾਣੀ ਪੱਖੋਂ ਬਹੁਤ ਗੁਰੂ ਕੀ ਬਾਣੀ ਦਾ ਆਸ਼ਕ ਸੇਵਕ ਭਾਈ ਦਰਬਾਰਾ ਸਿੰਘ, ਇਹਨਾਂ ਨੇ ਤੇ ਭਾਈ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ, ਇਹਨਾਂ ਨੇ ਦੋਨਾਂ ਨੇ ਰਲ ਕੇ ਬੈਠ ਕੇ ਜਥੇ ਬਣਾਏ ਸਨ। ਮੁਖੀਏ ਹੀ ਸਨ, ਪਰ ਉਦੋਂ ਭਾਣਾ ਵਰਤਿਆ ਇਹ ਸਰਦਾਰ ਦਰਬਾਰਾ ਸਿੰਘ 1734 ਵਿੱਚ ਚੜ੍ਹਾਈ ਕਰ ਗਿਆ। ਸਿੱਖ ਜਗਤ ਵਿੱਚ ਬੜੀ ਸੋਗ ਦੀ ਲਹਿਰ ਫੈਲੀ ਸੀ ਉਦੋਂ, ਕਿਉਂਕਿ ਦਰਬਾਰਾ ਸਿੰਘ ਬੜਾ ਸਾਦਾ
ਤੇ ਬਹੁਤ ਗੁਰੂ ਕੀ ਬਾਣੀ ਦੀ ਗਹਿਰੀ ਵਿਚਾਰ ਦਾ ਮਾਲਕ ਸੀ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੱਲ ਵੀ ਅਰਜ਼ ਕੀਤੀ ਸੀ, ਇਹ ਉਹੀਓ ਦਰਬਾਰਾ ਸਿੰਘ ਹੈ ਜਿਹੜਾ ਸਭ ਤੋਂ ਪਹਿਲਾਂ ਨਵਾਬੀ ਲੈਣ ਲਈ ਤਿਆਰ ਨਹੀਂ ਸੀ ਹੋਇਆ। ਦਰਬਾਰਾ ਸਿੰਘ ਅੱਗਿਓਂ ਕਹੀ ਹਮ ਨਵਾਬੀ ਕਬ ਚਹਿ ਲਹੀ, ਇਹਨੇ ਅੱਗਿਓਂ ਬੱਚਨ ਆਖੇ ਸਨ। ਇਹ ਦਰਬਾਰਾ ਸਿੰਘ ਉਹ ਹੈ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਇਹ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਚਮਕੌਰ ਦੀ ਗੜੀ ਦਾ ਹੀ ਸ਼ਹੀਦ ਹੈ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਵੀ ਸਿੱਖੀ ਦੀਆਂ ਦੇਖੋ ਕਿੰਨੀਆਂ ਜੜਾਂ ਡੂੰਘੀਆਂ ਸਨ ਇਹਨਾਂ ਲੋਕਾਂ ਦੇ ਨਾਲ। ਦਰਬਾਰਾ ਸਿੰਘ ਦਾ ਬੜਾ ਪ੍ਰਭਾਵ ਸੀ। ਦਰਬਾਰਾ ਸਿੰਘ ਚੜ੍ਹਾਈ ਕਰ ਗਿਆ ਤੇ ਨਵਾਬ ਕਪੂਰ ਸਿੰਘ ਇਹ ਜਥੇ ਦਾ ਮੁਖੀ ਬਣ ਗਿਆ। ਇਉਂ ਕਹਿ ਲਈਏ ਵੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੁਝ ਇੱਕ ਸਿੱਖ ਅਜਿਹੇ ਹੋਏ ਨੇ ਜਿਹੜੇ ਆਪਣੇ ਜਥੇ ਦੇ ਜਥੇਦਾਰ ਹੋਣ ਦੇ ਬਾਵਜੂਦ ਵੀ ਸਮੁੱਚੇ ਸਿੱਖ ਜਗਤ ਉੱਤੇ ਇਹਨਾਂ ਦਾ ਪ੍ਰਭਾਵ ਸੀ। ਉਹਨਾਂ ਵਿੱਚੋਂ ਇੱਕ ਕਪੂਰ ਸਿੰਘ, ਨਵਾਬ ਕਪੂਰ ਸਿੰਘ, ਇੱਕ ਇਹਨਾਂ ਵਿੱਚੋਂ ਮਹਾਨ ਯੋਧਾ ਜੱਸਾ ਸਿੰਘ ਆਧੂ ਵਾਲੀਆ, ਉਹਨਾਂ ਵੀ ਬਹੁਤ ਅਦਬ ਰਿਹਾ ਸਿੱਖੀ ਦੇ ਅੰਦਰ, ਬਹੁਤ ਚੜ੍ਹਦੀ ਕਲਾ ਦਾ ਗੁਰੂ ਕਾ ਸਿੱਖ ਸੀ। ਉਸੇ ਗੱਲ ਵੱਲ ਫਿਰ ਆਵਾਂ, ਥੋੜੀ ਨਿਰਾਸ਼ਤਾ ਹੋਈ ਪਰ ਫਿਰ ਵੀ ਗੁਰੂ ਕੀ ਬਾਣੀ ਦਾ ਟੇਕ ਆਸਰਾ ਲੈਣਾ ਪੈਂਦਾ। ਧਰਦੀ ਯਾਰ ਇੱਕ ਟੇਕ ਤੋਂ ਲਹੇ ਬਿਨਾਨੀ, ਆਸ ਨਾਨਕ ਨਾਮ ਧਿਆਈਆਂ ਕਾਰਜ ਆਵੇ, ਧਿਆਈਆਂ ਕਾਰਜ ਆਵੇ ਰਾਸ। ਮਾਨੁੱਖੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬਹੁਤ ਨਾ ਤਿਸ਼ਨਾ ਲੱਗ ਗਿਆ ਹੈ। ਸਿੱਖੀ ਅਕਸਰ ਤੇ ਗੁਰੂ ਦੇ ਆਸਰੇ ਖਲੋਣੀ ਹੈ ਨਾ। 1734 ਤੋਂ ਲੈ ਕੇ ਕੁਝ ਇੱਕ ਸਮਾਂ ਗੁਜ਼ਰਿਆ, ਜਿਹੜੀ ਘਟਨਾ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ 1735 ਦੀ ਹੈ। ਉਸ ਵੇਲੇ ਸਿਆਲਕੋਟ ਦੇ ਇਲਾਕੇ ਵਿੱਚ ਇੱਕ ਭਾਈ ਹਕੀਕਤ ਸਿੰਘ ਨੌਜਵਾਨ ਬੱਚਾ ਰਹਿੰਦਾ ਸੀ। ਇਹਦੀ ਸ਼ਾਦੀ ਹੋਈ ਸੀ, ਅਜੇ ਇਹਦੇ ਘਰ ਇੱਕੋ ਹੀ ਪੁੱਤਰ ਸੀ। ਇਹ ਹਕੀਕਤ ਸਿੰਘ ਬੜਾ ਦਾਨਾ ਸੀ। ਇਹ ਅਚਾਨਕ ਇੱਕ ਦਿਨ ਉੱਥੋਂ ਸਿਆਲਕੋਟ ਦੇ ਵਿੱਚੋਂ ਦੀ ਲੰਘ ਰਿਹਾ ਹੈ, ਉੱਥੇ ਕੁਝ ਇੱਕ ਮੁਗਲ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ, ਮੈਂ ਉਹ ਸ਼ਬਦ ਵਰਤਣਾ, ਉਹਨਾਂ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਪ੍ਰਥਾਏ ਕੁਝ ਮਾੜੇ ਸ਼ਬਦ ਬੋਲੇ ਤੇ ਹਕੀਕਤ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ। ਹਕੀਕਤ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਦੇਵੀ ਦੇਵਤਿਆਂ ਨੂੰ ਤਾਂ ਸਿੱਖ ਵੀ ਨਹੀਂ ਮੰਨਦੇ, ਵੈਸੇ ਅੱਜ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ, ਅੱਜ ਇਹ ਕਹਿਣਾ ਔਖਾ ਹੈ। ਇਹ ਉਦੋਂ ਦੀ ਗੱਲ ਸੀ ਜਦੋਂ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਜੁੜਿਆ ਹੁੰਦਾ ਸੀ। ਮੈਂ ਵਿੱਚੋਂ ਇੱਕ ਮਾੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਤੁਸੀਂ ਖੁਦ ਦੁੱਖ ਮਨਾਓਗੇ ਜੇ ਤੁਹਾਡੀ ਸਿੱਖੀ ਤੇ ਛੱਡਦਾ ਨਾ, ਤੁਸੀਂ ਖੁਦ ਦੁੱਖ ਮਨਾਓਗੇ। ਕਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਦੇਖਣਾ, ਜਿਹੜਾ ਦਰਬਾਰ ਸਾਹਿਬ ਦਾ ਹੁਣ ਗੇਟ ਹੈ ਇਹ ਗੋਰਿਆਂ ਨੇ ਬਦਲਾਇਆ, ਅੱਗੇ ਜਾ ਕੇ ਤੁਹਾਡੇ ਨਾਲ ਸਾਰੀ ਸਾਂਝ ਪਾਉਣੀ ਹੈ ਮੈਂ। ਪਹਿਲਾ ਗੇਟ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੁੰਦਾ ਸੀ, ਜਿਹੜਾ ਅਜੋਕੇ ਸਮੇਂ ਦਾ ਗੇਟ ਹੈ ਉਹਦੇ ਬਿਲਕੁਲ ਲਾਗੇ ਇੱਕ ਸ਼ਨੀ ਦੇਵਤੇ ਦਾ ਮੰਦਰ ਹੈ। ਦੁੱਖ ਲੱਗਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਸਰਦਾਰ ਪੱਗਾਂ ਵਾਲੇ ਉੱਤੋਂ ਦੀ ਕਿਰਪਾਨਾਂ ਪਾ ਕੇ ਸ਼ਨੀ ਦੇਵਤੇ ਦੇ ਦੀਵਾ ਜਗਾਉਣ ਜਾਂਦੇ ਨੇ। ਉੱਥੇ ਤੁਸੀਂ ਸ਼ਨੀਵਾਰ ਵਾਲੇ ਦਿਨ ਦੇਖ ਸਕਦੇ ਹੋ ਲਾਈਨ ਲੱਗੀ ਹੁੰਦੀ ਹੈ, ਉਨੀ ਮੇਰਾ ਖਿਆਲ ਹੈ ਵੀ ਦਰਬਾਰ ਸਾਹਿਬ ਨਹੀਂ ਲੱਗਦੀ ਜਿੰਨੀ ਉੱਥੇ ਲੱਗ ਜਾਂਦੀ ਸ਼ਨੀਵਾਰ ਵਾਲੇ ਦਿਨ। ਇਹ ਗੱਲ ਅੱਜ ਨਹੀਂ ਕਹਿ ਸਕਦੇ, ਉਦੋਂ ਗੁਰੂ ਕੇ ਸਿੱਖਾਂ ਨੂੰ ਮਾਣ ਸੀ ਗੁਰੂ ਤੇ। ਉਦੋਂ ਉਹਨੇ ਭਾਈ ਹਕੀਕਤ ਸਿੰਘ ਉਹਨਾਂ ਬਚਨ ਆਖੇ, ਕਹਿਣ ਲੱਗੇ ਵੀ ਸਜਣਾ ਦੇਵੀ ਦੇਵਤਿਆਂ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ। ਨਾਵਨ ਕੋ ਤੀਰਥ ਘਨੇ ਮਨ ਬੌਰਾ ਦੇ, ਪੂਜਨ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਦੇ, ਛੂਟਣ ਹਰ ਕੀ ਸੇਵ। ਦੇਵਾ ਦੇਵੀ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਸਾਡੇ ਵਿੱਚ ਯਕੀਨ ਨਹੀਂ ਇਸ ਗੱਲ ਦਾ। ਪਰ ਲੇਕਿਨ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਤੁਸੀਂ ਇਹਨੇ ਦੇਵੀ ਦੇਵਤਿਆਂ ਬਾਰੇ ਗਲਤ ਸ਼ਬਦ ਨਾ ਵਰਤੋ, ਮੁਗਲਾਂ ਦੇ ਲੜਕਿਆਂ ਨੂੰ ਆਖਿਆ ਇਹਨਾਂ ਬਾਰੇ ਗਲਤ ਸ਼ਬਦ ਨਾ ਵਰਤੋ, ਕਿਉਂਕਿ ਕਿਸੇ ਦੇ ਧਰਮ ਦੀ ਤੁਹੀਨ ਕਰਨਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਔਰ ਦੂਜੀ ਗੱਲ, ਜੇ ਕਿਤੇ ਬੀਬੀ ਫਾਤਮਾ ਬਾਰੇ ਇਹ ਤੁਹਾਡੇ ਬਾਰੇ ਚ ਦੋ ਸ਼ਬਦ ਕਹਿ ਲੈਣ ਤੇ ਤੁਹਾਨੂੰ ਕਿੰਨਾ ਬੁਰਾ ਲੱਗੇ। ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਲੜਕੀ ਹੈ, ਯਾਦ ਰੱਖਿਓ ਜੀ। ਜੇ ਕੋਈ ਬੀਬੀ ਫਾਤਮਾ ਬਾਰੇ ਦੋ ਸ਼ਬਦ ਕਹਿ ਦੇਵੇ ਤੁਹਾਨੂੰ ਕਿੰਨਾ ਬੁਰਾ ਲੱਗੇ। ਉਹਨਾਂ ਨੇ ਆਖਿਰਕਾਰ ਜਾ ਕੇ ਸਰਕਾਰੀ ਦਰਬਾਰੇ ਇਹ ਸ਼ਿਕਾਇਤ ਕਰ ਦਿੱਤੀ, ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਜ਼ਕਰੀਆ ਖਾਨ ਨੇ ਅੱਗੇ ਉਹ ਭਾਈ ਹਕੀਕਤ ਸਿੰਘ ਹੋਰਾਂ ਨੂੰ ਸੱਦਿਆ
ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਗ੍ਰਿਫਤਾਰ ਕਰਕੇ ਇਹਨਾਂ ਨੂੰ ਵੀ ਲਾਹੌਰ ਦੇ ਨਖਾਸ ਚੌਂਕ ਵਿੱਚ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹਦੇ ਸਾਹਮਣੇ ਵੀ ਇਹ 1735 ਦੀ ਘਟਨਾ ਮੈਂ ਬੇਨਤੀ ਕਰਾਂ, ਇਹਦੇ ਸਾਹਮਣੇ ਵੀ ਤਿੰਨ ਹੀ ਗੱਲਾਂ ਰੱਖੀਆਂ ਗਈਆਂ। ਪਹਿਲੀ ਗੱਲ ਇਹ ਵੀ ਤੂੰ ਅੱਜ ਤੋਂ ਬਾਅਦ ਮੁਸਲਮਾਨ ਬਣ ਜਾ, ਤੇਰੀ ਜ਼ਿੰਦਗੀ ਨੂੰ ਮਾਫ ਕਰ ਦਿਆਂਗੇ। ਦੂਜੀ ਗੱਲ ਇਹ ਹੈ ਵੀ ਤੂੰ ਜੇ ਮੁਸਲਮਾਨ ਨਹੀਂ ਬਣਨਾ ਤਾਂ ਦੂਜਾ ਕੰਮ ਇਹ ਕਰ ਆਪਣੀ ਜ਼ਿੰਦਗੀ ਦੇ ਅੰਦਰ, ਜੇ ਤੂੰ ਚਾਹਵੇਂ ਤਾਂ ਤੈਨੂੰ ਮੌਤ ਚੁਣਨੀ ਪਵੇਗੀ। ਤੀਜਾ ਕੰਮ ਇਹ ਕਰ ਵੀ ਜੇ ਤੇਰੇ ਗੁਰੂ ਦੀ ਕੋਈ ਕਰਾਮਾਤ ਹੈ ਤਾਂ ਸਾਨੂੰ ਪ੍ਰਗਟ ਕਰਕੇ ਦਿਖਾ। ਭਾਈ ਹਕੀਕਤ ਸਿੰਘ ਹੋਰਾਂ ਦੇ ਵਿੱਚ ਮੌਤ ਚੁਣ ਲਈ। ਇੱਕ ਪਲ ਮੈਂ ਹੋਰ ਤੁਹਾਡਾ ਲੈਣਾ, ਇਹ ਭਾਈ ਹਕੀਕਤ ਸਿੰਘ ਦੀਆਂ ਜੜਾਂ ਵੀ ਬੜੀਆਂ ਡੂੰਘੀਆਂ ਨੇ। ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਹੋਇਆ ਨੰਦ ਲਾਲ ਪੁਰੀ। ਇਹ ਪੰਜਵੇਂ ਪਾਤਸ਼ਾਹ ਵੇਲੇ ਸਿੱਖ ਬਣਿਆ ਸੀ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਇਹਨਾਂ ਦੇ ਘਰ ਵੀ ਗਏ ਸਨ ਸੱਤਵੇਂ ਪਾਤਸ਼ਾਹ। ਇਸ ਨੰਦ ਲਾਲ ਪੁਰੀ ਦੇ ਅੱਗੇ ਤਿੰਨ ਬੱਚੇ ਨੇ। ਮੈਂ ਬੜੀ ਕੋਸ਼ਿਸ਼ ਕਰਦਾ ਬੜੇ ਸੌਖੇ ਢੰਗ ਨਾਲ ਤੁਹਾਨੂੰ ਸਾਂਝਾ ਕਰਾਂ, ਪਰ ਫਿਰ ਵੀ ਕਈ ਮੇਰੀਆਂ ਵੀ ਮਜਬੂਰੀਆਂ ਨੇ। ਨੰਦ ਲਾਲ ਪੁਰੀ ਸਿਆਲਕੋਟ ਵਾਸੀ ਹੈ। ਇਹਦੇ ਅੱਗੇ ਤਿੰਨ ਬੱਚੇ ਨੇ, ਇੱਕ ਦਾ ਨਾਂ ਹੈ ਭਾਗਮਲ, ਇੱਕ ਦਾ ਨਾਂ ਹੈ ਬਾਗਮਲ, ਇੱਕ ਇਹਨਾਂ ਦੀ ਲੜਕੀ ਸੀ ਉਹਦਾ ਨਾਂ ਸੀ ਭਗਵੰਤੀ। ਇਹੋ ਭਗਵੰਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਸ ਹੈ। ਮੈਂ ਇੰਨਾ ਖਿਲਾਰਾ ਨਹੀਂ ਪਾਉਣਾ, ਵਾਪਸ ਚਲੇ ਜਾਣਾ। ਇਹਦੇ ਹਕੀਕਤ ਸਿੰਘ ਦੇ ਤਿੰਨ ਬੱਚੇ ਨੇ, ਬਾਗਮਲ, ਭਾਗਮਲ, ਭਾਗਵੰਤੀ, ਤੇ ਇਹਨਾਂ ਵਿੱਚੋਂ ਜਿਹੜਾ ਬਾਗਮਲ ਹੈ, ਬਾਗਮਲ ਦਾ ਪੁੱਤਰ ਹੈ ਹਕੀਕਤ ਸਿੰਘ। ਇਹਨਾਂ ਦੀਆਂ ਜੜਾਂ ਇੰਨੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਨੇ, ਪਰਿਵਾਰਾਂ ਦੇ ਪਰਿਵਾਰ ਨੇ ਜੁੜੇ ਹੋਏ। ਇਹ ਭਾਈ ਹਕੀਕਤ ਸਿੰਘ ਉਹਦਾ ਪੁੱਤਰ ਸੀ। ਪਿਤਾ ਨੇ, ਘਰਦਿਆਂ ਨੇ, ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਵੀ ਸਾਡਾ ਪੁੱਤਰ ਸਿੱਖੀ ਤੋਂ ਕੁਰਬਾਨ ਹੋ ਗਿਆ, ਪਰ ਉਹ ਸਿੱਖੀ ਤੋਂ ਮਨੁੱਕਰ ਨਹੀਂ ਹੋਇਆ। ਇਹ 1735 ਦੀ ਘਟਨਾ ਹੈ। ਵਕਤ ਗੁਜ਼ਰਿਆ, ਗੁਰੂ ਕੇ ਸਿੱਖ ਜੰਗਲਾਂ ਵਿੱਚ ਤਾਂ ਰਹਿੰਦੇ ਸਨ ਵਿਚਾਰੇ, ਉਸ ਵੇਲੇ ਘਰਾਂ ਚ ਰਹਿਣ ਦਾ ਵਕਤ ਹੀ ਨਹੀਂ ਸੀ। ਇਵੇਂ ਵਿਚਰਦਿਆਂ ਹੋਇਆ ਜੰਗਲਾਂ ਦੇ ਵਿੱਚ ਕੁਝ ਇੱਕ ਸਾਲ ਇਸ ਤਰ੍ਹਾਂ ਦੇ ਗੁਜ਼ਰੇ ਜਿਵੇਂ 1736, 1737, 1738। ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਹੋਰ ਕਮਜ਼ੋਰ ਹੁੰਦਾ ਚਲਾ ਗਿਆ, ਉਹਦਾ ਨਿਜ਼ਾਮ, ਉਹਦਾ ਪ੍ਰਬੰਧ ਹੋਰ ਕਮਜ਼ੋਰ ਹੁੰਦਾ ਚਲਾ ਗਿਆ। ਮੈਂ ਕੁਝ ਇੱਕ ਇਤਿਹਾਸ ਹੁਣ ਦੂਜਿਆਂ ਦਾ ਸਾਂਝਾ ਕਰਨਾ, ਉਹ ਇਸ ਲਈ ਕਿਉਂਕਿ ਉਹਦੇ ਨਾਲ ਸਿੱਖਾਂ ਦਾ ਇਤਿਹਾਸ ਫਿਰ ਸਾਂਝਾ ਤਾਂ ਹੀ ਹੋ ਸਕਦਾ। ਮੁਹੰਮਦ ਸ਼ਾਹ ਰੰਗੀਲਾ ਜਦੋਂ ਬਹੁਤ ਕਮਜ਼ੋਰ ਹੋ ਗਿਆ ਤਾਂ ਇਹਦਾ ਇੱਕ ਵਜ਼ੀਰ ਹੁੰਦਾ ਸੀ ਆਸਿਫ ਸ਼ਾਹ। ਆਸਿਫ ਸ਼ਾਹ ਨੇ ਦੇਖਿਆ ਵੀ ਇੱਥੇ ਸਾਰੇ ਆਪੋ ਆਪਣੀ ਮਰਜ਼ੀ ਕਰਨ ਲੱਗ ਪਏ ਤੇ ਮੇਰੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਇਹਨੇ ਫਿਰ ਇੱਕ ਉਪਰਾਲਾ ਕੀਤਾ, ਉਦੋਂ ਨਾਦਰ ਸ਼ਾਹ ਨੂੰ ਇਹਨੇ ਸੁਨੇਹਾ ਭੇਜਿਆ ਵੀ ਤੂੰ ਆ ਕੇ ਇੱਥੇ ਹਮਲਾ ਕਰ, ਹਮਲਾ ਕਰਕੇ ਹਿੰਦੁਸਤਾਨ ਦੀ ਧਰਤੀ ਨੂੰ ਆਪਣੀ ਗੁਲਾਮ ਬਣਾ। ਹੁਣ ਨਾਦਰ ਸ਼ਾਹ ਕੌਣ ਹੈ? ਨਾਦਰ ਸ਼ਾਹ 1688 ਚ ਜੰਮਿਆ ਅਫਗਾਨਿਸਤਾਨ ਚ, ਤੇ ਇਹਨੇ ਥੋੜਾ ਜਿਹਾ ਸਮਾਂ ਗੁਜ਼ਰਿਆ, ਇਹਨੇ ਆਪਣੀ ਜਵਾਨੀ ਦੇ ਪਹਿਰੇ ਵਿੱਚ 1730 ਦੇ ਵਿੱਚ ਇਹਨੇ ਇੱਕ ਕਬੀਲੇ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕਾਬਲ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕੰਧਾਰ ਤੇ ਕਬਜ਼ਾ ਕਰਕੇ ਜਿੱਤ ਲਿਆ। ਇਹ ਇਮਾਮ ਕੁੱਲੀ ਆਜੜੀ ਦਾ ਪੁੱਤਰ ਹੈ, ਯਾਦ ਰੱਖੋ। ਜੇ 1730 ਤੋਂ ਪਹਿਲਾਂ ਇਹ ਖੁਦ ਭੇਡਾਂ ਚਾਰਦਾ ਸੀ, ਆਜੜੀ ਸੀ, ਇੱਕ ਅਮਮੂਲੀ ਆਜੜੀ ਸੀ, ਇਹ ਖੁਦ ਭੇਡਾਂ ਚਾਰਦਾ ਸੀ। ਇਹਨੇ 30 ਤੋਂ ਲੈ ਕੇ 36 ਤੱਕ ਸਮੁੱਚੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ। 1730 ਵਿੱਚ ਜਿਹੜਾ ਆਜੜੀ ਸੀ, 1736 ਵਿੱਚ ਅਫਗਾਨਿਸਤਾਨ ਦਾ ਉਹ ਰਾਜਾ ਸੀ, ਹਾਕਮ ਸੀ ਬਕਾਇਦਾ। ਜਦੋਂ 1739 ਦੇ ਵਿੱਚ ਇਹਨੂੰ ਖਬਰ ਮਿਲੀ, 1739 ਵਿੱਚ ਇਹਨੂੰ ਖਬਰ ਮਿਲੀ, ਆਸਿਫ ਸ਼ਾਹ ਨੇ ਇਹਨੂੰ ਸੁਨੇਹਾ ਦਿੱਤਾ, ਇਹ ਸੀ ਬੜਾ ਸਿਆਣਾ ਨਾਦਰ ਸ਼ਾਹ, ਇਹਨੇ ਆਪਣੇ ਵੱਲੋਂ
ਅਫਗਾਨਿਸਤਾਨ ਤੋਂ ਕੁਝ ਇੱਕ ਨੁਮਾਇੰਦੇ ਭੇਜੇ ਦਿੱਲੀ ਦੇ ਦਰਬਾਰ ਵਿੱਚ ਵੀ ਤੁਸੀਂ ਉਹਨਾਂ ਕੋਲ ਜਾ ਕੇ ਕੁਝ ਇੱਕ ਖਰਾਜ ਕੁਝ ਇੱਕ ਟੈਕਸ ਜਾਂ ਉਸ ਵੇਲੇ ਜੁਰਮਾਨਾ ਜਾਂ ਕੁਝ ਵੀ ਕਹਿ ਲਈਏ ਵੀ ਲੈ ਕੇ ਆਓ। ਤੇ ਜਦੋਂ ਉਹ ਆਏ ਨੁਮਾਇੰਦੇ ਤੇ ਇਹਨਾਂ ਨੇ ਮੁਹੰਮਦ ਸ਼ਾਹ ਰੰਗੀਲੇ ਨੇ ਤੇ ਇਹਦੇ ਬਾਕੀ ਸਾਥੀਆਂ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ। ਜਦੋਂ ਬੇਇੱਜ਼ਤ ਕਰਕੇ ਉਹ ਵਾਪਸ ਗਏ, ਨਾਦਰ ਸ਼ਾਹ ਦੇ ਹਿਰਦੇ ਚ ਅੱਗ ਲੱਗੀ। 1739 ਵਿੱਚੋਂ ਹਮਲਾ ਕਰਨ ਵਾਸਤੇ ਆ ਗਿਆ ਲੰਮੀ ਸਾਰੀ ਫੌਜ ਲੈ ਕੇ। ਹੁਣ ਇੱਕ ਮੁਸ਼ਕਲ ਇਹ ਹੈ ਵੀ ਅਸੀਂ ਅੰਮ੍ਰਿਤਸਰ ਸਾਹਿਬ ਵੀ ਗਏ ਹੋਵਾਂਗੇ ਨਾ, ਤੇ ਖਿਮਾ ਕਰਿਓ ਜੇ ਬਹੁਤ ਜਲਦੀ ਨਾਲ ਜਾਂਦੇ ਤੇ ਬਹੁਤ ਜਲਦੀ ਨਾਲ ਵਾਪਸ ਆ ਜਾਂਦੇ ਹਾਂ। ਬਹੁਤ ਕੁਝ ਦੇਖਣ ਵਾਲਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਚ। ਮੈਂ ਸਮਝਣਾ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, 10 ਸੱਸੇ ਨੇ, 10 ਕਈ ਵਾਰੀ ਬੇਨਤੀ ਕਰਦਾ, 5 ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਉਜਾੜੀ, 5 ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਵਸਾਈ। ਮੈਂ ਸਿਰਫ ਇਸ਼ਾਰੇ ਹੀ ਕਰਨੇ ਨੇ, ਸਤਿਗੁਰੂ ਪਹਿਲਾ ਸੱਸਾ, ਦੂਜਾ ਸੇਵਾ, ਤੀਜਾ ਸਿਮਰਨ, ਚੌਥਾ ਸੀ ਇਸ ਜੀਵਨ ਦੇ ਅੰਦਰ ਸਰੂਪ। ਜੇ ਕਿਤੇ ਸਾਡੇ ਕੋਲ ਸੱਸੇ ਹੁੰਦੇ, ਸਤਿਗੁਰੂ ਹੁੰਦਾ, ਸੇਵਾ ਹੁੰਦੀ, ਸਿਮਰਨ ਹੁੰਦਾ, ਸਤ ਸੰਗਤ ਹੁੰਦੀ ਚੌਥਾ ਸੱਸਾ, ਪੰਜਵਾਂ ਸੱਸਾ ਸਾਡੇ ਕੋਲ ਸਰੂਪ ਹੁੰਦਾ, ਇਹ 5 ਸੱਸੇ ਸਿੱਖੀ ਦੇ ਵਾਧੇ ਲਈ ਨੇ, 5 ਸੱਸੇ ਸਿੱਖੀ ਨੂੰ ਉਜਾੜਦੇ ਨੇ। ਪਹਿਲਾ ਸੱਸਾ ਸ਼ਰਾਬ, ਇਹਨੇ ਵੀ ਸਿੱਖੀ ਉਜਾੜੀ। ਦੂਜਾ ਸੱਸਾ ਨਕਲੀ ਸਾਧ, ਇਹਨੇ ਵੀ ਸਿੱਖੀ ਰੱਜ ਕੇ ਉਜਾੜੀ। ਤੀਜਾ ਸੱਸਾ ਸੋਚ, ਸਿੱਖ ਅੱਜ ਸੋਚ ਦਾ ਗੁਲਾਮ ਹੈ, ਸਿੱਖ ਸੋਚ ਕਰਕੇ ਆਜ਼ਾਦ ਨਹੀਂ ਹੈ। ਖਿਮਾ ਕਰੇ ਜੇ ਇਹ ਜੇ ਸੋਚ ਇਹਦੀ ਗੁਰੂ ਗ੍ਰੰਥ ਸਾਹਿਬ ਵਾਲੇ ਮਹਾਰਾਜ ਵਾਲੀ ਹੁੰਦੀ ਤੇ ਅੱਜ ਇਹ ਇਵੇਂ ਭਟਕਦਾ ਨਾ ਫਿਰਦਾ। ਤੀਜੀ ਇਹਦੇ ਜੀਵਨ ਵਿੱਚ ਹੈ ਸੋਚ। ਚੌਥਾ ਇਹਦੇ ਜੀਵਨ ਵਿੱਚ ਪ੍ਰਭਾਵ ਹੈ ਸਿਆਸਤ ਦਾ। ਚੌਥਾ ਜਿਹੜਾ ਸਿੱਖੀ ਨੂੰ ਉਜਾੜਨ ਵਾਲਾ ਸੱਸਾ ਹੈ ਉਹ ਹੈ ਸਿਆਸਤ। ਸਿਆਸਤ ਨੇ ਸਿੱਖੀ ਉਜਾੜ ਕੇ ਰੱਖ ਦਿੱਤੀ। ਅਸੀਂ ਗੱਲਾਂ ਕਰੀ ਜਾਂਦੇ ਹਾਂ ਵੀ ਧਰਮ ਤੇ ਸਿਆਸਤ ਇਕੱਠੇ ਹੋਣੇ ਚਾਹੀਦੇ ਨੇ, ਪਰ ਜਿਨ੍ਹਾਂ ਥਾਵਾਂ ਤੇ ਇਕੱਠੇ ਹੋਣੇ ਚਾਹੀਦੇ ਨੇ ਅਸੀਂ ਉੱਥੇ ਸਿਆਸਤ ਨੂੰ ਬਚਾਉਣ ਵਾਸਤੇ ਧਰਮ ਦਾ ਓਟ ਆਸਰਾ ਲੈਂਦੇ ਹਾਂ, ਧਰਮ ਦੀ ਗੱਲ ਕਰਨ ਵਾਸਤੇ ਸਿਆਸਤ ਦਾ ਸਹਾਰਾ ਨਹੀਂ ਜਲਿੰਦੇ। ਨੰਬਰ 1 ਸ਼ਰਾਬ, ਨੰਬਰ 2 ਨਕਲੀ ਸਾਧ, ਨੰਬਰ 3 ਸੋਚ, ਨੰਬਰ 4 ਸਿਆਸਤ, ਇਹਨੇ ਸਾਡੀ ਸਿੱਖੀ ਉਜਾੜ ਕੇ ਰੱਖ ਦਿੱਤੀ।

ਖਦੀਜਾ ਖਾਂ, ਇਹ ਪਿੱਛੇ ਜ਼ਿਕਰ ਆ ਚੁੱਕਾ ਹੋਇਆ, 1726 ਤੋਂ 1745 ਤੱਕ ਉਹ ਰਹਿੰਦਾ, ਲਾਹੌਰ ਦਾ ਸੂਬੇਦਾਰ ਹੈ। ਉਹ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਤੇ ਉਸ ਵੇਲੇ ਜ਼ਕਰੀਆ ਖਾਨ ਨੇ 30 ਲੱਖ ਰੁਪਈਆ ਲੈ ਕੇ ਆਪਣਾ ਵਜ਼ੀਰ ਲਖਪਤ ਰਾਏ ਨਾਲ ਲੈ ਕੇ ਅੱਗਿਓ ਜਾ ਕੇ ਮਿਲ ਲਿਆ। ਉਹਨੂੰ ਜਾ ਕੇ ਕਹਿਣ ਲੱਗਿਆ ਵੀ ਤੂੰ ਲਾਹੌਰ ਨੂੰ ਉਜਾੜਨਾ, 30 ਲੱਖ ਰੁਪਈਆ ਲੈ ਲੈ। ਤੇ ਨਾਦਰ ਸ਼ਾਹ ਖੁਸ਼ ਹੋ ਗਿਆ, ਉਹਨੇ ਲਾਹੌਰ ਨੂੰ ਨਹੀਂ ਉਜਾੜਿਆ, ਉਹਨੇ 30 ਲੱਖ ਰੁਪਈਆ ਲਿਆ ਤੇ ਇਹਦੇ ਨਾਲ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਫਿਰ ਬਣਾ ਗਿਆ ਉਹ, ਕਿਉਂਕਿ ਹੁਣ ਤੇ ਪ੍ਰਭਾਵ ਜ਼ਕਰੀਆ ਖਾਨ ਇਹਦਾ ਸੀ ਨਾ, ਨਾਦਰ ਸ਼ਾਹ ਦਾ ਸੀ ਨਾ, ਲਾਹੌਰ ਹੁਣ ਨਾਦਰ ਸ਼ਾਹ ਦੇ ਅਧੀਨ ਆ ਗਈ। ਮੁੜ ਕੇ ਦਿੱਲੀ ਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਤੇ ਅੱਗੇ ਦਿੱਲੀ ਲੰਘ ਗਿਆ। ਹੁਣ ਜਦੋਂ ਇਹ ਦਿੱਲੀ ਗਿਆ, ਦਿੱਲੀ ਇਹਨੇ ਜਾਂਦੇ ਸਾਰ 9 ਜੂਨ 1739 ਨੂੰ, ਖਿਮਾ ਕਰੇ ਜੀ, 9 ਮਾਰਚ 1739 ਨੂੰ, 9 ਮਾਰਚ 1739 ਨੂੰ ਇਹ ਦਿੱਲੀ ਦੇ ਵਿੱਚ ਕਦਮ ਰੱਖ ਲਿਆ ਇੱਕ ਜੇਤੂ ਰੂਪ ਵਿੱਚ। ਮੁਹੰਮਦ ਸ਼ਾਹ ਰੰਗੀਲੇ ਨੂੰ ਇਹ ਬਚਨ ਕਹਿੰਦਾ ਵੀ ਤੂੰ ਮੈਨੂੰ 25 ਕਰੋੜ ਰੁਪਈਆ ਦੇ ਦੇ, ਮੈਂ ਤੈਨੂੰ ਕੁਛ ਨਹੀਂ ਕਵਾਂਗਾ। ਮੁਹੰਮਦ ਸ਼ਾਹ ਰੰਗੀਲੇ ਕੋਲ ਇੰਨਾ ਖਜ਼ਾਨਾ ਕੋਈ ਨਹੀਂ ਸੀ, ਪਰ ਉਹਨੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਵੀ ਜਿੰਨਾ ਤੇਰੇ ਕੋਲ ਲੁੱਟ ਹੁੰਦਾ ਤੂੰ ਲੁੱਟ ਲੈ ਜਾ, ਪਰ ਦਿੱਲੀ ਨੂੰ ਕੁਛ ਨਾ ਕਵੀ। ਉਸ ਵੇਲੇ ਇਹਨੇ 7 ਕਰੋੜ ਹੀਰੇ ਮੋਤੀ ਤੇ ਕੁਝ ਇੱਕ ਨਗਦ, 7 ਕਰੋੜ ਇਹ ਲੁੱਟਿਆ। ਤੇ ਇਹਦੇ ਨਾਲ ਨਾਲ ਚੇਤਾ ਰੱਖਿਓ, ਜੇ ਮੈਂ ਬੇਨਤੀ ਕਰਾਂ, ਇਹਨੇ ਇੱਕ ਤਖਤੇ ਤਾਉਸ, ਨਹੀਂ ਪਤਾ ਹੋਣਾ, ਮੈਂ ਥੋੜਾ ਜਿਹਾ ਇਸ਼ਾਰਾ ਕਰਦਿਆਂ, ਸ਼ਾਹਜਹਾਨ ਨੇ 1639 ਵਿੱਚ ਲਾਲ ਕਿਲ੍ਹਾ ਬਣਾਇਆ ਸੀ ਤੇ ਉਹਨੇ 2 ਦਰਬਾਰ ਬਣਾਏ ਸਨ, ਇੱਕ ਦਰਬਾਰੇ ਆਮ ਦਰਬਾਰੇ ਖਾਸ। ਜਿਹੜਾ ਦਰਬਾਰੇ ਖਾਸ ਸੀ ਉਹਦੇ ਵਿੱਚ ਆਪਣੇ ਬੈਠਣ ਵਾਸਤੇ ਤਖਤੇ ਤਾਉਸ ਬਣਾਇਆ ਸੀ, ਇਹਨੇ ਬਹੁਤ ਵੱਡਾ ਤਖਤ ਬਣਾਇਆ ਸੀ, ਉਹਦੇ ਉੱਤੇ ਖੁਦ ਬੈਠਦਾ ਸੀ। ਅੱਜ ਅਲਗ ਉਹਦਾ ਇਕੱਲਾ ਪੀੜਾ ਜਿਹਾ ਉੱਥੇ ਪਿਆ, ਬਾਕੀ ਤਖਤੇ ਤਾਉਸ ਉਹ ਲੁੱਟ ਕੇ ਲੈ ਗਿਆ ਸੀ ਨਾਦਰ ਸ਼ਾਹ। ਨਾਦਰ ਸ਼ਾਹ ਨੇ ਤਖਤੇ ਤਾਉਸ ਲੁੱਟਿਆ, ਔਰ ਦੂਜੀ ਗੱਲ ਹੈ ਕੋਹੇ ਨੂਰ ਹੀਰਾ ਲੁੱਟਿਆ। ਮੈਂ ਬੇਨਤੀ ਕਰਾਂ ਇਸ ਕੋਹੇ ਨੂਰ ਹੀਰੇ ਦਾ ਆਪਾਂ ਨੂੰ ਅੱਗੇ ਜਾ ਕੇ ਵਾਸਤਾ ਪੈਣਾ। ਹੁਣ ਧਿਆਨ ਵਿੱਚ ਰੱਖਿਓ ਵੀ ਨਾਦਰ ਸ਼ਾਹ ਦੇ ਕੋਲ ਇਹ ਅਫਗਾਨਿਸਤਾਨ ਤੁਰ ਗਿਆ, ਉੱਥੋਂ ਕਿਵੇਂ ਵਾਪਸ ਆਉਂਦਾ, ਇਹ ਗੱਲ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਉਂ ਜਿਉਂ ਇਹਦੇ ਇਤਿਹਾਸ ਵਿੱਚ ਜ਼ਿਕਰ ਆਏਗਾ। ਇਹ ਨਾਦਰ ਸ਼ਾਹ ਦੇ ਨਾਲ ਇੱਕ ਕੋਹੇ ਨੂਰ ਹੀਰਾ, ਤਖਤੇ ਤਾਉਸ, 7 ਕਰੋੜ, 1000 ਹਾਥੀ, 1000 ਹੀ ਊਠ, 1000 ਹੀ ਘੋੜੇ ਤੇ ਨਾਲ ਸਾਰਾ ਕੁਝ ਲੈ ਕੇ ਇਹ ਜਦੋਂ ਮੁੜਨ ਲੱਗਿਆ, ਅਚਾਨਕ ਉਸ ਵੇਲੇ ਇੱਕ ਭਾਣਾ ਵਰਤਿਆ, ਇਹਨੂੰ ਕਿਸੇ ਨੇ ਰੌਲਾ ਪਾ ਦਿੱਤਾ ਭਈ ਨਾਦਰ ਸ਼ਾਹ ਤੇ ਮਾਰ ਦਿੱਤਾ। ਜਦੋਂ ਇਹ ਰੌਲਾ ਪਿਆ ਦਿੱਲੀ ਦੇ ਵਿੱਚ, ਕੁਝ ਇੱਕ ਬੰਦਿਆਂ ਨੇ ਨਾਦਰ ਸ਼ਾਹ ਦੇ ਸਿਪਾਹੀ ਮਾਰ ਦਿੱਤੇ। ਜਦੋਂ ਨਾਦਰ ਸ਼ਾਹ ਦੇ ਸਿਪਾਹੀ ਮਾਰੇ ਤੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢ ਕੇ ਬਾਹਰ ਰੱਖ ਲਈ, ਕਹਿਣ ਲੱਗੇ ਜਦੋਂ ਤੱਕ ਮੈਂ ਨਹੀਂ ਕਹਿੰਦਾ ਉਦੋਂ ਤੱਕ ਕਤਲੇਆਮ ਬੰਦ ਨਹੀਂ ਹੋਵੇਗਾ। ਇੱਕ ਗੱਲ ਚੇਤਾ ਰੱਖਿਓ, 1,12,000 ਬੰਦਾ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ, ਕੋਈ ਥਾਂ ਨਹੀਂ ਸੀ ਰਹੇਗੀ ਲੰਘਣ ਜੋਗੀ ਜਿੱਥੇ ਲੰਘ ਕੇ ਰੋਕੀ ਜਾ ਸਕਦੇ ਹੋਣ, ਉਦੋਂ ਦਿੱਲੀ ਛੋਟੀ ਸੀ। ਮੁੜ ਕੇ ਇਹ ਮੁਹੰਮਦ ਸ਼ਾਹ ਰੰਗੀਲੇ ਨੇ ਬੇਨਤੀ ਕੀਤੀ ਤੇ ਉਸ ਵੇਲੇ ਇਹਨੇ ਆਪਣੀ ਧੀ ਦਾ ਡੋਲਾ ਇਹਦੇ ਪੁੱਤਰ ਨਾਸਰ ਸ਼ਾਹ ਨੂੰ ਦੇਣਾ ਪਸੰਦ ਕੀਤਾ ਵੀ ਮੈਂ ਆਪਣੀ ਧੀ ਵੀ ਤੈਨੂੰ ਦੇਣਾ ਆਪਣੀ ਨੂੰਹ, ਤੇਰੀ ਨੂੰਹ ਬਣਾ ਕੇ, ਪਰ ਤੂੰ ਕਿਰਪਾ ਕਰ ਇਸ ਦਿੱਲੀ ਦੀ ਲੁੱਟ ਨੂੰ, ਕਤਲੇਆਮ ਨੂੰ ਬੰਦ ਕਰ। ਮੁੜ ਕੇ ਦਿੱਲੀ ਦੀ ਕਤਲੇਆਮ ਤਾਂ ਬੰਦ ਹੋਈ ਸੀ, ਅੱਜ ਵੀ ਲੋਕ ਜਦੋਂ ਕਿਤੇ ਸ਼ਬਦ ਵਰਤਦੇ ਨੇ ਨਾ ਇਤਿਹਾਸ ਵਿੱਚ ਸ਼ਬਦ ਬਣ ਗਏ ਵੀ ਨਾਦਰ ਸ਼ਾਹੀ ਇਹ ਤਾਂ ਕਤਲੇਆਮ ਹੈ, ਭਾਵ ਜਿੱਥੇ ਬਹੁਤ ਕਤਲੇਆਮ ਹੋਵੇ ਉਹਨੂੰ ਨਾਦਰ ਸ਼ਾਹੀ ਨਾਲ ਕਿਹਾ ਜਾਂਦਾ। ਹੁਣ ਸਿੱਖੀ ਦਾ ਇਤਿਹਾਸ ਦੇ ਨਾਲ ਜੁੜਨ ਲੱਗਾ। ਇਹ ਸਾਰਾ ਕੁਝ ਲੈ ਕੇ 10,000 ਲੜਕੀਆਂ ਹਿੰਦੁਸਤਾਨ ਦੀਆਂ, 10,000 ਲੜਕੀਆਂ, ਅਮਾਨ ਕਰਿਓ ਜੇ ਇਤਿਹਾਸ ਉੱਤੇ ਮੈਂ ਬੇਨਤੀ ਕਰਾਂ। ਹੁਣ ਪੁੱਛੋ ਦੂਜਿਆਂ ਨੂੰ ਵੀ ਸਾਡੇ ਸਿੱਖੀ ਦੇ ਇਤਿਹਾਸ, ਪਰ ਹੁਣ ਸਿੱਖ ਨੂੰ ਇਹ ਨਹੀਂ ਵਿਚਾਰੇ ਨੂੰ ਪਤਾ ਦੂਜੇ ਨੂੰ ਕੀ ਪੁੱਛੇ। 10,000 ਲੜਕੀਆਂ ਤੇ ਸਾਰਾ ਕੁਝ ਲੈ ਕੇ ਇਹਦੇ ਨਾਲ ਇਹਨੂੰ ਜ਼ਕਰੀਆ ਖਾਂ ਤੇ ਇਹਦਾ ਵਜ਼ੀਰ ਨਾਲ ਲਖਪਤ ਰਾਏ ਇਹ ਦੋਵੇਂ ਜਣੇ ਛੱਡਣ ਜਾ ਰਹੇ ਨੇ ਚਨਾਬ ਦੇ ਲਾਗੇ। ਇੱਕ ਛੋਟੇ ਜਿਹੇ ਇਲਾਕੇ ਦਾ ਨਾਂ ਹੈ ਅਖਨੂਰ। ਇਸ ਅਖਨੂਰ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਸਿੱਖਾਂ ਨੇ ਇਹਨੂੰ ਅੱਗਿਓਂ ਘੇਰ ਲਿਆ। ਦੇਖੋ ਛੋਟੇ ਜਿਹੇ ਸਿੱਖ ਨੇ, ਜੰਗਲਾਂ ਵਿੱਚ ਵਿਚਾਰੇ ਰਹਿੰਦੇ ਨੇ, ਇਹਨਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ, ਖਾਣ ਪੀਣ ਦੀਆਂ ਸਹੂਲਤਾਂ ਵੀ ਨਹੀਂ ਹੈ,

0: ਤੇ ਉਹ ਗੁਰੂ ਕੇ ਸਿੱਖਾਂ ਨੇ ਜਾ ਕੇ ਨਾਦਰ ਸ਼ਾਹ ਨੂੰ ਅਖਨੂਰ ਦੇ ਇਲਾਕੇ ਵਿੱਚ ਘੇਰ ਲਿਆ। ਤੇਰੀ ਫੌਜ ਬੜੀ ਵੱਡੀ ਲੰਮੀ ਸੀ ਰੂਰ ਤੱਕ, ਪਰ ਉਹਨਾਂ ਨੇ ਰੱਜ ਕੇ ਗੁਰੂ ਕੇ ਸਿੱਖਾਂ ਨੇ ਲੁੱਟਿਆ। ਯਾਦ ਰੱਖਿਓ ਜੇ ਬਹੁਤੀਆਂ ਲੜਕੀਆਂ ਇਹਨਾਂ ਨੇ ਉਸ ਵੇਲੇ ਛੁਡਵਾਈਆਂ ਤੇ ਕੁਝ ਇੱਕ ਧਨ ਪਦਾਰਥ ਵੀ ਲੁੱਟਿਆ। ਜਦੋਂ ਇਹ ਸਾਰਾ ਕੁਝ ਲੁੱਟ ਕੇ ਨਾਦਰ ਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਪਰ ਨਾਦਰ ਸ਼ਾਹ ਪਿੱਛਾ ਨਹੀਂ ਕਰ ਸਕਿਆ। ਸਾਰਾ ਕੁਝ ਕਰਕੇ ਜਦੋਂ ਵਾਪਸ ਆਉਂਦਾ, ਇਹ ਹੁਣ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਸਾਹਮਣੇ ਬਿਠਾ ਕੇ ਇੱਕ ਗੱਲ ਕਰਦਾ। ਕਹਿਣ ਲੱਗਿਆ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਜਦੋਂ ਮੈਂ ਲਾਹੌਰ ਚ ਕਦਮ ਰੱਖਿਆ, ਜ਼ਕਰੀਆ ਖਾਨ ਡਰ ਗਿਆ। ਮੈਂ ਦਿੱਲੀ ਚ ਕਦਮ ਰੱਖਿਆ, ਮੁਹੰਮਦ ਸ਼ਾਹ ਰੰਗੀਲਾ ਡਰ ਗਿਆ। ਜਦੋਂ ਮੈਂ ਕਤਲੇਆਮ ਕੀਤੇ, ਸਾਰੀ ਤਰਥੱਲੀ ਮੱਚ ਗਈ, ਇਤਨੀ ਦੁਨੀਆ ਕਰਾ ਕਰਾ ਕਰ ਉੱਠੀ। ਪਰ ਇਹ ਲੋਕ ਕੌਣ ਨੇ ਜਿਹੜੇ ਮੇਰੇ ਇੰਨੇ ਡਰਾਉਣ ਦੇ ਬਾਵਜੂਦ ਮੈਨੂੰ ਆ ਕੇ ਰਸਤੇ ਚ ਘੇਰ ਲਿਆ? ਇਹ ਕੌਣ ਨੇ ਲੋਕ? ਇਹਨਾਂ ਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਿਆ। ਮੇਰੀ ਦਿੱਲੀ ਦੀ ਕਤਲੇਆਮ ਜਿਹੜੀ ਕੀਤੀ ਹੋਈ ਆ, ਉਹ ਕਈ ਸਦੀਆਂ ਤੱਕ ਲੋਕ ਯਾਦ ਰੱਖਣਗੇ, ਤੇ ਕੌਣ ਨੇ ਲੋਕ ਜਿਹੜੇ ਆ ਕੇ ਜਿਨ੍ਹਾਂ ਨੇ ਮੈਨੂੰ ਵੀ ਰਸਤੇ ਚੋਂ ਘੇਰ ਲਿਆ? ਉਸ ਵੇਲੇ ਜਿਹੜੀਆਂ ਗੱਲਾਂ ਜ਼ਕਰੀਆ ਖਾਨ ਤੇ ਨਾਦਰ ਸ਼ਾਹ ਇਹਨਾਂ ਦੋਨਾਂ ਦੀਆਂ ਸਾਂਝੀਆਂ ਹੋਈਆਂ, ਉਹਨੂੰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ। ਉਹਨਾਂ ਬੱਚਿਆਂ ਲਿਖੇ ਨੇ ਬੜੇ ਪਿਆਰੇ। ਨਾਦਰ ਸ਼ਾਹ ਨੇ ਇੱਕ ਗੱਲ ਪੁੱਛੀ, ਨਾਦਰ ਕਹਿਆ ਖਾਨੂੰ ਆਹੇ, ਖਾਨੂੰ ਜ਼ਕਰੀਆ ਖਾਨੂੰ, ਨਾਦਰ ਕਹਿਆ ਖਾਨੂੰ ਆਹੇ ਹਮ ਕੋ ਲੁੱਟਣ ਹਾਰ ਬਤਾਹੇ। ਕਹਿਣ ਲੱਗੇ, ਜਿਹਨਾਂ ਮੈਨੂੰ ਵੀ ਲੁੱਟ ਲਿਆ ਨਾ, ਇਹ ਮੈਨੂੰ ਦੱਸ ਕੌਣ ਨੇ ਲੋਗੇ? ਮੈਂ ਇਹਨਾਂ ਬਾਰੇ ਬਹੁਤ ਨੂੰ ਸੁਣਿਆ, ਜਿਨ ਲੁੱਟ ਖਾਇਓ ਹਮਰੋ ਰਾਹੂ, ਮੁਲਕ ਉਸੇ ਕੀ ਉਡਾ ਦਿਉ ਸੁਆਹੇ। ਕਹਿਣ ਲੱਗੇ, ਜ਼ਕਰੀਆ ਖਾਨ ਇੱਕ ਗੱਲ ਸੱਚ ਕਰਕੇ ਜਾਣੀ, ਮੈਨੂੰ ਇੱਕ ਵਾਰੀ ਦੱਸ ਦੇ ਲੋਕ ਕੌਣ ਨੇ, ਇਹਨਾਂ ਦੇ ਮੁਲਕ ਦੀ ਮੈਂ ਸਵਾਹ ਵੀ ਉਡਾ ਦਿਆਂਗਾ। ਤੇਰੀ ਦਿੱਲੀ ਵਿੱਚ ਤਾਂ ਕੁਝ ਛੱਡ ਵੀ ਆਇਆ ਮੈਂ, ਤੇਰੇ ਲਾਹੌਰ ਵਿੱਚ ਤਾਂ ਮੈਂ ਕੁਝ ਛੱਡ ਵੀ ਆਇਆ, ਲੇਕਿਨ ਜਿਹੜਾ ਇਹਨਾਂ ਦਾ ਦੇਸ਼ ਹੈ ਨਾ, ਜਿਹੜੇ ਨਾਦਰ ਸ਼ਾਹ ਨੂੰ ਵੀ ਲੁੱਟ ਸਕਦੇ ਨੇ, ਜਿਹੜਾ ਇਹਨਾਂ ਦਾ ਦੇਸ਼ ਹੈ, ਇੱਕ ਵਾਰੀ ਯਕੀਨ ਕਰਕੇ ਜਾਣੀ, ਮੈਂ ਉਹਦੀ ਸਵਾਹ ਵੀ ਉਡਾ ਦਿਆਂਗਾ, ਉਹਦੀ ਸਵਾਹ ਵੀ ਪੱਲੇ ਨਹੀਂ ਪੈਣ ਦਿਆਂਗਾ, ਅੱਗ ਲਾ ਦਿਆਂਗਾ ਇਹਨਾਂ ਲੋਕਾਂ ਨੂੰ। ਨਾਦਰ ਸ਼ਾਹ ਨੂੰ ਵੀ ਘੇਰਨ ਵਾਲੇ ਲੋਕ ਨਹੀਂ ਹੋ ਸਕਦੇ। ਇਹ ਪੰਥ ਪ੍ਰਕਾਸ਼ ਦੇ ਬੋਲ ਨੇ, ਮੈਂ ਫਿਰ ਬੇਨਤੀ ਕਰਾਂ। ਤਬ ਖਾਨੂ ਨੇ ਐਸ ਬਖਾਨੀ, ਹੁਣ ਜ਼ਕਰੀਆ ਖਾਨ ਜਿਹੜਾ ਨਾ, ਉਹ ਨਾਦਰ ਸ਼ਾਹ ਨੂੰ ਦੱਸਦਾ ਸਿੱਖਾਂ ਬਾਰੇ ਚ। ਤਬ ਖਾਨੂ ਨੇ ਐਸ ਬਖਾਨੀ, ਮੁਲਕ ਆਹੇ ਕੀ ਕਾਹੇ ਨਿਸ਼ਾਨੀ। ਕਹਿੰਦਾ ਕਿ ਇਹਨਾਂ ਦਾ ਮੁਲਕ ਦੀ ਕਿਹੜੀ ਨਿਸ਼ਾਨੀ ਤੂੰ ਭਾਲਦਾ? ਕੋਈ ਨਿਸ਼ਾਨੀ ਨਹੀਂ ਇਹਨਾਂ ਦੀ, ਫਿਰ ਵੀ ਕੋਈ ਨਾ ਕੋਈ ਅਤਾ ਪਤਾ ਤੇ ਹੋਏਗਾ। ਉਹ ਦੱਸਦਾ, ਹੁਣ ਜ਼ਕਰੀਆ ਖਾਨ ਦੱਸਦਾ, ਨਾਮ ਸਿੰਘ। ਅੱਜ ਤਾਂ ਅਸੀਂ ਜਾਤ ਰਖਾਉਣੀ ਚੰਗਾ ਮਾਣ ਸਮਝਦੇ, ਗੁਰੂ ਕਾ ਸਿੰਘ ਲਗਵਾਉਣਾ ਨਹੀਂ ਚੰਗਾ ਸਮਝਦੇ। ਨਾਮ ਸਿੰਘ ਬਨ ਮਜ਼ਬ ਖਾਲਸਾ, ਇਹਨਾਂ ਦਾ ਮਜ਼ਬ ਜਿਹੜਾ ਉਹ ਖਾਲਸਾ ਹੈ। ਨਾਮ ਸਿੰਘ ਬਨ ਮਜ਼ਬ ਖਾਲਸਾ, ਤਿਆਗ ਦੇਤ ਸਭ ਜਗਤ ਲਾਲਸਾ। ਕਮਰ ਜਾਂਗੀਆ, ਕਸ਼ਹਿਰੀ ਨੂੰ ਕਹਿੰਦਾ, ਕਮਰ ਜਾਂਗੀਆ ਸਿਰ ਪਰ ਪਟਕਾ, ਪੂਰੀ ਗਿਲਤੀ ਬਾਨਾ ਜਟਕਾ। ਕਹਿਣ ਲੱਗੇ, ਇਹ ਪਰ ਤਰੀਆ ਤਾਈ ਮਾਤ ਬਖਾਨੇ, ਚੋਰੀ ਯਾਰੀ ਨਿੰਦ ਨਾ ਠਾਨੇ। ਕਹਿਣ ਲੱਗੇ, ਪਰਾਈ ਇਸਤਰੀ ਨੂੰ ਮਾਤਾ ਕਹਿੰਦੇ ਨੇ, ਇੱਥੇ ਬਸ ਨਹੀਂ, ਇਹ ਚੋਰੀ ਨਿੰਦਾ ਬਿਲਕੁਲ ਵੀ ਆਪਣੇ ਜੀਵਨ ਵਿੱਚ ਨਹੀਂ ਕਰਦੇ, ਇਹ ਉੱਚੇ ਜੀਵਨ ਦੇ ਕਿਰਦਾਰ ਦੇ ਮਾਲਕ ਨੇ। ਸੌ ਸੌ ਕੋਸ ਭਜੇ ਹੀ ਜੈ ਹੈ, ਉਦੋਂ ਘੋੜਿਆਂ ਤੇ ਸਫ਼ਰ ਕਰਨਾ 100 ਕੋਹ ਬਹੁਤ ਮਿਹਨਤ ਰਖਾਉਂਦਾ ਸੀ। ਯਾਦ ਰੱਖਿਓ, ਜੇ ਮੈਂ ਬੇਨਤੀ ਕਰਾਂ, ਘੋੜਿਆਂ ਤੇ ਜਿਹਨਾਂ ਸਫ਼ਰ ਕੀਤਾ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਘੋੜ ਸਵਾਰੀ ਜਿਹੜੇ ਕਰਦੇ ਨੇ, ਬੱਖੀਆਂ ਚੜ ਜਾਂਦੀਆਂ ਨੇ, ਕਿਉਂਕਿ ਅਣਜਾਣ ਬੰਦਾ ਘੋੜ ਸਵਾਰੀ ਨਹੀਂ ਕਰ ਸਕਦਾ। 100 ਕੋਹ ਇੱਕੋ ਵਾਰੀ ਸਫ਼ਰ ਕਰਨਾ, ਇੱਕ ਵਾਰੀ ਤੁਰ ਕੇ 100 ਕੋਹ ਤੇ ਰੁਕਣਾ। ਮੁਗਲਾਂ ਵਿੱਚੋਂ ਕੇਵਲ ਇੱਕ ਬਾਬਰ ਹੋਇਆ, ਨਹੀਂ ਤਾਂ ਬਹੁਤੀ ਵਾਰੀ, ਜਾਂ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਵਾਰੀ 35 ਘੰਟੇ ਸਫ਼ਰ ਕੀਤਾ ਸੀ ਇਕੱਠਿਆਂ, ਉਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਕਰਾਂਗਾ, ਮੈਂ ਸਮਝ ਆਇਆ। ਨਹੀਂ, ਆਮ ਕਰਕੇ ਇੰਨਾ ਸਫ਼ਰ ਨਹੀਂ ਸੀ ਕੋਈ ਕਰ ਸਕਦਾ। 100-100 ਕੋਸ ਭਗੇਗੀ ਜਹ ਹੈ, ਘੋੜਨ ਕੋ ਵੀ ਮਾਸ ਖਲੈ ਹੈ। ਖੜੇ ਸੋਵੇ ਔਰ ਚਲਤੇ ਖਾਹੇ, ਇਹ ਖੜੇ ਖੜੇ ਸੌ ਜਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਹੀ ਔਰ ਚਲਦੇ ਚਲਦੇ ਖਾਂਦੇ ਨੇ। ਖੜੇ ਸੋਵੇ ਔਰ ਚਲਤੇ ਖਾਹੇ, ਬੈਠੇ ਨਾਹੀਂ ਕਿਸੇ ਗਰਾਹੇ, ਕਹਿਣ ਲੱਗੇ ਕਿਸੇ ਪਿੰਡ ਵਿੱਚ ਵੀ ਨਹੀਂ ਬੈਠਦੇ, ਤੂੰ ਕੀ ਇਹਨਾਂ ਦਾ ਮੁਲਕ ਹੋ ਜਾਵੇਗਾ। ਹਾੜ ਨਾ ਦਿਨ ਭਰ ਪੀਵੇ ਪਾਣੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ, ਕਹਿਣ ਲੱਗੇ ਹਾੜ ਦਾ ਮਹੀਨਾ ਹੋਵੇ, ਇਹਨਾਂ ਨੂੰ ਸਾਰੀ ਦਿਹਾੜੀ ਪਾਣੀ ਦੀ ਇੱਕ ਬੂੰਦ ਨਾ ਨਾ ਮਿਲੇ, ਫਿਰ ਵੀ ਪਤਾ ਨਹੀਂ ਕਾਹਦੇ ਆਸਰੇ ਜਕਾਰੇ ਲਾਉਂਦੇ ਨੇ, ਇਹ ਕਦੇ ਨਹੀਂ ਖਤਮ ਹੁੰਦੇ। ਹਾੜ ਨਾ ਦਿਨ ਭਰ ਪੀਵੇ ਪਾਣੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ, ਸਿਆਲ ਦਾ ਮਹੀਨਾ ਹੋਵੇ ਅੱਗ ਸੇਕਣੀ ਤਾਂ ਇੱਕ ਪਾਸੇ, ਇਹ ਅੱਗ ਦੀ ਨਿਸ਼ਾਨੀ ਵੀ ਕੋਲ ਨਹੀਂ ਰੱਖਦੇ, ਅੱਗ ਦੀ ਤਸਵੀਰ ਵੀ ਕੋਲ ਨਹੀਂ ਰੱਖਦੇ। ਪਤਾ ਨਹੀਂ ਰੱਬ ਜਾਣੇ ਇਹਨਾਂ ਕੋਲ ਕੱਪੜੇ ਵੀ ਨਹੀਂ ਹੁੰਦੇ, ਘੋੜੀਆਂ ਦੀਆਂ ਕਾਠੀਆਂ ਤੇ ਚੜ੍ਹਦੀ ਕਲਾ ਚ ਵਿਚਰਦੇ ਰਹਿੰਦੇ ਨੇ। ਸਿਆਲੇ ਅਗਨ ਨਾ ਰੱਖੇ ਨਿਸ਼ਾਨੀ, ਲੂਣ ਕਿਰਤ ਕਾ ਸਵਾਦ ਨਾ ਜਾਣੈ। ਅੱਜ ਤੇ ਰੱਬ ਦੀ ਕਿਰਪਾ ਸਾਨੂੰ ਕਿੰਨੇ ਪਦਾਰਥ ਮਿਲਦੇ ਨੇ ਉਹ ਸਿੱਖਾ, ਸ਼ੁਕਰ ਕਰਿਆ ਕਰ ਮਾਲਕ ਦਾ, ਉਹਨਾਂ ਵੱਲ ਦੇਖੋ ਜਿਹਨਾਂ ਸਿੱਖੀ ਹੰਡਾਈ ਹੈ। ਲੂਣ ਕਿਰਤ ਕਾ ਸਵਾਦ ਨਾ ਜਾਣੈ, ਹਮ ਦੁੱਖ ਦੇਵੇ ਵਹਿ ਸੁਖ ਮਾਨੈ। ਕਹਿਣ ਲੱਗੇ ਤੇ ਕਦੇ ਚੰਗਾ ਪ੍ਰਸ਼ਾਦਾ ਵੀ ਨਹੀਂ ਛਕਦੇ, ਮੈਂ ਬਹੁਤੀ ਵਾਰੀ ਇਹਨਾਂ ਦਰਖਤਾਂ ਦੇ ਪੱਤੇ ਘੁੱਟ ਕੇ ਪੀਂਦੇ ਹੀ ਵੇਖਿਆ, ਇਹਨਾਂ ਵਿਚਾਰੇ ਨੂੰ ਪਤਾ ਨਹੀਂ ਕਾਹਦਾ ਆਸਰਾ। ਜ਼ਕਰੀਆ ਖਾਨ ਨੇ ਜਦੋਂ ਇਤਨੀ ਗੱਲ ਕਹੀ, ਭਾਵੇਂ ਉਹਨੇ ਇਹਨਾਂ ਦਾ ਕਿਰਦਾਰ ਦੱਸਿਆ, ਭਾਵੇਂ ਈਰਖਾਵਾਸੀ ਦੱਸਿਆ, ਪਰ ਖੁਸ਼ਬੋ ਤੇ ਖੁਸ਼ਬੋ ਹੈ ਨਾ। ਨਾਦਰ ਸ਼ਾਹ ਨੇ ਜਦੋਂ ਇਹ ਗੱਲ ਕਹੀ, ਜਿਹੜਾ ਇਤਨੀਆਂ ਡੀਂਗਾਂ ਮਾਰਨ ਵਾਲਾ ਸੀ, ਜਿਹੜਾ ਇਤਨੀਆਂ ਗੱਲਾਂ ਕਰਨ ਵਾਲਾ ਸੀ ਨਾਦਰ ਸ਼ਾਹ, ਉਹਨੇ ਆਪਣੇ ਮੱਥੇ ਤੇ ਹੱਥ ਰੱਖ ਲਿਆ, ਮੱਥੇ ਤੇ ਹੱਥ ਰੱਖ ਕੇ ਬੜੀ ਗੰਭੀਰ ਸੋਚ ਵਿੱਚ ਗਲਤਾਨ ਹੋ ਗਿਆ। ਜ਼ਕਰੀਆ ਖਾਨ ਪੁੱਛਦਾ ਵੀ ਕੀ ਗੱਲ ਹੋ ਗਈ। ਹੁਣ ਨਾਦਰ ਸ਼ਾਹ ਆਪਣਾ ਹੱਥ ਥੱਲੇ ਕਰਦਾ ਤੇ ਮੂੰਹ ਤਾਂ ਚੁੱਕ ਕੇ ਇੱਕ ਗੱਲ ਕਹਿੰਦਾ, ਨਾਦਰ ਕਾਦਰ ਸੋਚ ਪੁੰਨ। ਨਾਦਰ ਨੇ ਰੱਬ ਨੂੰ ਯਾਦ ਕਰਕੇ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ, ਕਹੋ ਨਵਾਬੈ ਐਸ। ਫਿਰ ਉਹਨੇ ਜ਼ਕਰੀਆ ਖਾਨ ਨੂੰ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ, ਕਹੋ ਨਵਾਬੈ ਐਸ, ਜੇਕਰ ਹੈ ਸਿੰਘ ਵੈਸ ਹੀ ਭਾਖਤ ਹੋ ਤੁਮ ਜੈਸ। ਜੇਕਰ ਇਹ ਇਹੋ ਜਿਹੀ ਕਿਰਦਾਰ ਦੇ ਮਾਲਕ ਨੇ ਨਾ ਜਿਵੇਂ ਦਾ ਤੂੰ ਦੱਸਦਾ, ਕੁਛ ਦਿਨ ਕੋ ਸਿੰਘ ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ। ਜੇ ਸਿੰਘ ਇਹੋ ਜਿਹੇ ਨੇ ਨਾ ਜਿਹੋ ਜਿਹੇ ਤੂੰ ਦੱਸੇ ਨੇ, ਫਿਰ ਤੁਸੀਂ ਆਪਣੇ ਪੈਰਾਂ ਤੇ ਆਪੇ ਹੀ ਕੁਹਾੜਾ ਮਾਰ ਰਹੇ ਹੋ, ਫਿਰ ਕੋਈ ਵੱਡੀ ਗੱਲ ਨਹੀਂ। ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਝਾਰ। ਕਹਿਣ ਲੱਗੇ ਕੁਝ ਸਮੇਂ ਤੋਂ ਬਾਅਦ ਚੇਤਾ ਰੱਖਿਓ, ਜੇ ਸਿੱਖ ਜਿਹੜੇ ਨੇ ਨਾ ਉਹ ਇਸ ਦੁਨੀਆਂ ਦੇ ਉੱਤੇ ਰਾਜੇ ਬਣ ਜਾਣਗੇ ਜੇ ਇਸੇ ਤਰ੍ਹਾਂ ਇਹਨਾਂ ਨੇ ਕਿਰਦਾਰ ਸੰਭਾਲ ਕੇ ਰੱਖਿਆ। ਬਦਕਿਸਮਤੀ ਹੈ, ਫੁੱਟ ਨੇ ਸਿੱਖੀ ਲੁੱਟ ਲਈ, ਫੁੱਟ ਨੇ ਸਿੱਖੀ ਲੁੱਟ ਲਈ। ਕਹਿਣ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਮੈਂ ਇੱਕ ਛੋਟਾ ਜਿਹਾ ਇਸ਼ਾਰਾ ਹੋਰ ਕਰਨ ਲੱਗਾ। ਇੱਕ ਤਾਂ ਸਾਡੀ ਕੌਮ ਭਾਵਕ ਬੜੀ ਹੈ, ਬਹੁਤ ਥੋੜਾ ਜਿਹਾ ਇਸ ਗੱਲ ਬਾਰੇ ਖਿਆਲ ਕਰਿਓ। ਮੈਂ ਬੇਨਤੀ ਕਰਾਂ, ਹੁਣ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ, ਹੁਣ ਪੰਜਾਬ ਦੇ ਵਿੱਚ RSS ਨੇ ਜਾਂ ਸਰਕਾਰੀ ਚੰਦ ਬੰਦਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਫੋਟੋਆਂ ਛਪੀਆਂ ਹੋਈਆਂ ਤੇ ਚੰਦ ਕੁੱਟੀ ਸ਼ਰਟਾਂ ਕੱਢ ਦਿੱਤੀਆਂ, ਉਹਨਾਂ ਲਾ ਲਈਆਂ ਭਾਈ ਅਸੀਂ ਤੁਹਾਡੇ ਤੇ ਪਾਬੰਦੀ ਚੁੱਕਦੇ ਹਾਂ, ਤੁਸੀਂ ਲਾ ਲਓ। ਤੇ ਮੇਰੇ ਵਰਗੇ ਬੇਵਕੂਫਾਂ ਨੇ, ਮੈਂ ਸ਼ਬਦ ਵਰਤਣ ਲੱਗਿਆ ਖਿਮਾ ਕਰੇ ਜੇ ਮੈਨੂੰ, ਕਿਉਂਕਿ ਅਸੀਂ ਸਿੱਖੀ ਉਜਾੜ ਰਹੇ ਹਾਂ ਆਪ, ਉਹਨਾਂ ਲੋਕਾਂ ਨੇ ਕੱਢ ਕੇ ਟੀ ਸ਼ਰਟਾਂ ਪਾ ਲਈਆਂ ਬੇਅੰਤ। ਹੁਣ ਉਹਨਾਂ ਦੇ ਜਿਹੜੇ ਆਪਣੇ ਬੰਦੇ ਨੇ ਉਹ ਤਾਂ ਉਹਨਾਂ ਨੇ ਗਿਣ ਲੈਣੇ ਨੇ, ਜਿਹੜੇ ਸਾਡੇ ਵਰਗੇ ਨੇ ਪਾਈਆਂ ਨੇ ਭਾਵਕ ਹੋ ਕੇ, ਉਹਨਾਂ ਘਰ ਚੁਣ ਲੈਣੇ ਨੇ ਵੀ ਇਹ ਘਰ ਨੇ ਜਿਹਨਾਂ ਵਿੱਚ ਸਿੱਖੀ ਦੀ ਸੋਚ ਹਜੇ ਵੀ ਜਿਉਂਦੀ ਹੈ। ਔਰ ਉਹਨਾਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ ਕੀ ਕਰਨਾ ਤੁਸੀਂ ਆਪ ਸੋਚੋ। ਉਹਨਾਂ ਕੱਲੀਆਂ ਟੀ ਸ਼ਰਟਾਂ ਨੇ ਕੱਲ ਸਿੱਖੀ ਨੂੰ ਉਜਾੜਨਾ ਹੈ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਇਸੇ ਤਰ੍ਹਾਂ ਤੁਰਨੇ, ਗੱਡੀਆਂ ਦੇ ਪਿੱਛੇ ਫੋਟੋਆਂ ਲਾ ਲੈਂਦੇ ਹਾਂ ਜਾਂ ਆਪਣੀਆਂ ਟੀ ਸ਼ਰਟਾਂ ਦੇ ਫੋਟੋਆਂ ਛੁਪਵਾ ਲੈਂਦੇ ਹਾਂ। ਉਹ ਜ਼ਾਲਮ ਨੂੰ ਪਤਾ ਲੱਗ ਜਾਣਾ ਵੀ ਆਹ ਬੰਦੇ ਦੇ ਘਰ ਅੰਦਰ ਆਹ ਸੋਚ ਹਜੇ ਵੀ ਪਨਪ ਰਹੀ ਹੈ, ਇਹ ਸੋਚ ਦੀ ਮਰੀ ਨਹੀਂ ਹੈਗੀ, ਤੇ ਉਹ ਕੱਲ੍ਹ ਉਹਨਾਂ ਨੂੰ ਮਾਰਨਾ ਸੌਖਾ ਹੋ ਜਾਂਦਾ। ਫਿਰ ਉਹ ਉਸ ਵੇਲੇ ਦੰਗੇ ਕਰਦੇ ਨੇ, ਫਿਰ ਉਸ ਵੇਲੇ ਕਤਲੇਆਮ ਹੁੰਦੀ ਹੈ, ਫਿਰ ਘਰ ਘਰ ਚੁਣਿਆ ਜਾਂਦਾ ਵੀ ਇੱਥੇ ਸਿੱਖਾਂ ਦਾ ਘਰ ਹੈ। ਮੈਂ ਉਸੇ ਗੱਲ ਵੱਲ ਵਾਪਸ ਪੜਤਾ ਜਿਹੜੀ ਬੇਨਤੀ ਕਰ ਰਿਹਾ ਸਾਂ। ਨਾਦਰ ਸ਼ਾਹ ਇਵੇਂ ਲੁੱਟ ਕੇ ਰੱਜ ਕੇ, ਪਰ ਉਹਨੂੰ ਗੁਰੂ ਕੇ ਸਿੱਖਾਂ ਨੇ ਰਾਹ ਵਿੱਚ ਹੌਲਾ ਕੀਤਾ ਤੇ ਇਵੇਂ ਕਿਵੇਂ ਦੀ ਉਹ ਵਿਚਾਰਾਂ ਕਰਦਿਆਂ ਹੋਇਆਂ ਵਾਪਸ ਚਲਾ ਗਿਆ। ਹੁਣ ਜਦੋਂ ਨਾਦਰ ਸ਼ਾਹ ਦੇ ਕੋਲੋਂ ਇੱਕ ਐਡੇ ਸਿਆਣੇ ਰਾਜਨੀਤਿਕ ਬੰਦੇ ਦੇ ਕੋਲੋਂ ਇੱਕ ਐਡੇ ਕਹਿਰਵਾਨ ਬੰਦੇ ਦੇ ਕੋਲੋਂ ਉਹਨੂੰ ਲੁੱਟਣ ਵਾਲਿਆਂ ਦੀ ਤਰੀਫ ਜਦੋਂ ਸੁਣੀ ਉਹਨੇ, ਜ਼ਕਰੀਆ ਖਾਨ ਦੇ ਹਿਰਦੇ ਚ ਅੱਗ ਲੱਗ ਗਈ ਵੀ ਮੈਂ ਹੁਣ ਹੋਰ ਕੁਛ ਨਹੀਂ ਕਰਨਾ, ਮੈਂ ਇੱਕੋ ਹੀ ਕੰਮ ਕਰਨਾ, ਕਿਸੇ ਤਰ੍ਹਾਂ ਸਿੱਖੀ ਨੂੰ ਉਜਾੜ ਸਕਾਂ। ਉਹਨੇ ਆ ਕੇ ਹੱਥ ਦਰਜੇ ਦਾ ਕਹਿਰ ਕਰ ਦਿੱਤਾ, ਮੈਂ ਕੱਲ ਰੋਜ਼ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ। ਜ਼ਕਰੀਆ ਖਾਨ ਨੇ ਤਖ਼ਤ ਤੇ ਬੈਠਦਿਆਂ ਸਾਰੀ ਸੂਬੇਦਾਰ ਬਣਦਿਆਂ ਸਾਰੀ 20,000 ਦੀ ਇੱਕ ਗਸ਼ਤੀ ਫੌਜ ਬਣਾਈ ਸੀ, ਜਿਹਦੇ ਵਿੱਚੋਂ 10,000 ਉਹਨੇ ਲੋਕਾਂ ਦੇ ਲਈ ਸ਼ਿਕਾਰ ਕਰਨ ਵਾਸਤੇ ਭੇਜੇ ਸਨ, 10,000 ਉਹ ਆਪਣੇ ਕੋਲ ਰੱਖਦਾ ਸੀ। ਇਹਦੇ ਵਿੱਚੋਂ ਕੁਝ ਇੱਕ ਫੌਜ ਉਹਨੇ ਲਖਪਤ ਰਾਏ ਦੇ ਅਧੀਨ ਕਰ ਦਿੱਤੀ। ਭਈ ਜਿਵੇਂ ਕਿਵੇਂ ਹੋ ਸਕਦਾ, ਤੂੰ ਸਿੱਖੀ ਦੀ ਜੜ ਪੁੱਟ, ਬਸ ਮੈਨੂੰ ਇੱਕੋ ਚੀਜ਼ ਚਾਹੀਦੀ ਵੀ ਸਿੱਖ ਨਜ਼ਰ ਨਾ ਆਵੇ। ਹੁਣ ਜਦੋਂ ਹਰ ਪਾਸੇ ਮੈਂ ਕਹਿਰ ਹੋਣ ਲੱਗ ਪਿਆ ਤੇ ਗੁਰੂ ਕੇ ਸਿੱਖ ਜਿਹੜੇ ਵਿਚਾਰੇ ਸਨ ਉਹ ਜੰਗਲਾਂ ਵਿੱਚ ਫਿਰ ਛੁੱਪ ਗਏ, ਹੋਰ ਕੀ ਹੋ ਸਕਦਾ ਸੀ। ਪਰ ਇੱਕ ਗੱਲ ਚੇਤਾ ਰੱਖਿਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਹਿਣ ਲੱਗਾ, ਜਦੋਂ ਮੈਂ ਖੁਦ ਇਤਿਹਾਸ ਪੜ੍ਹਦਾ ਤੇ ਮੈਂ ਹੈਰਾਨ ਹੋ ਜਾਂਦਾ, ਕੋਈ ਸਿੱਖ ਚੋਰੀ ਆਪਣੇ ਮਾਂ ਬਾਪਾਂ ਦੀ ਖਬਰ ਲੈਣ ਨਹੀਂ ਸੀ ਜਾਂਦਾ, ਕੋਈ ਸਿੱਖ ਚੋਰੀ ਆਪਣੇ ਘਰ ਨੂੰ ਨਹੀਂ ਸੀ ਦੇਖਣ ਜਾਂਦਾ, ਕੋਈ ਸਿੱਖ ਚੋਰੀ ਆਪਣੀ ਫਸਲ ਵਾੜੀ ਦੇਖਣ ਨਹੀਂ ਸੀ ਜਾਂਦਾ, ਮਾਲ ਪਸ਼ੂ ਨਹੀਂ ਸੀ ਦੇਖਣ ਜਾਂਦਾ, ਘਰ ਪਰਿਵਾਰ ਨਹੀਂ ਸੀ ਦੇਖਣ ਜਾਂਦਾ। ਲੇਕਿਨ ਸਿੱਖ ਨੂੰ ਜਦੋਂ ਕਦੇ ਵਕਤ ਮਿਲਦਾ ਸੀ ਉਹ ਚੋਰੀ ਹਰਿਮੰਦਰ ਸਾਹਿਬ ਇਸ਼ਨਾਨ ਜ਼ਰੂਰ ਕਰਨ ਜਾਂਦਾ ਸੀ, ਕਿਉਂਕਿ ਹਰਿਮੰਦਰ ਸਾਹਿਬ ਸਿੱਖੀ ਦੀ ਜਿੰਦ ਜਾਨ ਰਹੀ ਹੈ। ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਸੀ ਭਾਈ ਰੱਬ ਜਾਣੇ ਹਰਿਮੰਦਰ ਸਾਹਿਬ ਅੰਦਰ ਕੀ ਹੈ। ਇਹ ਜਦੋਂ ਹਰਿਮੰਦਰ ਸਾਹਿਬ ਨੂੰ ਦੇਖ ਆਉਂਦੇ ਨੇ ਨਾ, ਇਹ ਜਦੋਂ ਹਰਿਮੰਦਰ ਸਾਹਿਬ ਵਿੱਚ ਇਸ਼ਨਾਨ ਕਰ ਆਉਂਦੇ ਨੇ ਨਾ, ਇਹਨਾਂ ਨੂੰ ਮੌਤ ਤੋਂ ਮੂਲ ਨਹੀਂ ਡਰ ਲੱਗਦਾ, ਇਹ ਮੌਤ ਨੂੰ ਮਖੌਲਾਂ ਕਰਨ ਲੱਗ ਪੈਂਦੇ ਨੇ, ਪਤਾ ਨਹੀਂ ਇਹਨਾਂ ਚ ਕਿੰਨੀ ਕੁ ਜਾਨ ਆ ਜਾਂਦੀ ਹੈ, ਫਿਰ ਇਹ ਇੱਕ ਇੱਕ ਕਈਆਂ ਕਈਆਂ ਤੇ ਭਾਰੂ ਹੋ ਜਾਂਦਾ ਹੈ। ਉਹਨਾਂ ਦਿਨਾਂ ਵਿੱਚ ਦੋ ਗੁਰੂ ਕੇ ਸਿੱਖ ਇਹ ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, 25 ਮਈ 1739 ਨੂੰ ਨਾਦਰ ਸ਼ਾਹ ਵਾਪਸ ਪਰਤਿਆ ਸੀ, ਸਿਰਫ ਇੱਕ ਮਹੀਨੇ ਦੀ ਘਟਨਾ ਹੈ। 27 ਜੁਲਾਈ, ਇਹ ਦੋ ਕੁ ਮਹੀਨੇ ਦੀ ਘਟਨਾ ਹੈ, 27 ਜੁਲਾਈ 1739 ਦੇ ਵਿੱਚ ਹੀ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਦੋਵੇਂ ਜਣੇ ਨੂਰਦੀਨ ਦੀ ਸਰਾਂ ਦੇ ਕੋਲ ਅੰਮ੍ਰਿਤਸਰ ਸਾਹਿਬ ਤੋਂ ਇਸ਼ਨਾਨ ਕਰਕੇ ਪਰਤ ਰਹੇ ਸਨ। ਯਾਦ ਰੱਖਣ ਯੋਗ ਬਾਤ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਹਰਿਮੰਦਰ ਸਾਹਿਬ ਦੇ ਅੰਦਰ ਉਦੋਂ ਪ੍ਰਕਾਸ਼ ਨਹੀਂ ਸੀ ਹੁੰਦਾ, ਕਈ ਥਾਵਾਂ ਤੇ ਅਸੀਂ ਬਾਹਲੀ ਕੱਟੜਤਾਈ ਕਰਨ ਲੱਗ ਪਏ ਨੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੋ ਜਾਏ ਤੇ ਕੋਈ ਭੁੱਲੜ ਬੰਦਾ ਇੱਥੇ ਮੱਥਾ ਟੇਕ ਦੇਵੇ। ਵੈਸੇ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਏ, ਪਰ ਜੇ ਇੱਥੇ ਕਿਸੇ ਨੇ ਟੇਕ ਵੀ ਦਿੱਤਾ, ਕਹਿਰ ਨਹੀਂ ਹੈ, ਕਹਿਰ ਨਹੀਂ ਹੈ। ਕਿਉਂਕਿ ਜਦੋਂ ਸਿੱਖ ਜਾਂਦੇ ਸਨ ਉਦੋਂ ਹਰਿਮੰਦਰ ਸਾਹਿਬ ਕਾਹਦੇ ਲਈ ਜਾਂਦੇ ਸਨ, ਉੱਥੇ ਦਾ ਗੁਰੂ ਗ੍ਰੰਥ ਦਾ ਪ੍ਰਕਾਸ਼ ਹੀ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਚ। ਪਰ ਸਿੱਖ ਉਹ ਥਾਂ ਨੂੰ ਦੇਖਣ ਜਾਂਦੇ ਸਨ ਜਿਹਨੂੰ ਗੁਰੂ ਆਖਦਾ ਡਿੱਠੇ ਸਵੇ ਥਾਮ ਨਹੀਂ ਤੁਦ ਜਿਹਾ। ਅੱਜ ਤੇ ਸਿੱਖੀ ਦੇ ਵਿੱਚ ਕਿਹ ਵੀ ਕਲੇਸ਼ ਖੜਾ ਹੋ ਗਿਆ, ਸਭ ਤੋਂ ਪਹਿਲੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਸੀ ਬਾਬੇ ਪਿਰਥੀ ਚੰਦ ਨੇ ਖੇਹਰ ਪਿੰਡ ਵਿੱਚ ਲਾਹੌਰ ਦੇ ਲਾਗੇ, ਫਿਰ ਦੁਬਾਰੇ ਨਕਲ ਕੀਤੀ ਹਰਿਮੰਦਰ ਸਾਹਿਬ ਦੀ ਸੰਤ ਨਾਰ ਸਿੰਘ, ਮੈਂ ਸੰਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਤਾਂ ਕਹਿਣਾ ਚਾਹੁੰਦਾ ਕਿਉਂਕਿ ਉਹਦੀ ਪਛਾਣ ਹੋ ਜਾਏ। ਬਾਬਾ ਨਾਰ ਸਿੰਘ ਨੇ ਮਲੇਸ਼ੀਆ ਦੇ ਵਿੱਚ ਦੂਜੀ ਵਾਰੀ ਹਰਿਮੰਦਰ ਸਾਹਿਬ ਬਣਾਇਆ ਸੀ, ਤੁਸੀਂ ਅੱਜ ਵੀ babekay.com ਪਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ, ਮਲੇਸ਼ੀਆ ਚ ਬਣੇ ਆ ਪਹਿਲੀ ਵਾਰੀ। ਫਿਰ ਉਸ ਤੋਂ ਬਾਅਦ ਚੀਮਾ ਪਿੰਡ ਦੇ ਵਿੱਚ ਬਣਿਆ ਹਰਿਮੰਦਰ ਸਾਹਿਬ, ਲੇਕਿਨ ਸਾਡੀ ਕੌਮ ਇਤਨੀ ਕੁ ਗਰਕ ਚੁੱਕੀ ਹੈ, ਇਹ ਨਾ ਸੱਚ ਨੂੰ ਸੱਚ ਕਹਿ ਕੇ ਰਾਜੀ ਹੈ, ਨਾ ਕਿਸੇ ਕੋਲ ਤਮੰਨਾ ਵੀ ਅਸੀਂ ਕੂੜ ਨੂੰ ਕੂੜ ਤੇ ਕਹਿ ਸਕੀਏ, ਜਿਹੜੀ ਗੱਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ। ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਨਹੀਂ ਇਸ ਗੱਲ ਤੇ ਪਹਿਰਾ ਦੇ ਦੇ। ਉਸ ਵੇਲੇ ਗੁਰੂ ਕੇ ਸਿੱਖ ਇਸ਼ਨਾਨ ਕਰਕੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ,
1: ਜੇ ਕੇਵਲ ਬੈਠਣ ਨਾਲ ਗੱਲ ਹੋਵੇ ਤੇ ਮੁੜ ਕੇ ਅਸੀਂ ਉਸ ਬੇਰੀ ਦੀ ਕਦਰ ਕਿਉਂ ਕਰੀਏ? ਉੱਥੇ ਤਾਂ ਗੁਰੂ ਇੱਕੋ ਹੀ ਦਿਨ ਬੈਠਾ ਸੀ, ਮੁੜ ਕੇ ਉਹ ਰੀਠੀਆਂ ਦੀ ਕਦਰ ਕਿਉਂ ਕਰੀਏ? ਉੱਥੇ ਗੁਰੂ ਇੱਕੋ ਹੀ ਦਿਨ ਬੈਠਾ ਸੀ, ਚਲਾ ਗਿਆ ਉੱਥੋਂ ਤੇ। ਪਰ ਨਹੀਂ, ਜਿੱਥੇ ਜਿੱਥੇ ਭਾਈ ਗੁਰਦਾਸ ਜੀ ਆਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਅਸੀਂ ਤੇ ਗੁਰੂ ਨੂੰ ਜਾਣ ਹੀ ਨਾ ਸਕੇ। ਗਰੀਬ ਨਵਾਜ ਦੀ ਸ਼ੋਅ ਨਾਲ ਪ੍ਰਾਪਤ ਹੋਏ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਥੋਂ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਜਣੇ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਤੇ ਰਾਤੋ ਰਾਤ ਇਸ਼ਨਾਨ ਕਰਕੇ ਆਏ। ਉਹਨਾਂ ਕੋਲ ਥੋੜਾ ਜਿਹਾ ਵਕਤ ਬਚ ਗਿਆ। ਉਹਨਾਂ ਸੋਚਿਆ ਵੀ ਕਿੰਨਾ ਚੰਗਾ ਹੋਵੇ ਜੇ ਸਵੇਰ ਹੁੰਦਿਆਂ ਤੱਕ ਆਪਾਂ ਕੁਝ ਪੈਂਦਾ ਤੈਅ ਕਰ ਲਈਏ, ਕਿਤੇ ਐਸਾ ਨਾ ਹੋਵੇ ਦਿਨ ਚੜ ਜਾਏ ਤੇ ਮੁੜ ਕੇ ਦਿਨੇ ਉਹਨਾਂ ਨੂੰ ਲੁਕੇ ਰਹਿਣਾ ਪੈਂਦਾ ਸੀ। ਤੇ ਉਹ ਆ ਗਏ ਇੱਥੇ ਨੂਰ ਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਲਾਗੇ ਹੈ। ਕਦੇ ਵਕਤ ਮਿਲਿਆ ਨੂਰ ਦੀਨ ਦੀ ਸਰਾਂ ਕੀ ਚੀਜ਼ ਹੈ ਇਹ ਫਿਰ ਸਾਂਝ ਪਾਵਾਂਗਾ। ਸਰਹੰਦ ਦੀਆਂ ਇੱਟਾਂ ਇਸੇ ਨੂਰ ਦੀਨ ਦੀ ਸਰਾਂ ਨਾਲ ਜੁੜੀਆਂ ਹੋਈਆਂ ਨੇ। ਇਹਨੇ ਸਰਹੰਦ ਚ ਪੱਠੇ ਲਾਏ ਸਨ ਤੇ ਇਹਨੇ ਉੱਥੋਂ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਨੇ ਇੱਟਾਂ ਮੰਗਵਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਦੀ ਇੱਟਾਂ ਇਹਨੇ ਨੂਰਦੀਨ ਨੇ ਚੁੱਕੇ ਸਰਾਂ ਦੇ ਵਿੱਚ ਲਾ ਲਈਆਂ ਸਨ। ਮੁੜ ਕੇ ਬਘੇਲ ਸਿੰਘ ਨੇ ਵਾਪਸ ਲਿਆ ਕੇ ਇੱਟਾਂ ਤਰਨ ਤਾਰਨ ਸਾਹਿਬ ਲਾਈਆਂ ਸਨ। ਇਹ ਗੱਲ ਵੱਖਰੀ ਹੈ, ਕਦੇ ਫਿਰ ਸਹੀ ਸਮੇਂ ਦੀ ਸੀਮਾ। ਬੇਨਤੀ ਕਰ ਰਿਹਾ ਸਾਂ, ਨੂਰਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਲਾਗੇ, ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲੰਮੇ ਇਹ ਦੋਵੇਂ ਜਣੇ ਸਿੱਖ ਵਿਚਾਰੇ ਝਾੜਾਂ ਵਿੱਚ ਬੈਠੇ ਨੇ, ਸਰਕੜੇ ਵਿੱਚ ਬੈਠੇ ਨੇ। ਤੇ ਉਸ ਵੇਲੇ ਦਿਨ ਹੈ, ਹਾਲਾਂਕਿ ਦਿਨ ਹੈ, ਸਵੇਰ ਦਾ ਵਕਤ ਹੋ ਚੱਲਿਆ। ਉਸ ਵੇਲੇ ਦੋ ਰਾਹੀ ਉੱਥੋਂ ਦੀ ਲੰਘੇ ਤੇ ਉਹਨਾਂ ਵੇਖਿਆ ਵੀ ਇੱਥੇ ਥੋੜੀ ਸਰਕੜਾ ਹਿੱਲ ਰਿਹਾ ਤੇ ਝਾੜ ਝੁੰਡ ਹਿੱਲ ਰਹੇ। ਉਹ ਦੋਵੇਂ ਜਣੇ ਡਰ ਗਏ, ਡਰੇ ਹੋਏ ਬਚਨ ਕਹਿੰਦੇ ਵੇਖੀ ਯਾਰ ਕਿਤੇ ਇੱਥੇ ਸਿੱਖ ਨਾ ਹੋਵਣ। ਉਹ ਦੂਜਾ ਕਹਿਣ ਲੱਗਿਆ ਵੀ ਸਿੱਖ ਕਿੱਥੇ, ਸਿੱਖ ਦਾ ਤਾਂ ਨਾਮੋ ਨਿਸ਼ਾਨ ਨਹੀਂ, ਤੂੰ ਇਸ ਗੱਲੋਂ ਨਾ ਡਰ, ਕੋਈ ਜਾਨਵਰ ਹੋਵੇਗਾ ਵੈਸੇ ਇੱਥੇ ਬੈਠਾ, ਤੂੰ ਫਿਕਰ ਨਾ ਕਰ, ਤੂੰ ਇਸ ਗੱਲੋਂ ਨਾ ਡਰ। ਹਾਲਾਂਕਿ ਉਹ ਜਾਨਵਰ ਤੋਂ ਨਹੀਂ ਸਨ ਡਰਦੇ ਜਿਹਨੇ ਸਿੱਖਾਂ ਤੋਂ ਡਰਦੇ ਸਨ। ਉਹਨੇ ਬਚਨ ਆਖੇ ਕਹਿਣ ਲੱਗੇ ਸਿੱਖ ਨਹੀਂ ਹੋ ਸਕਦਾ। ਉਸ ਵੇਲੇ ਦੂਜਾ ਪੁੱਛਿਆ ਸਿੱਖ ਕਿਉਂ ਨਹੀਂ ਹੋ ਸਕਦਾ, ਕਹਿਣ ਲੱਗੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ, ਕਦੇ ਕਿਸੇ ਦੇ ਘਰੋਂ ਮਿਲ ਸਕਦੀ ਹੈ ਤਾਂ ਸਿੱਖ ਦੀ ਤਸਵੀਰ ਮਿਲ ਸਕਦੀ ਹੈ, ਦੋਵਾਂ ਤਾਂ ਕੁਛ ਨਹੀਂ। ਬੋਤਾ ਸਿੰਘ ਗਰਜਾ ਸਿੰਘ ਨੇ ਉਸੇ ਵੇਲੇ ਬਾਹਰ ਨਿਕਲੇ ਤੇ ਉਹਨਾਂ ਨੂੰ ਹੱਥ ਜੋੜ ਕੇ ਬਚਨ ਕੀਤਾ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਪਰ ਸਾਨੂੰ ਦੱਸੋ ਵੀ ਲੋਕਾਂ ਚ ਕੀ ਗੱਲ ਫੈਲ ਗਈ। ਉਹਨਾਂ ਪੁੱਛਿਆ ਤੇ ਉਹਨਾਂ ਦੱਸਿਆ ਵੀ ਇਸ ਵੇਲੇ ਲੋਕਾਂ ਚ ਗੱਲ ਫੈਲ ਗਈ ਵੀ ਕੋਈ ਸਿੱਖ ਦੁਨੀਆਂ ਵਿੱਚ ਨਹੀਂ ਹੈ, ਸਿੱਖ ਖਤਮ ਕਰ ਦਿੱਤੇ ਨੇ ਜ਼ਕਰੀਆ ਖਾਨ ਨੇ। ਦੋਨਾਂ ਗੁਰੂ ਕੇ ਸੂਰਮਿਆਂ ਨੇ ਉੱਥੋਂ ਸੋਟੇ ਤੋੜੇ, ਸੋਟੇ ਤੋੜ ਕੇ ਸੜਕ ਦੇ ਵਿਚਕਾਰ ਖਲੋ ਗਏ, ਸੜਕ ਦੇ ਵਿਚਕਾਰ ਖਲੋ ਕੇ ਉਹਨਾਂ ਨੇ ਨਾਕਾ ਲਾ ਲਿਆ ਤੇ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ, ਚਿੱਠੀ ਲਿਖੀ ਹੈ ਬੋਤਾ ਸਿੰਘ ਗਰਜਾ ਸਿੰਘ ਨੇ ਜ਼ਕਰੀਆ ਖਾਨ ਨੂੰ। ਆਮ ਛੋਟੇ ਮੋਟੇ ਬੰਦੇ ਨੇ ਚਿੱਠੀ ਨਹੀਂ ਲਿਖੀ, ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖੀ ਹੈ। ਸਮੇਂ ਨੇ ਪੰਧ ਮੁਕਾ ਲਿਆ, ਇਹ ਮੇਰਾ ਆਦਤ ਨਹੀਂ ਹੈ ਵੀ ਮੈਂ ਅੱਗੇ ਜਾਵਾਂ, ਇੱਥੋਂ ਹੀ ਲੜੀ ਆਪਾਂ ਕੱਲ ਸ਼ੁਰੂ ਕਰਾਂਗੇ। ਭੁੱਲਾ ਚੁੱਕਾ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ,
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਹਮ ਅਗਿਆਨ ਅਲਪ ਮਤ ਥੋਰੀ।

ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਾਰਾਂ ਵਿੱਚ 9 ਮਾਰਚ ਨੂੰ ਨਾਦਰ ਸ਼ਾਹ ਦਿੱਲੀ ਵਿੱਚ ਆਉਂਦਾ ਹੈ। 3 ਮਹੀਨੇ ਰੱਜ ਕੇ ਲੁੱਟਮਾਰ ਕਰਦਾ ਹੈ। 25 ਮਈ 1739 ਨੂੰ ਵਾਪਸ ਚਲਾ ਗਿਆ। ਚਨਾਬ ਦੇ ਨੇੜੇ ਦਰਿਆ ਦਾ ਨਾਂ ਹੈ, ਅਖਨੂਰ ਨਗਰ ਦੇ ਨੇੜੇ ਸਿੱਖਾਂ ਨੇ ਇਹਨੂੰ ਕੁਝ ਹਲਕਾ ਕਰਕੇ ਭੇਜਿਆ। ਖਾਸ ਕਰਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਇੱਕ ਵੀ ਲੜਕੀ ਨਹੀਂ ਸੀ, ਸਿੱਖਾਂ ਦੀ ਆਪਣੀ ਇੱਕ ਵੀ ਲੜਕੀ ਨਹੀਂ ਸੀ, ਪਰ ਗੁਰੂ ਨੇ ਇਹਨਾਂ ਦਾ ਵਾਸਤਾ ਪਾਇਆ ਹੈ ਸਮੁੱਚੇ ਕਾਇਨਾਤ ਨਾਲ, ਤੇ ਇਸ ਲਈ ਇਹਨਾਂ ਨੇ ਉਹ ਬੰਦੀ ਲੜਕੀਆਂ ਵੀ ਛੁਡਵਾਈਆਂ। ਨਾਦਰ ਸ਼ਾਹ ਇੱਕ ਗੱਲੋਂ ਹੈਰਾਨ ਹੁੰਦਾ ਹੈ, ਹਰੇਕ ਬੰਦੇ ਨੇ ਮੇਰੇ ਅੱਗੇ ਸਿਰ ਝੁਕਾ ਦਿੱਤਾ, ਪਰ ਇਹ ਕੌਣ ਲੋਕ ਨੇ ਜਿਹੜੇ ਮੈਨੂੰ ਵੀ ਆ ਕੇ ਘੇਰ ਲੈਂਦੇ ਨੇ। ਜ਼ਕਰੀਆ ਖਾਨ ਨਾਲ ਕੁਝ ਵਿਚਾਰਾਂ ਦੀ ਸਾਂਝ ਹੁੰਦੀ ਹੈ। ਉਹਦੇ ਦਰਮਿਆਨ ਜ਼ਕਰੀਆ ਖਾਨ ਇਹਨਾਂ ਦਾ ਇਤਿਹਾਸ ਦੱਸਦਾ ਹੈ। ਨਾਦਰ ਸ਼ਾਹ ਇਹਨਾਂ ਦੀਆਂ ਤਾਰੀਫਾਂ ਸੁਣ ਕੇ ਇੱਕ ਗੱਲ ਕਹਿੰਦਾ, ਭਾਈ ਫਿਰ ਮੈਨੂੰ ਇਹਨਾਂ ਨਾਲ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਤਾਂ ਕੁਝ ਦਿਨਾਂ ਤੱਕ ਸਾਰੀ ਦੁਨੀਆਂ ਤੇ ਰਾਜ ਕਰਨਗੇ। ਹਾਲਾਂਕਿ ਰਾਜਨੀਤਿਕ ਬੰਦਾ ਕਦੇ ਇਹ ਗੱਲ ਨਹੀਂ ਕਿਹਾ ਕਰਦਾ, ਰਾਜਨੀਤਿਕ ਬੰਦਾ ਹਮੇਸ਼ਾ ਇਹ ਕਿਹਾ ਕਰਦਾ ਅਗਰ ਦੁਨੀਆਂ ਤੇ ਰਾਜ ਹੋਵੇ ਤਾਂ ਕੇਵਲ ਮੇਰਾ ਰਾਜ ਹੋਵੇ। ਹਿਟਲਰ ਦੀ ਇਹੋ ਸੋਚ ਹੈ, ਪਰ ਉਹਨੇ ਆਖਿਰ ਸੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ ਜੇ ਇਹੋ ਜਿਹੇ ਕਿਰਦਾਰ ਦੇ ਮਾਲਕ ਨੇ ਤਾਂ ਸਾਰੀ ਦੁਨੀਆਂ ਵਿੱਚ ਇਹਨਾਂ ਦਾ ਰਾਜ ਹੋਵੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਂ ਬਰਦਾਸ਼ਤ ਨਾ ਕਰ ਸਕਿਆ, ਉਹਨੇ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਤੇ ਉਹਦੇ ਨਾਲ ਇਹ ਬਹੁਤ ਬੁਰਾ ਵਿਹਾਰ ਕਰਦੇ ਨੇ। ਇੱਥੋਂ ਤੱਕ ਸਮਾਂ ਬਣਿਆ, ਇਹਨਾਂ ਨੇ ਫਿਰ ਹਰੇਕ ਜਗ੍ਹਾ ਤੇ ਬਹੁਤ ਸਖ਼ਤ ਪਾਬੰਦੀ ਲਾ ਦਿੱਤੀ। ਮੈਂ ਗੱਲ ਨੇੜੇ ਰੱਖਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ ਪਰ ਆਪਣੀ ਜਾਨ ਤਲੀ ਤੇ ਰੱਖ ਲਈ। ਉਹਨੇ ਆਖਿਆ ਵੀ ਨਹੀਂ, ਐਸਾ ਨਹੀਂ ਹੋ ਸਕਦਾ। ਜਿਹੜੀ ਵਿੱਚੋਂ ਖਾਸ ਗੱਲ ਸੀ, ਆਪਾਂ ਪਿਛਲੇ ਦੇ ਦਿਨਾਂ ਚ ਵਿਚਾਰਦੇ ਰਹੇ ਹਾਂ, ਸਿੱਖ ਨੂੰ ਹਰਿਮੰਦਰ ਸਾਹਿਬ ਬਹੁਤ ਪਿਆਰਾ ਸੀ, ਕਿਉਂਕਿ ਕਿਸੇ ਵੀ ਕੌਮ ਦੇ ਜਿਉਂਦੇ ਰਹਿਣ ਵਾਸਤੇ 3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਦਾਸ ਕਈ ਵਾਰੀ ਬੇਨਤੀ ਕਰਦਾ, ਇੱਕ ਅਹਿਲੇ ਮੁਕਾਮ, ਉਹਦਾ ਇੱਕ ਆਪਣਾ ਨਿੱਜੀ ਘਰ ਹੋਵੇ ਜਿੱਥੇ ਸਿੱਖੀ ਦੀ ਜਾਨ ਪਈ ਹੋਵੇ, ਉਸ ਕੌਮ ਦੀ ਜਾਨ ਪਈ ਹੋਵੇ ਜਿੱਥੇ। ਅਹਿਲੇ ਮੁਕਾਮ, ਦੂਜਾ ਅਹਿਲੇ ਕਲਾਮ, ਉਹਦੇ ਕੋਲ ਉਹਦੇ ਮੁਰਸ਼ਦ ਦੇ, ਉਹਦੇ ਗੁਰੂ ਦੇ, ਉਹਦੇ ਪੀਰ ਪੈਗੰਬਰ ਦੇ, ਜਿਹਨੂੰ ਵੀ ਉਹ ਮੰਨਦਾ, ਉਹਦੇ ਬੋਲ ਸੰਭਾਲੇ ਹੋਏ ਪਏ ਹੋਣ। ਤੀਜਾ ਇੱਕ ਸਾਧਨ ਹੈ ਅਹਿਲੇ ਨਿਜ਼ਾਮ, ਉਹਦੀ ਜ਼ਿੰਦਗੀ ਦੇ ਅੰਦਰ ਚੰਗਾ ਪ੍ਰਬੰਧ ਹੋਵੇ, ਪ੍ਰਬੰਧ ਪੱਖੋਂ ਵੀ ਉੱਜੜ ਜਾਇਆ ਕਰਦੀ ਹੈ ਕੌਮ। ਹੁਣ ਸਾਡੇ ਕੋਲ ਜਿਹੜੀਆਂ 2 ਚੀਜ਼ਾਂ ਸਨ ਉਹ ਤੇ ਬੜੀਆਂ ਕਮਾਲ ਦੀਆਂ ਨੇ, ਅਹਿਲੇ ਕਲਾਮ ਵੀ ਕਦੇ ਨਹੀਂ ਬਦਲਣਾ ਸਾਡਾ, ਅਹਿਲੇ ਮੁਕਾਮ ਵੀ ਕਦੇ ਨਹੀਂ ਬਦਲਣਾ ਸਾਡਾ। ਅਹਿਲੇ ਮੁਕਾਮ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਦੋਂ ਵੀ ਕਦੇ ਬਦਲਣਾ ਅਹਿਲੇ ਨਿਜ਼ਾਮ ਹੀ ਬਦਲਣਾ, ਕੇਵਲ ਇੱਕੋ ਚੀਜ਼ ਬਦਲਣੀ ਹੈ। ਮੈਂ ਉਸੇ ਗੱਲ ਵੱਲ ਵਾਪਸ ਆਵਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਸਿੱਖਾਂ ਨੇ ਇਹ ਗੱਲ ਵਿਚਾਰੀ, ਬਈ ਨਹੀਂ, ਅਸੀਂ ਹਰਿਮੰਦਰ ਸਾਹਿਬ ਤੋਂ ਟੁੱਟ ਕੇ ਨਹੀਂ ਰਹਿ ਸਕਦੇ, ਇਹ ਗੱਲ ਨਹੀਂ ਹੋ ਸਕਦੀ। ਉਦੋਂ ਗੁਰੂ ਕੇ ਸਿੱਖ ਕਿਸੇ ਨਾ ਕਿਸੇ ਤਰੀਕੇ ਜਾ ਕੇ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਰਹੇ ਤੇ ਗੁਰੂ ਚਰਨਾਂ ਵਿੱਚ ਆਪਣਾ ਸਿਦਕ ਨਿਭਾਉਂਦੇ ਰਹੇ। ਉਹਨਾਂ ਦੇ ਵਿੱਚੋਂ ਇੱਕ ਵਾਰੀ ਬੋਤਾ ਸਿੰਘ ਤੇ ਗਰਜਾ ਸਿੰਘ, ਬੋਤਾ ਸਿੰਘ ਅੰਮ੍ਰਿਤਸਰ ਦੇ ਇਲਾਕੇ ਦਾ ਹੈ,
ਭਰਾਣ ਪਿੰਡ ਦਾ ਰਹਿਣ ਵਾਲਾ ਹੈ। ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਹੈ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਹੁਣ ਇੱਥੇ। ਮੇਰੀ ਇਹ ਕਿੱਤਾ ਰੋਜ਼ੀ ਰੋਟੀ ਹੋਣ ਕਰਕੇ ਮੈਨੂੰ ਪੜ੍ਹਨਾ ਪੈਂਦਾ, ਸ਼ਾਇਦ ਮੈਂ ਵੀ ਨਾ ਪੜ੍ਹਦਾ, ਪਰ ਜਦੋਂ ਮੈਂ ਪੜ੍ਹਦਾ ਨਾ ਤਾਂ ਮੈਨੂੰ ਬੜਾ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ। ਪੁਰਾਣੇ ਸਮੇਂ ਦੇ ਅੰਦਰ ਦੇਖੋ, ਇਹ ਸੰਧੂ ਜੱਟ ਹੈ ਜਿਹੜਾ ਬੋਤਾ ਸਿੰਘ ਹੈ ਨਾ, ਉਹ ਸੰਧੂ ਜੱਟ ਹੈ, ਤੇ ਜਿਹੜਾ ਗਰਜਾ ਸਿੰਘ ਹੈ ਉਹ ਰੰਗਰੇਟਾ ਹੈ। ਮਜ਼ਹਬੀ ਸਿੱਖਾਂ ਵਿੱਚੋਂ ਮੈਂ ਸੌਖਾ ਕਰਦੀ ਹਾਂ, ਪਰ ਦੋਵੇਂ ਜਣੇ ਇਕੱਠੇ ਨੇ, ਕੋਈ ਵਿਤਕਰਾ ਨਹੀਂ। ਲੇਕਿਨ ਅਜੋਕੇ ਸਮੇਂ ਚ ਮੈਂ ਨਾਂ ਲੈ ਕੇ ਗੱਲ ਕਰਨਾ, ਮੈਨੂੰ ਇਸ ਗੱਲ ਦਾ ਕੋਈ ਸੰਕੋਚ ਨਹੀਂ। ਬਠਿੰਡੇ ਦੇ ਵਿੱਚ ਇੱਕ ਨਗਰ ਹੈ ਭੁੱਚੋ ਪਿੰਡੇ, ਭੁੱਚੋ ਮੰਡੀ। ਉਹ ਭੁੱਚੋ ਮੰਡੀ ਵਿੱਚ ਅੱਜ ਵੀ, ਅੱਜ ਦੀ ਤਰੀਕ ਤੱਕ, ਦਸ ਨੇ ਕਿਸੇ ਦੇ ਕਹਿਣ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਜਾ ਕੇ ਖੁਦ ਦੇਖ ਕੇ ਆਇਆ ਆਪ, ਉੱਥੇ ਅੱਜ ਵੀ ਜਿਹੜੇ ਲੋਕ ਦੱਸਦੇ ਨੇ ਗੁਰਦੁਆਰੇ ਆਉਣ ਲੱਗਿਆਂ, ਸਭ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਸ ਜਾਤ ਦੇ ਹੋ। ਜੇ ਉਹ ਦੱਸਦਾ ਵੀ ਮੈਂ ਨੀਵੀਂ ਜਾਤ ਦਾ, ਉਹਦੇ ਭਾਂਡੇ ਵੱਖਰੇ, ਉਹਦਾ ਲੰਗਰ ਵੱਖਰਾ, ਉਹਦਾ ਸਿਸਟਮ ਵੱਖਰਾ, ਉਹ ਦੂਜੇ ਪਾਸੇ ਨਹੀਂ ਜਾ ਸਕਦਾ, ਉਹਨੂੰ ਰਾਤ ਨੂੰ ਰਹਿਣ ਲਈ ਕੋਈ ਕਮਰਾ ਨਹੀਂ ਹੈ, ਸਿਰਫ ਉੱਚੀਆਂ ਜਾਤਾਂ ਵਾਸਤੇ। ਬਹੁਤੀ ਬੇੜੀ ਇਹਨਾਂ ਲੋਕਾਂ ਨੇ ਬਿਠਾ ਲਈ ਹੈ, ਲੇਕਿਨ ਸਿੱਖ ਜਗਤ ਵਿੱਚ ਉਹਦਾ ਬੜਾ ਵੱਡਾ ਸਤਿਕਾਰ ਹੈ, ਬਹੁਤ ਸਤਿਕਾਰ ਹੈ। ਕਿਸੇ ਨੇ ਉਹਦੀ ਗੱਲ ਨਹੀਂ ਚੁੱਕੀ, ਬੇਅੰਤ ਮੀਡੀਆ ਰੋ ਕੇ ਪਿੱਟ ਕੇ ਹਟ ਗਿਆ, ਲੇਕਿਨ ਕਿਸੇ ਨੇ ਕੋਈ ਗੱਲ ਨਹੀਂ ਚੁੱਕੀ। ਖੈਰ ਮੈਂ ਉਸ ਗੱਲ ਵੱਲ ਆਵਾਂ, ਦਰਦ ਨੇ ਸਿੱਖੀ ਦੇ ਜਿਹੜੇ ਕਈ ਘਰੀ ਹਿਰਦੇ ਚ ਉੱਭੜ ਪੈਂਦੇ ਨੇ। ਦੋਨਾਂ ਦੀ ਬੜੀ ਗਹਿਰੀ ਸਾਂਝ ਹੈ। ਦੋਨੇ ਜਣੇ ਇਸ਼ਨਾਨ ਕਰਕੇ ਆਏ, ਇਸ਼ਨਾਨ ਕਰਕੇ ਵਾਪਸ ਪਰਤਦਿਆਂ ਤੇ ਉਹ ਇੱਕ ਝੂਠ ਝਾਂਡੂਆਂ ਦੇ ਵਿੱਚ ਉੱਥੇ ਬੈਠੇ ਨੇ ਰੋਕੇ, ਵੀ ਸਵੇਰ ਦਾ ਵਕਤ ਹੋ ਗਿਆ, ਦਿਨੇ ਕੋਈ ਦੇਖ ਲਏਗਾ, ਤੇ ਇਸ ਲਈ ਆਪਾਂ ਕਿੰਨਾ ਚੰਗਾ ਹੋਵੇ ਜੇ ਆਪਾਂ ਲੁਕ ਛਿਪ ਕੇ ਕਿਤੇ ਅੱਜ ਦਾ ਦਿਨ ਕੱਢੀਏ ਤੇ ਮੁੜ ਕੇ ਰਾਤ ਨੂੰ ਫਿਰ ਸਫ਼ਰ ਕਰਾਂਗੇ। ਇਸ ਅਵਸਥਾ ਦੇ ਵਿੱਚ ਅਚਾਨਕ ਦੋ ਰਾਹੀ ਉੱਥੋਂ ਦੀ ਲੰਘਦੇ ਨੇ। ਉਹਨਾਂ ਰਾਹੀਆਂ ਨੇ ਦੇਖਿਆ ਭਈ ਇੱਥੇ ਕੋਈ ਹਿਲਜੁਲ ਹੋ ਰਹੀ ਹੈ, ਤੇ ਇੱਕ ਨਾਲ ਦਾ ਕਹਿਣ ਲੱਗਿਆ ਵੀ ਵੇਖੀ ਕਿਤੇ ਯਾਰ ਸਿੱਖ ਨਾ ਹੋਵਣ। ਉਹ ਕਹਿਣ ਲੱਗਿਆ ਨਹੀਂ, ਸਿੱਖ ਨਹੀਂ ਹੋ ਸਕਦੇ, ਵੀ ਸਿੱਖ ਤੇ ਖਤਮ ਕਰ ਦਿੱਤੇ ਨੇ, ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਤੂੰ ਇਸ ਗੱਲ ਨੂੰ ਨਾ ਡਰ। ਹੁਣ ਉਹਨਾਂ ਦੋਨਾਂ ਨੇ ਗੱਲ ਸੁਣ ਲਈ, ਉਹਨਾਂ ਨੇ ਰਾਹ ਜਾਂਦੇ ਰਾਹੀਆਂ ਨੂੰ ਰੋਕ ਲਿਆ, ਰੋਕ ਕੇ ਕਹਿਣ ਲੱਗੇ ਦੇਖੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਸਿੱਖ ਇਹ ਨਹੀਂ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਪਰ ਤੁਸੀਂ ਇੱਕ ਕਿਰਪਾ ਕਰੋ, ਲੋਕਾਂ ਵਿੱਚ ਕੀ ਚਰਚਾ ਹੈ। ਹੁਣ ਪੇਪਰ ਤਾਂ ਉਦੋਂ ਛਪਦੇ ਨਹੀਂ ਸੀ, ਅਖਬਾਰ ਤਾਂ ਉਦੋਂ ਆਉਂਦੀ ਨਹੀਂ ਸੀ, ਵੀ ਜਿਹੜੇ ਲੋਕ ਉਹ ਬੈਠ ਕੇ ਕਿਤੇ ਵਿਚਾਰੇ ਅਖਬਾਰ ਪੜ੍ਹ ਲੈਣ ਤੇ ਸਿੱਖੀ ਦੇ ਹਾਲਾਤਾਂ ਦਾ ਪਤਾ ਲੱਗ ਜਾਏ। ਮੈਂ ਇੱਕ ਗਿਆਨੀ ਪੰਥ ਪ੍ਰਕਾਸ਼ ਦੇ ਬੋਲ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਾਂ, ਫਿਰ ਸਾਨੂੰ ਉਸ ਵੇਲੇ ਦੇ ਹਾਲਾਤਾਂ ਦਾ ਪਤਾ ਲੱਗ ਜਾਏਗਾ, ਮੇਰੇ ਕੁਝ ਖਿਆਲ ਵਿੱਚ ਆ ਗਏ ਨੇ। ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਜੋ ਸਿੰਘਨ ਕੈ ਦੱਸੈ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਇਹ ਉਹਨਾਂ ਜ਼ਕਰੀ ਅੱਖਾਂ ਦੇ ਵੇਲੇ ਐਲਾਨ ਕੀਤਾ ਗਿਆ ਸੀ, ਜਿਹੜਾ ਸਿੱਖਾਂ ਦੇ ਪਿੰਡਾਂ ਬਾਰੇ ਸਾਨੂੰ ਦੱਸੇ ਵੀ ਇਹ ਪਿੰਡ ਚ ਕੋਈ ਨਾ ਕੋਈ ਸਿੱਖ ਰਹਿੰਦਾ। ਜੋ ਸਿੰਘਨ ਕੈ ਦੱਸੈ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਕਹਿਣ ਲੱਗੇ ਸਿੰਘਾਂ ਦੇ ਖੂਨ ਅਸੀਂ ਮਾਫ ਕਰ ਦਿੱਤੇ ਨੇ, ਜਿੱਥੇ ਵੀ ਤੁਹਾਨੂੰ ਕਿਤੇ ਸਿੰਘ ਲੱਭਦਾ ਨਾ ਤੇ ਉਹਨੂੰ ਪਛਾਣ ਕੇ ਮਾਰ ਦਿਓ, ਤੁਹਾਨੂੰ ਸਾਰਾ ਖੂਨ ਮਾਫ ਹੈ, ਉਹਦਾ ਕੋਈ ਮੁਕੱਦਮਾ ਨਹੀਂ, ਉਹਦੀ ਕੋਈ ਦਲੀਲ ਅਪੀਲ ਨਹੀਂ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਲੂਟ ਕੂਟ ਉਨਕੀ ਮਾਫ ਕਰੀ, ਕਹਿਣ ਲੱਗੇ ਉਹਨਾਂ ਦੀ ਅਸੀਂ ਲੁੱਟ ਕੁੱਟ ਵੀ ਸਾਰਾ ਕੁਝ ਮਾਫ ਕਰ ਦਿੱਤਾ। ਜਿਹਦਾ ਜੀ ਕਰਦਾ ਉਹਨੂੰ ਜਿੱਥੇ ਮਰਜ਼ੀ ਲੁੱਟ ਲਵੇ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਲਿਖਤ ਹਮਾਰੀ ਜਾਨੋ ਇਹ ਖਰੀ, ਕਹਿਣ ਲੱਗੇ ਇਹਦੇ ਤੇ ਕੋਈ ਝੂਠ ਨਾ ਸਮਝਿਓ, ਮੈਂ ਤੁਹਾਨੂੰ ਸੱਚ ਦੀ ਲਿਖਤ ਸੁਣਾ ਰਿਹਾ। ਉਹਨਾਂ ਬੱਚਾ ਲਿਖੇ ਵੀ ਸਾਡੀ ਲਿਖਤ ਬਿਲਕੁਲ ਸੱਚ ਹੈ, ਇਹਦੇ ਵਿੱਚ ਕੋਈ ਰੱਤੀ ਮਾਤਰ ਵੀ ਝੂਠ ਨਹੀਂ ਹੋਵੇਗਾ। ਜਿਹੜਾ ਕੋਈ ਸਿੱਖਾਂ ਨੂੰ ਲੁੱਟ ਲਵੇ ਉਹਦੀ ਲੁੱਟ ਮਾਫ, ਜਿਹੜਾ ਸਿੱਖਾਂ ਨੂੰ ਮਾਰ ਦੇਵੇ ਉਹਦਾ ਖੂਨ ਮਾਫ, ਜਿਹੜਾ ਸਿੱਖਾਂ ਨੂੰ ਨਾ ਮਾਰ ਸਕੇ ਨਾ ਲੁੱਟ ਸਕੇ ਕੇਵਲ ਆ ਕੇ ਦੱਸ ਦੇਵੇ ਤੇ ਉਹਨੂੰ ਉਸੇ ਵੇਲੇ ਅਸੀਂ ਬਹੁਤ ਵੱਡਾ ਇਨਾਮ ਦੇਵਾਂਗੇ। ਜੋ ਸਿੰਘਨ ਕੇ ਦੱਸੇ ਗ੍ਰਾਮ, ਹਮ ਤੇ ਲੇਵੇ ਬਹੁਤ ਇਨਾਮ।
ਜਿਹੜਾ ਸਿੰਘਾਂ ਦਾ ਗ੍ਰਾਮ ਆ ਕੇ ਦੱਸੇ, ਪਿੰਡ ਆ ਕੇ ਦੱਸੇ, ਅਸੀਂ ਉਹਨਾਂ ਨੂੰ ਬਹੁਤ ਇਨਾਮ ਦੇਵਾਂਗੇ। ਹੁਣ ਇਸ ਅਵਸਥਾ ਵਿੱਚ ਤੇ ਉਹ ਤਾਂ ਲੋਕ ਭਾਲਦੇ ਸਨ, ਉਹਨਾਂ ਪੁੱਛਿਆ ਵੀ ਤੁਸੀਂ ਦੱਸੋ ਸਿੱਖਾਂ ਦੀ ਕੀ ਚਰਚਾ ਚੱਲ ਰਹੀ ਹੈ। ਉਹਨਾਂ ਆਖਿਆ ਵੀ ਸਿੱਖਾਂ ਬਾਰੇ ਇਹੋ ਚਰਚਾ ਹੈ ਵੀ ਅੱਜ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਕੋਈ ਦੂਰ ਪਾਰ ਕਿਧਰੇ ਸਰਕਾਰ ਦੀਆਂ ਨਜ਼ਰਾਂ ਤੋਂ ਵੱਖਰਾ ਹੋਵੇਗਾ, ਹੋ ਸਕਦਾ, ਪਰ ਲੇਕਿਨ ਆਮ ਸਿੱਖ ਨਹੀਂ ਰਹਿ ਗਿਆ। ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਇਹ ਗੱਲ ਸੁਣ ਕੇ ਚੁੱਭ ਗਈ। ਉਹਨਾਂ ਉਸੇ ਵੇਲੇ ਫੈਸਲਾ ਕੀਤਾ, ਕਹਿਣ ਲੱਗੇ ਵੀ ਸੱਜਣਾ, ਜਿੰਦ ਤੇ ਗੁਰੂ ਦੀ ਹੈ, ਆ ਜ਼ਿੰਦਗੀ ਤੇ ਗੁਰੂ ਦੀ ਹੈ। ਜਿਸ ਦਿਨ ਅਮਰ ਛਕਿਆ ਸੀ ਉਸੇ ਦਿਨ ਗੁਰੂ ਅੱਗੇ ਇਹ ਸੋਚ ਕੇ ਅਮਰ ਛਕਿਆ ਸੀ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਸਤਿਗੁਰ ਆਗੈ ਸੀਸ ਪੇਟ ਦਿਓ ਜੇ ਸਤਿਗੁਰ ਸੱਚੇ ਭਾਵੈ। ਮੈਂ ਤੇ ਆਪਣੇ ਗੁਰੂ ਅੱਗੇ ਸੀਸ ਭੇਟ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ, ਕਹਿੰਦੇ ਸੂਰਮਾ ਤੇ ਉਹੀ ਹੁੰਦਾ ਨਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸੰਚੇ ਭਾਂਡੇ। ਸੂਰਮਾ ਕਾਹਦਾ, ਜੇ ਜੰਗ ਦੇ ਮੈਦਾਨ ਦੀ ਗੱਲ ਬਣ ਜਾਏ ਤੇ ਉਹ ਸੋਚ ਕੇ ਵੀ ਮੈਂ ਘਰ ਸਲਾਹ ਕਰਕੇ ਆਇਆ। ਸੂਰਮਾ ਤੇ ਉਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਲੇਖੇ ਲਾ ਦੇ, ਉਸੇ ਵੇਲੇ ਡਟ ਜਾਏ। ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਨਾਂ ਜੈਕਾਰੇ ਛੱਡੇ, ਇੱਕ ਸਾਡਾ ਜੈਕਾਰਾ ਵੀ ਵਿਗਾੜ ਦਿੱਤਾ ਗਿਆ। ਮੈਂ ਪਲ ਪਲ ਤੇ ਤੁਹਾਡੇ ਨਾਲ ਸਾਂਝ ਕਰਨਾ। ਆ ਇੱਕ ਸੰਨੀ ਦਿਓਲ ਨੇ ਪਿਕਚਰ ਕੱਢੀ ਸੀ, ਅਸਲ ਵਿੱਚ ਇੱਕ ਇੱਕ ਕੰਮ ਸਾਡੇ ਨਾਲ ਹੁੰਦਾ ਹੈ ਔਰ ਅਸੀਂ ਹੌਲੀ ਹੌਲੀ ਸਹਾਰਦੇ ਚਲੇ ਜਾਂਦੇ। ਜੋ ਬੋਲੇ ਸੋ ਨਿਹਾਲ ਨਹੀਂ ਹੈ, ਕੇਵਲ ਸਾਡਾ ਜੈਕਾਰਾ ਬੋਲੇ ਸੋ ਨਿਹਾਲ, ਜਿਹੜਾ ਇਹ ਗੱਲ ਬੋਲਦਾ ਉਹ ਨਿਹਾਲ ਹੋ ਜਾਏਗਾ। ਕੀ ਸਤ ਸ੍ਰੀ ਅਕਾਲ ਕੇ, ਅਕਾਲ ਤੂੰ ਸਦੀਵ ਸਤ ਹੈ, ਤੂੰ ਕਦੇ ਖਤਮ ਨਹੀਂ ਹੋਣਾ। ਜਿਹੜਾ ਗੱਲ ਬੋਲੇਗਾ ਉਹ ਨਿਹਾਲ ਹੋ ਜਾਏਗਾ। ਸਾਡਾ ਜੈਕਾਰਾ ਅਸਲ ਵਿੱਚ ਇਹ ਹੈ। ਸਿੱਖਾਂ ਜੈਕਾਰੇ ਛੱਡੇ, ਜੈਕਾਰੇ ਛੱਡ ਕੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਤੇ ਦੋਨਾਂ ਨੇ ਡੰਡੇ ਹੁਣ ਤੋੜ ਲਏ। ਉਸ ਵੇਲੇ ਜਿੰਨੇ ਕੁ ਵਿਚਾਰਿਆਂ ਕੋਲ ਹਥਿਆਰ ਸੀ, ਕਿਰਪਾਨਾਂ ਤੇ ਪਾਈਆਂ ਹੋਣਗੀਆਂ, ਪਰ ਲੇਕਿਨ ਉਸ ਵੇਲੇ ਜੋ ਡੰਡਿਆਂ ਦਾ ਹਥਿਆਰ ਸੀ ਉਹਨਾਂ ਨੇ ਉਸ ਡੰਡੇ ਘੜ ਲਏ ਤੇ ਡੰਡੇ ਘੜ ਕੇ ਉਹ ਸੜਕ ਦੇ ਉੱਤੇ ਖਲੋ ਗਏ ਦੋਵੇਂ ਜਣੇ ਤੇ ਉਹਨਾਂ ਨੇ ਆਉਣ ਜਾਣ ਵਾਲੇ ਰਾਹੀਆਂ ਨੂੰ ਰੋਕ ਰੋਕ ਕੇ ਉਹਨਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪੈਸੇ ਲੈਣੇ ਸ਼ੁਰੂ ਕਰ ਦਿੱਤੇ, ਇੱਕ ਆਨਾ ਗੱਡੇ ਕੋਲੋਂ ਲੈਂਦੇ ਨੇ, ਇੱਕ ਪੈਸਾ ਖੋਤੇ ਵਾਲੇ ਕੋਲੋਂ ਲੈਂਦੇ ਨੇ, ਕਿਉਂਕਿ ਉਦੋਂ ਜਦੋਂ ਸਮਾਨ ਢੋਇਆ ਜਾਂਦਾ ਸੀ ਖੋਤਿਆਂ ਤੇ ਜਾਂ ਗੱਡਿਆਂ ਤੇ ਢੋਇਆ ਜਾਂਦਾ ਸੀ, ਟਰੱਕ ਤਾਂ ਨਹੀਂ ਸਨ ਉਦੋਂ, ਤੇ ਇਹਨਾਂ ਦੇ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਹੁਣ ਉਹ ਗੱਲ ਜਦੋਂ ਥੋੜਾ ਚਿਰ ਇਸ ਤਰ੍ਹਾਂ ਹੋਈ ਤੇ ਉਹ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸਲਾਹ ਕੀਤੀ ਵੀ ਸੱਜਣਾ, ਇਹਨਾਂ ਲੋਕਾਂ ਕੋਲੋਂ ਪੈਸੇ ਲੈਣਾ ਤਾਂ ਸਾਡਾ ਮਕਸਦ ਨਹੀਂ ਸੀ, ਇਹ ਤਾਂ ਸਾਡਾ ਮਕਸਦ ਨਹੀਂ ਵੀ ਅਸੀਂ ਇਹਨਾਂ ਕੋਲੋਂ ਪੈਸੇ ਗੁਰਾਈਏ। ਸਾਡਾ ਮਕਸਦ ਤੇ ਇਹ ਵੀ ਅਸੀਂ ਇੱਕ ਖਾਲਸੇ ਦਾ ਸੁਨੇਹਾ ਦਈਏ, ਖਾਲਸੇ ਨੂੰ ਮਾਰਨ ਵਾਲਿਓ ਤੁਸੀਂ ਤੇ ਭਾਵੇਂ ਮਰ ਜਾਓਗੇ ਪਰ ਖਾਲਸਾ ਨਹੀਂ ਮਰੇਗਾ ਜਿੰਨਾ ਚਿਰ ਗੁਰੂ ਦਾ ਸੁਨੇਹਾ ਤੇ ਆ ਦੇਣਾ ਸੀ। ਸਾਡਾ ਤੇ ਮਕਸਦ ਹੀ ਨਹੀਂ ਪੈਸੇ ਲੈਣਾ। ਫਿਰ ਉਹਨਾਂ ਇੱਕ ਚਿੱਠੀ ਲਿਖੀ, ਔਰ ਯਾਦ ਰੱਖੋ ਜੇ ਚਿੱਠੀ ਦੇ ਬੋਲ ਪੰਥ ਪ੍ਰਕਾਸ਼ਦੇ ਨੇ, ਇਹ ਚਿੱਠੀ ਦੇ ਬੋਲ ਸੁੱਖਾ ਬੋਤਾ ਸਿੰਘ ਦੇ ਆਪਣੇ ਲਿਖੇ ਹੋਏ ਨਹੀਂ, ਇਹ ਕਿਸੇ ਸ਼ਾਇਰ ਦੇ ਮਗਰੋਂ ਲਿਖੇ ਹੋਏ ਨੇ। ਕਈ ਗੱਲਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਵਿਚਾਰਨਯੋਗ ਨੇ। ਉਹਨੇ ਇੱਕ ਚਿੱਠੀ ਲਿਖੀ ਜ਼ਕਰੀਆ ਖਾਨ ਨੂੰ, ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ। ਇਹ ਵੀ ਦੱਸ ਦਿੱਤਾ ਵੀ ਸਾਡੇ ਕੋਲ ਅੱਜ ਕੋਈ ਬਹੁਤੇ ਹਥਿਆਰ ਨਹੀਂ ਹੈ। ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ, ਵਿੱਚ ਰਾਹ ਖਲੋਤਾ, ਪੈਸਾ ਲਾਇਆ ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਕਹਿਣ ਲੱਗੇ ਉਹਨੂੰ ਜਾ ਕੇ ਕਹਿਣਾ ਵੀ ਜ਼ਕਰੀਆ ਖਾਨ ਨੂੰ, ਇਉਂ ਆਖੀ ਭਾਬੋ ਖਾਨੋ ਨੂੰ, ਚਿੱਠੀ ਲਿਖੇ ਸਿੰਘ ਬੋਤਾ। ਕਹਿਣ ਲੱਗੇ ਜਾ ਕੇ ਉਹਨੂੰ ਇਹ ਗੱਲ ਕਮੀ, ਕਿਸੇ ਇੱਕ ਰਾਹਗੀਰ ਨੂੰ ਪਕੜ ਕੇ ਉਹਨੂੰ ਬਚਨ ਆਖਿਆ ਵੀ ਸੱਜਣਾ ਤੇਰਾ ਛੁਟਕਾਰਾ ਤਾਂ ਹੋ ਸਕਦਾ ਤੂੰ ਚਿੱਠੀ ਪਹੁੰਚਾ ਕੇ ਆਈ। ਇਹ ਗੱਲ ਮੈਂ ਹੋਰ ਬੇਨਤੀ ਕਰਦੀ ਹਾਂ, ਯਾਦ ਰੱਖਿਓ ਜੇ ਚਿੱਠੀ ਲੈ ਕੇ ਜਾਣ ਵਾਲਾ ਜੇ ਉਹਦੀ ਸਿੱਖੀ ਨਾਲ ਨਫ਼ਰਤ ਹੁੰਦੀ ਤੇ ਉਹ ਰਸਤੇ ਵਿੱਚ ਹੀ ਪਾੜ ਕੇ ਸੁੱਟ ਜਾਂਦਾ, ਕਿਸੇ ਨੂੰ ਕੀ ਪਤਾ ਲੱਗਣਾ ਸੀ। ਲੇਕਿਨ ਲੋਕ ਦਿਲੋਂ ਸਿੱਖੀ ਨਾਲ ਪਿਆਰ ਕਰਦੇ ਸਨ। ਇਹ ਅੱਗੇ ਜਾ ਕੇ ਅਮ ਸ਼ਬਦਾਲੀ ਵੇਲੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਲੋਕ ਭਾਵੇਂ ਡਰਦੇ ਸਨ ਪਰ ਸਿੱਖੀ ਨਾਲ ਪਿਆਰ ਕਿੰਨਾ ਕਰਦੇ ਸਨ। ਗੱਲ ਵੱਖਰੀ।
ਉਦੋਂ ਚਿੱਠੀ ਲੈ ਕੇ ਚਲੇ ਗਏ। ਚਿੱਠੀ ਲਿਜਾ ਕੇ ਉਹਨਾਂ ਨੇ ਤੇ ਸਰਕਾਰੇ ਦਰਬਾਰੇ ਜ਼ਕਰੀਆ ਖਾਨ ਦੇ ਕੋਲ ਪਹੁੰਚਾਈ। ਜ਼ਕਰੀਆ ਖਾਨ ਆਖੀ ਭਾਬੋ ਖਾਨੋ ਨੂੰ, ਭਾਬੀ ਖਾਨੋ ਨੂੰ, ਤੇ ਉਹਨੇ ਜਦੋਂ ਬਚਨ ਪੜੇ ਉਹਦੇ ਅੱਗ ਲੱਗ ਗਈ ਵੀ ਮੈਂ ਸੋਚੀ ਬੈਠਾ ਸਿੱਖ ਖਤਮ ਹੋ ਗਏ, ਸਿੱਖ ਇੱਥੇ ਖਾਲਸਾ ਰਾਜ ਪੈਦਾ ਕਰੀ ਬੈਠੇ ਨੇ, ਸਿੱਖ ਕਹਿ ਰਹੇ ਨੇ ਖਾਲਸਿਆਂ ਦਾ ਰਾਜ ਹੋ ਗਿਆ ਤੇ ਇੰਨਾ ਇੰਨਾ ਅਸੀਂ ਟੈਕਸ ਲੈ ਰਹੇ ਹਾਂ, ਇਹ ਖਾਲਸੇ ਦਾ ਟੈਕਸ ਹੈ। ਉਹਦੇ ਅੱਗ ਲੱਗੀ ਤੇ ਉਹਨੇ ਉਸੇ ਵੇਲੇ ਜਲਾਲੂਦੀਨ ਨਾਂ ਦੇ ਬੰਦੇ ਦੇ ਅਧੀਨ ਕਰਕੇ 100 ਬੰਦੇ ਦੀ ਫੌਜ ਭੇਜੀ। ਦੋ ਬੰਦਿਆਂ ਦੀ ਖਾਤਰ ਦੇਖੋ ਮੈਂ ਵਾਰ ਵਾਰ ਬੇਨਤੀ ਕਰਦਾ ਹੁੰਦਾ ਵਾ, ਜਦੋਂ ਵੀ ਕਦੇ ਇਹਨਾਂ ਨੇ ਜੰਗ ਲੜਿਆ ਅਸਾਵਾਂ ਜੰਗ ਲੜਿਆ, ਸਿਰਫ ਦੋ ਬੰਦੇ ਨੇ ਤੇ ਬੰਦਾ 100 ਚੜ ਕੇ ਆ ਰਿਹਾ, ਔਰ ਉਹਨਾਂ ਕੋਲ ਵਕਤ ਦੇ ਹਾਕਮ ਦੇ ਕੋਲ ਹੋਣ ਕਰਕੇ ਹਥਿਆਰ ਸਾਰਾ ਕੁਝ ਅਸਲਾ, ਪਰ ਇਹਨਾਂ ਕੋਲ ਸੋਟੇ ਹੀ ਨੇ ਇਕੱਲੇ, ਔਰ ਉਹਨਾਂ ਬਕਾਇਦਾ ਚਿੱਠੀ ਚ ਲਿਖਿਆ ਵੀ ਸਾਡੇ ਕੋਲ ਸੋਟੇ ਹੀ ਨੇ। ਫਿਰ ਵੀ 100 ਬੰਦਾ ਚੜ ਕੇ ਆਇਆ ਤੇ ਉਹ ਆਕੇ ਆਖਿਰ ਲਲਕਾਰਦੇ ਨੇ। ਜਦੋਂ ਲਲਕਾਰਦੇ ਨੇ ਉਸੇ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇੱਕ ਆਵਾਜ਼ ਮਾਰੀ, ਕਹਿਣ ਲੱਗੇ ਉਹ ਸੱਜਣਾ ਇੱਕ ਕੰਮ ਕਰੀ, ਸਾਨੂੰ ਇਵੇਂ ਨਾ ਮਾਰੀ ਜਿਵੇਂ ਤੂੰ ਮਾਰਨ ਲੱਗੇ, ਸਾਨੂੰ ਇਵੇਂ ਨਾ ਮਾਰੀ, ਤੂੰ ਇਉਂ ਕਰ ਅਸੀਂ ਦੋ ਜਣੇ ਹਾਂ, ਅਸੀਂ ਕੇਵਲ ਦੋ ਜਣੇ ਪਿੱਠਾਂ ਚੋੜੀ ਖੜੇ ਨੇ, ਉਹ ਅਸੀਂ ਕੇਵਲ ਦੋ ਜਣੇ ਹੈ, ਤੂੰ ਇਉਂ ਕਰ ਅਸੀਂ ਦੋ ਜਣਿਆਂ ਦੇ ਮੁਕਾਬਲੇ ਵਿੱਚ ਤੂੰ ਆਪਣੇ 5-5 ਭੇਜ, ਇਉਂ ਨਾ ਕਰ ਸਾਰਿਆਂ ਨੂੰ ਨਾ ਭੇਜ, 5-5 ਨੂੰ ਭੇਜ। ਜਲਾਲੂਦੀਨ ਨੂੰ ਬੜਾ ਹੰਕਾਰ ਸੀ ਵੀ ਦੋ ਬੰਦਿਆਂ ਦੀ ਖਾਤਰ ਮੈਂ 10 ਭੇਜਣ ਲੱਗਾ। ਉਹਨੇ ਜਿਹੜੇ 96 ਜਵਾਨ ਸਨ, 94 ਜਵਾਨ ਸਨ, ਹਰੇਕ ਤਰੀਕੇ ਨਾਲ ਉਹਨਾਂ ਤੇ ਮਾਣ ਸੀ, ਉਹਨੇ ਉਹ 94 10 ਜਵਾਨ ਕੱਢੇ, 10 ਬੋਤਾ ਸਿੰਘ ਦੇ ਵੱਲ, 10 ਗਰਜਾ ਸਿੰਘ ਦੇ ਵੱਲ ਭੇਜੇ। ਉਹਨਾਂ 10 ਜਣਿਆਂ ਦੇ ਸਾਹਮਣੇ ਦੋਵੇਂ ਜਣੇ ਗੁਰੂ ਕੇ ਸਿੱਖਾਂ ਨੇ, ਜਿਹਨੂੰ ਗੁਰੂ ਨੂੰ ਯਾਦ ਕਰਕੇ ਇੱਕ ਵਾਰੀ ਸੋਟਾ ਮਾਰ ਦਿੰਦੇ ਨਾ ਦੁਬਾਰੇ ਉੱਠਣ ਜੋਗਾ ਨਹੀਂ ਛੱਡਦੇ। ਉਹ ਜਦੋਂ 10 ਦੇ 10 ਮਰ ਗਏ, ਜਲਾਲੂਦੀਨ ਕਹਿਣ ਲੱਗਿਆ ਵੀ ਇਵੇਂ ਨਹੀਂ ਹੋ ਸਕਦਾ, ਕਹਿਣ ਲੱਗਿਆ ਮੈਂ ਤੁਹਾਡੀ 1 ਦੇ ਮੁਕਾਬਲੇ ਚ 10 ਭੇਜਾਂਗਾ। ਉਹਨਾਂ ਆਖਿਆ ਚਲੋ 10 ਨੂੰ ਭੇਜ ਦੇ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਸਿੱਖ ਚੜ੍ਹਦੀ ਕਲਾ ਚ ਹੋਣਗੇ। ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੇ ਪੱਤੇ ਖਾਣ ਨੂੰ ਮਿਲਦੇ ਨੇ, ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੀਆਂ ਛਿੱਲੜਾਂ ਖਾਣ ਨੂੰ ਮਿਲਦੀਆਂ ਨੇ, ਸਾਡੇ ਵਰਗੇ 36 ਪਦਾਰਥ ਮਨ ਭਾਉਂਦੇ ਨਹੀਂ ਸਨ ਮਿਲਦੇ। ਅੱਜ ਤੇ ਆਪਾਂ ਨਖਰੇ ਕਰਦੇ ਹਾਂ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ, ਇਹ ਉਹਨਾਂ ਨੂੰ ਕੁਛ ਨਹੀਂ ਸੀ ਮਿਲਦੇ ਵਿਚਾਰਿਆਂ ਨੂੰ। ਕਈ ਕਈ ਦਿਨ ਕੜਾ ਪ੍ਰਸ਼ਾਦ ਦਾ ਮੂੰਹ ਦੇਖਿਆ ਲੰਘ ਜਾਂਦੇ ਸਨ, ਤਰਸਦਾ ਸੀ ਗੁਰੂ ਕਾ ਸਿੱਖ। ਤਾਂ ਹੀ ਤਾਂ ਦਸਮ ਪਾਤਸ਼ਾਹ ਦੇ ਵੇਲੇ ਇੱਕ ਗੱਡਿਆਂ ਦਾ ਵਪਾਰੀ ਰਸਤੇ ਵਿੱਚੋਂ ਆਉਂਦਾ ਆਉਂਦਾ ਇੱਕ ਕਿਣਕਾ ਪ੍ਰਸ਼ਾਦ ਦਾ ਮੂੰਹ ਨੂੰ ਲਾ ਕੇ ਚਲਾ ਗਿਆ ਸੀ, ਉਹ ਪ੍ਰਸ਼ਾਦ ਨੂੰ ਵੀ ਤਰਸਦੇ ਸਨ ਗੁਰੂ ਕੇ ਸਿੱਖ, ਨਹੀਂ ਮਿਲਦਾ ਸੀ ਅੱਜ ਵਾਂਗੂ। ਤੇ ਉਸ ਵੇਲੇ ਜਦੋਂ ਉਹਨਾਂ 10-10 ਭੇਜੇ ਤੇ ਗੁਰੂ ਕੇ ਸਿੱਖਾਂ ਨੇ 10-10 ਨੂੰ ਰੜ ਕੇ ਰੱਖ ਦਿੱਤਾ। 10-30 ਲਾਸ਼ਾਂ ਉਹਨਾਂ ਦੇ ਆਲੇ ਦੁਆਲੇ ਪਈਆਂ ਨੇ। ਤੇ ਜਦੋਂ ਇਹ ਗੱਲ ਜਲਾਲੂਦੀਨ ਨੇ ਦੇਖੀ, ਉਹਨੇ ਮਨ ਵਿੱਚ ਵਿਚਾਰ ਬਣਾਈ ਵੀ ਜੇ ਮੈਂ ਇਵੇਂ ਭੇਜਦਾ ਰਿਹਾ ਮੈਂ ਕੀ ਮੂੰਹ ਦਿਖਾ ਕੇ ਆਵਾਂਗਾ ਵੀ ਤੁਹਾਡੇ ਦੋ ਬੰਦਿਆਂ ਨੇ, ਦੋ ਸਿੱਖਾਂ ਨੇ ਮੇਰੇ 100 ਬੰਦੇ ਮਾਰਤੇ, ਮੈਂ ਕੀ ਮੂੰਹ ਦਿਖਾਵਾਂਗਾ। ਉਹਨੇ ਇੱਕੋ ਵਾਰੀ ਜਿਹੜੇ ਬਾਕੀ 70 ਬੱਚੇ ਸਨ ਉਹਨਾਂ ਨੂੰ ਭੇਜ ਦਿੱਤਾ ਵੀ ਹੱਲਾ ਕਰੋ। ਹੁਣ ਉਹਨਾਂ 70 ਨੇ ਜਦੋਂ ਹੱਲਾ ਕੀਤਾ, ਕਿਧਰੇ ਗੁਰੂ ਕੇ ਸਿੱਖਾਂ ਦੇ ਨੇਜੇ ਵੱਜੇ, ਕਿਧਰੇ ਤੀਰ ਵੱਜੇ, ਕਿਧਰੇ ਤਲਵਾਰਾਂ ਵੱਜੀਆਂ, ਪਰ ਲੇਕਿਨ ਚੇਤਾ ਰੱਖਿਓ ਉਹਨਾਂ ਦਾ ਸੋਟਾ ਉਹ ਆਖਰੀ ਦਮ ਤੱਕ ਚੱਲਦਾ ਰਿਹਾ ਜਦੋਂ ਤੱਕ ਸਾਹ ਵਿੱਚ ਸਾਹ ਸੀ। ਦੋਵੇਂ ਜਣੇ 27 ਜੁਲਾਈ 1739 ਨੂੰ ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲਾਗੇ, ਇਹ ਤਰਨ ਤਾਰਨ ਸਾਹਿਬ ਦੇ ਲਾਗੇ ਆ। ਉਸ ਵੇਲੇ ਇਹ ਜਰਨੈਲੀ ਸੜਕ ਹੋਇਆ ਕਰਦੀ ਸੀ। ਵਕਤ ਮਿਲਿਆ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ, ਉਹਨਾਂ ਵਿੱਚ ਨਿੱਘ ਪੈਦਾ ਹੋਵੇ, ਕਿਉਂਕਿ ਜਿਹੜੇ ਸੂਰਮਿਆਂ ਦੇ ਖੂਨ ਵਿੱਚ ਨਿੱਘ ਪੈਦਾ ਹੋਇਆ ਕਰਦਾ ਉਹ ਇਤਿਹਾਸ ਵਿੱਚ ਹੋਇਆ ਕਰਦਾ। ਉਹਨਾਂ ਨੂੰ ਅੱਜ ਪਤਾ ਲੱਗੇਗਾ ਮਾਣ ਮੱਤਿਆਂ ਨੂੰ, ਜਿਹੜੇ ਅੱਜ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਪੰਜਾਬ, ਜੇ ਕਿਤੇ ਉਹਨਾਂ ਨੂੰ ਤੁਸੀਂ ਇਹਨਾਂ ਸੂਰ ਵੀਰਾਂ ਦੀਆਂ ਗਾਥਾਵਾਂ ਸੁਣਾਓ, ਮੈਨੂੰ ਪੂਰਨ ਆਸ ਹੈ ਉਹ ਆਪਣੇ ਆਪੇ ਨੂੰ ਸੰਭਾਲਣਗੇ, ਉਹ ਨਸ਼ਿਆਂ ਦੇ ਵਪਾਰੀ ਮੁੜ ਕੇ ਉਹ ਗੁਰੂ ਕੇ ਸਿੱਖ ਸਜਣ ਲਈ ਤਿਆਰ ਹੋ ਜਾਣਗੇ। ਅੱਗੇ ਗੱਲ ਤੋਰਾ, ਜ਼ਕਰੀਆ ਖਾਨ ਨੂੰ ਇਹ ਗੱਲ ਪਤਾ ਲੱਗੀ ਭਈ ਇਹਨੇ ਉਹ ਦੋ ਸਿੱਖ ਆਏ ਨੇ ਹਜੇ, ਤੇ ਉਹਨਾਂ ਦੋਨਾਂ ਲਈ ਤਰਥੱਲੀ ਮਚਾ ਦਿੱਤੀ ਵੀ ਜੇ ਕਿਤੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਆ ਗਏ ਤੇਰਾ ਰਾਜ ਨਹੀਂ ਰਹਿਣ ਦੇਣਗੇ। ਜ਼ਕਰੀਆ ਖਾਨ ਨੇ ਹੋਰ ਸਖਤੀ ਕਰ ਦਿੱਤੀ, ਹੋਰ ਜ਼ਿਆਦਾ ਸਖਤੀ ਕਰ ਦਿੱਤੀ। ਇੱਥੋਂ ਤੱਕ ਉਹਨੇ ਪ੍ਰਬੰਧ ਕਰ ਲਿਆ ਵੀ ਜਿਹੜੇ ਚੋਰੀ ਛੁੱਪੇ ਇਸ਼ਨਾਨ ਕਰਕੇ ਜਾਂਦੇ ਨੇ ਮੈਂ ਇਹਨੂੰ ਵੀ ਬੰਦ ਕਰਵਾਵਾਂ। ਉਹਨੇ ਮੰਡਿਆਲੀ ਪਿੰਡ ਦਾ, ਮੰਡਿਆਲੀ ਨਗਰ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਉਹਦੇ ਬਿਲਕੁਲ ਲਾਗੇ ਹੈ, ਅੰਮ੍ਰਿਤਸਰ ਸਾਹਿਬ ਦੇ ਨਗਰ ਦੇ ਇਲਾਕੇ ਦਾ ਨਗਰ ਹੈ। ਇੱਥੋਂ ਦਾ ਇੱਕ ਮੀਰ ਉਲ, ਜਾਂ ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਕਹਿੰਦੇ ਮੱਸਾ ਰੰਗੜ,
ਉਹ ਮੱਸੇ ਰੰਗੜ ਨੂੰ ਇਸ ਇਲਾਕੇ ਦਾ ਉਹਨਾਂ ਨੇ ਮੁਖੀਆ ਥਾਪਿਆ ਤੇ ਇੱਥੋਂ ਤੱਕ ਉਹਨੂੰ ਬਚਨ ਕਹੇ ਵੀ ਜਿਵੇਂ ਕਿਵੇਂ ਹੋ ਸਕਦਾ ਤੂੰ ਇਸ ਦਰਬਾਰ ਸਾਹਿਬ ਵਿੱਚੋਂ ਸਿੱਖ ਦਾ ਆਉਣਾ ਬੰਦ ਕਰ। ਉਦੋਂ ਯਾਦ ਰੱਖਣ ਯੋਗ ਬਾਤ ਹੈ, ਖਾਨ ਬਹਾਦਰ ਜ਼ਕਰੀਏ ਸ਼੍ਰੀ ਸਤਿਗੁਰ ਕੋ ਤਾਲ ਭਰਿਓ ਮਿੱਟੀ ਕੇ ਸਾਥ ਲਿੱਦ ਚੰਮ ਹੱਡ ਨਾਲ। ਉਦੋਂ ਦਰਬਾਰ ਸਾਹਿਬ ਦਾ ਸਰੋਵਰ ਸੀ ਜਿਹੜਾ, ਉਹ ਜ਼ਾਲਮ ਬੰਦੇ ਨੇ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮਿੱਟੀ ਦੇ ਨਾਲ ਹੱਡਾਂ ਦੇ ਨਾਲ ਚੰਮ ਦੇ ਨਾਲ ਤੇ ਜੋ ਕੁਝ ਉਹਨੂੰ ਮਿਲ ਸਕਿਆ ਉਹਨੇ ਉੱਥੋਂ ਸਾਰਾ ਕੁਝ ਪਾ ਕੇ ਉਹ ਸਰੋਵਰ ਜਿਹੜਾ ਸੀ ਚਾਰੇ ਪਾਸਿਆਂ ਤੋਂ ਭਰ ਦਿੱਤਾ ਗਿਆ। ਇੱਕ ਸਿਰਫ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਰਹਿ ਗਈ। ਉਸ ਇਮਾਰਤ ਦੇ ਵਿੱਚ ਮੱਸਾ ਰੰਗੜ ਦੀ ਵਾਰੀ ਆਈ। ਮੱਸਾ ਰੰਗੜ ਨੇ ਵਿਉਂਤ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਆਪਣਾ ਆਪਾ ਹੀ ਦਰਬਾਰ ਸਾਹਿਬ ਚ ਲੈ ਜਾ। ਉਹ ਦਰਬਾਰ ਸਾਹਿਬ ਵਿੱਚ ਹੀ ਜਾ ਕੇ ਪਲੰਘਾ ਡਾ ਕੇ ਬੈਠ ਗਿਆ। ਹੁਣ ਕੁਝ ਸਮਾਂ ਸਿੱਖਾਂ ਨੂੰ ਨਾ ਪਤਾ ਲੱਗ ਸਕਿਆ ਕਿਉਂਕਿ ਹਰਿਮੰਦਰ ਸਾਹਿਬ ਨਹੀਂ ਆਏ। ਅਚਾਨਕ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ, ਇਹਦਾ ਪਿਛੋਕੜ ਕੀ ਮੈਨੂੰ ਨਹੀਂ ਲੱਭ ਸਕਿਆ ਬਹੁਤਾ। ਇਹ ਭਾਈ ਬੁਲਾਕਾ ਸਿੰਘ ਇਹ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਲੇਕਿਨ ਇਹਨੇ ਉੱਥੇ ਆ ਕੇ ਜੋ ਕੁਝ ਵੇਖਿਆ ਪਤਾ ਨਹੀਂ ਰੱਬ ਜਾਣੇ ਇਹਨੇ ਆਪਣੇ ਦਿਲ ਵਿੱਚ ਉਦੋਂ ਕਿਵੇਂ ਡੱਕਿਆ ਹੋਵੇਗਾ। ਗੁਰੂ ਦੇ ਦਰਬਾਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਇਹਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ। ਇਹ ਉੱਥੋਂ ਹੀ ਸਿੱਧਾ ਜਿਵੇਂ ਕਿਵੇਂ ਸਿੱਖਾਂ ਦੀ ਸੂਹ ਮਿਲੀ ਉੱਥੇ ਪਹੁੰਚ ਕੇ ਬੀਕਾਨੇਰ ਦੀ ਧਰਤੀ ਦੇ ਉੱਤੇ ਇੱਥੇ ਬੁੱਢਾ ਸਿੰਘ ਦਾ ਇੱਕ ਜਥਾ ਰਹਿੰਦਾ ਤੇ ਇਹ ਇੱਥੇ ਪਹੁੰਚ ਗਿਆ। ਇੱਥੇ ਪਹੁੰਚ ਕੇ ਆਉਂਦਿਆਂ ਸਾਰ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਜਲ ਪਾਣੀ ਪੁੱਛਿਆ, ਪਰ ਇਹ ਬੁਲਾਕਾ ਸਿੰਘ ਨੇ ਆਖਿਆ ਵੀ ਮੈਂ ਅਜੇ ਜਲ ਪਾਣੀ ਨਹੀਂ ਛਕਣਾ। ਦੂਜੀ ਦਾਸ ਨੇ ਪਿੱਛੇ ਵੀ ਅਰਜ਼ ਕੀਤੀ ਸੀ, ਉਹਨੂੰ ਗੁਰੂ ਕੇ ਸਿੱਖ ਕਦੇ ਆਪਣੇ ਘਰ ਬਾਰ ਬਾਰੇ, ਕਦੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਾਰੇ, ਕਦੇ ਫਸਲ ਵਾੜੀਆਂ ਵਾਸਤੇ, ਇਹਨਾਂ ਵਾਸਤੇ ਕਦੇ ਨਹੀਂ ਸਨ ਪੁੱਛਦੇ। ਪੁੱਛਦੇ ਸਨ ਗੁਰੂ ਕੇ ਸਿੱਖ ਉਦੋਂ ਇੱਕੋ ਹੀ ਗੱਲ ਪੁੱਛਦੇ ਸਨ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ, ਗੁਰਦੁਆਰਿਆਂ ਦਾ ਕੀ ਹਾਲ ਹੈ। ਇਹਨਾਂ ਨੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ। ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਰੋਕਦੇ ਹੋਇਆ ਵੀ ਪਾਣੀ ਆ ਗਿਆ, ਰੋਕਿਆ ਉਹਨੇ ਬਥੇਰਾ ਪਰ ਪਾਣੀ ਆ ਗਿਆ। ਬੁਲਾਕਾ ਸਿੰਘ ਦੀ ਹਾਲਤ ਵੇਖ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਉਹਨਾਂ ਆਖਿਆ ਬੁਲਾਕਾ ਸਿੰਘ ਜਲ ਦੀ ਸੱਜਣਾ ਕੀ ਗੱਲ ਹੈ। ਕਹਿਣ ਲੱਗੇ ਭਲਿਆ ਜਿਹੜੀ ਗੱਲ ਮੈਂ ਦੱਸਣ ਲੱਗਾ ਹੈ ਤੁਸੀਂ ਜਿਗਰੇ ਨਾਲ ਸੁਣਿਓ, ਜੇ ਸਿੱਖ ਕਦੇ ਉਸ ਅੱਖ ਨਾਲ ਵੇਖਣਾ ਹੀ ਨਹੀਂ ਚਾਹੁੰਦਾ ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਜਿੱਥੇ ਤੁਹਾਡੇ ਗੁਰੂ ਦਾ ਤਖ਼ਤ ਰਹਿੰਦਾ ਸੀ ਨਾ ਉੱਥੇ ਪਾਪੀ ਮੱਸੇ ਰੰਗੜ ਦਾ ਪਲੰਘਾ ਡਾਇਆ ਹੋਇਆ। ਜਿੱਥੇ ਤੁਸੀਂ ਗੁਰੂ ਦਾ ਚੌਰ ਰੱਖਦੇ ਸੀ ਉੱਥੇ ਉਸ ਪਾਪੀ ਨੇ ਹੁੱਕਾ ਰੱਖਿਆ ਹੋਇਆ ਜੇ। ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਸਨ ਉੱਥੇ ਉਹਦੇ ਦਰਬਾਰ ਵਿੱਚ ਵੇਸ਼ਵਾ ਦਾ ਨਾਂ ਚੁੰਦਾ ਤੇ ਉਹ ਪਾਨ ਖਾਂਦਾ ਜਿਵੇਂ ਉਹਦਾ ਜੀ ਕਰਦਾ ਉਵੇਂ ਉਹ ਥੁੱਕਾਂ ਸੁੱਟਦਾ। ਉੱਥੇ ਸ਼ਰਾਬ ਤੇ ਕਬਾਬ ਦੋਵੇਂ ਉੱਡਦੇ ਨੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬੋਲ ਲਿਖੇ ਨੇ, ਮੈਂ ਉਹੀ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਮੱਸਾ ਨਾਮ ਰੰਗੜ ਕੋ ਗੁਰੂ ਕੇ ਹਰ ਮੰਦਿਰ ਮੈਂ ਬੈਠਿਓ ਸੋ ਪਲੰਗ ਪੈ ਨਿਜ ਸਭਾ ਕੋ ਲਗਾਏ ਹੈ। ਕਹਿਣ ਲੱਗੇ ਮੱਸਾ ਨਾਮੀ ਰੰਗੜ ਪਾਪੀ ਗੁਰੂ ਦੇ ਪਵਿੱਤਰ ਸਥਾਨ ਦੇ ਕੋਲ ਉਸ ਪਵਿੱਤਰ ਸਥਾਨ ਦੇ ਉੱਤੇ ਤੇ ਆਪਣਾ ਪਲੰਘਾ ਲਾ ਕੇ ਨਿਜ ਦੀ ਸਭਾ ਲਾ ਕੇ ਬੈਠਦਾ। ਨਿਜ ਮਤਲਬ ਆਪਣੀ। ਦਿਨ ਕੋ ਤੋ ਕੰਚਨੀ ਕੋ ਨਾਚ ਤੇ ਕੁਰਵਾਵੇ ਉਹ। ਕਹਿਣ ਲੱਗੇ ਜਦੋਂ ਦਿਨ ਹੁੰਦਾ ਤੇ ਸਾਰੀ ਦਿਹਾੜੀ ਉੱਥੇ ਮੈਂ ਸ਼ਬਦ ਵਰਤਣ ਲੱਗਿਆ, ਮੈਨੂੰ ਖਿਮਾ ਕਰ ਦਿਓ ਜੀ ਕਿਉਂਕਿ ਇਤਿਹਾਸਕ ਸ਼ਬਦ ਮੈਨੂੰ ਵਰਤਣਾ ਪੈਣਾ। ਦਿਨ ਵੇਲੇ ਉਹ ਕੰਜਰੀ ਦਾ ਨਾਚ ਕਰਵਾਉਂਦਾ, ਮੈਂ ਇੱਕੋ ਵਾਰੀ ਵਰਤਾਂਗਾ। ਇਹ ਪਾਪੀ ਉੱਥੇ ਪਾਪ ਕਰਨ ਲੱਗਿਆ। ਨਿਸ ਕੋ ਸੋਭੇ ਤੈ ਬੇਸਵਾ ਰਖਾਏ ਹੈ,
ਕਹਿਣ ਲੱਗੇ ਰਾਤ ਨੂੰ ਉਹ ਪਾਪੀ ਉੱਥੇ ਹੀ ਸੌਂਦਾ ਤੇ ਉੱਥੇ ਸੌਣ ਵਾਲੀਆਂ ਬੇਸ਼ਵਾਵਾਂ ਵੀ ਉੱਥੇ ਹੀ ਹੁੰਦੀਆਂ ਨੇ। ਊਡਤ ਸ਼ਰਾਬ ਤੇ ਕਬਾਬ ਸਭਾ ਤੁਰਕਨ ਮੈਂ, ਸ਼ਰਾਬ ਤੇ ਕਬਾਬ ਤੁਰਕਾਂ ਦੀ ਸਭਾ ਵਿੱਚ ਖੁੱਲੀ ਤਰ੍ਹਾਂ ਉੱਡਦੀ ਹੈ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਪੀਬਤ ਹੈ ਹੁੱਕਾ ਥੁੱਕੇ ਮਨ ਭਾਏ ਹੈ। ਕਹਿੰਦੇ ਉੱਥੇ ਹੁੱਕਾ ਪੀਂਦਾ ਬੈਠ ਕੇ ਉਹ ਪਾਪੀ ਤੇ ਉਹਦੇ ਜਿੱਥੇ ਉਹਦਾ ਜੀ ਕਰਦਾ ਪਾਨ ਖਾ ਖਾ ਕੇ ਥੁੱਕੇ ਮਨ ਭਾਏ ਹੈ, ਮਨ ਭਾਉਂਦੀਆਂ ਥਾਵਾਂ ਤੇ ਉਹ ਥੁੱਕਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੈ। ਜਦੋਂ ਤੱਕ ਗੱਲ ਨਹੀਂ ਸੀ ਦੱਸੀ ਉਦੋਂ ਤੱਕ ਕੇਵਲ ਭਾਈ ਬੁਲਾਕਰ ਸਿੰਘ ਦੀਆਂ ਅੱਖਾਂ ਗਿੱਲੀਆਂ ਸਨ। ਜਦੋਂ ਗੱਲ ਦੱਸੀ ਉਦੋਂ ਜਥੇ ਦਾ ਇੱਕ ਵੀ ਸਿੱਖ ਅਜਿਹਾ ਨਾ ਰਿਹਾ ਜਿਹਦੀਆਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ। ਸਤਿਗੁਰੂ, ਜਿਹੜਾ ਸਾਡੀ ਜਿੰਦ ਜਾਨ ਹੈ, ਜਿਹੜਾ ਹਰਿਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਚਨ ਪੜ੍ਹਦੇ ਹੋ ਨਾ ਕਈ ਵਾਰੀ, ਉਹ ਕਹਿੰਦੇ ਸੱਜਣਾ ਜੇ ਕਿਤੇ ਤੇਰੇ ਅੰਦਰ ਸਿੱਖੀ ਦੀ ਖਿੱਚ ਪਵੇ ਨਾ ਤੂੰ ਭੱਜ ਕੇ ਹਰਿਮੰਦਰ ਸਾਹਿਬ ਜਾਈ, ਲੇਕਿਨ ਜਦੋਂ ਹਰਿਮੰਦਰ ਸਾਹਿਬ ਦੇ ਕੋਲ ਪਹੁੰਚ ਜਾਏਗਾ ਨਾ ਫਿਰ ਪੋਲੇ ਪੋਲੇ ਪੈਰ ਰੱਖ ਕੇ ਜਿੰਨਾ ਤੂੰ ਹੌਲੀ ਹੌਲੀ ਤੁਰ ਸਕੇ ਉਨਾ ਹੌਲੀ ਹੌਲੀ ਤੁਰੀ। ਉਹਨੂੰ ਪੁੱਛੀਏ ਪਿੱਛੋਂ ਤੁਸੀਂ ਕਹਿੰਦੇ ਹੋ ਵੀ ਸਾਹ ਬਿਨਾਂ ਲੰਮੀ ਤੂੰ ਭੱਜ ਕੇ ਜਾਈ, ਜਦੋਂ ਮੈਂ ਕੋਲ ਪਹੁੰਚ ਗਿਆ ਤੂੰ ਉੱਥੇ ਕਹਿੰਦੇ ਹੌਲੀ ਹੋ ਜਾਈ। ਉਹ ਕਹਿੰਦੇ ਸੱਜਣਾ ਪਿਛਲੇ ਰਾਹ ਤਾਂ ਜਿਹੜੇ ਨੇ ਉਹ ਆਮ ਰਸਤੇ ਨੇ, ਲੇਕਿਨ ਜਿਹੜਾ ਅੰਦਰ ਦਰਬਾਰ ਸਾਹਿਬ ਦਾ ਹੈ ਉਹ ਜਿੱਥੇ ਇੱਕ ਇੱਕ ਸਿੱਲ ਲੱਗੀ ਹੋਈ ਹੈ ਨਾ, ਇੱਕ ਇੱਕ ਪੱਥਰ ਲੱਗਿਆ ਹੋਇਆ, ਉਹਦੇ ਤੇ ਜਦੋਂ ਕਦਮ ਰੱਖੇਗਾ ਧਿਆਨ ਨਾ ਰੱਖੀ ਉਸ ਪੱਥਰ ਦੇ ਥੱਲੇ ਪਤਾ ਨੀ ਕਿੰਨੇ ਕੁ ਸ਼ਹੀਦਾਂ ਦੇ ਦਿਲ ਧੜਕਦੇ ਹੋਣਗੇ। ਹਰਿਮੰਦਰ ਸਾਹਿਬ ਜਿੰਦ ਜਾਨ ਹੈ ਗੁਰੂ ਕੇ ਸਿੱਖਾਂ ਦੀ, ਉੱਥੇ ਆਪਣਾ ਆਪਾ ਮਾਰਦੇ ਨੇ ਉਹ। ਜਦੋਂ ਇਹ ਗੱਲ ਸੁਣੀ ਬਾਬੇ ਬੁੱਢੇ ਦੇ ਜਥੇ ਵਿੱਚ, ਬੁੱਢਾ ਸਿੰਘ ਦੇ ਜਥੇ ਵਿੱਚੋਂ, ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹੈ ਕੋਈ ਅਜਿਹਾ ਜਿਹੜਾ ਇਸ ਆਣ ਸ਼ਾਨ ਦਾ ਬਦਲਾ ਲਵੇ। ਹੁਣ ਦੋ ਗੁਰੂ ਕੇ ਸਿੱਖ ਉੱਠ ਕੇ ਖਲੋਤੇ, ਇੱਕ ਭਾਈ ਸੁੱਖਾ ਸਿੰਘ ਤੇ ਦੂਜਾ ਭਾਈ ਮਹਿਤਾਬ ਸਿੰਘ। ਥੋੜਾ ਜਿਹਾ ਮੈਂ ਇਹਨਾਂ ਦਾ ਪਿਛੋਕੜ ਫੋਲਣਾ ਫਿਰ ਅੱਗੇ ਗੱਲ ਸ਼ੁਰੂ ਕਰਨਾ। ਰੱਬ ਜਾਣੇ ਅਸੀਂ ਕਿਉਂ ਨੀ ਸਿੱਖੀ ਦੇ ਪ੍ਰਤੀ ਦਰਦ ਪੈਦਾ ਹੁੰਦਾ ਸਾਡੇ ਹਿਰਦੇ ਚ। ਸੁੱਖਾ ਸਿੰਘ ਛੋਟੀ ਜੀ ਉਮਰ ਦਾ, ਇਹ ਤਰਖਾਣਾ ਦਾ ਲੜਕਾ ਹੈ, ਮਾੜੀ ਕੰਬੋਕੀ ਇਹ ਉਸ ਨਗਰ ਦਾ ਵਸਨੀਕ ਹੈ, ਕਲਾਲ ਜਾਤ ਵਿੱਚੋਂ ਸੀ, ਤਰਖਾਣਾ ਦਾ ਲੜਕਾ ਹੈ। ਇਹਨੇ ਛੋਟੀ ਉਮਰੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਣ ਦਾ ਮਤਲਬ ਹੁੰਦਾ ਸੀ ਇਹ ਗੱਲ ਕਹਿਣਾ, ਸਿੱਧੇ ਲਫ਼ਜ਼ਾਂ ਵਿੱਚ ਇਹ ਗੱਲ ਕਹਿਣਾ। ਜੇ ਕੋਈ ਪੁੱਛਦਾ ਸੀ ਬੀਬਾ ਤੇਰੇ ਕਿੰਨੇ ਬੱਚੇ ਨੇ, ਤੇ ਉਹ ਕਿਹਾ ਕਰਦੀ ਸੀ, ਉਹ ਮਾਂ ਕਿਹਾ ਕਰਦੀ ਸੀ ਵੀ ਮੇਰੇ ਪੰਜ ਪੁੱਤ ਸਨ, ਚਾਰ ਰਹਿ ਗਏ। ਉਹ ਅਫਸੋਸ ਬਣਾਇਆ ਕਰਦਾ ਸੀ ਵੀ ਇੱਕ ਨੂੰ ਕੀ ਹੋ ਗਿਆ, ਕਿਸ ਤਰ੍ਹਾਂ ਚੜ੍ਹਾਈ ਕਰ ਗਿਆ। ਉਹ ਕਹਿੰਦੀ ਚੜ੍ਹਾਈ ਕੀਤਾ ਨੀ, ਕਰ ਜਾਏਗਾ, ਉਹਨੇ ਅੰਮ੍ਰਿਤ ਛਕ ਲਿਆ। ਇਹ ਸੋਚਿਆ ਕਰਦੇ ਸਨ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਅੱਜ ਹੀ ਮੈਂ ਸਬਰ ਕਰਨਾ, ਅੱਜ ਹੀ ਮੰਨ ਲਾ ਵੀ ਉਹ ਮੇਰੇ ਪੁੱਤਰੇ ਮੁੜ ਕੇ ਨਹੀਂ ਜੇ ਆਉਣਾ, ਉਹ ਪਤਾ ਨੀ ਕਿਹੜੀ ਜਗ੍ਹਾ ਤੇ ਸ਼ੀਰ ਹੋ ਜਾਏਗਾ। ਦੇਖੋ ਕਿਹੋ ਜਿਹੀ ਸਿੱਖੀ ਦੀ ਉਹ ਅਨਸ਼ਾਨ ਹੋਏਗੀ। ਉਦੋਂ ਲੋਕੀ ਕਿਹਾ ਕਰਦੇ ਸਨ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ। ਇਸ ਸੁੱਖਾ ਸਿੰਘ ਨੇ ਅੰਮ੍ਰਿਤ ਛਕ ਲਿਆ, ਮਾਪੇ ਡਰ ਗਏ। ਮਾਪਿਆਂ ਨੇ ਕੀ ਕੀਤਾ, ਇਹਨੂੰ ਸੁੱਤੇ ਪਏ ਨੂੰ, ਛੋਟਾ ਜਿਹਾ ਅੱਧੜ ਬੱਚਾ ਸੀ ਇਹਦੀ ਉਮਰ ਦਾ, ਸੁੱਤੇ ਪਏ ਨੂੰ ਇਹਨੇ ਕੇਸ ਖੋਲ ਕੇ ਇਹਨੇ ਕੇਸ ਕੱਟ ਦਿੱਤੇ ਸੁੱਖਾ ਸਿੰਘ ਦੇ ਬਾਪੂ ਨੇ। ਜਦੋਂ ਕੇਸ ਕੱਟੇ ਜਾਗਿਆ ਤੇ ਪਤਾ ਨੀ ਲੱਗਿਆ, ਅੱਧ ਅਧੂਰੇ ਕੱਟ ਦਿੱਤੇ ਜਿਹੜੇ ਅੱਗੇ ਅੱਗੇ ਸਨ। ਜਦੋਂ ਜਾਗਿਆ ਤੇ ਆਪਣੇ ਕੇਸਾਂ ਤੇ ਹੱਥ ਮਾਰਿਆ, ਇਹਨੇ ਕੇਸ ਕੀ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਸਿਰ ਟਕਾਂ, ਜਦੋਂ ਸਿਰ ਕੇਸਾਂ ਤੇ ਹੱਥ ਗਿਆ ਇਹ ਉਸੇ ਵੇਲੇ ਕੁਰਲਾ ਉੱਠਿਆ, ਕੁਰਲਾ ਉੱਠਿਆ। ਇੰਨਾ ਕੁ ਰੋਇਆ, ਇੰਨਾ ਕੁ ਰੋਇਆ, ਬਰਦਾਸ਼ਤ ਨਾ ਹੋਇਆ, ਜਾ ਕੇ ਇਹਨੇ ਨਗਰ ਦੇ ਲਾਗੇ ਇੱਕ ਖੂਹ ਸੀ, ਖੂਹ ਵਿੱਚ ਛਾਲ ਮਾਰ ਦਿੱਤੀ। ਕਹਿਣ ਲੱਗੇ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਿਉਣਾ। ਨਗਰ ਦੇ ਲੋਕ ਇਕੱਠੇ ਹੋ ਕੇ ਗਏ, ਜਾ ਕੇ ਇਹਦੀਆਂ ਮਿੰਨਤਾਂ ਕਰਦੇ ਨੇ। ਖੂਹ ਵਿੱਚ ਬੈਠਿਆ, ਪਾਣੀ ਥੋੜਾ ਸੀ, ਰੱਬ ਦਾ ਸਬੱਬ, ਗੁਰੂ ਨੇ ਸੇਵਾ ਲੈਣੀ ਸੀ, ਪਾਣੀ ਵਿੱਚ ਡੁੱਬਿਆ ਨਾ, ਡਿੱਗ ਭਾਵੇਂ ਗਿਆ, ਸੱਟਾਂ ਲੱਗ ਗਿਆ ਪਰ ਡੁੱਬਿਆ ਨਾ। ਇਹਦੀਆਂ ਮਿੰਨਤਾਂ ਕਰਦੇ ਨੇ ਵੀ ਤੂੰ ਬਾਹਰ ਨਿਕਲਾ। ਇਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਣਾ, ਮੈਂ ਇੱਥੇ ਹੀ ਮਰ ਜਾਗਾ, ਮੇਰੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਔਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਹਨਾਂ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਉਹਨਾਂ ਕੇਸਾਂ ਨੂੰ ਇਹਨਾਂ ਪਾਪੀਆਂ ਨੇ ਇਸ ਤਰ੍ਹਾਂ ਬੇਅਦਬ ਕੀਤਾ। ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਆਖਿਆ, ਕਹਿਣ ਲੱਗੇ ਭਲਿਆ ਤੂੰ ਸਾਨੂੰ ਕੀ ਕਹਿਣਾ ਫਿਰ,
ਜੇ ਤੂੰ ਅੰਮ੍ਰਿਤ ਛਕਿਆ ਉਹ ਅੰਮ੍ਰਿਤ ਛਕਿਆ ਵਾਲੇ ਖੂਹਾਂ ਚ ਡੁੱਬ ਕੇ ਨਹੀਂ ਮਰਦੇ, ਜੇ ਮਰਨਾ ਤਾਂ ਪੰਥ ਦੇ ਲੇਖੇ ਲਾ ਕੇ ਮਰ ਕਿਧਰੇ, ਐਵੇਂ ਖੂਹਾਂ ਚ ਡੁੱਬ ਕੇ ਨਹੀਂ ਮਰਦੇ ਜਿਹੜੇ ਅੰਮ੍ਰਿਤਧਾਰੀ ਹੋਇਆ ਕਰਦੇ ਨੇ, ਗੁਰੂ ਕੇ ਸਿੱਖ ਹੋਇਆ ਕਰਦੇ ਨੇ। ਤੂੰ ਸਿੱਖੀ ਨੂੰ ਲਾਜ ਲਵਾਉਣ ਲੱਗਿਆ, ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ, ਤੂੰ ਬਾਹਰ ਨਿਕਲ ਆ, ਅਸੀਂ ਤੇਰੇ ਨਾਲ ਵਾਅਦਾ ਕਰਨੇ ਵੀ ਤੈਨੂੰ ਦੁਬਾਰੇ ਅਮਸ਼ਕਾ ਦੇਵਾਂਗੇ। ਗੁਰੂ ਕਾ ਸਿੱਖ ਬਾਹਰ ਨਿਕਲਿਆ, ਖੂਹ ਦੇ ਵਿੱਚੋਂ ਰੱਸੇ ਪਾ ਕੇ ਉਹਨਾਂ ਬਾਹਰ ਕੱਢਿਆ, ਫਿਰ ਘਰ ਨਹੀਂ ਗਿਆ, ਘਰ ਨਹੀਂ ਗਿਆ, ਜਾ ਕੇ ਜਥੇ ਵਿੱਚ ਰਲ ਗਿਆ ਸਿੱਖਾਂ ਦੇ ਵਿੱਚ, ਅੰਮ੍ਰਿਤ ਛਕਿਆ, ਮੁੜ ਘਰ ਨਹੀਂ ਗਿਆ ਆ। ਇਹਨਾਂ ਨੂੰ ਕਹਿੰਦੇ ਨੇ ਸਿੱਖੀ ਪਿਆਰੀ। ਅੱਜ ਉਹਨੂੰ ਪਤਾ ਲੱਗਿਆ ਭਈ ਇਵੇਂ ਪਾਪੀ ਨੇ ਬੇਅਦਬੀ ਕੀਤੀ ਹੈ, ਹੁਣ ਜਿਹੜਾ ਨਿਕੜੀ ਉਮਰ ਚ ਕੇਸਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦਾ, ਦਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਹੈ, ਬੁੱਢਾ ਦਲ ਤੇ ਤਰਨਾ ਦਲ ਚਲੋ ਬਣੇ ਨੇ, ਤਰਨਾ ਦਲ ਵਿੱਚੋਂ ਇੱਕ ਸਿੱਖ ਹੈ ਸੁੱਖਾ ਸਿੰਘ ਮਾੜੀ ਕੰਬੋ ਕੀ, ਉਹੀਓ ਸਿੱਖ ਹੈ, ਇਹ ਬਕਾਇਦਾ ਤਰਨਾ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ, ਉਸ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ। ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਤੇ ਬਾਘ ਸਿੰਘ, ਇਹ ਪੰਜ ਜਥੇਦਾਰ ਤਰਨਾ ਦਲ ਦੇ ਦਸ ਪਿੱਛੇ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਮੈਂ ਦੁਬਾਰੇ ਨਹੀਂ ਦੁਹਰਾਉਣੀ। ਹੁਣ ਇਹ ਭਾਈ ਸੁੱਖਾ ਸਿੰਘ ਹੁਣ ਜਥੇਦਾਰ ਸੀ ਉਸ ਵੇਲੇ ਤਰਨਾ ਦਲ ਦੇ ਵਿੱਚੋਂ, ਸੌ ਸੌ ਇਹਨਾਂ ਦੇ ਥੱਲੇ ਸਿੰਘ ਹੁੰਦਾ ਸੀ, ਇਹਨੇ ਉਸ ਵੇਲੇ ਬਚਨ ਆਖਿਆ ਵੀ ਮੈਂ ਜਾਣਾ। ਇਹਦੇ ਨਾਲ ਸੀ ਦੂਜਾ ਮਹਿਤਾਬ ਸਿੰਘ, ਹੁਣ ਮਹਿਤਾਬ ਸਿੰਘ ਕੌਣ ਹੈ? ਮਹਿਤਾਬ ਸਿੰਘ ਵੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਨਗਰ ਪੈਂਦਾ ਮੀਰਾਂ ਕੋਟ, ਇਹ ਉੱਥੋਂ ਦਾ ਵਸਨੀਕ ਹੈ, ਇਹ ਵੀ ਸਿੱਖਾਂ ਦੇ ਜਥੇ ਵਿੱਚ ਆ ਕੇ ਰਲ ਗਿਆ। ਪਰ ਇਹਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ। ਮਹਿਤਾਬ ਸਿੰਘ ਨੇ ਅੰਮ੍ਰਿਤ ਛਕਿਆ, ਇਹਦਾ ਇੱਕ ਦੋਸਤ ਸੀ ਬਹੁਤ ਨਜ਼ਦੀਕੀ ਨੱਥਾ, ਹਿੰਦੂ ਸੀ ਇਹ। ਕਈ ਵਾਰੀ ਅਸੀਂ ਸਾਰਿਆਂ ਨੂੰ ਇੱਕ ਰੱਸੇ ਬੰਨ ਦਿੰਦੇ ਹਾਂ, ਖਿਮਾ ਕਰਿਓ ਜੇ ਇਹ ਹਿੰਦੂ ਹੈ, ਹਾਲਾਂਕਿ ਭਾਈ ਨੱਥਾ ਹਿੰਦੂ ਹੈ, ਮੈਂ ਵਾਰ ਵਾਰ ਬੇਨਤੀ ਕਰਾਂ। ਮਹਿਤਾਬ ਸਿੰਘ ਅੰਮ੍ਰਿਤ ਛਕ ਆਇਆ, ਕੁਝ ਇੱਕ ਵਿਦਵਾਨਾਂ ਦੀ ਰਾਏ ਵੀ ਇਹਦੀ ਘਰਵਾਲੀ ਵੀ ਚੜ੍ਹਾਈ ਕਰ ਗਈ ਸੀ, ਇਹਦਾ ਬੱਚਾ ਸੀ ਛੋਟਾ ਜਿਹਾ ਰਾਏ ਸਿੰਘ। ਜਦੋਂ ਅੰਮ੍ਰਿਤ ਛਕ ਕੇ ਆਇਆ ਤੇ ਅੱਜ ਇਹ ਰਾਏ ਸਿੰਘ ਨੂੰ ਆਪਣੇ ਨਾਲ ਸੁੱਤਾ ਪਾ ਕੇ ਇੱਕੋ ਮੰਜੇ ਤੇ ਦੋਵੇਂ ਪਏ ਨੇ, ਪਰ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ। ਅੱਜ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆਉਂਦੀ, ਕਦੇ ਕਦਾਈ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਕਦਾਈ ਆਪਣੀ ਕਿਰਪਾਨ ਵੱਲ ਵੇਖਦਾ, ਦੋਨਾਂ ਚ ਫੈਸਲਾ ਕਰਦਾ ਵੀ ਤੈਨੂੰ ਇੱਕ ਚੀਜ਼ ਛੱਡਣੀ ਪੈਣੀ ਹੈ, ਦੋਨਾਂ ਵਿੱਚੋਂ ਇੱਕ ਚੀਜ਼ ਛੱਡਣੀ ਪੈਣੀ ਹੈ, ਜਾਂ ਤੇ ਕਿਰਪਾਨ ਲਾ ਦੇ ਆਪਣੇ ਪੁੱਤ ਨੂੰ ਪਾਲ ਲੈ, ਕਿਉਂਕਿ ਜੇ ਤੂੰ ਅੰਮ੍ਰਿਤ ਛਕ ਲਿਆ ਅੱਜ ਕੱਲ ਭਲਕੇ ਤੇਰੀ ਵਾਰੀ ਆਈ ਕੇ ਆਈ, ਹਾਲਾਤ ਇਹੋ ਜਿਹੇ ਬਣੇ ਹੋਏ ਨੇ, ਤੇ ਜਾਂ ਦੂਜਾ ਕੰਮ ਇਹ ਹੈ ਭਈ ਆਪਣੇ ਪੁੱਤ ਦਾ ਤਿਆਗ ਕਰਕੇ ਚਲਾ ਜਾ ਤੇ ਜੰਗਲਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਨੇ ਉੱਥੇ ਚਲਾ ਜਾ, ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ। ਨਾ ਸਾਰੀ ਰਾਤ ਸੌਂ ਸਕਿਆ, ਤੜਕਾ ਹੋਇਆ, ਗੁਰੂ ਨੂੰ ਯਾਦ ਕੀਤਾ, ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਨੂੰ ਚੁੱਕਿਆ, ਸੁੱਤੇ ਪਏ ਨੂੰ ਮੋਢੇ ਨਾਲ ਲਾਇਆ, ਮੋਢੇ ਨਾਲ ਲਿਜਾ ਕੇ ਆਪਣੇ ਦੋਸਤ ਦਾ ਬੂਹਾ ਖੜਕਾਇਆ, ਨੱਥੇ ਦਾ ਬੂਹਾ ਖੜਕਾਇਆ। ਨੱਥੇ ਦਾ ਬੂਹਾ ਖੜਕਾ ਕੇ ਕਹਿਣ ਲੱਗੇ, ਸੱਜਣਾ ਕਬੇਲੇ ਆਇਆ, ਖਿਮਾ ਕਰ ਮੈਨੂੰ ਕਬੇਲੇ ਆਇਆ, ਪਰ ਸਾਰੀ ਰਾਤ ਸੌਂ ਨਹੀਂ ਸਕਿਆ, ਸਾਰੀ ਰਾਤ ਨਹੀਂ ਸੌਂ ਸਕਿਆ। ਕਹਿਣ ਲੱਗਿਆ, ਵੀਰਾ ਕਿਹੜੀ ਗੱਲੋਂ? ਕਹਿਣ ਲੱਗਿਆ, ਘਰ ਵਾਲੀ ਮੇਰੀ ਚੜ੍ਹਾਈ ਕਰ ਗਈ, ਘਰ ਵਿੱਚ ਹੋਰ ਕੋਈ ਸਹਾਰਾ ਨਹੀਂ, ਆ ਪੁੱਤ ਹੈ ਮੇਰਾ ਰਾਏ ਸਿੰਘ ਤੇ ਮੈਂ ਅੰਮ੍ਰਿਤ ਛਕ ਲਿਆ, ਮੈਂ ਹੁਣ ਜੰਗਲੀ ਚਲੇ ਜਾਣਾ, ਕਿਉਂਕਿ ਉਹਦਾ ਕਾਰਨ ਹੈ ਭਈ ਘਰ ਵਿੱਚ ਰਹਿਣ ਦਾ ਤੇ ਮੇਰਾ ਮਾਹੌਲ ਹੀ ਨਹੀਂ ਹੈ। ਤੂੰ ਇੱਕ ਕੰਮ ਕਰ ਸਕਦਾ, ਤੂੰ ਮੇਰੇ ਪੁੱਤ ਨੂੰ ਸੰਭਾਲ ਸਕਦਾ। ਅੰਮ੍ਰਿਤ ਵੇਲੇ ਦਾ ਵਕਤ, ਨੱਥੇ ਨੇ ਘੁੱਟ ਕੇ ਗਲਬੱਕੜੀ ਪਾਲੀ, ਕਹਿਣ ਲੱਗੇ, ਸੱਜਣਾ ਕੀ ਹੋਇਆ ਜੇ ਮੈਂ ਹਿੰਦੂ ਹੈ, ਕੀ ਹੋਇਆ ਜੇ ਮੈਂ ਹਿੰਦੂ ਹੈ, ਤੇਰੇ ਬੱਚੇ ਨੂੰ ਸੰਭਾਲ ਕੇ ਰੱਖਾਂਗਾ। ਉਧਰਲੇ ਪਾਸੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਨੱਥੇ ਦੀ ਝੋਲੀ ਵਿੱਚ ਪਾਉਣ ਲੱਗਾ ਤੇ ਨਾਲ ਇੱਕ ਗੱਲ ਕਹਿਣ ਲੱਗਿਆ, ਨੱਥਿਆ ਤੂੰ ਹਿੰਦੂ ਘਰਾਣੇ ਵਿੱਚ ਹੈ, ਤੇਰੇ ਘਰ ਕੇਸਾਂ ਦੀ ਵੀ ਅਰਬੀ ਹੋ ਜਾਂਦੀ ਹੈ, ਪਰ ਮੇਰੇ ਪੁੱਤ ਦੇ ਕੇਸ ਨਾ ਕੱਟੀ, ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਨਾਂ ਨੂੰ ਸੰਭਾਲ ਕੇ ਰੱਖੀ। ਨੱਥੇ ਨੇ ਬਚਨ ਆਖਿਆ, ਕਹਿਣ ਲੱਗੇ ਦੂਜੀ ਗੱਲ, ਮਹਿਤਾਬ ਨੇ ਬਚਨ ਆਖਿਆ, ਕਹਿਣ ਲੱਗੇ ਦੂਜਾ ਕੰਮ ਇਹ ਕਰੀ ਆਪਣੀ ਜ਼ਿੰਦਗੀ ਦੇ ਅੰਦਰ, ਕਦੇ ਲੋੜ ਪਈ ਤੇ ਮੇਰੇ ਪੁੱਤ ਨੂੰ ਭਾਵੇਂ ਕੋਈ ਗੋਲੀ ਮਾਰ ਜਾਏ, ਪਰ ਇਹਨੂੰ ਵੈਸੇ ਕਿਸੇ ਦੇ ਹਵਾਲੇ ਨਾ ਕਰੀ, ਕੱਲ ਡਰ ਕੇ ਹਵਾਲੇ ਨਾ ਕਰੀ, ਖਿਮਾ ਕਰੋ ਜੇ। ਨੱਥੇ ਨੇ ਵਾਅਦਾ ਕੀਤਾ, ਕਹਿਣ ਲੱਗੇ ਮਹਿਤਾਬ ਸਿੰਘਾ
तेरी मेरी दोस्ती है ते तू चलिया गुरु दे काम है यकीन करी मैं दोस्ती नु दाग नहीं लगन देंगा। और याद रखियो जे मुड़के जन्म जेड़े ने जदों महताब सिंह में शहीद हुंदा अगे जाके तुहाडे नाल सांझी करनी है जदों महताब सिंह शहीद हुंदा है उदों उस जालम उन्हां नूं पता लगदा भी महताब सिंह दा पुत्तर राज सिंह इत्थे है ते उह नत्था सिंह नूं बुलाउंदे ने नगर विच ते उह नत्था सिंह नूं सारे नगर दे विच बुला के कहिंदे ने भी तेरे कोल महताब सिंह दा बच्चा राज सिंह। उन्हें वेख्या भी सारे लोग नगर कट्ठे होए ने डर जाना है उन्हें मान लिया कहन लगे हां मेरे कोल है महताब सिंह दा पुत्तर है।

0: नीच मूर्ख रे मान करो तुझे उपरे, मेरे प्रीतम प्यारी हम अपराधी सद भूलते, तुम बख्शन हारे हम अपराधी सद भूलते, तुम बख्शन हारी। गुरु सवारियो जी असीसां देंदे होए अदब सत्कार नाल आखो जी वाहिगुरु जी का खालसा वाहिगुरु जी की फतेह। चल रही पिछलेरे दिनां दी लड़ी विच्चों ज़करिया खां बहुत कहर कर रहा है। नादर शाह दे बोल उदे हिरदे विच लड़क देने, ओ अपनी अख नाल हुण सिख नूं वेखना नहीं चाहुंदा, इसलिए उन्हें हदों वध कहर करना शुरू कर दिता। इहदे दरमियान मस्सा रंगड़ नूं हरिमंदर साहिब दे अंदर उन्हें बिठाया, बेअदबी करवाई। अणखी सूरमिया ने मस्से रंगड़ दी लोथ हरिमंदर साहिब अंदर तड़फदी रही, पर उहदा सिर वढ के बीकानेर खालसे दे दर ते लिजा के ठोकर मारी। पापी दा अंत होया। मस्से रंगड़ दी मौत ने ज़करिया खां नूं होर भी हिला के रख दिता। मेरे इतने पहरे रखण दे बावजूद, मेरी इतनी ज्यादा तकड़ाई करन दे बावजूद, कमाल है जिहड़े मेरे चंगे बंदे ने, चुने हुए बंदे ने, उहनां दा सिर वढ के कोई लै जाए शरेआम। ਇਹ ਗੱਲ ਹੋਰ ਵੀ ਉਹਨੂੰ ਤੜਫਣ ਲੱਗੀ, ਉਹਨੂੰ ਹੋਰ ਵੀ ਚੁਭੀ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਉੱਤੇ ਹੋਰ ਵੀ ਸਖਤੀ ਕਰ ਸਕਾਂ। ਇੱਕ ਪਲ ਹੁਣ ਇੱਥੇ ਸਮਝਣਾ ਪੈਣਾ ਵਿਚਾਰ ਨੂੰ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ, ਜਿਹਨੂੰ ਕਰਮ ਸਿੰਘ ਸਟੋਰੀਆਂ ਨੇ ਲਿਖਿਆ, ਇੱਕ ਮਿਲਵਰਤਣੀਏ ਇੱਕ ਨਾ ਮਿਲਵਰਤਣੀਏ। ਮਿਲਵਰਤਨੀਏ ਸਿੱਖ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਸਰਕਾਰੀ ਦਰਬਾਰੇ ਵੀ ਬਣਾ ਕੇ ਰੱਖਦੇ ਸਨ। ਉਹਨਾਂ ਦਾ ਜਿਵੇਂ ਕਿਵੇਂ ਹੋਇਆ ਸਰਕਾਰ ਦੇ ਅਸੂਲਾਂ ਨੂੰ ਵੀ ਪਾਲਣਾ ਕਰਨਾ, ਤੇ ਉਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਨੇ। ਪਰ ਉਹ ਅੰਦਰੋਂ ਸਿੱਖੀ ਨਾਲ ਪੂਰੇ ਸਨੇਹ ਸਨ, ਅੰਦਰੋਂ ਪੂਰਨ ਸਿੱਖ ਸਨ, ਸਿੱਖੀ ਨਾਲ ਕੋਈ ਫੈਸਲਾ ਨਹੀਂ ਸੀ। ਤੇ ਉਹਨਾਂ ਨੇ ਫਿਰ ਜਦੋਂ ਕੋਸ਼ਿਸ਼ ਕੀਤੀ ਵੀ ਸੁਖਾ ਸਿੰਘ ਮਹਿਤਾਬ ਸਿੰਘ ਇਹਨਾਂ ਨੂੰ ਨਾ ਪਕੜ ਸਕਿਆ, ਜ਼ੋਰ ਨਾ ਚੱਲਿਆ, ਤੇ ਉਹਨੇ ਇੱਕ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਮਿਲਵਰਤਨੀਏ ਸਿੱਖ ਸਨ, ਜਿਹੜੇ ਰਹਿੰਦੇ ਘਰਾਂ ਵਿੱਚ ਸਨ ਪਰ ਲੇਕਿਨ ਉਹ ਸਰਕਾਰ ਦੇ ਅਸੂਲਾਂ ਨੂੰ ਵੀ ਮੰਨ ਕੇ ਸਿੱਖੀ ਨੂੰ ਪਾਲ ਰਹੇ ਸਨ, ਫਿਰ ਉਹਨੇ ਮਿਲਵਰਤਨੀਏ ਸਿੱਖਾਂ ਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਮਿਲਵਰਤਨੀਏ ਸਿੱਖਾਂ ਵਿੱਚੋਂ ਇੱਕ ਸਿੱਖ ਦਾ ਜ਼ਿਕਰ ਅੱਜ ਆਪਾਂ ਸਾਂਝਾ ਕਰਨਾ ਹੈ। ਇਹ ਹੈ ਪੂਲੇ ਪਿੰਡ ਦਾ ਰਹਿਣ ਵਾਲਾ, ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚੋਂ ਹੀ ਪੂਲੇ ਪਿੰਡ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਹੈ। ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਿਆ। ਮਾਂ ਦੇ ਮਨ ਵਿੱਚ ਤਮੰਨਾ ਹੈ, ਮੈਂ ਆਪਣੇ ਪੁੱਤਰ ਦੇ ਹਿਰਦੇ ਵਿੱਚ ਸਿੱਖੀ ਸਿਦਕ ਰੱਖਦੇ ਹਾਂ। ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਾਲਿਆ, जवान हो गया, घर भावें कच्चा है पर उदे सिदक दियां तंदा पक्कियां ने। वक्त गुजारदियां हर रोज थोड़ा जिहा उन्होंने प्रशादा पानी अपना छकना, खेती करनी ते जितना कुछ बाकी बचना वह रात बराते जिवें किवें दूर पार सिंघां ने वसदिया होना, किते सुनेहा होना। भाई तारू सिंह गुरु की लाडलियां फौजां इधरले पासे विचरदियां ने ते इहने जाके जितना भी हो सके अन्न प्रशाद पानी कुछ बना के ते कुछ कच्चा उन्हां नूं जाके सौंप आउणा। जाना रात बराते पता ना लग सके। जदों जकरिया खान ने इस 1745 दे नेड़े दी घटना है ते जदों जकरिया खान ने गल वेखी भी हुण मेरा हाथ बस कुछ नहीं चलदा ते मैं इन्हां लोकां ते कहर करके देखा, उन्हें कुछ एक गदार लोगों की मीटिंग सदी है। हुण इत्थे थोड़ा जिहा ख्याल फिर करियो, एक छीनिया का इलाका, छीनिया का इथों का एक बहुत प्रसिद्ध गदार होया करमा छीना, दूजा एक तलवंडी का इलाका है, इत अज भी आप जानने तलवंडी के इलाके का एक बहुत बड़ा गदार सी जिन्हें सिखी का बहुत नुकसान किया, उसका नाम सी रामा रंधावा। एक तीजा भाई हंधालियां दे विचों है, हंधालियां ने बहुत नुकसान किया सिखी का। अज मेरे को इना वक्त नहीं भी आप लंबे जाइए, सिर्फ इतनी को अर्ज करा जेड़ियां पुरातन जन्म साखियां का जितना भी मसला है वह हंधालियां दे घर तो शुरू हुंदा है। किन्नियां कु गल्लां मैं तुहाडे नाल साझियां करा, हालांकि वह जन्म साखियां साडे हिरदियां च अज भी सच करके बाड़ियां हुई ने। जे सच पुछो वह जन्म साखियां उस वेले दियां नहीं है। डॉक्टर शमशेर सिंह अशोक ने दिते बहुत काम किया है, बहुत आला चीजा लिखिया ने, कदे वक्त मिले फिर सही। ए ओयो हंधालिए ने, यह धन गुरु अमरदास जी गुरु रामदास जी के वेले का सिख होया। जंडियाले नगर का अमृतसर साहब के बिल्कुल लागे, जदों आप अमृतसर साहब नूं जाने हैं जलंधर वाली शहर तो यह जंडियाला रस्ते विच आउंदा है, यह उत्थों का वसनीक सी। इहदे दो पुत सन, एक विधि चंद, यो विधि चंद नहीं छेवें पातशाह वेला, एक बाल चंद, यो बाल चंद बदल के बाला बनता है। रो विचार, मैं समय नूं बचाउणा चाहुंदा। इन्हां विचों इक जाके बहुत वड्डा गदार निकलिया, उहदा नाम है हरभगत निरंजनिया। इन्हें बहुत नुकसान किया सिखी का। एक बार मैं फिर बेनती करा, करमा छीना, रामा रंधावा ते हरभगत निरंजनिया इत्यादि के सारे कट्ठे होके ते होर जिहड़े गदार ने जेड़े सिक्खी दे पिठ विच छुरा मार सकदे ने, जेड़े सिक्खी दा लहू डुलिया वेख के खुश हो सकदे ने, जेड़े किसे दे पुत्तां नूं मरवा के अपने पुत्तां दी सुख भाल सकदे ने, जेड़े किसे दा बुरा करके अपने जीवन दा चंगा समझ सकदे ने, इह उहनां गदारां विचों गदार सन। इहनां दी मीटिंग बुलाई जकरिया खान ने। जकरिया खान ने अगे इक सवाल रखिया बड़ा प्यारा, कहण लग्या मैनूं इस गल दी समझ नहीं लगदी भई, ना मैं इन्हां नूं कित्थे खाण जोगा छड्डिया है, ना इन्हां नूं कित्थे पहनण जोगा छड्डिया है, ना इन्हां नूं कित्थे रहण जोगा छड्डिया है, लेकिन मैं हैरान है सिख फिर भी किवें जिउंदे ने, इह जिउंदे काहदे आसरे ने, मैनूं इस गल दी समझ नहीं लगी। इह सवाल जकरिया खां उन्हां गदारां अगे करदा। हुण उस वेले हर भगत निरंजनीए यूं फिर कही, तारू सिंह एक पुला अही। उस वेले भाई तारू सिंह दे बारे विच उस हर भगत निरंजनीए ने एक गदार ने उदो चुगली लाई, कहण लगे सजना तू जिन्ना मर्जी कहर कर रहा, तेरे कहर करिया कुछ भी नहीं बनना। वह पुछण लगे क्यों, कहण लगे इस इलाके विच पुले पिंड दा एक भाई तारू सिंह है, वह इन्हां नूं प्रशादा पानी पहुंचाउंदा है, खेती करदा है, ਖੇਤੀ ਕਰੇ ਬੁਹਾਲਾ ਭਰੇ। ਕਹਿਣ ਲੱਗੇ ਉਹ ਖੇਤੀ ਵੀ ਕਰਦਾ ਤੁਹਾਡਾ ਟੈਕਸ ਵੀ ਦਿੰਦਾ, ਇਸ ਗੱਲ ਚ ਕੋਈ ਦੋ ਰਾਵਾਂ ਨਹੀਂ, ਪਰ ਲੇਕਿਨ ਇੱਕ ਗੱਲ ਚੇਤਾ ਰੱਖਿਓ, ਜਿੰਨਾ ਵੀ ਹੋ ਸਕੇ ਉਹ ਆਪਣੇ ਘਰ ਲਈ ਘੱਟ ਰੱਖਦਾ, ਆਪਣੇ ਘਰ ਲਈ ਜਿਤਨਾ ਵੀ ਸੰਕੋਚ ਹੋ ਸਕੇ ਉਤਨੇ ਸੰਕੋਚ ਨਾਲ ਜੀਵਨ ਗੁਜ਼ਾਰਦਾ, ਪਰ ਉਹ ਜਿਹੜਾ ਕੁਝ ਬਾਕੀ ਬਚਦਾ ਨਾ ਉਹ ਸਿੱਖਾਂ ਦੇ ਕੋਲ ਪਹੁੰਚਾ ਦਿੰਦਾ। ਇਸ ਲਈ ਭੁੱਖੇ ਤਾਂ ਨਹੀਂ ਮਰ ਰਹੇ। ਹੁਣ ਜ਼ਕਰੀਆ ਖਾਨ ਨੇ ਮਨ ਵਿੱਚ ਵਿਚਾਰ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਸਭ ਤੋਂ ਪਹਿਲਾਂ ਇਹੋ ਜਿਹੇ ਮਿਲਵਰਤਨੀਆਂ ਦਾ ਅੰਤ ਕਰਾਂ। ਹੁਣ ਉਹਦਾ ਕਹਿਰ ਟੁੱਟਿਆ, ਹੁਣ ਉਹਦਾ ਮਨ ਇਸ ਪਾਸੇ ਤੁਰਿਆ। ਇਹ ਗੱਲ ਚੇਤਾ ਰੱਖ, ਜੇ ਜ਼ਕਰੀਆ ਖਾਨ ਨੇ ਆਪਣੇ ਜੀਵਨ ਕਾਲ ਅੰਦਰ ਕਰੀਬ 10,000 ਤੋਂ ਉੱਤੇ ਸਿੱਖਾਂ ਦਾ ਕਤਲ ਕਰਵਾਇਆ, ਇਤਨਾ ਵੱਡਾ ਪਾਪੀ ਸੀ, 10,000 ਸਿੱਖਾਂ ਦਾ ਕਤਲ ਕਰਵਾਇਆ, ਇਹ ਅੱਜ ਤਾਂ ਸਾਨੂੰ ਥੋੜੇ ਜਿਹੇ ਲੱਗਦੇ ਹੋਣਗੇ, ਪਰ ਉਦੋਂ ਕੌਮ ਦੀ ਗਿਣਤੀ ਬੜੀ ਥੋੜੀ ਸੀ, ਉਹਨਾਂ ਸਮਿਆਂ ਚ ਕਿੰਨਾ ਕੁ ਹਾਲ ਹੁੰਦਾ ਹੋਏਗਾ। ਇਹ ਜੀ ਜ਼ਿੰਦਗੀ ਦੇ ਇਹ ਆਖਰੀ ਕਤਲ ਨੇ। ਇਹਨੇ ਫਿਰ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਮੈਂ ਉਸ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਕੇ ਆਵਾਂ। ਬੰਦੇ ਭੇਜੇ ਨੇ, ਇਹ ਹਰ ਭਗਤ ਨੰਜਣੀਆਂ ਵੀ ਪਾਪੀ ਨਾਲ ਗਿਆ, ਤੇ ਇਹਨਾਂ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਅਫਰੀਨ ਐਸੀਆਂ ਮਾਵਾਂ ਤੇ, ਧੰਨ ਨੇ ਉਹ ਮਾਤਾ, ਆਪਣੇ ਪੁੱਤਰ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਤੋੜ ਕੇ ਚੱਲੇ ਨੇ। ਕੁਝ ਇੱਕ ਵਿਦਵਾਨਾਂ ਦੀ ਐਸੀ ਵੀ ਰਹੀ, ਸਤਵੀਰ ਸਿੰਘ ਨੇ ਲਿਖਿਆ, ਪਰ ਸਤਵੀਰ ਸਿੰਘ ਦੀ ਲਿਖਤਾਂ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਆਉਂਦੀ ਹੈ, ਉਹ ਕਿਸੇ ਆਪਣੀ ਬਹੁਤੀ ਵਾਰੀ ਇਹ ਨਹੀਂ ਦੱਸਦੇ ਵੀ ਇਹ ਪਿਛੋਕੜ ਮੈਂ ਕਿਹੜੀ ਕਿਤਾਬ ਚੋਂ ਲਿਆ, ਤਾਂ ਕਰਕੇ ਸਤਵੀਰ ਸਿੰਘ ਦੀ ਮੁਸ਼ਕਲ ਬਣਦੀ। ਵੈਸੇ ਸਤਵੀਰ ਸਿੰਘ ਨੇ ਲਿਖਿਆ ਭਾਈ ਉਸ ਵੇਲੇ ਦੀ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੁਝ ਇੱਕ ਲੋਕਾਂ ਨੇ ਉਹਦੇ ਬਦਲੇ ਸੋਨਾ ਦੇ ਕੇ ਉਹਨੂੰ ਛੁਡਾ ਲਿਆ ਸੀ, ਕਿਉਂਕਿ ਭਾਈ ਤਾਰੂ ਸਿੰਘ ਦਾ ਆਪਣੇ ਇਲਾਕੇ ਚ ਮਿਲਵਰਤਨ ਬਹੁਤ ਚੰਗਾ ਸੀ। ਗੱਲ ਵੱਖਰੀ ਜਿਹੜੀ ਮੈਂ ਕਰਨੀ ਚਾਹੁੰਦਾ, ਜਦੋਂ ਉਹਨੂੰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ, ਮਾਂ ਦਰਵਾਜ਼ੇ ਕੋਲ ਖਲੋਤੀ ਹੈ, ਮਾਂ ਦੀ ਅੱਖ ਵਿੱਚ ਇੱਕ ਵੀ ਅੱਥਰੂ ਨਹੀਂ ਆਇਆ। ਮਾਂ ਨੇ ਆਪਣੇ ਪੁੱਤ ਦੀ ਪਿੱਠ ਥਾਪੜੀ, ਕਹਿਣ ਲੱਗੀ, ਪੁੱਤ ਵੇ ਤੇਰੇ ਕੋਲੋਂ ਕੋਈ ਘਰ ਦੇ ਹਾਲਾਤ ਛੁਪੇ ਹੋਏ ਨਹੀਂ, ਤੈਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ, ਤੇਰਾ ਬਾਪੂ ਛੋਟੀ ਉਮਰੇ ਚੜ੍ਹਾਈ ਕਰ ਗਿਆ ਸੀ, ਮੈਂ ਜਿਵੇਂ ਕਿਵੇਂ ਆਪਣੀ ਜ਼ਿੰਦਗੀ ਦੇ ਦਿਨ ਕੱਟਦੀ ਰਹੀ, ਤੇ ਹਰੇਕ ਮਾਂ ਨੂੰ ਇੱਕੋ ਇੱਕ ਆਸ ਹੁੰਦੀ, ਕੱਲ ਮੇਰਾ ਪੁੱਤ ਵੱਡਾ ਹੋਵੇਗਾ ਤੇ ਮੈਂ ਸੁੱਖ ਚੈਨ ਦੀ ਰੋਟੀ ਖਾਵਾਂਗੀ। ਪਰ ਇਸ ਵੇਲੇ ਜ਼ਾਲਮ ਨੇ ਵਕਤ ਇਹੋ ਜਿਹਾ ਬਣਾ ਦਿੱਤਾ, ਤੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਗ੍ਰਿਫਤਾਰ ਹੋ ਕੇ ਚੱਲੇ ਆ, ਪੁੱਤ ਵੇ ਇੱਕ ਗੱਲ ਮੇਰੀ ਅੱਜ ਤੂੰ ਪੱਲੇ ਬੰਨ ਲਵੀ, ਤੇਰੀ ਮਾਂ ਕਿਸੇ ਦੇ ਘਰ ਭਾਂਡੇ ਮਾਂਜ ਲਵੇਗੀ, ਪਰ ਚੇਤਾ ਰੱਖੀ ਇਹ ਸਿਰ ਉਠਾ ਕੇ ਤੁਰੇਗੀ, ਉਤਵੇ ਚੇਤਾ ਰੱਖੀ ਤੇਰੀ ਮਾਂ ਕਿਸੇ ਦੇ ਘਰ ਗੋਹਾ ਕੂੜਾ ਕਰ ਲੇਗੀ, ਕਿਸੇ ਦੇ ਘਰ ਦੀਆਂ ਸਫਾਈਆਂ ਕਰ ਲੇਗੀ, ਲੇਕਿਨ ਤੇਰੀ ਮਾਂ ਜਮਾਨੇ ਅੱਗੇ ਸਿਰ ਉਠਾ ਕੇ ਤੁਰੇਗੀ। ਪੁੱਤਵੇ ਮੇਰੀ ਰੋਟੀ ਦਾ ਫਿਕਰ ਨਾ ਕਰੀ, ਮੇਰੇ ਬੁਢਾਪੇ ਦਾ ਫਿਕਰ ਨਾ ਕਰੀ, ਤੂੰ ਇੱਕ ਕਿਰਪਾ ਕਰੀ, ਤੂੰ ਇੱਕ ਗੱਲ ਚੇਤਾ ਰੱਖੀ, ਤੂੰ ਆਪਣੀ ਮਾਂ ਨੂੰ ਓਨਾ ਹੀ ਚੰਗਾ ਲੱਗੇਗਾ, ਲੇਕਿਨ ਪੁੱਤ ਕਿਤੇ ਗਲਤੀ ਨਾ ਕਰ ਆਮੀ, ਤੈਨੂੰ ਜ਼ਾਲਮ ਨੇ ਬੜੇ ਤਸੀਹੇ ਦੇਣੇ ਨੇ, ਤੈਨੂੰ ਜ਼ਾਲਮ ਨੇ ਬਹੁਤ ਕੁਝ ਤਸੀਹੇ ਦੇ ਕੇ ਮਨਾਉਣਾ, ਪਰ ਪੁੱਤਵੇ ਕਿਤੇ ਸਿੱਖੀ ਨੂੰ ਦਾਗ ਨਾ ਲਾ ਕੇ ਆ ਜਾਈ, ਜੇ ਤੂੰ ਸਿੱਖੀ ਨੂੰ ਦਾਗ ਲਾ ਕੇ ਆ ਗਿਆ ਤੇਰੀ ਮਾਂ ਜ਼ਿੰਦਗੀ ਭਰ ਕਦੇ ਸਿਰ ਉੱਚਾ ਕਰਕੇ ਨਹੀਂ ਤੁਰ ਸਕੇਗੀ। ਮਾਂ ਦੇ ਕੋਲ ਖਲੋ ਕੇ ਉਤਨੇ ਆਸ਼ੀਰਵਾਦ ਲਈ, ਕਹਿਣ ਲੱਗਿਆ ਮਾਂ ਮੈਂ ਕੋਸ਼ਿਸ਼ ਕਰਾਂਗਾ ਮੇਰਾ ਧਿਆਨ ਕਰੇ ਘਰ ਵਿੱਚ ਨਾ ਆਵੇ, ਮੈਂ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਰੱਖ ਸਕਾਂ। ਤੁਰਿਆਂ ਅੱਗੇ ਰਾਹ ਵਿੱਚ ਭੈਣ ਖਲੋਤੀ ਹੈ, ਭੈਣ ਨੇ ਗਲਵੱਕੜੀ ਪਾ ਲਈ, ਰੋ ਪਈ ਨਹੀਂ ਰੋਕ ਸਕੀ, ਕਹਿਣ ਲੱਗੀ ਵੀਰਿਆ ਮੈਂ ਵੀ ਤੈਨੂੰ ਇੱਕੋ ਇੱਕ ਬੇਨਤੀ ਕਰਨੀ ਹੈ, ਭੈਣਾਂ ਜਦੋਂ ਛੋਟੀਆਂ ਜਿਹੀਆਂ ਹੁੰਦੀਆਂ ਨੇ ਨਾ ਉਦੋਂ ਤੋਂ ਆਪਣੇ ਮਨ ਵਿੱਚ ਭਰਮ ਪਾਲ ਲੈਂਦੀਆਂ ਨੇ ਭਈ ਇੱਕ ਦਿਨ ਵਕਤ ਆਵੇਗਾ ਮੇਰਾ ਪਿਓ ਮੈਨੂੰ ਆਪਣੇ ਹੱਥੀ ਡੋਲੇ ਚ ਬਿਠਾਵੇਗਾ, ਲੇਕਿਨ ਮੇਰਾ ਪਿਓ ਤੁਰ ਗਿਆ ਸੀ ਵੀਰਿਆ, ਤੂੰ ਮੇਰੇ ਨਾਲੋਂ ਵੱਡਾ ਸੀ, मैं तेरे ते आशा बन रही हां, मेरा वीरा मेरा बहुत चंगा है, मेरा वीरा मेरे बापू वर्गा ही फर्ज निभाउंदा रहा है, तू मैनू बड़ा प्यार दिता वीरिया, ते मेरे मन की तमन्ना सी जदों मैं इस वेड़े विचों कर्म चुक के अपने कंत सुहेलड़े दे घर जावांगी, ते मेरे वीरिया मैं आस रखी सी तू मैनू बड़े अदब नाल तोरेगा, लेकिन अज भाणा इहो जिहा वरत गया। वीरिया मैं तेन इको बेनती करनी चाहनी है, मैं किड्डी सुभागी भैन होवांगी जेड़ी अपने वीरे दे लहू दी मेहंदी ला के, शहीदां दे खून दी मेहंदी ला के मैं अपने सोहरे घर जावांगी। वीरिया एक गल चेता रखी, मैं तेरी पग नूं कदे दाग नहीं लगन देंगी, पर तू सिखी तो मनुकर ना होवीं। घर विच तीन ही जने रहिंदे सन, चौथा कोई रहिंदा नहीं सी। दोवें जने अपनी भैन नूं ते अपनी मां नूं मिलके औखे वेले कौन किसे दे नाल सहाई हुंदा है, ते आखिरकार दोनों कोलों प्यार लेके भाई तारू सिंह चले गए, जालम पकड़ के ले गया। याद रखो, जे मैं फिर बेनती करा, ए भी नखास चौंक, दस ने पिछे तुहाडे नाल सांझ पाई सी, नखास चौंक दे बेअंत शहीद ने, ए भी नखास चौंक उस लाहौर दे विच लेके चले गए। भाई तारू सिंह नूं लेके चला गया। जकरिया खां ने उदों भाई तारू सिंह नूं बिठा के कुछ एक गल्लां सांझियां कीतियां ने, मैं पिछे भी तुहाडे नाल जिक्र कीता, थोड़ा जिहा फिर दोहरा दिया। जदों बाबा बंदा सिंह बहादुर नूं शहीद कीता गया सी, उदों फ्रैक्शियर सामने बैठ के एक गल कहना भी तैनूं दस किहो जी मौत चाहीदी है। बाबे बंदे बहादुर ने एक गल कही सी, कहण लगे सजना जिहो जी तेनू चाहीदी है। उन्हें आख्या मेरी मौत ते तेरी मौत का की संबंध है? कहण लगे ते रब जाने, पर मैं तेनू अपने गुरु ते भरोसा करके एक वचन आखना, जे मेरी तू मौत मैनू देगा ना, मैनू पूर्ण भरोसा रब तेनू ओह जी मौत देगा। और उन्हें बाबा बंदा सिंह बहादुर दियां सब तो पहला अखां कढ़ियां सन। याद रखण योग बात है, उस फ्रैक्शियर दियां ओदे अपने कबीले शरीके दे बंदियां ने, सैयद भरावां ने पौने तीन सालां बाद ओदियां अखां कढ़ियां सन। अखां कढ़न तो बाद ओ करीब रुड़ के कई महीनियां तो बाद विच ओ मरिया सी। इसे तरह की कहानी भाई तारू सिंह नाल सांझी होई। जकरिया खां दे कोल बैठ गया। जकरिया खां कहण लग्या भी तारू सिंह मैं बड़े सिख शहीद कीते ने, उन्हें अपनी भाषा विच मारे कहे होवणगे, मैं बड़े सिख मारे ने, मार दिया सिखां नूं मेरे कोल तरीके खत्म हो गए, सिखां नूं मार दिया मेरे कोल तरीके खत्म हो गए, हुण मैनू खुद नूं नहीं सुझदा मैं तैनू किहो जी सजा देवां, मैनू खुद नूं नहीं पता लगदा तैनू किहो जी सजा देवां। इउं कर, तू आपे ही चुण तैनू किहो जी मौत चाहीदी है, जिहो जी तैनू मौत चाहीदी है मैं तैनू उसे तरह की मौत देंगा। भाई तारू सिंह ने फिर वचन आख्या, हस के कहण लग्या, सजना तू खुद ही कहा, तू खुद ही कहा भी मैं बहुत सिख मारे ने, ते हुण भी तेरे नाल मैं वादा करना, मैं अपने गुरु ते भरोसा करना, ते हुण तैनू खालसा जुत्ती दी नोक अगे ला के लेके जाएगा, तू चुन भी किहो जी तैनू मौत चाहीदी है। जकरिया खां सुन के कलप गया। कुछ एक गल्लां लुप्त रह गईयां, असी विचार नहीं पाए। उस वेले भाई तारू सिंह नूं तसीहे भी दिते। सिख नूं माण करना चाहिए, सिख तवारीख इस गल दी भरी पई है, इहदी जिंदगी च कदम कदम ते मुसीबत आईयां, पर इहने हर मुसीबत नूं हस के गले लाया। हर मुसीबत नूं, करम सिंह स्टोरियां ने बड़ी प्यारी विचार लिखी है, कहण लगे मुसीबत ने इहदे कोलों लंगर खोह लिया, इहने लंगरां नूं मस्त कह के अपनी जिंदगी दा गुजारा कर लिया। मुसीबत ने इहदे कोलों घर खोले, इहने जंगलां च जाके मंगल ला दिते, जंगलां च जाके अपनी जिंदगी दे दिन खुशियां नाल कट्टण लग पिया। मुसीबत ने इहदे कोलों बिस्तरे खोले, इन्हें घोड़िया दियां काठियां ते अपने आसन ला के जिंदगी दे दिन गुजारे कर ले। मुसीबत ने इहदे कोलों औलाद खोली, इन्हें गुरु दे ਔਲਾਦ ਨੂੰ ਯਾਦ ਕਰਕੇ ਗੁਰੂ ਨੇ ਆਪਣਾ ਆਪਾ ਕਿਵੇਂ ਵਾਰਿਆ ਸੀ ਕੌਮ ਦੇ ਲਈ, ਇਹਨੇ ਉਹਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਸੌਖੇ ਕੱਟਣੇ ਸ਼ੁਰੂ ਕਰ ਦਿੱਤੇ। ਇਹ ਕਦੇ ਕਿਸੇ ਗੱਲੋਂ ਨਹੀਂ ਡੋਲਿਆ। ਔਰ ਯਾਦ ਰੱਖਣ ਯੋਗ ਬਾਤ ਹੈ, ਉਹਨਾਂ ਦਿਨਾਂ ਵਿੱਚ 1745 ਦੇ ਨੇੜੇ ਇਹ ਸਿੱਖਾਂ ਦੇ ਬੋਲੇ ਜਿਹੜੇ ਅੱਜ ਆਪਾਂ ਨਿਹੰਗ ਸਿੰਘਾਂ ਦੇ ਬੋਲੇ, ਭਾਈ ਕਾਨ ਸਿੰਘ ਨਾਭਾ ਨੇ ਉਹ ਬੜੇ ਪਿਆਰੇ ਲਿਖੇ ਨੇ ਮਾਰਤੰਡ ਵਿੱਚ ਸਾਰੇ ਬੋਲੇ। ਮੇਰੇ ਕੋਲ ਇੰਨਾ ਵਕਤ ਨਹੀਂ, ਮੈਂ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਸਿੱਖਾਂ ਦੇ ਬੋਲੇ ਵੱਖਰੇ ਸਨ, ਜਿਵੇਂ ਬਦਾਮ ਉਹ ਚਣਿਆਂ ਨੂੰ ਬਦਾਮ ਕਹਿੰਦੇ ਸਨ। ਅਣਗਿਣਤ ਹੋ ਜਾਂ ਗੱਲਾਂ ਨੇ, ਮੈਂ ਇਧਰਲੇ ਪਾਸੇ ਨਹੀਂ ਜਾਣਾ। ਇਨ੍ਹਾਂ ਵੇਲਿਆਂ ਚ ਉਹ ਬੋਲੇ ਬਣੇ ਸਨ। ਜਦੋਂ ਵੀ ਕਦੇ ਸਿੱਖਾਂ ਤੇ ਮੁਸੀਬਤ ਪੈਂਦੀ ਸੀ, ਨਾ ਇਹਨਾਂ ਨੂੰ ਪਾਣੀ ਮਿਲਣਾ, ਨਾ ਇਹਨਾਂ ਨੂੰ ਪ੍ਰਸ਼ਾਦਾ ਮਿਲਣਾ, ਨਾ ਇਹਨਾਂ ਨੂੰ ਰਹਿਣ ਖਾਣ ਨੂੰ ਮਿਲਣਾ, ਕੁਛ ਵੀ ਨਹੀਂ, ਲੇਕਿਨ ਫਿਰ ਵੀ ਉਹਨਾਂ ਕੋਲ ਗੁਰੂ ਦੇ ਅੰਮ੍ਰਿਤ ਬੋਲਾਂ ਦਾ ਇੱਕ ਸਹਾਰਾ ਹੁੰਦਾ ਸੀ। ਸਦੀਵ ਕਲਚਰ ਦੀ ਕਲਾ ਵਿੱਚ ਰਹਿੰਦੇ ਸਨ। ਬੜੇ ਪਿਆਰੇ ਬੋਲ ਲਿਖੇ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ, ਉਹਨੇ ਬੱਚਿਆਂ ਲਿਖਿਆ, ਕਹਿਣ ਲੱਗੇ ਗੁਰੂ ਕੇ ਸਿੱਖ ਸਨ ਜਿਹੜੇ ਉਹ ਹਰ ਵਕਤ ਰੱਬ ਦੀ ਬਾਣੀ ਪੜ੍ਹਦੇ ਸਨ। ਕਾਹੇ ਰੇ ਮਨ ਚਿੱਤ ਬੈ ਉਦਮ ਜਾਂ ਆਖਿਰ ਹਰ ਜੀ ਉਹ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਗੁਰੂ ਕੇ ਸਿੱਖ ਸ਼ਬਦ ਗਾਇਆ ਕਰਦੇ ਸਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਗੁਰੂ ਕੇ ਸਿੱਖ ਬਾਣੀ ਪੜਿਆ ਕਰਦੇ ਸਨ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਲ ਸਵਾਰੀਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ, ਸਾਧ ਜਨਾ ਕੈ ਸੰਗ ਪਵਜਲ ਤਾਰੀਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰੀਅਨ, ਤਿਸ ਸਾਹਿਬ ਕੀ ਟੇਕ। ਸਾਨੂੰ ਉਸ ਸਾਹਿਬ ਦੀ ਟੇਕ ਹੈ, ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਗੁਰੂ ਕੀ ਬਾਣੀ ਦਾ ਭਰੋਸਾ ਰੱਖਿਆ ਕਰਦੇ ਸਨ। ਖੈਰ, ਭਾਈ ਤਾਰੂ ਸਿੰਘ ਦੇ ਕੋਲ ਬੈਠ ਕੇ ਉਹਨੇ ਗੱਲ ਪੁੱਛੀ ਵੀ ਦੱਸ ਤੈਨੂੰ ਕਿਵੇਂ ਦੀ ਮੌਤ ਚਾਹੀਦੀ ਹੈ। ਉਹਨੇ ਆਖਿਆ ਵੀ ਜਿਵੇਂ ਦੀ ਮੌਤ ਤੈਨੂੰ ਚਾਹੀਦੀ ਹੈ। ਸਕਰੀ ਅੱਖ ਕਹਿਣ ਲੱਗਿਆ ਕੋਈ ਗੱਲ ਨਹੀਂ, ਫਿਰ ਮੈਂ ਤੈਨੂੰ ਵੇਖਣਾ। ਸਭ ਤੋਂ ਪਿਆਰੀ ਜਿਹੜੀ ਤੈਨੂੰ ਤੇਰੇ ਗੁਰੂ ਤੇ ਭਰੋਸਾ ਹੈ ਨਾ, ਜਿਹੜੀ ਤੇਰੇ ਨਾਲ ਸਭ ਤੋਂ ਪਿਆਰੀ ਸਾਂਝ ਹੈ ਨਾ ਗੁਰੂ ਦੇ ਨਾਲ, ਪਹਿਲਾਂ ਮੈਂ ਤੇਰੀ ਸਾਂਝ ਤੋੜਨੀ ਚਾਹੁੰਦਾ। ਤੂੰ ਬਚਨ ਆਖੇ ਸਨ, ਕਹਿਣ ਲੱਗੇ ਮੈਂ ਤੇਰੇ ਕੇਸਾਂ ਦੀ ਬੇਅਦਬੀ ਕਰਾਂਗਾ। ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਹੋਵੇਗਾ ਮੈਂ ਤੇਰੇ ਵਾਲ ਕੱਟਾਂਗਾ। ਭਾਈ ਤਾਰੂ ਸਿੰਘ ਨੇ ਬਚਨ ਆਖੇ, ਕਹਿਣ ਲੱਗੇ ਸੱਜਣਾ ਇਹ ਬਸ ਤੇਰੇ ਵਸ ਦੀ ਬਾਤ ਨਹੀਂ ਹੈ, ਇਹ ਤੇਰੇ ਵਸ ਦੀ ਬਾਤ ਨਹੀਂ, ਤੂੰ ਜ਼ੋਰ ਲਾ ਲੈ ਭਾਵੇਂ। ਜ਼ਕਰੀਆ ਖਾਨ ਨੇ ਕੋਸ਼ਿਸ਼ ਕੀਤੀ ਪਰ ਕੋਈ ਬੰਦਾ ਅਜਿਹਾ ਨਾ ਆ ਸਕਿਆ ਜਿਹੜਾ ਉਹਦੇ ਕੇਸਾਂ ਨੂੰ ਹੱਥ ਪਾਵੇ। ਆਖਿਰਕਾਰ ਉਹਨਾਂ ਇੱਕ ਮੋਚੀ ਸੱਦਿਆ, ਮੋਚੀ ਸੱਦ ਕੇ ਬਚਨ ਆਖੇ, ਕਹਿਣ ਲੱਗੇ ਭਾਈ ਤਾਰੂ ਸਿੰਘ ਦੇ ਇੱਕ ਕੇਸਾਂ ਦੀ ਗੱਲ ਛੱਡ ਓਏ ਸੱਜਣਾ, ਇਹਦੀ ਖੋਪਰੀ ਉਡਾ ਦੇ ਮੇਰਾ ਮਨ ਕਰਦਾ, ਜਿਹੜੀ ਖੋਪਰੀ ਤੇ ਇਹਦੇ ਕੇਸ ਨੇ ਮੈਂ ਖੋਪਰੀ ਵੱਖਰੀ ਕਰ ਦਿਆਂਗਾ। ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ, ਉਹਨੇ ਕੁਝ ਬੜੇ ਪਿਆਰੇ ਬੋਲ ਲਿਖੇ ਨੇ, ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਉਸ ਵੇਲੇ ਤਾਰੂ ਸਿੰਘ ਨੇ ਜਦੋਂ ਬੈਠਾ ਸਾਹਮਣੇ, ਜ਼ਕਰੀਆ ਖਾਂ ਅੱਗਿਓਂ ਗੱਲ ਕਹਿੰਦਾ ਵੀ ਜਿਹੜੇ ਤੇਰੇ ਸਿਰ ਦੇ ਕੇਸ ਨੇ ਨਾ, ਜਿਹਨੂੰ ਕੋਈ ਨਾਈ ਨਾ ਕੱਟ ਸਕਿਆ, ਜੇ ਕੋਈ ਦੂਜਾ ਬੰਦਾ ਨਹੀਂ ਕੱਟ ਸਕਿਆ, ਮੈਂ ਤੇਰੇ ਸਿਰ ਦੇ ਕੇਸ ਜੁੱਤੀਆਂ ਮਾਰ ਮਾਰ ਕੇ ਉਡਾ ਦਿਆਂਗਾ। ਤਾਰੂ ਸਿੰਘ ਹੱਸ ਕੇ ਕਹਿਣ ਲੱਗਿਆ, ਰਤਨ ਸਿੰਘ ਭੰਗੂ ਦੇ ਬੋਲ ਨੇ, ਤਬ ਤਾਰੂ ਸਿੰਘ ਕਹਿਓ। ਉਸ ਵੇਲੇ ਭਾਈ ਤਾਰੂ ਸਿੰਘ ਨੇ ਬਚਨ ਆਖਿਆ, ਤਬ ਤਾਰੂ ਸਿੰਘ ਕਹਿਓ, ਇਹ ਜੁੱਤੇ ਤੁਮਰੇ ਪਾਹੇ। ਕਹਿਣ ਲੱਗੇ ਉਹ ਭਲਿਆ ਪੁਰਖਾ, ਜੁੱਤੀਆਂ ਤਾਂ ਤੇਰੇ ਸਿਰ ਚ ਵੱਜਣਗੀਆਂ, ਇਹ ਤੂੰ ਮੈਨੂੰ ਨਾ ਕਹਿ। ਤਬ ਤਾਰੂ ਸਿੰਘ ਕਹਿਓ, ਇਹ ਜੁੱਤੇ ਤੁਮਰੇ ਪਾਹੇ, ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਿਭਾਹੇ। ਕਹਿਣ ਲੱਗੇ ਜਿਹੜੇ ਸਤਿਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਨਾ, ਯਕੀਨ ਜਾਣੀ ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਖੋਪਰੀਆਂ ਤੂੰ ਭਾਵੇਂ ਉਤਾਰ ਸਕਦਾ, ਲੇਕਿਨ ਤੂੰ ਕੇਸ ਨਹੀਂ ਉਤਾਰ ਸਕਦਾ, ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਤੂੰ ਚੇਤਾ ਰੱਖੀ ਇਸ ਗੱਲ ਨੂੰ, ਪਰ ਜਿਹੜਾ ਤੇਰਾ ਸਿਰ ਹੈ ਨਾ, ਇਹਦੇ ਤੇ ਜ਼ਰੂਰ ਜੁੱਤੀਆਂ ਪੈਣਗੀਆਂ, ਕਿਉਂਕਿ ਤੂੰ ਮੇਰੇ ਲਈ ਇਹ ਬਚਨ ਵਰਤੇ ਨੇ ਤੇ ਇਹ ਉਹ ਕੁਝ ਤੇਰੇ ਨਾਲ ਹੋਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਹੈ। ਜ਼ਾਲਮ ਨੇ ਕੋਸ਼ਿਸ਼ ਕੀਤੀ, ਮੋਚੀ ਬੁਲਾਇਆ, ਸੋਚ ਕੇ ਦੇਖੋ ਕਿੱਡਾ ਕੁ ਦੁੱਖ ਲੱਗਿਆ ਹੋਵੇਗਾ। ਉਦੋਂ ਭਾਈ ਤਾਰੂ ਸਿੰਘ ਨੇ ਆਪਣੇ ਅਡੋਲ ਬੈਠ ਕੇ ਰੱਬੀ ਬਾਣੀ ਦਾ ਪਾਠ ਕਰਦੇ ਰਹੇ ਤੇ ਜ਼ਾਲਮ ਨੇ ਇੱਥੇ ਰੱਖ ਕੇ ਰੰਬਾ ਤੇ ਉਹਦੇ ਨਾਲ ਥੋੜੇ ਮਾਰ ਮਾਰ ਕੇ ਸਿਰ ਤੋਂ ਖੋਪਰੀ ਵੱਖਰੀ ਕਰ ਦਿੱਤੀ। ਧੰਨ ਹੈ ਸਿੱਖੀ ਦਾ ਆਸ਼ਕ, ਧੰਨ ਹੈ ਸਿੱਖੀ ਦਾ ਆਸ਼ਕ, ਉਹਦਾ ਖੋਪਰ ਸਿਰ ਤੋਂ ਵੱਖਰਾ ਕਰ ਦਿੱਤਾ ਗਿਆ, ਸਾਰਾ ਸਰੀਰ ਉਹਦਾ ਖੂਨ ਨਾਲ ਲੱਥ ਪੱਥ ਹੋ ਗਿਆ। ਇਵੇਂ ਪ੍ਰਤੀਤ ਹੁੰਦਾ ਜਿਵੇਂ ਖੂਨ ਵਿੱਚ ਇਸ਼ਨਾਨ ਕੀਤਾ ਹੋਇਆ ਹੋਵੇ। ਅਜੋਕੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਹੈ ਨਾ, ਇਹ ਤੇ ਉਹਨਾਂ ਦੇ ਆਪਣੇ ਖਿਆਲ ਨੇ, ਇਹ ਪੂਰੀਆਂ ਇਨਸਾਫ ਨਹੀਂ ਕਰਦੀਆਂ, ਤਸਵੀਰਾਂ ਪੂਰਾ ਇਨਸਾਫ ਨਹੀਂ ਕਰ ਸਕਦੀਆਂ। ਤੇ ਉਹ ਸਾਰਾ ਸਰੀਰ ਖੂਨ ਦੇ ਨਾਲ ਲੱਥ ਪੱਥ ਹੋ ਗਿਆ। ਭਾਈ ਤਾਰੂ ਸਿੰਘ ਅਡੋਲ ਬੈਠਾ, ਉਹਦੀ ਖੋਪਰੀ ਲਾ ਕੇ ਲਾਮੇ ਸੁੱਟ ਦਿੱਤੀ ਗਈ, ਲੇਕਿਨ ਉਹ ਸਿਦਕੀ ਸਿੱਖ ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜ ਕੇ ਬੈਠਾ। ਕੁਝ ਇੱਕ ਲੋਕਾਂ ਦੀ ਕਰਹਿ ਰਹੀ ਹੈ, ਸ਼ਾਇਦ ਭਾਈ ਤਾਰੂ ਸਿੰਘ 21 ਦਿਨ ਜਿਉਂਦੇ ਰਹੇ ਨੇ, ਮੈਂ ਵੀ ਕਹਿੰਦਾ ਰਿਹਾ ਪਹਿਲੇ ਸਮੇਂ ਚ, ਪਰ ਜੋ ਇਤਿਹਾਸ ਵਿੱਚ ਅੰਕਿਤ ਹੈ ਉਹ ਕੇਵਲ 6 ਦਿਨਾਂ ਦਾ ਜ਼ਿਕਰ ਹੈ। ਡਾਕਟਰ ਗੰਡਾ ਸਿੰਘ ਨੇ 6 ਦਿਨ ਦਾ ਜ਼ਿਕਰ ਕੀਤਾ, ਪ੍ਰਿੰਸੀਪਲ ਸਤਵੀਰ ਸਿੰਘ ਨੇ 21 ਦਿਨਾਂ ਦਾ ਜ਼ਿਕਰ ਕੀਤਾ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਉਹਨੇ ਵੀ 6 ਦਿਨਾਂ ਦਾ ਜ਼ਿਕਰ ਕੀਤਾ। 25 ਜੂਨ ਨੂੰ ਇਹ ਕੁਝ ਭਾਣਾ ਵਰਤਦਾ, 1745 ਦੇ ਵਿੱਚ 25 ਜੂਨ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਲੱਥਦੀ ਹੈ ਤੇ 1 ਜੁਲਾਈ ਦਾ ਦਿਨ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਅਚਾਨਕ, ਮੈਂ ਸ਼ਬਦ ਇੱਕੋ ਵਾਰੀ ਵਰਤਣਾ, ਦੁਬਾਰੇ ਨਹੀਂ, ਤੁਸੀਂ ਖਿਆਲ ਰੱਖਿਓ ਜੇ, ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਉਦੋਂ ਹੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਅਸੀਂ ਤਾਂ ਸੋਚ ਹੀ ਨਹੀਂ ਸਕੇ ਕਦੇ ਇਹੋ ਜਿਹੇ ਭਾਈ ਤਾਰੂ ਸਿੰਘ ਵਰਗੇ ਸਿੱਖ ਦੇ ਚਰਨਾਂ ਦੀ ਧੂੜੀ ਮਿਲੇ ਨਾ। ਉਹ ਸਿੱਖਾ ਇਹਨੂੰ ਕਹਿ ਤੂੰ ਸੰਤ ਹੈ, ਤੂੰ ਮੈਨੂੰ ਆਪਣੇ ਚਰਨਾਂ ਦੀ ਧੂੜੀ ਦੇ। ਖੋਪਰ ਲੱਥਿਆ ਹੋਇਆ, ਨਾ ਸਿੱਖ ਦੇ ਕੁਝ ਖਾਣ ਨੂੰ ਹੈ, ਨਾ ਸਿੱਖ ਦੇ ਕੁਝ ਪੀਣ ਨੂੰ ਹੈ, ਖੂਨ ਡੁੱਲ ਡੁੱਲ ਕੇ ਆਪੇ ਜੰਮ ਗਿਆ, ਆਪੇ ਬੰਦ ਹੋ ਗਿਆ। ਲੇਕਿਨ ਸਿਦਕੀ ਸਿੱਖ ਇੱਕ ਪਲ ਵੀ ਬੇਹੋਸ਼ ਨਹੀਂ ਹੋਇਆ। ਸੋਚ ਕੇ ਦੇਖੋ ਜੇ ਕਿਸੇ ਦੇ ਅੱਜ ਵੀ ਸੱਟ ਵੱਜ ਜਾਏ ਨਾ, ਰੱਬ ਦਾ ਇੱਕ ਅਸੂਲ ਹੈ, ਰੱਬ ਦਾ ਇੱਕ ਸਿਸਟਮ ਹੈ, ਜੇ ਕਿਸੇ ਦੇ ਸੱਟ ਵੱਜ ਜਾਏ, ਬਹੁਤ ਗਹਿਰੀ ਸੱਟ ਵੱਜ ਜਾਏ ਜਿਹੜੀ ਨਾ ਬਰਦਾਸ਼ਤ ਤੇ ਕਬੂਲ ਹੋਵੇ, ਤੇ ਰੱਬ ਨੇ ਸਿਸਟਮ ਬਣਾਇਆ ਹੋਇਆ, ਬੰਦਾ ਬੇਹੋਸ਼ ਹੋ ਜਾਂਦਾ। ਜਦੋਂ ਹਸਪਤਾਲ ਚ ਲਿਜਾ ਕੇ 2-4 ਦਿਨਾਂ ਬਾਅਦ ਉਹਦਾ ਇਲਾਜ ਹੋ ਜਾਂਦਾ, ਉਹ ਪੀੜਾ ਨੂੰ ਸਹਾਰਨ ਜੋਗਾ ਹੋ ਜਾਂਦਾ, ਉਦੋਂ ਉਹਨੂੰ ਹੋਸ਼ ਪਰਤਦੀ ਨਹੀਂ, ਉਸ ਤੋਂ ਪਹਿਲਾਂ ਹੋਸ਼ ਨਹੀਂ ਆਉਂਦੀ। ਲੇਕਿਨ ਭਾਈ ਤਾਰੂ ਸਿੰਘ ਖੋਪਰੀ ਲਾ ਦਿੱਤੀ ਗਈ ਉਹਨੇ, ਜਿਹੜੇ 6 ਦਿਨ ਨੇ, ਦੇਖੋ ਖੋਪਰ ਲੱਥਿਆ ਹੋਇਆ ਤੇ ਲੇਟਿਆ ਵੀ ਨਹੀਂ ਹੋਣਾ, 6 ਦਿਨ ਉਹ ਬੈਠ ਕੇ ਚੌਂਕੜਾ ਮਾਰ ਕੇ ਰੱਬ ਦੀ ਬਾਣੀ ਪੜ੍ਹਦਾ ਰਿਹਾ, ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ। ਲੇਕਿਨ ਉਹ ਉਡੀਕ ਕਰ ਰਿਹਾ। ਇਧਰਲੇ ਪਾਸੇ ਜ਼ਕਰੀਆ ਖਾਨ ਦੀ ਇਹ ਮੁਸ਼ਕਿਲ ਬਣ ਗਈ, ਉਹਨਾਂ ਬੜੇ ਵੈਦ ਹਕੀਮਾਂ ਨੂੰ ਬੁਲਾਇਆ। ਹੁਣ ਇਹ ਤੇ ਨਹੀਂ ਸੀ ਵੀ ਚਲੋ 2-4 ਦਿਨਾਂ ਦਾ ਰੋਗ ਲੱਗ ਜਾਏ, ਨਹੀਂ, ਇਹ ਤੇ ਉਹਨੂੰ ਬੜੀ ਵੱਡੀ ਮੁਸ਼ਕਿਲ ਬਣੀ। ਉਹਨੇ ਵੈਦ ਹਕੀਮਾਂ ਨੂੰ ਬੁਲਾਇਆ ਤੇ ਬੁਲਾ ਕੇ ਗੱਲ ਪੁੱਛੀ ਵੀ ਕਿਸੇ ਤਰੀਕੇ ਮੇਰਾ ਇਲਾਜ ਹੋ ਸਕਦਾ, ਲੇਕਿਨ ਸਾਰੇ ਮਨੁੱਖ ਹੋ ਗਏ ਵੀ ਤੇਰਾ ਇਲਾਜ ਨਹੀਂ ਹੋ ਸਕਦਾ, ਸਾਡੇ ਕੋਲ ਤਾਂ ਕੋਈ ਇਹੋ ਜਿਹਾ ਸਾਧਨ ਨਹੀਂ ਬਚਿਆ ਜਿਹਦੇ ਨਾਲ ਅਸੀਂ ਤੇਰਾ ਇਲਾਜ ਕਰ ਸਕੀਏ। 1 ਦਿਨ ਪੂਰਾ ਲੰਘ ਗਿਆ ਤੇ ਅੱਜ ਦੀ ਰਾਤ ਆ ਗਈ ਤੇ ਉਹਨੂੰ ਰਾਤ ਨੂੰ ਬਹੁਤ ਮੁਸ਼ਕਿਲ ਬਣੀ ਤੇ ਆਖਿਰਕਾਰ ਗੁਰੂ ਕਾ ਸਿੱਖ ਭਾਈ ਸੁਵੇਗ ਸਿੰਘ, ਇਹ ਵੀ ਉਦੋਂ ਮਿਰਵਤਨੀਆ ਸਿੱਖ ਸੀ, ਇਹਦੇ ਨਾਲ ਸਾਂਝ ਹੋਈ, ਇਹਨੂੰ ਬਚਨ ਪੁੱਛਿਆ। ਭਾਈ ਸੁਵੇਗ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਜ਼ਕਰੀਆ ਖਾਨ ਗੱਲ ਤੈਨੂੰ ਮੈਂ ਸੱਚੀ ਦੱਸ ਦਿੰਦਾ, ਪਰ ਮੈਨੂੰ ਆਸ ਨਹੀਂ ਵੀ ਤੂੰ ਮੰਨੇਗਾ, ਮੈਨੂੰ ਆਸ ਨਹੀਂ ਤੂੰ ਮੰਨੇਗਾ, ਔਰ ਦੂਜੀ ਗੱਲ ਇਹ ਵੀ ਤੈਨੂੰ ਮੈਨੂੰ ਸਜ਼ਾ ਨਹੀਂ ਦੇਣੀ ਹੋਵੇਗੀ, ਕਿਤੇ ਮੈਨੂੰ ਸਜ਼ਾ ਦੇ ਦੇ ਗੱਲ ਸੁਣ ਕੇ। ਕਹਿਣ ਲੱਗੇ ਵੀ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਨਾ, ਤੂੰ ਉਦੋਂ ਇੱਕ ਬਚਨ ਸੁਣਿਆ ਸੀ, ਇੱਕ ਗੱਲ ਸਾਂਝੀ ਹੋਈ ਸੀ। ਉਹਨੇ ਆਖਿਆ ਹਾਂ। ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਬਚਨ ਆਖਿਆ ਸੀ ਭਾਈ, ਮੈਂ ਤੈਨੂੰ ਹੁਣ ਖਾਲਸੇ ਨੇ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਣਾ। ਇਹ ਗੱਲ ਉਹਨੇ ਉਸ ਵੇਲੇ ਕਹੀ ਸੀ। ਸੁਵੇਗ ਸਿੰਘ ਕਹਿਣ ਲੱਗਿਆ ਵੀ ਤੂੰ ਇਉਂ ਕਰ, ਮੇਰਾ ਅੱਖਾ ਮਨ, ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ, ਉਹਦੀ ਜੁੱਤੀ ਮੰਗਵਾ ਤੇ ਉਹ ਜੁੱਤੀਆਂ ਆਪਣੇ ਸਿਰ ਚ 5-4 ਜੁੱਤੀਆਂ ਮਰਵਾ, ਜੇ ਤੈਨੂੰ ਮਸਲਾ ਹੱਲ ਨਾ ਹੋਵੇ ਮੈਂ ਜਾਮਨ ਹੋਵਾਂਗਾ, ਮੈਨੂੰ ਸਜ਼ਾ ਦੇਵੀ, ਫਿਰ ਮੈਂ ਭੁਗਤਾਂਗਾ ਉਹ ਸਜ਼ਾ, ਜੇ ਤੇਰੀ ਮੁਸ਼ਕਿਲ ਹੱਲ ਹੋਈ ਤੇ ਤੂੰ ਆਪਣੇ ਵੱਲੋਂ ਭਾਈ ਤਾਰੂ ਸਿੰਘ ਦੀ ਜੁੱਤੀ ਸੰਭਾਲ ਕੇ ਰੱਖ ਲਈ। ਤੇ ਉਹਨਾਂ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਈ। ਮੈਂ ਬੇਨਤੀ ਕਰਾਂ, ਮੈਂ ਆਪਣੇ ਕੋਲੋਂ ਇੱਕ ਵੀ ਅੱਖਰ ਨਹੀਂ ਵਰਤ ਰਿਹਾ। ਜੋ ਕੁਝ ਤੁਹਾਡਾ ਇਤਿਹਾਸ ਹੈ ਮੈਂ ਉਹ ਦੱਸਣ ਲੱਗਾ ਹੋਇਆ, ਮਾਣ ਮੱਤਾ ਇਤਿਹਾਸ ਹੈ। ਉਸ ਵੇਲੇ ਜੁੱਤੀ ਮੰਗਵਾਈ ਗਈ, ਜੁੱਤੀ ਮੰਗਵਾ ਕੇ ਉਹਦੇ ਜ਼ਕਰੀਆ ਖਾਨ ਦੇ ਇਕਾਂਤ ਵਿੱਚ ਲੋਕਾਂ ਨੂੰ ਵੀ ਪਤਾ ਨਾ ਲੱਗੇ, ਇਕਾਂਤ ਵਿੱਚ 2-4-6 ਜੁੱਤੀਆਂ ਉਹਨੇ ਸਿਰ ਚ ਮਾਰੀਆਂ ਤੇ ਉਹਦੀ ਮੁਸ਼ਕਿਲ ਹੱਲ ਹੋਈ। ਉਹਨੂੰ ਇਸ ਗੱਲੋਂ ਆਰਾਮ ਆਇਆ ਥੋੜਾ ਜਿਹਾ। ਤੇ ਉਸ ਵੇਲੇ ਜਦੋਂ ਇਹ ਹਾਲਤ ਬਣੀ ਤਾਂ ਕੁਝ ਸਮੇਂ ਬਾਅਦ, ਹੁਣ ਅਕਸਰ ਤੇ ਜ਼ਿੰਦਗੀ ਦਾ ਇੱਕ ਅੰਗ ਹੈ, ਤੇ ਕੁਝ ਸਮੇਂ ਬਾਅਦ ਉਹ ਫਿਰ ਮਿੰਨਤ ਕਰਿਆ ਕਰੇ ਵੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮੇਰੇ ਸਿਰ ਚ ਮਾਰੋ, ਉਹ ਜੁੱਤੀਆਂ ਮਾਰਨ ਤੇ ਉਹਦਾ ਮਸਲਾ ਹੱਲ ਹੋ ਜਾਏ, ਫਿਰ ਜੁੱਤੀਆਂ ਮਾਰਨ ਫਿਰ ਮਸਲਾ ਹੱਲ ਹੋ ਜਾਏ। ਕੁਝ ਦਿਨਾਂ ਬਾਅਦ ਉਹ ਇਤਨਾ ਜ਼ਿਆਦਾ ਪਰੇਸ਼ਾਨ ਹੋਇਆ, ਆਪੇ ਹੀ ਕਹਿਣ ਲੱਗਿਆ ਵੀ ਤੁਸੀਂ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨਾ ਮਰਜ਼ੀ ਵੀ ਤੁਹਾਨੂੰ ਕਵਾਂ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਮੈਂ ਮਰ ਚੱਲਾ, ਪਰ ਤੁਸੀਂ ਮੇਰੀ ਇੱਕ ਨਜ਼ਰ ਸੁਣਿਓ। ਸਤਿਗੁਰ ਦੀ ਬਾਣੀ ਦਾ ਇੱਕ ਨਿਰਮਲ ਬਚਨ ਹੈ, ਮਾਲਕ ਆਖਦੇ ਨੇ, ਕਹਿੰਦੇ ਰੱਬ ਦਾ ਸੁਭਾਅ ਹੈ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ। ਏ ਰੱਬ ਦਾ ਇਹ ਸੁਭਾਅ ਹੈ, ਆਪਣੇ ਪਿਆਰਿਆਂ ਦੀ ਪੈਜ ਰੱਖ ਲੈਂਦਾ ਤੇ ਪਾਪੀਆਂ ਨੂੰ ਸਜਾਵਾਂ ਦਿੰਦਾ। ਜ਼ਕਰੀਆ ਖਾਨ ਰੋਜ਼ ਜੁੱਤੀਆਂ ਖਾਂਦਾ, ਜਦੋਂ ਉਹਨੂੰ ਮੁਸ਼ਕਿਲ ਬਣਦੀ ਜੁੱਤੀਆਂ ਖਾ ਲੈਂਦਾ। ਆਖਿਰ ਇੱਕ ਉਹਨੇ ਵਿਚਾਰ ਬਣਾਈ, ਕਹਿਣ ਲੱਗੇ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਪਰ ਤੁਸੀਂ ਮੇਰੀ ਇੱਕ ਨਾ ਮੰਨਿਓ, ਉਹ ਜੁੱਤੀਆਂ ਇੰਨੀਆਂ ਕੁ ਮਾਰਿਓ, ਇੰਨੀਆਂ ਕੁ ਮਾਰਿਓ ਵੀ ਮੇਰਾ ਸਦਾ ਲਈ ਮਸਲਾ ਹੱਲ ਹੋ ਜਾਏ। ਉਹਨਾਂ ਨੇ ਪਕੜ ਕੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਹੁਣ ਥੱਲੇ ਦੁਹਾਈ ਪਾਉਣਾ ਵੀ ਮੈਂ ਮਰ ਚੱਲਾਂ। ਪਰ ਲੇਕਿਨ ਆਪ ਕਹਿ ਬੈਠਾ ਸੀ, ਹੁਣ ਬਾਕੀਆਂ ਨੇ ਸੁਣਨਾ ਕੋਈ ਨਹੀਂ ਸੀ, ਕਿਉਂਕਿ ਉਹਦੇ ਕਰਿੰਦੇ ਹੀ ਸਨ, ਉਹਦੇ ਹੀ ਨੌਕਰ ਸਨ। ਉਹਨਾਂ ਨੇ ਪਕੜ ਕੇ ਉਹਦੇ ਇੰਨੀਆਂ ਜੁੱਤੀਆਂ ਮਾਰੀਆਂ। ਜ਼ਕਰੀਆ ਖਾਨ ਦੀ ਮੌਤ ਹੋ ਗਈ। ਜਦੋਂ ਜ਼ਕਰੀਆ ਖਾਨ ਮਰਿਆ, ਇੱਧਰ ਗੁਰੂ ਕੇ ਸਿੱਖ ਨੇ ਕਲਗੀਧਰ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਪਾਤਸ਼ਾਹ ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ, ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ ਤੇ ਪਾਪੀ ਨਰਕ ਸੁਧਾਰ ਗਿਆ। ਤੇਰਾ ਧੰਨਵਾਦ ਜੀ ਨੇ ਸਿੱਖ ਦੇ ਬੋਲਾਂ ਤੇ ਪੂਰਾ ਪਹਿਰਾ ਦੇ ਦਿੱਤਾ। ਹੁਣ ਕਰ ਕਿਰਪਾ ਉਹ ਮੇਰਾ ਦਿਆ ਦਾਤਿਆ, ਹੁਣ ਕਰ ਕਿਰਪਾ ਬਖਸ਼ਿਸ਼ ਕਰ। ਤਾਰੂ ਸਿੰਘ ਸਰੀਰਕ ਪਿੰਜਰੇ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਉਣਾ ਚਾਹੁੰਦਾ। ਮਾਲਕ ਦੇ ਭਾਣੇ ਵਿੱਚ ਰਹਿ ਕੇ ਅਰਦਾਸ ਕਰਕੇ ਤਾਰੂ ਸਿੰਘ ਦਾ ਸਰੀਰ ਉਸ ਜੇਲ੍ਹ ਵਿੱਚ ਪਿਆ ਤੇ ਤਾਰੂ ਸਿੰਘ ਦੀ ਖੋਪਰੀ ਕਿਧਰੇ ਬਾਹਰ ਲੁੜਦੀ ਹੈ, ਲੇਕਿਨ ਅਕਾਲ ਅਕਾਲ ਜਪਣ ਵਾਲਾ ਆਪ ਅਕਾਲ ਦਾ ਰੂਪ ਹੋ ਗਿਆ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸਾਨੂੰ ਇੱਕ ਗੱਲ ਲਈ ਬਹੁਤ ਜ਼ਿਆਦਾ ਚੰਗੀ ਸੇਧ ਦਿੰਦੀ ਹੈ। ਉਹ ਗੁਰੂ ਕਿਹਾ, ਸਿੱਖਾ ਜਿਸ ਦਿਨ ਤੂੰ ਸਿਰਕ ਨਾਲ ਸਿੱਖੀ ਨਿਭਾਉਣ ਦਾ ਪਰਨ ਕਰੇਗਾ ਨਾ, ਯਕੀਨ ਜਾਣੀ ਗੁਰੂ ਕਿਹੜਾ ਬੋਲ ਹੈ ਜਿਹੜਾ ਤੇਰਾ ਪੂਰਾ ਨਹੀਂ ਕਰੇਗਾ। ਇਹੋ ਜੇ ਜ਼ਾਲਮਾਂ ਨੂੰ ਜੁੱਤੀ ਅੱਗੇ ਲਾ ਕੇ ਲਿਜਾਣ ਵਾਲਾ ਤੂੰ ਕਾਬਲ ਬਣ ਜਾਏਗਾ। ਭਾਈ ਤਾਰੂ ਸਿੰਘ ਦੀ ਗੱਲ ਵੇਖੋ ਸੱਜਣਾ, ਜਿਹਦੇ ਕੋਲ ਬੋਲਾਂ ਵਿੱਚ ਇਤਨੀ ਤਾਕਤ ਆ ਗਈ, ਜਿਹਦੇ ਬੋਲ ਗੁਰੂ ਸੁਣਦਾ, ਜਿਹਦੇ ਬੋਲ ਰੱਬ ਸੁਣਦਾ। ਇੱਕ ਰੱਬੀ ਬਾਣੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਂ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ ਦੂਤ। ਭਾਈ ਤਾਰੂ ਸਿੰਘ ਦੇ ਵਿਹੜੇ ਵਿੱਚ ਮੌਤ ਵੀ ਭਿਖਾਰਨ ਬਣ ਕੇ ਖਲੋਤੀ ਰਹੀ, ਕਿਉਂਕਿ ਜਿਹਦਾ ਖੋਪਰ ਲੱਥਿਆ ਹੋਇਆ ਉਹ ਆਪਣੀ ਮਰਜ਼ੀ ਨਾਲ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦੀ ਅਵਸਥਾ ਦੇ ਅਨੁਸਾਰ ਆਪਣਾ ਜੀਵਨ ਉਹਨੇ ਲੇਖੇ ਲਾਇਆ। ਅੱਜ ਸਮਾਂ ਇਤਨਾ ਹੀ ਸੀ, ਇਤਨਾ ਹੀ ਕਬੂਲ ਕਰ ਲੈਣਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਗਾਹ ਵਾਸਤੇ ਸੁਮਤ ਪ੍ਰਦਾਨ ਕਰਨ, ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੀਹੀ ਸੋ ਕਹਾਂ ਸੁਅਮੀ, मैं मूर्ख कहन ना जाई जो तू दी सो कहां सो अमी

ਬਖਸ਼ੰਦ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਅਟੁੱਟ ਵਿਸ਼ਵਾਸ ਸਿੱਖੀ ਵਿੱਚ ਹੈ, ਫਿਰ ਵੀ ਜਦੋਂ ਨਾਲ ਦੇ ਧਰਮਾਂ ਨੂੰ ਵੇਖਣੇ ਹੈ ਮਨ ਹੈਰਾਨ ਹੁੰਦਾ। ਉਹਨਾਂ ਨੇ ਟੀਵੀ ਰਾਹੀਂ ਪ੍ਰੈਸ ਰਾਹੀਂ ਜਿਤਨੇ ਵੀ ਉਹ ਵਸੀਲੇ ਵਰਤ ਸਕਦੇ ਸਨ ਉਹਨਾਂ ਵਰਤ ਕੇ ਆਪੋ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਬਹੁਤ ਅੱਛੇ ਢੰਗ ਨਾਲ ਕੀਤਾ। ਸਿਰਫ ਥੋੜੇ ਜਿਹੇ ਇਸ਼ਾਰੇ ਕਰਨੇ ਨੇ ਮੈਂ, ਹਾਲਾਂਕਿ ਉਹਨਾਂ ਦੇ ਜਿਹੜੇ ਮੁਰਸ਼ਿਦ ਨੇ ਗੁਰੂ ਨੇ ਉਹ ਬਹੁਤੇ ਕੋਈ ਚੰਗੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ, ਖਿਮਾ ਕਰਿਓ, ਫਿਰ ਵੀ ਉਹ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਦੇ ਔਰ ਘਰ ਘਰ ਉਹਨਾਂ ਨੇ ਵਾਟ ਦਿੱਤੀ ਗੱਲ। ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਰਾਮਾਇਣ ਬਾਰੇ ਨਾ ਪਤਾ ਹੋਵੇ, ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਮਹਾਂਭਾਰਤ ਬਾਰੇ ਨਾ ਪਤਾ ਹੋਵੇ, ਉਹਨਾਂ ਕਰ ਦਿੱਤਾ ਇਸ ਕੰਮ। ਲੇਕਿਨ ਅਸੀਂ ਸਿੱਖ ਹੋਣ ਦੇ ਨਾਤੇ, ਹਾਲਾਂਕਿ ਸਾਡੇ ਕੋਲ ਸਾਰਾ ਹੀ ਸੋਨਾ ਪਿਆ, ਇੱਥੇ ਕੋਈ ਕਿਸੇ ਦੀ ਪੱਤ ਬਚਾਉਂਦਾ ਨਜ਼ਰ ਤੇ ਆਏਗਾ, ਲੁੱਟਦਾ ਨਹੀਂ, ਇੱਥੇ ਕੋਈ ਕਿਸੇ ਦੀ ਖਾਤਰ ਖੂਨ ਡੋਲਦਾ ਨਜ਼ਰ ਤੇ ਆਏਗਾ ਪਰ ਕਿਸੇ ਦਾ ਖੂਨ ਪੀਂਦਾ ਨਹੀਂ, ਇੱਥੇ ਕੋਈ ਕਿਸੇ ਦੀ ਤਲੀ ਤੇ ਰੋਟੀ ਰੱਖਦਾ ਨਜ਼ਰ ਤੇ ਆਏਗਾ ਪਰ ਕਿਸੇ ਦੀ ਰੋਟੀ ਚੁੱਕਦਾ ਨਹੀਂ। ਸਾਡੇ ਕੋਲ ਸੋਨਾ ਸੀ, ਅਸੀਂ ਸੋਨਾ ਵੀ ਨਹੀਂ ਵੇਚ ਸਕੇ, ਸੰਸਾਰ ਦੀ ਮੰਡੀ ਚ ਅਸੀਂ ਕੋਡੀ ਮੁੱਲ ਨਹੀਂ ਛੱਡਿਆ। ਮੈਂ ਖੁਦ ਵੀ ਉਹਦੇ ਵਿੱਚ ਦੋਸ਼ੀ ਹਾਂ। ਪਿਛਲੇ ਦੇ ਸਮੇਂ ਚ ਸਿੱਖ ਧਰਮ ਦੇ ਪ੍ਰਚਾਰਕ ਦੋ ਹੀ ਗੱਲਾਂ ਕਰਦੇ ਹੈ, ਜਾਂ ਤੇ ਖਿਮਾ ਕਰਿਓ ਜੇ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਸੁਣਾ ਕੇ ਚਲੇ ਗਏ ਜਾਂ ਫਿਰ ਚੁਟਕਲੇ ਸੁਣਾ ਕੇ ਚਲੇ ਗਏ। ਇੱਕ ਦਿਲ ਵਿੱਚ ਮਨ ਨਹੀਂ ਤਮੰਨਾ ਜਾਗੀ, ਉਹ ਮਨਾ ਤੂੰ ਦੂਜਿਆਂ ਨੂੰ ਕਹਿੰਦਾ ਤੂੰ ਆਪ ਖੁਦ ਹਰਾਮ ਦੀ ਰੋਟੀ ਖਾਂਦਾ, ਤੂੰ ਹਲਾਲ ਦੀ ਨਹੀਂ ਖਾਂਦਾ। ਇਸ ਭਾਵਨਾ ਨੇ ਮਨ ਵਿੱਚ ਇੱਕ ਤਿਣਗ ਜੀ ਜਗਾ ਦਿੱਤੀ। ਤੋ ਪਿਛਲੇ ਦੇ ਸਮੇਂ ਤੋਂ ਜਿਨ੍ਹਾਂ ਜਿਨ੍ਹਾਂ ਵੀ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਤੇ ਦਾਸ ਦੀ ਇੱਕ ਕੋਸ਼ਿਸ਼ ਹੈ ਵੀ ਆਪਣੇ ਇਤਿਹਾਸ ਨੂੰ, ਮਾਣ ਮੱਤੇ ਇਤਿਹਾਸ ਨੂੰ ਉਹ ਸੰਗਤਾਂ ਨਾਲ ਸਾਂਝਾ ਕਰਾਂ। ਇਸੇ ਭਾਵਨਾ ਨੂੰ ਲੈ ਕੇ ਪਿਛਲੇਰੇ ਦਿਨਾਂ ਤੋਂ ਇੱਕ ਲੜੀ, ਸਿਰਫ ਇੱਕ ਛੋਟਾ ਜਿਹਾ ਪੋਰਸ਼ਨ, ਬਾਕੀ ਨਹੀਂ। 1700 ਤੋਂ ਸ਼ੁਰੂ ਕਰਨਾ ਸੀ ਪਰ ਮੈਂ ਕਰ ਨਹੀਂ ਸਕਿਆ, ਉਹ ਤੋਂ ਕੁਛ ਇੱਕ ਬਾਅਦ ਦਾ ਸਮਾਂ ਲੈ ਕੇ 1800 ਤੱਕ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸ਼ੁਰੂ ਹੋਣ ਤੱਕ ਮੇਰੀ ਭਾਵਨਾ ਵੀ ਉਹ ਇਤਿਹਾਸ ਦੀ ਲੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਇਹ ਵਿਚਾਰ ਦੇ ਆ ਰਹੇ, ਅੱਜ ਦੀ ਜਿਹੜੀ ਵਿਚਾਰ ਹੈ। ਕੱਲ ਰੋਜ਼ ਆਪਾਂ ਵਿਚਾਰ ਇੱਥੇ ਛੱਡੀ ਸੀ, ਜ਼ਕਰੀਆ ਖਾਂ 1745 ਵਿੱਚ ਮਰ ਗਿਆ, ਖਾਲਸੇ ਦੀ ਜੁੱਤੀ ਦੀ ਨੋਕ ਅੱਗੇ ਲੈ ਕੇ ਲੈ ਗਿਆ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦੀ ਸ਼ਹਾਦਤ ਆਉਂਦੀ ਹੈ, ਜ਼ਕਰੀਆ ਖਾਂ ਵੀ ਮਰਦਾ ਹੈ, ਇਹ ਉਹਦੀ ਜ਼ਿੰਦਗੀ ਦਾ ਆਖਰੀ ਕਤਲ ਹੈ। ਅਬਦੁਲ ਸਮਦ 1726 ਦੇ ਵਿੱਚ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ, ਉਸ ਤੋਂ ਬਾਅਦ ਵਿੱਚ ਉਹਦਾ ਪੁੱਤਰ ਜ਼ਕਰੀਆ ਖਾਂ 1726 ਦੇ ਵਿੱਚ ਇਹ ਲਾਹੌਰ ਦਾ ਮੁਖੀਆ ਬਣਿਆ ਸੀ। ਉਸ ਤੋਂ ਬਾਅਦ ਵਿੱਚ ਇਹ ਲਗਾਤਾਰ ਕਤਲ ਕਰਦਾ ਆਇਆ, ਸਿੱਖੀ ਦੇ ਕਰੀਬ 10,000 ਤੋਂ ਉੱਤੇ ਇਹਨੇ ਸਿੱਖ ਕਤਲ ਕਰਵਾਏ। 1745 ਵਿੱਚ ਇਹਦੇ ਜੀਵਨ ਦਾ ਅੰਤ ਕਰ ਦਿੱਤਾ। ਇਹਨੇ ਫੜਿਆ ਕਈਆਂ ਨੂੰ ਸੀ, ਇਹਨੇ ਪਕੜਿਆ ਕਈਆਂ ਨੂੰ ਸੀ,
ਜਿਹਦੇ ਵਿੱਚੋਂ ਭਾਈ ਤਾਰੂ ਸਿੰਘ, ਕਿਉਂਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਹੁੰਦਾ ਉਦੋਂ ਫਿਰ ਇਹਦਾ ਵਸ ਕੋਈ ਨਹੀਂ ਚੱਲਦਾ, ਉਹਨਾਂ ਨੂੰ ਤਾਂ ਨਾ ਪਕੜ ਸਕਿਆ। ਤੇ ਉਸ ਦੇ ਦਰਮਿਆਨ ਇਹ ਜਿਹੜੇ ਆਮ ਘਰੇਲੂ ਸਿੱਖ ਸਨ ਉਹਨਾਂ ਨੂੰ ਪਕੜ ਕੇ ਕਹਿਰ ਕਰਨ ਲੱਗ ਪਿਆ। ਉਹਨਾਂ ਵਿੱਚੋਂ ਇੱਕ ਸਿੱਖ ਪਕੜਿਆ ਗਿਆ ਸੀ, ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਗਿਆ ਸਿੱਖੀ ਦੇ ਬਦਲੇ ਬੇਅਦਬ ਕਰਨ ਵਾਸਤੇ, ਲੇਕਿਨ ਉਹ ਭਾਈ ਤਾਰੂ ਸਿੰਘ ਦੇ ਸੀਸ ਨੂੰ ਅੱਜ ਸਲਾਮਾਂ ਹੁੰਦੀਆਂ ਨੇ। ਲੇਕਿਨ ਜ਼ਕਰੀਆ ਖਾਨ ਦੇ ਇਤਿਹਾਸ ਵਿੱਚ ਅੱਜ ਤੱਕ ਵੀ ਇਹ ਪੜ੍ਹਿਆ ਜਾਂਦਾ ਤੇ ਰਹਿੰਦੀ ਦੁਨੀਆਂ ਤੱਕ ਪੜ੍ਹਿਆ ਜਾਂਦਾ ਵੀ ਵਕਤ ਦੇ ਹਾਕਮ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜੀਆਂ ਸਨ। ਉਸ ਤੋਂ ਬਾਅਦ ਵਿੱਚ ਹੁਣ ਜ਼ਕਰੀਆ ਖਾਨ ਦੇ ਅੱਗੇ ਇਹਦੇ ਤਿੰਨ ਬੰਦੇ ਹੋਰ ਨੇ ਗ੍ਰਿਫਤਾਰ ਕੀਤੇ ਹੋਏ, ਉਹਨਾਂ ਵਿੱਚੋਂ ਇੱਕ ਹੈ ਮਹਿਤਾਬ ਸਿੰਘ, ਇਹਦਾ ਜ਼ਿਕਰ ਪਿੱਛੇ ਆ ਚੁੱਕਾ ਹੋਇਆ, ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ। ਮਹਿਤਾਬ ਸਿੰਘ ਜਿਹੜਾ ਇਹ ਮੀਰਾਂ ਕੋਟ ਦਾ ਹੈ, ਇਹਨੇ ਹੀ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇਹ ਵੀ ਇਹਨਾਂ ਦਿਨਾਂ ਵਿੱਚ ਗ੍ਰਿਫਤਾਰ ਹੋ ਗਿਆ ਸੀ, ਇਹਨੂੰ ਪਕੜ ਲਿਆ ਗਿਆ ਸੀ, ਇਹਨੂੰ ਵੀ ਸ਼ਹੀਦ ਕਰ ਦਿੱਤਾ ਉਸ ਪਾਪੀ ਜ਼ਕਰੀਆ ਖਾਨ ਨੇ। ਪਰ ਦੋ ਸਿੱਖ ਇਹਦੇ ਕੋਲ ਨਾ ਸ਼ਹੀਦ ਹੋ ਸਕੇ, ਉਹ ਬਚ ਗਏ, ਉਹ ਸਨ ਭਾਈ ਸੁਵੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ, ਉਹ ਗ੍ਰਿਫਤਾਰ ਨੇ। ਛੋਟਾ ਜਿਹਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਅੱਗੇ ਤੁਰਾਂ ਸ਼ਹਾਦਤ ਦੀ ਗੱਲ ਬਾਅਦ ਚ ਕਰਨੇ। ਹੁਣ ਜਦੋਂ 1745 ਵਿੱਚ ਜ਼ਕਰੀਆ ਖਾਨ ਮਰਿਆ ਉਦੋਂ ਇਹਦੇ ਤਿੰਨ ਪੁੱਤ ਸਨ, ਜ਼ਕਰੀਆ ਖਾਨ ਦੇ ਤਿੰਨ ਪੁੱਤ ਨੇ, ਇੱਕ ਦਾ ਨਾਂ ਹੈ ਯਹੀਆ ਖਾਂ, ਦੂਸਰੇ ਦਾ ਨਾਂ ਹੈ ਸ਼ਾਹ ਨਿਵਾਜ਼, ਤੀਸਰੇ ਦਾ ਨਾਂ ਹੈ ਮੀਰ ਬਾਕੀ। ਇਹਨਾਂ ਵਿੱਚੋਂ ਜਿਹੜਾ ਮੀਰ ਬਾਕੀ ਹੈ ਉਹ ਮਸਤ ਸੁਭਾਅ ਦਾ ਬੰਦਾ ਹੈ, ਉਹ ਨਹੀਂ ਇਸ ਤਰ੍ਹਾਂ ਦੀ ਭੁੱਖ ਰੱਖਦਾ। ਬਾਕੀ ਜਿਹੜੇ ਦੋ ਨੇ ਉਹ ਦੋਵੇਂ ਜਣੇ ਪੈਸੇ ਦੇ ਵੀ, ਸ਼ੋਹਰਤ ਦੇ ਵੀ, ਪਦਵੀਆਂ ਦੇ ਵੀ, ਉਹ ਇਹਨਾਂ ਚੀਜ਼ਾਂ ਦੇ ਭੁੱਖੇ ਨੇ, ਇੱਕ ਸ਼ਾਹ ਨਿਵਾਜ਼, ਇੱਕ ਜਈਆ ਖਾਂ। ਇਹਨਾਂ ਨੇ ਸਿੱਖੀ ਦਾ ਲਹੂ ਪੀਤਾ ਹੋਇਆ, ਸਾਨੂੰ ਭੁੱਲਣੇ ਨਹੀਂ ਚਾਹੀਦੇ, ਮੈਂ ਵਾਰ ਵਾਰ ਬੇਨਤੀ ਕਰਾਂ। ਯਹੀਆ ਖਾਂ ਆਖਰਕਾਰ 1746 ਵਿੱਚ ਮੁਖੀਆ ਬਣਦਾ ਆਪਣੇ ਪਿਤਾ ਦੀ ਥਾਂ ਤੇ, ਇਹ ਉਸ ਜ਼ਕਰੀਆ ਖਾਂ ਦੀ ਥਾਂ ਦੇ ਉੱਤੇ ਇਹ ਯਹੀਆ ਖਾਂ ਬੈਠਦਾ। ਹੁਣ ਇਹ ਵੀ ਨਿਰਦਈ ਹੈ, ਇਹ ਵੀ ਅੱਤ ਦਾ ਕਠੋਰ ਹਿਰਦੇ ਦਾ ਮਾਲਕ ਹੈ, ਕਿਉਂਕਿ ਜਿਹੋ ਜਿਹੇ ਪਿਛੋਕੜ ਵਿੱਚੋਂ ਸੀ ਉਹ ਅੱਜ ਅੱਗੇ ਹੋਣਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦਿਆਂ, ਇਹਦਾ ਦਾਦਾ ਹੈ ਅਬਦੁਲ ਸਮਦ, ਉਹਨੇ ਬਹੁਤ ਲਹੂ ਪੀਤਾ ਸਿੱਖੀ ਦਾ, ਉਹਨੇ ਬੜੇ ਬੜੇ ਕਤਲ ਹੋਏ ਨੇ। ਉਸ ਤੇ ਬਾਅਦ ਬੈਠਿਆ ਜ਼ਕਰੀਆ ਖਾਂ, ਜ਼ਕਰੀਆ ਖਾਂ ਦਾ ਪੁੱਤਰ ਹੈ ਯਹੀਆ ਖਾਂ, ਹੁਣ ਇਹ ਤੀਜਾ ਬੈਠਿਆ। ਇਹਦੇ ਦਰਮਿਆਨ, ਇਸ ਲੜਾਈ ਦੇ ਦਰਮਿਆਨ ਸਿੱਖਾਂ ਨੂੰ ਇੱਕ ਸਾਲ ਮਿਲ ਗਿਆ, 1745 ਤੋਂ ਲੈ ਕੇ 1746 ਦੇ ਇਹ ਕੁਝ ਮਹੀਨੇ ਮਿਲ ਗਏ। ਉਹਨਾਂ ਦਿਨਾਂ ਵਿੱਚ ਹੀ 14 ਅਗਸਤ 1746 ਨੂੰ ਇੱਕ ਫਿਰ ਦੁਬਾਰੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਹੋਇਆ। ਉਸ ਸਰਬੱਤ ਖਾਲਸੇ ਦੇ ਵਿੱਚ ਜਿਤਨਾ ਵੀ ਸਿੱਖ ਜਗਤ ਸੀ ਉਹ ਇਕੱਠਾ ਹੋਇਆ, ਕਿਉਂਕਿ ਉਹਦਾ ਵਕਤ ਮਿਲ ਗਿਆ ਸਿੱਖਾਂ ਨੂੰ। ਤੇ ਇਸ ਦਰਮਿਆਨ ਉਹ ਨਵਾਬ ਕਪੂਰ ਸਿੰਘ ਨੇ ਜਥੇ ਬਣਾ ਦਿੱਤੇ ਵੱਖੋ ਵੱਖਰੇ, ਮੈਂ ਪਿੱਛੇ ਜ਼ਿਕਰ ਕਰ ਚੁੱਕਾ ਹੋਇਆ ਵਾਂ ਤੁਹਾਡੇ ਨਾਲ ਸਾਂਝਾ, ਭਈ ਉਦੋਂ ਸਮੁੱਚੇ ਸਿੱਖ ਜਗਤ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ, ਤਰਨਾ ਦਲ ਅਤੇ ਬੁੱਢਾ ਦਲ, ਪੰਜ ਪੰਜ ਇਹਨਾਂ ਜਥੇਦਾਰ ਬਣੇ। ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਸਿੱਖ ਕੌਮ ਹੈ ਹੁਣ ਉਹਨੂੰ 30 ਜਥਿਆਂ ਵਿੱਚ ਵੰਡ ਦਿੱਤਾ ਗਿਆ, ਤੀਹਾਂ ਦੇ ਵਿੱਚ 100-100 ਬੰਦਾ ਇੱਕ ਜਥੇਦਾਰ ਦੇ ਥੱਲੇ ਹੈ। ਕੁਝ ਇੱਕ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ਾਮ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਬਾਗ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਇਤਿਆਦਿਕ, ਇਹ 30 ਜਥੇਦਾਰ ਉਸ ਵੇਲੇ ਬਣਾਏ ਗਏ। 100-100 ਸਿੱਖ ਵੰਡ ਦਿੱਤਾ ਜਥਿਆਂ ਥੱਲੇ। ਜਿਹੜੀ ਸਭ ਤੋਂ ਵੱਡੀ ਗੱਲ ਹੋਈ, ਅੱਜ ਮੈਂ ਇਹ ਗੱਲ ਬਿਲਕੁਲ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ, ਅੱਜ ਸਾਡੀ ਕੌਮ ਦੇ ਜਥੇਦਾਰ ਭਾਵੇਂ ਕਿਸੇ ਤਰ੍ਹਾਂ ਦਾ ਮੁਖੀਆ ਹੋਵੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ, ਪਰ ਉਸ ਵੇਲੇ ਤਿੰਨ ਸ਼ਰਤਾਂ ਲਾਜ਼ਮੀ ਹੁੰਦੀਆਂ ਸਨ। ਨੰਬਰ 1, ਸਭ ਤੋਂ ਪਹਿਲੀ ਸ਼ਰਤ, ਉਹਨੂੰ ਘੋੜ ਸਵਾਰੀ ਆਉਂਦੀ ਹੋਵੇ। ਨੰਬਰ 2,
ਦੂਜੀ ਸ਼ਰਤ ਉਹਦੇ ਜੀਵਨ ਦੇ ਅੰਦਰ ਸਭ ਤੋਂ ਪ੍ਰਮੁੱਖ ਗੱਲ ਉਹਨੂੰ ਨਾਲ ਹਥਿਆਰ ਚਲਾਉਣਾ ਆਉਂਦਾ ਹੋਵੇ। ਤੀਜੀ ਸ਼ਰਤ ਇਹ ਹੁੰਦੀ ਸੀ ਭਈ ਉਹ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਕਰਨ ਵਾਲਾ ਤੇ ਜਿੰਦ ਆਪਣੀ ਪੰਥ ਦੇ ਲੇਖੇ ਲਾਉਣ ਵਾਲਾ ਹੋਵੇ। ਇਹ ਤਿੰਨ ਸ਼ਰਤਾਂ ਦੇ ਅਧੀਨ ਉਹਨੂੰ ਫਿਰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਜਿਹਦੇ ਕੋਲੇ ਤਿੰਨੇ ਗੱਲਾਂ ਨਾ ਹੋਣ, ਜੇ ਉਹ ਬਾਣੀ ਨਹੀਂ ਪੜ੍ਹਦਾ ਤੇ ਤਾਂ ਵੀ ਨਹੀਂ, ਜੇ ਉਹ ਘੋੜ ਸਵਾਰੀ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਜੇ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ, ਜੇ ਉਹ ਆਪਣੀ ਜਿੰਦ ਪੰਥ ਦੇ ਲੇਖੇ ਨਹੀਂ ਲਾਉਣੀ ਜਾਣਦਾ ਤੇ ਫਿਰ ਵੀ ਉਹਨੂੰ ਜਥੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਅੱਜ ਨਿੱਜ ਸਵਾਰਥ ਨੇ ਸਿੱਖੀ ਦੀਆਂ ਵੰਡੀਆਂ ਪਾਈਆਂ ਨੇ। ਉਹ ਜਥੇਦਾਰ ਬਣਾ ਕੇ ਅਕਸਰ ਇੱਕ ਸਾਲ ਵੀ ਨਹੀਂ ਲੰਘਿਆ ਜਦੋਂ ਇਹ ਗ੍ਰਿਫਤਾਰ ਤਾਂ ਭਾਵੇਂ ਪਹਿਲਾਂ ਕੀਤੇ ਹੋਏ ਸਨ ਸ਼ਾਹਬਾਜ ਸਿੰਘ, ਸੁਬੇਗ ਸਿੰਘ, ਪਰ ਇਹਨਾਂ ਦਾ ਵਕਤ ਆ ਗਿਆ। ਯਹੀਆ ਖਾਨ ਪਾਪੀ ਨੇ ਇਹਨਾਂ ਦੋਨਾਂ ਨੂੰ ਲੈ ਆਂਦਾ, ਛੋਟਾ ਜਿਹਾ ਪਿਛੋਕੜ ਮੈਂ ਫਿਰ ਫੁੱਲਣ ਲੱਗਾ। ਲਾਹੌਰ ਦੇ ਨੇੜੇ ਇੱਕ ਜੰਬਰ ਪਿੰਡ ਹੈ, ਇਸ ਪਿੰਡ ਦਾ ਵਸਨੀਕ ਹੈ ਸੁਬੇਗ ਸਿੰਘ। ਸੁਬੇਗ ਸਿੰਘ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈ, ਸਿੱਖੀ ਦੀ ਵੀ ਪੂਰੀ ਪ੍ਰਤਿਪਾਲਣਾ ਕਰਦਾ ਤੇ ਆਪਣੇ ਅੰਦਰ ਕਾਰੋਬਾਰ ਦੇ ਪ੍ਰਤੀ ਵੀ ਬੜਾ ਸੁਚੇਤ ਹੈ, ਵਕਤ ਦਾ ਠੇਕੇਦਾਰ ਹੈ। ਸਤਵੀਰ ਸਿੰਘ ਨੇ ਠੇਕੇਦਾਰ ਲਿਖਿਆ, ਡਾਕਟਰ ਗੰਡਾ ਸਿੰਘ ਨੇ ਲਿਖਿਆ ਵੀ ਇਹ ਉਸ ਵੇਲੇ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਿਆ ਕਰਦਾ ਸੀ। ਖੈਰ ਜੋ ਵੀ ਹੋਵੇ, ਇਹੋ ਸੁਬੇਗ ਸਿੰਘ ਸੀ ਜਿਹੜਾ 1733 ਦੇ ਵਿੱਚ ਨਵਾਬੀ ਲੈ ਕੇ ਗਿਆ ਸੀ ਸਿੱਖਾਂ ਦੇ ਕੋਲ। ਇਹ ਉਹੀਓ ਸੁਬੇਗ ਸਿੰਘ ਹੈ, ਇਹਨੂੰ ਵੀ ਪਕੜ ਲਿਆ ਗਿਆ, ਪਰ ਇਹਦੇ ਉੱਤੇ ਦੋਸ਼ ਕੀ ਲਾਇਆ? ਦੋਸ਼ ਕੋਈ ਵੀ ਨਹੀਂ ਸੀ ਅਸਲ ਵਿੱਚ, ਦੋਸ਼ ਕੀ ਲਾਇਆ? ਇਹਦਾ ਪੁੱਤਰ ਹੈ ਸ਼ਾਹਬਾਜ ਸਿੰਘ। ਸ਼ਾਹਬਾਜ ਸਿੰਘ ਬੜਾ ਉੱਚਾ ਲੰਮਾ ਸੋਹਣਾ ਸੁਨੱਖਾ ਗੁਰੂ ਕਾ ਸਿੱਖ ਸੀ, ਇੱਕ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਉੱਤੇ ਚਿਹਰੇ ਉੱਤੇ ਵੀ ਪ੍ਰਭਾਵ ਹੁੰਦਾ। ਉਹ ਜਿਹੜਾ ਕਾਜ਼ੀ ਇਹਨੂੰ ਪੜਾਉਂਦਾ ਸੀ ਸ਼ਾਹਬਾਜ ਸਿੰਘ ਨੂੰ, ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰਦਿਆਂ, ਪਰ ਲੜਕੀ ਦਾ ਰਿਸ਼ਤਾ ਮੈਂ ਤਾਂ ਕਰਾਂਗਾ ਜੇ ਕਿਤੇ ਇਹ ਆਪਣਾ ਧਰਮ ਬਦਲ ਕੇ ਮੇਰੇ ਧਰਮ ਵਿੱਚ ਆ ਜਾਏ। ਪਹਿਲਾਂ ਮੁਸਲਮਾਨ ਬਣੇ। ਇੱਕ ਮੈਂ ਅੱਜ ਦੁੱਖ ਦੀ ਰੱਗ ਤੇ ਹੋਰ ਹੱਥ ਰੱਖਣ ਲੱਗਾ, ਮੈਨੂੰ ਖਿਮਾ ਕਰ ਦਿਓ। ਇਹ ਗੱਲ ਮੈਂ ਬਹੁਤੀ ਮਾਪਿਆਂ ਨੂੰ ਨਹੀਂ ਕਹਿਣ ਲੱਗਿਆ, ਬਲਕਿ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਕਹਿਣ ਲੱਗਿਆ। ਖਾਸ ਕਰਕੇ ਦਾਸ ਹੁਣੇ ਇੰਗਲੈਂਡ ਤੋਂ ਆਇਆ, ਉੱਥੇ ਬਹੁਤ ਕੁਝ ਦੁਖੀ ਨੇ ਮਾਪੇ। ਉਹ ਗੱਲ ਇਹ ਕਹਿਣ ਲੱਗਾ ਭਈ ਅੱਜ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਮੁਸਲਮਾਨਾਂ ਦੇ ਲੜਕੇ ਹੱਥਾਂ ਵਿੱਚ ਕੜੇ ਪਾ ਕੇ, ਗਲਾਂ ਵਿੱਚ ਖੰਡੇ ਪਾ ਕੇ ਤੇ ਸਿੱਖ ਬੱਚੀਆਂ ਨੂੰ ਭਰਮਾ ਕੇ ਲੈ ਜਾਂਦੇ ਨੇ। ਉਹਨਾਂ ਨੂੰ ਪੈਸੇ ਵੀ ਮਿਲਦੇ ਨੇ, ਮੇਰੇ ਕੋਲੋਂ ਸ਼ਬਦ ਕਹਿ ਨਹੀਂ ਹੁੰਦੇ ਕਿਉਂਕਿ ਮੈਂ ਸਟੇਜ ਤੇ ਬੈਠਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ। ਉਹ ਇਹਨਾਂ ਬੱਚੀਆਂ ਕੋਲੋਂ ਲਿਜਾ ਕੇ ਪਾਕਿਸਤਾਨ ਦੇ ਵਿੱਚ ਬੇਅੰਤ ਮਾੜੇ ਕਰਮ ਕਰਵਾਉਂਦੇ ਨੇ। ਅਗਰ ਉਹਨਾਂ ਦੇ ਕੋਠਿਆਂ ਤੇ ਬੈਠਣ ਵਾਲੀਆਂ ਬੱਚੀਆਂ ਨੇ ਅੱਜ ਖਿਮਾ ਕਰਿਓ, ਜੇ ਸਿੱਖਾਂ ਜਾਗ ਹੋਏ ਤੇਰੀ ਸਿੱਖੀ ਨੂੰ ਡਾਕਾ ਪਿਆ ਹੋਇਆ, ਅੱਜ ਉਹ ਬਹੁਤੇ ਉਹ ਸਿੱਖਾਂ ਦੀਆਂ ਲੜਕੀਆਂ ਨੂੰ ਬਰਬਾਦ ਕਰ ਰਹੇ ਨੇ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਆਪਣੀਆਂ ਵੇਸਲੀਆਂ ਨੀਂਦਾਂ ਵਿੱਚ ਸੁੱਤੇ ਹੋਏ ਹਾਂ। ਜਾਗਦੇ ਉਦੋਂ ਹੈ ਜਦੋਂ ਕਿਸੇ ਦੇ ਘਰ ਵਿੱਚ ਅੱਗ ਲੱਗਦੀ ਹੈ, ਉਹ ਘਰ ਜਾਗਦਾ, ਬਾਕੀਆਂ ਨੂੰ ਸੇਕ ਨਹੀਂ ਫਿਰ ਵੀ ਪਹੁੰਚਦਾ। ਸਿਰਫ ਇਤਨੀ ਅਰਜ਼ ਕਰਾਂ, ਉਦੋਂ ਉਹ ਲੋਕ, ਅੱਜ ਸਿੱਖ ਬੱਚੀਆਂ ਵੀ ਇਹੋ ਜਿਹੀਆਂ ਨੇ, ਆਪਣੇ ਮਾਪਿਆਂ ਦਾ ਪੱਲਾ ਛੱਡ ਜਾਂਦੀਆਂ ਨੇ, ਆਪਣੇ ਭੈਣ ਭਰਾਵਾਂ ਦੀ ਪੱਗ ਰੋਲ ਜਾਂਦੀਆਂ ਨੇ, ਲੇਕਿਨ ਉਹ ਇਹ ਨਹੀਂ ਸਮਝਦੀਆਂ ਭਈ ਆ ਜਿਹੜਾ ਚੰਦ ਰੋਜ਼ ਮੈਨੂੰ ਦਿਖਾਵੇ ਦਿਖਾਉਣ ਵਾਲਾ, ਇਹ ਕੱਲ ਮੁਸਲਮਾਨ ਹੈ ਤੇ ਮੇਰੀ ਜ਼ਿੰਦਗੀ ਨਾਲ ਬੁਰੀ ਕਰੇਗਾ, ਉਹ ਇਹ ਗੱਲ ਨਹੀਂ ਸਮਝਦੀਆਂ। ਪੇਪਰਾਂ ਵਿੱਚ ਪਿਛਲੇ ਦੇ ਸਮੇਂ ਚ ਵੀ ਆਉਂਦਾ ਰਿਹਾ, ਅੱਜ ਦਬੀ ਹੋਈ ਆਵਾਜ਼ ਵਿੱਚ ਆਉਂਦਾ, ਪਰ ਹੈ ਇਹ ਦੁੱਖ ਅੱਜ ਵੀ ਹੈ। ਬਹੁਤ ਜ਼ਰੂਰਤ ਹੈ, ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ ਸੀ ਉਹਦੇ ਪਰ ਫਿਰ ਧਿਆਨ ਦਿਓ। ਉਸ ਵੇਲੇ ਸ਼ਾਹਬਾਜ ਸਿੰਘ ਵੱਲ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਇਹਨੂੰ ਪਹਿਲਾਂ ਆਪਣੇ ਧਰਮ ਵਿੱਚ ਲਿਆਵਾਂ। ਉਹਨੇ ਸ਼ਾਹਬਾਜ ਸਿੰਘ ਤੇ ਬਚਨ ਆਖਿਆ ਭਈ ਸਜਣਾ, ਮੈਂ ਤੈਨੂੰ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਤੇ ਪਹਿਲਾਂ ਤੇਰੇ ਤੇ ਸ਼ਰਤ ਹੈ ਵੀ ਤੂੰ ਆਪਣੇ ਧਰਮ ਨੂੰ ਬਦਲ ਕੇ ਤੂੰ ਮੁਸਲਮਾਨ ਬਣ ਜਾ। ਸ਼ਾਹਬਾਜ ਸਿੰਘ ਨੇ ਬਚਨ ਆਖੇ, ਕਹਿਣ ਲੱਗੇ ਵੀ ਸਜਣਾ ਮਾੜਾ ਤੇ ਮੁਸਲਮਾਨ ਧਰਮ ਵੀ ਨਹੀਂ, ਅਸੀਂ ਉਹਦੀ ਕਦਰ ਕਰਦੇ ਹਾਂ, ਸਤਿਕਾਰ ਕਰਨੇ ਹੈ, ਪਰ ਲੇਕਿਨ ਤੈਨੂੰ ਤੇਰਾ ਧਰਮ ਮੁਬਾਰਕ, ਮੈਨੂੰ ਮੇਰਾ ਧਰਮ ਮੁਬਾਰਕ, ਇਹਦੇ ਨਾਲ ਕੀ ਵਾਸਤਾ ਹੈ? ਜਦ ਅਸੀਂ ਨਹੀਂ ਤੈਨੂੰ ਜ਼ਬਰਦਸਤੀ ਕਿਸੇ ਗੱਲ ਦੀ ਕਹਿੰਦੇ ਤੇ ਤੈਨੂੰ ਕਹਿਣਾ ਹੱਕ ਨਹੀਂ ਬਣਦਾ। ਇਹ ਗੱਲ ਸੁਣ ਕੇ
ਇਹ ਗੱਲ ਸੁਣ ਕੇ ਉਹ ਅੱਤ ਦਾ ਕ੍ਰੋਧਿਤ ਹੋਇਆ। ਉਹਨੇ ਇਹ ਦੋਸ਼ ਲਾਇਆ ਭਈ ਸ਼ਾਹਬਾਜ ਸਿੰਘ ਨੇ ਇਸਲਾਮ ਧਰਮ ਦੇ ਬਾਰੇ ਵਿਚ ਕੁਝ ਮਾੜੇ ਬਚਨ ਕਹੇ ਨੇ, ਜਿਹਦੇ ਕਰਕੇ ਇਹਨੂੰ ਹਾਕਮ ਦੇ ਦਰਬਾਰ ਵਿਚ ਪੇਸ਼ ਕੀਤਾ ਜਾਵੇ। ਉਹਨਾਂ ਨੇ ਉਸ ਵੇਲੇ ਇਹ ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਦੇ ਹਾਂ, ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਪਕੜਿਆ ਇਹਨੂੰ ਉਦੋਂ ਗਿਆ ਸੀ, ਲੇਕਿਨ ਇਹਨੂੰ ਸ਼ਹੀਦ ਨੀਚੀ ਕੀਤਾ ਗਿਆ ਕਿਉਂਕਿ ਜ਼ਕਰੀਆ ਖਾਂ ਮਰ ਗਿਆ ਸੀ। ਉਸ ਤੋਂ ਬਾਅਦ ਯਹੀਆ ਖਾਂ ਬੈਠਾ ਹੈ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦੋਨਾਂ ਨੂੰ ਕੱਢ ਕੇ ਲਿਆਂਦਾ ਜੇਲ੍ਹ ਦੇ ਵਿੱਚੋਂ, ਤੇ ਦੋਨਾਂ ਨੂੰ ਕੱਢ ਕੇ ਲਿਆ ਕੇ ਇੱਕ ਬਚਨ ਆਖਿਆ। ਕਹਿਣ ਲੱਗੇ ਵੀ ਸੱਜਣਾ, ਤੈਨੂੰ ਅੱਜ ਤੋਂ ਬਾਅਦ ਅਸੀਂ ਰਿਹਾ ਕਰ ਦਿੰਦੇ ਹਾਂ। ਤੂੰ ਇੱਕ ਕੰਮ ਕਰ ਵੀ ਤੂੰ ਸਿੱਖੀ ਨੂੰ ਛੱਡ ਕੇ ਇਹ ਇਸਲਾਮ ਧਰਮ ਨੂੰ ਧਾਰਨ ਕਰ ਲੈ। ਸ਼ਾਹਬਾਜ ਸਿੰਘ ਸੁਵੇਗ ਸਿੰਘ ਦੋਵੇਂ ਜਣੇ ਪਿਓ ਪੁੱਤ ਨੇ। ਉਸੇ ਵੇਲੇ ਦੋਨਾਂ ਨੇ ਇੱਕੋ ਜ਼ਬਾਨ ਵਿੱਚ ਆਵਾਜ਼ ਵਿੱਚ ਜਵਾਬ ਦਿੱਤਾ। ਕਹਿਣ ਲੱਗੇ ਸੱਜਣਾ, ਸਾਡੇ ਗੁਰੂ ਨੇ ਸਾਡੇ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਕਰਕੇ, ਬਹੁਤ ਵੱਡੀਆਂ ਰਹਿਮਤਾਂ ਕਰਕੇ ਸਿੱਖੀ ਸਾਡੀ ਝੋਲੀ ਵਿੱਚ ਪਾਈ ਹੈ, ਤੇ ਅਸੀਂ ਕਿਸੇ ਸ਼ਰਤ ਉੱਤੇ ਸਿੱਖੀ ਨਹੀਂ ਤਿਆਗ ਸਕਦੇ। ਉਹਨੇ ਆਖਿਆ, ਮੈਂ ਵੇਖਣਾ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਸਿੱਖੀ ਕਿੰਨੀ ਕੁ ਪਿਆਰੀ ਆ। ਮੈਂ ਇੰਨਾ ਕਹਿਰ ਕਰਾਂਗਾ, ਤੁਸੀਂ ਇੱਕ ਵਾਰੀ ਕਹਿ ਉੱਠੋਗੇ ਵੀ ਅਜਿਹਾ ਖਾਂ ਸਾਨੂੰ ਅੱਜ ਜ਼ਿੰਦਗੀ ਬਖਸ਼ ਦੇ, ਅਸੀਂ ਅੱਗੇ ਵਾਸਤੇ ਸਿੱਖੀ ਵੱਲ ਕਦੇ ਮੂੰਹ ਵੀ ਨਹੀਂ ਕਰਾਂਗੇ। ਸਿੱਖ ਨੂੰ ਤੇ ਮਾਣ ਹੋਣਾ ਚਾਹੀਦਾ। ਮੈਂ ਬਾਰ ਬਾਰ ਬੇਨਤੀ ਕਰਾਂ, ਸਿੱਖਾਂ ਬਾਕੀ ਲੋਕਾਂ ਦਾ ਇਤਿਹਾਸ ਤੇ ਕਿਸੇ ਸਫੇਦ ਪੇਪਰਾਂ ਦੇ ਉੱਤੇ ਕਾਲੀ ਸਿਆਹੀ ਨਾਲ ਲਿਖਿਆ ਹੋਵੇਗਾ, ਕਲਮ ਨਾਲ ਲਿਖਿਆ ਹੋਵੇਗਾ, ਪਰ ਤੇਰਾ ਇਤਿਹਾਸ ਸਜਣਾ ਕਲਮਾਂ ਨਾਲ ਨਹੀਂ ਜੇ ਲਿਖਿਆ ਗਿਆ। ਤੇਰਾ ਇਤਿਹਾਸ ਤੇ ਕਿਰਪਾਨ ਦੀਆਂ ਨੋਕਾਂ ਦੇ ਨਾਲ, ਤੇਰਾ ਇਤਿਹਾਸ ਤੇ ਲਹੂ ਦੀ ਸਿਆਹੀ ਬਣਾ ਕੇ ਲਿਖਿਆ ਗਿਆ। ਜੇ ਤੂੰ ਧਿਆਨ ਨਾਲ ਪੜ੍ਹੇ ਤੇ ਤੈਨੂੰ ਪਤਾ ਹੋਵੇ ਤੇਰੇ ਵਰਗੀਆਂ ਸ਼ਹਾਦਤਾਂ, ਇਸ ਧਰਮ ਦੇ ਵਰਗੀਆਂ ਸ਼ਹਾਦਤਾਂ ਕਿਸੇ ਨੇ ਵੀ ਨਹੀਂ ਦਿੱਤੀਆਂ। ਦੁੱਖ ਦੀ ਗੱਲ ਇਹ ਹੈ ਵੀ ਸਿੱਖੀ ਦਾ ਬੂਟਾ ਜਿੰਨਾ ਸਿੱਖਾਂ ਨੇ ਖੂਨ ਪਿਲਾ ਕੇ ਪਾਲਿਆ ਸੀ, ਓਡੀ ਇਹ ਜਲਦੀ ਮੁਰਝਾ ਗਿਆ। ਇਹਨੂੰ ਪਾਣੀ ਨਹੀਂ ਸੀ ਪਾਇਆ, ਇਹਨੂੰ ਤੇ ਖੂਨ ਪਾ ਕੇ ਹੀ ਪਾਲਿਆ ਸੀ, ਪਰ ਦੁੱਖ ਇਹ ਬਹੁਤ ਜਲਦੀ ਮੁਰਝਾ ਗਿਆ। ਮੈਂ ਆਪਣੀ ਗੱਲ ਬੋਲ ਲਵਾਂ ਜਿਹੜੀ ਬੇਨਤੀ ਕਰਨੀ ਚਾਹੁੰਦਾ। ਸ਼ਾਹਬਾਜ ਸਿੰਘ ਤੇ ਸੁਬੇਗ ਸਿੰਘ ਨੂੰ, ਦੋਨਾਂ ਪਿਓ ਪੁੱਤਰਾਂ ਨੂੰ, ਸੁਬੇਗ ਸਿੰਘ ਪਿਤਾ ਹੈ, ਸ਼ਾਹਬਾਜ ਸਿੰਘ ਪੁੱਤਰ ਹੈ, ਦੋਨਾਂ ਨੂੰ ਬਿਠਾ ਲਿਆ ਗਿਆ। ਉਹਨਾਂ ਗੱਲ ਮਨਾਉਣੀ ਚਾਹੀ ਪਰ ਉਹ ਨਾ ਮੰਨੇ, ਦੋਨਾਂ ਨੂੰ ਚਰਖੜੀਆਂ ਤੇ ਚੜਾਉਣ ਲੱਗੇ ਨੇ। ਮੇਰਾ ਖਿਆਲ ਹੈ ਵੀ ਹੁਣ ਸਾਨੂੰ ਅੱਜ ਤੇ ਚਲੋ ਇਸ ਗੱਲ ਦੀ ਤਾਂ ਸੁੱਖ ਸਹੂਲਤ ਹੈ ਵੀ ਕਈ ਥਾਵਾਂ ਦੇ ਉੱਤੇ ਤੁਸੀਂ ਚਰਖੜੀਆਂ ਤਸਵੀਰਾਂ ਚ ਵੇਖੀਆਂ ਹੋਣਗੀਆਂ। ਚਰਖੜੀ ਸ਼ਬਦ ਚਰਖੇ ਤੋਂ ਬਣਿਆ, ਚਰਖੇ ਦਾ ਵੱਡਾ ਆਕਾਰ ਕਹਿ ਲਈਏ ਚਰਖੜੀ ਬਣ ਜਾਂਦਾ ਹੈ। ਚਰਖੜੀ ਦੇ ਉੱਤੇ ਦੋ, ਉਹਨਾਂ ਦੇ ਉੱਤੇ ਪੂਰੀ ਚਰਖੜੀ ਦੇ ਉੱਤੇ ਬਹੁਤ ਤਿੱਖੇ ਸੂਏ ਲੱਗੇ ਹੁੰਦੇ ਨੇ, ਤੇ ਉਹ ਸੂਏ ਜਦੋਂ ਵੀ ਕਿਤੇ ਚਰਖੜੀ ਦੇ ਉੱਤੇ ਚੜਾ ਕੇ ਦੋ ਚਰਖੜੀਆਂ ਨੂੰ ਫੇਰਿਆ ਜਾਂਦਾ, ਤੇ ਫਿਰ ਜਿਹੜੀ ਇਧਰਲੇ ਪਾਸੇ ਵਾਲੀ ਚਰਖੜੀ ਹੈ ਇਧਰਲੇ ਪਾਸੇ ਚੜੇ ਹੋਏ ਸਰੀਰ ਦੇ ਵਿੱਚੋਂ ਇੱਕ ਇੱਕ ਮਾਸ ਦੀ ਬੋਟੀ ਕੱਢ ਕੱਢ ਕੇ ਸੁੱਟਦੀ ਹੈ। ਦੇਖੋ ਇੱਕ ਮੌਤ ਹੁੰਦੀ ਹੈ, ਇੱਕੋ ਵਾਰੀ ਆ ਜਾਣੀ, ਉਹ ਗੱਲ ਵੱਖਰੀ ਹੈ। ਭਾਵੇਂ ਮੌਤ ਉਹ ਵੀ ਦੁਖਦਾਈ ਹੈ ਪਰ ਫਿਰ ਵੀ ਕਿਸੇ ਹੱਦ ਤੱਕ ਸਹਾਰੀ ਜਾ ਸਕਦੀ ਹੈ ਵੀ ਇੱਕ ਘੜੀ ਪਲ ਦਾ ਦੁੱਖ ਹੈ। ਜਿਹੜੀ ਚਰਖੜੀ ਦੇ ਉੱਤੇ ਹਰ ਵਾਰੀ ਗੇੜਾ ਆਉਣਾ, ਹਰ ਵਾਰੀ ਉਹਨਾਂ ਚਾਕੂਆਂ ਨੇ ਸਰੀਰ ਦੇ ਵਿੱਚੋਂ ਬੋਟੀਆਂ ਨੋਚ ਨੋਚ ਕੇ ਥੱਲੇ ਸਿੱਟਣੀਆਂ ਨੇ, ਤੇ ਉਹ ਸੋਚ ਕੇ ਦੇਖੋ ਮੌਤ ਕਿੱਡੀ ਦੁਖਦਾਈ ਹੋਏਗੀ। ਜਿਹੜੀ ਸਿੱਖੀ ਦੇ ਛਾਂ ਥੱਲੇ ਅੱਜ ਅਸੀਂ ਬੈਠੇ ਹਾਂ, ਉਹਨਾਂ ਸਿੱਖੀ ਨੂੰ ਕਿੰਨਾ ਕਿੰਨਾ ਲੋਕਾਂ ਨੇ ਕਿੰਨੇ ਕਿੰਨੇ ਤਸੀਹੇ ਕੱਟ ਕੇ ਪਾਲਿਆ ਹੋਇਆ। ਵਕਤ ਆਇਆ ਸ਼ਾਹਬਾਜ ਸਿੰਘ ਨੂੰ, ਸੁਬੇਗ ਸਿੰਘ ਨੂੰ, ਦੋਨਾਂ ਜਣਿਆਂ ਨੂੰ ਇੱਕ ਇੱਕ ਚਰਖੜੀ ਤੇ ਚੜਾ ਲਿਆ। ਦੋਨਾਂ ਦੇ ਹੱਥ ਪਿੱਛਾ ਕਰਕੇ ਬੰਨ ਦਿੱਤੇ ਗਏ, ਲੱਤਾਂ ਬੰਨ ਦਿੱਤੀਆਂ ਗਈਆਂ, ਲੱਕ ਦੇ ਕੋਲ ਰੱਸੇ ਪਾ ਕੇ ਬੰਨ ਦਿੱਤੇ ਗਏ। ਇਧਰਲੇ ਪਾਸੇ ਪੁੱਤਰ

ਸਤਿਗੁਰੂ ਨਾ ਤੂੰ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ, ਤੇਰੇ ਪਾਏ ਪੂਰਨਿਆਂ ਤੇ ਤੁਰਦਿਆਂ ਉਹਨਾਂ ਗੁਰੂ ਕੇ ਸਿੱਖਾਂ ਨੇ ਅੱਜ ਨਾ ਆਪਣੀ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ। ਸਾਡੇ ਧੀਆਂ ਪੁੱਤਰਾਂ ਨੂੰ ਨਿੱਕਾ ਜਿਹਾ ਦੁੱਖ ਹੋਵੇ ਆਪਾਂ ਰਾਤੀ ਸੌ ਨਹੀਂ ਸਕਦੇ। ਸੁਵੇਗ ਸਿੰਘਾ, ਤੇਰਾ ਪੁੱਤ ਤੇਰੇ ਬਰਾਬਰ ਚਰਖੜੀ ਤੇ ਚੜਿਆ ਹੋਇਆ, ਜਦੋਂ ਚਰਖੜੀ ਉੱਤੇ ਜਾਂਦੀ ਹੈ ਪੁੱਤਰ ਦਾ ਖੂਨ ਡੁੱਲਦਾ, ਥੱਲੇ ਪਿਤਾ ਇਸ਼ਨਾਨ ਕਰਦਾ ਆਪਣੇ ਪੁੱਤ ਦੇ ਖੂਨ ਵਿੱਚ, ਫਿਰ ਪਿਤਾ ਦੀ ਚਰਖੜੀ ਉੱਤੇ ਜਾਂਦੀ ਹੈ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ, ਤੇ ਜਦੋਂ ਪਿਤਾ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ ਉਹਦੇ ਉੱਤੇ ਡੁੱਲਿਆ ਹੋਇਆ ਸਮੁੱਚਾ ਖੂਨ ਉਹਦੇ ਖੁਦ ਬਾਪੂ ਪਿਤਾ ਦਾ। ਨਾ ਪਿਤਾ ਦੀ ਹਾਲਤ ਵੇਖ ਕੇ ਪੁੱਤ ਡੋਲਿਆ, ਨਾ ਪੁੱਤ ਦੀ ਹਾਲਤ ਵੇਖ ਕੇ ਪਿਤਾ ਡੋਲਿਆ। ਦੋ ਤਿੰਨ ਚਾਰ ਗੇੜੇ ਦਿੱਤੇ, ਸਾਰਾ ਸਰੀਰ ਜ਼ਖਮੀ ਹੋ ਗਿਆ। ਆਖਿਰਕਾਰ ਚਰਖੜੀ ਰੋਕੀ ਗਈ। ਜ਼ਾਲਮ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੁਵੇਗ ਸਿੰਘਾ ਅਸੀਂ ਤੈਨੂੰ ਇੱਕ ਰਾਇ ਦਿੰਦੇ ਹਾਂ। ਉਹ ਕਮਲਿਆ, ਤੂੰ ਤਾਂ ਆਪਣੀ ਜ਼ਿੰਦਗੀ ਬਹੁਤਾ ਲੰਮਾ ਸਮਾਂ ਖਾ ਹੰਢਾ ਲਈ, ਹੁਣ ਤੇ ਥੋੜਾ ਜਿਹਾ ਸਮਾਂ ਹੈ, ਤੂੰ ਨਾ ਵੀ ਮੰਨੇ ਚੱਲ ਸਿੱਖ ਹੀ ਰਹਿ ਕੇ ਆਪਣੀ ਮੌਤ ਨੂੰ ਆਪ ਗੱਲ ਲਾ ਲੈ, ਫਿਰ ਵੀ ਕੋਈ ਵੱਡੀ ਗੱਲ ਨਹੀਂ। ਉਹ ਪਰ ਭਲਿਆ ਇਸ ਬੱਚੇ ਤੇ ਤਾਂ ਕਹਿਰ ਨਾ ਕਰ, ਇਹ ਤੇ ਜੇ ਨੌਜਵਾਨ ਹੈ ਇਹਦੀ ਤਾਂ ਸ਼ਾਦੀ ਵੀ ਨਹੀਂ ਹੋਈ, ਤੂੰ ਇਹਨੂੰ ਕਿਸ ਆਸਰੇ ਮਾਰਨ ਲੱਗਾ। ਇੱਕ ਕੰਮ ਕਰ, ਇਹਨੂੰ ਅਸੀਂ ਚਰਖੜੀ ਤੋਂ ਲਾ ਦਿੰਦੇ ਹਾਂ, ਇਹਦਾ ਇਲਾਜ ਕਰਵਾ ਦਿੰਦੇ ਹਾਂ, ਤੂੰ ਇਹਨੂੰ ਕਹਿ ਵੀ ਇਹ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਏ। ਤੇਰਾ ਇੱਕੋ ਇੱਕ ਪੁੱਤਰ ਹੈ, ਤੂੰ ਕਿਉਂ ਨਹੀਂ ਆਪਣੀ ਨਿਸ਼ਾਨੀ ਕਾਇਮ ਰੱਖਦਾ? ਉਸ ਵੇਲੇ ਜਿਹੜੇ ਸੁਵੇਗ ਸਿੰਘ ਨੇ ਬਚਨ ਕਹੇ ਸਨ ਨਾ, ਉਹਨੂੰ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਪੰਥ ਪ੍ਰਕਾਸ਼ ਵਿੱਚ ਬਚਨ ਆਖੇ ਨੇ। ਉਹਨੇ ਬਚਨ ਲਿਖੇ, ਕਹਿਣ ਲੱਗੇ ਭਲਿਆ ਹਮਰੇ ਕਾਰਨ ਗੁਰ ਕੁੱਲ ਗਵਾਈ। ਕਹਿਣ ਲੱਗੇ ਸਾਡੀ ਖਾਤਰ ਜਿਹੜੀ ਗੱਲ ਤੂੰ ਮੈਨੂੰ ਅੱਜ ਦੱਸਣ ਲੱਗਾ ਇਹ ਮੇਰੇ ਗੁਰੂ ਨੇ ਪਹਿਲਾਂ ਹੀ ਪੂਰਨੇ ਪਾ ਕੇ ਦੱਸ ਦਿੱਤੇ ਨੇ। ਗੁਰੂ ਦੇ ਚਾਰ ਪੁੱਤ ਸਨ, ਗੁਰੂ ਨੇ ਚਾਰੇ ਪੁੱਤਰਾਂ ਵਿੱਚੋਂ ਇੱਕ ਵੀ ਪੁੱਤ ਨਹੀਂ ਬਚਾਇਆ ਤਾਂ ਕਿ ਦੁਨੀਆਂ 'ਚ ਮੇਰੀ ਨਿਸ਼ਾਨੀ ਰਹਿ ਜਾਏ। ਜੇ ਮੇਰੇ ਗੁਰੂ ਨੇ ਇਹੋ ਜਿਹੇ ਪੂਰਨੇ ਪਾਏ ਸਨ ਤਾਂ ਸੱਜਣਾ ਮੈਂ ਤੈਨੂੰ ਦੱਸਣਾ ਚਾਹੁੰਦਾ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖੇ ਕੌਣ ਬੜਾਈ। ਕਹਿਣ ਲੱਗੇ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਲ ਵਾਰ ਦਿੱਤੀ ਸਾਡੇ ਜੀਵਨ ਦੇ ਸੁੱਖਾਂ ਵਾਸਤੇ, ਤੇ ਅਸੀਂ ਅੱਜ ਆਪਣੀ ਕੁੱਲ ਨੂੰ ਰੱਖ ਲਈਏ, ਇਹ ਕਿੱਡੀ ਕੁ ਵੱਡੀ ਸਿਆਣਪ ਹੋਵੇਗੀ? ਬਹੁਤੀ ਵੱਡੀ ਸਿਆਣਪ ਨਹੀਂ ਹੋਵੇਗੀ। ਇਸ ਲਈ ਭਲਿਆ ਮੈਂ ਤੇ ਬਲਕਿ ਅਰਦਾਸ ਕਰਨਾ, ਰੱਬਾ ਮੇਰੇ ਪੁੱਤ ਦੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ, ਮੈਂ ਸੁਰਖਰੂ ਹੋ ਕੇ ਰੱਬ ਦੇ ਘਰ ਜਾਵਾਂ, ਮੈਨੂੰ ਇਹ ਭਰੋਸਾ ਹੋ ਜਾਏ ਮੇਰੇ ਪੁੱਤ ਦਾ ਸਿਰਕ ਨਿਭ ਗਿਆ, ਉਹ ਕਿਸੇ ਤਰ੍ਹਾਂ ਡੋਲਿਆ ਨਹੀਂ ਹੈ, ਮੇਰੇ ਪੁੱਤਰ ਦਾ ਸਿਰਕ ਨਿਭ ਗਿਆ। ਚਰਖੜੀਆਂ ਤੇ ਚੜੇ ਹੋਏ ਵੀ ਰੱਬ ਦੀ ਬਾਣੀ ਗਾ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨੈ ਉਸਤਦ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਹ ਰੱਬ ਦੇ ਗੁਣ ਗਾਉਂਦਿਆਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਨਿਰੰਕਾਰ ਦੇ ਚਰਨਾਂ ਵਿੱਚ ਬਿਰਤੀ ਜੋੜਦਿਆਂ ਚਰਖੜੀਆਂ ਤੇ ਝੂਟੇ ਲੈਂਦਿਆਂ ਹੋਇਆਂ ਵੀ ਮਾਲਕ ਦੇ ਚਰਨਾਂ ਵਿੱਚ ਜੁੜੇ ਰਹੇ। ਆਖਰ ਤੇ ਉਹੀਓ ਕੁਝ ਹੋਣਾ ਸੀ ਨਾ, ਦੋਨਾਂ ਦੀ ਜ਼ੁਬਾਨ ਤੋਂ ਅਕਾਲ ਅਕਾਲ ਜਪਦਿਆਂ ਹੌਲੀ ਹੌਲੀ ਆਵਾਜ਼ਾਂ ਮੱਧਮ ਹੁੰਦੀਆਂ ਚਲੇ ਗਈਆਂ, ਤੇ ਇੱਕ ਵਕਤ ਆਇਆ ਜਦੋਂ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਆਤਮਾ ਪਰਮਾਤਮਾ ਦੇ ਘਰ ਚਲੇ ਗਈ ਤੇ ਦੋਵੇਂ ਜਿੰਦਾਂ ਜਿਹੜੀਆਂ ਨੇ ਉਹ ਚਰਖੜੀ ਦੇ ਉੱਤੇ ਪਿਓ ਪੁੱਤ ਦੀਆਂ ਲਟਕਦੀਆਂ ਨੇ। ਇਹ ਜਿਹੜੀਆਂ ਸ਼ਹਾਦਤਾਂ ਨੇ 1746 ਦੀਆਂ ਸ਼ਹਾਦਤਾਂ ਨੇ, ਦਸ ਇੱਕ ਇੱਕ ਸਾਲ ਸਾਲ ਨਾਲ ਤੁਹਾਡੇ ਨਾਲ ਸਾਂਝ ਪਾਉਂਦਾ ਆ ਰਿਹਾ। ਇਸ ਤੋਂ ਬਾਅਦ ਜਥੇ ਸਨ ਜਿਹੜੇ ਉਹ ਅਕਸਰ ਵਿਚਾਰੇ ਜੰਗਲਾਂ ਵਿੱਚ ਤਾਂ ਰਹਿ ਹੀ ਰਹੇ ਸਨ, ਉਹਨਾਂ ਦੇ ਕੋਲ ਕੋਈ

0: ਸਹੂਲਤ ਹੈ ਨਹੀਂ ਸੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਯਾਦ ਰੱਖਿਓ ਜੇ ਕੁਝ ਇੱਕ ਗੁਰੂ ਕੇ ਸਿੱਖ ਇਕੱਠੇ ਹੋ ਕੇ ਜੱਸਾ ਸਿੰਘ ਆਲੂਵਾਲੀਆ ਕਪੂਰ ਸਿੰਘ ਇਤਿਹਾਸਕ ਸਿੱਖਾਂ ਦੀ ਅਗਵਾਈ ਵਿੱਚ ਕੁਝ ਇੱਕ ਸਿੱਖ ਉਸ ਵੇਲੇ ਇਕੱਠੇ ਹੋ ਕੇ ਥੋੜਾ ਜਿਹਾ ਧਿਆਨ ਦਿਓ ਮੈਂ ਬੇਨਤੀ ਕਰਾਂ ਬੱਦੋ ਕੀ ਨਗਰ ਦੇ ਨੇੜੇ ਸੌਖਾ ਕਰਦਿਆਂ ਹੋਰ ਇਹ ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਕਹਿ ਲਓ ਗੁਰਦਾਸਪੁਰ ਦੇ ਇਲਾਕੇ ਵਿੱਚ ਕਹਿ ਲਓ ਥੋੜਾ ਬਹੁਤਾ ਨੇੜੇ ਕਰ ਦਿੰਦੇ ਤਾਂ ਕਿ ਸਾਨੂੰ ਪਤਾ ਲੱਗ ਜਾਏ ਇਸ ਇਲਾਕੇ ਵਿੱਚ ਗੁਰੂ ਕੇ ਸਿੱਖ ਵਿਚਰ ਰਹੇ ਨੇ ਤੇ ਇਧਰਲੇ ਪਾਸੇ ਜਾਂਦੇ ਆ ਅਚਾਨਕ ਥੋੜਾ ਜਿਹਾ ਮੈਂ ਪਿਛੋਕੜ ਫਿਰ ਫੋਲਣਾ ਕਿਉਂਕਿ ਇੱਥੇ ਗੱਲ ਤਾਂ ਸਮਝ ਲੱਗਣੀ ਹੈ ਇੱਕ ਲੱਖ ਪਾਤਰ ਆਏ ਇੱਕ ਜਸ ਪਾਤਰ ਆਏ ਦੋ ਸਕੇ ਭਰਾ ਨੇ ਇਹ ਵੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ ਕਲਾਨੌਰ ਦੇ ਇਲਾਕੇ ਦੇ ਨੇ ਕਲਾਨੌਰ ਨਗਰ ਦੇ ਨੇ ਦੋਵੇਂ ਹਿੰਦੂ ਨੇ ਲੱਖ ਪੱਤਰ ਆਏ ਤੇ ਜਸ ਪੱਤਰ ਆਏ ਬੜਾ ਲਹੂ ਪੀਤਾ ਇਹਨਾਂ ਨੇ ਯਾਦ ਰੱਖੋ ਜੇ ਮੈਂ ਬੇਨਤੀ ਕਰਾਂ ਉਹ ਜੇ ਨਾ ਭੁੱਲਣੇ ਨਹੀਂ ਚਾਹੀਦੇ ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਹੈ ਉਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ ਤੇ ਇਸ ਅਹਿਮਦਾਬਾਦ ਦੇ ਇਲਾਕੇ ਵਿੱਚ ਹੁਣ ਆਪਾਂ ਨੂੰ ਅਹਿਮਦਾਬਾਦ ਤੇ ਭੁੱਲਣਾ ਨਹੀਂ ਨਾ ਚਾਹੀਦਾ ਅਹਿਮਦਾਬਾਦ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਸ਼ੋਅ ਹੈ ਉੱਥੇ ਇਸੇ ਅਹਿਮਦਾਬਾਦ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਜਾ ਰਹੇ ਸਨ ਜਥਿਆਂ ਦੇ ਰੂਪ ਵਿੱਚ ਤੇ ਉਹ ਜਾਂਦਿਆਂ ਜਾਂਦਿਆਂ ਹੁਣ ਕਈ ਕਈ ਦਿਨਾਂ ਤੋਂ ਬਾਅਦ ਕੋਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਬਣਦਾ ਸੀ ਤੇ ਉਹ ਇੱਥੇ ਬੱਦੋ ਕੀਆਂ ਗੁਰਾਇਆਂ ਦੇ ਇਲਾਕੇ ਵਿੱਚ ਇੱਥੇ ਰੁਕ ਕੇ ਉਹ ਕੁਝ ਸਮਾਂ ਤੇ ਉਹ ਲੰਗਰ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਪਏ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਇਹ ਜਾ ਕੇ ਖਬਰ ਜ਼ਾਲਮਾਂ ਨੇ ਉਸ ਜਸ ਪਾਤਰ ਆਈ ਨੂੰ ਦੇ ਦਿੱਤੀ ਮੈਂ ਬੇਨਤੀ ਕਰਾਂ ਵੀ ਜਿਹੜੀ ਤੁਹਾਨੂੰ ਲੜੀ ਜਿੱਥੋਂ ਨਾ ਸਮਝ ਲੱਗੇ ਨਾ ਮੈਂ ਹਰ ਵਾਰੀ ਬੇਨਤੀ ਕਰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤੁਸੀਂ ਭਾਵੇਂ ਪੁੱਛ ਲਿਓ ਮੈਂ ਬਹੁਤ ਸੌਖੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਲੱਖ ਪਾਤਰ ਆਏ ਤੇ ਜਸ ਪਾਤਰ ਆਏ ਦੋਵੇਂ ਗੁਰਦਾਸਪੁਰ ਦੇ ਵਿੱਚੋਂ ਕਲਾਨੌਰ ਨਗਰ ਦੇ ਨੇ ਇਹ ਹਿੰਦੂ ਨੇ ਇਹ ਮੁਖੀਏ ਬਣੇ ਹੋਏ ਨੇ ਇਹ ਮੁਕਬਰ ਵੀ ਨੇ ਸਿੱਖੀ ਦੇ ਸਖ਼ਤ ਦੁਸ਼ਮਣ ਨੇ ਇਹਨਾਂ ਵਿੱਚੋਂ ਜਿਹੜਾ ਜਸ ਪਾਤਰ ਆਏ ਉਹ ਛੋਟਾ ਭਰਾ ਆਏ ਲੱਖ ਪਾਤਰ ਆਏ ਉਹ ਯਹੀਆ ਖਾਨ ਦਾ ਜਾਂ ਆਪਣੇ ਵੇਲੇ ਦੇ ਵਿੱਚ ਜ਼ਕਰੀਆ ਖਾਨ ਦਾ ਉਹ ਦੀਵਾਨ ਰਿਹਾ ਬਹੁਤ ਨੇੜੇ ਸੀ ਤੇ ਉਹਦਾ ਛੋਟਾ ਭਰਾ ਹੈ ਜਸ ਪਾਤਰ ਆਏ ਇਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ ਹੁਣ ਜਦੋਂ ਸਿੱਖ ਇੱਥੋਂ ਜਾ ਰਹੇ ਨੇ ਤੇ ਜੰਗਲਾਂ ਦੇ ਵਿੱਚ ਰੋਕ ਕੇ ਉਹਨਾਂ ਨੇ ਕੁਝ ਸਮਾਂ ਪ੍ਰਸ਼ਾਦਾ ਪਾਣੀ ਬਣਾਉਣਾ ਆਰੰਭ ਕੀਤਾ ਲੰਗਰ ਬਣਾਉਣਾ ਆਰੰਭ ਕੀਤਾ ਆਖਿਰ ਇੰਨੇ ਸਿੱਖਾਂ ਦਾ ਲੰਗਰ ਬਣਨਾ ਸੀ ਕੋਈ ਨਾ ਕੋਈ ਵਕਤ ਤੇ ਲੱਗਣਾ ਸੀ ਉਸ ਵੇਲੇ ਜਦੋਂ ਇਹਨਾਂ ਨੇ ਇਹ ਪ੍ਰਬੰਧ ਕੀਤਾ ਤਾਂ ਹਜੇ ਲੰਗਰ ਬਣਾ ਰਹੇ ਨੇ ਦਾਲਾਂ ਸਬਜ਼ੀਆਂ ਜੋ ਕੁਝ ਵੀ ਉਸ ਵੇਲੇ ਮਿਲਿਆ ਉਹ ਧਰਿਆ ਹੋਇਆ ਇੱਕ ਗੱਲ ਅਸੀਂ ਕਈ ਵਾਰੀ ਲੁਕਾ ਲੈਂਦੇ ਹਾਂ ਪਰ ਮੈਂ ਸਪਸ਼ਟ ਕਰਨੀ ਚਾਹੁੰਦਾ ਕਿਉਂਕਿ ਇਤਿਹਾਸ ਵਿੱਚੋਂ ਕੋਈ ਦੋ ਰਾਵਾਂ ਨਹੀਂ ਮਿਲਦੀਆਂ ਇਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਨੂੰ ਕੁਝ ਨਹੀਂ ਸੀ ਮਿਲਦਾ ਉਹਨਾਂ ਸਮੇਂ ਸ਼ਿਕਾਰ ਕਰਕੇ ਉਹਨਾਂ ਨੇ ਮਾਸ ਵੀ ਖਾਧਾ ਹੈ ਮੈਂ ਗੱਲ ਕੋਣੀ ਨਹੀਂ ਚਾਹੁੰਦਾ ਕਿਉਂਕਿ ਅਸੀਂ ਇਸ ਇਤਿਹਾਸ ਨੂੰ ਬਦਲਾਈ ਜਾਂਦੇ ਹਾਂ ਆਪੇ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਸਿੱਖਾਂ ਦੇ ਕੋਲ ਕੁਝ ਸਾਧਨ ਨਹੀਂ ਸੀ ਹੁੰਦਾ ਤੇ ਇੱਥੇ ਪਰ ਲੰਗਰ ਬਣਾ ਰਹੇ ਨੇ ਲੰਗਰ ਬਣਾਉਂਦਿਆਂ ਬਣਾਉਂਦਿਆਂ ਉਹ ਜਸ ਪਾਤਰ ਆਏ ਨੂੰ ਪਤਾ ਲੱਗਿਆ ਤੇ ਉਹ ਆਪਣੇ ਕੁਝ ਬੰਦੇ ਲੈ ਕੇ ਇੱਥੇ ਆਇਆ ਰਤਨ ਸਿੰਘ ਭੰਗੂ ਨੇ ਲਿਖਿਆ ਹਾਲਾਂਕਿ ਸਿੱਖਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਸੱਜਣਾ ਅਸੀਂ ਥੋੜਾ ਜਿਹਾ ਸਮਾਂ ਰੁਕ ਕੇ ਇੱਥੇ ਪ੍ਰਸ਼ਾਦ ਪਾਣੀ ਬਣਾ ਕੇ ਛਾ ਕੇ ਚਲੇ ਜਾਣਾ ਪਰ ਉਹ ਨਾ ਮੰਨਿਆ ਜਸ ਪਾਤਰ ਆਏ ਹੰਕਾਰੀ ਬਣ ਕੇ ਆਇਆ ਜਦੋਂ ਉਹਨੇ ਆ ਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਉਹਨੇ ਸੁਨੇਹਾ ਭੇਜਿਆ ਵੀ ਤੁਸੀਂ ਇੱਥੋਂ ਚਲੇ ਜਾਓ ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ ਵੀ ਸੱਜਣਾ ਤੇਰਾ ਸਾਡਾ ਕਾਹਦਾ ਵਾਸਤਾ ਹੈ ਅਸੀਂ ਕੋਈ ਤੇਰੀ ਜ਼ਮੀਨ ਤੇ ਜਾਇਦਾਦ ਤੇ ਕੋਈ ਕਬਜ਼ਾ ਨਹੀਂ ਕਰਨਾ ਕੋਈ ਅਸੀਂ ਕਿਸੇ ਨੂੰ ਲੁੱਟਦੇ ਨਹੀਂ ਹੈ ਕਿਸੇ ਧੀ ਭੈਣ ਦੀ ਇੱਜ਼ਤ ਵੱਲ ਨਹੀਂ ਵੇਖਦੇ ਅਸੀਂ ਤਾਂ ਕੁਝ ਵੀ ਗਲਤ ਕੰਮ ਨਹੀਂ ਕਰਦੇ ਉਹ ਜੰਗਲ ਚ ਬੈਠੇ ਹਾਂ ਇੱਥੋਂ ਅਸੀਂ ਪ੍ਰਸ਼ਾਦਾ ਪਾਣੀ ਸਾਡਾ ਤਿਆਰ ਹੋ ਚੱਲਿਆ ਥੋੜੇ ਜਿਹੇ ਵਕਤ ਦੀ ਗੱਲ ਹੈ ਛੱਕ ਕੇ ਅਸੀਂ ਅੱਗੇ ਚਲੇ ਜਾਣਾ ਅਸੀਂ ਤਾਂ ਅੱਗੇ ਗੁਰੂ ਘਰ ਦੇ ਦਰਸ਼ਨ ਕਰਨ ਚੱਲੇ ਹਾਂ ਅਹਿਮਦਾਬਾਦ ਰੋੜੀ ਸਾਹਿਬ ਦੇ ਦਰਸ਼ਨ ਕਰਨ ਚੱਲੇ ਸਨ ਉਹ ਨਾ ਮੰਨਿਆ, ਆਖਿਰਕਾਰ ਉਹ ਆਪਣੇ ਹੋਸ਼ੇਪਣ ਤੇ ਉੱਤਰ ਆਇਆ, ਉਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਉਦੋਂ ਇਹ ਜਸ ਪਾਤਰ ਆਏ, ਬਾਕੀ ਸਿੱਖਾਂ ਨਾਲ ਲੜਾਈ ਸ਼ੁਰੂ ਹੋ ਗਈ, ਇਹ ਜਸ ਪਾਤਰ ਆਏ ਹਾਥੀ ਦੇ ਉੱਤੇ ਬੈਠਾ ਹੈ, ਕਮਾਂਡ ਕਰ ਰਿਹਾ। ਇੱਕ ਗੁਰੂ ਕਾ ਸਿੱਖ ਭਾਈ ਨਿਬਾਹੂ ਸਿੰਘ ਉਹਦਾ ਨਾਂ ਹੈ, ਇਹ ਵੀ ਰੰਗਰੇਟਾ ਹੈ। ਪਿੱਛੇ ਮੈਂ ਬੇਨਤੀ ਕੀਤੀ ਸੀ, ਅੱਜ ਜਾਤ ਬਰਾਦਰੀਆਂ ਨੇ ਸਾਡੇ ਵਿੱਚ ਬਹੁਤ ਫਰਕ ਪਾ ਦਿੱਤੇ ਨੇ। ਸਿੱਖ ਹੀ ਸਿੱਖ ਦੇ ਹੱਥੋਂ ਛੱਕ ਕੇ ਖੁਸ਼ ਨਹੀਂ, ਮੈਂ ਤੇ ਹੈਰਾਨ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਕਿਤੇ ਤੂੰ ਉਦੋਂ ਅੰਮ੍ਰਿਤ ਛਕਣ ਲੱਗਿਆ ਤੂੰ ਕਿਤੇ ਬਾਟਾ ਵੱਖਰਾ ਵਰਤ ਲੈਂਦਾ ਨਾ, ਤੇ ਅੱਜ ਪਤਾ ਨਹੀਂ ਅਸੀਂ ਕੀ ਕਰ ਦਿੰਦੇ। ਇਹ ਤਾਂ ਸ਼ੁਕਰ ਹੈ ਰੱਬ ਦਾ, ਜਿਹੜੇ ਬਾਟੇ ਚ ਤੂੰ ਪੰਜਾਂ ਨੂੰ ਛਕਾਇਆ ਸੀ ਤੂੰ ਉਸੇ ਬਾਟੇ ਚੋਂ ਆਪ ਛਕਿਆ ਸੀ। ਜੇ ਕਿਤੇ ਪੰਜਾਂ ਦੀ ਬਾਟਾ ਕੋਈ ਹੋਰ ਹੁੰਦਾ, ਗੁਰੂ ਗੋਬਿੰਦ ਸਿੰਘ ਦੀ ਬਾਟਾ ਕੋਈ ਹੋਰ ਹੁੰਦਾ, ਤੇ ਕਿਵੇਂ ਕਰੇ ਜੀ ਅੱਜ ਅਸੀਂ ਕੋਈ ਕਸਰ ਨਾ ਛੱਡਦੇ, ਅੱਜ ਅਸੀਂ ਕੋਈ ਕਸਰ ਨਾ ਛੱਡਦੇ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇਰਾ ਧੰਨਵਾਦ, ਤੂੰ ਬਾਟਾ ਇੱਕੋ ਵਰਤਿਆ ਸੀ ਜਿਹਦੇ ਕਾਰਨ ਕਰਕੇ ਅੱਜ ਸਾਡੇ ਕੋਲ ਇਹਨਾਂ ਲੋਕਾਂ ਨੇ ਭਾਵੇਂ ਅੱਤ ਦੇ ਕਹਿਰ ਕਰਦੇ ਨੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤਾਂ ਸਾਂਝ ਹੈ। ਇਹ ਭਾਈ ਨਿਬਾਹੂ ਸਿੰਘ ਵੀ ਗੁਰੂ ਕਾ ਪਿਆਰਾ ਅਦਬ ਸਤਿਕਾਰ ਵਾਲਾ ਸਿਦਕੀ ਸਿੱਖ ਹੈ, ਇਹ ਹੈ ਰੰਗਰੇਟਿਆਂ ਵਿੱਚੋਂ। ਇਹਨੇ ਵਕਤ ਪਛਾਣਿਆ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਤੇ ਕਿੱਡੇ ਸੂਰਮੇ ਹੋਣਗੇ ਗੁਰੂ ਕੇ ਸਿੱਖ। ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਝੱਟ ਛਾਲ ਮਾਰ ਕੇ ਉਹਨੇ ਲੱਤਾਂ ਤੇ ਪੈਰ ਰੱਖ ਕੇ ਉਹ ਹਾਥੀ ਉੱਤੇ ਚੜ ਗਿਆ। ਹਾਥੀ ਉੱਤੇ ਚੜਦੇ ਅਨੁਸਾਰ ਇਹਨੇ ਜਸ ਪੱਤ ਰਾਏ ਦਾ ਸਿਰ ਵੱਢ ਲਿਆ। ਹੁਣ ਸਿਰ ਵੱਢਿਆ ਤੇ ਫੌਜ ਬਾਗੀ ਹੋ ਗਈ, ਉਹਦਾ ਜਦ ਮੁਖੀ ਹੀ ਮਰ ਗਿਆ, ਬਾਕੀ ਨੇ ਕੀ ਲੜਨਾ ਸੀ, ਉਹ ਛੱਡ ਛਟਾ ਕੇ ਜਿਵੇਂ ਕਿਵੇਂ ਹੋਇਆ ਉਹ ਭੱਜ ਗਏ। ਤੇ ਜਦੋਂ ਇਹ ਸਿੱਖ ਉਹਦਾ ਸਿਰ ਲੈ ਕੇ ਚੱਲੇ, ਜਦੋਂ ਸਿੱਖ ਉਹਦਾ ਸਿਰ ਲੈ ਕੇ ਚੱਲੇ, ਇਤਿਹਾਸ ਵਿੱਚ ਕੁਝ ਇੱਕ ਸਿਰਾਂ ਦਾ ਜ਼ਿਕਰ ਹੈ, ਛੋਟਾ ਜਿਹਾ ਮੈਂ ਇੱਕ ਬੇਨਤੀ ਕਰਕੇ ਫਿਰ ਇੱਥੋਂ ਗੱਲ ਅੱਗੇ ਤੋਰਨਾ। ਸ਼ਾਇਦ ਆਪ ਨੂੰ ਪਤਾ ਹੋਵੇ, ਪਹਿਲਾਂ ਨਹੀਂ ਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਾਇਆ ਸੀ। ਜਦੋਂ ਉਹ ਔਰੰਗਜ਼ੇਬ ਇਹ ਆਸ ਲਾਈ ਬੈਠਾ ਹੈ ਵੀ ਤੇਰੀ ਕਾਇਆ ਦੇ ਚਾਰ ਟੁਕੜੇ ਕਰਕੇ ਮੈਂ ਦਿੱਲੀ ਚ ਟੰਗਾਂਗਾ, ਤੇਰਾ ਸੀਸ ਰੋਲ ਦਿਆਂਗਾ, ਉਦੋਂ ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ। ਪਹਿਲਾ ਪਾਣਾ ਹੈ, ਦੂਜੀ ਵਾਰੀ ਵਕਤ ਆਇਆ, ਦੂਜੀ ਵਾਰੀ ਫਿਰ ਸਮਾਂ ਆਇਆ, ਜਦੋਂ 1740 ਵਿੱਚ 11 ਅਗਸਤ ਨੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਫਿਰ ਗੁਰੂ ਕੇ ਸਿੱਖ ਬੀਕਾਨੇਰ ਲੈ ਕੇ ਗਏ। ਦੂਜਾ ਵਕਤ ਇਹ ਆਇਆ ਜਦੋਂ ਲਾਸ਼ ਕਿਧਰੇ ਹੈ, ਸਿਰ ਕਿਧਰੇ ਗਿਆ। ਤੀਜਾ ਵਕਤ ਫਿਰ ਆਇਆ 1757 ਦੇ ਵਿੱਚ, ਇਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਆਏਗਾ, ਹਜੇ ਆਪਾਂ 1746 ਕੋਲ ਫਿਰਦੇ ਹਾਂ। ਉਦੋਂ ਸ਼ਹੀਦ ਬਾਬਾ ਦੀਪ ਸਿੰਘ, ਉਹ ਵੀ ਉਹਦਾ ਸਰੀਰ ਕਿਧਰੇ ਸੰਸਕਾਰ ਹੋਇਆ ਹੋਇਆ, ਤੇ ਯਾਦ ਰੱਖਿਓ ਜੀ ਉਹਦਾ ਸੀਸ ਪਰਕਰਮਾ ਵਿੱਚ ਸੀਸ ਟਿਕਾਇਆ ਗਿਆ ਸੀ। ਤੇ ਤੀਜੀ ਚੌਥੀ ਗੱਲ ਸਿੱਖਾਂ ਦੇ ਸਿਰਾਂ ਦੀ ਇਹ ਕਰਨੀ ਚਾਹੁੰਦਾ, ਮੇਰਾ ਖਿਆਲ ਦੁਨੀਆਂ ਦੇ ਵਿੱਚ ਅਗਰ ਕਿਸੇ ਕੌਮ ਦੇ ਸਿਰਾਂ ਦਾ ਮੁੱਲ ਪਿਆ, ਜਿੱਥੋਂ ਤੱਕ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਦੂਜਿਆਂ ਲਈ ਦਾਵਾ ਨਹੀਂ ਬਣਦਾ, ਕਿਉਂਕਿ ਯਹੂਦੀ ਨੇ ਜਿਹੜੇ ਉਹਨਾਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਯਹੂਦੀਆਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਹਿਟਲਰ ਨੇ ਚਿਮਨੀਆਂ ਵਿੱਚ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ, ਵੱਖਰੀ ਬਾਤ ਹੈ ਜਿਹੜੀ ਬੇਨਤੀ ਕਰਨਾ ਚਾਹੁੰਦਾ। ਪਰ ਜਿਵੇਂ ਸਿਰਾਂ ਦੇ ਮੁੱਲ ਪਏ, ਉਹ ਇਤਿਹਾਸ ਵਿੱਚੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਬਹੁਤੇ ਪਏ, ਉਹਨਾਂ ਸਿਰਾਂ ਦਾ ਮੁੱਲ ਪਾ ਕੇ ਜ਼ਾਲਮ ਆਪਣੇ ਵੱਲੋਂ ਆਪਣੇ ਟਕੇ ਸੇਕਦਾ ਰਿਹਾ। ਅੱਜ ਹੁਣ ਵਕਤ ਆਇਆ, ਅੱਜ ਵਕਤ ਆਇਆ ਜਦੋਂ ਉਸ ਜਸ ਪੱਤ ਰਾਏ ਦਾ ਸਿਰ ਵੱਢਿਆ ਗਿਆ, ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਉਸ ਵੇਲੇ ਇਹਦਾ ਇੱਕ ਗੁਰੂ ਸੀ ਕਿਰਪਾ ਰਾਮ। ਇੱਕ ਵਾਰੀ ਮੈਂ ਫਿਰ ਦੁਬਾਰੇ ਬੇਨਤੀ ਕਰਦਿਆਂ, ਇਹ ਹਿੰਦੂ ਹੈ, ਮੇਰਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਕੌਮ ਦੇ ਲਈ ਕਹਿੰਦਾ, ਹਿੰਦੂਆਂ ਚ ਚੰਗੇ ਵੀ ਨੇ, ਪਿਛਲੇ ਦਿਨਾਂ ਚ ਜ਼ਿਕਰ ਆ ਚੁੱਕਾ ਹੋਇਆ, ਮਹਿਤਾਬ ਸਿੰਘ ਦੇ ਪਰਿਵਾਰ ਨੂੰ ਨੱਥੇ ਨੇ ਪਾਲਿਆ ਸੀ, ਉਹ ਨੱਥਾ ਹਿੰਦੂ ਹੈ, ਕੋਈ ਸ਼ੱਕ ਨਹੀਂ, ਚੰਗੇ ਵੀ ਨੇ ਮਾੜੇ ਵੀ ਨੇ। ਤੇ ਹੁਣ ਜ਼ਿਕਰ ਜਿਹੜੀ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹਦਾ ਜਸ ਪੱਤ ਰਾਏ ਦਾ ਜਦੋਂ ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕੋਲ ਰੱਖਿਆ, ਤਾਂ ਇਹਦਾ ਇੱਕ ਗੁਰੂ ਹੈ ਇਹਨੂੰ ਵਿਦਿਆ ਦੇਣ ਵਾਲਾ ਸੀ, ਉਹਦਾ ਨਾਂ ਕਿਰਪਾ ਰਾਮ ਹੈ। ਉਹ ਕਿਰਪਾ ਰਾਮ ਨੇ ਸਿੱਖਾਂ ਦੇ ਕੋਲ ਮਿਹਨਤ ਕੀਤੀ ਵੀ ਇਹਦਾ ਸਿਰ ਮੈਨੂੰ ਦੇ ਦਿਓ। ਸਿੱਖਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸੱਜਣਾ ਪਰ ਸਿਰ ਇਹਦਾ ਦੇ ਦਿਆਂਗੇ, ਸਾਨੂੰ ਇਹਦਾ ਸਿਰ ਕੀ ਕਰਨਾ ਹੈ, ਪਰ ਜਿਵੇਂ ਇਹਨਾਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਨਾ, ਅਸੀਂ ਇਹਦਾ ਸਿਰ ਦਾ ਮੁੱਲ ਪਾਉਣਾ ਚਾਹੁੰਦੇ ਹਾਂ। ਤੇ ਉਹਨਾਂ ਆਖਿਆ ਵੀ ਕਿੰਨਾ ਮੁੱਲ ਪਾਉਣਾ ਚਾਹੁੰਦੇ ਹੋ? ਉਹਨਾਂ ਆਖਿਆ ਇਹਨਾਂ ਸਾਡੇ ਸਿਰਾਂ ਦਾ ਮੁੱਲ ਪਾਇਆ 10 ਰੁਪਈਏ, ਜਿਹੜਾ ਜਾ ਕੇ ਕੇਵਲ ਦੱਸਦਾ ਸੀ ਉਹਨੂੰ 10 ਰੁਪਈਏ, ਜਿਹੜਾ ਸਿੱਖਾਂ ਨੂੰ ਪਕੜਾ ਸਕਦਾ ਸੀ ਉਹਨੂੰ 25 ਰੁਪਈਏ, ਜਿਹੜਾ ਸਿੱਖ ਦੇ ਸਿਰ ਦਾ ਸੀਸ ਲੈ ਕੇ ਜਾ ਸਕਦਾ ਸੀ ਉਹਨੂੰ 50 ਰੁਪਈਏ। ਕਹਿਣ ਲੱਗੇ ਸਿੱਖਾਂ ਦੇ ਸਿਰਾਂ ਦਾ ਬਹੁਤਾ ਮੁੱਲ ਜਨਮ ਨੇ ਅੱਜ ਤੱਕ ਪਾਇਆ ਤੇ 50 ਰੁਪਈਏ ਪਾਇਆ, ਪਰ ਅਸੀਂ ਇਹਦੇ ਵਿੱਚੋਂ ਕਸਰਾਂ ਕੱਢਣੀਆਂ ਨੇ, ਅਸੀਂ 500 ਰੁਪਈਆ ਇਹਦਾ ਮੁੱਲ ਪਾਉਣਾ। ਉਸ ਵੇਲੇ ਕਿਰਪਾ ਰਾਮ ਨੇ 500 ਰੁਪਈਆ ਸਿੱਖਾਂ ਨੂੰ ਦੇ ਕੇ ਤੇ ਇਸ ਜਸ ਪਤ ਰਾਏ ਦਾ ਸਿਰ ਲਿਆ, ਤੇ ਸਿਰ ਲੈ ਕੇ ਉਹਨਾਂ ਨੇ ਆਪਣੇ ਵੱਲੋਂ ਉਸੇ ਹੀ ਬਦੋ ਕੀ ਉਸੇ ਨਗਰ ਦੇ ਵਿੱਚ ਉਹਦੀ ਸਮਾਧ ਬਣਾਈ ਤੇ ਉਹਦੇ ਸਰੀਰ ਦਾ ਸੰਸਕਾਰ ਕੀਤਾ ਜਾਂ ਉਸ ਵੇਲੇ ਦਬਾਇਆ, ਜੋ ਹਿੰਦੂਆਂ ਦੀ ਰੀਤ ਰਸਮ ਸੀ ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਹੁਣ ਚਲੋ ਜਸ ਪਤ ਰਾਏ ਦਾ ਕਤਲ ਹੁੰਦਾ, ਉਸ ਵੇਲੇ ਲਖਪਤ ਰਾਏ, ਮੈਂ ਪਹਿਲਾਂ ਵਾਰ ਵਾਰ ਜ਼ਿਕਰ ਕਰ ਚੁੱਕਾ ਵੀ ਦੋਵੇਂ ਸਕੇ ਭਰਾ ਨੇ, ਲਖਪਤ ਰਾਏ ਆਪਣੇ ਸਿਰ ਦੀ ਪੱਗ ਉਤਾਰਦਾ, ਪੱਗ ਉਤਾਰ ਕੇ ਯਹੀਆ ਖਾਂ ਦੇ ਪੈਰਾਂ ਵਿੱਚ ਰੱਖ ਦਿੰਦਾ, ਪੈਰਾਂ ਵਿੱਚ ਰੱਖ ਕੇ ਇੱਕ ਬਚਨ ਆਖਦਾ, ਕਹਿਣ ਲੱਗਿਆ ਸੱਜਣਾ ਮੈਂ ਪੱਗ ਓਨਾ ਚਿਰ ਮੁੜ ਕੇ ਨਹੀਂ ਸਿਰ ਤੇ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਇਹਨੇ ਇੱਕ ਗੱਲ ਕਹੀ ਸੀ ਬਹੁਤ ਵੱਡੀ। ਆ ਪਿਛਲੇ ਸਮੇਂ ਚ ਜਦੋਂ ਸਿੱਖੀ ਉੱਤੇ ਕਹਿਰ ਹੁਣ ਵੀ ਧਿਆ, ਉਦੋਂ ਗੋਬਿੰਦ ਰਾਮ ਨਾਂ ਦਾ ਇੱਕ SSP ਸੀ, ਉਹਨੇ ਵੀ ਇੱਕ ਗੱਲ ਕਹੀ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਆਰੰਭ ਕੀਤੀ ਸੀ, ਗੋਬਿੰਦ ਰਾਮ ਨੇ ਸਿੱਖੀ ਖਤਮ ਕਰਨੀ ਹੈ। ਆ ਪਿਛਲੇ ਸਮੇਂ ਦੀ ਗੱਲ ਹੈ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਇਸੇ ਤਰ੍ਹਾਂ ਇਸ ਲਖਪਤ ਰਾਏ ਪਾਪੀ ਨੇ ਇੱਕ ਗੱਲ ਕਹੀ, ਕਹਿਣ ਲੱਗਿਆ ਮੈਂ ਅੱਜ ਤੋਂ ਬਾਅਦ ਮੈਂ ਪੱਗ ਓਨਾ ਚਿਰ ਮੁੜ ਕੇ ਸਿਰ ਤੇ ਨਹੀਂ ਰੱਖਣੀ ਜਿੰਨਾ ਚਿਰ ਮੈਂ ਸਿੱਖਾਂ ਦਾ ਘਾਣ ਨਹੀਂ ਕਰ ਲੈਂਦਾ, ਖਾਤਮਾ ਨਹੀਂ ਕਰ ਦਿੰਦਾ। ਦੋ ਗੱਲਾਂ ਇੱਥੇ ਵਿਚਾਰ ਕੇ ਤੋਰਿਓ, ਫਿਰ ਗੱਲ ਅੱਗੇ ਤੋਰਨੇ। ਪਹਿਲੀ ਗੱਲ ਤੇ ਵਿਚਾਰਨ ਵਾਲੀ ਵੀ ਉਦੋਂ ਹਿੰਦੂ ਵੀ ਪੱਗ ਬੰਨਦੇ ਸਨ, ਲਖਪਤ ਰਾਏ ਨੇ ਪੱਗ ਤਾਂ ਪੈਰਾਂ ਵਿੱਚ ਰੱਖੀ ਕਿਉਂਕਿ ਪੱਗ ਬੰਨਦੇ ਸਨ, ਲਖਪਤ ਰਾਏ ਪੱਗ ਬੰਨਦੇ ਸਨ। ਦੂਸਰੀ ਬੇਨਤੀ ਕਰਾਂ ਵੀ ਜਿਹੜੇ ਇਹ ਹਿੰਦੂ ਵੀਰਾਂ ਨੇ ਦਾੜੀਆਂ ਕਟਵਾਈਆਂ ਨੇ ਨਾ, ਤਾਂ ਇਹ ਵੀ ਯਾਦ ਰੱਖਣ ਯੋਗ ਬਾਤ ਹੈ, ਜਦੋਂ ਬਹਾਦਰ ਸ਼ਾਹ 1710 ਵਿੱਚ ਇੱਕ ਐਲਾਨ ਕਰਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਇਆ ਸੀ ਨਾ 1710 ਵਿੱਚ, ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ, ਮੈਂ ਥੋੜਾ ਜਿਹਾ ਪਿਛੋਕੜ ਬੋਲਣ ਲੱਗਿਆ ਹੋਇਆ ਤਾਂ ਕਿ ਗੱਲ ਬਣ ਜਾਏ, ਪਤਾ ਲੱਗ ਜਾਏ ਸਾਨੂੰ। ਉਦੋਂ ਇਸ ਬਹਾਦਰ ਸ਼ਾਹ ਨੇ ਐਲਾਨ ਕੀਤਾ ਸੀ ਤੇ ਉਹਨੇ ਐਲਾਨ ਕੀਤਾ ਸੀ ਵੀ ਜਿਹੜੇ ਸਿੱਖ ਨੇ ਉਹ ਤਾਂ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ, ਤੇ ਹਿੰਦੂਆਂ ਨੂੰ ਹੁਕਮ ਹੈ ਵੀ ਉਹ ਆਪਣੇ ਦਾੜੀ ਕੇਸ ਮਨਵਾ ਲੈਣ ਤਾਂ ਕਿ ਦੁਨੀਆਂ ਵਿੱਚ ਇਹ ਗੱਲ ਪਤਾ ਲੱਗ ਸਕੇ ਵੀ ਸਿੱਖ ਕੌਣ ਹੈ ਤੇ ਹਿੰਦੂ ਕੌਣ ਹੈ, ਕਿਤੇ ਸਿੱਖਾਂ ਦੇ ਭੁਲੇਖੇ ਵਿੱਚ ਹਿੰਦੂ ਨਾ ਮਾਰੇ ਜਾਣ। ਉਦੋਂ ਬਹੁਤੀ ਵਾਰੀ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ, ਉਦੋਂ 1710 ਵਿੱਚ ਅਸਲ ਵਿੱਚ ਹਿੰਦੂ ਜਿਹੜਾ ਪੂਰੇ ਤੌਰ ਤੇ ਵੱਖਰਾ ਨਿਖਰ ਕੇ ਸਾਹਮਣੇ ਆਇਆ ਸੀ, ਬਹੁਤ ਡਰਦਾ ਹੋਇਆ। ਹੁਣ ਵਕਤ ਆਇਆ ਜਦੋਂ ਉਸ ਲਖਪਤ ਰਾਏ ਨੇ ਆਪਣੀ ਪੱਗ ਜਿਹੜੀ ਆ ਉਹ ਜਈਆ ਖਾਂ ਦੇ ਪੈਰਾਂ ਵਿੱਚ ਰੱਖ ਦਿੱਤੀ, ਕਹਿਣ ਲੱਗਿਆ ਸੱਜਣਾ ਮੈਂ ਉਹਨਾਂ ਚਿਰ ਪੱਗ ਪੈਰਾਂ ਸਿਰ ਵਿੱਚ ਆਪਣੇ ਨਹੀਂ ਰੱਖਣੀ, ਮੁੜ ਕੇ ਜਿੰਨਾ ਸਿਰ ਤੇ ਮੁੜ ਕੇ ਨਹੀਂ ਰੱਖਣੀ ਪੱਗ ਜਿੰਨਾ ਚਿਰ ਮੈਂ ਸਿੱਖਾਂ ਦਾ ਖਾਤਮਾ ਨਹੀਂ ਕਰਦਾ। ਇਹ ਅਸਲ ਵਿੱਚ ਜਦੋਂ ਇਹ ਸ਼ੁਰੂਆਤ ਹੋਇਆ ਸੀ ਨਾ, ਇਹ ਖੱਤਰੀਆਂ ਦਾ ਲੜਕਾ ਹੈ, ਲਖਪਤ ਰਾਏ ਖੱਤਰੀਆਂ ਦਾ ਲੜਕਾ ਹੈ, ਇਹ ਇੱਕ ਹੱਦ ਦਰਜੇ ਦਾ ਗਰੀਬ ਲੜਕਾ ਸੀ। ਇਹਨੂੰ ਸਿੱਖੀ ਨੇ ਕੁਝ ਪਿਆਰ ਦਿੱਤਾ, ਇਹ ਸਿੱਖੀ ਨਾਲ ਸੰਬੰਧਿਤ ਰਿਹਾ, ਪਹਿਲਾਂ ਪ੍ਰਸ਼ਾਦਾ ਪਾਣੀ ਦਿੱਤਾ ਕਿਉਂਕਿ ਅਨਾਥ ਵਰਗਾ ਸੀ, ਤੇ ਫਿਰ ਇਹਨੇ ਸਿੱਖੀ ਦਾ ਥੋੜਾ ਜਿਹਾ ਕਰਜ਼ ਵੀ ਉਤਾਰਿਆ। ਇਹਨੇ ਮਾਨਕੂ ਇੱਕ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਇਸ ਲਖਪਤ ਰਾਏ ਨੇ। ਪਰ ਇਹਨੇ ਜਦੋਂ ਸ਼ਾਹੀ ਹਾਕਮੀ ਦਾ ਨਸ਼ਾ ਮਿਲ ਗਿਆ, ਫਿਰ ਇਹ ਸਿੱਖੀ ਦਾ ਵਿਰੋਧੀ ਹੋ ਗਿਆ, ਫਿਰ ਇਸ ਸਿੱਖੀ ਦੇ ਵੇਲੇ ਇਹਨੇ ਪਰ ਬਹੁਤਾ ਨੁਕਸਾਨ ਨਹੀਂ ਸੀ ਉਦੋਂ ਕੀਤਾ, ਚੱਲਦਾ ਰਿਹਾ। ਹੁਣ ਇਹ ਪੱਗ ਲਾ ਕੇ ਤਾਂ ਕਹਿ ਰਿਹਾ, ਇਹਦੇ ਮਨ ਵਿੱਚ ਇਹ ਵਿਚਾਰ ਹੈ, ਇਹ ਕਰਮ ਸਿੰਘ ਹਿਸਟੋਰੀਅਨ ਨੇ ਵਿਚਾਰ ਲਿਖੀ ਹੈ ਇਤਿਹਾਸਕ ਖੋਜ ਨਾਂ ਦੀ ਕਿਤਾਬ ਦੇ ਵਿੱਚ, ਉਹਨੇ ਇਹ ਮਨ ਵਿੱਚ ਭਰਮ ਪਾਲਿਆ ਹੋਇਆ ਵੀ ਮੈਂ ਸਿੱਖਾਂ ਦੀ ਮਦਦ ਕਰਦਾ ਰਿਹਾ। ਸਿੱਖ ਜਿਹੜੇ ਨੇ ਉਹ ਤਾਂ ਜਿਉਂਦੇ ਰਹੇ ਨੇ ਦੁਨੀਆਂ ਵਿੱਚ ਵੀ ਸਿੱਖਾਂ ਦੀ ਮਦਦ ਮੈਂ ਕਰਦਾ ਰਿਹਾ। ਲਖਪਤ ਰਾਏ ਨੇ ਵਿਚਾਰ ਬਣਾ ਲਈ ਵੀ ਜੇ ਹੁਣ ਮੈਂ ਸਿੱਖਾਂ ਦੀ ਮਦਦ ਨਹੀਂ ਕਰਾਂਗਾ, ਮੈਂ ਉਹ ਖੁਦ ਇਹਨਾਂ ਦੀ ਜੜ ਪੁੱਟਣ ਵਾਲਾ ਬਣ ਜਾਗਾ ਤਾਂ ਸਿੱਖ ਹੀ ਬਚ ਨਹੀਂ ਸਕਦੀ। ਇੱਕ ਮੈਂ ਨਿੱਕਾ ਜਿਹਾ ਪਿਛੋਕੜ ਫਿਰ ਫੋਲਣ ਲੱਗਾ, ਮੇਰੀ ਮਜਬੂਰੀ ਕਿਉਂਕਿ ਪਿਛਲੀਆਂ ਗੱਲਾਂ ਦੱਸ ਕੇ ਗੱਲ ਸਮਝ ਲੱਗਦੀ ਹੈ। 1704 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਜੰਗ ਲੜਿਆ ਜਾ ਰਿਹਾ ਹੈ। ਇੱਕ ਪਾਸੇ ਅਜਮੇਰ ਚੰਦ ਹੈ, ਇਹ ਭੀਮ ਚੰਦ ਦਾ ਪੁੱਤ ਹੈ ਕਹਿਲੂਰੀਏ ਰਾਜੇ ਦਾ, ਤੇ ਅਜਮੇਰ ਚੰਦ ਦੇ ਬੰਦਿਆਂ ਨੇ ਇੱਕ ਗੱਲ ਕਹੀ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਗੁਰੂ ਕਾ ਉਹ ਸਿੱਖ ਹੈ ਜਿਹੜਾ ਭਾਈ ਮਨੀ ਸਿੰਘ ਹੋਰਾਂ ਦਾ ਸਕਾ ਭਰਾ ਹੈ, ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਿਆ ਕਰਦਾ ਸੀ। ਉਸ ਭਾਈ ਮਾਨ ਸਿੰਘ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਉਹ ਸੱਜਣਾ ਆ ਆਪਣਾ ਨਿਸ਼ਾਨ ਤੂੰ ਨੀਵਾਂ ਕਰ, ਕਿਉਂਕਿ ਸਾਡਾ ਨਿਸ਼ਾਨ ਤੇਰੇ ਨਾਲ ਚੱਲ ਰਿਹਾ। ਮਾਨ ਸਿੰਘ ਨੇ ਇੱਕ ਵਚਨ ਕਿਹਾ, ਕਹਿਣ ਲੱਗੇ ਭਲਿਆ ਜਿਹੜੇ ਇਹ ਸਰਕਾਰੀ ਨਿਸ਼ਾਨ ਹੁੰਦੇ ਨੇ ਇਹਨਾਂ ਤੇ ਕਈ ਵਾਰੀ ਚੜ੍ਹਦੇ ਨੇ ਕਈ ਵਾਰੀ ਉਤਰਦੇ ਨੇ, ਇਹ ਨਿਸ਼ਾਨ ਧਰਮ ਦਾ ਨਿਸ਼ਾਨ ਹੈ, ਇੱਕ ਵਾਰੀ ਚੜ੍ਹ ਜਾਏ ਤੇ ਮੁੜ ਕੇ ਉਤਰਦਾ ਨਹੀਂ ਹੈ, ਇਹ ਤੇ ਐਵੇਂ ਝੂਲਣਾ। ਉਹਨੇ ਆਖਿਆ ਮੈਂ ਤੈਨੂੰ ਝੂਲਣ ਨਹੀਂ ਦਿਆਂਗਾ। ਕਹਿਣ ਲੱਗੇ ਵੀ ਤੇਰੇ ਕੋਲ ਇੰਨੀ ਤਾਕਤ ਨਹੀਂ, ਤੂੰ ਗੁਰੂ ਦਾ ਨਿਸ਼ਾਨ ਖਤਮ ਕਰ ਦੇ, ਤੇਰੇ ਕੋਲ ਤਾਕਤ ਨਹੀਂ ਹੈ। ਉਹਨੇ ਆਖਿਆ ਮੈਂ ਵੇਖਣਾ ਤੂੰ ਕਿਵੇਂ ਇਹਨੂੰ ਬਚਾ ਕੇ ਰੱਖਣਾ। ਕਹਿਣ ਲੱਗੇ ਮੈਂ ਤੇਰੀਆਂ ਬਾਹਾਂ ਵੱਢ ਦਿਆਂਗਾ ਜਿਹੜੀਆਂ ਬਾਹਾਂ ਨਾਲ ਤੂੰ ਹੱਥਾਂ ਨਾਲ ਪਕੜਿਆ ਹੋਇਆ। ਉਹਨੇ ਆਖਿਆ ਲੱਗਦੀ ਵਾਹ, ਮੈਂ ਕੋਸ਼ਿਸ਼ ਕਰਾਂਗਾ ਭਾਈ, ਮੈਨੂੰ ਲੱਤਾਂ ਨਾਲ ਪਕੜ ਲਾਂਗਾ, ਲੱਤਾਂ ਚ ਘੁੱਟ ਲਾਂਗਾ, ਪਰ ਨਿਸ਼ਾਨ ਡਿੱਗਣ ਨਹੀਂ ਦਿਆਂਗਾ। ਕਹਿਣ ਲੱਗਿਆ ਤੂੰ ਕਿੱਡੀਆਂ ਮੂਰਖਤਾ ਦੀਆਂ ਗੱਲਾਂ ਕਰਨਾ, ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਆਖਿਆ ਫਿਰ ਜਿੰਨਾ ਚਿਰ ਸਾਹ ਹੋਏ ਮੇਰੇ ਕੋਲ ਮੈਂ ਮੂੰਹ ਚ ਪਕੜਨ ਦੀ ਕੋਸ਼ਿਸ਼ ਕਰਾਂਗਾ। ਕੱਪੜਾ ਜਿਹੜਾ ਨਿਸ਼ਾਨ ਤੇ ਚੜਾਇਆ ਹੋਇਆ ਉਹਨੂੰ ਪਕੜ ਕੇ ਝੁਲਦਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਆਖਿਆ ਦੇਖ ਤੂੰ ਕਿੱਡੀਆਂ ਇਆਣੀਆਂ ਗੱਲਾਂ ਕਰਨਾ, ਤੂੰ ਸਿਆਣਾ ਬਿਆਣਾ ਬੰਦਾ ਹੈ, ਮੈਂ ਤੇਰੇ ਹੱਥਾਂ ਦੀ ਬਜਾਏ, ਮੈਂ ਤੇਰੇ ਲੱਤਾਂ ਦੀ ਬਜਾਏ, ਮੈਂ ਤੇਰਾ ਗਾਲੀ ਵੱਢ ਦਿਆਂਗਾ, ਤੂੰ ਕਿਵੇਂ ਨਿਸ਼ਾਨ ਨੂੰ ਝੂਲਦਾ ਰੱਖੇਗਾ। ਉਹਨੇ ਆਖਿਆ ਫਿਰ ਇਹ ਨਿਸ਼ਾਨ ਜਿਹਦਾ ਹੈ, ਜਿਹਨੇ ਮੈਨੂੰ ਪਕੜਾਇਆ ਹੋਇਆ, ਫਿਰ ਉਹੀ ਉਹਨੂੰ ਝੂਲਦਾ ਰੱਖੇਗਾ, ਪਰ ਇਹ ਮੈਂ ਤੇਰੇ ਨਾਲ ਵਾਅਦਾ ਕਰਨਾ ਵੀ ਤੂੰ ਨਿਸ਼ਾਨ ਡੇਗ ਨਹੀਂ ਸਕਦਾ, ਇਹ ਤੈਨੂੰ ਮੈਂ ਵਾਅਦਾ ਕਰਨਾ। ਮੈਨੂੰ ਨਹੀਂ ਪਤਾ ਉਹ ਕਿਵੇਂ ਰੱਖੇਗਾ, ਪਰ ਮੈਂ ਤੇਰੇ ਨਾਲ ਵਾਅਦਾ ਕਰਨਾ ਵੀ ਉਹ ਨਿਸ਼ਾਨ ਨੂੰ ਆਪੇ ਹੀ ਰੱਖੇਗਾ। ਉਹਨੇ ਉਹੀ ਕੁਝ ਕੀਤਾ, ਮਾਨ ਸਿੰਘ ਨੂੰ ਜ਼ਖਮੀ ਕਰਕੇ ਰੱਖ ਦਿੱਤਾ, ਉਹਦੀਆਂ ਬਾਹਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੀਆਂ ਲੱਤਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੇ ਸਰੀਰ ਤੇ ਬੇਅੰਤ ਜ਼ਖਮ ਹੋ ਗਏ। ਮਾਨ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਜਦੋਂ ਡਿੱਗਣ ਲੱਗਾ ਉਹਦੀ ਜ਼ਬਾਨੋਂ ਇੱਕ ਬਚਨ ਨਿਕਲਿਆ, ਕਹਿਣ ਲੱਗੇ ਉਹ ਕਲਗੀ ਵਾਲਿਆ ਨਿਸ਼ਾਨ ਤੇਰਾ ਕਿਤੇ ਨੀਵਾਂ ਨਾ ਹੋ ਜਾਏ। ਬਾਬਾ ਅਜੀਤ ਸਿੰਘ ਨੇ ਉਸੇ ਵੇਲੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਸੇ ਵੇਲੇ ਘੋੜੇ ਦੇ ਨਾਲ ਭਜਾ ਕੇ ਛਾਲ ਮਾਰ ਕੇ ਨਿਸ਼ਾਨ ਨੂੰ ਪਕੜ ਲਿਆ, ਡਿੱਗਣ ਨਹੀਂ ਦਿੱਤਾ। ਮਾਨ ਸਿੰਘ ਬੇਹੋਸ਼ ਹੋ ਗਿਆ ਪਰ ਗੁਰੂ ਦਾ ਨਿਸ਼ਾਨ ਝੁਲਦਾ ਰਹਿ ਗਿਆ। ਲਖਪਤ ਰਾਏ ਨੇ ਵੀ ਇਵੇਂ ਦਾ ਵਾਅਦਾ ਕੀਤਾ ਭਾਈ ਮੈਂ ਸਿੱਖੀ ਦਾ ਖਾਤਮਾ ਕਰਦੇ ਹਾਂ, ਐਸਾ ਦਾਵਾ ਬੰਨਣ ਵਾਲੇ ਇਤਿਹਾਸ ਨੂੰ ਤੁਸੀਂ ਪੜੋਗੇ ਤੇ ਬੜੇ ਬਹੁਤ ਆਏ ਨੇ, ਲੇਕਿਨ ਉਹ ਕਦੇ ਕੁਛ ਬਣ ਨਹੀਂ ਸਕਿਆ। ਲਖਪਤ ਰਾਏ ਆਪਣੀ ਪੱਗ ਲਾ ਕੇ ਬੈਠਾ, ਉਹਨੇ ਆਖਿਆ ਮੈਂ ਸਿੱਖੀ ਦਾ ਖਾਤਮਾ ਕਰਨਾ। ਉਸ ਵੇਲੇ ਇਹਨਾਂ ਨੇ ਵਿਚਾਰ ਬਣਾਈ ਤੇ ਕਾਫੀ ਸਾਰੀ ਫੌਜ ਇਕੱਠੀ ਕੀਤੀ। ਗੁਰੂ ਕੇ ਸਿੱਖ ਇਧਰਲੇ ਪਾਸਿਓ ਜਾ ਕੇ ਅੱਗੇ ਜਿੱਥੇ ਹੁਣ ਤਾਨੂ ਵਣ ਦਾ ਛੰਭ ਹੈ, ਇਹ ਵੀ ਗੁਰਦਾਸਪੁਰ ਚ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵਾ, ਇਹ ਵੀ ਸ੍ਰੀ ਹਰਗੋਬਿੰਦਪੁਰੇ ਦੇ ਬਿਲਕੁਲ ਲਾਗੇ ਹੈ। ਬਹੁਤ ਵੱਡਾ ਛੰਭ ਸੀ, ਛੰਭ ਦਾ ਮਤਲਬ ਹੁੰਦਾ ਜਿੱਥੇ ਬੇਅੰਤ ਦਰਖਤ ਹੋਣ, ਅੱਜ ਵੀ ਨੇ ਉਹ, ਹਜੇ ਵੀ ਜੰਗਲ ਦਾ ਕੁਝ ਰੂਪ ਬਚਿਆ ਹੋਇਆ। 1748 ਦਾ ਵਕਤ ਆ ਗਿਆ ਜਦੋਂ ਇੱਥੇ ਉਹ ਜ਼ਾਲਮ ਜਿਹੜਾ ਨਾ ਉਹਨੂੰ ਪਤਾ ਲੱਗਿਆ ਵੀ ਇੱਥੇ ਕੁਝ ਗੁਰੂ ਕੇ ਸਿੱਖ ਜਿਹੜੇ ਨੇ ਉਹ ਛੁਪੇ ਹੋਏ ਨੇ, ਤੇ ਉਹਦੇ ਮਨ ਵਿੱਚ ਬੜੀ ਇੱਕ ਈਰਖਾ ਜਾਗੀ ਹੋਈ ਹੈ। ਜਦੋਂ ਦਾ ਉਹਦਾ ਭਰਾ ਜਸਪਤ ਰਾਏ ਮਰਿਆ ਉਦੋਂ ਦਾ ਉਹ ਦਿਨ ਰਾਤ ਇੱਕੋ ਹੀ ਲਗਨ ਵਿੱਚ ਹੈ, ਕਿਸੇ ਤਰ੍ਹਾਂ ਮੈਨੂੰ ਸਿੱਖ ਮਿਲਣ ਤੇ ਮੈਂ ਉਹਦਾ ਖਾਤਮਾ ਕਰਨਾ। ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰਨ ਲੱਗਾ, ਬਾਕੀ ਘੱਲੂ ਘਰੇ ਦਾ ਇਤਿਹਾਸ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗਾ। ਇਹੋ ਲਖਪਤ ਰਾਏ ਹੈ ਜਿਹਨੇ ਐਲਾਨ ਕੀਤਾ ਸੀ, ਇਹੋ ਲਖਪਤ ਰਾਏ ਹੈ ਜਿਹਨੇ ਇਹ ਐਲਾਨ ਕੀਤਾ ਸੀ ਭਈ ਮੇਰੇ ਵੇਲੇ ਵਿੱਚ ਕੋਈ ਗੁੜ ਨਹੀਂ ਕਹਿ ਸਕਦਾ, ਉਹਨੂੰ ਰੋੜੀ ਕਹਿਣਾ ਹੋਵੇਗਾ ਜਾਂ ਭੇਰੀ ਕਹਿਣਾ ਹੋਵੇਗਾ। ਕਿਉਂ? ਕਿਉਂਕਿ ਗੁਰੂ ਕਿਹਾ ਗੁਰੂ ਚੇਤੇ ਆਉਂਦਾ। ਦੇਖੋ ਹੁਣ ਸਿੱਖੀ ਨਾਲ ਕਿੰਨੀ ਕੁ ਨਫ਼ਰਤ ਹੋਵੇਗੀ। ਦੂਜੀ ਗੱਲ ਇਹਨੇ ਇਹ ਕਹੀ ਸੀ ਵੀ ਉਸ ਵੇਲੇ ਕਿਸੇ ਨੇ ਗ੍ਰੰਥ ਨਹੀਂ ਕਹਿਣਾ, ਪੋਥੀ ਕਵੋ, ਧਾਰਮਿਕ ਕਿਤਾਬ ਨੂੰ ਪੋਥੀ ਕਵੋ, ਕਿਉਂਕਿ ਗ੍ਰੰਥ ਕਿਹਾ ਇਹਨਾਂ ਨੂੰ ਗੁਰੂ ਚੇਤੇ ਆਉਂਦਾ, ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ। ਇਹਨੇ ਸ਼ਬਦ ਬਦਲਾ ਦਿੱਤੇ ਸਨ। ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ ਤਾਂ ਕਿ ਭਾਈ ਐਸਾ ਨਾ ਹੋ ਸਕੇ। ਜਿਹੜਾ ਜ਼ਿਕਰ ਦਾਸ ਤੁਹਾਡੇ ਨਾਲ ਕਰ ਰਿਹਾ 1746 ਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਉਦੋਂ ਇਹਨੇ ਐਲਾਨ ਕੀਤੇ ਭਾਈ ਕੋਈ ਗੁੜ ਨਹੀਂ ਕਹਿ ਸਕਦਾ, ਭੇਲੀ ਕਵੇਗਾ। ਹਾਲਾਂਕਿ ਪੋਥੀ ਜਿਹੜਾ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਹਿਲਾਂ ਆ ਚੁੱਕਾ ਹੋਇਆ, ਪੋਥੀ ਪਰਮੇਸ਼ਰ ਕਾ ਥਾਨ। ਪਰ ਇਹਨੇ ਆਪਣੇ ਵੱਲੋਂ ਪਾਬੰਦੀ ਲਾਈ। ਲਖਪਤ ਰਾਏ ਆਪਣੇ ਵੱਲੋਂ ਕੋਸ਼ਿਸ਼ ਕਰਕੇ ਬੈਠਾ ਵੀ ਮੈਂ ਸਿੱਖੀ ਦਾ ਖਾਤਮਾ ਕਰਨਾ। ਇਹਨੂੰ ਪਤਾ ਲੱਗਦਾ ਕਾਨੂੰ ਬਣ ਦੇ ਜੰਗਲ ਵਿੱਚ ਕੁਝ ਇੱਕ ਸਿੱਖ ਛੁਪੇ ਹੋਏ ਨੇ ਤੇ ਉੱਥੇ ਆਪਣੀਆਂ ਫੌਜਾਂ ਲੈ ਕੇ ਆਉਂਦਾ। ਇਹ ਛੋਟਾ ਘੱਲੂਘਾਰਾ ਵਰਤਣਾ। ਛੋਟੇ ਘੱਲੂਘਾਰੇ ਦਾ ਕੀ ਇਤਿਹਾਸ ਹੈ ਇਹ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਆਪਾਂ ਵਿਚਾਰਦਿਆਂ ਵਿਚਾਰਦਿਆਂ 1746 ਸਨ ਤੱਕ ਆਏ ਹਾਂ। ਇਸ ਤੋਂ ਅਗਲਾ ਇਤਿਹਾਸ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਖੋਈਆਂ ਭੁੱਲਾਂ ਦੀ ਖਿਮਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਭਈ ਇਤਿਹਾਸ ਸੁਣਨਾ ਬਹੁਤ ਔਖਾ ਹੈ, ਇਤਿਹਾਸ ਸੁਣਨਾ ਬਹੁਤ ਔਖਾ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂ, ਜੇ ਇਤਿਹਾਸ ਸੁਣਾਂਗੇ, ਆਪਣੇ ਬੱਚਿਆਂ ਨੂੰ ਸੁਣਾਵਾਂਗੇ, ਉਹ ਮਾਂ ਗੁਜਰੀ ਵਾਂਗੂ ਜਿਹਨੇ ਆਪਣੇ ਪੋਤਰਿਆਂ ਦਾ ਸਿਦਕ ਉਸ ਠੰਡੇ ਬੁਰਜ ਵਿੱਚ ਵੀ ਨਹੀਂ ਸੀ ਡੋਲਣ ਦਿੱਤਾ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਸ਼ਹੀਦਾਂ ਦੀਆਂ। ਤੇ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਵਾਂਗੇ ਇਤਿਹਾਸ ਦੀਆਂ, ਤੇ ਸਾਡੇ ਬੱਚੇ ਵੀ ਕਦੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਸਿੱਖੀ ਨਾਲ ਉਹਨਾਂ ਦਾ ਪਿਆਰ ਬਣ ਜਾਏਗਾ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਸ੍ਰੀ ਅਕਾਲ
2: ਵਾਹਿਗੁਰੂ ਸਾਹਿਬ ਜੀਓ। ਕੋਟ ਪਰਾਧ ਹਮਾਰੀ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੋਹੇਲੇ।

रखो रखनहार दयाला नानक करके कोले तन श्री गुरु ग्रंथ साहिब महाराज जी दे पवित्र चरण कमलों विच सबाईमान सतसंगी प्यारियो आशीष देवो अदब सत्कार नाल आखो जी वाहिगुरु जी का खालसा वाहिगुरु जी की फतेह। इतिहास खुशियां गमियां दा दुखां सुखां दा मुसीबतां दा अनेकां तरह दियां शहीदियां दा अपने बजुर्गां दियां जिंदगियां दा निचोड़ हुंदा है। आपां पिछलेरे दिनां तों इक लड़ी सांझी करदे आ रहे हैं। कल रोज दस ने तुहाडे नाल सांझ पाई सी किवें लखपत राय ने अनेक तरह के कहर किए ने। अहमदाबाद रोड़ी साहब गुरुद्वारा साहब के दर्शन करने जांदियां सिखां नूं राह विच बद्दोकी दे नेड़े लंगर प्रसाद पानी तैयार करदियां नूं जसपत राय आके घेरदा है। लखपत राय का भरा है सका ਤੇ ਉੱਥੇ ਇੱਕ ਝੜਪ ਹੁੰਦੀ ਏ। ਇਹਦੇ ਦਰਮਿਆਨ ਇੱਕ ਭਾਈ ਨਿਬਾਹੂ ਸਿੰਘ ਰੰਗਰੇਟਾ ਇਹ ਹਾਥੀ ਤੇ ਚੜ ਕੇ ਜਸਪਤ ਦਾ ਸਿਰ ਵੱਢ ਲੈਂਦਾ। ਗੁਸਾਈ ਕਿਰਪਾ ਰਾਮ 500 ਰੁਪਈਆ ਦੇ ਕੇ ਸਿਰ ਖਰੀਦ ਲੈਂਦਾ। ਫੌਜਾਂ ਭੱਜ ਜਾਂਦੀਆਂ ਨੇ। ਇਹ ਗੱਲ ਜਦੋਂ ਲਖਪਤ ਰਾਏ ਨੂੰ ਜਾ ਕੇ ਪਤਾ ਲੱਗਦੀ ਹੈ, ਉਹ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ ਹੈ, ਮੈਂ ਬੇਨਤੀ ਕਰਾਂ, ਇਹ ਉਹਦੇ ਪੈਰਾਂ ਵਿੱਚ ਆਪਣੀ ਪੱਗ ਲਾ ਕੇ ਰੱਖ ਦਿੰਦਾ ਔਰ ਇੱਕ ਗੱਲ ਕਹਿੰਦਾ ਭਈ ਮੈਂ ਖੱਤਰੀ ਹੈ ਤੇ ਖੱਤਰੀਆਂ ਨੇ ਧਰਮ ਸ਼ੁਰੂ ਕੀਤਾ ਸੀ। ਜਿੰਨਾ ਚਿਰ ਸਿੱਖ ਨਾਂ ਦੀ ਚੀਜ਼ ਦੁਨੀਆਂ ਚੋਂ ਖਤਮ ਨਹੀਂ ਹੁੰਦੀ ਉਹਨਾਂ ਚਿਰ ਮੈਂ ਪੱਗ ਆਪਣੇ ਸਿਰ ਤੇ ਮੁੜ ਕੇ ਨਹੀਂ ਜੇ ਰੱਖਣੀ। ਯਹੀਆ ਖਾਨ ਤੇ ਪਹਿਲਾਂ ਹੀ ਇਹ ਚਾਹੁੰਦਾ ਸੀ, ਇਸ ਲਈ ਉਹਨੇ ਹਲਾਸ਼ੇਰੀ ਹੀ ਨਹੀਂ ਦਿੱਤੀ ਬਲਕਿ ਨਾਲ ਫੌਜ ਤੇ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਵੀ ਤੂੰ ਜਿਵੇਂ ਮਰਜ਼ੀ ਕਰ ਸਕਣਾ, ਤੇਰੇ ਅੱਗੇ ਸਾਰੀ ਗੱਲ ਮਾਫ਼ ਹੈ। ਇਹ ਪਿੱਛੇ ਦੱਸ ਜ਼ਿਕਰ ਕਰ ਚੁੱਕਾ ਹੋਇਆ, ਸਿੰਘਨ ਖੂਨ ਮਾਫ਼ ਹਮ ਕੀਨੇ ਜਿੱਤ ਲੱਭੈ ਤਿੱਤ ਮਾਰੋ ਚੀਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਜਿੱਥੇ ਵੀ ਤੁਹਾਨੂੰ ਸਿੱਖ ਮਿਲਦਾ ਉਹਨੂੰ ਲੱਭ ਕੇ ਮਾਰ ਦਿਓ, ਉਹਦਾ ਕੋਈ ਖੂਨ ਨਹੀਂ ਤੁਹਾਡੇ ਸਿਰ ਮਾਫ਼। ਐਸੀ ਅਵਸਥਾ ਵਿੱਚ ਸਿੱਖ ਵਿਚਰ ਰਹੇ ਨੇ। ਜਿਹੜੀ ਅੱਜ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਲਖਪਤ ਰਾਏ ਯਹੀਆ ਖਾਨ ਦੇ ਕੋਲੋਂ ਫੌਜਾਂ ਥਾਪੜਾ ਹੌਸਲਾ ਧਨ ਪਦਾਰਥ ਸਭ ਕੁਝ ਲੈ ਕੇ ਹੋਰ ਬਲਵਾਨ ਬਣ ਬੈਠਾ। ਹੁਣ ਇਹਨੇ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਨਗਰ ਵਿੱਚ ਸਿੱਖੀ ਨਾਲ ਮਾੜੇ ਮੋਟੇ ਵੀ ਨੇੜਤਾ ਰੱਖਣ ਵਾਲੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਪਕੜ ਲਿਆ। ਸਾਰਿਆਂ ਨੂੰ ਪਕੜ ਕੇ ਇਹਨਾਂ ਦੀ ਗਿਣਤੀ ਕਰੀਬ 1000 ਦੇ ਨੇੜੇ ਹੈ। ਇਹਨਾਂ ਸਾਰਿਆਂ ਨੂੰ ਪਕੜ ਕੇ ਉਹਨੇ ਵਾਰੀ ਵਾਰੀ ਨਖਾਸ ਚੌਂਕ, ਮੈਂ ਪਿੱਛੇ ਵੀ ਬੇਨਤੀ ਕਰ ਬੈਠਾ ਵਾਂ, ਬਦਕਿਸਮਤੀ ਹੈ ਨਖਾਸ ਚੌਂਕ ਵਿੱਚ ਭਾਈ ਮਨੀ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਕਿਉਂਕਿ ਉੱਥੇ ਭਾਈ ਮਨੀ ਸਿੰਘ ਸ਼ਹੀਦ ਹੋਇਆ। ਇਹਦੀ ਘਰਵਾਲੀ ਗੁਲਜ਼ਾਰ ਸਿੰਘ, ਜਗਰ ਸਿੰਘ, ਰੂਪ ਸਿੰਘ ਇਹ ਉੱਥੇ ਹੀ ਸ਼ਹੀਦ ਹੋਏ ਨੇ। ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹ ਵਕਤ ਨੇ ਨਾ ਸੰਭਾਲਿਆ, ਉਹ ਢੱਠ ਗਿਆ ਤੇ ਅੱਜ ਕੱਲ ਉੱਥੇ ਕੁਝ ਇੱਕ ਦੁਕਾਨਾਂ ਨੇ, ਕੋਈ ਨਿਸ਼ਾਨੀ ਵੀ ਪੱਕੀ ਨਹੀਂ। ਦੁੱਖ ਲੱਗਦਾ ਜਦੋਂ ਮੈਂ ਇਤਿਹਾਸ ਪੜ੍ਹਨਾ।
ਇਹ ਹਜ਼ਾਰ ਸਿੱਖ ਵੀ ਨਖਾਸ ਚੌਂਕ ਦੇ ਵਿੱਚ ਸਾਨੂੰ ਨੇ ਬੜੀ ਬੁਰੀ ਤਰ੍ਹਾਂ ਸ਼ਹੀਦ ਕੀਤਾ। ਹਾਲਾਂਕਿ ਇਹ ਵਿਚਾਰੇ ਦੁਕਾਨਦਾਰ, ਇਹ ਵਿਚਾਰੇ ਰੋਜੀ ਰੋਟੀ ਕਮਾਉਣ ਵਾਲੇ, ਇਹ ਵਿਚਾਰੇ ਮਜ਼ਦੂਰੀਆਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ, ਕੁਝ ਬਚ ਜਾਏ ਤਾਂ ਸਿੰਘਾਂ ਕੋਲ ਪਹੁੰਚਾਉਣ ਵਾਲੇ, ਇਹ ਉਹ ਲੋਕ ਸਨ। ਇਹਨਾਂ ਦਾ ਕਿਸੇ ਕਤਲ ਵਿੱਚ, ਇਹਨਾਂ ਦਾ ਕਿਸੇ ਜ਼ਾਲਮ ਦੇ ਨਾਲ ਟੱਕਰ ਲੈਣ ਵਿੱਚ ਕੋਈ ਹੱਥ ਨਹੀਂ ਸੀ। ਲਖਪਤ ਰਾਏ ਨੇ ਇਤਨਾ ਕਹਿਰ ਕੀਤਾ, ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁੜ ਸ਼ਬਦ ਬਦਲਾ ਕੇ ਭੇਲੀ ਬਣਾ ਦਿੱਤਾ, ਇਹਨਾਂ ਨੂੰ ਗੁਰੂ ਚੇਤੇ ਨਾ ਆਵੇ। ਸਿੱਖੀ ਉਦੋਂ ਕਿੰਨੀ ਕੁ ਗੁਰੂ ਨਾਲ ਜੁੜੀ ਹੋਵੇਗੀ, ਦੇਖੋ ਤੁਸੀਂ ਗੁਰੂ ਭੁੱਲਦਾ ਨਹੀਂ ਹੋਵੇਗਾ। ਉਹਨਾਂ ਗ੍ਰੰਥ ਸ਼ਬਦ ਤੇ ਪਾਬੰਦੀ ਲਾ ਦਿੱਤੀ, ਪੋਥੀ ਕਵੋ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੇਤੇ ਨਾ ਆਵੇ। ਪਤਾ ਨਹੀਂ ਇਹਨਾਂ ਨੂੰ ਚੇਤੇ ਆਉਂਦੇ ਅਨੁਸਾਰ ਇਹਨਾਂ ਦੀ ਰੂਹ ਵਿੱਚ ਕੀ ਕੁਝ ਪ੍ਰਕਾਸ਼ ਹੋ ਜਾਂਦਾ, ਕੀ ਕੁਝ ਤਾਕਤ ਮਿਲ ਜਾਂਦੀ ਹੈ। ਅਸੀਂ ਮੁਕਾਉਂਦੇ ਆ, ਥੱਕ ਜਾਂਦੇ, ਨਹੀਂ ਮੁੱਕਦੇ। ਲਖਪਤ ਰਾਏ ਦੀ ਤਲਵਾਰ ਦੀ ਪਿਆਸ ਨਾ ਬੁਝੀ, ਉਹਦੀ ਮਨਸ਼ਾ ਪੂਰੀ ਨਾ ਹੋਈ। ਭਾਲ ਕਰਨ ਲੱਗ ਪਿਆ ਕਿਸੇ ਤਰੀਕੇ ਬਾਹਰ ਸਿੱਖ ਮਿਲ ਜਾਣ, ਕੋਈ ਮੈਨੂੰ ਕਿਤੇ ਸਿੱਖਾਂ ਦੀ ਦੱਸ ਪਾਵੇ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰਾਂ। ਚੱਲਦਿਆਂ ਗੱਲ ਪਤਾ ਲੱਗ ਗਈ, ਪੰਥ ਪ੍ਰਕਾਸ਼ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ, ਮੈਂ ਕਹਿਣਾ ਚਾਹੁੰਦਾ, ਫਿਰ ਅੱਗੇ ਗੱਲ ਤੋੜਦੇ। ਬਹੁਤ ਧਿਆਨ ਨਾਲ ਸੁਣਿਆ ਜੇ, ਘਰ ਤੇ ਕੱਢ ਹੈ, ਜਦੋਂ ਮਜਬੂਰ ਕਰ ਦਿੰਦੇ ਨੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਵਿਚਾਰੇ। ਘਰ ਤੇ ਕੱਢ ਹੈ, ਬਨ ਲੁਕੈ, ਬਨ ਜੰਗਲ, ਘਰ ਤੇ ਕੱਢ ਹੈ ਬਨ ਲੁਕੈ, ਬਨ ਤਜ ਨੀਰ ਲੁਕਾਹੇ। ਕਈ ਵਾਰੀ ਜੰਗਲਾਂ ਵਿੱਚ ਵੀ ਰਹਿਣਾ ਔਖਾ ਕਰ ਦੇਣਾ, ਸਿੱਖਾਂ ਨੇ ਪਾਣੀਆਂ ਵਿੱਚ ਛਾਲਾਂ ਮਾਰ ਦੇਣੀਆਂ। ਘਰ ਤੇ ਕੱਢ ਹੈ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਜਦ ਮੈਂ ਲੁਕੈ ਤੋਂ ਨਾ ਬਚੈ। ਹੁਣ ਪਾਣੀ ਵਿੱਚ ਛੁੱਬੀ ਮਾਰ ਲੈਣਾ, ਅਕਸਰ ਕਿੰਨਾ ਕੁ ਚਿਰ ਪਾਣੀ ਚ ਰਹਿਣਗੇ, ਸਾਹ ਤੇ ਲੈਣਾ ਹੀ ਹੈ ਨਾ। ਜਦ ਮੈਂ ਲੁਕੈ ਤੋਂ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਇਸ ਇੰਨੀ ਸੋਹਣੀ ਧਰਤੀ ਉੱਤੇ ਸਿੱਖਾਂ ਦੀ ਕੋਈ ਥਾਂ ਨਹੀਂ। ਖੈਰ ਕੰਨ ਵਣ ਦੇ ਛੰਭ ਵਿੱਚ ਜਿੰਨੀ ਵਾਰੀ ਕੋਈ ਇਤਿਹਾਸਕ ਹਵਾਲਾ ਆਉਂਦਾ, ਮੈਂ ਉਨੀ ਵਾਰੀ ਤੁਹਾਡੇ ਅੱਗੇ ਹੱਥ ਜੋੜਨਾ, ਆਪਣੇ ਬੱਚਿਆਂ ਨੂੰ ਲਿਜਾ ਕੇ ਜ਼ਰੂਰ ਦਿਖਾਇਆ ਕਰੋ। ਸ੍ਰੀ ਹਰਗੋਬਿੰਦਪੁਰ ਹੈ ਤਾਂ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ। ਗੁਰਦਾਸ ਨੰਗਲ ਦੀ ਗੜੀ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਹੈ। ਕਲਾਨੌਰ ਇੱਥੇ ਹੀ ਸਾਰਾ ਕੁਝ ਨੇੜੇ ਨੇੜੇ ਹੈ। ਕਾਨੂੰ ਬਣ ਦੇ ਛੰਭ ਵਿੱਚ ਬਹੁਤ ਲੰਮਾ ਜੰਗਲ ਹੈ। ਇਹਦੇ ਜੰਗਲ ਵਿੱਚ ਕੁਝ ਇੱਕ ਸਿੱਖ ਵਿਚਾਰੇ, ਇੱਥੇ ਕਰੀਬ ਗਿਣਤੀ ਜਿਹੜੀ ਹੈ ਉਹ 10,000 ਤੋਂ 15,000 ਦੇ ਵਿੱਚ ਹੈ, ਕਿਉਂਕਿ ਸਾਰੇ ਵਿਦਵਾਨਾਂ ਦੀ ਰਾਏ ਵੱਖੋ ਵੱਖਰੀ ਹੈ। ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਰਤਨ ਸਿੰਘ ਜੱਗੀ, ਇਹਨਾਂ ਸਾਰਿਆਂ ਦੀ ਰਾਏ ਵੱਖੋ ਵੱਖਰੀ, ਪਰ ਮੈਂ ਜਿਹੜਾ ਵਿੱਚੋਂ ਅੰਦਾਜ਼ਾ ਜਿਹਾ ਲੱਗਦਾ ਉਹ ਕਰੀਬ 15,000 ਦੇ ਨੇੜੇ ਸਿੱਖ ਜਿਹੜਾ ਨਾ ਉਹ ਘਰਾਂ ਨੂੰ ਛੱਡ ਕੇ ਵਿਚਾਰੇ ਇੱਥੇ ਲੁਕੇ ਨੇ, ਇੱਥੇ ਬੈਠੇ ਨੇ। ਆਮ ਕਰਕੇ ਨਾ ਜੰਗਲਾਂ ਵਿੱਚੋਂ ਦੀ ਕੋਈ ਜਾਇਆ ਨਹੀਂ ਸੀ ਕਰਦਾ, ਕਿਉਂਕਿ ਬੜਾ ਡਰਾਉਣਾ ਜੰਗਲ ਹੁੰਦਾ ਸੀ। ਹੁਣ ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਆਪਣੇ ਵੱਲੋਂ ਤਿਆਰੀ ਕਰਕੇ ਬਹੁਤ ਸਾਰੀ ਫੌਜ ਲੈ ਕੇ ਤੇ ਉਹ ਇਸ ਜੰਗਲ ਦੇ ਵਿੱਚ ਆਉਂਦਾ ਹੈ, ਇੱਥੇ ਆਉਂਦਾ ਹੈ। ਤੇ ਇੱਥੇ ਥੋੜਾ ਜਿਹਾ ਧਿਆਨ ਹੋਰ ਦਿਓ, ਕਿਉਂਕਿ ਕੁਝ ਇੱਕ ਨਾਂ ਨੇ ਜਿਹੜਾ ਯਹੀਆ ਖਾਨ ਦਾ ਪੁੱਤਰ ਹੈ, ਉਹਦਾ ਨਾਂ ਹੈ ਨਾਰ ਖਾਨ। ਸੌਖਾ ਯਾਦ ਰਹਿ ਜਾਏਗਾ ਮੇਰਾ ਖਿਆਲ ਹੈ। ਲਖਪਤ ਰਾਏ ਦਾ ਆਪਣਾ ਪੁੱਤਰ ਹੈ ਹਰਭਜ। ਇਹ ਦੋਵੇਂ ਜਣੇ ਇਸ ਜੰਗ ਵਿੱਚ ਨੇ, ਅੱਲੜ ਉਮਰ ਦੇ ਸਨ, ਨਹੀਂ ਸੀ ਵਾਲਾ ਗਿਆਨ, ਤੇ ਦੋਵੇਂ ਜਣੇ ਮਾਰੇ ਗਏ। ਜਦੋਂ ਇਹ ਦੋਵੇਂ ਜਣੇ ਮਾਰੇ ਗਏ, ਉਦੋਂ ਲਖਪਤ ਰਾਏ ਹੋਰ ਬੁਖਲਾ ਉੱਠਿਆ, ਉਹਦੀਆਂ ਅੱਖਾਂ ਅੱਗੇ ਕ੍ਰੋਧ ਦੀ ਹਨੇਰੀ, ਦਿਲ ਵਿੱਚ ਬਦਲਾ ਲੈਣ ਦੀ ਭਾਵਨਾ, ਅਤਿਅੰਤ ਪਾਪ ਦੀ ਬਿਰਤੀ ਲੈ ਕੇ ਉਹਨੇ ਫਿਰ ਇੱਕ ਉਪਰਾਲਾ ਕੀਤਾ। ਉਹਨੇ ਉਸ ਵੇਲੇ ਆਪਣੇ ਫੌਜੀਆਂ ਦੇ ਦੁਆਰਾ ਕੁਝ ਇੱਕ ਤਰਖਾਣ ਬੁਲਵਾਏ, 3,000 ਤਰਖਾਣ ਬੁਲਵਾਏ ਇਲਾਕੇ ਵਿੱਚੋਂ, ਤੇ ਅੱਜ ਵਰਗੀਆਂ ਮਸ਼ੀਨਾਂ ਨਹੀਂ ਸਨ।
3000 ਤਰਖਾਣ ਬੁਲਾ ਕੇ ਉਹਨੇ ਉਪਰਾਲਾ ਕੀਤਾ ਵੀ ਇਹ ਜੰਗਲ ਨੂੰ ਕੱਟ ਦਿਓ ਕਿਉਂਕਿ ਇਹਦੇ ਵਿੱਚ ਮੈਂ ਜਾ ਨਹੀਂ ਸਕਦਾ, ਮੇਰੀਆਂ ਫੌਜਾਂ ਨਹੀਂ ਜਾ ਨਹੀਂ ਸਕਦੀਆਂ ਤੇ ਅੰਦਰ ਵਸਦੇ ਸਿੱਖਾਂ ਨੂੰ ਮੈਂ ਪਕੜ ਨਹੀਂ ਸਕਦਾ। ਉਹਨੇ ਕੋਸ਼ਿਸ਼ ਕੀਤੀ, ਕਹਿਣ ਲੱਗੇ ਜੰਗਲ ਨੂੰ ਕੱਟ ਦਿਓ, ਲੇਕਿਨ ਹੁਣ 3000 ਬੰਦੇ ਹੱਥੀ ਜੰਗਲ ਕੱਟਣ ਉਹ ਕਿੰਨੇ ਕੁ ਦਿਨ ਕੱਟ ਸਕਦੇ ਸਨ ਵਿਚਾਰੇ, ਜਦੋਂ ਥੋੜਾ ਬਹੁਤਾ ਜੰਗਲ ਕੱਟਿਆ ਜਾਣਾ, ਉਹਦੇ ਕੋਲ ਸਬਰ ਨਾ ਹੋਇਆ, ਉਹਨੇ ਜੰਗਲ ਕੱਟਣਾ ਬੰਦ ਕਰ ਦਿੱਤਾ। ਕਹਿਣ ਲੱਗੇ ਨਹੀਂ ਜੰਗਲ ਕੱਟਣਾ ਬੰਦ ਕਰ ਦਿਓ, ਬੰਦ ਕਰਵਾ ਦਿੱਤਾ। ਹੁਣ ਆਪਣੇ ਦਿਮਾਗ ਵਿੱਚ ਇਸ ਨਕਸ਼ੇ ਨੂੰ ਬਣਾਇਓ, ਇਹ ਜਿਹੜਾ ਸ਼ੰਭ ਹੈ, ਇਹ ਜਿਹੜਾ ਜੰਗਲ ਹੈ, ਇਹਦੇ ਚਾਰੇ ਪਾਸੇ ਦੀ ਅਵਸਥਾ ਕੀ ਹੈ। ਇੱਕ ਪਾਸੇ ਪਹਾੜੀ ਹੈ ਛੋਟੀ ਜੀ, ਉਸ ਪਹਾੜੀ ਦੇ ਉੱਤੇ ਪਹਾੜੀ ਫੌਜਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੀ ਅੰਡਰ ਸੀ ਉਹ। ਉਹਨਾਂ ਨੇ ਆਪਣੇ ਵੱਲੋਂ ਪੱਥਰ, ਵੱਟੇ, ਗੋਲੀਆਂ, ਇਹ ਸਾਰਾ ਕੁਝ ਉਹਨਾਂ ਦੇ ਕੋਲ ਹੈ। ਇੱਕ ਪਾਸਾ ਜੰਗਲ ਦਾ ਇਹ ਹੈ, ਦੂਜੇ ਪਾਸੇ ਜੰਗਲ ਦੇ ਰਾਵੀ ਵਗਦੀ ਹੈ ਤੇ ਉਹਦੇ ਚੋਂ ਵੀ ਹੜ ਆਇਆ। ਤੀਜਾ ਪਾਸਾ, ਉਸ ਪਾਸੇ ਇਹ ਖੁਦ ਲਖਪਤ ਰਾਏ ਆਪਣੀਆਂ ਤੋਪਾਂ, ਗੋਲੀਆਂ, ਫੌਜਾਂ ਲੈ ਕੇ ਖਲੋਤਾ ਹੋਇਆ। ਤਿੰਨ ਪਾਸੇ ਮੇਰਾ ਖਿਆਲ ਸਾਡੇ ਦਿਮਾਗ ਚ ਆ ਜਾਣੇ ਚਾਹੀਦੇ ਨੇ। ਚੌਥਾ ਪੱਖ, ਚੌਥੇ ਵਾਲੇ ਪਾਸੇ ਇਸ ਪਾਪੀ ਨੇ ਜੰਗਲ ਨੂੰ ਅੱਗ ਲਾ ਦਿੱਤੀ। ਹੁਣ ਜਦੋਂ ਜੰਗਲ ਨੂੰ ਅੱਗ ਲੱਗੀ, ਉਦੋਂ ਸੇਕ ਲੱਗਿਆ। ਔਰ ਮੈਂ ਇਤਨੀ ਵੀ ਅਰਜ਼ ਕਰਾਂ, ਇਹ ਮਈ ਮਹੀਨੇ ਸ਼ੁਰੂਆਤ ਮਾਰਚ ਤੋਂ ਹੋਇਆ। ਸਿੱਖੀ ਵਿੱਚ 3 ਘੱਲੂਘਾਰੇ ਨੇ, ਇਹ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਸਿੱਖੀ ਵਿੱਚ 3 ਘੱਲੂਘਾਰੇ ਨੇ, ਇੱਕ ਛੋਟਾ ਘੱਲੂਘਾਰਾ ਇਹ ਮਈ ਦੇ ਮਹੀਨੇ 1 ਮਈ ਨੂੰ ਮਨਾਇਆ ਜਾਂਦਾ। ਸ਼ੁਰੂਆਤ ਮਾਰਚ ਤੋਂ ਹੋ ਗਈ ਸੀ ਕਿਉਂਕਿ ਲੰਮੀ ਲੜਾਈ ਚੱਲੀ ਹੈ। ਇਹ ਮਾਰਚ ਦੇ ਮਈ ਦੇ ਮਹੀਨੇ 1746 ਦਾ ਵਾਕਾ ਹੈ। ਅੱਜ ਕੋਈ ਬਹੁਤੇ ਸਨ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਇੱਕੋ ਹੀ ਚੱਲਣਾ ਹੈ। 1746 ਦਾ ਇਹ ਭਾਣਾ ਵਰਤਿਆ। ਔਰ ਯਾਦ ਰੱਖੋ, ਮਈ ਦੇ ਮਹੀਨੇ, ਅਪ੍ਰੈਲ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ ਉਦਾਂ ਹੀ ਕਹਿਰ ਵਰਤਦਾ। ਤੇ ਇਹੋ ਜਿਹੀ ਗਰਮੀ ਦੇ ਵਿੱਚ ਜਦੋਂ ਅੱਗ ਲੱਗੀ ਹੋਈ ਹੈ ਜੰਗਲ ਨੂੰ, ਇੱਕ ਪਾਸੇ ਰਾਵੀ ਚੜੀ ਹੋਈ ਹੈ, ਇੱਕ ਪਾਸੇ ਜੇ ਉਹ ਪਹਾੜ ਨੂੰ ਚੜਨ ਦੀ ਕੋਸ਼ਿਸ਼ ਕਰਦੇ ਨੇ, ਉਥੋਂ ਇੱਟਾਂ ਵੱਟੇ ਤੇ ਗੋਲੀਆਂ ਜਿਹੜੀਆਂ ਉਹ ਸ਼ਰਿਆਂ ਮੌਤ ਦਾ ਸਵਾਗਤ ਕਰਦੀਆਂ, ਸਿੱਖਾਂ ਦਾ ਸਵਾਗਤ ਕਰਦੀਆਂ, ਨਾ ਵਿਚਾਰੇ ਉਧਰ ਜਾ ਸਕਦੇ ਨੇ, ਨਾ ਰਾਵੀ ਵਿੱਚੋਂ ਲੰਘ ਸਕਦੇ ਨੇ। ਤੇ ਆਖਿਰਕਾਰ ਇਸ ਤਰ੍ਹਾਂ ਜਦੋਂ ਚਾਰੇ ਪਾਸੇ ਉਹਨਾਂ ਨੇ ਮੱਲ ਲਏ ਤੇ ਅੱਗ ਲਾ ਦਿੱਤੀ, ਫਿਰ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ। ਇਹ ਗੱਲ ਮੈਂ ਹੋਰ ਪਹਿਲੋਂ ਹੀ ਕਹਿ ਦਿਆਂ, ਇਹ ਸਾਰੇ ਬੋਲ ਜਿਹੜੇ ਰਸ ਤੁਹਾਡੇ ਨਾਲ ਸਾਂਝੇ ਕਰ ਰਿਹਾ ਰਤਨ ਸਿੰਘ ਪੰਗੂ ਦੇ ਨੇ। ਕਰਮ ਸਿੰਘ ਸਟੋਰੀਆਂ ਨੇ ਗੱਲ ਲਿਖੀ, ਪਹਿਲੋਂ ਮੈਂ ਉਹ ਗੱਲ ਕਰਦਿਆਂ। ਉਹ ਕਹਿੰਦਾ, ਰਤਨ ਸਿੰਘ ਪੰਗੂ, ਮੇਰਾ ਜੀ ਕਰਦਾ ਤੇਰੇ ਹੱਥ ਚੁੰਮ ਲਵਾਂ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਇਤਨੀਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਤੂੰ, ਜੀ ਕਰਦਾ ਮੈਂ ਤੇਰਾ ਹੱਥ ਚੁੰਮਣਾ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਉਹਨਾਂ ਗੱਲ ਕਰਦੇ ਨੇ, ਮੈਂ ਗੱਲ ਉਸੇ ਵੱਲ ਆਵਾਂ। ਰਤਨ ਸਿੰਘ ਪੰਗੂ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗੇ, ਅੱਧੀ ਮੌਤ ਮੁਸਾਫਰੀ। ਜਦੋਂ ਕਦੇ ਮੁਸਾਫਰੀ ਵਿੱਚ ਜਾਣਾ ਪੈ ਜਾਏ ਬੰਦੇ ਨੂੰ, ਅੱਧੀ ਮੌਤ ਹੁੰਦੀ ਕਿਉਂਕਿ ਘਰ ਦੇ ਸਾਰੇ ਸੁੱਖ ਤਿਆਗਣੇ ਪੈਂਦੇ ਨੇ। ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਜੋ ਮਿਲੇ ਹਾਲਾਤਾਂ ਨਾਲ ਸਮਝੌਤਾ ਕਰਨਾ ਪੈਂਦਾ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਕਹਿਣ ਲੱਗੇ, ਇੱਕ ਮੁਸਾਫਰੀ ਹੋਵੇ ਉੱਤੋਂ ਭੁੱਖੇ ਰਹਿਣਾ ਪੈ ਜਾਏ ਮੁਸਾਫਰੀ ਦੇ ਵਿੱਚ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਉਹਾਂ ਆਣ ਦੋ ਮਿਲੇ ਜੈ ਭਇਓ ਖਾਲਸੇ ਦੁੱਖ। ਕਹਿਣ ਲੱਗੇ, ਖਾਲਸੇ ਕੋਲ ਦੋਵੇਂ ਆ ਕੇ ਉੱਥੇ ਮਿਲ ਗਈਆਂ। ਇੱਕ ਭੁੱਖ ਵੀ ਕਹਿਰਾਂ ਦੀ ਹੈ, ਖਾਣ ਲਈ ਕੁਝ ਨਹੀਂ। ਘੋੜਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਵਿਚਾਰੇ, ਕਮਜ਼ੋਰ ਹੋਏ ਘੋੜੇ, ਕਈ ਕਈ ਦਿਨਾਂ ਦੇ ਭੁੱਖੇ ਨਹੀਂ ਚੱਲ ਪਾਉਂਦੇ। ਰਤਨ ਸਿੰਘ ਪੰਗੂ ਨੇ ਲਿਖਿਆ, ਕਹਿਣ ਲੱਗੇ, ਜੇ ਪਹਾੜੀ ਤੇ ਚੜਾਉਣ ਲੱਗਦੇ ਨੇ ਉਹ ਵਿਚਾਰੇ, ਇੰਨੀ ਤਾਕਤ ਨਹੀਂ ਹੈ, ਡਿੱਗ ਪੈਂਦੇ ਨੇ ਖੱਡਾਂ ਵਿੱਚ, ਤੇ ਸਿੱਖ ਫਿਰ ਘੋੜਿਆਂ ਦਾ ਵੀ ਸਾਥ ਛੱਡ ਦਿੰਦੇ ਨੇ। ਨਾ ਘੋੜੇ ਸਾਥ ਦਿੰਦੇ ਨੇ ਭੁੱਖ ਦੇ ਕਾਰਨ, ਨਾ ਕੋਈ ਹੋਰ ਸਾਧਨ ਬਣਦਾ। ਤੇ ਇੱਕ ਮੁਸਾਫਰੀ, ਇੱਕ ਭੁੱਖ ਕਹਿਰਾਂ ਦੀ, ਇੱਕ ਚਾਰੇ ਪਾਸਿਆਂ ਤੋਂ ਇਵੇਂ ਦੁਸ਼ਮਣ ਜਿਹੜਾ
ਉਹ ਮੌਤ ਦੇ ਫਤਵੇ ਲੈ ਕੇ ਚਾਰੇ ਪਾਸੇ ਖਲੋਤਾ ਹੋਇਆ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਟੋਲਾ ਜਿਹਾ ਬਣਾਇਆ, ਜਿਵੇਂ ਕਿਵੇਂ ਹੋ ਸਕੇ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ। ਇੱਕ ਟੋਲਾ ਜਿਹਾ ਬਣਾ ਕੇ ਗੁਰੂ ਕੇ ਸਿੱਖਾਂ ਨੇ ਉਥੋਂ ਇੱਕ ਪਾਸੇ ਨੂੰ ਨਿਕਲਣਾ ਸ਼ੁਰੂ ਕੀਤਾ। ਇੱਕ ਦਿਨ ਦੇ ਵਾਕਿਆ ਵਿੱਚ, ਹਾਲਾਂਕਿ ਲੰਮਾ ਸਮਾਂ ਚੱਲਿਆ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ, ਪਰ ਇੱਕ ਦਿਨ ਦੇ ਵਿੱਚ ਕਰੀਬ 10,000 ਸਿੱਖ ਇੱਕ ਦਿਨ ਦੇ ਵਿੱਚ, ਜਦੋਂ ਵੱਡੇ ਘੱਲੂਘਾਰੇ ਵਰਤੇ ਨੇ, 3 ਘੱਲੂਘਾਰੇ ਨੇ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਇੱਕ ਛੋਟਾ ਘੱਲੂਘਾਰਾ 1746 ਦਾ, ਇੱਕ ਵੱਡਾ ਘੱਲੂਘਾਰਾ 1762 ਦਾ, ਉਹ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਚ ਸਾਂਝਾ ਕਰਾਂਗਾ, ਇੱਕ 5-6 June 1984 ਦਾ, ਜਿਹਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ। ਇਹਦੇ ਅਰਥ ਕੀਤੇ ਨੇ ਰਤਨ ਸਿੰਘ ਜੱਗੀ ਨੇ, ਉਹਨੇ ਅਰਥ ਕੀਤੇ ਨੇ ਵੀ ਤਾਂ ਨੀਲਾ ਤਾਰਾ ਨਾਂ ਤਾਂ ਰੱਖਿਆ ਸੀ ਕਿਉਂਕਿ ਉਸ ਵੇਲੇ ਬਹੁਤੇ ਸਿੱਖ ਦਰਬਾਰ ਸਾਹਿਬ ਵਿਚ ਨੀਲੀਆਂ ਪੱਗਾਂ ਵਾਲੇ ਸਨ। ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦਾ ਖਾਤਮਾ ਕਰਨ ਦੀ ਇਸ ਓਪਰੇਸ਼ਨ ਦਾ ਨਾਂ ਹੀ ਬਲਿਊ ਸਟਾਰ ਰੱਖਿਆ ਗਿਆ ਸੀ। ਗੱਲ ਵੱਖਰੀ, ਮੈਂ ਫਿਰ ਵਾਪਸ ਜਾਣਾ ਚਾਹੁੰਦਾ। ਇਹ ਛੋਟੇ ਘੱਲੂਘਾਰੇ ਦਾ ਦੱਸ ਤੁਹਾਡੇ ਨਾਲ ਜ਼ਿਕਰ ਕਰਦੇ ਆ, ਇਹਦੇ ਵਿਚ ਕਰੀਬ 10,000 ਸਿੱਖ ਇੱਕੋ ਦਿਨ ਵਿਚ ਸ਼ਹੀਦ ਹੋਇਆ। ਇਹਨੂੰ ਸਿੱਖ ਜਗਤ ਵਿਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸ ਗੁਰੂ ਕੇ ਸਿੱਖਾਂ ਦੇ ਵਿਚੋਂ ਭਾਈ ਚੜਤ ਸਿੰਘ ਸ਼ੁਕਰ ਚੱਕੀਆ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ, ਮੈਂ ਬਹੁਤਾ ਖਿਲਾਰਾ ਨਹੀਂ ਪਾਉਣਾ ਤਾਂ ਕਿ ਆਪਾਂ ਨੂੰ ਸਮਝ ਲੱਗਦੀ ਰਹੇ, ਨਵਾਬ ਕਪੂਰ ਸਿੰਘ ਇਸ ਕਾਨੂੰ ਬਣ ਦੇ ਸ਼ੰਭ ਵਿਚ ਸੀ ਉਦੋਂ, ਜੱਸਾ ਸਿੰਘ ਆਲੂਵਾਲੀਆ ਇਸ ਘੇਰੇ ਵਿਚ ਸੀ, ਉਹ ਵੀ ਇਸ ਕਾਨੂੰ ਬਣ ਦੇ ਸ਼ੰਭ ਵਿਚ ਗੁਰੂ ਕੇ ਸਿੱਖਾਂ ਦੇ ਨਾਲ ਹੈ। ਕੁਝ ਇੱਕ ਸਿੱਖ ਅੱਗ ਵਿਚ ਸੜ ਗਏ, ਕੁਝ ਇੱਕ ਸਿੱਖ ਉਸ ਵੇਲੇ ਇਹ ਲਖਪਤ ਰਾਏ ਦੀਆਂ ਤੋਪਾਂ ਦੇ ਅੱਗੇ ਆਪਣਾ ਆਪਾ ਵਾਰ ਗਏ, ਕੁਝ ਇੱਕ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਇੱਕ ਸਿੱਖ ਜਦੋਂ ਉਹ ਪਹਾੜੀ ਚੜਦੇ ਨੇ ਉਧਰੋਂ ਮਾਰੇ ਹੋਏ ਵੱਟੇ ਇੱਟਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਅੰਤ ਕਰ ਗਏ, ਸ਼ਹਾਦਤਾਂ ਦਾ ਜਾਮ ਪੀ ਗਏ। ਬੜੇ ਦੁਖਦਾਈ ਬੋਲ ਲਿਖੇ ਨੇ ਜਿਹੜੇ ਦਾਸ ਤੁਹਾਡੇ ਨਾਲ ਹੁਣ ਸਾਂਝੇ ਕਰਨ ਲੱਗਾ, ਇਹ ਵੀ ਰਤਨ ਸਿੰਘ ਪੰਗੂ ਦੇ ਨੇ। ਉਹਨੇ ਬਚਨ ਲਿਖੇ ਨੇ, ਕਹਿਣ ਲੱਗੇ ਜਦੋਂ ਫਿਰ ਗੁਰੂ ਕੇ ਸਿੱਖ ਇਸ ਰਾਵੀ ਦੇ ਕਿਨਾਰੇ ਕਿਨਾਰੇ ਜਾਣ ਲੱਗੇ, ਹੁਣ ਉੱਥੇ 2-2 ਕਿਲੋਮੀਟਰਾਂ ਤੱਕ ਦੂਰ ਰੇਤਾ ਪਿਆ ਹੁੰਦਾ ਸੀ ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਜਦੋਂ ਗੁਰੂ ਕੇ ਸਿੱਖ ਉਸ ਰੇਤੇ ਉੱਤੇ ਤੁਰਦੇ ਨੇ, ਹੁਣ ਮਈ ਮਹੀਨੇ ਦੀ ਗਰਮੀ, ਅਪ੍ਰੈਲ ਦਾ ਅੰਤ ਤੇ ਮਈ ਦਾ ਆਰੰਭ ਹੈ, ਉਸ ਮਹੀਨਿਆਂ ਦੀ ਗਰਮੀ ਤੇ ਉੱਥੇ ਇੰਨੀ ਕੁ ਤਪਸ਼ ਵਾਲੀ ਰੇਤ ਹੈ ਤੇ ਜਦੋਂ ਸਿੱਖ ਉਹਦੇ ਉੱਤੇ ਤੁਰਦੇ ਨੇ ਸਾਰਿਆਂ ਦੇ ਪੈਰਾਂ ਵਿੱਚ ਛਾਲੇ ਹੋ ਗਏ, ਤਪਦੀ ਰੇਤ ਨੇ ਜ਼ਖਮ ਕਰ ਦਿੱਤੇ, ਤੁਰਨਾ ਹੋਇਆ। ਰਤਨ ਸਿੰਘ ਪੰਗੂ ਦੇ ਬੋਲ ਨਾਲ ਮੈਂ ਸਾਂਝੀ ਕਰਾਂ। ਉਹਨੇ ਬਚਨ ਲਿਖੇ ਨੇ, ਫਾਰ ਫਾਰ ਕਪਰੇ ਨਿਜ ਕੇਰੇ, ਪਾੜ ਪਾੜ ਕੇ ਆਪਣੇ ਤਨ ਦੇ ਕੱਪੜੇ, ਫਾਰ ਫਾਰ ਕਪਰੇ ਨਿਜ ਕੇਰੇ, ਨਿਜ ਨਿਜ ਬੰਧਿਓ ਪੈਰਨ ਕੇਰੇ। ਕਹਿਣ ਲੱਗੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਜਦੋਂ ਨਾ ਤੁਰ ਹੋਇਆ ਤੇ ਆਪਣੇ ਇਸ, ਕਿਸੇ ਨੇ ਚੋਲੇ ਦਾ ਕੱਪੜਾ ਪਾੜ ਲਿਆ, ਕਿਸੇ ਨੇ ਪੱਗ ਦਾ ਕੱਪੜਾ ਪਾੜ ਲਿਆ, ਕਿਸੇ ਨੇ ਆਪਣੇ ਹੋਰ ਜੋ ਕੱਪੜਾ ਉਸ ਵੇਲੇ ਮਿਲ ਸਕਿਆ ਉਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਆਪਣੇ ਪੈਰਾਂ ਨੂੰ ਬੰਨਿਆ, ਕਿਉਂਕਿ ਉਹ ਜਿਹੜੀ ਰੇਤੀ ਹੈ ਨਾ, ਇਤਨੀ ਗਰਮ ਰੇਤ ਹੈ, ਉਹ ਤੁਰਨ ਨਹੀਂ ਦਿੰਦੀ। ਇੱਕ ਪਲ ਮੈਂ ਇੱਥੇ ਰੁਕਣ ਲੱਗਾ, ਮੈਨੂੰ ਮਾਫ ਕਰਿਓ ਜੇ ਅਜੋਕੇ ਸਮੇਂ ਚ ਪੁੱਛ ਕੇ ਦੇਖੋ ਤੁਸੀਂ, ਘਰ ਆਪਾਂ ਘਰਾਂ ਚ ਬੈਠੇ ਸਿੱਖੀ ਨਹੀਂ ਪਾਲ ਸਕਦੇ। ਇਹਨਾਂ ਲੋਕਾਂ ਦੀਆਂ ਮੁਸੀਬਤਾਂ ਦਾ ਇੱਕ ਪਲ ਵਿਚ ਹੱਲ ਹੋ ਜਾਣਾ, ਕੋਈ ਵੱਡੀ ਗੱਲ ਨਹੀਂ, ਇੱਕ ਪਲ ਵਿਚ ਇਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਜਾਣੀਆਂ। ਸਿਰਫ ਇਹਨਾਂ ਨੇ ਇੱਕੋ ਹੀ ਸ਼ਬਦ ਕਹਿਣਾ, ਹੱਥ ਖੜੇ ਕਰਕੇ ਇੱਕ ਸ਼ਬਦ ਕਹਿਣਾ, ਭਾਈ ਮੈਂ ਸਿੱਖ ਨਹੀਂ, ਮੈਨੂੰ ਮੁਸਲਮਾਨ ਬਣਾ ਲਿਓ,
ਮੈਂ ਧਰਮ ਦੀ ਪਾਲਣਾ ਹੀ ਕਰਨੀ ਹੈ, ਮੁਸਲਮਾਨ ਹੋਇਆ ਤਾਂ ਕੀ ਹੋਇਆ, ਸਿਰਫ ਇੱਕ ਸ਼ਬਦ ਕਹਿ ਦੇਣੇ ਲੋਕ ਤੇ ਇਹਨਾਂ ਦੀਆਂ ਸਮੁੱਚੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਲੇਕਿਨ ਧੰਨੋ ਗੁਰੂ ਕੇ ਸਿੱਖੋ, ਤੁਸੀਂ ਹਰ ਮੁਸੀਬਤ ਗੱਲ ਨਾਲ ਲਾਉਣ ਲਈ ਤਿਆਰ ਹੋ, ਭੁੱਖ ਨੂੰ ਵੀ ਕੱਟਣ ਲਈ ਤਿਆਰ ਹੋ, ਗੋਲੀਆਂ ਅੱਗੇ ਛਾਤੀਆਂ ਲਾਉਣ ਲਈ ਵੀ ਤਿਆਰ ਹੋ, ਆਪਣਾ ਆਪਾ ਵਾਰਨ ਲਈ ਵੀ ਤਿਆਰ ਹੋ, ਪਰ ਇੱਕ ਸ਼ਬਦ ਕੋਈ ਸਿੱਖ ਮੂੰਹੋਂ ਨਹੀਂ ਕਹਿੰਦਾ ਭਈ ਮੈਂ ਅੱਜ ਤੋਂ ਬਾਅਦ ਸਿੱਖ ਨਹੀਂ ਰਹਿਣਾ। ਨਾ ਘਰ ਪਰਿਵਾਰ ਨਾ ਕੁਛ ਵੀ, ਜੰਗਲਾਂ ਵਿੱਚ ਰਹਿੰਦੇ ਆ, ਦੋ ਵਕਤ ਦੀ ਰੋਟੀ ਵੀ ਨਾ ਮਿਲੇ ਜਿਸ ਧਰਮ ਦੇ ਵਿੱਚੋਂ। ਤੁਸੀਂ ਸੋਚ ਕੇ ਦੇਖੋ, ਹਰ ਵਕਤ ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਲੇਕਿਨ ਇਸ ਵੇਲੇ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਜੀਵਨ ਵਿੱਚ ਅਡੋਲਤਾ ਬਣਾਈ ਰੱਖਦੇ ਨੇ, ਕਿਸੇ ਪੱਖੋਂ ਵੀ ਨਹੀਂ ਡੋਲੇ। ਅੱਜ ਅਸੀਂ ਖਿਮਾ ਕਰਿਓ ਜੇ, ਅੱਜ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਲਾ ਲਾ ਕੇ ਬਰਸੀਆਂ ਮਨਾਉਂਦੇ ਹਾਂ ਨਾ, ਮੇਰੇ ਕੋਲ ਰਹਿ ਨਹੀਂ ਹੁੰਦਾ, ਮੈਂ ਸੱਚ ਗੱਲ ਕਹਿ ਦਿੰਦਾ, ਤੇ ਉਹਨਾਂ ਦੇ ਬਾਰੇ ਵਿੱਚ ਸੋਚੀਏ, ਉਹ ਕਦੇ ਗੁਰੂ ਕੇ ਸਿੱਖਾਂ ਤੋਂ ਭਾਈ ਮਨੀ ਸਿੰਘ ਦਾ ਦਿਨ ਵੀ ਮਨਾਇਆ? ਤੈਨੂੰ ਯਾਦ ਹੈ ਜੱਸਾ ਸਿੰਘ ਰਾਮਗੜੀਆ? ਤੈਨੂੰ ਯਾਦ ਹੈ ਜੱਸਾ ਸਿੰਘ ਆਲੂਵਾਲੀਆ? ਤੈਨੂੰ ਯਾਦ ਹੈ ਨਵਾਬ ਕਪੂਰ ਸਿੰਘ? ਆ ਤੁਰੇ ਜਾ ਰਹੇ ਨੇ, ਪੈਰਾਂ ਵਿੱਚ ਜ਼ਖਮ ਹੋ ਗਏ, ਸਿੱਧੇ ਤੁਰ ਨਹੀਂ ਹੁੰਦਾ। ਉਹਨਾਂ ਨੇ ਪੈਰਾਂ ਦੇ ਥੱਲੇ ਕੱਪੜੇ ਬੰਨੇ, ਪੱਗਾਂ ਪਾੜ ਪਾੜ ਕੇ ਬੰਨੀਆਂ, ਤੁਰ ਸਕੀਏ। ਬਚਨ ਲਿਖੇ ਨੇ ਬੜੇ ਪਿਆਰੇ, ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਤੋਪੀ ਜਲਤੇ ਪੈਰਨ ਕੇਰੇ। ਕਹਿਣ ਲੱਗੇ ਪਰ ਤੁਰੇ ਜਾਂਦਿਆਂ ਨੇ ਫਿਰ ਵੀ ਪੈਰ ਛੱਡਦੇ ਨੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਇਸ ਵਿਧ ਮੁਸੀਬਤ ਭਈ ਤਸਕੇਰੀ, ਇਸ ਤਰ੍ਹਾਂ ਦੀ ਉੱਥੇ ਬਹੁਤ ਵੱਡੀ ਮੁਸੀਬਤ ਬਣੀ, ਪਰ ਗੁਰੂ ਕੇ ਸਿੱਖਾਂ ਨੇ ਹਰ ਮੁਸੀਬਤ ਦਾ ਟਾਕਰਾ ਹੱਸ ਕੇ ਕੀਤਾ। ਰੱਬੀ ਬਾਣੀ ਦੇ ਬਚਨ ਕਹਿੰਦੇ ਆ, ਜਿਨ੍ਹਾਂ ਦੇ ਅੰਦਰ ਤਮੰਨਾ ਹੋਵੇ ਉਹਨਾਂ ਨੂੰ ਪਤਾ ਹੈ, ਮੈਂ ਸੱਚੇ ਪਾਤਸ਼ਾਹ ਭੁੱਖ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਹਰੇਕ ਦੁੱਖ ਆਪਣੀ ਜ਼ਿੰਦਗੀ ਚ ਸਾਰ ਲਾਂਗਾ, ਲੇਕਿਨ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਹੀ। ਕਿਤਨਾ ਕਿਰਦਾਰ ਹੋਵੇਗਾ ਉਹਨਾਂ ਸਮਿਆਂ ਚ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਵੀ ਸਿੱਖੀ ਦੀ ਪ੍ਰਤਿਪਾਲਣਾ ਕਰ ਰਹੇ ਨੇ। ਖੈਰ, ਜ਼ਾਲਮ ਨੇ ਅਨੇਕਾਂ ਤਰੀਕਿਆਂ ਸਿੱਖੀ ਦਾ ਸ਼ਿਕਾਰ ਕੀਤਾ, ਕਰੀਬ 10,000 ਗੁਰੂ ਕਾ ਸਿੱਖ ਇਸ ਕਾਨੂੰ ਬਣ ਦੇ ਛੰਭ ਵਿੱਚ ਤੇ ਕੁਝ ਕਰਾਬੀ ਦੇ ਕਿਨਾਰੇ ਇੱਥੇ ਸ਼ਹਾਦਤ ਦੇ ਜਾਮ ਪੀ ਗਏ। ਜਿਹੜੇ ਕੁਝ ਬਚੇ ਉਹ ਅਗਾਂਹ ਲੰਘ ਗਏ, ਕੁਝ ਕੁ ਸਿੱਖ ਬਚੇ ਉਹ ਅਗਾਂਹ ਲੰਘ ਗਏ, ਕੁਝ ਇੱਕ ਸਿੱਖ ਉਹ ਜਿਨ੍ਹਾਂ ਨੂੰ ਪੂਰਨ ਤੌਰ ਤੇ ਮੌਤ ਨਹੀਂ ਸੀ ਆਈ, ਕੁਝ ਇੱਕ ਸਿੱਖ ਉਹ ਜਿਹੜੇ ਭੁੱਖੇ ਹੋਣ ਕਰਕੇ ਦੌੜ ਨਾ ਸਕੇ, ਕੁਝ ਇੱਕ ਸਿੱਖ ਉਹ ਜਿਹੜੇ ਬਜ਼ੁਰਗੀ ਹੋਣ ਦੇ ਨਾਤੇ ਅੱਗੇ ਰਲ ਕੇ ਨਾਲ ਨਾ ਰਲ ਸਕੇ। ਉਹਨਾਂ ਵਿੱਚੋਂ 3,000 ਸਿੱਖਾਂ ਨੂੰ ਇਸ ਲਖਪਤ ਰਾਏ ਨੇ ਕੈਦੀ ਬਣਾ ਲਿਆ, ਇਹਨਾਂ ਨੂੰ ਫਿਰ ਲੈ ਕੇ ਚਲਾ ਗਿਆ ਇਸੇ ਨਖਾਸ ਚੌਂਕ ਵਿੱਚ। ਲਾਹੌਰ ਦੇ ਲਾਗੇ ਆਏ, ਮੈਂ ਵਾਰ ਵਾਰ ਬੇਨਤੀ ਕਰਾਂ, ਇੱਥੇ ਲੈ ਕੇ ਚਲਾ ਗਿਆ। ਇੱਥੇ 3,000 ਸਿੱਖਾਂ ਨੂੰ ਫਿਰ ਦੁਬਾਰੇ ਇਹਨੇ ਥੋੜੇ ਥੋੜੇ ਕਰਕੇ ਕਈ ਦਿਨਾਂ ਵਿੱਚ ਇਹਨਾਂ ਦਾ ਫਿਰ ਦੁਬਾਰੇ ਕਤਲ ਕੀਤਾ। ਕੱਲੇ ਨਖਾਸ ਚੌਂਕ ਦੇ ਸ਼ਹੀਦ ਸਾਡੇ ਕੋਲ ਕਿੰਨੇ ਨੇ, ਪਰ ਸਾਨੂੰ ਖੁਦ ਨੂੰ ਨਖਾਸ ਚੌਂਕ ਦਾ ਵੀ ਨਹੀਂ ਪਤਾ ਭਈ ਚੌਂਕ ਕਿਹੜਾ ਹੈ। ਸਿੱਖਾਂ ਦੇ ਜੀਵਨ ਵਿੱਚ ਅੱਤ ਦੀ ਮੁਸੀਬਤ ਬਣੀ, ਜਿੰਨੇ ਕੁ ਵੀ ਬਚ ਸਕੇ ਆਪਣੀ ਜ਼ਿੰਦਗੀ ਤੇ ਨਾਲ ਸਿੱਖੀ ਨੂੰ ਬਚਾਉਂਦੇ ਲੁਕਰੇ ਆਪਣੀ ਜ਼ਿੰਦਗੀ ਦਾ ਵਕਤ ਨਿਰਵਾਹ ਕਰ ਰਹੇ ਨੇ। ਇਹ ਸਾਰਾ ਕੁਝ 1746 ਵਿੱਚ ਵਰਤੇ ਆ, ਇਹਨੂੰ ਇਤਿਹਾਸ ਛੋਟਾ ਘੱਲੂਘਾਰਾ ਕਹਿੰਦਾ, ਮੈਂ ਵਾਰ ਵਾਰ ਬੇਨਤੀ ਕਰਾਂ। ਉਸ ਤੋਂ ਬਾਅਦ ਵਿੱਚ ਕੁਝ ਇੱਕ ਸਮਾਂ ਇਸ ਤਰ੍ਹਾਂ ਗੁਜ਼ਰਿਆ, ਫਿਰ ਵਕਤ ਆਇਆ 1747 ਦਾ। 1747 ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਸਮਝੋ ਜੇ, ਮੈਂ
ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ, ਮੈਨੂੰ ਪਤਾ ਇਸ ਗੱਲ ਦਾ ਵੀ ਇਤਿਹਾਸ ਦੇ ਬਹੁਤੇ ਸ਼ੌਕੀਨ ਨਹੀਂ ਲੋਕ ਹੁੰਦੇ, ਪਰ ਮੈਂ ਆਪਣੀ ਕੌਮ ਦਾ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਅੱਜ ਤੱਕ ਅਸੀਂ ਇਸ ਬਾਰੇ ਨਜ਼ਰ ਹੀ ਨਹੀਂ ਮਾਰੀ। ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਜੱਗ ਤੇ ਉਹੀ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਕਦੇ ਨਾ ਕਦੇ ਤਾਂ ਵਕਤ ਆਏਗਾ ਨਾ, ਸਿੱਖੀ ਦੇ ਬੂਟੇ ਲਹਿਰਾਉਣਗੇ ਨਾ। ਜਿਤਨਾ ਕੁ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਪੰਜਾਬ ਦੀ ਇਹ ਧਰਤੀ ਏ, ਤੈਨੂੰ ਕਦੇ ਕਿਸਾਨ ਨੇ ਪਾਣੀ ਦੇ ਕੇ ਇੰਨਾ ਨਹੀਂ ਸਿੰਜਿਆ ਹੋਵੇਗਾ ਜਿੰਨਾ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਤੈਨੂੰ ਸਿੰਜਿਆ ਹੋਇਆ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸਾਂ, 1746 ਵਿੱਚ ਭਾਣਾ ਵਰਤਿਆ ਸੀ, 1747 ਦਾ ਵਕਤ ਆ ਗਿਆ, ਕੁਝ ਰਾਹਤ ਮਿਲਣ ਲੱਗੀ ਹੈ ਸਿੱਖਾਂ ਨੂੰ। ਪਿੱਛੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਵਿੱਚ, ਜ਼ਕਰੀਆ ਖਾਨ ਦੇ ਦੋ ਪੁੱਤ ਨੇ, ਵੈਸੇ ਤਿੰਨ ਨੇ ਪਰ ਇੱਕ ਕਿਨਾਰਾ ਕਰ ਗਿਆ ਮੀਰ ਬਾਕੀ, ਉਹ ਕਿਨਾਰਾ ਕਰ ਗਿਆ। ਪ੍ਰਮੁੱਖ ਦੋ ਨੇ, ਇੱਕ ਜਹੀਆ ਖਾਂ ਜਿਹੜਾ ਹੁਣ ਕਹਿਰ ਕਰਦੇ ਆ, ਇਹਦੇ ਨਾਲ ਦੂਜਾ ਸੀ ਸ਼ਾਹ ਨਿਵਾਜ਼। ਵੈਸੇ ਇਹਦਾ ਨਾਂ ਹਯਾਤੁੱਲਾ ਹੈ ਪੂਰਾ ਨਾਂ, ਪਰ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਸੀ, ਉਹ ਇਹਨੂੰ ਖਿਤਾਬ ਦੇ ਗਿਆ ਸੀ ਸ਼ਾਹ ਨਿਵਾਜ਼ ਦਾ, ਇਸੇ ਲਈ ਇਹਦਾ ਨਾਂ ਜਿਹੜਾ ਮਸ਼ਹੂਰ ਹੋ ਗਿਆ ਉਹ ਸ਼ਾਹ ਨਿਵਾਜ਼ ਹੋ ਗਿਆ। ਇੱਕ ਵਾਰੀ ਫਿਰ ਖਿਆਲ ਕਰਿਓ, ਜ਼ਕਰੀਆ ਖਾਨ ਦੇ ਦੋ ਪੁੱਤ ਨੇ ਹੁਣ ਜਿਹੜੇ ਪ੍ਰਮੁੱਖ ਨੇ, ਇੱਕ ਜਹੀਆ ਖਾਂ, ਇੱਕ ਨਿਵਾਜ਼ ਸ਼ਾਹ ਨਿਵਾਜ਼। ਸ਼ਾਹ ਨਿਵਾਜ਼ ਨੇ ਜਹੀਆ ਖਾਂ ਦੇ ਲਈ ਬੰਦੇ ਭੇਜੇ, ਭਈ ਮੇਰੇ ਬਾਪੂ ਦੀ ਜਾਇਦਾਦ ਜਿਹੜੀ ਜ਼ਕਰੀਆ ਖਾਂ ਦੀ ਹੈ ਤੂੰ ਕੱਲਾ ਸਾਂਭੀ ਬੈਠਾ ਤੇ ਉਹਦੇ ਵਿੱਚੋਂ ਮੈਨੂੰ ਹਿੱਸਾ ਦੇ। ਗੁਰੂ ਕੋਈ ਨਾ ਕੋਈ ਕਲਾ ਤੇ ਵਰਤਾਉਂਦਾ ਹੈ ਨਾ, ਆਖਿਰ ਤੇ ਇੱਕ ਦਿਨ ਜ਼ਾਲਮਾਂ ਦਾ ਵੀ ਆਉਂਦਾ। ਸਿੱਖੀ ਨੂੰ ਰਾਹਤ ਮਿਲ ਜਾਂਦੀ ਸੀ ਜਦੋਂ ਕਦੇ ਇਹੋ ਜਿਹਾ ਭਾਣਾ ਵਰਤਦਾ ਸੀ। ਪਿੱਛੋਂ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਰਦੀ ਹਾਂ, ਫਿਰ ਅੱਗੇ ਗੱਲ ਤੋਰਨਾ, ਥੋੜਾ ਜਿਹਾ ਪਿਛੋਕੜ ਹੋਰ ਬੋਲਣ ਲੱਗਾ। ਇਸੇ ਲਖਪਤ ਰਾਏ ਪਾਪੀ ਨੇ, ਪਹਿਲਾਂ ਮੈਂ ਇਸੇ ਦੀ ਗੱਲ ਬੰਨੇ ਲਾ ਦਿਆਂ ਫਿਰ ਤਾਂ ਕਿ ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਇਸੇ ਲਖਪਤ ਪਾਪੀ ਨੇ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ, ਪਰ ਇਮਾਰਤ ਢਾਈ, ਥੋੜਾ ਜਿਹਾ ਗੁਰਦੁਆਰੇ ਸਾਹਿਬ ਢਾਏ, ਕਈ ਗੁਰਦੁਆਰੇ ਢਾਏ ਵੈਸੇ ਨੇ ਅੰਮ੍ਰਿਤਸਰ ਸਾਹਿਬ ਦੇ, ਪਰ ਲੇਕਿਨ ਜਿਵੇਂ ਦੀ ਬਾਕੀ ਬੇਅਦਬੀ ਹੋਈ ਹੈ ਉਵੇਂ ਦੀ ਇਹ ਨਹੀਂ ਕਰ ਸਕਿਆ। ਪਰ ਇਹਦੇ ਵੇਲੇ ਇੱਕ ਕੰਮ ਸਭ ਤੋਂ ਪਹਿਲੀ ਵਾਰੀ ਹੋਣ ਲੱਗਾ, ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹਦੇ ਵੇਲੇ ਇੱਕ ਭਾਣਾ ਹੋਰ ਵਰਤਿਆ ਵੀ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਕੀਤੇ ਪਾਪੀ ਨੇ। ਹੁਣ ਤੱਕ ਇਹ ਗੱਲ ਚੇਤਾ ਰੱਖਿਓ, ਹੁਣ ਤੱਕ ਕਿਸੇ ਵੀ ਜ਼ਾਲਮ ਨੇ, ਅੱਗੇ ਜਾ ਕੇ ਅਹਿਮਦ ਸ਼ਾਹ ਬਦਾਲੀ ਵੇਲੇ ਵੀ ਇੱਕ ਬੀੜ ਦਾ ਸੰਸਕਾਰ ਹੋਣਾ, ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਗੱਲ ਕਰਾਂਗਾ ਜਦੋਂ ਉਹਨਾਂ ਦਾ ਵਕਤ ਆਏਗਾ। ਹੁਣ ਇੱਥੇ ਚੇਤਾ ਰੱਖਿਓ, ਪਹਿਲਾ ਵਕਤ ਹੈ ਜਦੋਂ ਲਖਪਤ ਰਾਏ ਨੇ, ਖੁਦ ਪਾਪੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਗਨ ਭੇਟ ਕੀਤਾ ਸੀ। ਇਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ ਹੈ। ਗੁਰਦੁਆਰਾ ਸਾਹਿਬ ਵੀ ਢਾਏ ਤੇ ਇਹਨੇ, ਹਾਲਾਂਕਿ ਇੱਕ ਪਹਿਲਾਂ ਇਹਨੇ ਗੁਰਦੁਆਰਾ ਆਪ ਬਣਵਾਇਆ ਸੀ ਮਾਨਕੂ ਦੇ ਵਿੱਚ, ਉਸੇ ਗੱਲ ਵੱਲ ਵਾਪਸ ਪਰਤਾ ਵਾਂ। ਇਸ ਯਹੀਆ ਖਾਂ ਤੇ ਸ਼ਾਹ ਨਿਵਾਜ਼ ਦੋਨਾਂ ਦੀ ਲੜਾਈ ਦੇ ਦਰਮਿਆਨ, ਇਹਨਾਂ ਦੋਨਾਂ ਦੀ ਲੜਾਈ ਦੇ ਦਰਮਿਆਨ ਉਹਨੇ ਆਪਣੀ ਫੌਜ ਕਾਫੀ ਸਾਰੀ ਤਕੜੀ ਕਰ ਲਈ ਸ਼ਾਹ ਨਿਵਾਜ਼ ਨੇ। ਉਹਨੇ ਆ ਕੇ ਜਹੀਆ ਖਾਂ ਦੇ ਉੱਤੇ ਲਾਹੌਰ ਦੀ ਸੂਬੇਦਾਰੀ ਉੱਤੇ ਕਬਜ਼ਾ ਕਰ ਲਿਆ। ਹੁਣ ਜਹੀਆ ਖਾਂ ਉਹਨੇ ਪਕੜ ਲਿਆ ਤੇ ਇਹਨੂੰ ਇੱਕ ਪਾਸੇ ਕੈਦੀ ਬਣਾ ਲਿਆ। ਜਿੱਥੇ ਕੈਦੀ ਬਣਾਇਆ ਉੱਥੇ ਰੱਬ ਦਾ ਸਬੱਬ ਬਣਿਆ ਵੀ ਇਹਨੂੰ ਭੱਜ ਕੇ ਜਾਣ ਦਾ ਮੌਕਾ ਮਿਲ ਗਿਆ। ਹੁਣ ਇਹ ਸਿੱਖਾਂ ਤੋਂ ਡਰਦਾ ਅਤੇ ਆਪਣੇ ਭਰਾ ਸ਼ਾਹ ਨਿਵਾਜ਼ ਤੋਂ ਡਰਦਾ।
ਇਹ ਕਿਸੇ ਦੂਰ ਇਲਾਕੇ ਵਿਚ ਚਲਾ ਗਿਆ, ਮੁੜ ਕੇ ਇਹਨੇ ਦਰਵੇਸ਼ੀ ਚੋਲੇ ਵਿਚ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਕੱਟੇ। ਜਈਆ ਖਾਨ ਜ਼ਕਰੀਆ ਖਾਨ ਦਾ ਪੁੱਤ ਹੈ, ਇਹ ਤਾਂ ਇੱਕ ਬੰਨੇ ਲੱਗ ਗਿਆ। ਵਾਪਸ ਪਰਤਾਈਏ, ਲਖਪਤ ਰਾਏ ਵੀ ਉਹਨਾਂ ਦਿਨਾਂ ਦੇ ਵਿੱਚ ਇਸੇ ਜਗ੍ਹਾ ਤੇ ਕੈਦੀ ਕੀਤਾ ਗਿਆ, ਕਿਉਂਕਿ ਇਹਨੂੰ ਵੀ ਪਕੜ ਲਿਆ ਗਿਆ ਸੀ। ਇਹ ਵਜ਼ੀਰ ਹੈ ਲਖਪਤ ਰਾਏ, ਮੈਂ ਬਾਹਰ ਬੇਨਤੀ ਕਰਾਂ। ਲਖਪਤ ਰਾਏ ਨੂੰ ਜਦੋਂ ਪਕੜ ਲਿਆ ਗਿਆ, ਸ਼ਾਹ ਨਿਵਾਜ਼ ਨੇ ਇਹਨੂੰ ਸਜ਼ਾ ਦੇਣੀ ਚਾਹੀ, ਪਰ ਇਹਦੇ ਉੱਤੇ ਜੁਰਮਾਨਾ ਕੀਤਾ। ਇਹ 3 ਲੱਖ ਰੁਪਈਆ ਜੁਰਮਾਨਾ ਕੀਤਾ, ਇਹ ਜੁਰਮਾਨਾ ਭਰ ਨਾ ਸਕਿਆ। ਇੱਕ ਹੁਣ ਨਾ ਹੋਰ ਆਉਣ ਲੱਗਾ, ਉਹਨੂੰ ਵੀ ਧਿਆਨ ਨਾਲ ਰੱਖਿਓ। ਪਰ ਮੈਂ ਬੇਨਤੀ ਕਰਾਂ, ਇਹੋ ਜਿਹੇ ਨਾਵਾਂ ਨੂੰ ਨਮਸਕਾਰ ਕਰਦਾ ਇਤਿਹਾਸ। ਇਸ ਬੰਦੇ ਦਾ ਨਾਂ ਹੈ ਦੀਵਾਨ ਕੌੜਾ ਮੱਲ। ਜਿਵੇਂ ਯਈਆ ਖਾਨ ਦੇ ਕੋਲ ਲਖਪਤ ਰਾਏ ਹੈ, ਇਵੇਂ ਸ਼ਾਹ ਨਿਵਾਜ਼ ਦੇ ਕੋਲ ਇਹ ਕੌੜਾ ਮੱਲ ਹੈ, ਇਹ ਉਹਦਾ ਵਫ਼ਾਦਾਰ ਵਜ਼ੀਰ ਹੈ। ਸੌਖਾ ਕਰਦੇ ਹਾਂ, ਭਾਵੇਂ ਇਹਨਾਂ ਦੇ ਅਹੁਦੇ ਹੋਰ ਸਨ, ਪਰ ਮੈਂ ਸਮਝਣ ਲਈ ਸੌਖੇ ਕਰਦੇ ਹਾਂ। ਹੁਣ ਜਦੋਂ ਇਹ ਸ਼ਾਹ ਨਿਵਾਜ਼ ਆ ਗਿਆ ਤੇ ਇਹਨੇ ਆਪਣਾ ਵਜ਼ੀਰ ਦੀਵਾਨ ਕੌੜਾ ਮੱਲ ਲੈ ਜਾਂਦਾ, ਯਈਆ ਖਾਨ ਭੱਜ ਗਿਆ, ਉਹ ਇਕਾਂਤ ਵਿੱਚ ਜ਼ਿੰਦਗੀ ਗੁਜ਼ਾਰਨ ਲੱਗ ਪਿਆ। ਉਹਦਾ ਜਿਹੜਾ ਵਜ਼ੀਰ ਸੀ ਲਖਪਤ, ਉਹ ਫਸਿਆ ਹੋਇਆ ਹੁਣ ਇਹਨਾਂ ਦੇ ਕੋਲ, ਤੇ ਉਹਨੇ ਜੁਰਮਾਨਾ ਕੀਤਾ ਸ਼ਾਹ ਨਿਵਾਜ਼ ਨੇ 3 ਲੱਖ ਰੁਪਈਆ, ਤੇ ਇਹਦੇ ਕੋਲੋਂ ਭਰਿਆ ਨਾ ਗਿਆ ਲਖਪਤ ਦੇ ਕੋਲੋਂ। ਜਦੋਂ ਨਾ ਭਰਿਆ ਗਿਆ, ਆਖਿਰਕਾਰ ਉਹਨੇ ਜਿਹੜਾ ਦੀਵਾਨ ਕੌੜਾ ਮੱਲ ਹੈ ਉਹਨੇ ਇੱਕ ਬਚਨ ਕਿਹਾ, ਕਹਿਣ ਲੱਗਿਆ ਜੇ ਇਹਦੀ ਖਾਤਰ 3 ਲੱਖ ਮੈਂ ਭਰਦੇ ਹਾਂ, ਤੂੰ ਲਖਪਤ ਮੈਨੂੰ ਦੇ ਦੇਗਾ? ਸ਼ਾਹ ਨਿਵਾਜ਼ ਨੇ ਹਾਮੀ ਭਰੀ ਵੀ ਹਾਂ ਮੈਂ ਲਖਪਤ ਤੈਨੂੰ ਦੇ ਦਿਆਂਗਾ, ਤੇ ਨਾ ਵਾਅਦਾ ਰਿਹਾ। 3 ਲੱਖ ਰੁਪਈਆ ਕੌੜਾ ਮੱਲ, ਦੀਵਾਨ ਕੌੜਾ ਮੱਲ ਨੇ, ਸਿੱਖ ਜਗਤ ਇਹਨੂੰ ਮਿੱਠਾ ਮੱਲ ਕਹਿੰਦਾ, ਸਿੱਖ ਜਗਤ ਇਹਨੂੰ ਕੌੜਾ ਮੱਲ ਨਹੀਂ ਕਹਿੰਦਾ। ਇਤਿਹਾਸ ਵਿੱਚ ਨਾ ਜਦੋਂ ਸਿੱਖ ਨਾਂ ਲਿਆ ਕਰਦੇ ਸਨ ਨਾ, ਇਹਨੂੰ ਮਿੱਠਾ ਮੱਲ ਕਿਹਾ ਕਰਦੇ ਸਨ। ਇਹਨੇ 3 ਲੱਖ ਰੁਪਈਆ ਭਰ ਕੇ ਲਖਪਤ ਰਾਏ ਨੂੰ ਅਤਿਅੰਤ ਸਿੱਖੀ ਦਾ ਘਾਤਕ ਹੈ, ਇਹਨੇ ਕਰੀਬ 25,000 ਦੇ ਨੇੜੇ ਸਿੱਖ ਸ਼ਹੀਦ

അല്പം മിഠേസാണ്, കൗഡേനീസാണ്. അതൊക്കെ വിടുവാണ്. ലഖ്പത്രായിനു ലേലിയ ഗ ഹുണ ഗുരുക്ക് സിഖാ നെ ഫേസല കീതാ ഭീ ഇസ് പാപ്പി നെ ജിത്ന കു സിഖി ദേ ഉത്തേ കഹിർ കീതാ കം സേ കം ഇനു ഇഹ ബദലാ ജരൂർ ദേണാ ചാഹീദാ ആഉണ വാലേ സമേ വിച്ച് ഇഹ ഗൽ പതാ ഹോവേ ഭീ ഇഹോ ജേ പാപ് കമാഉണ വാലേ ബന്ദേ ദീ ജിന്ദഗീ ദാ ഹാൽ കീ ഹുന്ദാ കുജ ഇക് വിദ്വാനാ നെ രഹ ലിഖീ ഹൈ ഇനു ഥല്ലേ ടോവാ പുട്ട കേ ਕੁਝ ਇੱਕ ਮੌਤਾਂ ਬੜੀਆਂ ਮਾੜੀਆਂ ਹੋਈਆਂ ਨੇ। ਜ਼ਕਰੀਆ ਖਾਨ ਦਾ ਜ਼ਿਕਰ ਦੱਸ ਤੁਹਾਡੇ ਨਾਲ ਪਹਿਲਾਂ ਕਰ ਚੁੱਕਾ ਹੋਇਆ। ਮਾਣ ਕਰੋ ਇਹ ਸਿੱਖਾਂ, ਤੇਰੇ ਸਿੱਖਾਂ ਦੇ ਕੋਲ ਕਿੱਡਾ ਮਾਣ ਮੱਤਾ ਇਤਿਹਾਸ ਹੈ। ਜਿਹੜਾ ਜ਼ਕਰੀਆ ਖਾਨ ਵਕਤ ਦਾ ਹਾਕਮ ਸੀ, 1726 ਤੋਂ 1745 ਤੱਕ ਲੋਕਾਂ ਦੀਆਂ ਸਲਾਮਾਂ ਲੈਂਦਾ ਰਿਹਾ। ਉਹ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਮਰਿਆ। ਤੇ ਅੱਜ ਫਿਰ ਇੱਕ ਵਕਤ ਆ ਰਿਹਾ ਲਖਪਤ ਰਾਏ ਨੂੰ ਸਿੱਖਾਂ ਨੇ ਬੰਦੀ ਬਣਾ ਕੇ ਇੱਕ ਥੱਲੇ। ਇਹ ਹੁਣ ਤੱਕ ਵੀ ਪਾਪੀ ਆਪਣੀ ਗੱਲ ਨੂੰ ਅਹਿਸਾਸ ਨਹੀਂ ਸੀ ਕਰਦਾ। ਇਹਨੇ ਹੁਣ ਤੱਕ ਵੀ ਸਿੱਖਾਂ ਕੋਲ ਮਾਫੀ ਨਹੀਂ ਸੀ ਮੰਗੀ। ਸਿੱਖਾਂ ਨੇ ਟੋਆ ਪੁੱਟ ਕੇ ਥੱਲੇ ਤੇ ਉੱਤੇ ਜਿਵੇਂ ਕਿਵੇਂ ਮਰਜ਼ੀ ਡੰਡਿਆਂ ਦੀ ਛੱਤ ਪਾ ਕੇ ਛੋਟੀ ਮੋਟੀ ਇਹਨੂੰ ਥੱਲੇ ਵਿੱਚ ਬਿਠਾਇਆ ਤੇ ਉਹਦੇ ਉੱਤੇ ਜੰਗਲ ਪਾਣੀ ਜਾਇਆ ਕਰਦੇ ਸਨ। ਥੱਲੇ ਇਹ ਲਖਪਤ ਬੈਠਦਾ ਸੀ। ਜਦੋਂ ਫਿਰ ਇਹ ਪੁਕਾਰ ਕੀਤੀ ਵੀ ਸਿੱਖ ਬਖਸ਼ੰਦ ਹੁੰਦੇ ਹੈ ਤੇ ਮੇਰੇ ਕੋਲ ਗਲਤੀ ਹੋ ਗਈ। ਫਿਰ ਸਿੱਖਾਂ ਨੇ ਉੱਥੋਂ ਭਾਵੇਂ ਕੱਢ ਲਿਆ ਸੀ ਇਹਨੂੰ, ਕੁਝ ਦਿਨ ਹੀ ਉੱਥੇ ਰੱਖਿਆ, ਪਰ ਇਸ ਪਾਪੀ ਦੀ ਜ਼ਿੰਦਗੀ ਦਾ ਅੰਤ ਇਵੇਂ ਗੁਰੂ ਕੇ ਸਿੱਖਾਂ ਨੇ ਕੀਤਾ। ਇਹ ਲਖਪਤ ਰਾਏ ਬੜੀ ਬੁਰੀ ਮੌਤੇ ਮਰਿਆ ਸੀ। ਇਹ ਉਦੋਂ ਇੱਕ ਗੱਲ ਕਹਿੰਦਾ ਹੁੰਦਾ ਸੀ, ਇੱਕ ਮੈਂ ਛੋਟੀ ਜਿਹੀ ਗੱਲ ਭੁੱਲ ਗਿਆ ਵਿੱਚੋਂ, ਮੈਨੂੰ ਫਿਰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਤਾਂ ਫਿਰ ਇਸ ਘਟਨਾ ਦੇ ਨਾਲ ਆਪਾਂ ਸੰਬੰਧ ਕਰ ਸਕਦੇ ਹਾਂ। ਜਿਹੜੇ ਨੇ 3000 ਜਿਹੜੇ 1000 ਸਿੱਖ ਇਹਨੇ ਪਹਿਲਾਂ ਪਕੜਿਆ ਸੀ, ਮੈਂ ਤੁਹਾਡੇ ਨਾਲ ਪਹਿਲਾਂ ਸਾਂਝ ਪਾਈ ਸੀ ਵੀ ਇਹਨੇ ਜਦੋਂ ਕੁਛ ਨਾ ਚੱਲਿਆ ਤੇ ਦੁਕਾਨਦਾਰ ਵਿਚਾਰੇ ਜਿਹੜੇ ਆਮ ਰੋਜੀ ਰੋਟੀ ਕਮਾਉਣ ਵਾਲੇ ਸਨ, ਲੋਕ ਸਿੱਖੀ ਨਾਲ ਮਾੜੇ ਮੋਟੇ ਸੰਬੰਧਿਤ ਸਨ, ਉਹਨਾਂ ਸਾਰਿਆਂ ਨੂੰ ਪਕੜ ਕੇ ਲੈ ਗਿਆ ਸੀ ਨਖਾਲਸ ਚੌਂਕ ਵਿੱਚ। ਜਿਹੜੇ ਨੇ ਉਹ 1000 ਬੰਦਾ ਸ਼ਹੀਦ ਕੀਤਾ ਸੀ ਨਾ, ਉਦੋਂ ਇਹਦਾ ਖੁਦ ਦਾ ਉਸਤਾਦ, ਇਹਦਾ ਖੁਦ ਦਾ ਰਾਜਨੀਤੀ ਸਿਖਾਉਣ ਵਾਲਾ ਬੰਦਾ, ਉਹਦਾ ਨਾਂ ਇਤਿਹਾਸ ਨੇ ਲਿਖਿਆ ਗੁਸਾਈ ਜਗਤ ਭਗਤ। ਇੱਕੋ ਹੀ ਬੰਦੇ ਦੇ ਨਾਂ ਨੇ, ਗੁਸਾਈ ਨਾਲ ਤਖਲਸ ਹੈ, ਜਗਤ ਭਗਤ ਉਹਦਾ ਨਾਂ ਹੈ। ਗੁਸਾਈ ਜਗਤ ਭਗਤ, ਦੀਵਾਨ ਕੌੜਾ ਮੱਲ ਤੇ ਕੁਝ ਇੱਕ ਹੋਰ ਬਹੁਤ ਸਿਆਣੇ ਦਾਨੇ ਦਾਨੇ ਲੋਕ ਇਹਦੇ ਕੋਲ ਗਏ ਸਨ। ਇਹਨੂੰ ਇੱਕ ਬਚਨ ਆਖਦੇ ਸਨ ਵੀ ਭਲਿਆ ਤੂੰ ਹਿੰਦੂ ਹੈ। ਲਖਪਤ ਰਾਏ ਹਿੰਦੂ ਹੈ, ਕਲਾ ਨਾ ਉੜਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਗੁਰਦਾਸਪੁਰ ਦੇ ਲਾਗੇ ਕਲਾ ਨਾ ਉੜਦਾ ਇਹ। ਤੇ ਇਹਨੂੰ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਤੇਰੇ ਅੱਗੇ ਹੱਥ ਜੋੜਨੇ ਹੈ, 10 ਮਾਰਚ 1746 ਨੂੰ ਤੂੰ ਇਹਨਾਂ ਸਿੱਖਾਂ ਦੇ ਕਤਲ ਦੀ ਤਰੀਕ ਨਿਸ਼ਚਿਤ ਕੀਤੀ ਹੈ ਤੇ ਤੇਰੇ ਅੱਗੇ ਹੱਥ ਜੋੜਨੇ ਹੈ। ਭਈ ਹਿੰਦੂਆਂ ਦਾ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ, ਜੇ ਕਿਤੇ ਮੱਸਿਆ ਸੋਮਵਾਰ ਦੀ ਆ ਜਾਏ ਉਹਨੂੰ ਸਮਾਵਤੀ ਕਹਿੰਦੇ ਆ। ਆ ਪਿਛਲੇ ਦੇ ਦਿਨਾਂ ਚ ਹੁਣ ਇੱਕ ਸੋਮਵਾਰ ਦਾ ਲੱਗਦਾ ਰਿਹਾ ਕੁੰਭ ਦਾ ਮੇਲਾ, ਉਹਦੇ ਸੋਮਵਾਰ ਦੀ ਮੱਸਿਆ ਆ ਗਈ ਸੀ, ਬੜੇ ਸਾਲਾਂ ਬਾਅਦ ਆਉਂਦੀ ਹੈ। ਇਹ 1746 ਵਿੱਚ ਵੀ ਜਦੋਂ 10 ਮਾਰਚ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ, ਉਸ ਦਿਨ ਸੋਮਵਾਰ ਨੂੰ ਮੱਸਿਆ ਦਾ ਦਿਨ ਹੈ, ਉਸ ਗੱਲ ਕਰਕੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇਹਨੂੰ ਗੱਲ ਕਹੀ ਸੀ ਭਈ ਤੂੰ ਕਿਰਪਾ ਕਰ ਅੱਜ ਦੇ ਦਿਨ ਸਿੱਖਾਂ ਨੂੰ ਸ਼ਹੀਦ ਨਾ ਕਰ। ਇਹ ਭਾਵੇਂ ਆਪਣੀ ਕੌਮ ਲਈ ਨੇ, ਲੇਕਿਨ ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ, ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ। ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਰੋਲਦੇ, ਇਹ ਕੋਈ ਤੁਹਾਡੇ ਵਾਂਗੂ ਚੋਰੀਆਂ ਡਾਕੇ ਨਹੀਂ ਮਾਰਦੇ, ਇਹ ਤੁਹਾਡੇ ਵਾਂਗੂ ਦੁਨੀਆਂ ਲੁੱਟਦੇ ਨਹੀਂ ਹੈ। ਇਹ ਏਡੇ ਪਾਕ ਪਵਿੱਤਰ ਖੂਨ ਨੂੰ ਤੂੰ ਇਸ ਦਿਨ ਆਪਣੇ ਪਾਪ ਦੇ ਹੱਥਾਂ ਨਾਲ ਨਾ ਰੰਗੀ, ਇਹਨੂੰ ਇੱਕ ਦੋ ਦਿਨ ਅੱਗੇ ਪਿੱਛੇ ਕਰ ਲੈ। ਉਦੋਂ ਇਹਨੇ ਲਖਪਤ ਰਾਏ ਨੇ ਹੱਸ ਕੇ ਆਪਣੇ ਹੀ ਉਸਤਾਦ ਗੁਸਾਈ ਜਗਤ ਭਗਤ ਨੂੰ ਜਵਾਬ ਦਿੱਤਾ ਸੀ। ਕਹਿਣ ਲੱਗੇ ਉਸਤਾਦ ਜੀ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਜੇ ਮੈਨੂੰ ਰੱਬ ਵੀ ਆ ਕੇ ਆਖੇ ਮੈਂ ਇਹਨਾਂ ਸਿੱਖਾਂ ਨੂੰ ਤਾਂ ਮੈਂ ਨਾ ਛੱਡਾਂ। ਹਕੂਮਤ ਦੇ ਨਸ਼ੇ ਵਿੱਚ ਇੱਕ ਵਿਦਵਾਨ ਦਾ ਬਚਨ ਹੈ ਬੜਾ ਪਿਆਰਾ, ਮੈਂ ਕਹਿ ਕੇ ਅੱਗੇ ਗੱਲ ਤੋਰਨਾ। ਉਹਨੇ ਬਚਨ ਲਿਖਿਆ ਬੜਾ ਪਿਆਰਾ, ਖੁਦਾ ਤੋਂ ਏਕ ਤਰਫ, ਬਹੁਤ ਧਿਆਨ ਸੁਣੇ ਜੇ, ਖੁਦਾ ਤੋਂ

0: तन तन श्री गुरु ग्रंथ साहिब महाराज जी दे पावन पवित्र चरण कमलां विच सुभाईमान सतसंगी प्यारियो करो कृपा असीसां बख्शो। अदब सत्कार नाल गुरु फतेह जी सांझ करो। आखो जी वाहिगुरु जी का खालसा वाहिगुरु जी की फतेह। पिछलेरे दिनां विच आपां विचार दी सांझ पाई सी जस पत राय दा कतल होया उस पापी नूं नरक सधारिया। लख पत राय बुखला उठा कानू वाण दे शंभ विच लुके सिखां दे लई उन्हें फौजां लेके घेरा पा लिया। एक पासे फौजा ने एक पासे पहाड़ी है उदे उत्ते प्रबंध कीता होया। तीसरे पासे रावी है चौथे पासे इस पापी ने आप अग ला दिती जंगल नू। गुरु के सिख जिमें किमें हो सके विचों कुछ एक निकल भी गए पर बहुते सिखां दा इत्थे शहादतां दे जाम पीते गए। करीब इतिहास इह गल आखदा है इको दिन विच 10,000 दे नेड़े सिख जिहड़ा ओह शहीद होया। कुछ 7,000 दे नेड़े उत्थे ही शहादतां दे जाम पीते ते 3,000 पकड़ के लैके गया नखास चौंक लाहौर दे विच। इत्थे शहादतां होईयां। इस दे मगरों लखपत राय पकड़िया जांदा है क्योंकि दोनों भरावां दा जंग हुंदा है। यहीया खान दा ते शाह निवाज दा दोवें जकरिया खान दे पुत्तर ने। उहदे दरमियान यह लखपत राय यहीया खां भज जांदा है उहनूं पकड़िया जांदा है। वैसे पकड़ के जेल विचों भज जांदा है। लखपत राय नूं बुरी मौते मारिया जांदा है। इह इतिहास आपां कल रोज विचारिया सी किवें गुरु के सिखां ने औखे वेले बेअंत उस रावी दे किनारे किनारे जदों गए। इहो प्रतीत हुंदा जिवें लहू दे अथरू रो रिहा होवे इतिहास। उदों पैरां तों तुरिया नहीं जांदा घोड़े साथ नहीं देंदे ते अपने कपड़े पाड़ पाड़ के उहनां ने अपने पैरां थले लपेट लपेट के उह जिहड़ियां विच छाले हो चुके सन उबले होए रेते विचों ते उह पार जांदे ने। इत्थे तक इतिहास की लड़ी आप कल विचारी सी अज उस तो अगे सांझ पाउणा चाहुंदा हुण। जदों यहीया खान का भी प्रभाव घट गया क्योंकि उते भज गया ते लखपत राय भी मारिया गया उदों इहदा सका भरा शाह निवाज उह लाहौर का हाकम बनदा है ते इहदा जिहड़ा दीवान है वह दीवान कौड़ा मल बनता है। दीवान कौड़ा मल खत्रियां विचों यह भी भावें हिंदुआं विचों है पर बहुत दाना सियाणा पुरख है ते सिखी नाल इहदा स्नेह है। इसलिए इहने लखपत राय भी इहनूं पकड़ के दिता सी। इहदे वेले कुछ एक सिखां नूं सौखा साह आया ते गुरु के सिख सन जिहड़े ਉਹ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਆਉਣ ਲੱਗ ਪਏ। ਇਹ 1746 ਦੇ ਵਿੱਚ ਆਣਾ ਵਰਤਿਆ ਸੀ। ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ ਮਾਰਚ ਅਤੇ ਮਈ ਦੇ ਮਹੀਨੇ ਤੱਕ ਇਹ ਜਿਹੜਾ ਛੋਟਾ ਘੱਲੂਘਾਰਾ ਵਰਤਿਆ ਸੀ। ਹੁਣ 1746 ਤੋਂ ਬਾਅਦ ਵਿੱਚ ਸਿੱਖ ਇੱਕ ਦੂਜੀਆਂ ਥਾਵਾਂ ਤੇ ਵਿਚਰਦੇ ਰਹੇ। ਜਦੋਂ ਕਦੇ ਮੌਕਾ ਮਿਲੇ ਉਦੋਂ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਇੱਕ ਗੱਲ ਚੇਤਾ ਰੱਖਿਓ ਮੈਂ ਸਾਰੇ ਇਤਿਹਾਸ ਵਿੱਚ ਜੋ ਕੁਝ ਤੁਹਾਡੇ ਨਾਲ ਵਾਰ ਵਾਰ ਸਾਂਝਾ ਕਰਦਾ ਆ ਰਿਹਾ ਇੱਕ ਵਕਤ ਵੀ ਐਸਾ ਨਹੀਂ ਸੀ ਆਉਂਦਾ ਜਦੋਂ ਸਿੱਖਾਂ ਨੂੰ ਵਕਤ ਮਿਲੇ ਤੇ ਇਹ ਆਪਣੇ ਕੇਂਦਰ ਨਾਲ ਨਾ ਜੁੜਨਾ। ਜਦੋਂ ਵੀ ਵਕਤ ਮਿਲਦਾ ਸੀ ਸਿੱਖ ਘਰਾਂ ਨੂੰ ਉਹਨੇ ਨਹੀਂ ਸਨ ਭੱਜਦੇ ਜਿੰਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਂਦੇ ਸਨ। ਹੁਣ ਵੀ ਇਹਨਾਂ ਨੇ ਕੋਸ਼ਿਸ਼ ਕੀਤੀ 30 मार्च 1747 ਨੂੰ ਫਿਰ ਦੁਬਾਰੇ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਦਿਨ ਥੋੜੇ ਸੌਖੇ ਆ ਗਏ ਸਨ। ਉਦੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਸ ਵੇਲੇ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਸਰਬੱਤ ਖਾਲਸੇ ਦੇ ਵਿੱਚ ਇਹ ਗੱਲਾਂ ਵਿਚਾਰੀਆਂ ਗਈਆਂ ਵੀ ਆਪਾਂ ਰੋਜ਼ ਦਿਹਾੜੇ ਕਾਨੂੰਵਾਨ ਦੇ ਜੰਗਲ ਵਿੱਚ ਸਿੱਖਾਂ ਨੂੰ ਨਾ ਭੁੰਨੀਏ, ਇਵੇਂ ਔਖਾ ਹੈ। ਦੂਜੀ ਪ੍ਰਮੁੱਖ ਵਿਚਾਰ ਇਹ ਹੋਈ, ਜਿਹੜਾ ਉੱਠਦਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਦਿੰਦਾ, ਜਦੋਂ ਇਹਨਾਂ ਦਾ ਵਕਤ ਮਿਲਦਾ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੰਦੇ ਨੇ। 1740 ਵਿੱਚ ਜਿਹੜੀ ਮੱਸੇ ਰੰਗੜ ਨੇ ਬੇਅਦਬੀ ਕੀਤੀ ਸੀ, 11 ਅਗਸਤ 1740 ਨੂੰ ਉਹਦਾ ਸਿਰ ਵੱਢਿਆ ਗਿਆ ਸੀ, ਜਿਹੜੀ ਉਹਨੇ ਬੇਅਦਬੀ ਕੀਤੀ ਸੀ ਉਹ ਸਿੱਖਾਂ ਦੇ ਹਿਰਦਿਆਂ ਚ ਬਹੁਤ ਰੜਕਦੀ ਸੀ। ਇਤਿਹਾਸਕ ਵਿਚਾਰਾਂ ਕਰਕੇ ਉਹਨਾਂ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇੱਕ ਛੋਟਾ ਜਿਹਾ ਕਿਲਾ ਬਣਾਈਏ। ਹਾਲਾਂਕਿ ਵਿਚਾਰਿਆਂ ਕੋਲ ਇੰਨੇ ਪੈਸੇ ਵੀ ਨਹੀਂ, ਪਰ ਫਿਰ ਵੀ ਇੱਕ ਵਿਚਾਰ ਬਣਾਈ ਵੀ ਇੱਥੇ ਇੱਕ ਕਿਲਾ ਬਣਾਈਏ, ਜਿਹੜਾ ਕਿਲਾ ਇਸ ਦੋ ਗੱਲਾਂ ਲਈ ਹੋਵੇ ਵੀ ਨੰਬਰ ਇੱਕ ਤਾਂ ਕੁਝ ਇੱਕ ਸਿੱਖ ਨੇ ਜਿਹੜੇ ਉਹ ਇਸ ਕਿਲੇ ਵਿੱਚ ਸਲਾਹ ਲਈ ਰਹਿਣ, ਤੇ ਜਦੋਂ ਵੀ ਕਦੇ ਅੰਮ੍ਰਿਤਸਰ ਸਾਹਿਬ ਦੇ ਵੱਲ ਕੋਈ ਮੈਲੀ ਅੱਖ ਚੁੱਕ ਕੇ ਦੇਖਦਾ ਤੇ ਉਦੋਂ ਹੀ ਉਹ ਸਿੱਖ ਜਿਹੜੇ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਸਕਣ ਜਾਂ ਉਹਨੂੰ ਬਚਾ ਸਕਣ। ਜਿਹੜਾ ਸਿੱਖੀ ਦੇ ਵਿੱਚੋਂ ਪਹਿਲਾ ਕਿਲਾ ਬਣ ਲੱਗੇ, ਹੁਣ ਮੈਂ ਬੇਨਤੀ ਕਰਾਂ, ਸਿੱਖਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਪਹਿਲਾਂ ਬਹੁਤ ਬਣਾਏ ਨੇ, ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੀ 5 ਨੇ, ਵਕਤ ਮਿਲਿਆ ਫਿਰ ਸਹੀ। ਹੁਣ ਸਿੱਖ ਪਹਿਲਾ ਕਿਲਾ ਬਣਾਉਣ ਲੱਗੇ ਨੇ 1747 ਦੇ ਵਿੱਚ 30 ਮਾਰਚ ਨੂੰ ਸਰਬੱਤ ਖਾਲਸਾ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਇੱਥੇ ਇੱਕ ਆਪਾਂ ਛੋਟਾ ਜਿਹਾ ਕਿਲਾ ਬਣਾਈਏ, ਕਿਲਾ ਤਾਂ ਨਾ ਬਣਾ ਸਕੇ। ਉਹਦੇ ਮਗਰੋਂ ਗੁਰੂ ਕੇ ਸਿੱਖਾਂ ਨੇ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਥਾਨ ਤੋਂ ਕਰੀਬ 1 ਮੀਲ ਦੂਰ, ਕਰੀਬ 2 ਕਿਲੋਮੀਟਰ ਦੂਰੀ ਉੱਤੇ, ਮੈਂ ਫਿਰ ਹੱਥ ਜੋੜਨ ਲੱਗਿਆ ਤੁਹਾਡੇ ਅੱਗੇ, ਤਰਸ ਕਰਿਓ ਜੇ ਆਪਣੀ ਕੌਮ ਦੇ ਉੱਤੇ। ਇੱਥੇ ਬਾਬਾ ਦੀਪ ਸਿੰਘ ਸ਼ਹੀਦ ਦਾ ਸਥਾਨ ਹੈ, ਇੱਥੇ ਰਾਮਸਰ ਹੈ, ਰਾਮਸਰ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਸਰੂਪ ਲਿਖਿਆ ਗਿਆ। ਗੁਰੂ ਅਰਜਨ ਪਾਤਸ਼ਾਹ ਨੂੰ ਜਗ੍ਹਾ ਕਿੰਨੀ ਪਸੰਦ ਆਈ ਹੋਵੇਗੀ ਜਦੋਂ ਹਜ਼ੂਰ ਨੇ ਘੁੰਮ ਕੇ ਉੱਥੇ ਵਿਚਰ ਕੇ ਵੇਖਿਆ ਤੇ ਉੱਥੇ ਇਕਾਂਤਵਾਸ ਤੰਬੂ ਲਾਇਆ, ਉੱਥੇ ਰੱਬ ਦੀ ਬਾਣੀ ਆ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਹਿਲਾ ਸਰੂਪ ਹੈ ਨਾ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਉਸ ਰਾਮਸਰ ਦੇ ਕੰਢੇ ਲਿਖਿਆ। ਤੇ ਇੱਥੇ ਲਾਗੇ, ਇਹਦੇ ਲਾਗੇ ਉਹ ਇੱਕ ਪਵਿੱਤਰ ਸਥਾਨ ਬਣਾਉਣ ਲੱਗੇ ਨੇ, ਕਿਲਾ ਬਣਾਉਣ ਲੱਗੇ ਨੇ। ਉਸ ਜੱਸਾ ਸਿੰਘ ਰਾਮ ਗੜੀਏ ਦੀ ਡਿਊਟੀ ਲੱਗੀ ਵੀ ਤੂੰ ਇਹ ਸਥਾਨ ਬਣਾਉਣਾ। ਉਦੋਂ ਗੁਰੂ ਕੇ ਸਿੱਖਾਂ ਨੇ ਮਿਹਨਤ ਕਰਕੇ ਉਹ ਜਿਵੇਂ ਕੱਚੇ ਪੱਕੇ ਵਿਚਾਰਿਆਂ ਦੇ ਪ੍ਰਬੰਧ ਹੋ ਸਕੇ, ਇੱਕ ਰਾਮ ਰੌਣੀ ਬਣਾਈ, ਉਹਦਾ ਨਾਂ ਰਾਮ ਰੌਣੀ ਹੈ ਪਹਿਲਾ ਨਾਂ, ਥੋੜਾ ਜਿਹਾ ਖਿਆਲ ਕਰਿਓ। ਰਾਮ ਸ਼ਬਦ ਦਾ ਅਰਥ ਹੈ ਇਹ ਧੰਨ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਾਮ ਸ਼ਬਦ ਵਰਤਿਆ ਗਿਆ। ਰੌਣੀ ਸ਼ਬਦ ਦਾ ਅਰਥ ਹੁੰਦਾ ਚਾਰ ਦੀਵਾਰੀ, ਰੌਣੀ ਸ਼ਬਦ ਫਾਰਸੀ ਦਾ ਹੈ, ਇਹਦਾ ਅਰਥ ਹੈ ਚਾਰ ਦੀਵਾਰੀ। ਜਿਹੜਾ ਪਹਿਲਾਂ ਸਿੱਖਾਂ ਨੇ ਬਣਾਇਆ ਉਹ ਰਾਮ ਰੌਣੀ ਬਣਾਇਆ, ਉਹ ਚਾਰੇ ਪਾਸੇ ਇੱਕ ਕੱਚੀ ਜਿਹੀ ਕੰਧ ਬਣਾ ਕੇ ਉਹਦੇ ਵਿੱਚ 500 ਸਿੱਖਾਂ ਦੇ ਨਿਵਾਸ ਦਾ ਪ੍ਰਬੰਧ ਕੀਤਾ ਗਿਆ ਤੇ ਉਹਦੇ ਦੁਆਲੇ ਬੁਰਜੀਆਂ ਲਾਈਆਂ ਗਈਆਂ ਵੀ ਜਦੋਂ ਵੀ ਕਦੇ ਵਕਤ ਮਿਲੇ ਇੱਥੇ ਵਿੱਚ ਬੈਠ ਕੇ ਸਿੱਖ ਜ਼ਾਲਮਾਂ ਦਾ ਟਾਕਰਾ ਕਰ ਸਕਣ। ਉਸ ਰਾਮ ਰੌਣੀ ਨੂੰ ਬਦਲ ਕੇ ਰਾਮਗੜ੍ਹ ਕਿਲਾ ਬਣਾ ਦਿੱਤਾ ਗਿਆ। ਰਾਮਗੜ੍ਹ ਕਿਲੇ ਦੇ ਕਾਰਨ ਜੱਸਾ ਸਿੰਘ ਦੇ ਨਾਲ ਸ਼ਬਦ ਰਾਮਗੜ੍ਹੀਆ ਜੁੜ ਗਿਆ। ਰਾਮਗੜ੍ਹੀਆ ਕੋਈ ਕਾਸਟ ਨਹੀਂ ਹੈ, ਕੋਈ ਜਾਤ ਨਹੀਂ ਹੈ। ਕਦੇ ਵਕਤ ਮਿਲਿਆ ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇਹ ਜਿਹੜੀਆਂ ਕਾਸਟਾਂ ਵੀ ਨੇ ਨਾ, ਜਿਹੜੀਆਂ ਜਾਤਾਂ ਵੀ ਨੇ, ਇਹ ਅਸਲ ਵਿੱਚ ਪਿਛੋਕੜ ਇਹਨਾਂ ਦਾ ਕੋਈ ਹੋਰ ਹੈ ਤੇ ਬਣ ਕੁਝ ਹੋਰ ਗਈਆਂ। ਬਾਬੇ ਬੁੱਢੇ ਦਾ ਜਿਹੜਾ ਗੋਤ ਉਹ ਰੰਧਾਵਾ ਹੈ, ਅਸਲ ਵਿੱਚ ਇਹਨਾਂ ਦਾ ਇੱਕ ਪਿਛੋਕੜ ਵਿੱਚ 7ਵੀਂ ਪੀੜ੍ਹੀ ਪਿੱਛੇ ਇੱਕ ਬਜ਼ੁਰਗ ਹੋਇਆ, ਉਹ ਘੁਲਿਆ ਕਰਦਾ ਸੀ, ਉਹ ਬਹੁਤ ਜ਼ਿਆਦਾ ਬਲਵਾਨ ਸੀ ਤੇ ਉਹ ਜਦੋਂ ਉਹਨੇ ਰਣ ਵਿੱਚ ਜਾਣਾ ਤੇ ਲੋਕ ਕਹਿੰਦੇ ਸਨ ਰਣ ਧਾਵਾ, ਵੀ ਰਣ ਨੂੰ ਧਾ ਕੇ ਇਹ ਜਦੋਂ ਵੀ ਆਉਂਦਾ ਜਿੱਤ ਕੇ ਜਾਂਦਾ, ਉਦੋਂ ਰਣ ਧਾਵੇ ਤੋਂ ਬਦਲਿਆ ਹੋਇਆ ਸ਼ਬਦ ਰੰਧਾਵਾ ਬਣ ਗਿਆ। ਇੱਥੇ ਅਲਕ ਇਹੋ ਜਿਹੇ ਬਹੁਤ ਸ਼ਬਦ ਨੇ। ਆਲੂ ਪਿੰਡ ਦਾ ਨਾਂ ਹੈ, ਆਲੂ ਪਿੰਡ ਵਿੱਚ ਵਸਣ ਹੋਣ ਕਰਕੇ ਜੱਸਾ ਸਿੰਘ ਆਲੂ ਵਾਲੀਏ ਦਾ ਨਾਂ, ਆਲੂ ਵਾਲੀਆ ਮਤਲਬ ਆਲੂ ਪਿੰਡ ਵਾਲਾ, ਅਸਲ ਵਿੱਚ ਆਲੂ ਵਾਲੀ ਇੱਕ ਕਾਸਟ ਬਣ ਗਈ। ਇਹ ਕਾਸਟਾਂ ਨਹੀਂ ਸਨ, ਰੋ ਵਿਚਾਰ ਕਰੇ ਫਿਰ ਸਹੀ, ਉਸੇ ਗੱਲ ਵੱਲ ਕੇਂਦਰਿਤ ਰਹੀਏ। ਹੁਣ ਉੱਥੇ ਰਾਮਗੜ੍ਹ ਕਿਲ੍ਹਾ ਬਣਾਇਆ ਗਿਆ ਤੇ ਰਾਮਗੜ੍ਹ ਕਿਲ੍ਹੇ ਦੇ ਵਿੱਚ ਗੁਰੂ ਕੇ ਸਿੱਖ 500 ਉੱਥੇ ਨਿਵਾਸ ਕਰਦੇ ਨੇ। ਉਹ ਜਿੰਨਾ ਕੁ ਵੀ ਬਣ ਸਕਿਆ ਉਹਨਾਂ ਨੇ ਬਣਾ ਲਿਆ। ਇਸ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਦਰਬਾਰ ਸਾਹਿਬ ਦੀ ਅੱਜ ਤੋਂ ਬਾਅਦ ਕੋਈ ਜ਼ਾਲਮ ਜਿਹੜਾ ਉਹ ਬੇਅਦਬੀ ਨਾ ਕਰ ਸਕੇ, ਅਸੀਂ ਇੱਥੇ ਪਹਿਰਾ ਦੇ ਸਕੀਏ। ਹੁਣ ਇਹ ਪੱਖ ਇੱਥੇ ਛੱਡ ਕੇ ਥੋੜਾ ਜਿਹਾ ਦੂਜਾ ਵਿਚਾਰਨਾ ਪੈਣਾ। ਇੱਕ ਮੈਂ ਬੇਨਤੀ ਇਹ ਵੀ ਨਾਲ ਦੀ ਨਾਲ ਕਰਦੇ ਹਾਂ, ਕਿਉਂਕਿ ਜਿਹੜੀ ਰਾਮਲੀਲਾ ਹੈ ਨਾ ਉਹਦੇ ਵਿੱਚ ਰਾਵਣ ਤੇ ਰਾਮ ਦੋਵੇਂ ਚਾਹੀਦੇ ਨੇ। ਇਕੱਲਿਆਂ ਰਾਮ ਨਾਲ ਵੀ ਰਾਮਲੀਲਾ ਨਹੀਂ ਜੇ ਬਣਦੀ, ਤਾਂ ਕਰਕੇ ਮੈਨੂੰ ਦੂਜੇ ਜਿਹੜੇ ਸਰਕਾਰੀ ਪੱਖ ਹੈ ਉਹ ਵੀ ਨਾਲ ਦੱਸਣਾ ਪੈਂਦਾ ਵੀ ਉਹ ਕੀ ਕਰ ਰਹੇ ਸਨ, ਨਹੀਂ ਉਸ ਤੋਂ ਬਿਨਾਂ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਉਹਦਾ ਪਤਾ ਨਹੀਂ ਲੱਗ ਸਕੇਗਾ। ਦਿਨ ਰਾਤ ਦੀ ਅਹਿਮੀਅਤ ਨੂੰ ਵਧਾਉਂਦਾ, ਰਾਤ ਦਿਨ ਦੀ ਅਹਿਮੀਅਤ ਨੂੰ ਵਧਾਉਂਦੀ ਹੈ, ਦੋਵੇਂ ਇੱਕ ਦੂਜੇ ਦੇ ਨਾਲ ਨੇ। ਸੱਚ ਝੂਠ ਨੂੰ ਚਮਕਾਉਂਦਾ, ਝੂਠ ਸੱਚ ਨੂੰ ਚਮਕਾਉਂਦਾ, ਦੋਵੇਂ ਇੱਕ ਦੂਜੇ ਦੇ ਨਾਲ ਨੇ, ਦੋਵੇਂ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ। ਮੈਂ ਉਸੇ ਗੱਲ ਵੱਲ ਚੱਲਾਂ, ਬਹੁਤ ਧਿਆਨ ਦੇ ਕੇ ਸਮਝੋ ਜੇ ਮੈਂ ਬੇਨਤੀ ਕਰਾਂ, ਮੇਰੀ ਮਜਬੂਰੀ ਹੈ ਕਿਉਂਕਿ ਇਤਿਹਾਸਕ ਪੱਖ ਹੈ। ਹੁਣ ਇਧਰਲੇ ਪਾਸੇ ਤੇ ਮੈਂ ਕਈ ਵਾਰੀ ਅਰਜ਼ ਕਰ ਚੁੱਕਾ ਵਾਂ ਵੀ ਜਈਆ ਖਾਂ ਭੱਜ ਗਿਆ, ਸ਼ਾਹ ਨਿਵਾਜ਼ ਹਾਕਮ ਬਣਿਆ ਬੈਠਾ। ਜਦੋਂ ਸ਼ਾਹ ਨਿਵਾਜ਼ ਨੇ ਇਹ ਗੱਲ ਪਤਾ ਲੱਗੀ, ਜਦੋਂ ਸ਼ਾਹ ਨਿਵਾਜ਼ ਨੂੰ ਇਸ ਗੱਲ ਦਾ ਪਤਾ ਲੱਗਿਆ ਭਈ ਜਈਆ ਖਾਂ ਜੇਲ੍ਹ ਵਿੱਚੋਂ ਭੱਜ ਗਿਆ, ਤਾਂ ਉਹਨੂੰ ਇੱਕ ਡਰ ਪੈ ਗਿਆ। ਹੁਣ ਦੋ ਤਿੰਨ ਨਾਂ ਆਉਣੇ ਨੇ, ਉਹ ਬਹੁਤ ਧਿਆਨ ਨਾਲ ਸੁਣਿਆ ਜੇ। ਹੁਣ ਉਹ ਸ਼ਾਹ ਨਿਵਾਜ਼ ਡਰ ਗਿਆ, ਇਸ ਗੱਲੋਂ ਡਰਿਆ ਹੈ ਵੀ ਜਿਹੜਾ ਜਈਆ ਖਾਂ ਹੈ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਨਾ ਕਰ ਲਵੇ। ਕਿਉਂ, ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾ ਸਮਝ ਲੱਗੇ ਤੁਸੀਂ ਪੁੱਛ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਹੁਣ ਦਿੱਲੀ ਦੇ ਵਿੱਚ ਦੋ ਹਾਕਮ ਨੇ, ਇੱਕ ਮੁਹੰਮਦ ਸ਼ਾਹ ਰੰਗੀਲਾ, ਇਹ ਤੇ ਹਾਕਮ ਹੈ, ਇਹ ਤੇ ਰਾਜਾ ਉਸ ਵਕਤ ਦਾ, ਪਰ ਇਹ ਅਯਾਸ਼ ਹੈ। ਇਹਦੇ ਥੱਲੇ ਕੰਮ ਕਰਨ ਵਾਲਾ ਉੱਚੀ ਪਦਵੀ ਤੇ ਹੈ ਕਮਰੂਦੀਨ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ। ਇੱਕ ਵਾਰੀ ਫਿਰ ਦੋਹਰਾਉਣਾ, ਮੁਹੰਮਦ ਸ਼ਾਹ ਰੰਗੀਲਾ ਵਕਤ ਦਾ ਹਾਕਮ ਹੈ, ਉਹਦੇ ਥੱਲੇ ਕੰਮ ਕਰਨ ਵਾਲਾ ਭਾਵ ਦੂਜੇ ਨੰਬਰ ਤੇ ਉਹਦੇ ਰਾਜ ਭਾਗ ਨੂੰ ਸਾਂਭਣ ਵਾਲਾ ਕਮਰੂਦੀਨ ਹੈ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ। ਇਹ ਉਹੀਓ ਜਈਆ ਖਾਂ ਜਿਹੜਾ ਸ਼ਾਹ ਨਿਵਾਜ਼ ਦੀ ਜੇਲ੍ਹ ਵਿੱਚੋਂ ਭੱਜ ਕੇ ਗਿਆ। ਇਹ ਉਹੀਓ ਜਈਆ ਖਾਂ ਹੈ ਜਿਹੜਾ ਜ਼ਕਰੀਆ ਖਾਂ ਤੋਂ ਬਾਅਦ ਵਿੱਚ ਹਾਕਮ ਬਣਿਆ ਸੀ। ਇਹਨੇ ਕਰੀਬ 30,000 ਸਿੱਖ ਕਤਲ ਕਰਵਾਏ ਸਨ। ਇਸਦਾ ਵੱਡਾ ਪਾਪੀ ਹੈ। ਇਸ ਲਈ ਸੁਭਾਵਿਕ ਬਾਤ ਹੈ ਵੀ ਜਦੋਂ ਉਹ ਇਵੇਂ ਜਈਆ ਖਾਂ ਭੱਜ ਕੇ ਗਿਆ, ਸ਼ਾਹ ਨਿਵਾਜ਼ ਨੂੰ ਫਿਕਰ ਪੈ ਗਿਆ ਵੀ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਕਰਕੇ ਉੱਥੋਂ ਦੀ ਸਾਰੀ ਫੌਜ ਲੈ ਕੇ, ਕਿਉਂਕਿ ਉਹਨਾਂ ਦਾ ਜਵਾਈ ਹੈ ਤੇ ਕਮਰੂਦੀਨ ਮੁਹੰਮਦ ਸ਼ਾਹ ਰੰਗੀਲੇ ਨਾਲ ਗੱਲ ਕਰੇਗਾ, ਮੁਹੰਮਦ ਸ਼ਾਹ ਰੰਗੀਲਾ ਸਲਾਹ ਕਰਕੇ ਕਿਤੇ ਫੌਜ ਲੈ ਕੇ ਸਾਰੇ ਮੇਰੇ ਵਿਰੁੱਧ ਨਾਲ ਰਲ ਕੇ ਆ ਜਾਣ। ਇਸ ਲਈ ਇਹਨੇ ਇਸ ਹਾਲਾਤਾਂ ਤੇ ਕਾਬੂ ਪਾਉਣ ਵਾਸਤੇ ਇੱਕ ਨਵੀਂ ਚਾਲ ਚੱਲੀ। ਉਹ ਚਾਲ ਕੀ ਚੱਲੀ? ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਅਫਗਾਨਿਸਤਾਨ ਦੇ ਵਿੱਚ। ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ, ਅਬਦਾਲੀ ਤੇ ਦੁਰਾਨੀ ਇੱਕੋ ਹੀ ਬੰਦੇ ਦੇ ਨਾਂ ਨੇ, ਦੁਰਾਨੀ ਇਹਦਾ ਗੋਤ ਹੈ, ਅਬਦਾਲ ਤੋਂ ਇਹ ਆਉਂਦਾ ਸੀ ਤਾਂ ਕਰਕੇ ਇਹਦਾ ਨਾਂ ਅਬਦਾਲੀ ਹੈ। ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਭਈ ਤੂੰ ਇੱਥੇ ਧਰਤੀ ਦੇ ਉੱਤੇ ਆ ਕੇ, ਹਿੰਦੁਸਤਾਨ ਦੀ ਧਰਤੀ ਉੱਤੇ ਆ ਕੇ ਹਮਲਾ ਕਰ, ਤੇਰੇ ਕੋਲ ਬਹੁਤ ਸੋਹਣਾ ਸਮਾਂ ਹੈ। ਹੁਣ ਇੱਕ ਪਲ ਮੈਂ ਰੁਕਣ ਲੱਗਾ, ਫਿਰ ਇੱਥੋਂ ਹਮਲੇ ਤੋਂ ਗੱਲ ਸ਼ੁਰੂ ਕਰਨੀ ਹੈ। ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਇੱਕ ਗੁਲਾਮ ਦੇ ਰੂਪ ਵਿੱਚ ਨਾਦਰ ਸ਼ਾਹ ਅਬਦਾਲੀ ਕੋਲ ਆਇਆ ਸੀ। ਨਾਦਰ ਸ਼ਾਹ ਅਬਦਾਲੀ ਇੱਕੋ ਵਾਰੀ ਹਿੰਦੁਸਤਾਨ ਤੇ ਹਮਲਾਵਰ ਬਣ ਕੇ ਆਇਆ 1739 ਵਿੱਚ, ਉਹਨੂੰ ਸਿੱਖਾਂ ਨੇ ਲੁੱਟਿਆ ਸੀ, ਉਹ ਵਾਪਸ ਚਲਾ ਗਿਆ। 1739 ਤੋਂ ਬਾਅਦ ਉਹ ਦੁਬਾਰੇ ਨਹੀਂ ਆਇਆ। 1747 ਵਿੱਚ ਉਹਦਾ ਕਤਲ ਹੋ ਗਿਆ ਰਾਤ ਨੂੰ। ਕਤਲ ਹੋਣ ਤੋਂ ਬਾਅਦ ਵਿੱਚ ਉਹ ਜਿਹੜਾ ਤਖ਼ਤ ਤੇ ਬੈਠਾ, ਨਾਦਰ ਸ਼ਾਹ ਅਬਦਾਲੀ ਤੋਂ ਬਾਅਦ ਵੀ ਜਿਹੜਾ ਤਖ਼ਤ ਤੇ ਬੈਠਾ, ਉਹ ਇਹ ਅਹਿਮਦ ਸ਼ਾਹ ਅਬਦਾਲੀ ਤਖ਼ਤ ਤੇ ਬੈਠ ਗਿਆ। 1747 ਵਿੱਚ ਤਖ਼ਤ ਤੇ ਬੈਠਿਆ। ਹੁਣ ਇਹਨੂੰ ਸੁਨੇਹਾ ਮਿਲ ਗਿਆ ਵੀ ਤੂੰ ਇੱਥੇ ਹਿੰਦੁਸਤਾਨ ਦੀ ਧਰਤੀ ਉੱਤੇ ਆ ਕੇ ਹਮਲਾ ਕਰ। ਇਹ ਦਸੰਬਰ ਦੇ ਮਹੀਨੇ 1747 ਵਿੱਚ, ਕਿਉਂਕਿ ਇਹ ਵੀ ਆਪਣੀਆਂ ਫੌਜਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਇਨਾਮ ਦਿਆਂ, ਪਰ ਉਹਦੇ ਕੋਲ ਖਜ਼ਾਨਾ ਕੋਈ ਨਹੀਂ ਸੀ। ਮੈਂ ਫੌਜਾਂ ਨੂੰ ਆਹਰੇ ਲਾਵਾਂ ਤੇ ਉਹਦੇ ਕੋਲ ਪ੍ਰਬੰਧ ਕੋਈ ਨਹੀਂ ਸੀ। ਉਹਨੂੰ ਵੀ ਇਹ ਪਹਾੜ ਵਿੱਚ ਸੀ ਤੇ ਉਹ ਆ ਕੇ ਹਮਲਾ ਕਰਦਾ। ਦਸੰਬਰ ਦੇ ਮਹੀਨੇ 1747 ਤੋਂ ਚੱਲਦਾ। ਇਹ ਚੱਲਦਿਆਂ ਹੋਇਆਂ ਆਖਿਰਕਾਰ 10 ਜਨਵਰੀ 1748 ਨੂੰ ਇਹ ਲਾਹੌਰ ਆ ਗਿਆ। ਲਾਹੌਰ ਆ ਕੇ ਇਹਨੇ ਲੁੱਟੀ ਲਾਹੌਰ। ਇੱਥੇ ਹੁਣ ਲਾਹੌਰ ਦੇ ਦੋਏ ਹਾਕਮ ਬਦਲਨੇ ਨੇ, ਸ਼ਾਇਦ ਹੁਣ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜੇ ਇੱਥੇ ਹਾਕਮ ਨੇ ਨਾ, ਉਹ ਸ਼ਾਹ ਨਿਵਾਜ਼ ਅਤੇ ਦੀਵਾਨ ਕੌੜਾ ਮੱਲ, ਉਹ ਦੋਵੇਂ ਨੇ, ਪਰ ਹੁਣ ਬਦਲਨੇ ਨੇ। ਮੈਂ ਹਜੇ ਤੁਹਾਡੇ ਨਾਲ ਸਾਂਝ ਨਹੀਂ ਪਾਉਣੀ ਉਹਨਾਂ ਨਾਵਾਂ ਦੀ, ਕਿੱਥੇ ਖਿਲਾਰਾ ਨਾ ਪੈ ਜਾਏ। ਹੁਣ ਇੱਥੇ ਸ਼ਾਹ ਨਿਵਾਜ਼ ਹੈ ਜਿਹੜਾ, ਉਹ ਪਹਿਲਾਂ ਤਾਂ ਇਹਨੂੰ ਆਪੇ ਸੱਦਾ ਦਿੰਦਾ, ਫਿਰ ਉਹ ਦਿੱਲੀ ਹਾਕਮਾਂ ਤੋਂ ਡਰ ਗਿਆ ਵੀ ਕਿਤੇ ਮੇਰੇ ਨਾਲ ਬੁਰੀ ਨਾ ਕਰਨ, ਇਸ ਲਈ ਉਹ ਜਾ ਕੇ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ। ਤੇ ਜਦੋਂ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ, ਉਹ ਲੜਾਈ ਹੁੰਦੀ ਹੈ, ਉਹਦੇ ਵਿੱਚ ਸ਼ਾਹ ਨਿਵਾਜ਼ ਹੈ ਜਿਹੜਾ ਭੱਜ ਕੇ ਉਹ ਵੀ ਦਿੱਲੀ ਚਲਾ ਗਿਆ, ਲਾਹੌਰ ਖਾਲੀ ਹੋ ਗਈ। ਜਦੋਂ ਲਾਹੌਰ ਖਾਲੀ ਹੋਈ, ਇਹਨੇ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਜਿਹੜਾ ਆ ਕੇ ਟਿਕਾਣਾ ਕੀਤਾ ਉਹ ਲਾਹੌਰ ਕੀਤਾ। ਲਾਹੌਰ ਪਾਕਿਸਤਾਨ ਵਿੱਚ ਹੈ ਅੱਜ ਕੱਲ੍ਹ, ਉਸ ਵੇਲੇ ਨਹੀਂ ਸੀ। ਜਦੋਂ ਆ ਕੇ ਇਹਨੇ ਇੱਥੇ ਲਾਹੌਰ ਵਿੱਚ ਟਿਕਾਣਾ ਕੀਤਾ, ਇਹ ਉੱਥੇ 5 ਹਫ਼ਤੇ ਰਿਹਾ। 10 ਜਨਵਰੀ ਨੂੰ ਆਇਆ ਹੋਇਆ 1748 ਨੂੰ, 18 ਫਰਵਰੀ 1748 ਤੱਕ ਇਹ ਉੱਥੇ ਹੀ ਰਿਹਾ ਲਾਹੌਰ ਵਿੱਚ। ਇਹਨੇ ਰੱਜ ਕੇ ਲਾਹੌਰ ਲੁੱਟੀ ਔਰ ਇਹਨੇ ਉੱਥੇ 30 ਲੱਖ ਰੁਪਈਆ ਉਸ ਵੇਲੇ ਇਹਨੇ ਪੈਦਾ ਕੀਤਾ ਲਾਹੌਰ ਦੀ ਧਰਤੀ ਵਿੱਚੋਂ। ਸ਼ਾਹ ਨਿਵਾਜ਼ ਭੱਜ ਚੁੱਕਿਆ ਹੋਇਆ ਸੀ, ਹੋਰ ਕੋਈ ਸਾਧਨ ਨਹੀਂ ਸੀ। ਆਖਰ ਇਹ ਲਾਹੌਰ ਤੋਂ ਤੁਰਦਾ, ਲਾਹੌਰ ਤੋਂ ਤੁਰਦਾ ਇਹ 18 ਫਰਵਰੀ ਨੂੰ ਉੱਥੋਂ ਤੁਰਦਾ 1748 ਵਿੱਚ 5 ਹਫ਼ਤੇ ਰਹਿ ਕੇ। ਤੇ ਜਦੋਂ ਉੱਥੋਂ ਤੁਰਦਾ, ਹੁਣ ਸਿੱਖਾਂ ਦਾ ਵਾਸਤਾ ਪੈਣ ਲੱਗਾ। ਮੈਂ ਹੈਰਾਨ ਹੈ ਜਿਨ੍ਹਾਂ ਕੋਲ ਨਾ ਖਾਣ ਲਈ ਭੋਜਨ ਹੈ, ਨਾ ਰਹਿਣ ਲਈ ਕੋਈ ਘਰ ਹੈ, ਹਥਿਆਰ ਵੀ ਲੁੱਟ ਲੱਟ ਕੇ ਵਿਚਾਰੇ ਪੈਦਾ ਕਰਦੇ ਨੇ। ਇਹਨਾਂ ਕੋਲ ਹਥਿਆਰਾਂ ਕੋਲ ਫੈਕਟਰੀਆਂ ਦੇ ਵਿੱਚੋਂ ਜਾ ਕੇ ਹਥਿਆਰ ਲੈਣ ਦਾ ਵੀ ਵਕਤ ਨਹੀਂ, ਨਾ ਕੋਈ ਪੈਸਾ ਕੋਲ, ਫਿਰ ਵੀ ਰੱਬ ਜਾਣੇ ਕਿਹੜੀ ਗੱਲੋਂ ਚੜ੍ਹਦੀ ਕਲਾ ਚ ਰਹਿੰਦੇ ਸਨ। ਗੁਰੂ ਕੀ ਬਾਣੀ ਪੜ੍ਹਨੀ, ਡਿਲੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਰ ਵਕਤ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਤੇਰੇ ਭਰੋਸੇ ਰੱਬ ਦੇ ਚਰਨਾਂ ਵਿੱਚ ਜੁੜੇ ਰਹਿਣਾ। ਹੁਣ ਦੇਖੋ ਅਹਿਮਦ ਸ਼ਾਹ ਅਬਦਾਲੀ ਜਿਹੜਾ ਲੁੱਟ ਲੁੱਟ ਕੇ ਸਾਰਿਆਂ ਨੂੰ ਸਿੱਧੇ ਕਰਦਾ ਆਉਂਦਾ, ਸ਼ਾਹ ਨਿਵਾਜ਼ ਵਰਗੇ ਭੱਜ ਗਏ। ਉਹ ਜਦੋਂ 18 ਫਰਵਰੀ ਨੂੰ ਲਾਹੌਰ ਤੋਂ ਚੱਲਿਆ ਤੇ ਆਖਿਰਕਾਰ ਇਹ 21-22 ਤਰੀਕ ਨੂੰ ਇਹਨੇ ਵਿੱਚੋਂ ਆ ਕੇ 21-22 ਤਰੀਕ ਨੂੰ ਵਿੱਚੋਂ ਸਰਹੰਦ ਨੂੰ ਵੀ ਆਉਂਦਾ ਆਇਆ। 21-22 ਤਰੀਕ ਨੂੰ ਇਹ ਕਰੀਬ ਨੂਰਦੀਨ ਦੀ ਸਰਾਂ, ਹੁਣ ਨੂਰਦੀਨ ਦੀ ਸਰਾਂ ਤਾਂ ਆਪਾਂ ਕਈ ਵਾਰੀ ਸੁਣ ਲਿਆ ਨਾ, ਤੇ ਹੁਣ ਮੈਂ ਬੇਨਤੀ ਕਰਾਂ ਵੀ ਜਦੋਂ ਵਕਤ ਮਿਲਿਆ ਤੇ ਤਰਨ ਤਾਰਨ ਸਾਹਿਬ ਦੇ ਬਿਲਕੁਲ ਲਾਗੇ ਹੈ, ਹੁਣ ਜਾ ਕੇ ਆਇਓ, ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ। ਜਦੋਂ ਤੁਸੀਂ ਇੰਡੀਆ ਜਾਂਦੇ ਹੋ ਉੱਥੇ ਜ਼ਰੂਰ ਦਿਖਾ ਕੇ ਲੈ ਕੇ ਆਇਓ ਵੀ ਇੱਥੇ ਬੋਝਾ ਸਿੰਘ, ਗਰਜਾ ਸਿੰਘ ਸ਼ਹੀਦ ਹੋਏ ਸੀ। ਇਹੋ ਨੂਰਦੀਨ ਦੀ ਸਰਾਂ ਹੈ। ਉੱਥੇ ਨੂਰਦੀਨ ਦੀ ਸਰਾਂ ਦੇ ਕੋਲ, ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਆਇਆ ਹੀ ਹੈ ਹਜੇ, ਇਹਨੂੰ ਉੱਥੇ ਗੁਰੂ ਕੇ ਸਿੱਖਾਂ ਨੇ ਰੱਜ ਕੇ ਲੁੱਟਿਆ। ਜਿਹੜਾ ਇਹ ਲਾਹੌਰ ਤੋਂ ਲੁੱਟ ਕੇ ਲੈ ਕੇ ਆਇਆ ਸੀ ਨਾ 30 ਲੱਖ ਰੁਪਈਆ, ਉਹਦੇ ਵਿੱਚੋਂ ਬਹੁਤਾ ਲੁੱਟਿਆ ਤੇ ਕੁਝ ਇੱਕ ਘੋੜੇ, ਕੁਝ ਇੱਕ ਹਥਿਆਰ, ਸਾਰਾ ਕੁਝ ਲੁੱਟ ਲਟਾ ਕੇ ਗੁਰੂ ਕੇ ਸਿੱਖ, ਉਹਨਾਂ ਨੂੰ ਪਤਾ ਲੱਗੇ ਵੀ ਹੁਣੇ ਚੰਗੀ ਨਹੀਂ ਗੁਜ਼ਾਰੇਗਾ। ਉਹ ਸਿੱਖ ਸਨ ਜਿਹੜੇ ਉਹ ਕਲਾਨੌਰ ਗੁਰਦਾਸਪੁਰ ਦੇ ਇਲਾਕੇ ਚ ਕਲਾਨੌਰ ਤੇ ਦੁਆਬਾ ਉਹਦੇ ਵੱਲ ਭੱਜ ਗਏ। ਅਹਿਮਦ ਸ਼ਾਹ ਅਬਦਾਲੀ ਉੱਥੋਂ ਫਿਰ ਤੁਰਿਆ। ਇਹ ਪਹਿਲਾਂ ਦੇਖ ਚੁੱਕਾ ਹੋਇਆ ਸੀ, ਕਿਉਂਕਿ 1739 ਵਿੱਚ ਇਹ ਨਾਲ ਆਇਆ ਸੀ ਨਾਦਰ ਸ਼ਾਹ ਅਬਦਾਲੀ ਦੇ। ਇਹ ਸਾਰਾ ਕੁਝ ਹਾਲਾਤ ਵੇਖ ਚੁੱਕਾ ਹੋਇਆ ਸੀ, ਇਹਨੂੰ ਸਿੱਖਾਂ ਦਾ ਕੁਝ ਨਾ ਕੁਝ ਪਤਾ ਸੀ। ਇੱਥੋਂ ਇਹ ਅੱਗੇ ਚੱਲਦਾ, 25 ਫਰਵਰੀ ਨੂੰ ਇੱਥੇ ਪਹੁੰਚਦਾ ਸਰਹੰਦ ਵਿੱਚ। ਸਰਹੰਦ ਉਦੋਂ ਬੜਾ ਵੱਡਾ ਸ਼ਹਿਰ ਹੁੰਦਾ ਸੀ, ਅੱਜ ਤਾਂ ਉੱਜੜ ਗਿਆ। ਜਿੱਥੇ ਬੱਚੇ ਸ਼ਹੀਦ ਕੀਤੇ ਨੇ ਅਸਲ ਵਿੱਚ ਉਹ ਸਰਹੰਦ ਹੈ, ਅੱਜ ਉਹ ਉੱਜੜ ਗਿਆ, ਫਿਰ ਉਜਾੜ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਉਹ ਵੱਖਰਾ ਵਸਿਆ, ਗੱਲ ਵੱਖਰੀ ਹੈ। ਇੱਥੋਂ ਫਿਰ ਦੁਬਾਰੇ ਅਹਿਮ ਸ਼ਾਹ ਬਦਾਲੀ ਚੱਲਦਾ। ਇਹ 11 ਮਾਰਚ ਨੂੰ 1748 ਵਿੱਚ ਆ ਕੇ ਦਿੱਲੀ ਹਮਲਾ ਕਰਦਾ। ਦਿੱਲੀ ਜਦੋਂ ਆਉਂਦਾ ਤੇ ਮੁਹੰਮਦ ਸ਼ਾਹ ਰੰਗੀਲਾ ਤਾਂ ਯਾਸ਼ ਸੀ, ਉਹਨੂੰ ਤੇ ਪਤਾ ਹੀ ਕੱਖ ਨਹੀਂ, ਤੇ ਉਹ ਜਿਹੜਾ ਕਮਰੂਦੀਨ ਸੀ ਉਦੋਂ ਨਮਾਜ਼ ਅਦਾ ਕਰ ਰਿਹਾ ਸੀ। ਜਦੋਂ ਇਹਨੇ ਪਹਿਲਾ ਗੋਲਾ ਦਾਗਿਆ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਗੋਲਾ ਦਾਗਿਆ, ਉਦੋਂ ਉਹ ਨਮਾਜ਼ ਪੜ੍ਹ ਰਿਹਾ ਸੀ, ਤੇ ਨਮਾਜ਼ ਪੜ੍ਹਦਿਆਂ ਉਹਦੇ ਉਹ ਗੋਲਾ ਲੱਗਿਆ ਤੇ ਉਹ ਮਰ ਗਿਆ। ਉਹਦਾ ਪੁੱਤਰ ਹੈ, ਹੁਣ ਇੱਕ ਨਾਂ ਹੋਰ ਬਹੁਤ ਖਾਸ ਆਉਣ ਲੱਗਾ, ਮੈਂ ਬੇਨਤੀ ਕਰਾਂ, ਇਹ ਅੱਗੇ ਸਾਨੂੰ ਇਤਿਹਾਸ ਵਿੱਚ ਬੜੀ ਵਾਰੀ ਦੀ ਲੋੜ ਪੈਣੀ ਹੈ। ਮਾਯੂਨ ਦੀਨ ਇਹਦਾ ਅਸਲ ਵਿੱਚ ਨਾਂ ਹੈ, ਪਰ ਇਹਦਾ ਨਾਂ ਜਿਹੜਾ ਮਸ਼ਹੂਰ ਹੈ ਉਹ ਮਸ਼ਹੂਰ ਹੈ ਮੀਰ ਮੰਨੂ। ਇਹੋ ਪਾਪੀ ਹੈ ਜਿਹੜਾ ਸਿੱਖ ਇਸਤਰੀਆਂ ਦੇ ਛਾਤੀ ਉੱਤੇ ਸਵਾ ਸਵਾ ਮਣ ਦਾ ਪੱਥਰ ਰੱਖਦਾ ਸੀ। ਇਹੋ ਪਾਪੀ ਹੈ ਜਿਹਨੇ ਆਪਣੀ ਉਸ ਕਚਹਿਰੀ ਦੇ ਵਿੱਚ, ਜਿਹਨੇ ਆਪਣੀ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਤੇ ਮਜਬੂਰ ਕੀਤਾ ਤੇ ਚੱਕੀਆਂ ਪਿਆਉਂਦਾ ਸੀ, ਤੇ ਨਾਲ ਇਹ ਉਹੀਓ ਪਾਪੀ ਹੈ ਮੀਰ ਮੰਨੂ ਜਿਹਦੇ ਵੇਲੇ ਸਿੱਖ ਬੀਬੀਆਂ ਸਿੱਖ ਬੱਚੀਆਂ ਆਪਣੇ ਗਲਾਂ ਵਿੱਚ ਆਪਣੇ ਪੁੱਤਰਾਂ ਦੇ ਟੋਟੇ ਕਰਵਾ ਕੇ ਹਾਰ ਪਾਉਂਦੀਆਂ ਸਨ। ਇਹ ਉਹੀਓ ਹੈ ਮੀਰ ਮੰਨੂ, ਹੁਣ ਇਹਦਾ ਇਤਿਹਾਸ ਨਾਲ ਸੰਬੰਧ ਜੁੜਨ ਲੱਗਾ। ਕਮਰੂਦੀਨ ਦਾ ਪੁੱਤਰ ਇਹ, ਕਮਰੂਦੀਨ ਮੁਹੰਮਦ ਸ਼ਾਹ ਰੰਗੀਲੇ ਦਾ ਉੱਚ ਪਦਵੀ ਦਾ ਕਰਿੰਦਾ ਹੈ, ਨੌਕਰ ਹੈ। ਮੀਰ ਮੰਨੂ ਨੇ ਇੱਕ ਚਾਲ ਖੇਡੀ, ਉਹਨੂੰ ਪਤਾ ਲੱਗ ਗਿਆ ਵੀ ਮੇਰਾ ਪਿਤਾ ਚੜ੍ਹਾਈ ਕਰ ਗਿਆ, ਮਰ ਗਿਆ ਕਮਰੂਦੀਨ। ਉਹਨੇ ਉਹਨੂੰ ਸਰਹਾਣੇ ਲਾ ਕੇ, ਹਾਥੀ ਉੱਤੇ ਬਿਠਾ ਕੇ ਸਰਹਾਣੇ ਲਾ ਕੇ ਇਸ ਤਰ੍ਹਾਂ ਲੈ ਆਂਦਾ ਵੀ ਜਿਵੇਂ ਉਹ ਫੌਜ ਨੂੰ ਕਮਾਂਡ ਦੇ ਰਿਹਾ ਹੋਵੇ। ਮੀਰ ਮੰਨੂ ਉਹਨੂੰ ਪਤਾ ਸੀ ਵੀ ਜੇ ਕਿਤੇ ਐਸਾ ਨਾ ਹੋਇਆ ਤੇ ਹੋ ਸਕਦਾ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਮੈਨੂੰ ਲੁੱਟ ਕੇ ਖਾ ਜਾਏਗੀ। ਬੜੇ ਤਕੜੇ ਸਨ ਉਹ ਲੜਨ ਵਿੱਚ ਜਿਹੜੇ ਅਬਦਾਲੀ ਸਨ, ਅਫਗਾਨੀ। ਅੱਜ ਵੀ ਤੁਸੀਂ ਦੇਖੋ, ਮੇਰਾ ਕਹਿਣਾ ਤਾਂ ਫਰਜ਼ ਨਹੀਂ ਬਣਦਾ, ਅੱਜ ਵੀ ਦੇਖੋ ਅਫਗਾਨਿਸਤਾਨ ਨੇ ਸਾਰੀ ਦੁਨੀਆਂ ਦੇ ਨੱਕ ਵਿੱਚ ਸਾਹ ਕੀਤਾ ਹੋਇਆ, ਲੇਕਿਨ ਉਹ ਅਫਗਾਨੀ ਗੁਰੂ ਕੇ ਸਿੱਖਾਂ ਅੱਗੇ ਕਿਵੇਂ ਭੱਜਦੇ ਸਨ, ਜੋ ਅੱਗੇ ਆਇਆ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਵੇਂ ਤਰਲੇ ਕਰਦੇ ਸਨ ਉਹ ਸਿੱਖਾਂ ਦੇ। ਇਸ ਵੇਲੇ ਜਦੋਂ ਉਹਨੇ ਮੀਰ ਮੰਨੂ ਨੇ ਆਪਣੇ ਬਾਪੂ ਨੂੰ ਹਾਥੀ ਤੇ ਬਿਠਾ ਕੇ ਸਰਹਾਣੇ ਲਾ ਕੇ ਤੇ ਉਹਨੇ ਆਪਣੇ ਵੱਲੋਂ ਜੰਗ ਵਿੱਚ ਲੈ ਆਂਦਾ, ਤੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਕਿਸਮਤ ਮਾੜੀ, ਉਹਨੂੰ ਸਾਥ ਨਹੀਂ ਦਿੱਤਾ ਕਿਸਮਤ ਨੇ, ਹਾਲਾਂਕਿ ਉਹ ਜਿੱਤ ਰਿਹਾ, ਉਹਦਾ ਹੱਥ ਉੱਤੇ ਹੈ। ਮੀਰ ਮੰਨੂ ਹਾਰ ਰਿਹਾ, ਉਹਦੀਆਂ ਫੌਜਾਂ ਕੋਲ ਇੰਨੀ ਤਾਕਤ ਨਹੀਂ ਵੀ ਉਹ ਜਿੱਤ ਸਕੇ। ਉਦੋਂ ਅਚਾਨਕ ਇੱਕ ਭਾਣਾ ਵਰਤਿਆ, ਉਹ ਭਾਣਾ ਇਹ ਵਰਤਿਆ ਭਈ ਉਸ ਵੇਲੇ ਇੱਕ ਗੋਲਾ ਜਦੋਂ ਮਾਰਿਆ ਤਾਂ ਗੋਲੇ ਦੇ ਕੁਝ ਸ਼ਰੇ, ਗੋਲੇ ਦੇ ਕੁਝ ਦਾਣੇ ਉਹ ਇਸ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਗੱਡੇ ਅਸਲੇ ਨਾਲ ਭਰੇ ਹੋਏ ਸਨ ਉਹਨਾਂ ਵਿੱਚ ਜਾ ਕੇ ਡਿੱਗ ਪਏ, ਤੇ ਜਦੋਂ ਉਹਨਾਂ ਵਿੱਚ ਡਿੱਗੇ ਜਾ ਕੇ ਉਹ ਅਸਲਾ ਚੱਲ ਪਿਆ, ਜਿਹੜੇ ਤੀਰ ਸਨ ਤੀਰ ਵੀ ਚੱਲ ਪਏ, ਜਿਹੜੀਆਂ ਗੋਲੀਆਂ ਸਨ ਗੋਲੀਆਂ ਚੱਲ ਪਈਆਂ, ਜਿਹੜੇ ਗੋਲੇ ਸਨ ਉਹ ਗੋਲੇ ਚੱਲ ਪਏ। ਇਹਦੀ ਫੌਜ ਵਿੱਚ ਬੜੀ ਭੱਜ ਦੌੜ ਮੱਚ ਗਈ, ਕਿਉਂਕਿ ਉਹ ਜਿਹੜਾ ਅਸਲਾ ਸੀ ਉਹ ਹੈ ਤਾਂ ਇਹਦੀ ਫੌਜ ਵਿੱਚ ਸੀ, ਉਹ ਸਾਰਾ ਉਹ ਭੱਜ ਦੌੜ ਮੱਚ ਗਈ ਤੇ ਇਹਨੂੰ ਸੰਭਾਲਣਾ ਔਖਾ ਹੋ ਗਿਆ। ਆਖਿਰਕਾਰ ਉਸ ਵੇਲੇ ਹਾਰਦਾ ਹੋਇਆ ਮੀਰ ਮੰਨੂ, ਜਿੱਤਦਾ ਹੋਇਆ ਅਹਿਮਦ ਸ਼ਾਹ ਅਬਦਾਲੀ, ਇਹਦੀ ਕਿਸਮਤ ਨੇ ਸਾਥ ਨਾ ਦੇਣ ਕਰਕੇ ਇਹਦੀ ਫੌਜ ਇੰਨੀ ਘਟਾ ਵੱਡੀ ਵਿੱਚ ਉੱਥੇ ਬਰਬਾਦ ਹੋ ਗਈ ਤੇ ਉਸ ਵਿੱਚ ਅਸਲੇ ਵਿੱਚ ਮਾਰੀ ਗਈ, ਤੇ ਇਹ ਉੱਥੋਂ ਭੱਜ ਉੱਠਿਆ ਤੇ ਇਹਨੇ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ। ਵਾਪਸ ਆਇਆ, ਕੁਝ ਦਿਨ ਲਾਹੌਰ ਰੁਕਿਆ, ਇੱਕ ਦੋ ਦਿਨ ਹੀ ਲਾਹੌਰ ਰੁਕਿਆ ਤੇ ਮੁੜ ਕੇ ਉੱਥੋਂ ਫੇਰ ਤੁਰ ਪਿਆ। ਹੁਣ ਫੇਰ ਧਿਆਨ ਦਿਓ, ਜਦੋਂ ਇਹ ਮੁੜ ਕੇ ਮੈਂ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਗੁਰੂ ਕੇ ਸਿੱਖਾਂ ਨੇ, ਬਹੁਤ ਧਿਆਨ ਦੇਣ ਯੋਗ ਬਾਤ ਹੈ, 26 मार्च ਨੂੰ ਇਹਨੂੰ 1748 ਨੂੰ ਫਿਰ ਦੁਬਾਰੇ ਇਹਨੂੰ ਮੁੜੇ ਜਾਂਦੇ ਨੂੰ ਚਨਾਬ ਦੇ ਕਿਨਾਰੇ ਜੋ ਅੱਗੇ ਲੜੀ ਆਏਗੀ ਮੈਂ ਤੁਹਾਡੇ ਨਾਲ ਉਦੋਂ ਸਾਂਝ ਕਰਾਂਗਾ। ਹੁਣ ਚੜਤ ਸਿੰਘ ਸ਼ੁਕਰ ਚੱਕੀਆ, ਇਹ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ। ਇਸ ਚੜਤ ਸਿੰਘ ਨੇ ਉਸ ਅਬਦਾਲੀ ਨੂੰ ਚਨਾਬ ਤੋਂ ਪਾਰ ਤੱਕ ਭਜਾ ਕੇ ਆਂਦਾ। ਏਡੀ ਸੂਰਮਾ ਸੀ ਇਹਨੇ ਸਾਹਮਣੇ ਨਹੀਂ ਸੀ ਖਲੋ ਸਕਦਾ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਨੂੰ ਇਹਨਾਂ ਨੇ ਉਥੋਂ ਭਜਾ ਕੇ ਆਂਦਾ ਤੇ ਉਹਦੇ ਕੋਲੋਂ ਕੁਝ ਇੱਕ ਸਾਜੋ ਸਮਾਨ ਵੀ ਲੁੱਟਿਆ। ਫਿਰ ਗੁਰੂ ਕੇ ਸਿੱਖ ਜਦੋਂ ਇਧਰਲੇ ਪਾਸੇ ਸਾਰਾ ਕੁਝ ਹੋ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਟੁਕੜਾ ਫੌਜ ਦਾ ਇਹਦੇ ਮਗਰ ਲੱਗਿਆ ਹੋਇਆ। ਚੜਤ ਸਿੰਘ ਸ਼ੁਕਰ ਚੱਕੀਆ, ਦੂਜੇ ਪਾਸੇ ਆ ਜਾਈਏ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਇਹ ਪਤਾ ਲੱਗਿਆ ਸੀ ਵੀ ਅਹਿਮਦ ਸ਼ਾਹ ਅਬਦਾਲੀ ਆ ਰਿਹਾ, ਉਦੋਂ ਗੁਰੂ ਕੇ ਸਿੱਖ ਸਨ ਜਿਹੜੇ ਆਪਣੇ ਪਰਿਵਾਰਾਂ ਨੂੰ, ਕੁਝ ਇੱਕ ਨੂੰ ਅੰਮ੍ਰਿਤਸਰ ਸਾਹਿਬ, ਕੁਝ ਇੱਕ ਨੂੰ ਗੁਰਦਾਸਪੁਰ ਤੇ ਇਤਿਹਾਸਕ ਚੰਗੇ ਚੰਗੇ ਟਿਕਾਣਾ ਤੇ ਆਪਣਾ ਪਰਿਵਾਰਾਂ ਨੂੰ ਛੱਡ ਕੇ ਆਪ ਫਿਰ ਜੰਗਲੀ ਚਲੇ ਗਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਗੁਰੂ ਕੇ ਸਿੱਖ ਵਾਪਸ ਆ ਗਏ ਤੇ ਉਹਨਾਂ ਨੇ ਇਸ ਹਫੜਾ ਦਬੜੀ ਦੇ ਵਿੱਚ ਵੀ ਅਹਿਮਦ ਸ਼ਾਹ ਅਬਦਾਲੀ ਜਾ ਰਿਹਾ, ਸ਼ੁਕਰ ਸਿੰਘ ਇਧਰਲੇ ਪਾਸੇ ਚੜਤ ਸਿੰਘ ਸ਼ੁਕਰ ਚੱਕੀਆ ਅਬਦਾਲੀ ਨੂੰ ਭਜਾਉਣ ਲੱਗ ਪਿਆ। ਦੂਜੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ, ਇਹ ਸਾਰਿਆਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਤੇ ਹੱਲਾ ਕਰ ਦਿੱਤਾ। ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਨ। ਸਲਾਮਤ ਖਾਨ ਨੂੰ ਇਹਨਾਂ ਨੇ ਜਾ ਕੇ ਉਹ ਲੜਾਈ ਹੋਈ, ਲੜਾਈ ਦੇ ਵਿੱਚ ਸਲਾਮਤ ਖਾਨ ਦਾ ਸਿਰ ਜਿਹੜਾ ਉਹ ਜੱਸਾ ਸਿੰਘ ਆਲੂਵਾਲੀਏ ਨੇ ਵੱਢ ਦਿੱਤਾ। ਫੌਜ ਭੱਜ ਉੱਠੀ, ਜਦੋਂ ਹਾਕਮ ਮਰ ਜਾਂਦਾ ਸੀ ਨਾ ਉਦੋਂ ਫਿਰ ਕੋਈ ਚਾਰਾ ਨਹੀਂ ਸੀ ਹੁੰਦਾ ਤੇ ਉਦੋਂ ਫੌਜ ਭੱਜ ਉੱਠੀ। ਇੱਕ ਮੈਂ ਨਿੱਕੀ ਦੀ ਗੱਲ ਵਿੱਚ ਕਹਿਣ ਲੱਗਾ, ਆਪਾਂ ਅੱਗੇ ਜਾ ਕੇ ਵਿਚਾਰਾਂਗੇ, ਸਿਰਫ ਛੋਟੀ ਜਿਹੀ ਬੇਨਤੀ ਕਰਨ ਲੱਗਾ। ਇਹਨਾਂ ਦੀ ਫੌਜ ਦਾ ਜਦੋਂ ਵੀ ਕੋਈ ਮੁਖੀਆ ਮਰ ਜਾਂਦਾ ਸੀ ਨਾ ਫੌਜ ਮੁੜ ਕੇ ਲੜ ਨਹੀਂ ਸੀ ਸਕਦੀ। ਹੁਣ ਸਿੱਖਾਂ ਦੇ ਇਤਿਹਾਸ ਇੱਕ ਛੋਟੀ ਜਿਹੀ ਝਲਕ ਦਿਖਾਉਣ ਲੱਗਾ ਵਿੱਚੋਂ। ਸ਼ਾਮ ਸਿੰਘ ਅਟਾਰੀ ਵਾਲਾ ਵਿੱਚੋਂ ਬੇਨਤੀ ਕਰਨ ਲੱਗੇ, ਲੜੀ ਚ ਨਹੀਂ ਹੈ। ਸ਼ਾਮ ਸਿੰਘ ਅਟਾਰੀ ਵਾਲਾ ਇਹ ਅਟਾਰੀ ਰਹਿੰਦਾ ਸੀ ਪਾਕਿਸਤਾਨ ਦੇ ਬਿਲਕੁਲ ਲਾਗੇ ਹੈ ਹਿੰਦੁਸਤਾਨ ਚ। ਇਹਨੂੰ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ। ਜਦੋਂ ਫੇਰੂ ਦੀ ਜੰਗ, ਮੁਦਕੀ ਦੀ ਜੰਗ, ਦੋ ਜੰਗਾਂ ਹਾਰ ਗਏ ਸਿੱਖ, ਤੇਜਾ ਸਿੰਘ ਤੇ ਲਾਲ ਸਿੰਘ ਪਾਪੀ ਹਰਾ ਰਿਹਾ ਜੰਗਾਂ, ਗਦਾਰ ਇੱਕ ਨੰਬਰ ਦਾ, ਉਦੋਂ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ। ਕਹਿਣ ਲੱਗੀ, ਉਹ ਬੁੱਢਿਆ ਸ਼ੇਰਾ, ਕਦੇ ਮਹਾਰਾਜਾ ਰਣਜੀਤ ਸਿੰਘ ਨਾਲ ਮੋਢੇ ਨਾਲ ਮੋਢਾ ਲਾਉਣ ਵਾਲੇ ਆ, ਤੇ ਉਦੋਂ ਤੂੰ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਆਤਮਾ ਤੈਨੂੰ ਪੁਕਾਰਦੀ ਹੈ। ਜਿਹੜਾ ਰਾਜ ਤੁਸੀਂ ਕਦੇ ਹੱਥੀ ਬਣਾਇਆ ਸੀ ਉਹ ਗਦਾਰਾਂ ਕਰਕੇ ਉੱਜੜ ਚੱਲਿਆ। ਜੇ ਤੇਰੇ ਅੰਦਰ ਕੋਈ ਅਣਖ ਗੈਰਤਾ ਵੀਰਤਾ ਹੈ ਤਾਂ ਵਾਪਸ ਪਰਤ। ਸ਼ਾਮ ਸਿੰਘ ਅਟਾਰੀ ਵਾਲਾ ਸੁਨੇਹਾ ਭੇਜਦਾ, ਮਹਾਰਾਣੀ ਜਿੰਦਾ ਤੇਰੇ ਰਾਜ ਵਿੱਚੋਂ ਮੈਨੂੰ ਧਿਆਨ ਸਿੰਘ ਡੋਗਰੇ ਨੇ ਬੇਇੱਜ਼ਤ ਕਰਕੇ ਭੇਜਿਆ ਸੀ ਤੇ ਮੈਂ ਹੁਣ ਲਾਹੌਰ ਨਹੀਂ ਆਉਣਾ, ਮੈਂ ਤੇਰੇ ਰਾਜ ਵਿੱਚ ਨਹੀਂ ਆਉਣਾ, ਪਰ ਤੂੰ ਮੈਨੂੰ ਇਹ ਦੱਸ ਵੀ ਮੈਂ ਕਿੱਥੇ ਪਹੁੰਚਾ, ਕਿਹੜੇ ਜੰਗ ਵਿੱਚ ਪਹੁੰਚਾ, ਮੈਂ ਉੱਥੇ ਜ਼ਰੂਰ ਆਵਾਂਗਾ। ਉਹਨੇ ਬਚਨ ਆਖਿਆ ਵੀ ਸੁਭਰਾਵਾਂ ਦੀ ਜੰਗ ਹੈ ਤੇ ਉੱਥੇ ਜਾਣਾ। ਉਹ ਸੁਭਰਾਵਾਂ ਦੀ ਜੰਗ ਨੂੰ ਚੱਲਿਆ। ਹੁਣ ਜਦੋਂ ਘਰੋਂ ਤੁਰਨ ਲੱਗਿਆ ਤੇ ਉਹਦੀ ਘਰਵਾਲੀ ਉਹਦੀ ਬਾਂਹ ਪਕੜਦੀ ਹੈ। ਕਹਿਣ ਲੱਗੀ, ਸਰਦਾਰਾ, ਸਿੱਖੀ ਦੀ ਖਾਤਰ ਜਿੰਨੀਆਂ ਕੁਰਬਾਨੀਆਂ ਕਰਦਾ ਰਿਹਾ ਅੱਜ ਤੱਕ ਮੈਂ ਤੇਰੀ ਬਾਂਹ ਨਹੀਂ ਪਕੜੀ, ਪਰ ਅੱਜ ਤੇਰੀ ਬਾਂਹ ਪਕੜਨ ਲੱਗੀ। ਮੈਂ ਤੈਨੂੰ ਬੇਨਤੀ ਕਰਨੀ ਹੈ, ਤੂੰ ਜੰਗ ਵਿੱਚ ਨਾ ਜਾ। ਹੁਣ ਉਹਨਾਂ ਬੁੱਢੇ ਹੱਡਾਂ ਵਿੱਚ ਜੋਸ਼ ਨਹੀਂ ਹੈ, ਹੁਣ ਤੂੰ ਜੰਗ ਵਿੱਚ ਜਿੱਤ ਕੇ ਨਹੀਂ ਆ ਸਕਦਾ। ਤੇਰੀ ਉਮਰ ਦੱਸਦੀ ਹੈ, ਹਾਲਾਤ ਦੱਸਦੇ ਨੇ, ਤੂੰ ਰਹਿਣ ਦੇ, ਹੁਣ ਨਾ ਜਾ। ਘਰਵਾਲੀ ਨੂੰ ਬੜੀ ਨੀਚ ਲਾ ਕੇ ਤੱਕਦਾ। ਕਹਿਣ ਲੱਗਿਆ, ਭਗਵਾਨੇ, ਜੇ ਹੁਣ ਤੱਕ ਨਹੀਂ ਨਾ ਰੋਕਿਆ ਤੇ ਫਿਰ ਹੁਣ ਬਿਨਾਂ ਰੋਕ ਮੈਨੂੰ ਮੌਤ ਤੋਂ ਵੱਧ ਦੁਖਦਾਈ ਲੱਗੇਗੀ ਵੀ ਮੈਨੂੰ ਕਦੇ ਵੰਗਾਰ ਪਾਈ ਸੀ ਕਿਸੇ ਨੇ ਤੇ ਸੂਰਮੇ ਨੇ ਵੰਗਾਰ ਨਹੀਂ ਸੀ ਸਹਾਰੀ ਤੇ ਮੈਂ ਘਰ ਰੁੜ ਕੇ ਮਰ ਗਿਆ ਸੀ। ਮੈਨੂੰ ਹੁਣ ਰੋਕ ਨਾ, ਮੈਨੂੰ ਪਤਾ ਮੇਰੇ ਹੱਡ ਬੁੱਢੇ ਨੇ, ਮੈਨੂੰ ਪਤਾ ਮੈਂ ਬਜ਼ੁਰਗ ਹੋ ਗਿਆ, ਚਿੱਟੀ ਮੇਰੀ ਦਾੜੀ ਹੈ, ਸਫੈਦ ਮੇਰੀ ਦਾੜੀ ਹੈ, ਪਰ ਮੇਰੇ ਬਸ ਦੀ ਬਾਤ ਨਹੀਂ। ਮੈਂ ਚੱਲਿਆ, ਘਰ ਵਾਲੀ ਕਹਿਣ ਲੱਗੀ ਵੀ ਇਸ ਉਮਰੇ ਕੋਈ ਨਿਸ਼ਾਨੀ, ਸੂਰਮੇ ਨੇ ਆਪਣੀ ਤੇਗ ਕੱਢੀ ਹੈ, ਤੇਗ ਕੱਢ ਕੇ ਉਹਨੂੰ ਮਿਆਨ ਪਕੜਾਇਆ। ਕਹਿਣ ਲੱਗੇ ਲੈ ਆ ਮਿਆਨ ਪਕੜ ਕੇ ਰੱਖੀ, ਇਹਨੂੰ ਮਿਆਨ ਨੂੰ ਸੰਭਾਲ ਕੇ ਰੱਖੀ, ਜੇ ਤਾਂ ਮੈਂ ਆ ਗਿਆ ਫਿਰ ਤਾਂ ਇਸ ਮਿਆਨ ਵਿੱਚ ਮੈਂ ਕਿਰਪਾਨ ਆਪੇ ਹੀ ਪਾ ਕੇ ਟੰਗ ਦਿਆਂਗਾ, ਪਰ ਜੇ ਮੈਂ ਵਾਪਸ ਨਾ ਆਇਆ ਤਾਂ ਇਹ ਮਿਆਨ ਮੇਰੀ ਔਲਾਦ ਨੂੰ ਦਿਖਾਈ ਵੀ ਤੁਹਾਡਾ ਬਾਪੂ ਆਪਣੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਛੱਡ ਆਇਆ ਤੇ ਤੁਸੀਂ ਸੂਰਮੇ ਬਣ ਕੇ ਉਹ ਕਿਰਪਾਨ ਜੰਗ ਦੇ ਮੈਦਾਨ ਚੋਂ ਲੈ ਕੇ ਆਉਣੀ ਹੈ। ਕਿਤਨਾ ਸ਼ੌਕ ਹੋਏਗਾ ਉਹਨਾਂ ਸਿੱਖਾਂ ਨੂੰ। ਆਖਿਰਕਾਰ ਸੁਬਰਾਮਾ ਦੇ ਜੰਗ ਵਿੱਚ ਗਿਆ, ਉੱਥੋਂ ਅੱਗੇ ਤੇਜਾ ਸਿੰਘ ਤੇ ਲਾਲ ਸਿੰਘ, ਉਹਨਾਂ ਨੂੰ ਪਤਾ ਸੀ ਵੀ ਇਹ ਸਮਰਪਿਤ ਸਿੱਖ ਹੈ, ਇਹ ਨਹੀਂ ਹਟੇਗਾ। ਉਹਨਾਂ ਨੇ ਅੱਗੇ ਗੁਟਕਾ ਰੱਖਿਆ, ਕਹਿਣ ਲੱਗੇ ਸੱਜਣਾ ਸਰਦਾਰ ਤੇ ਗਦਾਰ ਦਾ ਸਾਨੂੰ ਸਮਝ ਨਹੀਂ ਲੱਗ ਰਹੀ, ਤੂੰ ਇਉਂ ਕਰ ਵੀ ਪਹਿਲਾਂ ਇਸ ਗੁਟਕੇ ਤੇ ਹੱਥ ਰੱਖ ਕੇ ਕਸਮ ਖਾ ਵੀ ਮੈਂ ਜੰਗ ਦੇ ਮੈਦਾਨ ਚੋਂ ਭੱਜਾਂਗਾ ਨਹੀਂ। ਸ਼ਾਮ ਸਿੰਘ ਅਟਾਰੀ ਵਾਲੇ ਨੇ ਉਸ ਵੇਲੇ ਗੁਟਕੇ ਤੇ ਹੱਥ ਰੱਖ ਕੇ ਇਹ ਬਚਨ ਆਖਿਆ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਕਹਿਣਾ, ਜਾਣ ਕੇ ਕਹਿਣਾ ਮੈਂ ਭੱਜਾਂਗਾ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਮਾਰ ਦਿਆਂਗੇ, ਇਹ ਆਖਰੀ ਥੰਮ ਹੈ। ਜੱਸਾ ਕਿਵੇਂ ਕਰੇ ਜੇ ਉਸ ਵੇਲੇ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਲੜ ਰਿਹਾ, ਪੂਰੇ ਜੋਬਨ ਤੇ ਜੰਗ ਲੜ ਰਿਹਾ, ਉਦੋਂ ਇਹਨਾਂ ਪਾਪੀਆਂ ਨੇ ਜਦੋਂ ਅਸਲਾ ਮੁੱਕਿਆ ਉਦੋਂ ਅਸਲੇ ਦੇ ਵਿੱਚ ਇਹਨਾਂ ਨੇ ਉਹ ਸਰੋਂ ਭੇਜ ਦਿੱਤੀ, ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ, ਪੁਲ ਤੋੜ ਦਿੱਤਾ ਤੇ ਉਹ ਜਿਹੜਾ ਸ਼ਾਮ ਸਿੰਘ ਅਟਾਰੀ ਵਾਲਾ ਸੀ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ। ਮੈਂ ਗੱਲ ਨੇੜੇ ਕਰਦੀ ਹਾਂ, ਦੂਜੀ ਲੜੀ ਵੀ ਮੈਂ ਪੂਰੀ ਕਰਨੀ। ਜਦੋਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਉਹਦੀ ਲਾਸ਼ ਦੇ ਕੋਲ ਖਲੋ ਕੇ, ਹਾਰਡਰਸ ਉਸ ਗੋਰੇ ਦਾ ਨਾਂ ਹੈ, ਉਹ ਕੋਲ ਖਲੋਤਾ, ਹੈਨਰੀ ਹੈਨਰੀ ਹਾਰਡਰਸ ਉਹਦੇ ਗੋਰੇ ਦਾ ਨਾਂ ਹੈ। ਕਈ ਨਾਂ ਭੁੱਲ ਵੀ ਸਕਦੇ, ਮੈਨੂੰ ਕਿਵੇਂ ਕਰਿਓ, ਕਈ ਵਾਰੀ ਵਿੱਚੋਂ ਕੋਈ ਗੱਲ ਚੱਲ ਪੈਂਦੀ ਹੈ। ਤੇ ਉਹਦੀ ਲਾਸ਼ ਕੋਲ ਖਲੋ ਕੇ, ਉਹਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹ ਗੋਰਾ ਖਲੋਤਾ, ਤੇ ਉਸ ਵੇਲੇ ਉਹਦਾ ਨੌਕਰ ਜਿਹੜਾ ਨਾ ਉਹਨੂੰ ਇੱਕ ਸ਼ਰਾਬ ਦਾ ਪਿਆਲਾ ਲੈ ਕੇ ਆਉਂਦਾ, ਉਹਨੂੰ ਕਹਿੰਦਾ ਵੀ ਸੱਜਣਾ ਤੁਸੀਂ ਲੋਕ ਕਦੋਂ ਤਰਸਦੇ ਸੀ ਵੀ ਅਸੀਂ ਪੰਜਾਬ ਦੀ ਧਰਤੀ ਤੇ ਕਦਮ ਰੱਖੀਏ ਬਤੌਰੇ ਹਾਕਮ ਰਾਜੇ ਬਣ ਕੇ, ਤੇ ਹੁਣ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ, ਤੇ ਹੁਣ ਤੁਸੀਂ ਇੱਥੋਂ ਦੇ ਰਾਜੇ ਬਣ ਗਏ ਹੋ, ਅੱਜ ਸ਼ਰਾਬ ਦਾ ਪਿਆਲਾ ਪੀ ਤੇ ਅੱਜ ਜਸ਼ਨ ਮਨਾ। ਜਦੋਂ ਉਹਨੇ ਇਸ ਹੈਨਰੀ ਦੀਆਂ ਅੱਖਾਂ ਵਿੱਚ ਦੇਖਿਆ ਉਹਦੇ ਚ ਅੱਥਰੂ ਆਏ ਹੋਏ ਸਨ, ਉਹਨੇ ਸ਼ਰਾਬ ਦੇ ਪਿਆਲੇ ਨੂੰ ਹੱਥ ਮਾਰਿਆ, ਵਗਾ ਕੇ ਮਾਰਿਆ, ਪਰਾਂ ਕਰ ਦਿੱਤਾ, ਕਹਿਣ ਲੱਗੇ ਨਹੀਂ। ਉਹਨੇ ਜੋ ਉੱਥੇ ਬਚਨ ਬੋਲੇ ਉਹਨੂੰ ਪੰਜਾਬੀ ਦੇ ਵਿਦਵਾਨਾਂ ਨੇ ਤਰਜਮਾ ਕੀਤਾ। ਸ਼ਾਮ ਸਿੰਘ ਅਟਾਰੀ ਵਾਲੇ ਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹਨੇ ਸਲੂਟ ਮਾਰਿਆ, ਸਲੂਟ ਮਾਰ ਕੇ ਇੱਕ ਗੱਲ ਕਹਿਣ ਲੱਗਿਆ, ਉਹ ਸ਼ਾਮ ਸਿੰਘ ਅਟਾਰੀ ਵਾਲੇ ਆ, ਉਹ ਯੋਧਿਆ ਸਿੱਖ ਕੌਮ ਦੇ ਆ, ਤੂੰ ਹਾਰਿਆ ਨਹੀਂ, ਤੈਨੂੰ ਹਰਾਇਆ ਗਿਆ ਤੇਰਿਆਂ ਨੇ, ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ। ਕਹਿਣ ਲੱਗੇ ਮੈਂ ਜਿੱਤਿਆ ਨਹੀਂ ਮੈਨੂੰ ਜਿਤਾਇਆ ਗਿਆ, ਅੱਜ ਮੈਨੂੰ ਜਿੱਤ ਦੀ ਖੁਸ਼ੀ ਨਹੀਂ ਜਿੰਨਾ ਤੇਰੇ ਵਰਗੇ ਸੂਰ ਮੈਨੂੰ ਧੋਖਾ ਦੇਣ ਦਾ ਦੁੱਖ ਹੈ। ਸਿਰਫ ਇਤਨੀ ਅਰਜ਼ ਕਰ ਰਿਹਾ ਸਾ, ਇਤਨੇ ਸੂਰਮੇ ਸਨ ਸਿੱਖ ਕੌਮ ਦੇ ਯੋਧੇ ਜਿਹਨਾਂ ਇੱਕ ਇੱਕ ਬੂੰਦ ਆਪਣੀ ਸਿੱਖ ਕੌਮ ਦੇ ਲੇਖੇ ਲਾਈ ਹੈ। ਉੱਥੇ ਗੱਲ ਲੈ ਕੇ ਚੱਲਾਂ ਜਿਹੜੀ ਬੇਨਤੀ ਕਰ ਰਿਹਾ ਸਾਂ। 26 ਮਾਰਚ 1748 ਨੂੰ ਅਹਿਮਦ ਸ਼ਾਹ ਦੁਰਾਨੀ ਨੂੰ, ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਕੇ ਆਉਂਦਾ, ਚੜ੍ਹਤ ਸਿੰਘ ਝਨਾਬ ਤੋਂ ਪਾਰ ਕਰਕੇ ਆਉਂਦਾ। 3 ਦਿਨਾਂ ਦੇ ਵਿੱਚ ਵਿੱਚ ਹੀ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਸਿੱਖਾਂ ਕੋਲ ਸਾਹ ਸੌਖਾ ਸੀ। ਉਸ ਵੇਲੇ 29 ਮਾਰਚ 1748 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਫਿਰ ਦੁਬਾਰੇ ਸਰਬੱਤ ਖਾਲਸਾ ਹੁੰਦਾ। ਜੇ ਤੁਸੀਂ ਨਾ ਭੁੱਲੇ ਹੋ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ, 30 ਮਾਰਚ 1747 ਨੂੰ ਪਹਿਲਾ ਸਰਬੱਤ ਖਾਲਸਾ ਹੋ ਕੇ ਹਟਿਆ, 1 ਸਾਲ ਪਹਿਲਾਂ, ਉਦੋਂ ਜਦੋਂ ਰਾਮ ਰੌਣੀ ਬਣਾਈ ਹੈ, ਰਾਮਗੜ੍ਹ ਕਿਲ੍ਹਾ ਬਣਾਇਆ। ਸਾਲ ਬਾਅਦ 29 ਮਾਰਚ 1748 ਨੂੰ ਫਿਰ ਦੁਬਾਰੇ ਹੁਣ ਉੱਥੇ ਸਰਬੱਤ ਖਾਲਸਾ ਫਿਰ ਬੁਲਾਇਆ ਗਿਆ। ਉਸ ਸਰਬੱਤ ਖਾਲਸੇ ਦਾ ਜਿਹੜਾ ਮੁਖੀ ਹੈ ਉਹ ਨਵਾਬ ਕਪੂਰ ਸਿੰਘ ਹੈ, ਤੇ ਉਸ ਵੇਲੇ ਉਹਨਾਂ ਨੇ ਉਪਰਾਲਾ ਕੀਤਾ ਇੱਕ ਬੜਾ ਵੱਡਾ। ਇੱਕ ਵਾਰੀ ਮੈਂ ਥੋੜਾ ਜਿਹਾ ਪਿਛੋਕੜ ਫਿਰ ਭੋਲਣ ਲੱਗਾ, ਸਮੇਂ ਦੇ ਅਨੁਸਾਰ ਹੀ ਆਪਾਂ ਸਮਾਪਤੀ ਕਰਨੀ। ਦਾਸ ਨੇ ਤੁਹਾਡੇ ਨਾਲ ਬੜੀ ਖੁੱਲ ਕੇ ਵਿਚਾਰ ਕੀਤੀ ਸੀ ਵੀ ਇੱਕ ਤਰਨਾ ਦਲ ਤੇ ਇੱਕ ਬੁੱਢਾ ਦਲ ਪਹਿਲਾਂ ਇਹ ਬਣੇ, ਫਿਰ 1745 ਵਿੱਚ ਇਹ ਦੋਨੇ ਦਲਾਂ ਦੀ ਖਾਤਰ ਮੁੜ ਕੇ 30 ਜਥੇ ਫਿਰ ਬਣਾਏ 100-100 ਸਿੱਖਾਂ ਦੇ। ਉਹ ਸਿੱਖਾਂ ਦੇ ਜਥੇ ਵਧਦੇ ਗਏ। ਹੁਣ ਉਹ ਜਦੋਂ ਹੁਣ ਸਰਬੱਤ ਖਾਲਸਾ ਹੋਣ ਲੱਗੇ ਹੈ 29 ਮਾਰਚ 1748 ਨੂੰ ਜਿਹੜਾ ਹੁਣ ਸਰਬੱਤ ਖਾਲਸਾ ਹੋਣ ਲੱਗੇ ਹੈ, ਹੁਣ ਇਹਦੇ ਵਿੱਚ 65 ਜਥੇ ਨੇ। ਹੁਣ ਜਿਹੜਾ ਖਾਲਸਾ ਸਰਬੱਤ ਖਾਲਸਾ ਹੋਇਆ ਇਹਦੇ ਵਿੱਚੋਂ 65 ਜਥੇ ਤੋੜ ਕੇ 11 ਮਿਸਲਾਂ ਬਣੀਆਂ। ਵੈਸੇ 12 ਮਿਸਲਾਂ ਮੰਨੀਆਂ ਜਾਂਦੀਆਂ ਸਨ, ਪਰ 12ਵੀਂ ਮਿਸਲ ਨੂੰ ਤਾਂ ਨਹੀਂ ਵਿਦਵਾਨ ਮੰਨਦੇ ਕਿਉਂਕਿ ਇਸ ਮਿਸਲ ਦਾ ਨਾਂ ਸੀ ਫੁਲਕੀਆ ਮਿਸਲ। ਬਾਕੀ ਮੈਂ ਤੁਹਾਡੇ ਨਾਲ ਗੱਲ ਕੱਲ ਕਰਨੀ ਹੈ ਕਿਉਂਕਿ ਅੱਜ ਸਾਰੀਆਂ ਮਿਸਲਾਂ ਦੀ ਗੱਲ ਕਰ ਨਹੀਂ ਸਕਾਂਗਾ। ਇਹਨਾਂ ਵਿੱਚ ਜਿਹੜੀ ਫੁਲਕੀਆ ਮਿਸਲ ਹੈ ਉਹਨੂੰ ਉਹ ਵਿਦਵਾਨ ਤਾਂ ਨਹੀਂ ਮੰਨਦੇ ਕਿਉਂਕਿ ਇਹ ਮਹਾਰਾਜਾ ਆਲਾ ਸਿੰਘ ਦੇ ਨਾਲ ਹੈ। ਉਦੋਂ ਇਸ ਇਲਾਕੇ ਦਾ ਨਾਂ ਹੁੰਦਾ ਸੀ ਪੱਟੀ, ਤੇ ਇੱਥੇ ਰਾਜ ਕਰਨ ਵਾਲੇ ਦਾ ਨਾਂ ਸੀ ਆਲਾ ਸਿੰਘ, ਤੇ ਇਹ ਆਲਾ ਸਿੰਘ ਦੀ ਪੱਟੀ ਮੁੜ ਕੇ ਪਟਿਆਲਾ ਬਣ ਗਿਆ ਸ਼ਬਦ, ਇਹ ਪਟਿਆਲਾ ਉਥੋਂ ਬਣਿਆ। ਆਲਾ ਸਿੰਘ ਦੀ ਪੱਟੀ ਮੁੜ ਕੇ ਪਟਿਆਲਾ ਬਣਿਆ, ਪਰ ਇਹ ਸਿੱਖਾਂ ਦੇ ਨਾਲ ਪੈਸੇ ਪੂਸੇ ਦੀ ਮਦਦ ਤਾਂ ਕਰਦਾ ਸੀ ਇਹ, ਪਰ ਸਿੱਖਾਂ ਦੇ ਕਿਸੇ ਜੰਗ ਵਿੱਚ ਇਹਨੇ ਹਿੱਸਾ ਨਹੀਂ ਲਿਆ। ਜਦੋਂ ਕਦੇ ਹਿੱਸਾ ਲੈਂਦਾ ਸੀ ਇਹ ਗੋਰਿਆਂ ਨਾਲ ਹਿੱਸਾ ਲੈਂਦਾ ਸੀ ਜਾਂ ਦੁਰਾਨੀਆਂ ਨਾਲ ਹਿੱਸਾ ਲੈਂਦਾ ਸੀ, ਉਹਨਾਂ ਨਾਲ ਹਿੱਸਾ ਤੇ ਲੈਂਦਾ ਰਿਹਾ ਉਹਨਾਂ ਦੀਆਂ ਫੌਜਾਂ ਦੇ ਨਾਲ ਰਲ ਕੇ। ਸਿੱਖੀ ਦੀ ਜਦੋਂ ਮਦਦ ਕਰਦਾ ਰਿਹਾ, ਪੈਸੇ ਪੱਖੋਂ ਮਦਦ ਕਰਦਾ ਰਿਹਾ, ਸਿੱਖਾਂ ਨੂੰ ਪਨਾਹ ਦਿੰਦਾ ਰਿਹਾ, ਪਰ ਸਿੱਖਾਂ ਦੇ ਕਿਸੇ ਜੰਗ ਵਿੱਚ ਨਹੀਂ ਆਇਆ। ਇਸ ਲਈ ਇਹਨੂੰ 12ਵੀਂ ਮਿਸਲ ਜਿਹੜੀ ਹੈ ਨਾ ਉਹ ਵਿਦਵਾਨ ਕਬੂਲ ਨਹੀਂ ਕਰਦੇ। ਇਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਉਹ ਮਹਾਨ ਯੋਧਾ ਹੈ, ਉਹ ਇਸ ਵੇਲੇ ਸਰਬੱਤ ਖਾਲਸੇ ਦਾ ਇਸ ਦਲ ਖਾਲਸੇ ਦਾ ਮੁਖੀ ਹੈ। ਇੱਕ ਪਲ ਮੈਂ ਤੁਹਾਡਾ ਥੋੜਾ ਜਿਹਾ ਹੋਰ ਲਵਾਂ। ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਤਵਾਰੀਖ ਨੇ ਜਿਹੜੀ ਸਿੱਖ ਇਤਿਹਾਸ ਹੈ ਉਹ ਨਮਸਕਾਰਾਂ ਕਰਦਾ, ਮਹਾਨ ਯੋਧਾ ਹੋਇਆ। ਇਹ ਲਾਹੌਰ ਦੇ ਵਿੱਚ ਬਦਰ ਸਿੰਘ ਇਹਦੇ ਪਿਤਾ ਦਾ ਨਾਂ, ਲਾਹੌਰ ਦੇ ਨੇੜੇ ਇਹਦਾ ਜਨਮ ਹੋਇਆ। 1718 ਵਿੱਚ ਇਹ ਜੰਮਿਆ, 1783 ਵਿੱਚ ਮਰ ਇਹ ਚੜ੍ਹਾਈ ਕਰਦਾ। ਅੱਗੇ ਜਾ ਕੇ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂ। ਆ ਜਿਹੜੇ ਦਿੱਲੀ ਦੇ ਅੱਜ ਨਾਂ ਰੱਖੇ ਹੋਏ ਨੇ ਨਾ, 30 ਹਜ਼ਾਰੀ ਜਿੱਥੇ ਅਦਾਲਤ ਹੈ ਤੇ ਮੋਰੀ ਗੇਟ, ਇਹ ਸਾਰੇ ਜੱਸਾ ਸਿੰਘ ਦੀਆਂ ਕੁਰਬਾਨੀਆਂ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਹ ਜਿਹੜੇ ਦਿੱਲੀ ਦੇ ਨਾਂ ਬਦਲੇ ਹੋਏ ਨੇ ਨਾ, ਸਿੱਖਾਂ ਦੀਆਂ ਕੁਰਬਾਨੀਆਂ ਤੇ ਬਦਲੇ ਹੋਏ ਨੇ। 30 ਹਜ਼ਾਰੀ ਫੌਜ ਇਸ ਇਹ ਜੱਸਾ ਸਿੰਘ ਹੋਰਾਂ ਦੀਆਂ ਕੁਰਬਾਨੀਆਂ ਨੇ, ਅੱਗੇ ਜਾ ਕੇ ਸਾਂਝ ਕਰਾਂਗਾ। ਹੁਣ ਤੇ ਸਿਰਫ ਇੰਨੀ ਕੋਈ ਗੱਲ ਕਰਨੀ ਚਾਹੁੰਦਾ। 1718 ਵਿੱਚ ਇਹਦਾ ਜਨਮ ਹੋਇਆ। ਰੱਬ ਦਾ ਸਬੱਬ ਬਣਿਆ ਵੀ 7 ਕੁ ਸਾਲਾਂ ਦੀ ਉਮਰ ਸੀ, ਪਿਤਾ ਚੜ੍ਹਾਈ ਕਰ ਗਿਆ। ਮਾਂ ਨੇ ਘਰ ਵਿੱਚ ਗਰੀਬੀ ਸੀ, ਸਿੱਖੀ ਅਸਲ ਚ ਗਰੀਬੀ ਦੇ ਪੰਗੂੜੇ ਚ ਪਲੀ ਹੈ, ਘਰ ਚ ਗਰੀਬੀ ਸੀ ਤੇ ਬੱਚਾ ਮੇਰਾ ਸਿੱਖ ਰਹਿ ਸਕੇ, ਇਸ ਲਈ ਮਾਂ ਦਰ ਬਦਰ ਇਹਨੂੰ ਲੈ ਕੇ ਭਟਕਦੀ ਰਹੀ। ਕੁਝ ਸਮਾਂ ਮਾਤਾ ਜੀ ਕੋਲ ਵੀ ਗਏ, ਮਾਤਾ ਸੁੰਦਰ ਕੌਰ ਜੀ ਦੇ ਕੋਲ, ਉਹ ਦਿੱਲੀ ਨਿਵਾਸੀ, ਉਹਨਾਂ ਦੇ ਕੋਲ ਉੱਥੇ ਦਿੱਲੀ ਲੈ ਕੇ ਗਏ। ਮਾਤਾ ਜੀ ਨੇ ਆਪਣੇ ਕੋਲ ਕੁਝ ਰੱਖਿਆ, ਉੱਥੇ ਫਾਰਸੀ ਸਿਖਾਈ, ਕੁਝ ਇੱਕ ਉਰਦੂ ਸਿਖਾਇਆ, ਤੇ ਇਹਦੇ ਮਾਤਾ ਜੀ ਨੇ ਕੁਝ ਇੱਕ ਦਾਤਾਂ ਵੀ ਦਿੱਤੀਆਂ, ਇੱਕ ਕਿਰਪਾਨ ਦਿੱਤੀ, ਇੱਕ ਗੁਟਕਾ ਦਿੱਤਾ ਇਤਿਆਦਿਕ। ਤੇ ਇਹਨੂੰ ਵਚਨ ਹੋਇਆ ਵੀ ਤੂੰ ਕਿਸੇ ਸਿੱਖਾਂ ਦੇ ਜਥੇ ਵਿੱਚ ਜਾ ਕੇ ਸ਼ਾਮਲ ਕਰ ਦੇ ਆਪਣੇ ਬੱਚੇ ਨੂੰ। ਮਾਂ ਲੈ ਕੇ ਆ ਗਈ ਤੇ ਮਾਂ ਕਈ ਜਥਿਆਂ ਦੇ ਕਈ ਥਾਵਾਂ ਦੇ ਉੱਤੇ ਭਟਕ ਰਹੀ ਹੈ, ਪਰ ਮਾਂ ਨੂੰ ਕੁਝ ਮਿਲਿਆ ਨਹੀਂ ਟਿਕਾਣਾ। ਤੇ ਇੱਕ ਦਿਨ ਅਚਾਨਕ ਨਵਾਬ ਕਪੂਰ ਸਿੰਘ ਦਾ ਦਰਬਾਰ ਲੱਗਿਆ ਹੋਇਆ, ਉਸ ਦਿਨ ਉਹ ਸਿੱਖ ਇਕੱਠੇ ਹੋਏ ਬੈਠੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਕੇ ਸਿੱਖ ਉੱਥੇ ਬੈਠੇ ਨੇ, ਤੇ ਉੱਥੇ ਇਸ ਮਾਂ ਨੇ ਆ ਕੇ ਇੱਕ ਤਰਲਾ ਲਿਆ। ਕਹਿਣ ਲੱਗੀ ਬਈ ਜਥੇਦਾਰ ਜੀ, ਮੈਂ ਆਪਣੇ ਬੱਚੇ ਦੇ ਕੋਲ ਇੱਕ ਸ਼ਬਦ ਪੜਵਾਉਣਾ ਹੈ, ਤੁਸੀਂ ਵਕਤ ਦੇ ਸਕਦੇ ਹੋ? ਉਹਨੇ ਆਖਿਆ ਕੋਈ ਗੱਲ ਨਹੀਂ, ਆਓ ਬੱਚੇ ਨੂੰ ਸ਼ਬਦ ਪੜਵਾਓ। ਬੱਚੇ ਨੇ ਸ਼ਬਦ ਪੜਿਆ, ਇਸੇ ਜੱਸਾ ਸਿੰਘ ਨੇ। ਇਸੇ ਜੱਸਾ ਸਿੰਘ ਆਲੂ ਪਿੰਡ ਦਾ ਨਾਂ ਹੈ। ਇਹਨੇ ਉੱਥੇ ਸ਼ਬਦ ਪੜਿਆ, ਸ਼ਬਦ ਪੜਿਆ, ਨਵਾਬ ਕਪੂਰ ਸਿੰਘ ਉੱਠ ਕੇ ਖਲੋ ਗਿਆ, ਕਹਿਣ ਲੱਗੇ ਮਾਂ ਮੈਨੂੰ ਸਿੱਖ ਕੌਮ ਨੇ ਬੜਾ ਕੁਝ ਦਿੱਤਾ, ਮੈਨੂੰ ਕਦੇ ਅਧੂਰਾ ਨਹੀਂ ਛੱਡਿਆ, ਮੈਨੂੰ ਨਵਾਬੀ ਤੱਕ ਦੇ ਦਿੱਤੀ, ਮੈਨੂੰ ਬੜਾ ਕੁਝ ਦਿੱਤਾ ਸਿੱਖਾਂ ਨੇ, ਮੈਨੂੰ ਕਦੇ ਝੋਲੀ ਨਹੀਂ ਅੱਡਣੀ ਪਈ, ਪਰ ਮਾਂ ਅੱਜ ਮੈਂ ਤੇਰੇ ਅੱਗੇ ਝੋਲੀ ਅੱਡਣਾ, ਆਹ ਜਿਹੜਾ ਤੇਰਾ ਬੱਚਾ ਹੈ ਨਾ ਤੂੰ ਮੈਨੂੰ ਜਥੇ ਵਿੱਚ ਦੇ ਦੇ। ਇੰਨਾ ਪਿਆਰਾ ਕੀਰਤਨ ਕਰਦਾ, ਤੋਤਲੀ ਜਿਹੀ ਜ਼ਬਾਨ ਵਿੱਚ ਮੇਰਾ ਜੀ ਕਰਦਾ ਮੈਨੂੰ ਆਪਣਾ ਪੁੱਤ ਬਣਾ ਕੇ ਪਾਲਾ। ਮਾਂ ਦੀ ਅੱਖਾਂ ਵਿੱਚ ਅਥਰੂ ਆ ਗਏ। ਨਵਾਬ ਕਪੂਰ ਸਿੰਘ ਨੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ ਮਾਂ ਜਿਹੜੇ ਸਿੱਖ ਕੁਰਬਾਨੀਆਂ ਦਿੰਦੇ ਨੇ ਉਹ ਵੀ ਤਾਂ ਕਿਸੇ ਮਾਵਾਂ ਦੇ ਪੁੱਤ ਨੇ, ਤੂੰ ਅੱਖਾਂ ਚ ਅਥਰੂ ਭਰ ਆਈ। ਉਹ ਕਹਿਣ ਲੱਗੀ ਨਹੀਂ ਮੈਂ ਇਸ ਲਈ ਅੱਖਾਂ ਚ ਅਥਰੂ ਨਹੀਂ ਭਰੇ ਵੀ ਮੇਰਾ ਪੁੱਤ ਤੁਹਾਡੇ ਜਥੇ ਚ ਰਹਿਣ ਲੱਗਾ, ਮੈਂ ਤੇ ਇਸ ਲਈ ਅੱਖਾਂ ਚ ਅਥਰੂ ਭਰ ਕੇ ਆਈ। ਧੰਨ ਗੁਰੂ ਰਾਮਦਾਸ, ਮੈਂ ਆਪਣੇ ਪੁੱਤਰ ਨੂੰ ਦਰ ਦਰ ਤੇ ਲਈ ਫਿਰਦੀ ਸਾਂ ਤੇ ਆਸ ਰੱਖਦੀ ਸਾਂ ਕਿਸੇ ਚੰਗੇ ਜਥੇ ਵਿੱਚ ਭਰਤੀ ਕਰਵਾ ਦਿਆਂ, ਤੂੰ ਆਪ ਹੀ ਭਰਤੀ ਕਰ ਲਿਆ, ਮੈਂ ਇਸ ਲਈ ਸ਼ੁਕਰ ਗੁਜ਼ਾਰ ਹਾਂ, ਮੈਨੂੰ ਕੁਝ ਕਹਿਣਾ ਵੀ ਨਹੀਂ ਪਿਆ। ਸਿਰਫ ਇੱਕ ਮਿੰਟ ਦੇ ਵਿੱਚ ਮੈਂ ਸਮਾਪਤੀ ਕਰਨੀ, ਗੱਲ ਅਗਲੀ ਕਰਦੇ ਹਾਂ। ਇਹ ਜੱਸਾ ਸਿੰਘ ਆਲੂਵਾਲੀਆ ਕੁਝ ਉਰਦੂ ਮਿਕਸ ਕਰਕੇ ਬੋਲਦਾ ਸੀ, ਹਮਕੋ ਤੁਮਕੋ ਇਹਦੀ ਆਦਤ ਪੈ ਗਈ। ਗੁਰੂ ਕੇ ਸਿੱਖਾਂ ਨੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ, ਇਹਨੂੰ ਜੱਸਾ ਸਿੰਘ ਨਾ ਕਿਹਾ ਕਰਨ, ਇਹਨੂੰ ਹਮਕੋ ਤੁਮਕੋ ਕਿਹਾ ਕਰਨ। ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਬੜੀ ਪਿਆਰੀ, ਪ੍ਰਮੁੱਖ ਸ਼ਖਸੀਅਤ ਆ ਉਹਦੇ ਵਿੱਚ ਜ਼ਿਕਰ ਹੈ ਬੜਾ ਪਿਆਰਾ। ਇਹ ਆ ਕੇ ਨਵਾਬ ਕਪੂਰ ਸਿੰਘ ਦੇ ਕੋਲ ਰੋਣ ਲੱਗ ਪਿਆ, ਕਹਿਣ ਲੱਗਿਆ ਮੈਂ ਤੇਰੇ ਜਥੇ ਵਿੱਚ ਨਹੀਂ ਰਹਿਣਾ, ਲੋਕ ਸਿੱਖ ਮੈਨੂੰ ਹਮਕੋ ਤੁਮਕੋ ਕਹਿ ਕੇ ਮਖੌਲ ਕਰਦੇ ਨੇ। ਨਵਾਬ ਕਪੂਰ ਸਿੰਘ ਨੇ ਇਹਨੂੰ ਗੋਡੇ ਤੇ ਬਿਠਾ ਲਿਆ, ਬੜਾ ਪਿਆਰ ਕੀਤਾ, ਕਹਿਣ ਲੱਗਿਆ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹਨਾਂ ਸਿੱਖਾਂ ਦੀ ਸੇਵਾ ਛੱਡ ਕੇ ਨਾ ਜਾਈ, ਉਹ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਤ ਚੁੱਕਦਾ ਸੀ, ਉਹ ਮੈਨੂੰ ਨਵਾਬ ਬਣਾ ਦਿੱਤਾ, ਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਚਣੇ ਪਾਉਣਾ, ਤੈਨੂੰ ਪਤਾ ਨੀ ਕੀ ਸਿੱਖਾਂ ਦੀ ਸੇਵਾ ਵਿੱਚੋਂ ਲੱਭ ਜਾਏਗਾ, ਤੂੰ ਛੱਡ ਕੇ ਨਾ ਜਾਈ। ਤੇ ਉਹ ਜੱਸਾ ਸਿੰਘ ਨੇ ਗੱਲ ਪੱਲੇ ਬੰਨ ਲਈ ਤੇ ਅੱਜ ਜਿਹੜਾ ਵਕਤ ਆਇਆ ਉਹਨੂੰ ਜੱਸਾ ਸਿੰਘ ਆਲੂਵਾਲੀਏ ਨੂੰ ਸਾਰੀ ਕੌਮ ਦਾ ਜਥੇਦਾਰ ਬਣਾਇਆ ਹੋਇਆ ਤੇ ਸੁਲਤਾਨੁਲ ਕੌਮ ਦਾ ਦਰਜਾ ਦਿੱਤਾ ਗਿਆ, ਉਹਨੂੰ ਸਮੁੱਚੀ ਕੌਮ ਦਾ ਜਥੇਦਾਰ ਬਣਾਇਆ ਗਿਆ। ਜੱਸਾ ਸਿੰਘ ਆਲੂਵਾਲੀਏ ਦੀ ਗੱਲ ਕੋਈ ਨਹੀਂ ਸੀ ਮੋੜਦਾ। ਅਗਲੀ ਵਿਚਾਰ ਮਿਸਲਾਂ ਦਾ ਇਤਿਹਾਸ ਉਹ ਕੱਲ ਰੋਜ਼ ਆਪਾਂ ਸਾਂਝਾ ਕਰਾਂਗੇ। ਭੁੱਲਾ ਚੁੱਕਾ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ
2: ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾਕਿਆ ਧੋਪੈ ਸੋਮੀ, ਮਾਨਸ ਕੀ ਕਤ ਇਹੀ, ਜਿਉਂ ਬੁਲਾਵੇ ਤਿਉਂ ਬੋਲੇ ਸੋਮੀ, ਕੁਦਰਤ ਕਵਣ ਹਮਾਰੀ, ਸਾਧੁ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧੁ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਚਰਨਾਂ ਵਿੱਚ ਸਬਾਈ ਮਨ ਸਤਸੰਗੀ ਪਿਆਰਿਓ, ਕਰੋ ਕਿਰਪਾ ਅਸੀਸਾਂ ਬਖਸ਼ੋ। ਅਦਬ ਸਤਿਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਵਿਚਾਰ ਕੱਲ ਦੀ ਤਾਜ਼ਾ ਕਰਵਾ ਦਿਆਂ ਤਾਂ ਕਿ ਅੱਜ ਦੀ ਵਿਚਾਰ ਸਮਝਣੀ ਸੌਖੀ ਹੋ ਜਾਏ। ਸਤਾਰਾਂ ਸੌ ਅਠਤਾਲੀ ਵਿੱਚ ਸਤਾਰਾਂ ਸੌ ਸੰਤਾਲੀ ਵਿੱਚ ਵੈਸੇ ਤੁਰਦਾ ਅਹਿਮਦ ਸ਼ਾਹ ਅਬਦਾਲੀ 1748 ਵਿੱਚ ਪਹਿਲਾ ਹਮਲਾ ਕਰਦਾ। ਪਰ ਰੱਬ ਦੀ ਮਾਰ ਪੈ ਗਈ, ਉਹਦੇ ਆਪਣੇ ਹੀ ਗੱਡਿਆਂ ਵਿੱਚੋਂ ਬਰੂਦ ਚੱਲ ਗਿਆ। ਜੰਗ ਦਾ ਮੈਦਾਨ ਭਾਵੇਂ ਉਹਦੇ ਆਪਣੇ ਹੱਥ ਵਿੱਚ ਸੀ, ਪਰ ਲੇਕਿਨ ਇਸ ਹਫੜਾ ਦਫੜੀ ਵਿੱਚ ਉਹਦਾ ਬਹੁਤਾ ਨੁਕਸਾਨ ਹੋਇਆ। ਫੌਜਾਂ ਭੱਜ ਉੱਠੀਆਂ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੰਦੇ ਬਹੁਤੇ ਮਰਵਾਉਣੇ ਯੋਗ ਨਾ ਸਮਝੇ, ਉੱਥੋਂ ਵਾਪਸ ਪਰਤ ਗਿਆ। ਵਾਪਸ ਜਾਂਦੇ ਨੂੰ ਚਨਾਬ ਦੇ ਕਿਨਾਰੇ ਫਿਰ ਦੁਬਾਰੇ ਸਿੱਖਾਂ ਨੇ ਘੇਰ ਲਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਬੜੀ ਦੂਰ ਤੱਕ ਇਹਦਾ ਪਿੱਛਾ ਕਰਦਾ, ਚਨਾਬ ਤੋਂ ਪਾਰ ਕਰਦਾ। ਉਦੋਂ ਇਹਦੇ ਕੋਲ ਜਿਹੜੀ ਹਿੰਦੁਸਤਾਨ ਦੀ ਲੁੱਟ ਸੀ ਉਹਨੂੰ ਵੀ ਕੁਝ ਹਲਕਾ ਕਰਕੇ ਭੇਜਿਆ। ਇੱਕ ਇੱਥੇ ਨੁਕਤਾ ਹੋਰ ਨੋਟ ਕਰਿਓ ਜੀ, ਤੁਸੀਂ ਜਿੰਨੀ ਵਾਰੀ ਵੀ ਇਤਿਹਾਸ ਸੁਣਦੇ ਆ ਰਹੇ ਹੋ ਅਗਰ ਗੌਰ ਨਾਲ ਤੇ ਤੁਹਾਨੂੰ ਪਤਾ ਲੱਗੇਗਾ ਇਸ ਗੱਲ। ਸਿੱਖ ਕਦੇ ਆਮ ਲੋਕਾਂ ਨੂੰ ਨਹੀਂ ਸਨ ਲੁੱਟਦੇ। ਦੇਖੋ ਹਾਕਮ ਲੁੱਟ ਕੇ ਜਾ ਰਿਹਾ ਤੇ ਉਹਦੇ ਨਾਲ ਤਾਂ ਸੌਖਾ ਸੀ ਨਾ, ਉੱਥੋਂ ਦੇ ਲੋਕਾਂ ਨੂੰ ਲੁੱਟ ਲੈਂਦੇ। ਸਿੱਖਾਂ ਦੇ ਮੁਕਾਬਲੇ ਵਿੱਚ ਤਾਕਤ ਨਹੀਂ ਸੀ ਉਸ ਵੇਲੇ, ਭਾਵੇਂ ਕਿ ਖੰਡੇ ਪੁੰਡੇ ਹੋਏ ਨੇ, ਭਾਵੇਂ ਕਿ ਵਿਚਾਰਿਆਂ ਨੂੰ ਕੁਛ ਸਹੂਲਤਾਂ ਵੀ ਨਹੀਂ, ਫਿਰ ਵੀ ਇਹੋ ਜਿਹੀ ਤਾਕਤ ਨਹੀਂ। ਪਰ ਸਿੱਖ ਆਮ ਲੋਕਾਂ ਨੂੰ ਨਹੀਂ ਲੁੱਟਦੇ। ਜਦੋਂ ਉਸ ਲੋਕਾਂ ਨੂੰ ਲੁੱਟ ਕੇ ਵਾਪਸ ਜਾਂਦੇ ਤੇ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਫਿਰ ਸਿੱਖ ਹਲਕਾ ਕਰਕੇ ਭੇਜਦੇ। ਅਹਿਮਦ ਸ਼ਾਹ ਅਬਦਾਲੀ ਨੂੰ ਆਉਂਦੇ ਨੂੰ ਵੀ ਲੁੱਟਿਆ, ਨੂਰਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਕੋਲ ਜਾਂਦੇ ਨੂੰ ਵੀ ਚਨਾਬ ਦੇ ਕੋਲ ਲੁੱਟਿਆ ਤੇ ਉਹ ਵਾਪਸ ਚਲਾ ਗਿਆ। ਇਹ ਜਿਹੜੀ ਘਟਨਾ ਹੈ ਇਹ 26 ਮਾਰਚ 1748 ਦੀ ਹੈ। 29 ਮਾਰਚ 1748 ਨੂੰ ਸਿੱਖਾਂ ਨੇ ਇਧਰਲੇ ਪਾਸੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ ਇਹਨਾਂ ਨੇ ਰਲ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਂ ਉਹਨੂੰ ਮਾਰ ਮੁਕਾਇਆ ਤੇ ਉੱਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੇਵਾ ਸੰਭਾਲ ਆਪ ਕਰ ਲਈ। ਉਹਨਾਂ ਦਿਨਾਂ ਵਿੱਚ 29 ਮਾਰਚ 1748 ਨੂੰ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਉਦੋਂ ਜਿੰਨੇ ਵੀ ਅਹਿਮ ਕੌਮ ਦੇ ਫੈਸਲੇ ਹੁੰਦੇ ਸਨ ਉਹ ਸਰਬੱਤ ਖਾਲਸੇ ਦੀ ਰੋਸ਼ਨੀ ਵਿੱਚ ਹੁੰਦੇ ਸਨ, ਸਾਰੇ ਜੁੜ ਮਿਲ ਬੈਠ ਕੇ ਉਹ ਫੈਸਲੇ ਕਰਿਆ ਕਰਦੇ ਸਨ। ਤੇ ਉਦੋਂ ਜਿਹੜੇ 65 ਜਥੇ ਬਣੇ ਸਨ ਉਹਨਾਂ 65 ਜਥਿਆਂ ਵਿੱਚੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ 11 ਮਿਸਲਾਂ ਬਣਾਈਆਂ। ਉਹਨਾਂ 11 ਮਿਸਲਾਂ ਦੇ ਬਾਬਤ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਾਂ। ਸਭ ਤੋਂ ਜਿਹੜੀ ਚੰਗੀ ਮਿਸਲ ਜਾਂ ਚੰਗੀਆਂ ਤਸਾਰੀਆਂ ਸਨ, ਨਾ ਵਰਤਾਂ ਸ਼ਬਦ, ਆਲੂਵਾਲੀਆ ਮਿਸਲ ਬਣੀ। ਉਹਦਾ ਜਿਹੜਾ ਮੁਖੀਆ ਬਣਿਆ ਉਹ ਜੱਸਾ ਸਿੰਘ ਆਲੂਵਾਲੀਆ ਬਣਿਆ। ਦੂਜੀ ਭੰਗੀ ਮਿਸਲ ਬਣੀ, ਭੰਗੀ ਮਿਸਲ ਦਾ ਮੁਖੀਆ ਹਰੀ ਸਿੰਘ ਭੰਗੀ ਬਣਿਆ, ਚੁਣਿਆ ਗਿਆ ਜਥੇਦਾਰ। ਤੀਜੀ ਡੱਲੇ ਵਾਲੀ ਮਿਸਲ ਬਣੀ, ਡੱਲੇ ਵਾਲੀ ਮਿਸਲ ਦਾ ਮੁਖੀਆ ਬਣਿਆ ਗੁਲਾਬ ਸਿੰਘ, ਬਹੁਤ ਸਿਆਣਾ ਜਥੇਦਾਰ ਸੀ ਇਹ ਵੀ। ਚੌਥੀ ਮਿਸਲ ਫੈਜ਼ਲਪੁਰੀਆ ਬਣੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਹਾਕਮ ਮੁਖੀਆ ਬਣਿਆ ਉਹ ਨਵਾਬ ਕਪੂਰ ਸਿੰਘ ਬਣਿਆ। ਮੈਂ ਦੁਬਾਰੇ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਹੋਰ ਕਰਨੀ ਹੈ।

ਬਹੁਤ ਸਿਆਣਾ ਪੁਰਖ ਸੀ, ਮੈਂ ਬੇਨਤੀ ਕਰਾਂ, ਕਈ ਐਸੇ ਨਾਂ ਨੇ ਜਿਨ੍ਹਾਂ ਤੇ ਸਿੱਖ ਇਤਿਹਾਸ ਮਾਣ ਕਰਦਾ, ਮੈਂ ਬੇਨਤੀ ਕਰਾਂ। ਜਿਹੜੀ ਨੌਵੀਂ ਮਿਸਲ ਬਣੀ ਉਹ ਬਣੀ ਰਾਮਗੜੀਆ ਮਿਸਲ। ਇਹ ਮਿਸਲ ਦੇ ਦੋ ਨਾਂ ਨੇ ਅਸਲ ਵਿੱਚ, ਇਹਦਾ ਪਹਿਲਾ ਨਾਂ ਸੰਘਾਣੀਆਂ ਮਿਸਲ ਵੀ ਹੈ। ਇਹਦਾ ਪਹਿਲਾ ਜਿਹੜਾ ਮੁਖੀ ਹੋਇਆ ਉਹ ਨੌਦ ਸਿੰਘ ਸੰਘਾਣੀਆ ਸੀ। ਵਕਤ ਪਿਆ ਇਸ ਮਿਸਲ ਦੇ ਉੱਤੇ ਜਲਦੀ ਜਿਹੜਾ ਉਹ ਜਥੇਦਾਰ ਚੁਣਿਆ ਗਿਆ ਜੱਸਾ ਸਿੰਘ ਰਾਮਗੜੀਆ। ਸੰਘਾਣੀਆ ਮਿਸਲ ਇਹਦਾ ਨਾਂ ਬਹੁਤ ਥੋੜਾ ਜਿਹਾ ਸਮਾਂ ਰਿਹਾ, ਮੁੜ ਕੇ ਇਸ ਮਿਸਲ ਦਾ ਨਾਂ ਬਦਲ ਕੇ ਰਾਮਗੜੀਆ ਮਿਸਲ ਪੈ ਗਿਆ। ਦਸਵੀਂ ਮਿਸਲ ਦਾ ਨਾਂ ਹੈ ਸ਼ੁਕਰ ਚੱਕੀਆ। ਸ਼ੁਕਰ ਚੱਕੀਆ ਮਿਸਲ ਜਿਹੜੀ ਉਹ ਚੜ੍ਹਤ ਸਿੰਘ ਦੇ ਨਾਮ ਤੇ ਬਣੀ। ਇਹਦਾ ਮੁਖੀਆ ਚੜ੍ਹਤ ਸਿੰਘ ਬਣਿਆ, ਉਹਦਾ ਸ਼ੁਕਰ ਚੱਕੀਆ ਅਖੀਰੀ ਨਾਂ ਹੈ ਕਿਉਂਕਿ ਇਹ ਉਹਦਾ ਇਲਾਕਾ ਹੈ। ਜਿਹੜੀ ਬਾਰਵੀਂ ਮਿਸਲ ਬਣੀ ਉਹ ਬਣੀ ਮਿਸਲ ਸ਼ਹੀਦਾਂ, ਉਹਦਾ ਮੁਖੀ ਬਣਿਆ ਸ਼ਹੀਦ ਬਾਬਾ ਦੀਪ ਸਿੰਘ। ਇਹਦੀ ਕਰਨੀ ਤੁਸੀਂ ਜਾਣਦੇ ਹੀ ਹੋ, ਨਮਸਕਾਰ ਇਸੇ ਪੁਰਖਾਂ ਨੂੰ। ਥੋੜਾ ਜਿਹਾ ਇੱਕ ਵਾਰੀ ਫਿਰ ਪਿਛੋਕੜ ਭੁੱਲਣਾ। ਜਿਹੜੀ ਭੰਗੀ ਮਿਸਲ ਹੈ, ਇੱਕ ਮੈਂ ਬੇਨਤੀ ਪਹਿਲੋਂ ਕਰਦੀ ਹਾਂ, ਇਹ ਗੱਲ ਵੈਸੇ ਮੈਂ ਦੁੱਖ ਨਾਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਸ ਹੁਣ ਹੁਣ ਤੱਕ ਸਿੱਖਾਂ ਦੀ ਚੜ੍ਹਦੀ ਕਲਾ ਰਹੀ, ਤੁਸੀਂ ਇਤਿਹਾਸ ਵਿੱਚ ਦਰਸ਼ਨ ਕਰਦੇ ਹੀ ਆ ਰਹੇ ਹੋ ਬਰਾਬਰ, ਪਰ ਹੁਣ ਜਿਹੜਾ ਨਾ ਉਹ ਸਿੱਖਾਂ ਦਾ ਨਿਗਾਰ ਸ਼ੁਰੂ ਹੋ ਗਿਆ। ਇਸ ਮਿਸਲਾਂ ਦੇ 1748 ਤੋਂ ਬਾਅਦ ਥੋੜਾ ਜਿਹਾ ਨਿਗਾਰ ਸ਼ੁਰੂ ਹੋ ਜਾਣਾ, ਉਹ ਵੀ ਪੱਕ ਹੁਣ ਆਪਣੀ ਕੌਮ ਦਾ ਲੈਣਾ ਤੇ ਨਾਲ ਪਏਗਾ। ਇਹਨਾਂ ਵਿੱਚੋਂ ਜਿਹੜੀ ਭੰਗੀ ਮਿਸਲ ਹੈ ਉਹ ਲੋਕ ਨੇ ਜਿਨ੍ਹਾਂ ਵਿੱਚ ਭੰਗ ਬਹੁਤੇ ਪੀਂਦੇ ਨੇ। ਇਹ ਕੌਮ ਨੂੰ ਬਿਮਾਰੀ ਉਦੋਂ ਤੋਂ ਲੱਗੀ ਹੈ ਬਹੁਤੀ, ਵੈਸੇ ਲੱਗੀ ਮਜਬੂਰੀ ਵਿੱਚ ਸੀ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਕਿਉਂਕਿ ਕੁਛ ਮਿਲਦਾ ਨਹੀਂ ਸੀ ਹੁੰਦਾ ਖਾਣ ਪੀਣ ਵਾਸਤੇ, ਜੋ ਕੁਝ ਮਿਲਣਾ। ਹੁਣ ਦਰਖਤਾਂ ਨੂੰ ਪੀ ਕੇ ਪੱਥਰਾਂ ਦੇ ਥੱਲੇ ਉਹਨਾਂ ਪੱਤਿਆਂ ਨੂੰ ਪੀਸ ਕੇ, ਤੇ ਬੜਾ ਔਖਾ ਸੀ ਉਸ ਵੇਲੇ। ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਮੇਰੀ ਆਦਤ ਹੈ ਵੀ ਮੈਂ ਕਥਾ ਵਿੱਚ ਕਦੇ ਆਪਣੇ ਨਿੱਜੀ ਜੀਵਨ ਦੀ ਘਟਨਾ ਕੋਈ ਸਾਂਝੀ ਨਹੀਂ ਕਰਦਾ, ਪਰ ਅੱਜ ਇੱਕ ਮੋੜ ਬਣ ਗਿਆ ਹੈ। ਜਿੱਥੇ ਦਾਸ ਕਾਲਜ ਵਿੱਚ ਪੜ੍ਹਦਾ ਸੀ 1984 ਵਿੱਚ, ਉਦੋਂ ਹਾਲਾਤ ਐਸੇ ਬਣੇ, ਬਿਲਕੁਲ ਸੰਖੇਪ ਵਿੱਚ, ਕਿਉਂ ਕਾਲਜ ਦਾ ਵਿਚਾਰਾ ਪਹਿਲੇ ਦਿਨਾਂ ਤੋਂ ਹੀ ਗਰੀਬੀ ਵਿੱਚ ਹੀ ਘੁਲਦਾ ਆਇਆ, ਇਹਦੀ ਕਿਸੇ ਨੇ ਬਾਹ ਨਹੀਂ ਬਾਲੀ ਫੜੀ। ਬੜੇ ਕਾਰ ਸੇਵਾ ਵਾਲਿਆਂ ਕੋਲ ਗਏ ਵੀ ਇੱਕ ਕਮਰਾ ਹੀ ਬਣਾ ਦਿਓ, ਇੱਕ ਖਿੜਕੀਆਂ ਲਵਾ ਦਿਓ, ਲੇਕਿਨ ਕਿਸੇ ਨੇ ਨਹੀਂ ਲਵਾਈਆਂ ਅੱਜ ਤੱਕ ਵੀ। ਖੈਰ ਇੱਕ ਵੱਖਰੀ ਗੱਲ ਹੈ, ਉਦੋਂ ਮੁਸ਼ਕਿਲ ਬਣੇ ਵੀ ਕੀ ਖਾਈਏ ਕੀ ਪੀਏ, ਉਹਦੇ ਵਿਚਾਰ ਬਣੇ ਵੀ ਹੁਣ ਕੀ ਕਰੀਏ, ਸਾਧਨ ਕੋਈ ਨਾ ਬਣੇ, ਤੇ ਅਸੀਂ ਮਜਬੂਰ ਹੋਇਆ ਨੇ ਸਫੈਦੇ ਦੇ ਪੱਤਿਆਂ ਨੂੰ ਪੀਸ ਕੇ ਉਹਦੀ ਚਾਹ ਬਣਾ ਲਈ। ਰੱਬ ਜਾਣੇ ਉਹਨੇ ਕੀ ਭਾਣਾ ਵਰਤਾਇਆ। ਤੁਸੀਂ ਹਿਸਾਬ ਲਾ ਲਓ ਵੀ ਸਾਰੀ ਦਿਹਾੜੀ ਤੇ ਸਾਰੀ ਰਾਤ ਅਸੀਂ ਉੱਠ ਕੇ ਨਹੀਂ ਤੁਰ ਸਕਦੇ ਸੀ, ਇਤਨਾ ਨਸ਼ਾ, ਪਤਾ ਨਹੀਂ ਉਹਦੇ ਵਿੱਚ ਕੀ ਇਹੋ ਜਿਹੇ ਭਾਣਾ ਵਰਤਿਆ। ਮੈਂ ਸਿਰਫ ਤਾਂ ਗੱਲ ਸਾਂਝੀ ਕੀਤੀ, ਅਸੀਂ ਦੋ ਦਿਨਾਂ ਤੋਂ ਬਾਅਦ ਮੁੜ ਕੇ ਕੰਨਾਂ ਨੂੰ ਹੱਥ ਲਾਏ, ਜਿੰਨੀ ਮਰਜ਼ੀ ਮਜਬੂਰੀ ਪੈ ਜਾਏ ਭਾਵੇਂ ਖਾਣ ਨੂੰ ਕੁਛ ਨਾ ਵੀ ਮਿਲੇ, ਕਿਉਂਕਿ ਉਦੋਂ ਮਿਲਟਰੀ ਦਾ ਪਹਿਰਾ ਹੁੰਦਾ ਸੀ, ਨਹੀਂ ਸੀ ਜਾਣ ਦਿੰਦੇ ਅੰਦਰ ਬਾਹਰ, ਤੇ ਪਰ ਅਸੀਂ ਕੁਝ ਹੋਰ ਨਹੀਂ ਖਾਣਾ, ਚਾਵਲ ਉਬਾਲ ਕੇ ਖਾਈ ਜਾਂਦੇ ਸਾਂ, ਫਿਰ ਮੁੜ ਕੇ ਚਾਵਲ ਮਿਲ ਗਏ। ਇਹ ਮੈਂ ਬੇਨਤੀ ਤਾਂ ਕੀਤੀ ਹੈ, ਹੋ ਸਕਦਾ ਉਦੋਂ ਸਿੱਖਾਂ ਨੇ ਜਿਹੜੇ ਦਰਖਤਾਂ ਦੇ ਪੱਤੇ ਘੋਟ ਘੋਟ ਕੇ ਪੀਤੇ ਤੇ ਉਹਨਾਂ ਵਿੱਚ ਕੁਝ ਇੱਕ ਨਸ਼ਾ ਹੋਵੇ, ਤੇ ਮੁੜ ਕੇ ਉਹ ਨਸ਼ਾ ਪੂਰਾ ਕਰਨਾ ਔਖਾ ਹੋ ਗਿਆ ਹੋਵੇ। ਹੋ ਸਕਦਾ ਕੁਝ ਇੱਕ ਲੋਕ ਉਹ ਹੋਣ ਜਿਹੜੇ ਮੁੜ ਕੇ ਭੰਗ ਪੀਣ ਲੱਗ ਪਏ ਹੋਣ। ਵੈਸੇ ਗੁਰੂ ਕੇ ਸਿੱਖ ਉੱਤੇ ਇਹ ਮੈਨੂੰ ਪੂਰਨ ਆਸ ਹੈ, ਜੇ ਬਿਨਾਂ ਮਜਬੂਰੀ ਤੋਂ ਉਹ ਕਦੇ ਇਹੋ ਜਿਹਾ ਨਸ਼ਾ ਨਹੀਂ ਸਨ ਕਰ ਸਕਦੇ, ਕਿਉਂਕਿ ਗੁਰੂ ਕੇ ਸਿੱਖ ਨੂੰ ਤਾਂ ਜਿਹੜਾ ਅਮਲ ਹੈ ਉਹ ਪ੍ਰਸ਼ਾਦੇ ਦਾ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ। ਮਜਬੂਰੀਆਂ ਕਈ ਵਾਰੀ ਕਈ ਕੁਛ ਕਰਵਾ ਦਿੰਦੀਆਂ ਨੇ। ਇਹ ਦੂਜੀ ਜਿਹੜੀ ਮਿਸਲ ਹੈ ਇਹ ਭੰਗੀ ਮਿਸਲ ਹੈ, ਇਹਦੇ ਵਿੱਚੋਂ ਲੋਕ ਬਹੁਤੇ ਉਹ ਭੰਗ ਪੀਣ ਵਾਲੇ ਸਨ, ਇਸ ਲਈ ਇਸ ਮਿਸਲ ਦਾ ਨਾਂ ਇਹ ਪੱਕ ਗਿਆ। ਵੈਸੇ ਇਹਦਾ ਨਾਂ ਜਿਹੜਾ ਉਹ ਹਰੀ ਸਿੰਘ ਦਾ ਮੁਖੀਆ ਸੀ। ਇਹ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਜਿਹੜੀ ਸਭ ਤੋਂ ਵਧੀਕ ਸੇਵਾ ਕਰਦੀ ਰਹੀ ਤੇ ਚੜ੍ਹਦੀ ਕਲਾ ਚ ਮਿਸਲ ਰਹੀ ਹੈ ਉਹ ਸ਼ੁਕਰ ਚੱਕੀਆ। ਇਹਦੇ ਵਿੱਚੋਂ ਹੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਬਣਨਾ ਹੈ।

0: ਨਾਲਦੀ ਹੀ ਸੇਵਾ ਕਰਦੀ ਰਹੀ ਹੈ। ਬਹੁਤ ਜਿਆਦਾ ਉੱਤਮ ਉਪਰਾਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਿਸਲ ਸ਼ਹੀਦਾਂ ਗੱਲ ਅੱਗੇ ਤੋਰਾਂ। ਵੈਸੇ 12 ਮਿਸਲਾਂ ਮੰਨਦੇ ਨੇ ਲੋਕ, ਪਰ ਵਿਦਵਾਨ ਨਹੀਂ ਇਹਨਾਂ ਨੂੰ 12 ਮੰਨਦੇ। 10 ਨੇ ਪਹਿਲਾਂ ਬੇਨਤੀ ਕਰ ਦਿੱਤੀ ਵੀ ਫੁਲਕੀਆ ਮਿਸਲ ਹੈ ਜਿਹੜੀ ਉਹ ਮਹਾਰਾਜਾ ਆਲਾ ਸਿੰਘ ਨਾਲ ਜੋੜੀ ਜਾਂਦੀ ਹੈ, ਪਰ ਉਹ ਮਹਾਰਾਜਾ ਆਲਾ ਸਿੰਘ ਦੀ ਮਿਸਲ ਨੇ ਕਦੇ ਸਿੱਖਾਂ ਦੀਆਂ ਲੜਾਈਆਂ ਵਿੱਚ ਹਿੱਸਾ ਨਹੀਂ ਸੀ ਲਿਆ। ਰੋ ਵਿਚਾਰ ਆਪਾਂ ਉਸੇ ਵੱਲ ਗੱਲ ਤੁਰੀਏ। ਮਿਸਲ ਸ਼ਬਦ ਦਾ ਅਰਥ ਹੈ ਫਾਇਲ ਜਾਂ ਉਹ ਕਿਤਾਬ ਜਿਹਦੇ ਵਿੱਚ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਉਦੋਂ ਜਦੋਂ ਮਿਸਲਾਂ ਬਣੀਆਂ ਉਦੋਂ ਬੈਠ ਕੇ ਕੁਝ ਫੈਸਲੇ ਵੀ ਹੋਏ। ਫੈਸਲੇ ਇਹ ਹੋਏ ਭਈ ਹਰ ਇੱਕ ਸਿੱਖ ਲਈ ਜਿਹੜੀਆਂ 4 ਗੱਲਾਂ ਉਹ ਅਤਿਅੰਤ ਜ਼ਰੂਰੀ ਨੇ। ਨੰਬਰ 1, ਇਹ ਪਿੱਛੇ ਵੀ ਜ਼ਿਕਰ ਆ ਚੁੱਕਾ ਹੋਇਆ ਪਰ ਫਿਰ ਦੁਬਾਰੇ ਫੈਸਲੇ ਹੋਏ, ਘੋੜ ਸਵਾਰੀ ਆਉਣਾ ਜ਼ਰੂਰੀ ਹੈ। ਦੂਜੀ ਗੱਲ, ਉਹਨੂੰ ਹਥਿਆਰ ਵਿਦਿਆ ਆਉਣੀ ਜ਼ਰੂਰੀ ਹੈ। ਤੀਜੀ ਗੱਲ, ਉਹ ਨਿਤਨੇਮੀ ਰੱਬ ਦੀ ਬਾਣੀ ਪੜ੍ਹਨ ਵਾਲਾ ਹੋਵੇ। ਚੌਥੀ ਗੱਲ, ਉਹਦੇ ਜੀਵਨ ਵਿੱਚ ਜਿਹੜੀ ਸਭ ਤੋਂ ਵੱਡੀ ਅਹਿਮ ਹੈ ਉਹ ਇਹ ਹੈ ਵੀ ਉਹ ਪੰਥ ਲਈ ਜਾਨ ਕੁਰਬਾਨ ਕਰਨ ਦਾ ਮਨ ਵਿੱਚ ਭਾਵਨਾ ਰੱਖਦਾ ਹੋਵੇ। ਕੱਲ ਇਹ ਨਾ ਵਕਤ ਆਵੇ ਵੀ ਉਹ ਪੰਥ ਨੂੰ ਛੱਡ ਕੇ ਚਲਾ ਜਾਏ। ਮਜ਼ਬੂਰੀਆਂ ਤੇ ਰੋਜ਼ ਦਿਹਾੜੇ ਦਰਵਾਜ਼ਾ ਖੜਕਾਉਂਦੀਆਂ ਸਨ। ਦੂਜਾ ਫੈਸਲਾ ਇਹ ਹੋਇਆ ਭਈ ਕੋਈ ਵੀ ਜਿਹੜੀ ਮਿਸਲ ਹੈ ਉਹਦੇ ਬੰਦੇ ਇੱਕ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦੇ ਨੇ, ਕਿਸੇ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਕੋਈ ਕਿਸੇ ਵੀ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿੱਚ ਜਾ ਸਕਦਾ। ਤੀਜੀ ਗੱਲ, ਜਦੋਂ ਕੋਈ ਕੌਮੀ ਫੈਸਲਾ ਲੈਣਾ ਹੋਇਆ ਉਦੋਂ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਨੂੰ ਇਕੱਠਾ ਹੋਣਾ ਹੋਵੇਗਾ। ਚੌਥਾ ਫੈਸਲਾ, ਜਦੋਂ ਕਦੇ ਕਿਸੇ ਗੁਰੂ ਧੰਮ ਤੇ ਕੋਈ ਮੁਸ਼ਕਲ ਬਣੇ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ, ਗੁਰੂ ਦੇ ਨਾਂ ਦੇ ਉੱਤੇ ਕਿਸੇ ਮਿਸਲ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ। ਉਦੋਂ ਹਰ ਇੱਕ ਮਿਸਲ ਨੂੰ ਗੁਰੂ ਦੇ ਚਰਨਾਂ ਵਿੱਚ ਆਪਣੀ ਜਿੰਦ ਜਾਨ ਲੇਖੇ ਲਾਉਣੀ ਹੋਵੇਗੀ। ਫੈਸਲੇ ਹੋ ਗਏ, ਫਿਰ ਮਿਸਲਾਂ ਨੇ ਆਪੋ ਆਪਣੇ ਇਲਾਕੇ ਮੱਲ ਲਏ। ਇਹ ਇੱਕ ਲੰਮੀ ਕਹਾਣੀ ਹੈ, ਕਦੇ ਫਿਰ ਤੁਹਾਡੇ ਨਾਲ ਮਿਸਲਾਂ ਦਾ ਇਤਿਹਾਸ ਸਾਂਝਾ ਕਰਾਂਗਾ ਕਿਉਂਕਿ ਮੈਂ ਬਾਕੀ ਲੜੀ ਪੂਰੀ ਕਰਨੀ ਚਾਹੁੰਦਾ। ਇਹ ਵੀ ਇਤਿਹਾਸ ਬੜਾ ਬਹੁਤ ਮਾਣ ਮੱਤਾ ਹੈ, ਸਾਨੂੰ ਸਮਝਣਾ ਚਾਹੀਦਾ। ਇਵੇਂ ਮਿਸਲਾਂ ਬਣ ਗਈਆਂ। ਉਸ ਤੋਂ ਬਾਅਦ ਵਿੱਚ 1748 ਵਿੱਚ ਹੀ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਇਆ ਕਿਉਂਕਿ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਵੀ ਮੀਰ ਮੰਨੂ ਹੈ ਜਿਹੜਾ ਉਹ ਲਾਹੌਰ ਦਾ ਸੂਬੇਦਾਰ ਬਣ ਗਿਆ। ਮੀਰ ਮੰਨੂ ਕਮਰੂਦੀਨ ਦਾ ਪੁੱਤਰ ਹੈ। ਇਹ ਮਿਊਨੂਦੀਨ ਇਹਦਾ ਅਸਲ ਵਿੱਚ ਨਾਂ ਹੈ। ਇਹ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਹਨੇ ਪਹਿਲੇ ਹਮਲੇ ਵਿੱਚ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਸਾਨੂੰ ਯਾਦ ਰੱਖਣਾ ਚਾਹੀਦਾ, 1748 ਦੇ ਹਮਲੇ ਵਿੱਚ ਮਨੂਪੁਰ ਦੇ ਇਲਾਕੇ ਵਿੱਚ, ਮਨੂਪੁਰ ਉਸ ਨਗਰ ਦਾ ਨਾਂ ਹੈ, ਮਨੂਪੁਰ ਦੇ ਇਲਾਕੇ ਵਿੱਚ ਜਦੋਂ ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਤਾਂ ਉਥੋਂ ਹੀ ਇਹਨੂੰ ਇੱਕ ਤਖਲਸ ਮਿਲਿਆ। ਉਸ ਵੇਲੇ ਦੇ ਹਾਕਮ ਨੇ ਇਹਨੂੰ ਇੱਕ ਤਖਲਸ ਦਿੱਤਾ, ਮੀਰ ਮੰਨੂ ਦਾ ਤਖਲਸ ਦੇ ਕੇ ਇਹਨੂੰ ਹਾਕਮ ਬਣਾ ਦਿੱਤਾ ਲਾਹੌਰ ਦਾ। ਹੁਣ ਜਦੋਂ ਮੀਰ ਮੰਨੂ ਇਵੇਂ ਪੱਕੇ ਪੈਰਾਂ ਤੇ ਹੋ ਗਿਆ, ਇਹਨੇ ਸਿੱਖਾਂ ਦੇ ਉੱਤੇ ਕਹਿਰ ਕਰਨਾ ਫਿਰ ਸ਼ੁਰੂ ਕਰ ਦਿੱਤਾ। ਪਰ ਹਜੇ ਇਹਦੇ ਜ਼ੁਲਮ ਦਾ ਥੋੜਾ ਜਿਹਾ ਦੌਰ ਚੱਲਿਆ। ਰੱਬ ਦੀ ਇੱਕ ਬੜੀ ਕਿਰਪਾ ਰਹੀ ਵੀ ਇਹਦੀ ਉਮਰ ਬੜੀ ਛੋਟੀ ਰਹੀ ਹੈ। ਇਹ 1748 ਵਿੱਚ ਬਣਿਆ, ਇਹ 52 ਚ ਖਤਮ ਹੋ ਜਾਂਦਾ, ਅੱਗੇ ਜਾ ਕੇ ਤੁਹਾਨੂੰ ਸਾਂਝ ਪਾਵਾਂਗਾ। ਪਰ ਇਹਨੇ ਅੱਤ ਦਾ ਕਹਿਰ ਕੀਤਾ। ਉਦੋਂ ਨੇ 2-3 ਐਲਾਨ ਕੀਤੇ। ਪਹਿਲਾ ਐਲਾਨ ਇਹਨੇ ਇਹ ਕੀਤਾ ਭਈ ਜਿਹੜਾ ਵੀ ਤੁਹਾਨੂੰ ਸਿੱਖ ਦਿਸੇ ਸਭ ਤੋਂ ਪਹਿਲਾਂ ਉਹਦਾ ਕੰਮ ਇਹ ਕਰਨਾ ਵੀ ਉਹਦੇ ਕੇਸ ਕੱਟਣੇ ਨੇ। ਹੁਣ ਤੱਕ ਇਹ ਹੁਕਮ ਹੁੰਦਾ ਸੀ ਭਈ ਸਿੱਖ ਕੋਈ ਲੱਭੇ ਉਹਨੂੰ ਕਤਲ ਕਰ ਦਿਓ ਜਾਂ ਉਹਨੂੰ ਪਕੜਾ ਦਿਓ। ਹੁਣ ਤੱਕ ਇਹ ਹੁਕਮ ਨਹੀਂ ਸੀ ਹੋਇਆ। ਮੀਰ ਮੰਨੂ ਦੇ ਵੇਲੇ ਪਹਿਲੀ ਵਾਰੀ ਹੁਕਮ ਹੋਇਆ ਭਈ ਅਗਰ ਕੋਈ ਸਿੱਖ ਮਿਲੇ ਤੇ ਉਹਦੇ ਕੇਸ ਕੱਟਣੇ ਨੇ, ਕਿਉਂਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਸੀ। ਦਾਸ ਬਹੁਤ ਵਾਰੀ ਬੇਨਤੀ ਕਰ ਚੁੱਕਾ ਹੋਇਆ, ਸਿੱਖ ਨਹੀਂ ਮਰਦਾ, ਜੇ ਇਹਨੇ ਤੇ ਕੋਈ ਵੀ ਮੁਸੀਬਤ ਪੈ ਜਾਏ ਸਿੱਖ ਉਦੋਂ ਮਰ ਜਾਂਦਾ, ਸਿੱਖੀ ਉਦੋਂ ਮਰ ਜਾਂਦੀ ਹੈ ਜਦੋਂ ਇਹਨੂੰ ਕਤਲ ਕਰ ਦਿੱਤਾ ਜਾਵੇ। ਔਰ ਇਹ ਗੱਲ ਚੇਤਾ ਰੱਖਿਓ, ਜੇ ਦਾਸ ਬਹੁਤ ਵਾਰੀ ਬੇਨਤੀ ਕਰਦਾ ਸਾਨੂੰ ਪੰਜ ਕਕਾਰ ਗੁਰੂ ਨੇ ਬਖਸ਼ੇ ਨੇ, ਪੰਜਾਂ ਕਕਾਰਾਂ ਵਿੱਚੋਂ ਇੱਕ ਵੀ ਕਕਾਰ ਉਹ ਨਹੀਂ ਜਿਹਦੇ ਲਈ ਹਜ਼ੂਰ ਨੇ ਇਹੋ ਜਿਹੇ ਸ਼ਬਦ ਵਰਤੇ ਹੋਣ, ਸਿੱਖੀ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਹੋਣ। ਕਸ਼ਹਿਰਾ ਲੱਥ ਜਾਏ ਅਵਿਸਲੇਪਣ ਕਾਰਨ ਦੁਬਾਰੇ ਪਾਇਆ ਜਾ ਸਕਦਾ, ਕੜਾ ਲੱਥ ਜਾਏ, ਕੰਘਾ ਲੱਥ ਜਾਏ, ਕਿਰਪਾਨ ਲੱਥ ਜਾਏ, ਮਜ਼ਬੂਰੀ ਬਸ ਲਹਿੰਦੀਆਂ ਨੇ। ਆ ਹੁਣ ਜਹਾਜ਼ਾਂ ਵਿੱਚ ਅਸੀਂ ਆਈਦਾ, ਸਾਰੀਆਂ ਕਿਰਪਾਨਾਂ ਲਾ ਕੇ ਆਉਂਦੇ, ਐਵੇਂ ਇੱਥੇ ਆ ਕੇ ਡੋਕ ਦਾਬਾ ਬਣਦੇ ਨੇ, ਸਾਰੇ ਇਲਾਕੇ ਹੁੰਦੇ ਨੇ ਕਿਵੇਂ ਕਰੇ ਜੇ। ਜਿਹੜੀ ਅਰਜ਼ ਕਰਨ ਲੱਗਾ ਸਾਂ, ਪਰ ਕਿਸੇ ਵੇਲੇ ਵੀ ਗੁਰੂ ਇਹਦੇ ਲਈ ਨਾਰਾਜ਼ਗੀ ਪ੍ਰਗਟ ਨਹੀਂ ਕਰਦੇ। ਸਾਹਿਬ ਕਹਿਣ ਲੱਗੇ, ਸੱਜਣਾ ਜੇ ਤੂੰ ਕੇਸ ਉਤਾਰ ਲਏ ਨਾ, ਤੇ ਇੱਕ ਗੱਲ ਚੇਤਾ ਰੱਖੀ, ਕੇਸ ਉਤਾਰਨ ਵਾਲਿਆ ਮੈਂ ਤੈਨੂੰ ਭੁੱਲ ਨਹੀਂ ਕਵਾਂਗਾ, ਮੈਂ ਤੈਨੂੰ ਕਵਾਂਗਾ ਤੂੰ ਕੇਸ ਕਤਲ ਕੀਤੇ ਨੇ। ਕੇਸਾਂ ਦਾ ਕਤਲ ਕਰਨ ਵਾਲਿਆਂ ਦਾ ਮਤਲਬ ਹੈ ਤੂੰ ਕਾਤਲ ਬਣਿਆ। ਕਿਵੇਂ ਕਰੇ, ਜਿਨ੍ਹਾਂ ਨੇ ਕੇਸ ਕੱਟੇ ਹੋਏ ਨੇ ਮੈਨੂੰ ਉਹਨਾਂ ਨਾਲ ਵੱਧ ਹਮਦਰਦੀ ਹੈ, ਮੈਂ ਪਿਆਰ ਉਹਨਾਂ ਨੂੰ ਬਹੁਤ ਕਰਨਾ, ਪਰ ਜਿਹੜੀ ਸਿੱਖੀ ਦਾ ਫੈਸਲਾ ਮੈਂ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵਰਤਾਂਗਾ, ਗੁਰੂ ਦਾ ਉਪਦੇਸ਼ ਮੈਂ ਸੱਚੀ ਸੁਣਾਵਾਂਗਾ। ਗੁਰੂ ਨੇ ਅਜੇ ਨਹੀਂ ਕਿਰਪਾ ਕੀਤੀ, ਜਦੋਂ ਕਿਰਪਾ ਕਰਦੇਗਾ ਰੱਖ ਲਿਓ ਜ਼ਰੂਰ, ਪਰ ਹਕੀਕਤ ਹਕੀਕਤ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਮੀਰ ਮੰਨੂ ਨੇ ਹੁਕਮ ਕਰ ਦਿੱਤਾ ਕਿ ਸਿੱਖਾਂ ਦੇ ਕੇਸ ਕੱਟੇ ਜਾਣ। ਇਸ ਗੱਲੋਂ ਸਿੱਖ ਬੜੇ ਪਰੇਸ਼ਾਨ ਹੋਏ। ਹੁਣ ਕਿਤੇ ਨਾ ਕਿਤੇ ਕੱਲਾ ਦੁਕੱਲਾ ਹੱਥ ਆਈ ਜਾਂਦਾ ਸੀ। ਇਤਿਹਾਸ ਇਹ ਜ਼ਿਕਰ ਕਰਦਾ, ਕਰੀਬ 2,000 ਦੇ ਨੇੜੇ ਸਿੱਖ ਉਸ ਵੇਲੇ ਨੇ ਜਿਵੇਂ ਕਿਵੇਂ ਪਕੜਿਆ, ਕੋਈ ਜਿਹੜਾ ਵੀ ਸਿੱਖੀ ਦੇ ਲਿਬਾਸ ਵਿੱਚ ਮਿਲਦਾ ਸੀ ਉਹਨੂੰ ਪਕੜ ਕੇ ਇਹਨੇ ਫਿਰ ਦੁਬਾਰੇ ਨਖਾਸ ਚੌਂਕ ਵਿੱਚ 2,000 ਸਿੱਖ ਫਿਰ ਕਤਲ ਕਰਵਾਇਆ। ਇਹ ਫਿਰ ਨਖਾਸ ਚੌਂਕ ਦਾ ਜ਼ਿਕਰ ਹੈ। ਪਤਾ ਨਹੀਂ ਲਾਹੌਰ ਨੇ ਕਿੰਨਾ ਕੁ ਲਹੂ ਪੀਤਾ ਸਿੱਖੀ ਦਾ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲਗਾਹ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਪਰ ਸਾਡੇ ਕੋਲ ਇੰਨਾ ਵੀ ਵਕਤ ਨਹੀਂ, ਅਸੀਂ ਕਦੇ ਉਸ ਲਾਹੌਰ ਨੂੰ ਜਾ ਕੇ ਸਿਜਦਾ ਕਰ ਆਈਏ। ਲਾਹੌਰ ਤੂੰ ਕਦੇ, ਮੇਰੇ ਸਤਿਗੁਰੂ ਨੇ ਆਖਿਆ ਸੀ ਤੇਰੇ ਵਿੱਚ ਜ਼ਹਿਰ ਕਹਿਰ ਵਰਤਦਾ, ਪਰ ਭਾਵੇਂ ਤੈਨੂੰ ਗੁਰੂ ਨੇ ਆਖਿਆ ਸੀ ਜ਼ਹਿਰ ਕਹਿਰ ਵਰਤਦਾ, ਸਿੱਖੀ ਦਾ ਲਹੂ ਪੀਣ ਵਾਲੀਏ, ਸਾਨੂੰ ਸੱਚ ਲੱਗਦਾ ਵੀ ਤੇਰੇ ਅੰਦਰ ਜ਼ਹਿਰ ਕਹਿਰ ਹੀ ਵਰਤਦਾ ਹੋਵੇਗਾ। ਆਪਣੇ ਸ਼ਹੀਦਾਂ ਦੀ ਖਾਕ ਨੂੰ ਕਦੇ ਮਸਤਕ ਤੇ ਲਾ ਕੇ ਆਈਏ। ਮੈਂ ਬੇਨਤੀ ਕਰਾਂ, ਬਹੁਤ ਥਾਵਾਂ ਤੇ ਜਾਣ ਵਾਲੇ ਹੋ, ਕਦੇ ਹੇਮਕੁੰਡ ਸਾਹਿਬ ਜਾਣ ਵਾਲੇ ਹੋ, ਕਦੇ ਉਸ ਨਖਾਸ ਚੌਂਕ ਦੀ ਵੀ ਕਦੇ ਸਾਰ ਲੈ ਕੇ ਆਇਓ। ਹਾਲਾਂਕਿ ਉੱਥੇ ਭਾਈ ਮਨੀ ਸਿੰਘ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਜ਼ਾਲਮਾ ਉਹ ਵੀ ਢਾ ਕੇ ਉੱਥੇ, ਅੱਜ ਕੱਲ ਕੇਵਲ ਦੁਕਾਨਾਂ ਨੇ, ਕੋਈ ਗੁਰਦੁਆਰਾ ਵੀ ਨਹੀਂ। ਉਸੇ ਗੱਲ ਵੱਲ ਵਾਪਸ ਚੱਲਾਂ, ਜਿਹੜੀ ਅਰਜ਼ ਕਰਨ ਲੱਗਾ ਸਾਂ, ਮੀਰ ਮੰਨੂ ਜਦੋਂ ਇਵੇਂ ਕਹਿਰ ਕਰਨ ਲੱਗਿਆ, ਉਦੋਂ ਇੱਕ ਅਦੀਨਾ ਬੇਗ, ਇਹ ਜਲੰਧਰ ਦਾ ਡਿਪਟੀ ਸੂਬੇਦਾਰ ਹੈ, ਤੇ ਇਹਦੇ ਨਾਲ ਦੀਵਾਨ ਕੌੜਾ ਮੱਲ, ਉਹਦਾ ਜ਼ਿਕਰ ਆਪਾਂ ਕਈ ਵਾਰੀ ਪੜ੍ਹ ਚੁੱਕੇ ਹੋਏ ਹਾਂ, ਸਿੱਖੀ ਦਾ ਬੜਾ ਵਫ਼ਾਦਾਰ ਹੈ। ਦੀਵਾਨ ਕੌੜਾ ਮੱਲ ਤੇ ਅਦੀਨਾ ਬੇਗ ਨੇ ਵਿੱਚ ਰਲ ਕੇ ਮੀਰ ਮੰਨੂ ਦੇ ਨਾਲ ਸਿੱਖਾਂ ਦੀ ਸੰਧੀ ਕਰਵਾ ਦਿੱਤੀ ਭਈ ਇਵੇਂ ਨਹੀਂ ਲੜਨਾ। ਜਦੋਂ ਸਿੱਖਾਂ ਦੀ ਸੰਧੀ ਹੋਈ, ਉਹਨਾਂ ਦਿਨਾਂ ਦੇ ਵਿੱਚ ਅਦੀਨਾ ਬੇਗ ਨੇ ਕੁਝ ਇੱਕ ਸਿੱਖ ਭਰਤੀ ਕਰਨੇ ਵੀ ਚਾਹੇ। ਜਿਹੜੀ ਦਸ ਨੇ ਨਿਗਾਰ ਦੀ ਗੱਲ ਕੀਤੀ ਸੀ, ਪਹਿਲੀ ਬੇਨਤੀ ਕੀਤੀ ਵੀ ਭੰਗ ਪੀਣਾ, ਦੂਜੀ ਹੁਣ ਕਰਨ ਲੱਗਾ। ਜਦੋਂ ਉਸ ਵੇਲੇ ਉਹਨੇ ਵਚਨ ਕੀਤਾ ਵੀ ਸਿੱਖ ਜਿਹੜੇ ਨੇ ਉਹ ਮੇਰੀ ਫੌਜ ਵਿੱਚ ਭਰਤੀ ਹੋ ਸਕਦੇ ਨੇ, ਉਦੋਂ ਜੱਸਾ ਸਿੰਘ ਰਾਮਗੜੀਆ ਉਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ। ਹੁਣ ਇੱਥੇ ਦੋ ਗੱਲਾਂ ਨੇ, ਦੋਨੇ ਵਿਚਾਰ ਕੇ ਤੁਰਿਓ। ਉਹਨਾਂ ਦਿਨਾਂ ਵਿੱਚ ਜੱਸਾ ਸਿੰਘ ਦੇ ਘਰ ਇੱਕ ਲੜਕੀ ਪੈਦਾ ਹੋਈ। ਰੱਬ ਦਾ ਸਬੱਬ ਬਣਿਆ ਵੀ ਉਹ ਲੜਕੀ ਮਰ ਗਈ, ਪਰ ਉਸ ਲੜਕੀ ਦੇ ਮਰਨ ਦਾ ਦੋਸ਼ ਜੱਸਾ ਸਿੰਘ ਤੇ ਲਾਇਆ ਗਿਆ ਵੀ ਇਹਨੇ ਕੁੜੀ ਮਾਰ ਦਿੱਤੀ, ਆਪਣੀ ਲੜਕੀ ਮਾਰ ਦਿੱਤੀ। ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਣ ਦੀ ਸਿੱਖੀ ਆਗਿਆ ਨਹੀਂ ਦਿੰਦੀ। ਇਹ ਭਾਵੇਂ ਅਜੋਕੇ ਸਮੇਂ ਚ ਤਾਂ ਬਹੁਤ ਵੱਡਾ ਇੱਕ ਅਸੀਂ ਪਾਪ ਕਰ ਰਹੇ ਹਾਂ, ਇਹ ਗੱਲ ਵੱਖਰੀ, ਬਹੁਤ ਸੁਚੇਤ ਹੋਣ ਦੀ ਲੋੜ ਹੈ। ਉਦੋਂ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਿਆ, ਪਰ ਇਹ ਗੱਲ ਚੇਤਾ ਰੱਖਿਓ, ਪੁਰਾਤਨ ਕਿਸੇ ਵੀ ਗ੍ਰੰਥ ਵਿੱਚੋਂ ਉਸ ਵੇਲੇ ਦੇ ਜਿਹੜੇ ਲਿਖਾਰੀ ਨੇ ਖੁਸ਼ ਵਕਤ ਰਾਏ ਇਤਿਹਾਸਕ ਜਿਹੜੇ ਪ੍ਰਸਿੱਧ ਲਿਖਾਰੀ ਨੇ, ਮੈਂ ਬਹੁਤੀ ਗੱਲ ਲੰਮੀ ਨਾ ਕਰਾਂ, ਉਹਨਾਂ ਲੋਕਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਇਹਨੇ ਜੱਸਾ ਸਿੰਘ ਨੇ ਕੁੜੀ ਮਾਰੀ ਸੀ, ਪਰ ਇਤਿਹਾਸ ਵਿੱਚ ਇਹਦੇ ਨਾਂ ਤੇ ਦੋਸ਼ ਲੱਗਦਾ ਜਾਂ ਪਰੰਪਰਾ ਪਾਸੇ ਦੇ ਨਾਂ ਤੇ ਦੋਸ਼ ਲੱਗਦਾ ਜਾਂ ਇੱਕ ਮੂੰਹੋਂ ਤੂੰ ਹੀ ਗੱਲ ਚੱਲੀ ਆ ਰਹੀ ਹੈ ਵੀ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਦਾ ਵੀ ਇਹਨੇ ਕੁੜੀ ਮਾਰ ਦਿੱਤੀ ਸੀ ਆਪਣੀ, ਜਿਹਦੇ ਕਰਕੇ ਸਿੱਖਾਂ ਨੇ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ ਤੇ ਉਦੋਂ ਪੰਥ ਵਿੱਚੋਂ ਛੇਕਿਆ ਹੋਣ ਕਰਕੇ ਇਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ। ਦੂਜਾ ਵਿਚਾਰ ਇਹ ਹੈ ਵੀ ਉਸ ਵੇਲੇ ਅਦੀਨਾ ਬੇਗ ਨੇ ਕਹਿ ਦਿੱਤਾ ਸੀ ਵੀ ਮੈਨੂੰ ਸਿੱਖਾਂ ਦੀ ਮਦਦ ਦੀ ਲੋੜ ਹੈ ਤੇ ਉਹ ਸਿੱਖਾਂ ਦੀ ਭਰਤੀ ਹੋ ਗਈ। ਉਹਦੇ ਵਿੱਚ ਜੱਸਾ ਸਿੰਘ ਆਪਣੇ ਨਾਲ ਕੁਝ ਬੰਦੇ ਲੈ ਕੇ ਭਰਤੀ ਹੋ ਗਿਆ ਸੀ। ਜਦੋਂ ਉਹ ਭਰਤੀ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ 1748 ਵਿੱਚ ਹੀ ਇੱਕ ਭਾਣਾ ਫਿਰ ਵਰਤ ਗਿਆ। ਉਹ ਇਹ ਵਰਤਿਆ ਭਈ ਉਦੋਂ ਅਦੀਨਾ ਬੇਗ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਇਕੱਠੇ ਹੋ ਕੇ ਮੀਰ ਮੰਨੂ ਦੇ ਹੁਕਮ ਦੇ ਅਨੁਸਾਰ ਕੁਝ ਹੀ ਦਿਨ ਸੰਧੀ ਰਹਿ ਸਕੀਏ। ਯਾਦ ਰੱਖਿਓ ਮੈਂ ਇੱਕ ਵਾਰੀ ਫਿਰ ਪਿਛੋਕੜ ਬੋਲਣ ਲੱਗਾ, 1733 ਵਿੱਚ ਵੀ ਇੱਕ ਵਾਰੀ ਸੰਧੀ ਹੋਈ ਸੀ। ਉਦੋਂ ਜ਼ਕਰੀਆ ਖਾਂ ਸੀ, ਸ਼ਾਹਬਾਜ਼ ਸੁਬੇਗ ਸਿੰਘ ਉਹ ਨਵਾਬੀ ਲੈ ਕੇ ਆਇਆ ਸੀ। ਉਦੋਂ ਵੀ ਇਹ ਨਵਾਬੀ 4 ਮਹੀਨੇ ਸਿਰਫ ਚੱਲੀ ਸੀ, ਸੰਧੀ ਫਿਰ ਟੁੱਟ ਗਈ ਸੀ। ਹੁਣ ਦੁਬਾਰੇ ਫਿਰ ਉਸ ਮੀਰ ਮੰਨੂ ਦੇ ਨਾਲ, ਅਦੀਨਾ ਬੇਗ ਦੇ ਨਾਲ, ਦੀਵਾਨ ਕੌੜਾ ਮੱਲ ਦੇ ਨਾਲ ਸੰਧੀ ਹੋਈ, ਪਰ ਇਹ ਸੰਧੀ ਵੀ ਥੋੜੇ ਦਿਨ ਹੀ ਰਹਿ ਸਕੀ, ਫਿਰ ਦੁਬਾਰੇ ਟੁੱਟ ਗਈ। ਉਹਨਾਂ ਨੇ ਇਕੱਠੇ ਹੋ ਕੇ ਰਾਮ ਰੌਣੀ, ਹਜੇ ਆਪਾਂ ਕੱਲ ਹੀ ਬਣਾਈ ਹੈ ਇਹ ਰਾਮਗੜ੍ਹ ਕਿਲਾ, ਜਿਹਦੇ ਤੋਂ ਨਾਮ ਰਾਮਗੜ੍ਹੀਆ ਬਣਿਆ ਜੱਸਾ ਸਿੰਘ ਦਾ ਨਾਂ। ਰੌਣੀ ਦਾ ਅਰਥ ਹੁੰਦਾ ਚਾਰ ਦੀਵਾਰੀ। ਰਾਮ ਰੌਣੀ ਅੰਮ੍ਰਿਤਸਰ ਸਾਹਿਬ ਤੋਂ ਸ਼ਹੀਦਾਂ ਦੇ ਵਾਲੇ ਪਾਸੇ, ਰਾਮਸਰ ਵਾਲੇ ਪਾਸੇ 1 ਮੀਲ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਉੱਤੇ ਬਣੀ ਸੀ। ਇਸ ਨੂੰ ਆ ਕੇ ਉਹਨਾਂ ਨੇ ਘੇਰਾ ਪਾ ਲਿਆ। ਜਦੋਂ ਇਹਨੂੰ ਆ ਕੇ ਘੇਰਾ ਪਾਇਆ ਤੇ ਘੇਰਾ ਕਈ ਦਿਨ ਚੱਲ ਗਿਆ। ਅੰਦਰ ਗੁਰੂ ਕੇ ਸਿੱਖਾਂ ਦਾ ਪ੍ਰਬੰਧ ਇੰਨਾ ਨਹੀਂ ਸੀ ਤੇ ਜਿਹਦੇ ਵਿੱਚੋਂ ਗੁਰੂ ਕੇ ਸਿੱਖ ਸ਼ਹੀਦ ਹੋਣ ਲੱਗ ਪਏ। ਅੰਦਰ ਕਰੀਬ ਕੋਈ ਭੁੱਖ ਦੇ ਕਾਰਨ, ਕਈ ਵਾਰੀ ਉਹਨਾਂ ਹਥਿਆਰਾਂ ਦੇ ਕਾਰਨ, ਕਈ ਵਾਰੀ ਜੰਗ ਦੇ ਕਾਰਨ, ਉਦੋਂ ਸਿੱਖ ਜਿਹੜੇ ਸਨ ਨਾ ਉਹ ਇਹ ਸੋਚ ਕੇ ਜਾਇਆ ਕਰਦੇ ਸਨ ਵੀ ਅਸੀਂ 5 ਸਿੱਖ ਬਾਹਰ ਨਿਕਲਣ ਲੱਗੇ ਹਾਂ ਤੇ 5 ਵਿੱਚੋਂ ਲੜਾਂਗੇ, ਕੁਝ ਨਾ ਕੁਝ ਮਰਾਂਗੇ ਤੇ 5 ਵਿੱਚੋਂ 2-3 ਜਿਹੜੇ ਬਾਕੀ ਬਚਣਗੇ, 1-2 ਬਾਕੀ ਬਚਣਗੇ, ਕੁਝ ਰਾਸ਼ਨ ਲੈ ਕੇ ਅੰਦਰ ਆ ਜਾਣਗੇ। ਜੇ ਉਸ ਵੇਲੇ 5 ਵਿੱਚੋਂ 3 ਵੀ ਸ਼ਹੀਦ ਹੋ ਗਏ ਤੇ ਬਾਕੀ 2 ਰਾਸ਼ਨ ਲੈ ਕੇ ਆ ਗਏ, ਅੰਦਰਲਿਆਂ ਨੂੰ ਜ਼ਿੰਦਗੀ ਮਿਲ ਜਾਏਗੀ, ਇਹ ਸੋਚ ਕੇ ਜਾਇਆ ਕਰਦੇ ਸਨ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਕਹਿਰ ਵਰਤਣ ਲੱਗ ਪਿਆ ਤਾਂ ਉਦੋਂ ਦੇਖੋ ਹੁਣ ਸਿੱਖੀ ਦਾ ਬੀਜ ਅੰਦਰ ਹੋਵੇ, ਜੱਸਾ ਸਿੰਘ ਅਦੀਨਾ ਬੇਗ ਦੇ ਨਾਲ ਘੇਰਾ ਪਾਈ ਬੈਠਾ ਹੈ, ਹਾਲਾਂਕਿ ਉਹਨੂੰ ਪਤਾ ਲੱਗਿਆ ਵੀ ਅੰਦਰ ਇਵੇਂ ਗੁਰੂ ਕੀ ਸਿੱਖੀ ਦਾ ਘਾਣ ਹੋ ਰਿਹਾ। ਉਸ ਵੇਲੇ ਜੱਸਾ ਸਿੰਘ ਦੇ ਅੰਦਰ ਦਰਦ ਜਾਗਿਆ, ਉਹਨੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਤੇ ਤੀਰ ਵਿੱਚ ਪਰੋ ਕੇ ਉਹਨੇ ਇੱਕ ਚਿੱਠੀ ਅੰਦਰ ਭੇਜੀ ਤੀਰ ਦੇ ਰਾਹੀਂ। ਅੰਦਰ ਖਾਲਸੇ ਨੇ ਉਹ ਚਿੱਠੀ ਪੜ੍ਹੀ ਗੁਰੂ ਕੇ ਸਿੱਖਾਂ ਨੇ ਭਾਈ ਜੱਸਾ ਸਿੰਘ ਇਹ ਚਾਹੁੰਦਾ ਭਾਈ ਜੇ ਮੈਨੂੰ ਪੰਥ ਆਪਣੇ ਵਿੱਚ ਸ਼ਾਮਲ ਕਰ ਲਵੇ ਤਾਂ ਇਸ ਵੇਲੇ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਨਹੀਂ ਜੇ ਹੁੰਦਾ, ਮੇਰੇ ਕੋਲੋਂ ਆਪਣੇ ਭਰਾਵਾਂ ਤੇ ਤਲਵਾਰ ਨਹੀਂ ਚੱਲਦੀ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਡੁੱਲਦਾ ਵੇਖਿਆ ਨਹੀਂ ਜੇ ਜਾਂਦਾ, ਅੱਜ ਕਿਤੇ ਸਿੱਖੀ ਵਿੱਚ ਇਹ ਭਾਵਨਾ ਪੈਦਾ ਹੋ ਜਾਏ। ਅੱਜ ਜਿਹੜਾ ਸਿੱਖ ਸਿੱਖ ਨੂੰ ਮਾਰਨ ਤੇ ਤੁਰਿਆ ਹੋਇਆ ਤੇ ਕਿਵਾਂ ਕਰਿਓ ਜੇ ਅੱਜ ਸ਼ਾਇਦ ਜੱਸਾ ਸਿੰਘ ਦੇ ਜੀਵਨ ਵਿੱਚੋਂ ਆਪਾਂ ਇੱਕ ਉਦਾਹਰਣ ਆਪਣੇ ਜੀਵਨ ਵਿੱਚ ਧਾਰਨ ਕਰੀਏ, ਸ਼ਾਇਦ ਅੱਜ ਵੀ ਉਜੜੀ ਜਾਂਦੀ ਸਿੱਖੀ ਜਿਹੜੀ ਹੈ ਨਾ ਬਹੁਤੀ ਲਹਿਰਾਂ ਬਹਿਰਾਂ ਵਾਲੀ ਹੋ ਜਾਏਗੀ ਤੇ ਸਿੱਖ ਦਾ ਦੁਸ਼ਮਣ ਸਿੱਖ ਨਾ ਬਣੇ। ਜੱਸਾ ਸਿੰਘ ਨੇ ਇੱਕ ਚਿੱਠੀ ਅੰਦਰ ਭੇਜੀ, ਪੰਥ ਨੇ ਉਹਦੇ ਤੇ ਵਿਚਾਰ ਕੀਤੀ ਤੇ ਪੰਥ ਨੇ ਵਾਪਸੀ ਲੈ ਲਈ ਜੱਸਾ ਸਿੰਘ ਦੀ। ਤੇ ਉਸ ਵੇਲੇ ਜੱਸਾ ਸਿੰਘ ਨੇ ਅਦੀਨਾ ਬੇਗ ਤੇ ਉਹਨਾਂ ਦੀ ਫੌਜ ਦੇ ਵਿਰੁੱਧ ਹੋ ਕੇ ਲੜੇ ਤੇ ਆਖਰ ਉਹਨਾਂ ਨੂੰ ਭਾਜਣਾ ਪਾਈਆਂ। ਗੁਰੂ ਕੇ ਸਿੱਖ ਫਿਰ ਦੁਬਾਰੇ ਇੱਥੋਂ ਨਿਕਲੇ ਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਚਲੇ ਗਏ। ਇਹ ਗੱਲ ਵੱਖਰੀ ਹੈ, ਹੁਣ ਆਪਾਂ ਦੂਜਾ ਪਾਸਕ ਲਈਏ। ਉਦੋਂ ਜਦੋਂ ਇਹ ਸਾਰਾ ਕੁਝ ਵਰਤਿਆ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਮਾਰ ਖਾ ਕੇ ਗਿਆ, 1749 ਵਿੱਚ ਉਹਦੇ ਕੋਲ ਫਿਰ ਨਾ ਰਹਿ ਹੋਇਆ, ਕੁਝ ਹੀ ਮਹੀਨਿਆਂ ਤੋਂ ਬਾਅਦ ਉਹ ਫਿਰ ਦੁਬਾਰੇ ਆ ਗਿਆ। ਫਿਰ ਦੁਬਾਰੇ ਆਇਆ ਤੇ ਉਹਨੇ ਆ ਕੇ ਇਸ ਵੇਲੇ ਕੋਸ਼ਿਸ਼ ਕੀਤੀ ਜੰਗ ਲੜਨ ਦੀ। ਮੀਰ ਮੰਨੂ ਲਾਹੌਰ ਦਾ ਸੂਬੇਦਾਰ ਹੈ, ਇਹਨੇ ਦਿੱਲੀ ਤੋਂ ਮਦਦ ਲੈਣੀ ਚਾਹੀ। ਉਸ ਵੇਲੇ ਦਿੱਲੀ ਵਿਚ ਹਾਕਮ ਹੈ ਸਫਦਰ ਜੰਗ ਖਿਮਾ ਕਰਿਓ, ਤੇ ਉਸ ਵੇਲੇ ਦਿੱਲੀ ਦਾ ਹਾਕਮ ਉਹ ਹੈ, ਤੇ ਉਹਦੇ ਕੋਲੋਂ ਉਹਨੇ ਲੈਣੀ ਚਾਹੀ ਮਦਦ, ਪਰ ਉਹ ਦਿਲੋਂ ਇੱਕ ਦੂਜੇ ਨਾਲ ਕੌੜੇ ਸਨ ਤੇ ਉਹਨੇ ਵਕਤ ਨਾਲ ਮਦਦ ਨਾ ਭੇਜੀ, ਤੇ ਆਖਰ ਇਹ ਸੋਧਰੇ ਦੇ ਮੈਦਾਨ ਵਿਚ ਮੀਰ ਮੰਨੂ ਹਾਰ ਗਿਆ ਤੇ ਅਹਿਮਦ ਸ਼ਾਹ ਬਦਾਲੀ ਜਿੱਤ ਗਿਆ। ਉਹਨੇ ਹਥਿਆਰ ਸੁੱਟ ਦਿੱਤੇ ਤੇ 14 ਲੱਖ ਰੁਪਏ ਦਾ ਲੈਣ ਦੇਣ ਕਰਨ ਦੇ ਕਾਰਨ ਉਹਨੇ ਮੀਰ ਮੰਨੂ ਨੂੰ ਬਖਸ਼ ਦਿੱਤਾ, ਫਿਰ ਦੁਬਾਰੇ ਲਾਹੌਰ ਦਾ ਸੂਬੇਦਾਰ ਬਣਾਤਾ। ਵਕਤ ਫਿਰ ਗੁਜ਼ਰਿਆ, ਹੁਣ ਮੀਰ ਮੰਨੂ ਉਦੋਂ ਫਿਰ ਬਹੁਤ ਕਹਿਰ ਕਰਨ ਲੱਗ ਪਿਆ। ਉਦੋਂ ਦੇ ਇਹ ਭਾਣੇ ਨੇ, ਇਹ ਜਿਹੜੇ ਦੋਵੇਂ ਟਕਰਾ ਰਹੇ ਨੇ, ਮੈਂ ਬੇਨਤੀ ਕਰਾਂ, ਇਹਨਾਂ ਦੋਨਾਂ ਦਾ ਜ਼ੁਲਮ ਕੋਈ ਛੋਟਾ ਨਹੀਂ ਹੈ। ਦੋਨਾਂ ਦੇ ਲਈ ਪੰਜਾਬ ਦੀ ਧਰਤੀ ਦੋ ਕਹਾਵਤਾਂ ਕਹਿੰਦੀ ਹੈ, ਦੋਵੇਂ ਕਹਾਵਤਾਂ ਆਪਾਂ ਬਹੁਤ ਵਾਰੀ ਸੁਣੀਆਂ ਨੇ। ਲੋਕ ਇਹ ਮੰਨਣ ਲੱਗ ਪਏ ਸਨ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਹਰੇਕ ਸਾਲ ਆ ਕੇ ਲੁੱਟਣ ਲੱਗ ਪਿਆ। ਇਹ 1748 ਤੋਂ ਸ਼ੁਰੂ ਹੋਇਆ, 1770 ਤੱਕ ਇਹਨੇ 11 ਹਮਲੇ ਕਰਨੇ ਨੇ। ਹਜੇ ਦੋ ਦਾ ਜ਼ਿਕਰ ਦੱਸ ਨੇ ਤੁਹਾਡੇ ਨਾਲ ਸਾਂਝਾ ਕੀਤਾ, ਹੁਣੇ ਤੀਜੇ ਦਾ ਜ਼ਿਕਰ ਕਰਨਾ। ਇਹਨੇ ਵੀ ਇੱਕ ਕਹਾਵਤ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਦੀ ਜ਼ੁਬਾਨ ਤੇ ਲੈ ਆਂਦੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਇਹ ਉਹੀਓ ਅਹਿਮਦ ਸ਼ਾਹ ਅਬਦਾਲੀ ਹੈ। ਦੂਜੀ ਗੱਲ, ਸਿੱਖੀ ਦਾ ਕਾਣ ਕਰਨ ਵਾਲਾ ਇਹ ਮੀਰ ਮੰਨੂ ਹੈ। ਮੀਰ ਮੰਨੂ ਨੇ ਕਿੰਨਾ ਕੁ ਕਾਣ ਕੀਤਾ ਹੋਵੇਗਾ। ਉਦੋਂ ਸਿੱਖ ਇੱਕ ਕਹਾਵਤ ਕਿਹਾ ਕਰਦੇ ਸਨ, ਸਿੱਖ ਇੱਕ ਬਚਨ ਕਿਹਾ ਕਰਦੇ ਸਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਉਹਨਾਂ ਵੇਲਿਆਂ ਚ ਸੋਇਆਂ ਦੀ ਖੇਤੀ ਜਿਹੜੀ ਹੈ ਉਹ ਵੱਟਾਂ ਤੇ ਬੀਜਦਿਆਂ ਕਰਦੇ ਸਨ, ਘਰ ਦੀ ਲੋੜ ਲਈ। ਆਮ ਨਹੀਂ ਸੀ ਸੋਏ ਹੁੰਦੇ ਉਦੋਂ ਸੋਇਆਂ ਨੂੰ ਬੀਜ ਦੇਣਾ, ਪਰ ਇਹਨਾਂ ਦੇ ਵਿੱਚ ਇੱਕ ਖੂਬੀ ਹੈ ਕਿ ਜਿਉਂ ਜਿਉਂ ਇਹਨੂੰ ਵੱਢੀਏ ਉਹ ਇੱਕ ਬੂਟੇ ਦੇ ਦੋ ਬੂਟੇ ਹੋ ਕੇ ਬਣਦੇ ਨੇ, ਦੋ ਦੇ ਚਾਰ ਹੋ ਕੇ ਨਿਬੜਦੇ ਨੇ, ਚਾਰ ਦੇ 6 ਹੋ ਕੇ ਨਿਬੜਦੇ ਨੇ। ਜਿਉਂ ਜਿਉਂ ਉਹਨਾਂ ਨੂੰ ਵੱਢੀ ਜਾਂਦੇ ਸੀ ਤੇ ਉਹਨਾਂ ਦੀ ਜੜ ਚੌੜੀ ਹੋ ਕੇ ਉਹਦੇ ਵਿੱਚੋਂ ਕਈ ਬੂਟੇ ਪੈਦਾ ਹੁੰਦੇ ਸਨ। ਇਹ ਕਹਾਵਤ ਬਣ ਗਈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਦੋਂ ਇਸ ਪਾਪੀ ਨੇ ਇਹ ਜ਼ੁਲਮ ਕੀਤਾ, ਜਿੱਥੇ ਕਿਤੇ ਵੀ ਸਿੱਖ ਮਿਲੇ ਇਹਨੇ ਇੱਕ ਫੌਜ ਬਣਾਈ, ਜਿਹੜੀ ਫੌਜ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ 60 ਤੋਂ 65 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ, ਜਿੱਥੇ ਵੀ ਕਿਤੇ ਝਾੜਾਂ ਝੁੰਡਾਂ ਵਿੱਚ ਕੋਈ ਵੀ ਸਿੱਖ ਤੁਹਾਨੂੰ ਮਿਲ ਜਾਏ। ਸ਼ਿਕਾਰ ਕੀਤਾ ਜਾਂਦਾ ਸੀ ਪਸ਼ੂਆਂ ਦੇ ਵਾਂਗੂ, ਪੰਛੀਆਂ ਦੇ ਵਾਂਗੂ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਉਹਨਾਂ ਦਿਨਾਂ ਵਿੱਚ। ਅੱਜ ਵਰਗਾ ਕਹਿਰ ਕਦੇ ਨਹੀਂ ਸੀ ਹੋਇਆ, ਮੈਂ ਬੇਨਤੀ ਕਰਾਂ। ਹੁਣ ਤੱਕ ਜਿੰਨੇ ਵੀ ਜ਼ਾਲਮ ਆਏ ਸਨ ਉਹ ਮਨੁੱਖਾਂ ਦੇ ਉੱਤੇ ਸਿੱਖਾਂ ਦੇ ਉੱਤੇ ਕਹਿਰ ਕਰਦੇ ਰਹੇ, ਹੁਣ ਇਹ ਪਾਪੀ ਨੇ ਨਵੀਂ ਪਿਰਤ ਪਾਉਣ ਲੱਗਿਆ। ਇਹਨੇ ਘਰਾਂ ਤੋਂ ਕੁਝ ਸਿੱਖ ਬੀਬੀਆਂ ਵੀ ਗ੍ਰਿਫਤਾਰ ਕਰ ਲਈਆਂ, ਜਿਹੜੇ ਛੋਟੇ ਬੱਚੇ ਹੁੰਦੇ ਸਨ, ਸਿੱਖ ਬੱਚੀਆਂ ਹੁੰਦੀਆਂ ਸਨ, ਸਿੱਖ ਬੀਬੀਆਂ ਹੁੰਦੀਆਂ ਸਨ, ਉਦੋਂ ਉਹ ਘਰਾਂ ਵਿੱਚ ਰਹਿੰਦੀਆਂ ਸਨ। ਇਸ ਪਾਪੀ ਨੇ ਉਹਨਾਂ ਛੋਟੇ ਬੱਚਿਆਂ ਨੂੰ ਅਤੇ ਉਹਨਾਂ ਗੁਰੂ ਕੀਆਂ ਸਿੱਖਣੀਆਂ ਨੂੰ ਵੀ ਆਪਣੇ ਵੱਲੋਂ ਕੈਦੀ ਬਣਾ ਲਿਆ ਤੇ ਇਹ ਵੀ ਲਾਹੌਰ ਲੈ ਗਿਆ। ਲਾਹੌਰ ਲਿਜਾ ਕੇ ਇਹਨੇ ਉਹਨਾਂ ਅੱਗੇ ਦੋ ਸਵਾਲ ਰੱਖੇ। ਆ ਮੈਂ ਆਪਣੀਆਂ ਬੱਚੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਨੂੰ ਗੱਲ ਨੂੰ ਧਿਆਨ ਦਿਓ। ਉਹਨਾਂ ਦੋ ਸਵਾਲ ਰੱਖੇ ਅੱਗੇ। ਪਹਿਲਾ ਸਵਾਲ ਇਹ ਰੱਖਿਆ ਵੀ ਤੁਸੀਂ ਇਹ ਗੱਲ ਦੱਸੋ, ਅਸੀਂ ਸਿੱਖਾਂ ਨੂੰ ਇੰਨਾ ਮਾਰਦੇ ਹਾਂ, ਸਿੱਖ ਲੱਭਣਾ ਔਖਾ ਹੋ ਗਿਆ, ਪਰ ਫਿਰ ਵੀ ਸਿੱਖ ਮੁੱਕਦੇ ਕਿਉਂ ਨੀ, ਕਿਵੇਂ ਆਉਂਦੇ ਨੇ? ਉਹਨਾਂ ਵਿੱਚੋਂ ਬਹੁਤਾ ਕਸੂਰ ਤੁਹਾਡੀਆਂ ਮਾਵਾਂ ਦਾ, ਪਤਾ ਨੀ ਤੁਸੀਂ ਆਪਣੀ ਗੋਦ ਵਿੱਚੋਂ ਉਹਨਾਂ ਬੱਚਿਆਂ ਨੂੰ ਕਿੰਨਾ ਕੁਝ ਸਿਖਾ ਕੇ ਭੇਜਦੀਆਂ। ਉਸ ਬੱਚੇ ਨੂੰ ਪਤਾ ਵੀ ਜਿਵੇਂ ਅੰਮ੍ਰਿਤ ਛਕਣਾ ਤਿਵੇਂ ਮੌਤ ਨੂੰ ਗਲਵਕੜੀ ਪਾਉਣ ਵਾਲੀ ਗੱਲ ਹੈ, ਫਿਰ ਵੀ ਪਤਾ ਨੀ ਤੁਸੀਂ ਕੀ ਸਿਖਾਉਂਦੀ ਹੋ ਉਹਨਾਂ ਬੱਚਿਆਂ ਨੂੰ, ਤੇ ਉਹਨਾਂ ਬੱਚਿਆਂ ਨੂੰ ਸਿਖਾ ਕੇ ਜੰਗਲਾਂ ਵਿੱਚ ਭੇਜਦੀ ਹੈ। ਉਹ ਸਿੱਖ ਮੌਤ ਨਾਲ ਵੀ ਲੜ ਲੈਂਦਾ, ਉਹ ਸਿੱਖ ਭੁੱਖ ਨਾਲ ਵੀ ਲੜ ਲੈਂਦਾ, ਉਹ ਸਿੱਖ ਖਾਣ ਪਹਿਨਣ ਤੋਂ ਵੀ ਲੜ ਲੈਂਦਾ, ਹਰ ਮੁਸੀਬਤ ਝੱਲ ਲੈਂਦਾ, ਪਰ ਕੋਈ ਸਿੱਖ ਹੱਥ ਖੜਾ ਕਰਕੇ ਇਹ ਕਹਿਣ ਲਈ ਤਿਆਰ ਨਹੀਂ ਵੀ ਮੈਂ ਸਿੱਖ ਨਹੀਂ ਹੈ। ਅਸੀਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ, ਤੁਹਾਨੂੰ ਇੱਕ ਇਹੋ ਜਿਹੀ ਗੁੜਤੀ ਦੇ ਕੇ ਭੇਜੀਏ, ਤੁਹਾਡੇ ਉੱਤੇ ਇਹੋ ਜਿਹਾ ਕਹਿਰ ਕਰੀਏ ਤਾਂ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦਿਓ ਤੇ ਮੁੜ ਕੇ ਸਿੱਖ ਨਾ ਬਣਨਾ। ਹੁਣ ਉਹਨੇ ਉਪਰਾਲੇ ਕੀਤੇ, ਸਿੱਖ ਬੱਚੀਆਂ ਨੂੰ ਸਿੱਖ ਬੀਬੀਆਂ ਨੂੰ ਸਵਾ ਮਣ 40 ਸ਼ੇਰ ਬਣਦਾ, ਸਵਾ ਮਣ ਉਹਨਾਂ ਨੇ ਪੀਣਾ ਦੇਣਾ। ਇਹ ਗੱਲ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ ਵਿੱਚੋਂ ਸਮਝ ਲੱਗ ਜਾਏ। ਉਹਨਾਂ ਵੇਲਿਆਂ ਦੇ ਵਿੱਚ ਆਮ ਚੱਕੀਆਂ ਨਹੀਂ ਸਨ ਹੁੰਦੀਆਂ, ਤੇ ਜਿਹੜੇ ਫੌਜੀਆਂ ਲਈ ਆਟਾ ਪੀਆ ਜਾਂਦਾ ਸੀ ਨਾ, ਸਰਕਾਰ ਦੇ ਫੌਜੀਆਂ ਲਈ, ਫੌਜਾਂ ਲਈ ਜਿਹੜਾ ਆਟਾ ਪੀਆ ਜਾਂਦਾ ਸੀ ਉਹ ਕੈਦੀਆਂ ਕੋਲੋਂ ਪਸਵਾਇਆ ਜਾਂਦਾ ਸੀ। ਸ਼ਾਇਦ ਆਪ ਨੂੰ ਯਾਦ ਹੋਵੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਵੀ ਚੱਕੀ ਪਸਵਾਈ ਗਈ ਸੀ ਬਾਬਰ ਦੇ ਵੇਲੇ। ਉਹਦਾ ਮਤਲਬ ਇਹੋ ਹੁੰਦਾ ਸੀ, ਜਿੱਥੇ ਵੀ ਜਾਣਾ ਉੱਥੋਂ ਦੀਆਂ ਚੱਕੀਆਂ ਇਕੱਠੀਆਂ ਕਰ ਲੈਣੀਆਂ, ਤੇ ਚੱਕੀਆਂ ਇਕੱਠੀਆਂ ਕਰਕੇ ਉਦੋਂ ਕੈਦੀਆਂ ਕੋਲੋਂ ਦਾਣੇ ਪਸਵਾਏ ਜਾਂਦੇ ਸਨ। ਇਸੇ ਤਰ੍ਹਾਂ ਇਹਨਾਂ ਬੀਬੀਆਂ ਦੇ ਕੋਲੋਂ ਸਵਾ ਮਣ ਇੱਕ ਬੀਬੀ ਨੂੰ ਰੋਜ਼ ਦਾ ਪੀਣਾ ਪੀਣਾ ਪੈਂਦਾ ਸੀ। ਪੀਣਾ ਔਖਾ ਨਹੀਂ ਸੀ, ਸਿੱਖ ਬੱਚੀਆਂ ਜਾਣਦੀਆਂ ਸਨ ਇਹ ਪੀਣਾ। ਮੁਸ਼ਕਲ ਇਹ ਸੀ ਵੀ ਪੀ ਤਾਂ ਨਹੀਂ ਸੀ ਹੁੰਦਾ, 40 ਸ਼ੇਰ ਪੀ ਲੈਂਦੀਆਂ, ਪਰ ਪੀ ਇਸ ਲਈ ਨਹੀਂ ਸੀ ਹੁੰਦਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਇੱਕ ਖੰਨਾ, ਖੰਨਾ ਮਤਲਬ ਹੈ ਰੋਟੀ ਦਾ ਚੌਥਾ ਹਿੱਸਾ। ਰੋਟੀ ਦੇ ਚਾਰ ਹਿੱਸੇ ਕਰ ਲਈਏ, ਇੱਕ ਰੋਟੀ ਦੇ ਚਾਰ ਹਿੱਸੇ ਕਰ ਲਈਏ, ਤੇ ਉਹਦੇ ਵਿੱਚੋਂ ਇੱਕ ਖੰਨਾ ਰੋਟੀ ਦਾ ਮਿਲਣਾ, ਤੇ ਉਹਦੇ ਵਿੱਚੋਂ ਇੱਕ ਖੰਨੇ ਦੇ ਨਾਲੋਂ ਵੀ ਤੇ ਇੱਕ ਪਿਆਲਾ ਪਾਣੀ ਦਾ ਮਿਲਣਾ, ਇੱਕ ਪਿਆਲਾ ਪਾਣੀ ਦਾ ਮਿਲਣਾ 24 ਘੰਟਿਆਂ ਦੇ ਵਿੱਚ। ਇਤਿਹਾਸ ਨੇ ਇੱਕ ਸਾਖੀ ਬੜੀ ਸੰਭਾਲ ਕੇ ਰੱਖੀ ਹੋਈ ਹੈ, ਪਹਿਲਾਂ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ। ਇੱਕ ਮਾਂ ਆਪਣੇ ਪੁੱਤਰ ਨੂੰ ਵਾਰ ਵਾਰ ਸਮਝਾਉਂਦੀ ਏ, ਉਹਨੂੰ ਹੌਲੀ ਹੌਲੀ ਛੋਟੇ ਛੋਟੇ ਟੁਕੜੇ ਕਰਕੇ ਰੋਟੀ ਦੇ ਖਵਾਉਂਦੀ, ਜਿਹੜੀ ਖੰਨਾ ਆਪ ਨਹੀਂ ਖਾ ਰਹੀ, ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਖਵਾਉਂਦੀ ਹੈ ਭਈ ਇਹ ਕਈ ਬੁਰਕੀਆਂ ਕਰਕੇ ਖਾਵੇ ਤੈਨੂੰ ਸਬਰ ਆ ਜਾਏ, ਮੈਂ ਕਈ ਕਿੰਨੀ ਸਾਰੀ ਰੋਟੀ ਖਾਧੀ ਹੈ, ਨਿੱਕੇ ਨਿੱਕੇ ਟੁਕੜੇ ਕਰਕੇ ਮੂੰਹ ਚ ਪਾਉਂਦੀ ਹੈ। ਤੇ ਬੱਚਾ, ਉਹ ਬੱਚਾ ਪਾਣੀ ਦਾ ਪਿਆਲਾ ਪਕੜਨਾ ਚਾਹੁੰਦਾ ਤੇ ਮਾਂ ਉਹਨੂੰ ਸੰਭਲ ਕੇ ਪਿਲਾਉਂਦੀ ਹੈ, ਇੱਕ ਇੱਕ ਬੂੰਦ ਪਾਣੀ ਦੀ ਕੀਮਤੀ ਹੈ। ਜ਼ਾਲਮ ਨੇ ਇੱਕ ਗੱਲ ਵੇਖੀ ਵੀ ਇਸ ਬੀਬੀ ਨੂੰ ਬੱਚਾ ਬੜਾ ਪਿਆਰਾ ਹੈ, ਹਾਲਾਂਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਸਨ, ਉਹਨੇ ਇੱਕ ਗੱਲ ਵੇਖੀ ਵੀ ਇਹਨੂੰ ਬੱਚਾ ਬਹੁਤ ਪਿਆਰਾ ਹੈ। ਇਹ ਗੱਲ ਮੀਰ ਮਨੂ ਨੂੰ ਪਤਾ ਲੱਗੀ ਵੀ ਬੀਬੀਆਂ ਆਪਣੇ ਬੱਚਿਆਂ ਨੂੰ ਇਵੇਂ ਪਾਲ ਰਹੀਆਂ ਨੇ, ਇਸ ਜੇਲ੍ਹ ਵਿੱਚ ਵੀ, ਇਸ ਕੈਦ ਵਿੱਚ ਵੀ। ਉਸ ਵੇਲੇ ਮੀਰ ਮਨੂ ਨੇ ਇੱਕ ਕਹਿਰ ਕੀਤਾ, ਫਿਰ ਉਹਨੇ ਆ ਕੇ ਦੇਖਿਆ ਭਈ ਵਾਕਿਆ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਪੀਣਾ ਵੀ ਪੀਂਦੀਆਂ ਨੇ, ਖੰਨਾ ਰੋਟੀ ਦਾ ਮਿਲਦਾ, ਉਸ ਤੋਂ ਬਿਨਾਂ ਵੀ ਗੁਜ਼ਾਰਾ ਕਰਕੇ ਜਿਵੇਂ ਕਿਵੇਂ ਹੋਵੇ ਭੁੱਖਿਆਂ ਵੀ ਚੱਕੀਆਂ ਪੀਣੀਆਂ, ਤੁਸੀਂ ਆਪ ਸੋਚੋ ਕਿੱਡੀ ਔਖੀ ਗੱਲ ਹੋਵੇਗੀ। ਉਹਨੇ ਵੇਖਿਆ ਭਈ ਮੇਰੇ ਸਵਾ ਮਣ ਪੀਣਾ ਪੀਣ ਦੇ ਬਾਵਜੂਦ ਵੀ ਜਿਹੜੀਆਂ ਬੀਬੀਆਂ ਨਹੀਂ ਸਨ ਪੀ ਸਕਦੀਆਂ ਉਹਨਾਂ ਦੀ ਛਾਤੀ ਤੇ ਸਵਾ ਮਣ ਦਾ ਪੱਥਰ ਰੱਖਦਾ ਸੀ ਜ਼ਾਲਮ, ਤੇ ਜਿਹੜੀਆਂ ਬੀਬੀਆਂ ਇਸ ਤਰ੍ਹਾਂ ਕਹਿਰ ਸਹਾਰਦੀਆਂ ਰਹੀਆਂ ਪਰ ਉਹ ਸਿਦਕੋ ਨਾ ਡੋਲੀਆਂ, ਫਿਰ ਇਹਨੇ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਸਿਦਕੋ ਡਲਾਉਣ ਵਾਸਤੇ ਇੱਕ ਉਪਰਾਲਾ ਕੀਤਾ। ਮਨੂ ਆਇਆ ਆਪਣੇ ਨਾਲ ਕੁਝ ਜਲਾਦ ਲੈ ਕੇ ਆਇਆ ਪਾਪੀ, ਉਹਨੇ ਉਸ ਬੱਚੇ ਨੂੰ ਵੇਖਿਆ ਮਾਂ ਦੀ ਗੋਦ ਵਿੱਚ ਖੇਡ ਰਿਹਾ, ਬੱਚੇ ਨੂੰ ਪਕੜਿਆ, ਬੱਚੇ ਨੂੰ ਪਕੜ ਕੇ ਬਾਹਰ ਵਿਹੜੇ ਵਿੱਚ ਲੈ ਗਿਆ, ਉੱਥੇ ਬੀਬੀਆਂ ਵੀ ਨੇ ਖੁੱਲੀ ਜੇਲ੍ਹ ਦੇ ਵਿੱਚ, ਤੇ ਉੱਥੇ ਲਿਜਾ ਕੇ ਜ਼ਾਲਮ ਪਾਪੀ ਨੇ ਉਸ ਨਿਕੜੇ ਦੇ ਬੱਚੇ ਨੂੰ ਲੱਤ ਤੋਂ ਪਕੜ ਕੇ ਉਤਾਰੂ ਉਛਾਲਿਆ। ਜਦੋਂ ਉਹ ਬੱਚਾ ਉਛਲ ਕੇ ਫਿਰ ਵਾਪਸ ਪਰਤ ਰਿਹਾ ਸੀ ਨਾ, ਉਦੋਂ ਦੋ ਬੰਦੇ ਤਿਆਰ ਖੜੇ ਕਰਕੇ ਰੱਖੇ ਹੋਏ ਸਨ, ਇਹਨੇ ਇੱਕ ਨੇ ਉਹਦੇ ਗਲ ਤੇ ਤਲਵਾਰ ਚਲਾਈ, ਮਾਂ ਦੇ ਵੇਖਦਿਆਂ ਵੇਖਦਿਆਂ ਉਹਦੇ ਪੁੱਤ ਦਾ ਸਿਰ ਕਿਧਰੇ ਵੱਖਰਾ ਡਿੱਗਿਆ, ਉਹਦੇ ਪੁੱਤ ਦਾ ਧੜ ਕਿਧਰੇ ਵੱਖਰਾ ਡਿੱਗਿਆ। ਸ਼ਾਇਦ ਹਜੇ ਵੀ ਉਹਨੂੰ ਸਬਰ ਨਾ ਆਇਆ, ਉਹਨੇ ਉਹਦੇ ਪੁੱਤਰ ਨੂੰ ਨੇਜੇ ਵਿੱਚ ਪਰੋ ਕੇ ਚੰਗੀ ਤਰ੍ਹਾਂ ਘੁਮਾ ਕੇ ਉੱਤੋਂ ਫਿਰ ਸੁੱਟਿਆ। ਉਹ ਲਾਸ਼ ਹਜੇ ਤੜਫਦੀ ਹੈ ਕਿਉਂਕਿ ਜਦੋਂ ਗਲ ਵੱਢਿਆ ਜਾਵੇ ਇੱਕੋ ਵਾਰੀ ਬਾਕੀ ਸਰੀਰ ਤੇ ਤੜਫਦਾ ਹੈ ਨਾ, ਉਹ ਲਾਸ਼ ਹਜੇ ਤੜਫਦੀ ਹੈ ਤੇ ਜਦੋਂ ਪੇਟ ਪਾੜਿਆ ਗਿਆ, ਨਾਜ਼ੁਕ ਜਿਹਾ ਪੇਟ ਸੀ, ਉਹਦੇ ਵਿੱਚੋਂ ਜਿਹੜੀਆਂ ਆਂਦਰਾਂ ਨਿਕਲੀਆਂ, ਜ਼ਾਲਮ ਨੇ ਉਸੇ ਵੇਲੇ ਉਹਦੇ ਤੇ ਪੈਰ ਰੱਖ ਕੇ ਆਂਦਰਾਂ ਦਾ ਕੁੱਟ ਕੇ ਰੁੱਗ ਭਰ ਕੇ ਤੇ ਆਂਦਰਾਂ ਉਸ ਮਾਂ ਦੇ ਗਲ ਵਿੱਚ ਪਾ ਦਿੱਤੀਆਂ। ਅਸੀਂ ਤਾਂ ਘਰਾਂ ਚ ਬੈਠੇ ਸਿੱਖੀ ਦੀ ਗੱਲ ਵੀ ਨਹੀਂ ਸੁਣ ਸਕਦੇ। ਇੱਥੇ ਬਸ ਨਹੀਂ, ਬੱਚੇ ਦੇ ਸਰੀਰ ਦੇ ਟੋਟੇ ਕੀਤੇ ਉਸੇ ਤਲਵਾਰ ਨਾਲ ਜਿਹੜੇ ਨਾਲ ਸਿਰ ਵੱਢਿਆ ਸੀ। ਬੱਚੇ ਦੇ ਟੋਟੇ ਕਰਕੇ ਇੱਕ ਬੱਚੇ ਦੀ ਕਹਾਣੀ ਤੁਹਾਡੇ ਨਾਲ ਦੱਸਾਂ ਜੀ, ਕਦੇ ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ। ਉਸ ਬੱਚਿਆਂ ਦੇ ਟੋਟੇ ਕਰਕੇ ਜ਼ਾਲਮ ਨੇ ਕਿਸੇ ਤਰ੍ਹਾਂ ਉਹਨਾਂ ਦਾ ਹਾਰ ਬਣਾ ਕੇ ਉਹ ਮਾਵਾਂ ਦੇ ਗਲ ਵਿੱਚ ਜਿਹੜਾ ਬੱਚਾ ਸੀ ਉਹਦਾ ਸਿਰ ਉਹਦੀ ਝੋਲੀ ਵਿੱਚ ਰੱਖਿਆ, ਉਹਦੀਆਂ ਆਂਦਰਾਂ ਉਹਦੇ ਗਲ ਵਿੱਚ ਪਾਈਆਂ, ਉਸ ਬੱਚੇ ਦੇ ਸਰੀਰ ਦੇ ਟੁਕੜਿਆਂ ਦਾ ਹਾਰ ਬਣਾ ਕੇ ਉਸ ਮਾਂ ਦੇ ਗਲ ਵਿੱਚ ਪਾਇਆ। ਤੇ ਜ਼ਾਲਮ ਹੁਣ ਇਹ ਸੁਣਨ ਲਈ ਤਿਆਰ ਹੈ। ਸ਼ਾਇਦ ਇਹਨਾਂ ਵਿੱਚੋਂ ਕੋਈ ਮਾਂ ਸ਼ਾਮ ਤੱਕ ਇਹ ਕਹਿਰ ਕਰਕੇ ਉੱਠ ਜਾਏਗੀ, ਉਹ ਕਹੇਗੀ ਵੀ ਮੈਨੂੰ ਛੱਡ ਦਿਓ, ਮੇਰੇ ਕੋਲ ਹੁਣ ਏਦੋਂ ਵੱਧ ਕਹਿਰ ਵੇਖਿਆ ਨਹੀਂ ਜਾਂਦਾ, ਮੈਨੂੰ ਕਹਿਣ ਲੱਗਿਆ ਜੋ ਮੈਂ ਅੱਜ ਕੀਤਾ ਇਹ ਰੋਜ਼ ਕਰਾਂਗਾ। ਸ਼ਾਮ ਦਾ ਵਕਤ ਆਇਆ, ਉਸ ਮਾਂ ਨੇ ਆਪਣੇ ਗਲ ਵਿੱਚ ਆਪਣੀ ਪੁੱਤ ਦਾ ਹਾਰ ਪਵਾਇਆ ਹੋਇਆ। ਕਹਿ ਦੇਣਾ ਬੜਾ ਸੌਖਾ ਹੈ, ਮੈਂ ਵੀ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ, ਪਰ ਸਿਰਫ ਇਤਨੀ ਅਰਜ਼ ਕਰਾਂ, ਸਾਡਾ ਬੱਚਾ 10 ਮਿੰਟ ਘਰ ਨਾ ਆਵੇ, ਸਾਡੀ ਜਿੰਦ ਕਿਵੇਂ ਨਿਕਲਦੀ ਹੈ ਆਪਣੇ ਆਪ ਨੂੰ ਪੁੱਛ ਕੇ ਵੇਖੋ, ਆਪਾਂ ਗ੍ਰਸਤੀ ਹੈ। ਜਿਹਦਾ ਪੁੱਤ ਦੇ ਸਾਹਮਣੇ ਸ਼ਹੀਦ ਕੀਤਾ ਔਰ ਸ਼ਹੀਦ ਕਰਕੇ ਵੀ ਜ਼ਾਲਮ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਤੇ ਉਹਦਾ ਹਾਰ ਪਰੋਕੇ ਗਲਾਂ ਵਿੱਚ ਪਾਇਆ ਹੋਇਆ, ਸ਼ਾਮ ਨੂੰ ਉਹ ਉਡੀਕਦੇ ਨੇ, ਸ਼ਾਇਦ ਅੱਜ ਸ਼ਾਮ ਤੱਕ ਕੋਈ ਨਾ ਕੋਈ ਮਾਂ ਡੋਲ ਜਾਏਗੀ। ਪਰ ਹੈਰਾਨੀ ਹੋਈ, ਸਾਰੀਆਂ ਮਾਵਾਂ ਇਕੱਠੀਆਂ ਹੋ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਇੱਕ ਮਾਂ ਖਲੋ ਕੇ ਅਰਦਾਸ ਕਰਦੀ ਏ, ਬਾਕੀ ਖਲੋ ਕੇ ਵੀ ਸ਼ਾਮਲ ਹੁੰਦੀਆਂ ਨੇ। ਇੱਕ ਮਾਂ ਖਲੋ ਕੇ ਜਦੋਂ ਅਰਦਾਸ ਕਰਦੀ ਏ, ਮਾਂ ਦੇ ਜ਼ੁਬਾਨੋਂ ਬੋਲ ਨਿਕਲੇ, ਜ਼ਾਲਮ ਹੈਰਾਨ ਹੋ ਗਿਆ, ਮਾਂ ਦੀ ਜ਼ੁਬਾਨੋਂ ਬੋਲ ਨਿਕਲੇ, ਕਹਿਣ ਲੱਗੇ ਸਾਰੀ ਅਰਦਾਸ ਕਰਕੇ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਅੱਜ ਦਾ ਦਿਨ ਸੁੱਖਾਂ ਵਿੱਚ ਗੁਜ਼ਰਿਆ ਤੇ ਰਾਤ ਆਈ ਏ ਆਪਣੇ ਭਾਣੇ ਵਿੱਚ ਗੁਜ਼ਾਰੀ। ਜਦੋਂ ਇਹ ਗੱਲ ਸੁਣੀ ਉਦੋਂ ਜ਼ਾਲਮਾਂ ਦੀਆਂ ਅੱਖਾਂ ਚ ਵੀ ਪਾਣੀ ਆ ਗਿਆ। ਬੀਬਾ, ਦੁਨੀਆਂ ਅੰਦਰ ਮਾਂ ਦੇ ਕੋਈ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ, ਉਦੋਂ ਆਪਣੇ ਬੱਚੇ ਦਾ ਦੁੱਖ ਵੇਖਣਾ ਮੰਨਿਆ ਜਾਂਦਾ, ਇਹ ਤੇ ਪਸ਼ੂ ਪੰਛੀ ਵੀ ਨਹੀਂ ਵੇਖ ਸਕਦੇ। ਗੁਰੂ ਕੀ ਬਾਣੀ ਵਿੱਚ ਵੀ ਪੰਕਤੀਆਂ ਆਈਆਂ ਨੇ, ਮਾਲਕ ਆਖਦੇ ਨੇ, ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਜ਼ਿਕਰ ਹੈ, ਕਹਿਣ ਲੱਗੇ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ। ਇੱਕ ਪਸ਼ੂ ਹੈ ਗਾਂ, ਉਹਦਾ ਵੀ ਪੁੱਤ ਉਹਦੇ ਤੋਂ ਵਿਛੜ ਜਾਏ ਤੇ ਉਹ ਵੀ ਤੜਫਦਿਆਂ ਨਜ਼ਰ ਆਉਂਦੀ ਹੈ, ਤੇ ਇਹ ਤੇ ਸਮੁੱਚਾ ਮਨੁੱਖਾ ਜ਼ਿੰਦਗੀ ਵਿੱਚ ਜਿਉਣ ਵਾਲੀ ਮਾਂ ਹੈ। ਜਦੋਂ ਉਹਨੇ ਆਪਣੇ ਪੁੱਤਰਾਂ ਦਾ ਹਾਲ ਵਿੱਚ ਹਾਰ ਪਵਾ ਕੇ ਵੀ ਅਰਦਾਸ ਕੀਤੀ, ਰੱਬਾ ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਜ਼ਾਲਮ ਹੈਰਾਨ ਹੋ ਗਿਆ, ਬੀਬਾ ਜੀ ਤੇਰੇ ਪੁੱਤ ਦਾ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਇਆ ਹੋਇਆ, ਜੇ ਤੂੰ ਉਹਨੂੰ ਵੀ ਸੁੱਖ ਦਾ ਦਿਨ ਕਹਿਣੀ ਹੈ ਤੇ ਤੇਰੇ ਲਈ ਦੁੱਖ ਦਾ ਦਿਨ ਦਿਖਾਉਣ ਵਾਸਤੇ ਸਾਡੇ ਕੋਲ ਹੋਰ ਕੋਈ ਕਹਿਰ ਨਹੀਂ ਹੈ। ਇੱਕ ਵੀ ਮਾਂ ਉਹਦੇ ਵਿੱਚੋਂ ਨਹੀਂ ਸੀ ਡੋਲੀ ਜਿਹੜੀ ਉਹ ਇਹ ਗੱਲ ਕਵੇ ਵੀ ਮੈਨੂੰ ਮੀਰ ਮੰਨੂ ਆਪਣੀ ਇਸ ਜੇਲ ਵਿੱਚੋਂ ਮੁਕਤ ਕਰ ਦੇ, ਮੇਰੇ ਕੋਲ ਦੇਖਿਆ ਨਹੀਂ ਜਾਂਦਾ। ਇਸ ਤਰ੍ਹਾਂ ਦੇ ਕਹਿਰ ਕਰਦਿਆਂ ਵਕਤ ਆਇਆ, ਦੂਜੀ ਵਾਰੀ 1749 ਵਿੱਚ ਐਮ ਸ਼ਾਹ ਬਦਾਲੀ ਆਇਆ ਸੀ, ਤੀਜੀ ਵਾਰੀ ਉਹ ਫਿਰ ਦੁਬਾਰੇ 1752 ਤੇ 53 ਵਿੱਚ, ਕਿਉਂਕਿ 52 ਦੇ ਦਸੰਬਰ ਚ ਆਉਂਦਾ, 53 ਦੇ ਸ਼ੁਰੂਆਤ ਵਿੱਚ ਆਉਂਦਾ, ਫਿਰ ਦੁਬਾਰੇ ਐਮ ਸ਼ਾਹ ਬਦਾਲੀ ਆਉਂਦਾ ਤੇ ਉਸ ਵੇਲੇ ਮੀਰ ਮੰਨੂ ਦੀਆਂ ਫੌਜਾਂ ਨਾਲ ਫਿਰ ਦੁਬਾਰੇ ਇਹਦਾ ਮੁਕਾਬਲਾ ਹੁੰਦਾ। ਮੀਰ ਮੰਨੂ ਉਸ ਵੇਲੇ ਬਾਕੀ ਸਹਿਤਾ ਨਾ ਮਿਲਣ ਦੇ ਕਾਰਨ ਫਿਰ ਦੁਬਾਰੇ ਹਾਰ ਜਾਂਦਾ ਤੇ ਮੀਰ ਮੰਨੂ ਜਦੋਂ ਹਾਰਦਾ ਉਦੋਂ ਉਹ ਆਪਣੇ ਸਾਹਮਣੇ ਉਹਨੂੰ ਬੰਦੀ ਬਣਾ ਕੇ, ਵੈਸੇ ਇਹਨੇ ਪਹਿਲਾਂ ਸੁਨੇਹਾ ਭੇਜਿਆ ਸੀ ਸੁਖ ਜੀਵਨ ਉਸ ਬੰਦੇ ਦਾ ਨਾਂ ਹੈ ਜਿਹੜਾ ਇਸ ਅਹਿਮ ਸ਼ਬਦ ਅਲੀ ਨੇ ਭੇਜਿਆ ਸੀ ਭਾਈ ਜਦੋਂ ਉਹਦੇ ਨਾਲ ਫੈਸਲਾ ਹੋਇਆ ਸੀ ਪਿਛਲੀ ਲੜਾਈ ਵੇਲੇ 1749 ਦੀ ਲੜਾਈ ਵੇਲੇ ਭਾਈ ਤੂੰ 14 ਲੱਖ ਰੁਪਇਆ ਦੇਣਾ ਮੰਨਿਆ ਸੀ ਉਹਨੇ 9 ਲੱਖ ਰੁਪਇਆ ਦਿੱਤਾ ਸੀ ਬਾਕੀ ਬਕਾਏ ਦਾ ਫੈਸਲਾ ਕੀਤਾ ਸੀ ਪਰ ਉਹਨੇ ਪੈਸੇ ਨਾ ਦਿੱਤੇ ਸੁਖ ਜੀਵਨ ਨੂੰ ਭੇਜਿਆ ਅਹਿਮਦ ਸ਼ਬਦ ਅਲੀ ਨੇ ਭਾਈ ਤੂੰ ਉਹਦੇ ਕੋਲ ਪੈਸੇ ਲੈ ਕੇ ਆ ਤੇ ਉਹਨੇ ਪੈਸੇ ਨਾ ਦਿੱਤੇ ਤੇ ਉਹ ਹਮਲਾ ਵਿੱਚ ਆਉਂਦਾ ਤੇ ਉਹ ਦੁਬਾਰੇ ਮੀਰ ਮੰਨੂ ਹਾਰ ਜਾਂਦਾ ਜਦੋਂ ਮੀਰ ਮੰਨੂ ਹਾਰਦਾ ਜਿਹੜੀ ਗੱਲ ਕਹਿਣ ਵਾਲੀ ਉਹ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਜਦੋਂ ਮੀਰ ਮੰਨੂ ਹਾਰਦਾ ਉਦੋਂ ਉਹ 5 ਸਵਾਲ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਖਲੋਤਾ ਉਦੋਂ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ 6 ਲਿਖੇ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ 3 ਸਵਾਲ ਲਿਖੇ ਨੇ ਅਹਿਮਦ ਸ਼ਾਹ ਅਬਦਾਲੀ ਉਸ ਮੀਰ ਮੰਨੂ ਨੂੰ ਕੁਝ ਇੱਕ ਸਵਾਲ ਕਰਦਾ ਕੈਦੀ ਬਣੇ ਹੋਏ ਨੂੰ ਆਪਣੇ ਸਾਹਮਣੇ ਹਾਰੇ ਹੋਏ ਨੂੰ ਤੇ ਮੀਰ ਮੰਨੂ ਉਹਦੇ ਬੜੀ ਜੁਰਤ ਨਾਲ ਜਵਾਬ ਦਿੰਦਾ ਇਹ ਵਿਚਾਰ ਆਪਾਂ ਕਦ ਰੋਜ਼ ਵਿਚਾਰਾਂਗੇ ਉਸ ਤੋਂ ਬਾਅਦ ਉਹਨੂੰ ਲਾਹੌਰ ਦਾ ਫਿਰ ਦੁਬਾਰੇ ਨਵਾਬ ਬਣਾ ਕੇ ਜਾਂਦਾ ਇਤਨੀ ਜੁਰਤ ਨਾਲ ਜਵਾਬ ਦਿੰਦਾ ਇਹ ਵਿਚਾਰ ਕੱਲ ਰੋਜ਼ ਮੀਰ ਮੰਨੂ ਦੀ ਮੌਤ ਵੀ ਹੋਣੀ ਹੈ ਤੇ ਇਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹ ਹੁਣ ਦਿੱਲੀ ਨਾਲ ਵੀ ਵਾਸਤੇ ਪੈਣੇ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ ਖੋਈਆਂ ਭੁੱਲਾਂ ਨੂੰ ਖਿਮਾ ਕਰਨਾ ਗੁਰੂ ਚਰਨਾਂ ਵਿੱਚ ਬੇਨਤੀ ਕਰਨਾ ਸਾਹਿਬ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਤਿ ਸ੍ਰੀ ਅਕਾਲ
2: ਗੁਰੂ ਗਰੀਬ ਨਿਵਾਸ ਜੇ ਭੁੱਲੀ ਜੇ ਚੁੱਕੀ ਸਾਈ ਪੀਤ ਹਾਂਜੀ ਕਾਂਡੀਆ ਜਿਨ੍ਹਾਂ ਨਹੀਂ ਤੂੰ ਜਾਣੇ ਲੱਗਾ ਚੋਰ ਮਰੋ ਸੇਵੰਡੀਆ ਖਾਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ ਅਸੀਸਾਂ ਬਖਸ਼ੋ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇਰੇ ਦਿਨਾਂ ਦੀ ਚੱਲ ਰਹੀ ਲੰਮੀ ਲੜੀ ਵਿੱਚੋਂ ਕੱਲ ਰੋਜ਼ ਆਪਾਂ ਗੱਲ ਇੱਥੇ ਛੱਡੀ ਸੀ ਅਹਿਮਦ ਸ਼ਾਹ ਅਬਦਾਲੀ ਤੀਸਰੇ ਹਮਲੇ ਵੇਲੇ ਮੀਰ ਮੰਨੂ ਨੂੰ ਪਕੜ ਲੈਂਦਾ ਕਿਉਂਕਿ ਉਸ ਵੇਲੇ ਜਿਹੜੇ ਬਾਕੀ ਸਾਥੀ ਨੇ ਉਹ ਚੜ੍ਹਾਈ ਕਰ ਜਾਂਦੇ ਨੇ ਮਾਰੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ ਦੀਵਾਨ ਕੌੜਾ ਮੱਲ ਅਦੀਨਾ ਬੇਗ ਇਹਨਾਂ ਤੋਂ ਬਿਨਾਂ ਉਹ ਜਿਹੜਾ ਮੀਰ ਮੰਨੂ ਹੈ ਉਹਦੇ ਹੱਥ ਵੱਸ ਆ ਜਾਂਦਾ ਮੀਰ ਮੰਨੂ ਨੂੰ ਸਾਹਮਣੇ ਖਿਲਾਰ ਕੇ ਭਾਵੇਂ ਉਹਦੇ ਵੇੜੀਆਂ ਪਾਈਆਂ ਨੇ ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਨਾਲ ਇੱਕ ਸਾਂਝ ਪਾਈ ਕਿਉਂਕਿ ਉਹਨੂੰ ਪਿਛਲੀ ਜ਼ਿੱਦ ਵੀ ਸੀ ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਹੋਇਆ ਸੀ ਮਨੂਪੁਰ ਦੇ ਵਿੱਚ ਉੱਥੇ ਇਹ ਅਬਦਾਲੀ ਹਾਰ ਗਿਆ ਸੀ ਜ਼ਿਕਰ ਆ ਚੁੱਕਾ ਹੋਇਆ ਪਹਿਲਾਂ ਦੂਜੀ ਵਾਰੀ ਇਹਨੇ ਫੈਸਲਾ ਕਰ ਲਿਆ ਸੀ ਵੀ ਮੈਂ 14 ਲੱਖ ਰੁਪਇਆ ਦੇਵਾਂਗਾ ਪਰ ਸਿਰਫ 9 ਲੱਖ ਰੁਪਇਆ ਭੇਜ ਕੇ ਸੁਖ ਜੀਵਨ ਨਾਂ ਦੇ ਬੰਦੇ ਨੂੰ ਇਹਨੇ ਵਾਪਸ ਭੇਜ ਦਿੱਤਾ ਉਹ ਅਬਦਾਲੀ ਦਾ ਵਿਚੋਲਾ ਸੀ ਹੁਣ ਤੀਜੇ ਜੰਗ ਦੇ ਵਿੱਚ ਜਦੋਂ ਇਹ ਫਿਰ ਪਕੜਿਆ ਗਿਆ ਹੁਣ ਇਹਨੂੰ ਅਬਦਾਲੀ ਸਾਹਮਣੇ ਖਿਲਾਰ ਕੇ ਇੱਕ ਗੱਲ ਕਹਿੰਦੇ ਵੀ ਸੱਜਣਾ ਇਹ ਦੱਸ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ ਉਹਦੇ ਵਿੱਚ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਨੇ ਤੇ 3 ਸਵਾਲ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖੇ ਨੇ। ਪ੍ਰਿੰਸੀਪਲ ਵਾਲੇ 6 ਸਵਾਲ ਨੇ। ਉਹਨੇ ਪਹਿਲਾਂ ਕਿਹਾ ਵੀ ਤੂੰ ਅੱਜ ਮੇਰੀ ਸ਼ਰਨ ਵਿੱਚ ਆਇਆ, ਤੂੰ ਪਹਿਲਾਂ ਕਿਉਂ ਨੀ ਮੇਰੀ ਸ਼ਰਨ ਵਿੱਚ ਆਇਆ? ਉਹਨੇ ਆਖਿਆ, ਮੀਰ ਮਨੂ ਨੇ ਜਵਾਬ ਦਿੱਤਾ, ਪਹਿਲਾਂ ਮੈਂ ਕਿਸੇ ਹੋਰ ਦੱਸਾਂ। ਉਹਨੇ ਦੂਜਾ ਸਵਾਲ ਕੀਤਾ ਮੈਂ ਸ਼ਬਦ ਅਲੀ ਨੇ ਵੀ ਜਿਹਦਾ ਤੂੰ ਸੀ ਤੇ ਉਹ ਤੇਰੀ ਮਦਦ ਤੇ ਕਿਉਂ ਨੀ ਆਇਆ? ਉਹਨੇ ਜਵਾਬ ਦਿੱਤਾ, ਮੀਰ ਮਨੂ ਨੇ ਕਹਿਣ ਲੱਗਿਆ, ਮੈਨੂੰ ਆਪਣੇ ਫੌਜਾਂ ਤੇ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ ਤੇ ਇਸ ਲਈ ਮੈਂ ਉਹਦੀ ਆਸ ਵੀ ਨੀ ਬਹੁਤੀ ਤੱਕੀ, ਮੈਂ ਆਪਣੇ ਪੈਰਾਂ ਤੇ ਖਲੋ ਕੇ ਵੇਖਣਾ ਚਾਹਿਆ। ਤੀਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਜਿਹੜੀ ਨਾਲ ਰੱਖਦੀ ਹੈ, ਉਹਨੇ ਨਾਲ ਇਹਦੇ ਇੱਕ ਇਹ ਗੱਲ ਪੁੱਛੀ, ਕਹਿਣ ਲੱਗੇ ਬਈ ਸੱਜਣਾ ਤੂੰ ਵਾਰ ਵਾਰ ਟਕਰਾ ਕੇ ਮੈਂ ਖਿਮਾ ਮੰਗਣਾ, ਇਹ ਤੇਰੇ ਜੀਵਨ ਦੀ ਕੀ ਧਾਰਾ? ਉਹਨੇ ਆਖੇ ਰਾਜਨੀਤੀ ਹੈ, ਰਾਜਨੀਤੀ ਵਿੱਚ ਸਭ ਕੁਝ ਚੱਲਦਾ। ਇਹ ਗੱਲ ਚੇਤਾ ਰੱਖਿਓ, ਜੇ ਸਿਰਫ ਮੈਂ ਲੜੀ ਚ ਹੀ ਰਹਿਣਾ ਚਾਹੁੰਦਾ, ਜਿਹੜੇ ਬੰਦੇ ਰਾਜਨੀਤੀ ਦੇ ਕਸੂਲ ਦੱਸਣ ਲੱਗਾ ਸਾਂ, ਜਿਹੜੇ ਬੰਦੇ ਨੇ ਪਹਿਲੇ 4 ਦਿਨ ਹੱਥ ਨਹੀਂ ਜੋੜੇ ਉਹ ਜ਼ਿੰਦਗੀ ਚ ਕਿਸੇ ਕੋਲੋਂ ਹੱਥ ਜੁੜਵਾ ਨਹੀਂ ਸਕਦਾ। ਜਿਹੜਾ ਬੰਦਾ ਚੰਦ ਰੋਜ਼ ਸਿਰ ਝੁਕਾ ਕੇ ਨਹੀਂ ਤੁਰਿਆ ਉਹ ਆਪਣੇ ਅੱਗੇ ਕਿਸੇ ਦਾ ਸਿਰ ਝੁਕਵਾ ਵੀ ਨਹੀਂ ਸਕਦਾ। ਰਾਜਨੀਤਿਕ ਬੰਦੇ ਚੰਦ ਕੁ ਰੋਜ਼ ਹੁੰਦੇ ਨੇ, ਉਹ ਹੱਥ ਵੀ ਜੋੜਦੇ ਨੇ, ਸਿਰ ਵੀ ਝੁਕਾਉਂਦੇ ਨੇ, ਉਦੋਂ ਤਾਂ ਇਉਂ ਲੱਗਦਾ ਵੀ ਜਿਵੇਂ ਮੇਰੀ ਮਾਸੀ ਦਾ ਹੀ ਲੜਕਾ ਹੋਵੇ, ਇਸ ਤੋਂ ਸਾਕਾ ਕੋਈ ਹੋ ਨਹੀਂ ਸਕਦਾ, ਉਦੋਂ ਇਉਂ ਲੱਗੇਗਾ। ਪਰ ਲੇਕਿਨ ਉਸ ਤੋਂ ਚੰਦ ਰੋਜ਼ ਬਾਅਦ ਜਦੋਂ ਫਿਰ ਤੁਸੀਂ ਮਿਲਣਾ ਵੀ ਚਾਹੋ ਤੇ ਫਿਰ ਮਿਲ ਨਹੀਂ ਸਕੋਗੇ। ਖੈਰ ਆਪਣੀ ਗੱਲ ਵੱਲ ਚੱਲਾਂ। ਉਹਨਾਂ ਕੇ ਰਾਜਨੀਤੀ ਹੈ। ਜਿਹੜੇ 3 ਸਵਾਲ ਹੋਰ ਉਹ ਨੇ ਉਹ ਸਾਂਝੇ ਨੇ ਸਾਰੇ ਵਿਦਵਾਨਾਂ ਦੇ। ਉਹ ਸਵਾਲ ਇਹ ਨੇ, ਕਹਿਣ ਲੱਗੇ ਵੀ ਸੱਜਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਹੁਣ ਇਹਨੇ 3 ਜਵਾਬ ਦਿੱਤੇ ਨੇ ਮੀਰ ਮਨੂ ਨੇ। ਕਹਿਣ ਲੱਗੇ ਜੇ ਤਾਂ ਤੂੰ ਦੁਕਾਨਦਾਰ ਹੈ ਤਾਂ ਮੈਨੂੰ ਵੇਚਦੇ, ਮੈਂ ਗੁਲਾਮ ਬਣ ਗਿਆ ਹੁਣ ਤੇਰਾ। ਗੁਲਾਮ ਬੜੇ ਮਹਿੰਗੇ ਭਾਅ ਵਿਕਿਆ ਕਰਦੇ ਨੇ ਇਹੋ ਜੇ, ਤੇ ਤੂੰ ਮੈਨੂੰ ਵੇਚ ਲੈ। ਦੂਜੀ ਗੱਲ ਇਹ ਵੀ ਜੇ ਤੂੰ ਇੱਕ ਕਸਾਈ ਹੈ ਤਾਂ ਮੇਰਾ ਸਿਰ ਵੱਢ ਦੇ, ਮੈਨੂੰ ਮਾਰ ਦੇ, ਮੇਰੀ ਮੌਤ ਸਾਹਮਣੇ ਹੈ। ਜੇ ਤੂੰ ਇੱਕ ਚੰਗਾ ਰਾਜਨੀਤਿਕ ਬਾਦਸ਼ਾਹ ਮਾਲਕ ਬਣਦਾ ਤਾਂ ਫਿਰ ਮੈਨੂੰ ਮਾਫ ਕਰ ਦੇ, ਤਾਂ ਮੈਂ ਤੇਰੇ ਕੋਲੋਂ ਖਿਮਾ ਮੰਗਦਾ। ਕਿਉਂਕਿ ਇੱਕ ਹਾਕਮ ਦੇ ਕੋਲੋਂ ਖਿਮਾ ਮੰਗਣੀ, ਮਾਲਕ ਦੇ ਕੋਲੋਂ ਖਿਮਾ ਮੰਗਣੀ, ਇਹ ਜਾਇਜ਼ ਬਣਦੀ। ਹੁਣ ਇਸ ਵੇਲੇ ਤੂੰ ਮਾਲਕ ਹੈ। ਉਹ ਇੰਨਾ ਖੁਸ਼ ਹੋਇਆ ਮੀਰ ਮਨੂ ਦੇ ਉੱਤੇ, ਉਹਨੇ ਉਹਨੂੰ ਵਾਪਸ ਛੱਡ ਦਿੱਤਾ ਤੇ ਫਿਰ ਦੁਬਾਰੇ ਲਾਹੌਰ ਦਾ ਉਹਨੂੰ ਮੁਖੀਆ ਬਣਾ ਕੇ ਅਹਿਮਦ ਸ਼ਾਹ ਬਦਾਲੀ ਵਾਪਸ ਚਲਾ ਗਿਆ। ਇਸ ਤੋਂ ਬਾਅਦ ਉਹਨੇ ਬੜੇ ਕਹਿਰ ਕੀਤੇ। ਇਹ ਜ਼ਿਕਰ ਆਪਾਂ ਕੱਲ ਰੋਜ਼ ਥੋੜਾ ਜਿਹਾ ਸਾਂਝਾ ਕੀਤਾ ਸੀ, ਅੱਜ ਉਸ ਤੋਂ ਅਗਲੀ ਲੜੀ ਜਿਹੜੀ ਸਾਂਝ ਪਾਉਣੀ ਚਾਹੁੰਦਾ। 1753 ਦੇ ਵਿੱਚ, ਇਹ ਮੈਂ ਪਹਿਲੋ ਜ਼ਿਕਰ ਕਰ ਚੁੱਕਾ ਹੋਇਆ ਵਾਂ, 1752 ਤੇ 53 ਦਾ ਇਹ ਤੀਜਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਜਿਹਦੀ ਮੈਂ ਤੁਹਾਨੂੰ ਸਾਂਝ ਪਾਈ ਹੈ। ਅੱਗੇ ਗੱਲ ਤੋਰੀਏ, ਅਕਤੂਬਰ ਦੇ ਮਹੀਨੇ 9 ਅਕਤੂਬਰ 1757 ਨੂੰ ਉਸ ਦਿਨ ਸਿੱਖ ਤਵਾਰੀਖ ਤੁਹਾਨੂੰ ਰੋਂਦੀ ਨਜ਼ਰ ਆਏਗੀ। ਉਸ ਦਿਨ ਇੱਕ ਮਹਾਨ ਜਰਨੈਲ, ਮਹਾਨ ਸੂਰਮਾ ਜਿਹਦੇ ਉੱਤੇ ਸਿੱਖ ਕੌਮ ਨੇ ਬਹੁਤ ਮਾਣ ਕੀਤਾ, ਉਹ ਨਵਾਬ ਕਪੂਰ ਸਿੰਘ ਚੜਾਈ ਕਰ ਗਿਆ 9 ਅਕਤੂਬਰ 1757 ਨੂੰ। ਭਾਵੇਂ ਸਿੱਖ ਜਗਤ ਵਿੱਚ ਹਰਕ ਸੋਗ ਤੋਂ ਗੱਲ ਉੱਤੇ ਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਪੈਣੀ ਜਾਂਕੈ ਕੰਚਨ ਮਾਟੀ ਮਾਨੇ, ਨਹਿਨ ਦਿਆ ਨੇ ਉਸਤਰ ਜਾਂਕੈ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਪਰ ਉਸ ਦਿਨ ਸਿੱਖ ਜਗਤ ਵਿੱਚ ਸਭ ਤੋਂ ਵੱਧ ਸੋਗ ਮਨਾਇਆ ਗਿਆ, ਇੱਕ ਦੂਜੇ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸਨ, ਜਿਸ ਦਿਨ ਨਵਾਬ ਕਪੂਰ ਸਿੰਘ ਚੜਾਈ ਕੀਤਾ। ਥੋੜਾ ਜਿਹਾ ਪਿਛੋਕੜ ਦੱਸ ਕੇ ਮੈਂ ਅੱਗੇ ਗੱਲ ਤੋਰਾਂ। ਇਹ ਸਿੱਖ ਕੌਮ ਦਾ ਫਖਰ 1697 ਦੇ ਵਿੱਚ ਜੰਮਿਆ ਸੀ, ਦਲੀਪ ਸਿੰਘ ਵਿਰਕ ਦੇ ਘਰ।
0: ਜਦੋਂ ਇਹਦਾ ਜਨਮ ਹੋਇਆ ਸ਼ੇਖੂਪੁਰੇ ਚ ਹੋਇਆ, ਪਰ ਉੱਥੇ ਬਹੁਤਾ ਸਮਾਂ ਰਿਹਾ ਨਹੀਂ। ਇਹ ਵਾਪਸ ਆ ਗਏ ਸਾਰਾ ਪਰਿਵਾਰ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਦਾ ਨਾਮ ਹੈ ਫੈਜ਼ਲਪੁਰ, ਫੈਜ਼ਲਾਪੁਰ ਵੀ ਲਿਖਿਆ। ਉੱਥੇ ਜਾ ਕੇ ਵਸਨੀਕ ਬਣ ਗਿਆ ਤੇ ਇਹਦੇ ਨਾਂ ਨਾਲ ਸਦਾ ਲਈ ਜੁੜ ਗਿਆ ਫੈਜ਼ਲਪੁਰੀਆ। ਇੱਕ ਮਿਸਲ ਵੀ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਮੁਖੀ ਸੀ ਉਹ ਨਵਾਬ ਕਪੂਰ ਸਿੰਘ ਸੀ। ਫੈਜ਼ਲਪੁਰ ਵਿਚ ਆ ਕੇ ਰਹਿਣ ਲੱਗ ਪਿਆ ਤੇ ਬੜਾ ਬਹਾਦਰ ਸੂਰਮਾ ਸੀ, ਮਾਤਾ ਪਿਤਾ ਦੇ ਮਨ ਵਿਚ ਤਮੰਨਾ ਵੀ ਸੀ। ਇਹਨੇ ਭਾਈ ਮਨੀ ਸਿੰਘ ਹੋਰਾਂ ਦੇ ਕੋਲੋਂ ਅੰਮ੍ਰਿਤ ਛਕਿਆ, ਭਾਵ ਉਸ ਪੰਜਾ ਕੋਲੋਂ ਅੰਮ੍ਰਿਤ ਛਕਿਆ। ਗੁਰੂ ਦੇ ਚਰਨਾਂ ਵਿਚ ਜੁੜ ਕੇ ਨੇ ਬਹੁਤ ਸੇਵਾ ਕੀਤੀ। 1733 ਦੇ ਵਿਚ ਖਾਸ ਕਰਕੇ ਚਮਕ ਕੇ ਸਾਹਮਣੇ ਆਇਆ ਜਦੋਂ ਨਵਾਬੀ ਦੇ ਵੇਲੇ ਇਹਨੂੰ ਨਵਾਬੀ ਦਿੱਤੀ ਗਈ। ਸੁਵੇਗ ਸਿੰਘ ਵਿਚੋਲਾ ਬਣ ਕੇ ਆਇਆ ਸੀ। 1733 ਤੋਂ ਲੈ ਕੇ 1753 ਤੱਕ 20 ਸਾਲ ਸਿੱਖ ਕੌਮ ਮਾਣ ਕਰਦੀ ਇਹੋ ਜਿਹੇ ਸੂਰਮਿਆਂ ਤੇ, 20 ਸਾਲ ਇਸ ਗੁਰੂ ਕੇ ਪਿਆਰੇ ਨੇ ਪਿਛਾ ਪਰਤ ਕੇ ਨਹੀਂ ਵੇਖਿਆ। ਹਰੇਕ ਜੰਗ ਯੁੱਧ ਵਿਚ ਜਿਤਨੇ ਵੀ ਉਥੇ ਯੋਗ ਹੋ ਸਕੇ ਉਨ੍ਹਾਂ ਵਿਚ ਹਿੱਸਾ ਲਿਆ ਤੇ ਇਹ 9 ਅਕਤੂਬਰ 1753 ਦੇ ਵਿਚ ਇਹ ਚੜਾਈ ਕਰ ਗਿਆ। ਇਕ ਜੰਗ ਦੇ ਦਰਮਿਆਨ ਇਹਦੇ ਪੱਟ ਵਿਚ ਗੋਲੀ ਲੱਗ ਗਈ ਸੀ। ਅਸਲ ਵਿਚ ਉਹ ਇਲਾਜ ਤੇ ਕਿੰਨੇ ਚਿਰਾਂ ਦਾ ਕਰ ਰਹੇ ਸਨ, ਪਰ ਲੇਕਿਨ ਉਸ ਨਾ ਖੁਰਾਕਾਂ ਮਿਲਣ ਦੇ ਕਾਰਨ, ਬਹੁਤੀਆਂ ਮੁਸੀਬਤਾਂ ਝੱਲਣ ਦੇ ਕਾਰਨ, ਕਿਉਂਕਿ ਕਾਨੂ ਮਾਣ ਦੇ ਸ਼ੰਭ ਵਿਚ ਇਹ ਸੀ ਤੇ ਉਦੋਂ ਬਹੁਤ ਮੁਸੀਬਤਾਂ ਇਹੋ ਜਿਹੀਆਂ ਝੱਲਣ ਦੇ ਕਾਰਨ ਸਰੀਰ ਕਮਜ਼ੋਰ ਹੋ ਗਿਆ ਸੀ, ਜਿਹਦੇ ਕਰਕੇ ਉਹ ਲੱਗੀ ਹੋਈ ਗੋਲੀ ਜਿਹੜੀ ਸੀ ਨਾ ਵਕਤ ਸਿਰ ਦਵਾਈ ਮਿਲਣ ਕਰਕੇ ਉਹ ਠੀਕ ਨਾ ਹੋ ਸਕੀ। ਉਸ ਦਿਨ ਇਹ 9 ਅਕਤੂਬਰ ਨੂੰ ਚੜਾਈ ਕਰ ਗਿਆ। ਬੜਾ ਔਖਾ ਸੀ ਉਹ ਵਕਤ ਸਿੱਖਾਂ ਲਈ। ਜੱਸਾ ਸਿੰਘ ਆਲੂਵਾਲੀਆ ਇਹਨੂੰ ਪਾਲਿਆ ਸੀ ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਤੇ ਇਹਦੇ ਸਿਰ ਜ਼ਿੰਮੇਵਾਰੀ ਬਹੁਤੀ ਪਈ। ਇਸ ਨਵਾਬ ਕਪੂਰ ਸਿੰਘ ਦਾ ਸੰਸਕਾਰ ਕੀਤਾ ਗਿਆ ਉਸ ਬਾਬਾ ਅਟਲ ਰਾਏ, ਬਾਬਾ ਅਟਲ ਜਿਹਦਾ ਛੋਟਾ ਨਾਂ ਹੈ ਬਾਬਾ ਅਟਲ, ਤੇ ਉਸ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਜਿੱਥੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਦੇ ਬਿਲਕੁਲ ਲਾਗੇ ਹੈ ਇਹ ਅਸਥਾਨ ਬਣਿਆ ਤੇ ਉੱਥੇ ਨਵਾਬ ਕਪੂਰ ਸਿੰਘ ਨੂੰ ਅੰਤਿਮ ਸੰਸਕਾਰ ਕੀਤਾ ਗਿਆ। 1753 ਵਿਚ ਹੀ ਇੱਕ ਹੋਰ ਘਟਨਾ ਵਾਪਰਦੀ ਹੈ, ਉਹ ਇਹ ਵਾਪਰਦੀ ਹੈ ਮੀਰ ਮੰਨੂ ਨੇ ਅੱਤ ਚੁੱਕੀ ਹੋਈ ਸੀ। ਹੁਣ ਜਦੋਂ ਦਾ ਉਹਦੇ ਪੱਖ ਵਿਚ ਬਾਦਸ਼ਾਹ ਖਲੋ ਗਿਆ ਸੀ ਅਹਿਮਦ ਸ਼ਾਹ ਬਦਾਲੀ, ਤੇ ਉਦੋਂ ਦਾ ਉਹਨੂੰ ਪ੍ਰਤੀਤ ਹੁੰਦਾ ਸੀ ਵੀ ਇੱਥੋਂ ਵਾਲਾ ਬੰਦਾ ਕੋਈ ਮੇਰੇ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਮੀਰ ਮੰਨੂ ਨੇ ਅੱਤ ਕਰੀ ਹੋਈ ਸੀ ਕਹਿਰ ਦੀ। ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕਾ ਹੋਇਆ ਵਾਂ ਵੀ ਕਿਵੇਂ ਜੇਲ੍ਹਾਂ ਦੇ ਵਿਚ ਰੱਖ ਕੇ ਬੱਚਿਆਂ ਦੀਆਂ ਸ਼ਹਾਦਤਾਂ ਤੇ ਸਵਾ ਸਵਾ ਮਨ ਦੇ ਪੀਸਣੇ, ਇਹ ਇਸੇ ਮੀਰ ਮੰਨੂ ਦੇ ਵਕਤ ਦੀ ਗੱਲ ਹੈ ਲਾਹੌਰ ਜੇਲ੍ਹ ਵਿਚ। 1753 ਦੇ ਵਿਚ ਇਸ ਮੀਰ ਮੰਨੂ ਨੇ ਇੱਕ ਚੌਂਕੀ ਬਣਾਈ ਮਲਕਪੁਰ ਪਿੰਡ ਵਿਚ। ਮਲਕਪੁਰ ਪਿੰਡ ਜਿਹੜਾ ਹਰਿਮੰਦਰ ਸਾਹਿਬ ਤੋਂ ਕੁਝ ਦੂਰੀ ਉੱਤੇ, ਲਾਹੌਰ ਤੋਂ 25 ਕਿਲੋਮੀਟਰ ਦੂਰੀ ਉੱਤੇ ਇੱਕ ਸੜਕ ਦੇ ਉੱਤੇ ਆ, ਉਦੋਂ ਸ਼ਾਹੀ ਸੜਕ ਇਹ ਹੋਇਆ ਕਰਦੀ ਸੀ ਤੇ ਉਸ ਸੜਕ ਦੇ ਉੱਤੇ ਇਹ ਬਣਾਇਆ ਇਹਨੇ ਨਗਰ, ਨਗਰ ਦੇ ਵਿਚ ਚੌਂਕੀ ਬਣਾਈ। ਖਿਮਾ ਕਰਿਓ, ਉਹ ਚੌਂਕੀ ਇਸ ਲਈ ਬਣਾਈ ਵੀ ਜਿਹੜੇ ਵੀ ਲੋਕ ਅੰਮ੍ਰਿਤਸਰ ਸਾਹਿਬ ਜਾਂਦੇ ਨੇ ਮੇਰੇ ਇੰਨੇ ਸਖਤੀ ਕਰਨ ਦੇ ਬਾਵਜੂਦ ਵੀ ਸਿੱਖ ਵੇਲੇ ਕ ਵੇਲੇ ਹਰਿਮੰਦਰ ਸਾਹਿਬ ਜਾਂਦੇ ਸਨ। ਹਰਿਮੰਦਰ ਸਾਹਿਬ ਤੋਂ ਸਿੱਖ ਨਹੀਂ ਸੀ ਟੁੱਟਿਆ, ਇਹ ਦਾਸ ਵਾਰ ਵਾਰ ਬੇਨਤੀ ਕਰਦਾ। ਹਾਲਾਂਕਿ ਉਨ੍ਹਾਂ ਦਿਨਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਨਹੀਂ ਸੀ, ਯਾਦ ਰੱਖਣ ਯੋਗ ਬਾਤ ਹੈ, ਫਿਰ ਵੀ ਸਿੱਖ ਹਰਿਮੰਦਰ ਸਾਹਿਬ ਜਾਂਦਾ ਸੀ। ਉਦੋਂ ਹਰਿਮੰਦਰ ਸਾਹਿਬ ਜਾਂਦੇ ਸਨ ਤੇ ਇਹਨੇ ਤਕੜਾਈ ਕਰਨ ਵਾਸਤੇ ਮਲਕਪੁਰ ਨਗਰ ਦੇ ਵਿਚ ਇੱਕ ਚੌਂਕੀ ਵਟਾ ਦਿੱਤੀ। ਖਵਾਜਾ ਮਿਰਜ਼ਾ ਉਥੋਂ ਦਾ ਇਹਨੇ ਇੰਚਾਰਜ ਬਣਾਇਆ। ਇਹ ਵੀ ਬਹੁਤ ਪਾਪੀ ਬਿਰਤੀ ਦਾ ਮਾਲਕ ਸੀ। ਇਹ ਜਦੋਂ ਕੋਈ ਇਹਦੇ ਸਿੱਖ ਕੈਦੀ ਫਸ ਜਾਂਦਾ ਸੀ ਨਾ ਵਿਚਾਰਾ ਕਿਸੇ ਗਾਹੇ ਬਗਾਹੇ, ਤੇ ਇਹ ਇੱਕ ਲੱਕੜ ਦਾ ਥੋੜਾ ਬਣਾ ਕੇ ਹੱਥਾਂ ਨੂੰ ਕੁੱਟਣਾ ਤੇ ਦੋਨੇ ਹੱਥਾਂ ਨੂੰ ਕੁੱਟਣਾ ਤੇ ਫਿਰ ਸਿਰ ਨੂੰ ਕੁੱਟ ਕੁੱਟ ਕੇ ਫੇਰ ਦੇਣਾ, ਇਹ ਲੱਕੜ ਦੇ ਨਾਲ ਮਾਰਿਆ ਕਰਦਾ ਸੀ ਇਹ ਮਿਰਜ਼ਾ ਖਵਾਜਾ ਮਿਰਜ਼ਾ। ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਿੱਖਾਂ ਨੇ ਉਸ ਵੇਲੇ। ਜਦੋਂ ਇਸ ਤਰ੍ਹਾਂ ਦੇ ਅਚਾਨਕ ਉਹਨਾਂ ਦਿਨਾਂ ਦੇ ਵਿੱਚ 10 ਨਵੰਬਰ ਕਿਵੇਂ ਕਰੇ ਜੀ, ਨਵੰਬਰ ਦੀ 2 ਤਰੀਕ ਸੀ, ਨਵੰਬਰ ਦੀ 2 ਤਰੀਕ 1753 ਨੂੰ ਇਹ ਆਪ ਖੁਦ ਮਲਕਪੁਰ ਚੌਂਕੀ ਵਿੱਚ ਬੈਠਾ ਤੇ ਇਹਨੂੰ ਇੱਕ ਸੁਨੇਹਾ ਮਿਲਿਆ ਭਈ ਇੱਥੇ ਥੋੜੀ ਦੂਰੀ ਉੱਤੇ ਕੁਝ ਇੱਕ ਸਿੱਖ ਕਮਾਦ ਵਿੱਚ ਲੁਕੇ ਹੋਏ ਨੇ, ਹੁਣ ਵੀ ਲੁਕਦੇ ਰਹੇ ਨੇ, ਇਸ ਹਾਲਾਤਾਂ ਦੇ ਦਰਮਿਆਨ ਵੀ ਸਿੱਖ ਕਮਾਦ ਨੇ ਬੜਾ ਸਾਥ ਦਿੱਤਾ, ਇਹ ਕਈ ਵਾਰੀ ਜ਼ਿਕਰ ਆਏਗਾ। ਖੈਰ ਅੱਜ ਆਪਾਂ ਉਸ ਸੀਮਾ ਚ ਹੀ ਰਹਿਣਾ। ਇਹਨੂੰ ਪਤਾ ਲੱਗਿਆ ਵੀ ਕਮਾਦ ਵਿੱਚ ਸਿੱਖ ਲੁਕੇ ਹੋਏ ਨੇ, ਇਹਨੇ ਉਪਰਾਲਾ ਕੀਤਾ, ਏਡਾ ਹੰਕਾਰ ਵਿੱਚ ਆ ਗਿਆ, ਇਹਨੇ ਸੋਚਿਆ ਮੈਂ ਖੁਦ ਜਾਵਾਂ, ਹਾਲਾਂਕਿ ਨਾਲ ਦੇ ਸਾਥੀਆਂ ਨੇ ਆਖਿਆ ਵੀ ਤੂੰ ਨਾ ਆਪ ਨਾ ਜਾ, ਪਰ ਲੇਕਿਨ ਨਾ ਮੰਨਿਆ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਪਾਪ ਕਰਨ ਵਾਲੇ ਬੰਦਿਆਂ ਦੀ, ਰੱਬ ਆਪੇ ਹੀ ਕੁਰਾਹੇ ਪਾ ਦਿੰਦਾ। ਉਹ ਵੀ ਤਾਂ ਅਕਸਰ ਜਿਹੜੇ ਪੜ੍ਹਦੇ ਸਨ ਰੋਜ਼ ਬਾਣੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਰ ਸੰਤ ਤੇਰੇ, ਤੇਰੇ ਸੇਵਕ ਕੋ ਪੌਕਸ਼ ਨਹੀਂ ਜਮਨੀ ਆਵੇ ਨੇਰੇ, ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਉਹ ਵੀ ਤੇ ਰੱਬ ਦੀ ਬਾਣੀ ਪੜ੍ਹਦੇ ਸਨ। ਇਹ ਗੱਲ ਵੱਖਰੀ ਵੀ ਸੱਤ ਨੂੰ ਸੂਲੀਆਂ ਹੁੰਦੀਆਂ ਆਈਆਂ। ਮੀਰ ਮੰਨੂ ਆਪਣੇ ਵੱਲੋਂ ਕੁਝ ਫੌਜ ਲੈ ਕੇ ਤੇ ਆਪ ਤਕੜਾ ਹੋ ਕੇ ਉਸ ਖੇਤ ਦੇ ਕੋਲ ਚਲਾ ਗਿਆ, ਚਾਰੇ ਪਾਸੇ ਘੇਰਾ ਪਾ ਲਿਆ। ਜਦੋਂ ਇਹਨੇ ਕੋਸ਼ਿਸ਼ ਕੀਤੀ ਭਈ ਮੈਂ ਇੱਥੇ ਸਿੱਖਾਂ ਨੂੰ ਅੰਦਰ ਜਾ ਕੇ ਭੁੰਨਦੇ ਆ, ਤੇ ਉਦੋਂ ਅਚਾਨਕ ਸਿੱਖਾਂ ਨੂੰ ਬਾਹਰ ਘੋੜਿਆਂ ਦੀ ਉਹ ਪੌੜਾਂ ਦੀ ਆਵਾਜ਼ ਤੇ ਘੋੜਿਆਂ ਦੇ ਜਾਂ ਉੱਥੇ ਹਿਣਕਣ ਦੀ ਆਵਾਜ਼ ਜਾਂ ਉੱਥੇ ਫੌਜ ਦੇ ਆਉਣ ਦੀ ਵਿੜਕ ਉਹਨਾਂ ਨੂੰ ਅੰਦਰ ਕਮਾਦ ਵਿੱਚ ਲੱਗ ਗਈ। ਗੁਰੂ ਕੇ ਸਿੱਖਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਮੁਖੀਆ ਮਾਰਨਾ ਜ਼ਰੂਰੀ ਹੁੰਦਾ ਸੀ, ਕਿਉਂਕਿ ਜੇ ਮੁਖੀਆ ਮਰ ਜਾਏ ਤੇ ਬਾਕੀ ਫੌਜ ਭੱਜ ਆਇਆ ਕਰਦੀ ਸੀ। ਜਦੋਂ ਉਹਨਾਂ ਨੇ ਮੀਰ ਮੰਨੂ ਦੀ ਭਾਲ ਕੀਤੀ ਕਮਾਦ ਦੇ ਵਿੱਚ ਫਿਰਦਿਆਂ, ਤੇ ਉਹਨਾਂ ਨੂੰ ਪਤਾ ਲੱਗੀ ਵੀ ਉਹ ਸਾਹਮਣੇ ਵਾਲੇ ਪਾਸੇ ਮੀਰ ਮੰਨੂ ਖਲੋਤਾ। ਮੀਰ ਮੰਨੂ ਵਾਲੇ ਪਾਸੇ ਇੰਨੇ ਕੁ ਇੱਕੋ ਵਾਰੀ ਗੋਲੀਆਂ ਖੋਲੀਆਂ ਉਹਨਾਂ ਨੇ ਤੇ ਮੀਰ ਮੰਨੂ ਦਾ ਜਿਹੜਾ ਘੋੜਾ ਸੀ ਨਾ ਉਹ ਧਰਬਕ ਪਿਆ, ਉਸੇ ਵੇਲੇ ਭੱਜ ਗਿਆ, ਅਚਾਨਕ ਭੱਜਿਆ ਤੇ ਮੀਰ ਮੰਨੂ ਅਵੇਸਲਾ ਹੋ ਕੇ ਬੈਠਾ ਸੀ, ਇਹਦਾ ਉਹ ਘੋੜੇ ਤੋਂ ਡਿੱਗ ਪਿਆ, ਘੋੜੇ ਉੱਤੋਂ ਡਿੱਗਿਆ, ਇਹਦਾ ਇੱਕ ਪੈਰ ਰਕਾਬ ਚ ਫਸਿਆ ਰਹਿ ਗਿਆ। ਹੁਣ ਇਹ ਪਿੱਛੋਂ ਘੋੜੇ ਦੇ ਨਾਲ ਵੱਜਦਾ, ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਕਿਉਂਕਿ ਰਕਾਬ ਵਿੱਚ ਇੱਕ ਪੈਰ ਫਸਿਆ ਹੋਇਆ। ਜਿਉਂ ਜਿਉਂ ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਤਿਉਂ ਤਿਉਂ ਘੋੜਾ ਡਰ ਕੇ ਹੋਰ ਭੱਜਦਾ। ਇਸ ਪਾਪੀ ਦਾ ਇਉਂ ਸਮਝ ਲਓ ਵੀ ਅੰਗ ਅੰਗ ਹੀ ਸਮਝ ਲਓ ਖਿਲਰ ਗਿਆ ਸੀ, ਤੇਰਾ ਬੜਾ ਇਲਾਜ ਵੀ ਕੀਤਾ ਗਿਆ। ਪਰ ਲੇਕਿਨ ਇਹ 3 ਨਵੰਬਰ ਦੀ ਰਾਤ ਨੂੰ 4 ਨਵੰਬਰ ਦੀ ਸਵੇਰ ਨੂੰ 1753 ਵਿੱਚੋਂ ਪਾਪੀ ਨਰਕ ਸੁਧਾਰ ਗਿਆ। ਸਿੱਖ ਜਗਤ ਨੇ ਇਸ ਗੱਲ ਦੀ ਖੁਸ਼ੀ ਵੀ ਮਨਾਈ ਕਿਉਂਕਿ ਮੀਰ ਮੰਨੂ ਨੇ ਹੱਦ ਕੀਤੀ ਸੀ। ਆਪਣੇ ਵੇਲੇ ਵਿੱਚ ਕਰੀਬ ਇਹਨੇ ਵੀ 30,000 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਅਸੀਂ ਆਪਣਾ ਇਤਿਹਾਸ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ, ਜਿਹੜਿਆਂ ਦੇ ਕੋਲ ਹਜੇ ਤੱਕ ਕੋਈ ਵੀ ਸੁੱਖ ਸਹੂਲਤ ਨਹੀਂ ਹੈ, ਉਹਨਾਂ ਵਿੱਚੋਂ ਫਿਰ ਵੀ ਹਜ਼ਾਰਾਂ ਦੀ ਤਾਦਾਦ ਨਾਲ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤੇ ਨੇ, ਲੇਕਿਨ ਸਿੱਖੀ ਲਹਿਰਾਉਂਦੀ ਹੀ ਰਹੀ, ਸਿੱਖੀ ਦੇ ਵਿੱਚ ਕੋਈ ਘਾਟਾ ਨਹੀਂ ਪੈ ਸਕਿਆ। ਮੀਰ ਮੰਨੂ ਚਲਾ ਗਿਆ, ਉਸ ਤੋਂ ਬਾਅਦ ਵਿੱਚ ਜਿਹੜੇ ਲਾਹੌਰ ਦੇ ਸੂਬੇਦਾਰੀ ਦੀ ਉਹ ਵਿਚਾਰ ਸੀ ਉਹਦੀ ਹਾਕਮੀ ਲਈ ਬੜੀ ਭੱਜ ਦੌੜ ਮੱਚ ਗਈ। ਹੁਣ ਕੀ ਕੀਤਾ ਜਾਵੇ? ਤਾਂ ਉਹਨਾਂ ਦਿਨਾਂ ਵਿੱਚ ਇਸੇ ਮੀਰ ਮੰਨੂ ਦਾ ਪੁੱਤਰ 3 ਸਾਲਾਂ ਦਾ ਅਮੀਨ ਖਾਨ ਉਹਦਾ ਨਾਂ ਹੈ, ਇਸੇ ਮੀਰ ਮੰਨੂ ਦਾ ਪੁੱਤਰ ਅਮੀਨ ਖਾਨ ਤਖ਼ਤ ਤੇ ਬਿਠਾ ਦਿੱਤਾ ਗਿਆ, ਉਹਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ। ਪਰ ਉਹਦੀ ਨਿਗਰਾਨੀ ਵਾਸਤੇ ਉਹਦੀ ਬੇਗਮ ਮੁਗਲਾਨੀ ਬੇਗਮ ਉਹਦਾ ਨਾਂ ਹੈ, ਮੁਗਲਾਨੀ ਬੇਗਮ ਉਹਦੀ ਨਿਗਰਾਨੀ ਵਾਸਤੇ ਰੱਖ ਦਿੱਤੀ ਗਈ। ਭਾਵ ਦੂਜੇ ਸ਼ਬਦਾਂ ਵਿੱਚ ਮੁਗਲਾਨੀ ਬੇਗਮ ਹੀ ਸੂਬੇਦਾਰ ਸੀ, ਪਰ ਅਸਲ ਵਿੱਚ ਤਖ਼ਤ ਤੇ ਬਿਠਾਇਆ ਸੀ ਅਮੀਨ ਖਾਨ ਨੂੰ। ਇਹਦਾ ਇੱਕ ਬੜਾ ਮੀਰ ਮੰਨੂ ਦਾ ਬੜਾ ਵਫ਼ਾਦਾਰ, ਬਹੁਤ ਜ਼ਿਆਦਾ ਵਫ਼ਾਦਾਰ ਇੱਕ ਜਰਨੈਲ ਹੋਇਆ, ਉਹਦਾ ਨਾਂ ਹੈ ਭਿਖਾਰੀ ਖਾਨ। ਉਹਨੇ ਈਰਖਾ ਵਿੱਚ ਆ ਕੇ, ਵੀ ਮੈਂ ਇਤਨੀ ਵਫ਼ਾਦਾਰੀ ਕੀਤੀ, ਉਹਨੇ ਈਰਖਾ ਵਿੱਚ ਆ ਕੇ ਇੱਕ ਹਿਜੜੇ ਦੇ ਰਾਹੀਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਾ, ਲੜੀ ਤੋਂ ਛੋਟਾ ਜਿਹਾ ਬਾਹਰ ਜਾਵਾਂਗੇ ਆਪਾਂ, ਫਿਰ ਵਾਪਸ ਪਰਤ ਆਵਾਂਗੇ। ਜਿਹੜੀ ਪੁਰਾਣੇ ਸਮੇਂ ਦੇ ਅੰਦਰ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਹੋਇਆ ਕਰਦੀਆਂ ਸਨ, ਤਾਂ ਉਹਨਾਂ ਦੇ ਰਹਿਣ ਲਈ ਇੱਕੋ ਟਿਕਾਣਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਰਾਣੀਆਂ ਦੇ ਕਮਰਿਆਂ ਵਿੱਚ, ਕਿਉਂਕਿ ਹਿਫਾਜ਼ਤ ਤਾਂ ਕਰਨੀ ਹੁੰਦੀ ਸੀ, ਜਨਾਨੀਆਂ ਅਕਸਰ ਮਰਦ ਦੇ ਮੁਕਾਬਲੇ ਵਿੱਚ, ਮੈਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰਦਾ, ਮੇਰੀ ਗੱਲ ਨੂੰ ਬੁਰਾ ਨਾ ਮਨਾਇਓ ਜੇ, ਮੈਂ ਇਸ ਤਰ੍ਹਾਂ ਨਹੀਂ ਵੀ ਕਿਸੇ ਪੱਖ ਚ ਨਹੀਂ ਮੈਂ, ਪਰ ਅਕਸਰ ਕੁਦਰਤ ਨੇ ਜਿਤਨੀ ਇਸਤਰੀ ਕੋਮਨ ਬਣਾਈ ਹੈ ਉਤਨਾ ਮਨੁੱਖ ਕਠੋਰ ਬਣਾਇਆ, ਤੇ ਉਹ ਆਪਣੀ ਹਿਫਾਜ਼ਤ ਨਹੀਂ ਸਨ ਕਰ ਸਕਦੀਆਂ ਇਤਨੀ ਜਦੋਂ ਜ਼ਾਲਮ ਆਉਂਦੇ ਸਨ। ਉਦੋਂ ਫਿਰ ਉਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਬੰਦੇ ਰੱਖੇ ਜਾਂਦੇ ਸਨ, ਖਿਮਾ ਕਰੇ ਜੇ ਮੈਨੂੰ, ਕਿਉਂਕਿ ਇਤਿਹਾਸ ਤੇ ਇਤਿਹਾਸ ਸੁਣਾਉਣਾ ਹੀ ਪਏਗਾ, ਉਦੋਂ ਜਿਹੜੇ ਬੰਦੇ ਰੱਖੇ ਜਾਂਦੇ ਸਨ ਉਹ ਬੰਦੇ ਹਿਜੜੇ ਹੁੰਦੇ ਸਨ ਤਾਂ ਕਿ ਉਹ ਉਹਨਾਂ ਮਹੱਲਾਂ ਵਿੱਚ ਜਾ ਸਕਣ। ਔਰੰਗਜ਼ੇਬ ਦੇ ਵੇਲੇ ਵੀ ਹਿਜੜੇ ਰਹੇ ਨੇ, ਕਿਤੇ ਵਕਤ ਮਿਲਿਆ ਤੁਹਾਨੂੰ ਲਾਲ ਕਿਲ੍ਹਾ ਦੇਖੋ ਜੀ, ਜਾ ਕੇ ਉਸਦੇ ਵਿੱਚ ਹਿਜੜਿਆਂ ਦੀ ਥਾਂ ਬਣੀ ਬਕਾਇਦਾ। ਤੇ ਇਸ ਲਈ ਇਸ ਮੁਗਲਾਨੀ ਬੇਗਮ ਦੇ ਕੋਲ ਕੇਵਲ ਹਿਜੜਾ ਜਾ ਸਕਦਾ ਸੀ, ਹੋਰ ਕੋਈ ਜਾ ਨਹੀਂ ਸਕਦਾ, ਉਹਨਾਂ ਜ਼ੋਰ ਤੇ ਬੰਦਿਆਂ ਵਰਗਾ। ਤੇ ਉਸ ਵੇਲੇ ਉਹਨੇ ਜ਼ਹਿਰ ਦੇ ਕੇ ਇੱਕ ਹਿਜੜੇ ਦੇ ਰਾਹੀਂ ਭਿਖਾਰੀ ਖਾਨ ਨੇ ਅਮੀਨ ਖਾਨ ਦਾ ਕਤਲ ਕਰਵਾ ਦਿੱਤਾ। ਮੁਗਲਾਨੀ ਬੇਗਮ ਇਹ ਤਖ਼ਤ ਤੇ ਬੈਠੀ ਰਹੀ। ਮੈਨੂੰ ਇੱਕ ਜ਼ਿਕਰ ਥੋੜਾ ਜਿਹਾ ਹੋਰ ਚੇਤੇ ਆਉਂਦਾ, ਉਹ ਮੈਂ ਕਹਿ ਕੇ ਫਿਰ ਇਸੇ ਲੜੀ ਵੱਲ ਆਉਣਾ ਚਾਹੁੰਦਾ, ਇਹ ਆਪਾਂ ਵਿਚਾਰਾਂਗੇ ਅੱਗੇ ਜਾ ਕੇ ਸਾਰੀਆਂ ਗੱਲਾਂ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਉਹ ਮਾਰ ਦਿੱਤਾ, ਜ਼ਹਿਰ ਦੇ ਦੇ ਕੇ ਮਾਰ ਦਿੱਤਾ। ਤੇ ਜਦੋਂ ਉਹਦਾ ਸੰਸਕਾਰ ਕਰਕੇ ਆਏ, ਕਵਰ ਨਾਉ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ, ਖੜਗ ਸਿੰਘ ਦਾ ਪੁੱਤਰ ਉਹ ਆ ਰਿਹਾ। ਇਹਨੇ ਧਿਆਨ ਸਿੰਘ ਡੋਗਰੇ ਨੇ ਪ੍ਰਬੰਧ ਕੀਤਾ ਸੀ ਵੀ ਜਦੋਂ ਛੱਤੇ ਦੀ ਥੱਲੇ ਦੀ ਲੰਘੇ, ਉਦੋਂ ਬਰੂਤ ਵਿੱਚ ਪਾਇਆ ਹੋਇਆ ਸੀ ਤੇ ਅੱਗ ਲਾ ਦਿਓ, ਛੱਤਾ ਡਿੱਗ ਪਵੇਗਾ ਤੇ ਨੌ ਨਿਹਾਲ ਸਿੰਘ ਮਰ ਜਾਏਗਾ। ਹੁਣ ਉਹ ਥੱਲੇ ਦੀ ਲੰਘ ਰਿਹਾ ਤੇ ਉੱਤੇ ਬੈਠੇ ਬੰਦੇ ਨੂੰ ਪਤਾ ਨੀ ਵੀ ਮੈਂ ਕਦੋਂ ਅੱਗ ਲਾਵਾਂ, ਤੇ ਸਾਹਮਣੇ ਇੱਕ ਬੰਦਾ ਬਿਠਾਇਆ ਹੋਇਆ, ਇਸ ਉੱਤੇ ਬੈਠੇ ਬੰਦੇ ਨੇ ਉਹ ਸਾਹਮਣੇ ਵਾਲੇ ਬੰਦੇ ਨੂੰ ਦੇਖਣਾ, ਜਦੋਂ ਉਹ ਰੁਮਾਲ ਹਿਲਾ ਦੇਗਾ ਉਹਨੇ ਅੱਗ ਲਾ ਲੈਣੀ, ਤੇ ਇਹਦਾ ਮਤਲਬ ਇਹ ਥੱਲੇ ਆ ਪੂਰਾ, ਤੇ ਉਸ ਵੇਲੇ ਜਦੋਂ ਉਹਨੇ ਰੁਮਾਲ ਹਿਲਾਉਣਾ ਤੇ ਇਹਨੇ ਅੱਗ ਲਾਉਣੀ ਹੈ, ਇਹਦਾ ਮਤਲਬ ਨੌ ਨਿਹਾਲ ਸਿੰਘ ਥੱਲੇ ਆ ਤੇ ਸਿੱਧਾ ਡਿੱਗ ਪੈਣਾ, ਐਸਾ ਪ੍ਰਬੰਧ ਕੀਤਾ ਗਿਆ। ਪਰ ਹੋਇਆ ਕੀ, ਉਹ ਰੁਮਾਲ ਹਿਲਾਉਣ ਵਾਲਾ ਬੰਦਾ ਰੁਮਾਲ ਨਾ ਹਿਲਾਵੇ, ਕਿਉਂ? ਕਿਉਂਕਿ ਉਸ ਦੇ ਨਾਲ ਧਿਆਨ ਸਿੰਘ ਦਾ ਭਤੀਜਾ ਗੁਲਾਬ ਸਿੰਘ, ਖਿਮਾ ਕਰੇ ਜੀ, ਧਿਆਨ ਸਿੰਘ ਦਾ ਭਤੀਜਾ ਉਹਦੇ ਨਾਲ ਆ ਰਿਹਾ, ਤੇ ਉਹ ਬੰਦਾ ਇਸ ਗੱਲੋਂ ਹੈਰਾਨ ਹੈ ਵੀ ਧਿਆਨ ਸਿੰਘ ਦਾ ਭਤੀਜਾ ਨਾਲ ਆ ਰਿਹਾ, ਜੇ ਮੈਂ ਰੁਮਾਲ ਹਿਲਾ ਤਾ ਉਹਨੇ ਅੱਗ ਲਾ ਦੇਣੀ ਤੇ ਇਹਦੇ ਭਤੀਜਾ ਨਾਲ ਮਰ ਜਾਏਗਾ। ਤੇ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਜਦੋਂ ਧਿਆਨ ਸਿੰਘ ਨੇ ਦੇਖਿਆ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਇਹਨੇ ਅੱਗ ਲਾਈ, ਛੱਜਾ ਡਿੱਗ ਪਿਆ। ਪਰ ਨੌ ਨਿਹਾਲ ਸਿੰਘ ਦੇ ਉੱਤੇ ਸਿਰਫ ਇੱਥੇ ਇੱਕ ਰੁਪਈਏ ਜਿੰਨਾ ਦਾਗ ਹੋਇਆ ਸੀ, ਗੱਲ ਵੱਖਰੀ, ਅੰਦਰ ਇੱਟਾਂ ਲਿਜਾ ਕੇ ਮਾਰ ਦਿੱਤਾ ਗੱਲ ਵੱਖਰੀ। ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਰਨੀ ਚਾਹੁੰਦਾ, ਜਦੋਂ ਉਸ ਬੰਦੇ ਨੇ ਰੁਮਾਲ ਨਹੀਂ ਹਿਲਾਇਆ ਤੇ ਧਿਆਨ ਸਿੰਘ ਡੋਗਰਾ ਨੂੰ ਪੁੱਛਦਾ ਵੀ ਤੂੰ ਰੁਮਾਲ ਕਿਉਂ ਨਹੀਂ ਹਿਲਾਇਆ, ਦੇਰੀ ਕਰ ਦਿੱਤੀ। ਉਹਨੇ ਆਖਿਆ ਵੀ ਤੇਰਾ ਭਤੀਜਾ ਨਾਲ, ਭਤੀਜੇ ਤੇ ਪੁੱਤ ਵਿੱਚ ਕੀ ਅੰਤਰ ਹੁੰਦਾ, ਤੇਰਾ ਭਤੀਜਾ ਨਾ ਉਹਨੇ ਹਾਲ ਸਿੰਘ ਦੇ ਹੱਥ ਵਿੱਚ ਹੱਥ ਪਾਈ ਜਾਂਦਾ ਸੀ, ਮੈਂ ਕਿਵੇਂ ਰੁਮਾਲ ਹਿਲਾ ਲੈਂਦਾ। ਉਹਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਚੇਤੇ ਰੱਖ ਅੱਗੇ ਵਾਸਤੇ, ਜਿਹੜਾ ਰਾਜਨੀਤਿਕ ਬੰਦਾ ਉਹਦੀ ਕੋਈ ਧੀ ਨਹੀਂ ਹੁੰਦੀ, ਉਹਦਾ ਕੋਈ ਪੁੱਤ ਨਹੀਂ ਹੁੰਦਾ, ਉਹਦੀ ਕੋਈ ਪੋਤਰਾ ਨਹੀਂ ਹੁੰਦਾ, ਉਹਦਾ ਕੋਈ ਭਤੀਜਾ ਨਹੀਂ ਹੁੰਦਾ, ਉਹਦੀ ਇੱਕੋ ਇੱਕ ਰਿਸ਼ਤੇਦਾਰ ਹੈ, ਉਹਦਾ ਨਾਂ ਹੈ ਕੁਰਸੀ। ਇਹ ਧਿਆਨ ਸਿੰਘ ਨੇ ਬਚਨ ਕਹੇ ਸਨ। ਕਹਿਣ ਲੱਗੇ ਰਾਜਨੀਤਿਕ ਬੰਦੇ ਦੀ ਇੱਕੋ ਇੱਕ ਰਿਸ਼ਤੇਦਾਰੀ ਹੈ, ਇੱਕੋ ਇੱਕ ਉਹਦਾ ਸਕਾ ਹੈ, ਉਹ ਉਹਦੀ ਕੁਰਸੀ ਹੈ, ਕੁਰਸੀ ਲਈ ਕੁਝ ਵੀ ਵਾਰਨਾ ਪੈ ਜਾਏ ਉਹ ਵਾਰ ਦੇਗਾ। ਹੁਣ ਮੁਗਲਾਨੀ ਬੇਗਮ ਨੇ ਆਪਣਾ ਪਤੀ ਵੀ ਵਾਰ ਦਿੱਤਾ ਤੇ ਆਪਣਾ ਪੁੱਤ ਵੀ ਵਾਰ ਦਿੱਤਾ, ਲੇਕਿਨ ਬੈਠੀ ਤਖ਼ਤ ਤੇ ਹੈ, ਸੂਬੇਦਾਰੀ ਆਪਣੇ ਕੋਲ ਰੱਖੀ ਹੋਈ ਹੈ। ਕੁਝ ਵਕਤ ਗੁਜ਼ਰਿਆ, ਇਹਨਾਂ ਤਿੰਨ ਸਾਲਾਂ ਦੇ ਵਿੱਚ, ਤਿੰਨ ਸਾਲ ਦਾ ਵਕਤ ਗੁਜ਼ਰਿਆ, ਤਿੰਨ ਸਾਲਾਂ ਦੇ ਵਿੱਚ ਨੌ ਸੂਬੇਦਾਰ ਲਾਹੌਰ ਦੇ ਬਦਲੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉਹਨਾਂ ਦਾ ਇਤਿਹਾਸ ਹੈ। ਕਈ ਵਾਰੀ ਮੁਗਲਾਨੀ ਬੇਗਮ ਬੈਠੀ, ਕਈ ਵਾਰੀ ਲਾਈ ਗਈ, ਕਈ ਵਾਰੀ ਹੋਰ ਬੈਠੇ, ਕਈ ਵਾਰੀ ਉਹ ਵੀ ਲਾਏ ਗਏ, ਖੈਰ ਅਖੀਰ ਵਿੱਚ ਮੁਗਲਾਨੀ ਬੇਗਮ ਬੈਠੀ ਹੋਈ ਹੈ। ਹੁਣ ਇਹਦੇ ਖਜ਼ਾਨੇ ਖਾਲੀ ਹੋ ਗਏ, ਆਮਦਨ ਕਿਧਰੇ ਹੈ ਨਹੀਂ। ਇਹਨੇ ਇੱਕ ਹੋਰ ਚਲਾਕੀ ਖੇਡੀ, ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਵੀ ਤੂੰ ਗਸਾਸੂ ਦੀਨ ਉਹਦਾ ਨਾਂ ਹੈ ਜਿਹੜੇ ਬੰਦੇ ਦੇ ਹੱਥ ਸੁਨੇਹਾ ਭੇਜਿਆ ਵੀ ਤੂੰ ਆ ਕੇ ਹਮਲਾ ਕਰ। ਇਹ ਹੁਣ ਚੌਥਾ ਹਮਲਾ ਹੋਣ ਲੱਗਾ ਅਹਿਮ ਸ਼ਾਬਦ ਅਲੀ ਦਾ 1757 ਵਿੱਚ ਅਹਿਮ ਸ਼ਬਦ ਅਲੀ ਆਇਆ ਤੇ ਉਹਨੇ ਆ ਕੇ ਹਮਲਾ ਕੀਤਾ। ਕੁਝ ਇੱਕ ਲੋਕਾਂ ਨੇ ਉਹਨੂੰ ਸੰਭਾਲਿਆ। ਇੱਕ ਮੈਂ ਥੋੜਾ ਜਿਹਾ ਪਿਛੋਕੜ ਤੁਹਾਡੇ ਨਾਲ ਹੋਰ ਸਾਂਝਾ ਕਰਨਾ, ਫਿਰ ਨਹੀਂ ਸਮਝ ਨਹੀਂ ਲੱਗਣੀ, ਮੈਨੂੰ ਖਿਮਾ ਕਰਿਓ, ਵਿੱਚੋਂ ਗੱਲ ਭੁੱਲ ਗਿਆ ਸਾਂ। 1754 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸੀ ਹੁਣ ਤੇ ਪੰਜਾਬ ਦੇ ਵਿੱਚ।

ਤਿੰਨ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਭਈ ਅਸੀਂ ਪੰਜਾਬੀਆਂ ਦੀ ਅੱਜ ਤੋਂ ਬਾਅਦ ਹਿਫਾਜ਼ਤ ਕਰਾਂਗੇ ਪਰ ਉਹਦੇ ਵਿੱਚੋਂ ਪੰਜਵਾਂ ਹਿੱਸਾ ਲਵਾਂਗੇ। ਅਹਿਮਦ ਸ਼ਾਹ ਅਬਦਾਲੀ ਆਵੇ ਕੋਈ ਆਵੇ ਉਹਦੇ ਨਾਲ ਟੱਕਰ ਲਵਾਂਗੇ ਤੇ ਸਿੱਖ ਹੋ ਕੇ ਟੱਕਰ ਲਵਾਂਗੇ, ਤੁਹਾਨੂੰ ਕਦੇ ਕੁਛ ਨਹੀਂ ਹੋਵੇਗਾ, ਤੁਹਾਡਾ ਮਾਲ ਧਾਨੀ ਲੁੱਟਿਆ ਜਾਵੇਗਾ। ਪਹਿਲੀ ਗੱਲ ਇਹ ਫੈਸਲਾ ਹੋਇਆ। ਦੂਜਾ ਫੈਸਲਾ ਇਹ ਹੋਇਆ ਵੀ ਉਸ ਵੇਲੇ ਜਿਹੜੇ ਟਾਊਟ ਨੇ ਜਿਨ੍ਹਾਂ ਨੇ ਸਿੱਖੀ ਨੂੰ ਬੜਾ ਖਾਧਾ ਸੀ, ਜਿਨ੍ਹਾਂ ਨੇ ਕਈ ਅਹਿਮ ਸੂਰਮੇ ਭੇਟ ਚੜਾਏ ਸਨ ਤਲਵਾਰ ਦੇ, ਉਹਨਾਂ ਪਾਪੀਆਂ ਨੂੰ ਸੋਧਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਭਈ ਸਿੱਖੀ ਦੇ ਅੰਦਰ ਇਹੋ ਜਿਹੇ ਗਦਾਰਾਂ ਨੂੰ ਕੋਈ ਥਾਂ ਨਹੀਂ ਹੈ। ਦੂਜਾ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਹੋਇਆ। ਤੀਜਾ ਫੈਸਲਾ ਇਹ ਹੋਇਆ ਭਈ ਜਿਹੜੀ ਰਾਮ ਰੌਣੀ ਬਣਾਈ ਸੀ ਉਹ ਕੇਵਲ ਚਾਰ ਦੀਵਾਰੀ ਸੀ ਤੇ ਇਹਨੂੰ ਵਿਸਥਾਰ ਕੀਤਾ ਜਾਵੇ। ਇਹ ਡਿਊਟੀ ਲੱਗੀ ਜੱਸਾ ਸਿੰਘ ਦੀ, ਉਹਨੇ ਇਹਨੂੰ ਬਦਲ ਕੇ ਰਾਮ ਰੌਣੀ ਨੂੰ ਬਦਲ ਕੇ ਇੱਕ ਕਿਲਾ ਬਣਾ ਦਿੱਤਾ, ਉਹ ਗੜ੍ਹ ਬਣ ਗਿਆ ਪਰ ਇਹਦਾ ਨਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਂ ਤੇ ਰੱਖਿਆ ਗਿਆ, ਰਾਮਗੜ੍ਹ ਕਿਲਾ ਬਣ ਗਿਆ। ਜੱਸਾ ਸਿੰਘ ਦੋ ਹੁੰਦੇ ਸਨ ਇੱਕੋ ਵਕਤ ਵਿੱਚ, ਜੱਸਾ ਸਿੰਘ ਦੋ ਹੁੰਦੇ ਸਨ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਜੱਸਾ ਸਿੰਘ ਰਾਮਗੜ੍ਹੀਆ, ਤੇ ਉਹਦੇ ਨਾਂ ਨਾਲ ਪੱਕੇ ਤੌਰ ਤੇ ਜੁੜ ਗਿਆ ਵੀ ਉਹ ਰਾਮਗੜ੍ਹ ਵਾਲਾ ਜੱਸਾ ਸਿੰਘ ਤੇ ਨਾਂ ਪੈ ਗਿਆ ਰਾਮਗੜ੍ਹੀਆ। ਇਹ 1754 ਦੇ ਵਿੱਚ ਫਿਰ ਦੁਬਾਰੇ ਵਿਸਥਾਰ ਕੀਤਾ ਗਿਆ ਸੀ। ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਪੰਜਵਾਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਫਸਲ ਦਾ, ਤੇ ਜੇ ਕੋਈ ਦੇ ਸਕੇ, ਜੇ ਕੋਈ ਨਾ ਵੀ ਦੇ ਸਕੇ ਤੇ ਕੋਈ ਮਜਬੂਰੀ ਨਹੀਂ ਸੀ ਹੁੰਦੀ, ਚੰਗੇ ਹਾਕਮ ਸਨ ਉਸ ਵੇਲੇ, ਤੇ ਇਹਨਾਂ ਨੇ ਇਵੇਂ ਪੰਜਾਬ ਦੀ ਹਾਕਮੀ ਸਾਂਭ ਲਈ। ਹੁਣ ਅੱਗੇ ਚੱਲੀਏ, 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ, ਪਰ ਜਦੋਂ ਪੰਜਾਬ ਚ ਆਉਂਦਾ ਯਾਦ ਰੱਖਿਓ ਜੀ ਉਦੋਂ ਪੰਜਾਬੀਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ, ਉਹਨੂੰ ਪੰਜਾਬੀਆਂ ਨੇ ਪੈਰ ਨਹੀਂ ਲੱਗਣ ਦਿੱਤੇ। ਇੱਥੋਂ ਚਲਾ ਗਿਆ ਅਹਿਮਦ ਸ਼ਾਹ ਅਬਦਾਲੀ ਤੇ ਜਾ ਕੇ ਅੱਗੇ ਜਨਵਰੀ ਦੇ ਤੀਸਰੇ ਹਫ਼ਤੇ ਉਹ ਦਿੱਲੀ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਵਿੱਚ ਗਿਆ ਤੇ ਦਿੱਲੀ ਦੇ ਹਾਕਮਾਂ ਨੇ ਉਹਦੇ ਨਾਲ ਲੜਨ ਦੀ ਬਜਾਏ ਉਹਨੂੰ ਤੋਹਫੇ ਲੈ ਕੇ ਹਾਜ਼ਰ ਹੋਏ ਤੇ ਗਿੜਗਿੜਾਉਣ ਲੱਗੇ ਉਹਦੇ ਅੱਗੇ ਗੋਡੇ ਟੇਕ ਕੇ, ਭਈ ਕਿਰਪਾ ਕਰ ਤੂੰ ਸਾਨੂੰ ਲੁੱਟੀ ਨਾ, ਤੂੰ ਸਾਨੂੰ ਮਾਰੀ ਨਾ, ਅਹਿਮਦ ਸ਼ਾਹ ਅਬਦਾਲੀ ਦੀ ਬੜੀ ਧਾਂਕ ਸੀ ਤੇ ਸਾਨੂੰ ਤੂੰ ਲੁੱਟਣਾ ਮਾਰਨਾ, ਜੋ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਜੋ ਕੁਝ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ ਪਰ ਸਾਨੂੰ ਲੁੱਟ ਮਾਰਨਾ। ਉਹਨੇ ਆਖੇ ਠੀਕ ਹੈ, ਉਹਨੂੰ ਆਪ ਲਿਜਾ ਕੇ ਤਖ਼ਤ ਤੇ ਬਿਠਾਇਆ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਣਾ ਚਾਹੀਦਾ, ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ, ਤਖ਼ਤ ਤੇ ਤਾਊਸ ਸ਼ਾਹਜਹਾਨ ਨੇ ਬਣਾਇਆ ਸੀ। ਨਾਦਰ ਸ਼ਾਹ 1739 ਵਿੱਚ ਇਹਨੂੰ ਲੁੱਟ ਕੇ ਲੈ ਗਿਆ ਸੀ। ਉਸ ਤੋਂ ਬਾਅਦ ਵਿੱਚ ਹੁਣ ਤਖ਼ਤ ਤਾਂ ਹੈ ਪਰ ਤਖ਼ਤ ਤੇ ਤਾਊਸ ਨਹੀਂ ਹੈ। ਉਹਨੇ ਤਖ਼ਤ ਦੇ ਉੱਤੇ ਉਹਨੂੰ ਬਿਠਾਇਆ ਗਿਆ, ਅੱਜ ਵੀ ਉੱਥੇ ਜਿਹੜਾ ਚੌਂਤਰਾ ਹੈ ਉਸੇ ਤਰ੍ਹਾਂ ਦਾ, ਉਹਦੇ ਉੱਤੇ ਉਹਨੂੰ ਬਿਠਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਨੂੰ ਭੇਟਾਵਾਂ ਰੱਖੀਆਂ ਗਈਆਂ ਤੇ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤੈਮੂਰ, ਤੈਮੂਰ ਲੰਗ ਵੱਖਰਾ, ਤੈਮੂਰ ਸ਼ਾਹ ਵੱਖਰਾ, ਇਹ ਤੈਮੂਰ ਸ਼ਾਹ ਹੈ, ਲੰਗ ਨਹੀਂ ਹੈ। ਇਹ ਤੈਮੂਰ ਇਸ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ। ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਅੱਜ ਪਤਾ ਨਹੀਂ ਕੀ ਗੱਲ ਨਾਲ ਨਾਲ ਪਿਛੋਕੜ ਫੋਲਣਾ ਪੈ ਰਿਹਾ ਮੈਨੂੰ। ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਨਾਦਰ ਸ਼ਾਹ ਵੀ ਆਪਣੇ ਪੁੱਤ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਗਿਆ ਸੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨੂੰ। ਨਾਦਰ ਸ਼ਾਹ ਵੀ ਆਪਣੇ ਪੁੱਤਰ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਕੇ ਗਿਆ ਸੀ। ਹੁਣ ਵੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ ਤੈਮੂਰ ਨੂੰ ਸ਼ਾਹ ਆਲਮ ਦੀ ਉਸ ਵੇਲੇ ਦੇ ਹਾਕਮ ਦੀ ਲੜਕੀ ਨਾਲ ਵਿਆਹਿਆ, ਪਹਿਲਾਂ ਤਾਂ ਉਹਦੀ ਧੀ ਮੰਗੀ, ਅਫਸਾਨੋ ਬੇਗਮ ਉਹਦਾ ਨਾਂ ਹੈ, ਉਹਦੇ ਨਾਲ ਉਹਦੀ ਸ਼ਾਦੀ ਕੀਤੀ ਗਈ ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਦ ਨੇ ਆਪ ਇਹਨੇ ਵੀ ਪਾਪੀ ਨੇ ਇੱਕ ਮਹਾ ਉਸ ਵੇਲੇ ਦੇ ਵਕਤ ਦੇ ਸ਼ਾਹ ਆਲਮ ਦੀ ਜਾਂ ਉਸ ਵੇਲੇ ਦੇ ਕਿਸੇ ਵਕਤ ਦੀ ਇੱਕ 16 ਸਾਲਾਂ ਦੀ ਲੜਕੀ ਨਾਲ ਆਪ ਵੀ ਖੁਦ ਵਿਆਹ ਕਰਾ ਕੇ ਲੈ ਕੇ ਗਿਆ। ਉਸ ਵੇਲੇ ਇਹਨੇ 17 ਲੜਕੀਆਂ ਇਹਨੇ ਬੰਦੀ ਬਣਾ ਕੇ ਆਪਣੇ ਹਰਮ ਵਿੱਚ ਰੱਖਣ ਵਾਸਤੇ ਲੈ ਕੇ ਗਿਆ। ਹਰਮ ਕੀ ਚੀਜ਼ ਹੈ? ਇੱਕ ਰਾਜੇ ਦੀਆਂ ਵਿਆਹੀਆਂ ਹੋਈਆਂ ਰਾਣੀਆਂ ਹੁੰਦੀਆਂ ਸਨ, ਉਹ ਰਾਜੇ ਦੇ ਮਹਿਲਾਂ ਵਿੱਚ ਰਹਿੰਦੀਆਂ ਸਨ। ਇੱਕ ਰਾਜੇ ਦੀ ਐਸ਼ੋ ਸ਼ਿਰਤ ਵਾਸਤੇ ਲੜਕੀਆਂ ਹੁੰਦੀਆਂ ਸਨ, ਉਹ ਹੁੰਦੀਆਂ ਤਾਂ ਰਾਜੇ ਦੀ ਜ਼ਿੰਦਗੀ ਵਾਸਤੇ ਸਨ ਪਰ ਉਹਨਾਂ ਨੂੰ ਮਹੱਲਾ ਵਿੱਚ ਰਹਿਣ ਦਾ ਹੱਕ ਨਹੀਂ ਸੀ ਹੁੰਦਾ। ਜਿਹੜੀ ਥਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ

0: ਉਸ ਥਾਂ ਦਾ ਨਾਂ ਸੀ ਹਰਮ, ਤੇ ਹਰਮ ਦੇ ਵਿੱਚ ਪੈਦਾ ਹੋਏ ਬੱਚੇ ਦਾ ਨਾਂ ਖਿਮਾ ਕਰਿਓ ਜੇ ਹਰਾਮੀ ਹੁੰਦਾ ਸੀ, ਹਰਾਮੀ ਸ਼ਬਦ ਇੱਥੋਂ ਬਣਿਆ, ਮੈਨੂੰ ਖਿਮਾ ਕਰਿਓ ਕਿਉਂਕਿ ਪਿਛੋਕੜ ਤੇ ਆਪਾਂ ਸਾਂਝਾ ਕਰਨਾ ਪਵੇਗਾ ਨਾ। ਜਿਹਦੇ ਪਿਤਾ ਦਾ ਨਾਂ ਨਾ ਹੋਵੇ, ਰਾਜਾ ਉਹਨੂੰ ਆਪਣੇ ਨਾਂ ਨਹੀਂ ਸੀ ਦੇ ਸਕਦਾ, ਆਪਣਾ ਨਾਂ ਨਹੀਂ ਸੀ ਬਾਪੂ ਹੋਣ ਦੇ ਨਾਤੇ ਦੇ ਸਕਦਾ ਵਾਪਸ ਪਰਤਾ। 17 ਲੜਕੀਆਂ ਨੇ ਹਰਮ ਚ ਰੱਖਣ ਵਾਸਤੇ ਲੈ ਕੇ ਗਿਆ, 400 ਲੜਕੀਆਂ ਗੋਲੀਆਂ ਬਣਾ ਕੇ ਲੈ ਕੇ ਗਿਆ। ਯਾਦ ਰੱਖਿਓ ਜੇ ਇਸ ਵੇਲੇ ਇਹਨੇ ਕਰੀਬ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ 17 ਕਰੋੜ ਰੁਪਇਆ ਇਹਨੇ ਇਕੱਠਾ ਕੀਤਾ। 28,000 ਗੱਡੇ, ਬੈਲ, ਘੋੜੇ, ਹਾਥੀ ਇਤਿਆਦਿਕ, ਇਹਦੀ ਫੌਜ ਦਾ ਇੱਕ ਵੀ ਬੰਦਾ ਅਹਿਮਦ ਸ਼ਾਹ ਅਬਦਾਲੀ ਤੋਂ ਬਿਨਾਂ, ਇਹਦੀ ਫੌਜ ਦਾ ਇੱਕ ਵੀ ਬੰਦਾ ਕਿਸੇ ਸਵਾਰੀ ਦੇ ਉੱਤੇ ਨਹੀਂ ਸੀ। ਸਾਰੇ ਦੇ ਸਾਰੇ ਉਹ ਜਿਤਨੇ ਲੋਕ ਸਨ, ਉਹ ਸਾਰੇ ਦੇ ਸਾਰੇ ਇਸ ਪਾਪੀ ਨੇ ਉਹ ਪੈਦਲ ਤੋਰ ਕੇ ਉਹਨਾਂ ਉੱਤੇ ਸਮਾਨ ਲੱਦਿਆ ਹੋਇਆ ਸੀ ਲੁੱਟ ਦਾ। ਮੈਂ ਥੋੜਾ ਜਿਹਾ ਫਿਰ ਪਿੱਛੇ ਦੀ ਗੱਲ ਕਰਨੀ ਚਾਹੁੰਦਾ। ਮੁਗਲਾਨੀ ਬੇਗਮ ਜਦੋਂ ਤਖ਼ਤ ਤੇ ਬੈਠੀ ਸੀ, ਇਹਨੇ ਇਹ ਤੇ ਪਤਾ ਲੱਗ ਹੀ ਚੁੱਕਿਆ ਵੀ ਉਹਦੇ ਸੱਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਇਆ ਸੀ 1757 ਵਿੱਚ, ਤੇ ਇਸ ਲਈ ਉਹਨੇ ਆਪ ਜਾ ਕੇ ਇਹਨੇ ਘਰ ਲੁਟਵਾਏ। ਜੇ ਵੀ ਇਹ ਘਰ ਅਮੀਰ ਨੇ, ਇਸ ਘਰ ਵਿੱਚ ਬਹੁਤ ਸਿਆਣੀ ਲੜਕੀ ਰਹਿੰਦੀ ਹੈ। ਮੁਗਲਾਨੀ ਬੇਗਮ ਨੇ ਪਾਪਣ ਨੇ ਆਪ ਇਹ ਪਾਪ ਕਰਵਾਇਆ, ਤੇ ਜਾਂਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਉਹਨੂੰ ਧੀ ਕਹਿ ਕੇ ਗਿਆ ਸੀ। ਰੱਜ ਕੇ ਲੁੱਟਣ ਤੋਂ ਬਾਅਦ ਵਿੱਚ ਇਹ ਜਦੋਂ ਵਾਪਸ ਪਰਤ ਰਿਹਾ, ਕੁਝ ਦਿਨ ਰੁਕੇ ਲਾਹੌਰ, ਤੇ ਉਸ ਤੋਂ ਬਾਅਦ ਵਿੱਚ ਜਦੋਂ ਵਾਪਸ ਪਰਤ ਰਿਹਾ, ਇਹ ਹਜੇ ਇੱਥੋਂ ਦਿੱਲੀ ਤੋਂ ਵਾਪਸ ਪਰਤ ਰਿਹਾ, ਸਰਹੰਦ ਦੇ ਨੇੜੇ ਇੱਕ ਨਗਰ ਹੈ ਸਨੌਰ। ਹੁਣ ਇਹਦੀ ਕੋਈ ਬਾਲੀ ਪੁੱਛਣੀ, ਪਟਿਆਲਾ ਰੋਡ ਤੇ ਹੈ, ਥੋੜਾ ਜਿਹਾ ਮੇਨ ਰੋਡ ਤੋਂ ਪਿੱਛੇ ਹਟ ਗਏ ਅੱਜ ਕੱਲ, ਹੁਣ ਉਹਦੀ ਕੋਈ ਪੁੱਛਣੀ ਵਿਚਾਰੀ ਦੀ, ਪਰ ਉੱਥੇ ਇੱਕ ਸਿੱਖੀ ਦੀ ਯਾਦ ਹੈ ਬੜੀ ਪਿਆਰੀ। ਸਨੌਰ ਦੇ ਵਿੱਚ ਇਤਨੀ ਧਨ ਦੌਲਤ ਨੂੰ ਲੁੱਟ ਕੇ, ਜਿਹਦੇ ਅੱਗੇ ਮਹਾਰਾਜੇ ਵੀ ਗਿੜਗਿੜਾ ਕੇ ਪੈਰਾਂ ਵਿੱਚ ਡਿੱਗਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਤੋਹਫੇ ਲਿਆ ਕੇ ਰੱਖਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਆਪਣੀਆਂ ਧੀਆਂ ਦੇ ਡੋਲੇ ਲਿਆ ਕੇ ਰੱਖਦੇ ਸਨ, ਤੁਸੀਂ ਦੇਖੋ ਕਿੱਡੀ ਅਣਖੀ ਬਾਤ ਹੋਵੇਗੀ। ਇਹਨੂੰ ਸਨੌਰ ਦੇ ਕੋਲ ਜਾਂਦੇ ਹੋਏ ਨੂੰ ਸਿੱਖਾਂ ਦੇ ਜਥੇ ਨੇ ਚੰਗੀ ਤਰ੍ਹਾਂ ਲੁੱਟਿਆ। ਇੱਥੋਂ ਤੱਕ ਦਾ ਜ਼ਿਕਰ ਹੈ ਵੀ ਸ਼ਾਇਦ ਇਹਦੀ ਲੁੱਟ ਦਾ ਕੁਝ ਹਿੱਸਾ ਜਾਂ ਇੱਕ ਜਾਂ ਦੂਜਾ ਹਿੱਸਾ, ਤੀਜਾ ਹਿੱਸਾ, ਇੰਨਾ ਹਿੱਸਾ ਇਹਦੀ ਜਾਇਦਾਦ ਦਾ, ਇਹਦੇ ਧਨ ਪਦਾਰਥ ਦਾ ਸਿੱਖਾਂ ਨੇ ਲੁੱਟ ਲਿਆ। ਪਰ ਇਹਨੇ ਅਹਿਮਦ ਸ਼ਾਹ ਨੇ ਉਸ ਵੇਲੇ ਸਿੱਖਾਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ, ਕਿਉਂਕਿ ਦਿਲੋਂ ਇਹ ਹਮੇਸ਼ਾ ਡਰਦਾ ਰਿਹਾ। ਉਹਦਾ ਕਾਰਨ ਸਿਰਫ ਇਹੋ ਸੀ ਭਈ ਇਹਨੇ ਨਾਦਰ ਸ਼ਾਹ ਦੇ ਵੇਲੇ ਜਦੋਂ ਇਹ ਨਾਲ ਆਇਆ ਸੀ, ਇਹਨੇ ਸਿੱਖਾਂ ਦੀਆਂ ਬਹਾਦਰੀਆਂ ਦੇਖੀਆਂ ਹੋਈਆਂ ਸਨ। ਅੱਗੇ ਤੋਰਾਂ ਗੱਲ, ਹੁਣ ਇਹ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ, ਤੇ ਨਾਲ ਇਹਦਾ ਜਰਨੈਲ ਹੈ, ਉਹਦਾ ਨਾਂ ਹੈ ਜਹਾਨ ਖਾਨ, ਇਸੇ ਨੇ ਅੱਗੇ ਦਰਬਾਰ ਸਾਹਿਬ ਢਾਇਆ ਸੀ। ਇਹਨੂੰ ਇੱਕ ਬਚਨ ਕਰਕੇ ਗਿਆ ਵੀ ਤੁਸੀਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾਓ। ਹੁਣ ਇਹ ਜਦੋਂ ਵਾਪਸ ਆਏ, ਉਹਨੂੰ ਛੱਡ ਕੇ ਚਨਾਬ ਦੇ ਕਿਨਾਰੇ ਤੇ ਵਾਪਸ ਪਰਤਦਿਆਂ, ਸਭ ਤੋਂ ਪਹਿਲਾਂ ਜਹਾਨ ਖਾਨ ਨੇ ਆ ਕੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਈ। ਮੈਨੂੰ ਆਸ ਨਹੀਂ ਵੀ ਆਪਾਂ ਕਦੇ ਕਰਤਾਰਪੁਰ ਸਾਹਿਬ ਦੇ ਬਾਰੇ ਚ ਸੁਣਿਆ ਹੋਵੇ। ਦੋ ਕਰਤਾਰਪੁਰ ਸਾਹਿਬ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ 1504 ਜਾਂ ਕਈ 1507 ਕਹਿੰਦੇ ਨੇ, ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ, ਉਹ ਪਾਕਿਸਤਾਨ ਵਿੱਚ ਹੈ। ਦੂਸਰਾ ਜਿਹੜਾ ਕਰਤਾਰਪੁਰ ਸਾਹਿਬ ਹੈ, ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਸਾਇਆ ਹੋਇਆ, ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਅੰਮ੍ਰਿਤਸਰ ਵਾਲੇ ਮੇਨ ਰੋਡ ਦੇ ਉੱਤੇ। ਇੱਥੇ ਲੱਕੜ ਦਾ ਕੰਮ ਬਹੁਤ ਹੁੰਦਾ ਹੈ। ਖੈਰ, ਇਸ ਕਰਤਾਰਪੁਰ ਸਾਹਿਬ ਦੇ ਵਿੱਚ ਬੜੀਆਂ ਸਾਂਝਾਂ ਨੇ, ਮੈਂ ਸਿਰਫ 2-4 ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਬਾਕੀ ਨਹੀਂ। ਸਭ ਤੋਂ ਪਹਿਲੀ ਸਾਂਝ ਇਹ ਹੈ ਵੀ ਇੱਥੇ ਗੁਰੂ ਪਾਤਸ਼ਾਹ ਨੇ ਸੀਸ ਮਹਿਲ ਬਣਾਇਆ ਸੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਸੰਗਤ ਵਾਸਤੇ ਜਿਹੜਾ ਸਥਾਨ ਬਣਾਇਆ, ਇਹ ਜਦੋਂ ਮੋਹਰੀ ਗੱਡੀ ਗਈ ਉਦੋਂ ਸਥਾਨ ਬਣਾਇਆ, ਤੇ ਉਦੋਂ ਜਿਹੜੇ ਸ਼ਤੀਰ ਟਿਕਾਉਣ ਵਾਸਤੇ ਕੋਈ ਸਾਧਨ ਨਹੀਂ ਸੀ ਬਣ ਰਿਹਾ, ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਬਹੁਤ ਵੱਡਾ ਥੰਮ ਟਾਲੀ ਦਾ ਉਹ ਗੱਡ ਕੇ ਉਹਦੇ ਉੱਤੇ ਸ਼ਤੀਰ ਟਿਕਾ ਦਿੱਤੇ। ਸਭ ਨੇ ਆਖਿਆ ਵੀ ਫਿਕਰ ਨਾ ਕਰੋ, ਇਹ ਢੱਠੇਗਾ ਨਹੀਂ, ਇੱਥੇ ਰਹਿਣ ਦਿਓ। ਤੇ ਉਸ ਥੰਮ ਦੇ ਨਾਂ ਤੇ ਹੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਥੰਮ ਸਾਹਿਬ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੀਸ ਮਹਿਲ ਵਿੱਚ ਆ ਕੇ ਰਹਿੰਦੇ ਰਹੇ। ਇੱਥੇ ਹੀ ਬਾਬਾ ਧੀਰਮਲ ਆ ਕੇ ਰਹਿੰਦਾ ਰਿਹਾ। ਇੱਥੇ ਹੀ ਬਾਬਾ ਗੁਰਦਿੱਤਾ ਜੀ ਆ ਕੇ ਰਹਿੰਦੇ ਰਹੇ। ਇੱਥੇ ਹੀ ਸਤਿਗੁਰੂ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਆਏ। ਇੱਥੇ ਹੀ ਬਹੁਤ ਮਾਣ ਵਾਲੀ ਗੱਲ ਹੈ, ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਇੱਥੇ ਹੀ ਕਰਤਾਰਪੁਰ ਸਾਹਿਬ ਦੇ ਨਿਵਾਸੀ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵੀ ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਇੱਕ ਆਖਰੀ ਜੰਗ ਲੜਿਆ ਸੀ 1635 ਦਾ, ਉਹ ਵੀ ਇੱਥੇ ਹੀ ਲੜਿਆ ਸੀ। ਪੈਂਦੇ ਖਾਂ ਦੀ ਮੌਤ ਵੀ ਇੱਥੇ ਹੀ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 14 ਸਾਲ ਦੀ ਉਮਰ ਚ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਦਾ ਜਿਹੜਾ ਪਵਿੱਤਰ ਦਾਤ ਮਿਲੀ ਸੀ ਉਹ ਇਸੇ ਕਰਤਾਰਪੁਰ ਸਾਹਿਬ ਦੇ ਵਿੱਚ ਮਿਲੀ ਸੀ। ਇੱਕ ਇੱਕ ਸਥਾਨ ਦੇ ਵਿੱਚ ਕਿੰਨਾ ਕੁਛ ਪਿਆ, ਲੇਕਿਨ ਸਾਡੇ ਕੋਲ ਪਿਆਰ ਹੀ ਨਹੀਂ ਹਿਸਟਰੀ ਨਾਲ, ਪਿਆਰ ਹੀ ਨਹੀਂ ਸਾਨੂੰ ਇਤਿਹਾਸ ਨਾਲ, ਅਸੀਂ ਕਦੇ ਨਹੀਂ ਜਾ ਕੇ ਨਮਸਕਾਰ ਕਰਦੇ। ਇਹਨੇ ਗੁਰੂਆਂ ਦੇ ਉੱਥੇ ਚਰਨ ਪਏ ਹੋਏ ਨੇ। ਇੱਥੋਂ ਦਾ ਹੀ ਗੁਰੂ ਕੇ ਪਿਆਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਜਹਾਨ ਖਾਨ ਨੇ ਆ ਕੇ ਸਭ ਤੋਂ ਪਹਿਲਾਂ ਇੱਥੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ। ਉਹ ਇਮਾਰਤ ਵੀ ਢਹਿ ਗਈ ਤੇ ਉਹ ਜਿਹੜਾ ਥੰਮ ਸੀ ਨਾ, ਉਹ ਥੰਮ ਉਸ ਵੇਲੇ ਸੜ ਗਿਆ। ਤੇ ਉਦੋਂ ਇੰਨਾ ਕੁ ਸਿੱਖਾਂ ਨੂੰ ਦਰਦ ਲੱਗਾ। ਸੱਜਣਾ, ਇਮਾਰਤਾਂ ਤੇ ਕਈ ਵਾਰੀ ਢੱਟਦੀਆਂ ਨੇ, ਕਈ ਵਾਰੀ ਬਣਦੀਆਂ ਨੇ, ਅਸੀਂ ਦੁਬਾਰੇ ਵੀ ਬਣਾ ਲਾਂਗੇ, ਲੇਕਿਨ ਇੱਕ ਗੱਲ ਚੇਤਾ ਰੱਖ, ਜਿਹੜਾ ਥੰਮ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਟਿਕਾਇਆ ਸੀ ਨਾ, ਤੇ ਉਹ ਥੰਮ ਅਸੀਂ ਮੁੜ ਕੇ ਨਹੀਂ ਟਿਕਾ ਸਕਦੇ, ਕਿਉਂਕਿ ਗੁਰੂ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ। ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਥੰਮ ਸਾਹਿਬ ਦੇ ਸੜ ਜਾਣ ਦਾ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ ਇਸ ਗੱਲ ਦਾ, ਹੁਣ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਨਾ। ਮੇਰੀ ਗੱਲ ਨੂੰ ਬੁਰਾ ਨਾ ਜੀ ਮਨਾਇਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਅਜੋਕਾ ਸਮਾਂ ਇਹੋ ਜਿਹਾ ਆਇਆ ਹੋਇਆ, ਕਿਸੇ ਨੇ ਸਿੱਖੀ ਸਾਡੇ ਘਰ ਨਹੀਂ ਵਾੜੀ, ਪਰ ਗੋਲਕਾਂ ਸਾਡੇ ਘਰ ਰੱਖ ਦਿੱਤੀਆਂ। ਗੋਲਕਾਂ ਬਹੁਤ ਲੋਕਾਂ ਦੇ ਘਰ ਪਈਆਂ ਨੇ, ਕਦੇ ਕਾਰਸੇ ਵਾਲੀਆਂ ਨੇ ਪਈਆਂ ਨੇ, ਕਦੇ ਕਿਸੇ ਦੀਆਂ ਪਈਆਂ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਤੇ ਗੋਲਕਾਂ ਸਾਰਿਆਂ ਦੇ ਘਰ ਚਲੇ ਗਏ ਵੀ ਤੁਸੀਂ ਡੱਲ ਦੇ ਚ ਪਾ ਕੇ ਇੰਡੀਆ ਭੇਜੋ, ਅਸੀਂ ਤੁਹਾਡੀ ਜੜ ਪੁੱਟੀਏ। ਲੇਕਿਨ ਐਸਾ ਨਹੀਂ ਕਿਸੇ ਨੇ ਭੇਜਿਆ ਵੀ ਸਿੱਖੀ ਦੀ ਦਾਤ ਕਿਸੇ ਦੇ ਘਰ ਚਲੀ ਜਾਏ। ਉਸੇ ਗੱਲ ਵੱਲ ਵਾਪਸ ਪਰਤਾਂ ਕਿ ਮੈਂ ਕਦੇ ਮੈਂ ਬੜਾ ਮਨ ਸਮਝਾ ਕੇ ਆਉਣਾ, ਪਰ ਸਿੱਖ ਕੌਮ ਦਾ ਦਰਦ ਹੈ, ਇਹਦੀ ਜੜ ਕਿਸੇ ਨਹੀਂ ਪੁੱਟੀ, ਇਹਦੀ ਜੜ ਇਹਨੇ ਖੁਦ ਨੇ ਪੁੱਟੀ ਹੈ। ਗੁਰੂ ਕੇ ਸਿੱਖਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ। ਇੱਥੇ ਉਸ ਵੇਲੇ ਵਡਭਾਗ ਸਿੰਘ ਸੀ। ਇੱਕ ਪਲ ਮੈਂ ਇਹ ਵੀ ਲਵਾਂ, ਇਹਦੇ ਨਾਲ ਬੇਇਨਸਾਫੀ ਨਾ ਕਰੀਏ ਆਪਾਂ। ਵਡਭਾਗ ਸਿੰਘ ਧੀਰਮਲ ਦੀ ਕੁੱਲ ਵਿੱਚੋਂ ਹੈ, ਇਹ ਗੁਰਦਿੱਤੇ ਦੀ ਕੁੱਲ ਵਿੱਚੋਂ ਹੈ, ਬਾਬਾ ਗੁਰਦਿੱਤਾ ਜੀ ਦੀ ਕੁੱਲ ਵਿੱਚੋਂ ਹੈ। ਆਪਾਂ ਬਹੁਤਾ ਪਿਛੋਕੜ ਚ ਨਹੀਂ ਜਾ ਸਕਦੇ। ਇਹ ਉਸ ਵੇਲੇ ਕਰਤਾਰਪੁਰ ਸਾਹਿਬ ਸੀ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜਹਾਨ ਖਾਨ ਦੀਆਂ ਫੌਜਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਤੇ ਤਸ਼ੱਦਦ ਕੀਤਾ, ਤਸ਼ੱਦਦ ਕੀਤਾ ਤੇ ਇਹਦੇ ਨਾਲ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਵਿਉਂਤ ਬਣਾਈ, ਇਹ ਉਹਨਾਂ ਦੀ ਜੇਲ੍ਹ ਵਿੱਚੋਂ ਭੱਜ ਗਿਆ। ਜੇਲ੍ਹ ਵਿੱਚੋਂ ਭੱਜ ਕੇ ਇਹਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੌੜ ਮੰਡੀ ਉੱਥੇ ਜਾ ਕੇ ਆਪਣਾ ਡੇਰਾ ਬਣਾ ਲਿਆ। ਪਹਿਲਾਂ ਜਾ ਕੇ ਬੈਠਿਆ ਹੀ ਸੀ ਤੇ ਉਸ ਵੇਲੇ ਡਰਿਆ ਹੋਇਆ ਇਕਾਂਤਵਾਸ ਜੰਗਲ ਜੇ ਜਾ ਕੇ ਬੈਠ ਗਿਆ ਤੇ ਉੱਥੇ ਕੁਝ ਆਜਲੀ ਇੱਜੜ ਚਾਰਦੇ ਸਨ, ਗਾਵਾਂ ਮੱਝਾਂ ਜਾਂ ਬੱਕਰੀਆਂ ਚਾਰਦੇ ਸਨ, ਭੇਡਾਂ ਚਾਰਦੇ ਸਨ। ਉਹਨਾਂ ਨੇ ਇਹਨੂੰ ਆਖਿਆ ਵੀ ਤੂੰ ਇਸ ਦਰਖਤ ਦੇ ਥੱਲੇ ਨਾ ਬੈਠ, ਕਿਉਂਕਿ ਇਸ ਦਰਖਤ ਦੇ ਥੱਲੇ ਭੂਤ ਨੇ। ਤੇ ਇਹਨੇ ਆਖਿਆ ਵੀ ਕੋਈ ਗੱਲ ਨੀ, ਇਹਨੂੰ ਐ ਲੱਗਿਆ ਵੀ ਇੱਥੇ ਸ਼ਾਇਦ ਲੋਕ ਡਰਦੇ ਨਾ ਆਉਣ, ਇਹ ਉੱਥੇ ਬੈਠਾ ਰਿਹਾ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਫੈਲ ਗਈ ਵੀ ਜਿਹੜਾ ਆਹ ਬੰਦਾ ਭੂਤਾਂ ਤੋਂ ਨੀ ਨਾ ਡਰਿਆ, ਇਹਦੇ ਉੱਤੇ ਭੂਤਾਂ ਦਾ ਅਸਰ ਨਹੀਂ ਹੈ। ਉਸੇ ਵੇਲੇ ਉਸ ਤੋਂ ਬਾਅਦ ਉਹਦਾ ਉੱਥੇ ਡੇਰਾ ਚੱਲ ਗਿਆ ਤੇ ਮੁੜ ਕੇ ਉਸ ਡੇਰੇ ਦੇ ਨਾਂ ਦੇ ਉੱਤੇ ਅੱਜ ਬਹੁਤ ਭੁੱਲੜ ਲੋਕ ਨੇ, ਜਿਹੜੇ ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਾਂ, ਇਹ ਵਡਭਾਗ ਸਿੰਘ ਗੁਰੂ ਘਰ ਤੋਂ ਦੁਰਕਾਰਿਆ ਹੋਇਆ। ਵਡਭਾਗ ਸਿੰਘ ਨਾਲ ਗੁਰੂ ਘਰ ਦੀ ਸਾਂਝ ਕੋਈ ਨਹੀਂ ਹੈ, ਕਿਉਂਕਿ ਧੀਰ ਮੱਲੀਏ ਦੁਰਕਾਰੇ ਹੋਏ ਸਨ। ਤੇ ਇਹ ਵਡਭਾਗ ਸਿੰਘ ਨੇ ਉੱਥੇ ਡੇਰਾ ਬਣਾ ਕੇ ਅੱਜ ਵੀ ਉੱਥੇ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਹੈ ਵੀ ਇੱਥੇ ਆ ਕੇ ਤੇ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਰੱਬ ਦੀ ਬਾਣੀ ਪੜਨ ਵਾਲੇ ਉੱਤੇ ਕਿਸੇ ਚੀਜ਼ ਦਾ ਵੀ ਅਸਰ ਨਹੀਂ ਹੁੰਦਾ। ਛੱਡ ਦਿਓ ਜਿਹੜੇ ਟੀਵੀ ਤੇ ਤੁਹਾਨੂੰ ਮੋਤੀ ਪਾਉਂਦੇ ਨੇ ਨਾ, ਇਹ ਪਤਾ ਨਹੀਂ ਕੀ ਉਹਨੂੰ ਕਹਿੰਦੇ ਸਟੋਨ ਪਾਉਂਦੇ ਨੇ, ਉਹਨਾਂ ਨੂੰ ਛੱਡ ਦਿਓ, ਉਹਨਾਂ ਦੀ ਆਖਿਆ ਕੁਛ ਵੀ ਨਹੀਂ ਜੇ ਬਣਨਾ। ਆ ਤੁਸੀਂ ਰੋਜ਼ ਦੇਖਦੇ ਹੋ ਜਿਹੜੇ ਇੱਛਾਧਾਰੀ ਬਣੇ ਬੈਠੇ ਸਨ ਉਹਨਾਂ ਦਾ ਹਾਲ ਕੀ ਹੁੰਦਾ। ਤੁਸੀਂ ਹੁਣ ਤੇ ਜਾਗੋ, ਹੁਣ ਤੇ ਜਾਗੋ, ਮੈਂ ਬੇਨਤੀ ਕਰਾਂ, ਤੁਹਾਡੇ ਸਾਹਮਣੇ ਸਭ ਕੁਝ ਦਿਖਾ ਰਿਹਾ ਤੁਹਾਨੂੰ ਗੁਰੂ ਕਲਾ ਵਰਤਾ ਵਰਤਾ ਕੇ। ਲੇਕਿਨ ਅਸੀਂ ਨਹੀਂ ਅੜਦੇ, ਜਦੋਂ ਵੀ ਮੈਦਾਨ ਕੋਈ ਖਾਲੀ ਹੁੰਦਾ, ਕੋਈ ਨਵਾਂ ਆ ਜਾਂਦਾ, ਫਿਰ ਉਹਦੇ ਮਗਰ ਤੁਰ ਜਾਂਦੇ, ਪਰ ਤੁਰਦੇ ਕਿਸੇ ਦਾ ਪੱਲਾ ਪਕੜ ਕੇ ਹੀ ਹੈ, ਗੁਰੂ ਦਾ ਪੱਲਾ ਨਹੀਂ ਪਕੜਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਮੈਂ ਉਸੇ ਪਾਸੇ ਵੱਲ ਆਵਾਂ। ਵਡਭਾਗ ਸਿੰਘ ਦੇ ਕੁਝ ਭੁੱਲੜ ਰੁਕ ਜਾਂਦੇ ਨੇ, ਪਰ ਇਹ ਦੁਰਕਾਰਿਆ ਹੋਇਆ। ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਾਇਦ ਆਪ ਨੂੰ ਯਾਦ ਹੋਵੇਗਾ, ਬਾਬੇ ਧੀਰਮੱਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ, ਜਿਹੜਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਲਿਖਿਆ ਸੀ, ਰਾਮਸਰ ਦੇ ਕੰਢੇ ਬੈਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 974 ਉਹਦੇ ਪਵਿੱਤਰ ਅੰਗ ਸਨ। ਤੇ ਉਹ ਸਰੂਪ ਇੱਥੇ ਧੀਰਮੱਲ ਦੇ ਕੋਲ ਸੀ। ਧੀਰਮੱਲ ਆਪਣੇ ਬਾਪੂ ਦੇ ਚਲਾਣੇ ਤੇ ਵੀ ਸ਼੍ਰੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ, ਕਿਉਂਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ, ਜਦੋਂ ਬਾਬਾ ਗੁਰਦਿੱਤਾ ਚੜਾਈ ਕੀਤਾ, ਬਾਬੇ ਗੁਰਦਿੱਤੇ ਦੀ ਔਲਾਦ ਹੈ, ਤੇ ਉਦੋਂ ਉੱਥੇ ਨਹੀਂ ਸੀ ਗਿਆ ਵੀ ਕਿਤੇ ਮੇਰੇ ਕੋਲ ਮਹਾਰਾਜ ਦਾ ਸਰੂਪ ਨਾ ਲੈ ਲੈਣ, ਇਹ ਉੱਥੇ ਹੀ ਰਿਹਾ। ਤੇ ਉਸ ਸਮਿਆਂ ਦੇ ਵਿੱਚ ਹੁਣ ਗੱਲ ਚੇਤਾ ਰੱਖਿਓ ਜੇ ਮੈਂ ਬੇਨਤੀ ਕਰਾਂ, ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਪਹਿਲੀ ਬੀੜ ਵੀ ਅਗਨ ਭੇਟ ਹੋਈ ਮੰਨੀ ਜਾਂਦੀ ਹੈ, ਮੰਨੀ ਜਾਂਦੀ ਹੈ। ਇਹਦਾ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ, ਮੈਂ ਤਾਂ ਕਰਕੇ ਬੇਨਤੀ ਕਰ ਰਿਹਾ, ਕਿਉਂਕਿ ਜਿਹੜੀ ਤੀਰ ਮੱਲੀਆਂ ਕੋਲ ਹੁਣ ਬੀੜ ਹੈ ਨਾ, ਇਹ ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੀ ਨਕਲ ਹੈ। ਮੈਂ ਬਹੁਤ ਵਾਰੀ ਜਦੋਂ ਵੀ ਇਹ ਮਸਲਾ ਆਇਆ, ਉਨੀ ਵਾਰੀ ਮੈਂ ਇਹੋ ਕਹਿ ਕੇ ਚਲਾ ਗਿਆ ਵੀ ਬੀੜਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ, ਕਿਤੇ ਵਕਤ ਮਿਲਿਆ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਉਂਕਿ ਕਿਵੇਂ ਕਿਵੇਂ ਮਹਾਰਾਜ ਦੇ ਸਰੂਪ ਸਾਡੇ ਤੋਂ ਵਿਛੜੇ ਤੇ ਅਸੀਂ ਉਹ ਨਹੀਂ ਸੰਭਾਲ ਕਰ ਸਕੇ। ਇਸ ਲਈ ਧੀਰ ਮੱਲੀਆਂ ਨੇ ਜਿਹੜੀ ਹੁਣ ਬੀੜ ਰੱਖੀ ਹੋਈ ਆ, ਹੋ ਸਕਦਾ ਉਹ ਭਾਈ ਬੰਨੋ ਦੀ ਉਹਦੀ ਉਤਾਰਾ ਹੋਵੇ, ਗੱਲ ਵਿਖਰੀ ਹੈ। ਉਸ ਵੇਲੇ ਵੀ ਸ਼ਾਇਦ ਆਪ ਨੂੰ ਪਤਾ ਹੋਵੇ ਵੀ ਕੁਝ ਸਮਾਂ ਪਹਿਲਾਂ ਇੱਕ ਮਹਾਰਾਜ ਸਰੂਪ ਅਗਨ ਭੇਟ ਹੋਇਆ ਸੀ, ਜਦੋਂ 1740 ਦਾ ਘੱਲੂਘਾਰਾ ਹੋਇਆ ਸੀ, ਉਦੋਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹੋਇਆ ਵਾਂ, ਉਦੋਂ ਵੀ ਇੱਕ ਮਹਾਰਾਜ ਦਾ ਸਰੂਪ ਅਗਨ ਭੇਟ ਹੋਇਆ ਸੀ, ਇਹ ਦੂਜੀ ਵਾਰੀ ਅਗਨ ਭੇਟ ਹੋਇਆ। ਉਦੋਂ 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਕਹਿਰ ਕਰਕੇ ਮੈਂ ਵਾਪਸ ਪਰਤ ਗਿਆ ਤੇ ਉਹਦੇ ਬੰਦਿਆਂ ਨੇ, ਜਹਾਨ ਖਾਨ ਨੇ ਤੇ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ ਤੇ ਇੱਥੋਂ ਕੁਝ ਇਹੋ ਜਿਹੇ ਭਾਣੇ ਵਰਤੇ। ਇਸ ਤੋਂ ਬਾਅਦ ਸਿੱਖੀ ਕਿਵੇਂ ਆਪਣੇ ਕਦਮਾਂ ਤੇ ਤੁਰ ਕੇ ਅਗਲਾ ਇਤਿਹਾਸ ਸਿਰਜਦੀ ਹੈ, ਇਹ ਆਪਾਂ ਕੱਲ ਰੋਜ਼ ਵਿਚਾਰ ਸਾਂਝੀ ਕਰਾਂਗੇ। ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਵੀ ਇਤਿਹਾਸਕ ਪੰਨੇ ਹੀ ਤੁਹਾਡੇ ਨਾਲ ਸਾਂਝੇ ਕਰਾਂ, ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਿੱਖੀ ਨੂੰ ਡਾਕਾ ਪੈ ਰਿਹਾ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਵਕਤ ਬਾ ਵਕਤ, ਮੈਨੂੰ ਇਸ ਗੱਲੋਂ ਮਾਫ਼ ਕਰ ਦਿਓ। ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿੱਖੀ ਦੇ ਵਿਰਸੇ ਨੂੰ ਸੰਭਾਲੀਏ, ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ, ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ। ਇਹ ਮਹਾਨ ਸੂਰਬੀਰਾਂ ਦੀ ਕੁਰਬਾਨੀ ਹੈ, ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਕਦ ਪਸੀ ਦੀਦਾਰ ਜਿਉ ਬੁਲਾਵੇ ਤਿਉ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧੁ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਚਰਨਾਂ ਵਿੱਚ ਸਬਾਈਮਾਨ ਸਤਸੰਗੀ ਪਿਆਰਿਓ ਕਰੋ ਕਿਰਪਾ ਅਸੀਸਾਂ ਦੇਵੋ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਆਪਾਂ ਕੱਲ ਰੋਜ਼ ਇੱਥੇ ਤੱਕ ਵਿਚਾਰਿਆ ਸੀ ਅਬਦਾਲੀ ਨਾਲ ਟੱਕਰ ਲੈਣ ਲੱਗਿਆਂ ਗੁਰੂ ਕੇ ਸਿੱਖਾਂ ਨੇ ਉਹਦੇ ਕੋਲ ਬਹੁਤ ਜ਼ਿਆਦਾ ਲੁੱਟੇ ਹੋਏ ਖਜ਼ਾਨੇ ਵਿੱਚੋਂ ਕੁਝ ਇੱਕ ਜਬਰੀ ਆਪਣਾ ਹਿੱਸਾ ਵੰਡਾ ਲਿਆ। ਹੁਣ ਅਬਦਾਲੀ ਤੇ ਚਲਾ ਗਿਆ ਪਰ ਪਿੱਛੇ ਉਹਦਾ ਪੁੱਤਰ ਤੈਮੂਰ ਤੇ ਨਾਲ ਉਹਦਾ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਇਹ ਪਿੱਛੇ ਰਹਿ ਗਏ। ਇਹਨਾਂ ਦੋਨਾਂ ਨੇ ਆਪਣੇ ਦਿਲ ਦੀ ਭੜਾਸ ਕੱਢਣ ਵਾਸਤੇ ਜਿਹੜਾ ਤਾਕਤਵਰ ਹੋਇਆ ਕਰਦਾ ਉਹ ਹਮੇਸ਼ਾ ਸਾਹਮਣੇ ਟੱਕਰ ਲੈਂਦਾ, ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹ ਹਮੇਸ਼ਾ ਪਿੱਠ ਪਿੱਛੇ ਵਾਰ ਕਰਦੇ ਨੇ। ਇਹਨਾਂ ਨੇ ਕੋਸ਼ਿਸ਼ ਕੀਤੀ, ਕਰਤਾਰਪੁਰ ਸਾਹਿਬ ਸਾਹਮਣੇ ਆਇਆ ਤੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ। ਕਰਤਾਰਪੁਰ ਸਾਹਿਬ ਇਹ ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਇਹਦਾ ਜ਼ਿਕਰ ਦਾਸ ਤੁਹਾਡੇ ਨਾਲ ਕੱਲ ਕਰ ਚੁੱਕਾ ਹੋਇਆ। ਅੱਜ ਦਾ ਇਤਿਹਾਸ ਸ਼ੁਰੂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਨਾ ਚਾਰਾ ਚੱਲਿਆ, ਗੁਰੂ ਕੇ ਸਿੱਖਾਂ ਨੇ ਉਸ ਕਰਤਾਰਪੁਰ ਸਾਹਿਬ ਦੇ ਉਜਾੜੇ ਦਾ ਕਾਰਨ ਬਣਿਆ ਜਿਹੜਾ ਇਹ ਜਹਾਨ ਖਾਨ, ਉਹਨਾਂ ਨੇ ਬਾਕੀ ਗੱਲਾਂ ਤੇ ਬਰਦਾਸ਼ਤ ਕਰ ਲਈਆਂ ਲੇਕਿਨ ਇਹ ਬਰਦਾਸ਼ਤ ਨਹੀਂ ਕੀਤੀ ਵੀ ਜਿਹੜਾ ਥੰਮੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਹੱਥੀ ਦਿੱਤੀ ਸੀ ਜ਼ਲਮਾ, ਉਹ ਅਸੀਂ ਮੁੜ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਕਰਤਾਰਪੁਰ ਸਾਹਿਬ ਦੇ ਵਿੱਚ ਇਸ ਵੇਲੇ ਇਧਰਲੇ ਇਲਾਕੇ ਦਾ ਜਿਹੜਾ ਮੁਖੀ ਹੈ ਉਹ ਅਦੀਨਾ ਬੇਗ ਹੈ, ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਤੇ ਉਹਨਾਂ ਨੇ ਮੁੜ ਕੇ ਹਮਲਾ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜ਼ਾਲਮਾਂ ਨੂੰ ਸਾਧਿਆ, ਖਾਸ ਕਰਕੇ ਨਾਸਰ ਅਲੀ ਜਿਹਨੇ ਇਹ ਸਾਰਾ ਕਰਮ ਕਰਵਾਇਆ ਸੀ ਵਿੱਚ ਸੀ ਸ਼ਾਮਲ, ਤੇ ਉਹ ਮਾਰਿਆ ਗਿਆ ਸੀ, ਉਹਦੀ ਲਾਸ਼ ਉੱਥੇ ਦਬਾਈ ਗਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਇੱਕ ਬੜੀ ਤਮੰਨਾ ਸੀ ਭਈ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸਾੜਿਆ ਤੇ ਇਹਦੇ ਕਾਰਨ ਥੰਮ ਸਾਹਿਬ ਸੜਿਆ ਤੇ ਇਸ ਲਈ ਉਹਨਾਂ ਨੇ ਇਹਨੂੰ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਇਹਨੂੰ ਬਕਾਇਦਾ ਸਾੜਿਆ ਗਿਆ ਭਈ ਜੇ ਤੂੰ ਸਾਡੇ ਨਾਲ ਇਹੋ ਜਿਹਾ ਨਿਉਂਦਾ ਪਾਇਆ ਤਾਂ ਤੇਰੇ ਨਾਲ ਵੀ ਘੱਟ ਨਹੀਂ ਹੋਵੇਗੀ, ਤੇ ਉਸ ਲਾਸ਼ ਨੂੰ ਸਾੜ ਕੇ ਇੱਕ ਗੱਲ ਬਿਲਕੁਲ ਪ੍ਰਗਟ ਕਰ ਦਿੱਤੀ, ਮੁਸਲਮਾਨ ਧਰਮ ਦੇ ਅਨੁਸਾਰ ਸਰੀਰ ਨੂੰ ਸਾੜਨਾ ਜਿਹੜਾ ਉਹ ਬਹੁਤ ਵੱਡੀ ਉਹਨਾਂ ਦੇ ਮੁਤਾਬਕ ਵੱਡੀ ਸਜ਼ਾ, ਇਹ ਗੱਲ ਉਹ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਜਿਉਂਦਾ ਤੇ ਨਹੀਂ ਸੀ, ਉਹਨੂੰ ਸਜ਼ਾ ਦੇਣ ਦਾ ਇਹ ਢੰਗ ਗੁਰੂ ਕੇ ਸਿੱਖਾਂ ਨੇ ਅਪਣਾਇਆ। 1757 ਦਾ ਵਕਤ ਆ ਗਿਆ, 1757 ਦੇ ਵਿੱਚ ਜਹਾਨ ਖਾਨ ਨੇ ਤੇ ਨਾਲ ਤੈਮੂਰ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਰ ਕੋਈ ਚਾਰਾ ਨਹੀਂ, ਅੰਮ੍ਰਿਤਸਰ ਸਾਹਿਬ ਦੇ ਉੱਤੇ ਹੱਲਾ ਕਰਕੇ ਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਕਬਜ਼ਾ ਕਰਕੇ ਤੇ ਉੱਥੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਇਮਾਰਤ ਨੂੰ ਢਾਇਆ ਤੇ ਨੁਕਸਾਨ ਪਹੁੰਚਾਇਆ ਤੇ ਸਰੋਵਰ ਨੂੰ ਸਾਰੇ ਨੂੰ ਫੇਰ ਦੁਬਾਰੇ ਪੂਰ ਦਿੱਤਾ ਗਿਆ। ਇੱਕ ਪਲ ਮੈਂ ਤੁਹਾਡਾ ਫਿਰ ਲਵਾਂ, ਇਹਦੇ ਲੜੀ ਚ ਫਿਰ ਤੁਰਦੇ ਹਾਂ ਆਪਾਂ। ਦੋ ਗੱਲਾਂ ਤੁਸੀਂ ਬਰਾਬਰ ਦੇਖਦੇ ਆ ਰਹੇ ਹੋ, ਮੈਂ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕਰਦਾ ਆ ਰਿਹਾ।
0: ਇੱਕ ਤੇ ਜ਼ਾਲਮ ਦੀ ਜਦੋਂ ਵੀ ਅੱਖ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਤੇ ਰਹੀ ਹੈ ਅਤੇ ਸਿੱਖਾਂ ਦੀ ਜਿੰਦ ਜਾਨ ਹਰਿਮੰਦਰ ਸਾਹਿਬ ਰਿਹਾ। ਇਹ ਦੋ ਗੱਲਾਂ ਇਤਿਹਾਸ ਵਿੱਚ ਬਰਾਬਰ ਦੇਖਦੇ ਆ ਰਹੇ ਹੋ। ਜਦੋਂ ਵੀ ਕਦੇ ਵਕਤ ਮਿਲਦਾ ਹੈ ਸਿੱਖ ਦਰਬਾਰ ਸਾਹਿਬ ਦਾ ਬਦਲਾ ਲੈਂਦੇ ਨੇ, ਜ਼ਾਲਮ ਨੂੰ ਵਕਤ ਮਿਲਦਾ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ। ਸਮੇਂ ਦੀ ਸੀਮਾ ਆਪਾਂ ਗੱਲ ਨੇੜੇ ਰੱਖਣੀ। 1757 ਵਿੱਚ ਫਿਰ ਦੁਬਾਰੇ ਇਸ ਸਰੋਵਰ ਨੂੰ ਭਰ ਦਿੱਤਾ ਗਿਆ, ਬੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਭ ਤੋਂ ਵੱਡੀ ਗੱਲ ਵੀ ਅਫਗਾਨੀ ਫੌਜਾਂ ਉਹਨਾਂ ਨੇ ਉੱਥੇ ਪਹਿਰੇ ਲਾ ਦਿੱਤੇ, ਜਿਹੜਿਆਂ ਦੇ ਅਧੀਨ ਹਰਿਮੰਦਰ ਸਾਹਿਬ ਦੀ ਬੇਅਦਬੀ ਨਿਤ ਪ੍ਰਤੀ ਹੋਣ ਲੱਗ ਪਈ। ਇਸ ਗੱਲ ਦਾ ਪਤਾ ਲੱਗਿਆ ਗੁਰੂ ਕੇ ਸਿੱਖ ਬਾਬਾ ਦੀਪ ਸਿੰਘ ਨੂੰ। ਮੈਂ ਵਿੱਚੋਂ ਵਿੱਚੋਂ ਜ਼ਿਕਰ ਕਰ ਰਿਹਾ ਕਿਉਂਕਿ ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਜਦੋਂ ਤਰਨਾ ਦਲ ਤੇ ਬੁੱਢਾ ਦਲ ਬਣੇ ਸਨ ਉਦੋਂ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ ਸੀ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੁਹਾਡੇ ਜ਼ਿੰਮੇ ਹੈ। ਇਸ ਲਈ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਇਹ ਖਬਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ, ਜਿਹਨੂੰ ਅੱਜ ਨਾਂ ਦਮਦਮਾ ਸਾਹਿਬ ਦਿੱਤਾ ਜਾਂਦਾ, ਤੇ ਉਸ ਅਸਥਾਨ ਦੇ ਉੱਤੇ ਜਾ ਕੇ ਉਹਨੂੰ ਖਬਰ ਦਿੱਤੀ। ਬਾਬਾ ਦੀਪ ਸਿੰਘ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉੱਥੋਂ ਜ਼ਾਲਮ ਨੂੰ ਸੋਧਣ ਵਾਸਤੇ ਤੁਰਿਆ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਬਾਬਾ ਦੀਪ ਸਿੰਘ ਦਾ ਜਨਮ ਪਹੂ ਪਿੰਡ ਲਾਹੌਰ ਦੇ ਲਾਗੇ ਹੋਇਆ। 1682 ਦੇ ਵਿੱਚ ਇਹਦਾ ਜਨਮ ਹੋਇਆ ਤੇ 1757 ਦੇ ਵਿੱਚ ਇਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਔਰ ਇਹ ਉਹ ਗੁਰੂ ਕਾ ਸਿੱਖ ਹੈ ਜਿਹਦੇ ਉੱਤੇ ਰੱਬ ਨੇ ਬੜੀ ਵੱਡੀ ਕਿਰਪਾ ਕੀਤੀ। ਜੇ ਪਹਿਲਾ ਸਰੂਪ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ, ਪਹਿਲਾ ਉਤਾਰਾ ਕਰਨ ਦਾ ਮਾਣ ਭਾਈ ਬੰਨੋ ਨੂੰ ਪ੍ਰਾਪਤ ਹੈ, ਪਹਿਲਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲਿਖਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਪਹਿਲਾ ਮਾਣ ਪ੍ਰਾਪਤ ਹੈ, ਤੇ ਭਾਈ ਮਨੀ ਸਿੰਘ ਹੋਰਾਂ ਨੂੰ ਪ੍ਰਾਪਤ ਹੈ। ਸਭ ਤੋਂ ਵਧੀਕ ਹੱਥੀ ਬੀੜਾ ਦਾ ਉਤਾਰਾ ਕਰਨ ਵਾਲਾ ਅਗਰ ਸਭ ਤੋਂ ਵਧੀਕ ਮਾਣ ਪ੍ਰਾਪਤ ਹੈ ਤੇ ਉਹ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੈ। ਬਾਬਾ ਦੀਪ ਸਿੰਘ ਨੇ ਚਾਰ ਸਰੂਪਾਂ ਦਾ ਉਤਾਰਾ ਕੀਤਾ ਸੀ। ਪੰਜਵਾਂ ਸਰੂਪ ਮੰਨਿਆ ਜਾਂਦਾ ਵੀ ਉਹਨਾਂ ਨੇ ਕਿਸੇ ਹੋਰ ਭਾਸ਼ਾ ਵਿੱਚ ਉਤਾਰਾ ਕਰਕੇ ਭੇਜਿਆ ਸੀ, ਗੱਲ ਵੱਖਰੀ ਹੈ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਬਾਬਾ ਦੀਪ ਸਿੰਘ ਨੂੰ ਜਾ ਕੇ ਪਤਾ ਲੱਗਿਆ ਬਜ਼ੁਰਗ ਹੋ ਗਿਆ, ਭਾਵੇਂ ਇਹਨਾਂ ਦੀ ਜ਼ਿੰਦਗੀ ਨੇ ਇਹਨਾਂ ਨਾਲ ਬੜਾ ਮਖੌਲ ਕੀਤਾ। ਦਾਸ ਹਰ ਵਾਰੀ ਇਹ ਬੇਨਤੀ ਕਰਦਾ, ਬੜਾ ਮਖੌਲ ਕੀਤਾ। ਜਦੋਂ ਵਕਤ ਸੀ ਖੰਡਾ ਪਕੜਨ ਦਾ, ਉਦੋਂ ਜ਼ਿੰਦਗੀ ਨੇ ਹੱਥ ਵਿੱਚ ਕਲਮ ਪਕੜਾ ਦਿੱਤੀ, ਪਰ ਜਵਾਨੀ ਵਿੱਚ ਕਲਮ ਚੁੱਕੀ ਹੈ। ਅਕਸਰ ਲੋਕ ਕਲਮਾਂ ਜਿਹੜੇ ਨੇ ਉਹ ਬਿਰਧ ਅਵਸਥਾ ਵੇਲੇ ਚੁੱਕਦੇ ਨੇ। ਜੀਵਨ ਦਾ ਤਜਰਬਾ ਕੋਲ ਹੁੰਦਾ, ਬਹੁਤ ਗਿਆਨ ਕੋਲ ਹੁੰਦਾ, ਉਸ ਗਿਆਨ ਨੂੰ ਅੱਖਰਾਂ ਦੇ ਰੂਪ ਵਿੱਚ ਕਾਗਜ਼ਾਂ ਤੇ ਛਾਪਣ ਵਾਸਤੇ ਆਖਰੀ ਉਮਰ ਚੁਣੀ ਜਾਂਦੀ ਹੈ। ਪਰ ਬਾਬਾ ਦੀਪ ਸਿੰਘ ਨੂੰ ਚੜ੍ਹਦੀ ਉਮਰ ਵਿੱਚ ਗੁਰੂ ਨੇ ਕਲਮ ਪਕੜਾ ਦਿੱਤੀ। ਤੇ ਦੂਜੇ ਪਾਸੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ ਬਿਰਧ ਅਵਸਥਾ ਆਈ, ਕਲਮ ਚੁੱਕਣ ਦਾ ਵਕਤ ਸੀ, ਉਦੋਂ ਰੱਬ ਦੀ ਰਹਿਮਤ ਹੋਈ, ਗੁਰੂ ਨੇ ਹੱਥ ਵਿੱਚ ਖੰਡਾ ਪਕੜਾ ਦਿੱਤਾ। ਗੁਰੂ ਦੇ ਆਸਰੇ ਭਰੋਸੇ ਰੱਖ ਕੇ ਕੁਝ ਇੱਕ ਸਿੱਖ ਨੇ ਨਾਲ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਰਦਾਸ ਕਰਕੇ ਤੁਰਿਆ ਗੁਰੂ ਕਾ ਸਿੱਖ। ਆਉਂਦਿਆਂ ਆਉਂਦਿਆਂ ਰਸਤੇ ਵਿੱਚ ਕਰੀਬ 5000 ਦੇ ਨੇੜੇ ਦੀ ਫੌਜ ਇਕੱਠੀ ਹੋ ਗਈ ਤੇ ਆ ਕੇ ਇਹਨਾਂ ਨੇ ਉਸ ਅਸਥਾਨ ਜਿੱਥੇ ਅੱਜ ਪਵਿੱਤਰ ਅਸਥਾਨ ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਲਕੀਰ ਸਾਹਿਬ ਹੈ, ਕਦੇ ਵਕਤ ਮਿਲਿਆ ਜ਼ਰੂਰ ਦਰਸ਼ਨ ਕਰਿਓ, ਮੈਂ ਹਰ ਵਾਰੀ ਤੁਹਾਨੂੰ ਬੇਨਤੀਆਂ ਕਰੀ ਜਾਂਦਾ। ਉਸ ਲਕੀਰ ਸਾਹਿਬ ਦੇ ਕੋਲ ਆ ਕੇ ਇਹਨਾਂ ਨੇ ਇੱਕ ਲਕੀਰ ਖਿੱਚੀ ਤੇ ਇੱਕ ਬਚਨ ਆਖਿਆ। ਡਾਕਟਰ ਗੰਡਾ ਸਿੰਘ ਨੇ ਇੱਥੇ ਬੜੇ ਪਿਆਰੇ ਬਚਨ ਲਿਖੇ ਨੇ। ਉਹਨੇ ਆਖਿਆ, ਗੁਰੂ ਕੇ ਸਿੱਖਾਂ ਨੇ ਆਮ ਕਰਕੇ ਲੋਕ ਮੌਤ ਦੀ ਖਬਰ ਸੁਣ ਕੇ ਉਦਾਸ ਹੁੰਦੇ ਨੇ, ਪਰ ਬਾਬਾ ਦੀਪ ਸਿੰਘ ਨਾਲ ਆਏ ਹੋਏ ਸੂਰਮਿਆਂ ਨੇ ਆਪਣੇ ਕੱਪੜਿਆਂ ਤੇ ਕੇਸਰ ਛਿੜਕਿਆ, ਆਪਣੇ ਹੱਥਾਂ ਨੂੰ ਸ਼ਹੀਦੀ ਗਾਨੇ ਬੰਨੇ, ਚਿਹਰਿਆਂ ਤੇ ਲਾਲੀਆਂ ਆ ਗਈਆਂ, ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਜਾਗਿਆ ਹੋਇਆ ਤੇ ਇਤਨੇ ਖੁਸ਼ ਨੇ, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਡੁੱਲ ਡੁੱਲ ਪੈਂਦੀ ਹੈ, ਇਉਂ ਪ੍ਰਤੀਤ ਹੁੰਦਾ ਜਿਵੇਂ ਸੱਚ ਵਿੱਚ ਮੌਤ ਲਾੜੀ ਨੂੰ ਵਿਆਹੁਣ ਚੱਲੇ ਹੋਵਣ। ਆ ਜਿਹੜੇ ਸ਼ਬਦ ਨੇ ਨਾ ਗੁਰੂ ਕੀ ਬਾਣੀ ਵਿੱਚ, ਕਬੀਰ ਮੋਗੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਵਾਰ। ਯਕੀਨ ਜਾਣਿਓ, ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਗੁਰੂ ਕੇ ਸਿੱਖਾਂ ਨੇ ਅਰਥ ਵੀ ਕੀਤੇ ਹੋਏ ਨੇ ਆਪਣੀ ਜ਼ਿੰਦਗੀ ਉੱਤੇ ਹੰਢਾ ਕੇ। ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਕੁਝ ਇੱਕ ਗੁਰੂ ਕੇ ਸਿੱਖ ਸੰਗਤਾਂ ਤੇ ਦੂਜੇ ਪਾਸੇ ਜਹਾਨ ਖਾਨ ਤੇ ਤੈਮੂਰ ਇਤਿਆਦਿ ਕੇ ਸਾਰੇ ਲੜਨ ਵਾਸਤੇ ਅੱਗੇ ਆ ਗਏ। ਕੁਝ ਇੱਕ ਵਿਦਵਾਨਾਂ ਦੀ ਰਾਏ ਹੈ ਵੀ ਗੋਹਲਵਾੜ ਦੇ ਨੇੜੇ ਦੋਨੇ ਫੌਜਾਂ ਦਾ ਟਾਕਰਾ ਹੋ ਗਿਆ। ਆਪਸ ਵਿੱਚ ਹੀ ਗਹਿਗਾ ਚ ਲੜਾਈ ਹੋਈ ਹੈ। ਲੜਾਈ ਦੇ ਦਰਮਿਆਨ ਇੱਕ ਜਮਾਲ ਸ਼ਾਹ ਨਾਂ ਦਾ ਬੰਦਾ, ਉਹ ਵੀ ਬੜਾ ਸਿਆਣਾ ਸੀ ਤੇ ਬਹੁਤ ਵਿਦਵਾਨ ਸੀ ਤੇ ਸ਼ਸਤਰ ਵਿਦਿਆ ਦਾ ਬੜਾ ਧਨੀ ਸੀ, ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਗਿਆ ਤੇ ਦੋਨਾਂ ਦੇ ਇੱਕੋ ਵਾਰੀ ਵਾਰ ਹੋਏ। ਦੋਵੇਂ ਡਿੱਗੇ, ਪਰ ਚੇਤਾ ਰੱਖਿਓ, ਮੈਂ ਬੇਨਤੀ ਕਰਾਂ, ਜਮਾਲ ਸ਼ਾਹ ਦੇ ਕੋਲ ਤੇ ਕੇਵਲ ਉਹਦੇ ਕੋਲ ਹਥਿਆਰ ਸਨ, ਉਹ ਚੰਗਾ ਯੋਧਾ ਸੀ, ਉਹਨੇ ਵੀ ਕਿਸੇ ਮਾਂ ਦਾ ਦੁੱਧ ਪੀਤਾ ਹੋਵੇਗਾ, ਚੰਗੀ ਸੂਰਮਤਾਈ ਉਹਦੇ ਕੋਲ ਸੀ, ਪਰ ਬਾਬੇ ਦੀਪ ਸਿੰਘ ਦੇ ਕੋਲ ਤੇ ਕੱਲੀ ਮਾਂ ਦਾ ਦੁੱਧ ਹੀ ਨਹੀਂ, ਕੱਲਾ ਦੁਨਿਆਵੀ ਤੌਰ ਤੇ ਸ਼ਸਤਰ ਵਿਦਿਆ ਨਹੀਂ, ਉਹਦੇ ਰੋਮ ਰੋਮ ਵਿੱਚ ਅੰਮ੍ਰਿਤ ਵਸਿਆ ਹੋਇਆ ਸੀ, ਉਹਦੇ ਉੱਤੇ ਗੁਰੂ ਕਲਗੀਧਰ ਦਾ ਮਿਹਰ ਭਰਿਆ ਹੱਥ ਸੀ, ਉਹ ਅੱਜ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਵਾਰਨ ਚੱਲਿਆ ਸੀ। ਦੋਵੇਂ ਡਿੱਗੇ ਜ਼ਰੂਰ ਨੇ, ਪਰ ਉਹਨਾਂ ਵਿੱਚੋਂ ਉੱਠਿਆ ਕੇਵਲ ਬਾਬਾ ਦੀਪ ਸਿੰਘ ਹੈ, ਮੁੜ ਸੀਸ ਨੂੰ ਸੰਭਾਲ ਕੇ ਤੁਰ ਪਿਆ ਤੇ ਜਦੋਂ ਜਾਲਮਾਂ ਦਾ ਟਾਕਰਾ ਕਰਦਿਆਂ ਕਰਦਿਆਂ ਆਖਿਰਕਾਰ ਉਹ ਪਵਿੱਤਰ ਸਥਾਨ ਦੇ ਉੱਤੇ ਗਿਆ, ਉੱਥੇ ਜਾ ਕੇ ਵਿਦਵਾਨਾਂ ਇੱਕ ਬੜੀ ਪਿਆਰੀ ਗੱਲ ਲਿਖੀ ਹੈ। ਕਹਿਣ ਲੱਗੇ ਉਹਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ, ਤੇਰੇ ਚਰਨਾਂ ਵਿੱਚ ਅੱਜ ਤੱਕ ਕੋਈ ਆਉਂਦਾ ਮੈਂ ਵੇਖਿਆ, ਉਹ ਦੋ ਤਰੀਕਿਆਂ ਨਾਲ ਆਉਂਦਾ ਵੇਖਿਆ, ਜਿਹੜਾ ਸ਼ਰਧਾਲੂ ਹੈ ਉਹਦੇ ਇੱਕ ਹੱਥ ਵਿੱਚ ਭੇਟਾ ਹੁੰਦੀ ਹੈ, ਇੱਕ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਤੇ ਮੈਂ ਵੀ ਅੱਜ ਤੇਰਾ ਸ਼ਰਧਾਲੂ ਬਣ ਕੇ ਆ ਰਿਹਾ, ਪਰ ਲੇਕਿਨ ਅੱਜ ਮੇਰੇ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਹੋ ਦਾਤਿਆ, ਇੱਕ ਹੱਥ ਵਿੱਚ ਖੰਡਾ ਮੇਰੇ ਜਾਲਮਾਂ ਦਾ ਨਾਸ਼ ਕਰਨ ਵਾਸਤੇ, ਦੂਜੇ ਹੱਥ ਉੱਤੇ ਮੇਰੇ ਸੀਸ ਦੇ ਨਾਲ ਸਹਾਰਾ ਲਿਆ ਹੋਇਆ। ਕਹਿਣ ਲੱਗੇ ਮਾਲਕਾ, ਅੱਜ ਮੇਰੇ ਦੋਵੇਂ ਹੱਥ ਲੱਗੇ ਹੋਏ ਨੇ ਤੇ ਕਿਰਪਾ ਕਰ, ਅੱਜ ਮੇਰੇ ਕੋਲ ਨਾ ਕੜਾ ਪ੍ਰਸ਼ਾਦ ਪਕੜਨ ਲਈ ਕੋਈ ਹੱਥ ਹੈ, ਨਾ ਕੋਈ ਭੇਟਾ ਪਕੜਨ ਲਈ ਹੱਥ ਹੈ, ਤੂੰ ਇਹਨੂੰ ਇਹ ਭੇਟਾ ਸਮਝ ਲਈ। ਬੜੇ ਪਿਆਰੇ ਬੋਲ ਲਿਖੇ ਨੇ ਵਿਦਵਾਨ ਪੁਰਸ਼ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿਰਕ ਨੂੰ ਦਾਗ ਨਾ ਲਾਵਾਂਗਾ ਮੈਂ, ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪਰ ਸੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਕਹਿਣ ਲੱਗੇ ਲੋਕੀ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਂਦੇ ਨੇ, ਪਰ ਦਾਤਿਆ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਆ ਰਿਹਾ। ਔਰ ਯਾਦ ਰੱਖਣ ਯੋਗ ਬਾਤ ਹੈ, ਜਿੱਥੇ ਅੱਜ ਦੱਖਣ ਵਾਲੀ ਬਾਹੀ ਦੇ ਵਿੱਚ ਪਵਿੱਤਰ ਸਥਾਨ ਬਣਿਆ ਹੋਇਆ, ਉੱਥੇ ਬਾਬਾ ਦੀਪ ਸਿੰਘ ਦਾ ਸੀਸ ਹੈ ਤੇ ਉੱਥੇ ਵੀ ਅੱਜ ਤੱਕ ਟਿਕਾਇਆ ਹੋਇਆ। ਆਉਣ ਵਾਲੇ ਰਾਹੀ ਨੂੰ ਇੱਕ ਗੱਲ ਦੱਸਦਾ, ਸੱਜਣਾ ਜੇ ਹਰਿਮੰਦਰ ਸਾਹਿਬ ਦੀ ਕਦਰ ਸਿੱਖਣੀ ਹੈ ਤੇ ਮੇਰੇ ਕੋਲ ਇੱਕ ਪਲ ਰੁਕ ਕੇ ਜਾਈ, ਪਰ ਜੇ ਤੂੰ ਅੰਦਰ ਪੂਜਾ ਦੀ ਗੱਲ ਸਿੱਖਣੀ ਹੈ ਤੇ ਮੈਂ ਆਪਣਾ ਸੀਸ ਬਾਹਰ ਤਾਂ ਹੀ ਰੱਖਿਆ ਸੀ, ਕਿਤੇ ਭੁੱਲੜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਤੇ ਮੇਰੀ ਵੀ ਅੰਦਰ ਕੋਈ ਮੜੀ, ਮੇਰੀ ਵੀ ਅੰਦਰ ਕੋਈ ਯਾਦਗਾਰ ਨਾ ਬਣਾ ਦੇਣ, ਤਾਂ ਕਰਕੇ ਮੈਂ ਬੈਠਾ ਤੇ ਪ੍ਰਕਰਮਾਂ ਵਿੱਚ ਹੀ ਹੈ, ਬੈਠਾ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੈ, ਪਰ ਲੇਕਿਨ ਸਿੱਖਾਂ ਮੈਂ ਤੈਨੂੰ ਜਾਂਦਿਆਂ ਸਿਖਾਉਣਾ ਚਾਹੁੰਦਾ, ਸਿੱਖ ਉਹ ਕਾਹਦਾ ਹੋਇਆ ਜਿਹਨੂੰ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਨਾ ਹੋਇਆ, ਤੇ ਮੈਨੂੰ ਤੇ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਸਜਣਾ, ਤੇ ਜੇ ਤੂੰ ਮੇਰੇ ਗੁਰੂ ਦੀ ਗੱਲ ਸੁਣਨੀ ਹੈ ਨਾ ਵੀ ਤਾਕਤ ਕਿੱਥੋਂ ਆਈ, ਸਿਰ ਤਲੀ ਤੇ ਰੱਖ ਕੇ ਗੁਰੂ ਦੇ ਖਾਤਰ ਆਪਣਾ ਆਪਾ ਵਾਰਨ ਲਈ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਪੰਕਤੀ ਦੀ ਵਿਚਾਰ ਸੁਣਨੀ ਹੈ, ਤੇ ਉਹ ਲੜਾਉਣ ਵਾਲਾ ਅੰਦਰ ਬੈਠਾ ਤੇ ਜਾ ਕੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲੀ। ਫਿਰ ਮੇਰੇ ਕੋਲ ਨਾ ਰੁਕੀ, ਮੈਂ ਤੇ ਤੈਨੂੰ ਇੱਕੋ ਹੀ ਪਲ ਰੋਕਣਾ ਚਾਹੁੰਦਾ ਤਾਂ ਕਿ ਤੈਨੂੰ ਹਰਿਮੰਦਰ ਸਾਹਿਬ ਦੀ ਕਦਰ ਕੀਮਤ ਦਾ ਪਤਾ ਲੱਗ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਮਾਣ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਆਪਣੀ ਹੀ ਹਕੂਮਤ ਵੈਰੀ ਬਣੀ, ਜਦੋਂ 1984 ਵਿੱਚ ਆਪਣੀਆਂ ਹੀ ਤਲਵਾਰਾਂ ਚੁੱਕ ਕੇ ਬੇਅਦਬੀ ਕਰਨੀ ਚਾਹੀ, ਉਦੋਂ ਜਦੋਂ ਨਾ ਕੁਛ ਬਣਿਆ ਤੇ ਉਹ ਅਕਸਰ ਲੁੱਟਦੇ ਗਏ ਤੇ ਉਹਨਾਂ ਦੀਆਂ ਫੌਜਾਂ ਖਤਮ ਹੁੰਦੀਆਂ ਗਈਆਂ, ਕੁਲਦੀਪ ਸਿੰਘ ਬਰਾੜ ਜਿਹੜਾ ਮੋਗੇ ਦੇ ਇਲਾਕੇ ਦਾ, ਉਹ ਬੜੇ ਦਾਅਵੇ ਬੰਨਦਾ ਸੀ ਵੀ ਮੈਂ ਕੁਝ ਹੀ 3 ਘੰਟਿਆਂ ਦੇ ਵਿੱਚ ਇਹਨੂੰ ਖਤਮ ਕਰ ਦਿਆਂਗਾ, ਜਿਹਨੂੰ 3 ਦਿਨ ਹੋ ਗਏ, ਲੇਕਿਨ ਉਹਦੇ ਕੋਲੋਂ ਕੁਛ ਨਾ ਬਣਿਆ ਤੇ ਉਹਨਾਂ ਨੇ ਅੰਦਰ ਟੈਂਕ ਭੇਜੇ। ਇਹ ਮੇਰੇ ਕੋਲੋਂ ਬਾਤ ਨਹੀਂ ਬਣਾਈ ਹੋਈ, ਮੈਂ ਬੇਨਤੀ ਕਰਾਂ, ਅਜਮੇਰ ਸਿੰਘ ਨੇ ਕਿਤਾਬ ਲਿਖੀ ਬਕਾਇਦਾ ਸਿੱਖ ਰਾਜਨੀਤੀ ਬਾਰੇ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ, ਕਦੇ ਵਕਤ ਮਿਲੇ ਜ਼ਰੂਰ ਪੜ੍ਹਿਓ, ਜੇ ਨਹੀਂ ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ, ਕੋਈ ਕਹਿਣ ਦੀ ਲੋੜ ਨਹੀਂ, ਇਤਿਹਾਸਕਾਰਾਂ ਦੀ ਕਲਮ ਤੇ ਵੀ ਵਿਸ਼ਵਾਸ ਕਰਨ ਦੀ ਲੋੜ ਨਹੀਂ, ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ, ਜਦੋਂ ਟੈਂਕ ਵਾੜੇ ਤੇ ਉਹ ਟੈਂਕ ਤੁਰਦਾ ਤੁਰਦਾ ਜਿਹੜਾ ਤਬਾਹੀ ਦਾ ਮਨਸੂਬਾ ਲੈ ਕੇ ਆ ਰਿਹਾ, ਤੇ ਉਹ ਟੈਂਕ ਤੁਰਦਾ ਤੁਰਦਾ ਜਦੋਂ ਬਾਬਾ ਦੀਪ ਸਿੰਘ ਦੇ ਉਸ ਪਵਿੱਤਰ ਸਥਾਨ ਦੇ ਕੋਲ ਦੀ ਲੰਘਣ ਲੱਗਿਆ ਨਾ, ਤੇ ਜਿਹੜੇ ਬਾਬੇ ਨੂੰ ਹਰਿਮੰਦਰ ਸਾਹਿਬ ਇਤਨਾ ਪਿਆਰਾ ਸੀ, ਉਹ ਟੈਂਕ ਉੱਥੇ ਗੜ ਗਿਆ, ਮੁੜ ਕੇ ਅੱਗੇ ਨਹੀਂ ਚੱਲ ਸਕਿਆ, ਨਾ ਉਹ ਗੋਲੇ ਭਰਾ ਸਕਿਆ ਤੇ ਨਾ ਹੀ ਉਹ ਅੱਗੇ ਪਿੱਛੇ ਜਾ ਸਕਿਆ। ਉੱਥੇ ਹੀ ਉਹਨੂੰ ਵਾਪਸ ਫੇਰ ਕੱਢਿਆ ਗਿਆ ਸੀ, ਲੇਕਿਨ ਉੱਥੇ ਹੀ ਉਹਦਾ ਖਾਤਮਾ ਹੋ ਗਿਆ। ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਅੱਜ ਵੀ ਸਿੱਖ ਸਾਨੂੰ ਸੁਨੇਹਾ ਦਿੰਦਾ ਹੈ, ਭਲਿਆ ਤੂੰ ਗੁਰੂ ਤੇ ਟੇਕ, ਭਰੋਸਾ ਰੱਖ ਕੇ ਦੇਖ, ਜਿੰਨਾ ਚਿਰ ਤੇਰੇ ਸਿਰ ਉੱਤੇ ਗੁਰੂ ਦਾ ਮਿਹਰ ਭਰਿਆ ਹੱਥ ਰੱਖ ਹੈ, ਤੂੰ ਕਦੇ ਵੀ ਤੈਨੂੰ ਕੋਈ ਹੈਰਾ ਨਹੀਂ ਸਕਦਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹ 1757 ਦੀ ਘਟਨਾ ਹੈ। 1757 ਦੇ ਵਿੱਚ ਹੀ ਇੱਕ ਹੋਰ ਭਾਣਾ ਵਰਤਿਆ। ਅਦੀਨਾ ਬੇਗ ਨੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਨਾਲ ਸਲਾਹ ਕੀਤੀ। ਵਿੱਚੋਂ ਮੈਂ ਸਿਰਫ ਛੋਟਾ ਜਿਹਾ ਇਸ਼ਾਰਾ ਲੈਣਾ ਚਾਹੁੰਦਾ, ਕਿਉਂਕਿ ਬਾਕੀ ਦੂਜਿਆਂ ਦਾ ਇਤਿਹਾਸ ਮੈਂ ਬਹੁਤਾ ਨਹੀਂ ਫੋਲ ਰਿਹਾ, ਉਹਨਾਂ ਕੋ ਫੋਲ ਰਿਹਾ ਜਿੰਨੇ ਕੁਛ ਸਿੱਖੀ ਨਾਲ ਸੰਬੰਧਿਤ ਹੈ। ਅਦੀਨਾ ਬੇਗ ਇੱਕ ਇਹੋ ਜਿਹਾ ਹੋਇਆ ਹਾਕਮ ਜਿਹੜਾ ਲੋੜ ਪੈਣ ਤੇ ਸਿੱਖਾਂ ਵੱਲ ਆ ਜਾਂਦਾ ਸੀ, ਲੋੜ ਪੈਣ ਤੇ ਉਹਨਾਂ ਵੱਲ ਚਲਾ ਜਾਂਦਾ ਸੀ, ਅਫਗਾਨੀਆਂ ਵੱਲ ਚਲਾ ਜਾਂਦਾ ਸੀ। ਇਹਨੇ ਕੋਈ ਆਪਣੀ ਜ਼ਿੰਦਗੀ ਦਾ ਸਟੈਂਡ ਨਹੀਂ ਰੱਖਿਆ ਬਹੁਤਾ, ਰਿਹਾ ਲੰਮਾ ਸਮਾਂ ਹੈ, 15 ਕੁ ਸਾਲ ਇਹਨੇ ਸੂਬੇਦਾਰੀ ਕੀਤੀ ਹੈ, ਰਿਹਾ ਲੰਮਾ ਸਮਾਂ ਹੈ, ਪਰ ਇਹਨੇ ਕੁਝ ਜ਼ਿੰਦਗੀ ਦਾ ਸਟੈਂਡ ਨਹੀਂ ਬਣਾ ਕੇ ਰੱਖਿਆ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸੇ ਤਰ੍ਹਾਂ ਅਦੀਨਾ ਬੇਗ ਨੇ ਹੁਣ ਸਿੱਖਾਂ ਨਾਲ ਇੱਕ ਸਲਾਹ ਕੀਤੀ, ਭਈ ਆਪਾਂ ਅਬਦਾਲੀ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੀਏ। ਤੇ ਇਹਨੇ ਅਬਦਾਲੀ ਨੂੰ ਰੋਕਣ ਵਾਸਤੇ, ਜਹਾਨ ਖਾਨ ਦੇ ਪਾਪਾਂ ਤੋਂ ਬਚਣ ਵਾਸਤੇ, ਉਹਦੇ ਕੁਰਖਤ ਸੁਭਾਅ ਤੋਂ ਬਚਣ ਵਾਸਤੇ ਤਿੰਨ ਤਰ੍ਹਾਂ ਦੀ ਸੰਧੀ ਹੋਈ। ਇਹ 1757 ਦੀ ਬਾਤ ਹੈ, ਮੈਂ ਬੇਨਤੀ ਕਰਾਂ। ਇੱਕ ਪਾਸੇ ਗੁਰੂ ਕੇ ਸਿੱਖ, ਇਹਨਾਂ ਦੀ ਫੌਜ 10,000 ਤੋਂ ਲੈ ਕੇ 12,000 ਦੇ ਵਿੱਚ ਹੈ। ਦੂਜੇ ਪਾਸੇ ਅਦੀਨਾ ਬੇਗ ਦੀ ਫੌਜ, ਇਹਨਾਂ ਦੀ ਫੌਜ 10,000 ਦੇ ਨੇੜੇ ਹੈ। ਤੇ ਤੀਜੇ ਪਾਸੇ ਮਰਾਠਿਆਂ ਦੀ ਫੌਜ, ਇਹਨਾਂ ਦੀ 15,000 ਫੌਜ ਹੈ। ਮਰਾਠੇ ਲੜਾਈ ਚ ਬਹੁਤ ਅੱਗੇ ਸਨ। ਇਹਨਾਂ ਦਾ ਜਿਹੜਾ ਮੁਖੀਆ ਸੀ ਰਘੁਨਾਥ, ਉਹਦਾ ਰਘੁਨਾਥ ਰਾਓ, ਖਿਮਾ ਕਰਿਓ ਕਈ ਨਾਂ ਲੈਣੇ ਔਖੇ ਨੇ ਮੈਨੂੰ ਵੀ, ਇਹ ਇਹਨਾਂ ਦਾ ਮਰਾਠਿਆਂ ਦਾ ਉਸ ਵੇਲੇ ਮੁਖੀ ਸੀ। ਇਹਨਾਂ ਨਾਲ ਬੈਠ ਕੇ ਸੰਧੀ ਹੋਈ ਤਿੰਨੇ ਧਿਰਾਂ ਦੀ, ਇੱਕ ਪਾਸੇ ਸਿੱਖ, ਨਾਲ ਇਹਦੇ ਮਰਾਠੇ, ਨਾਲ ਇਹਦੇ ਅਦੀਨਾ ਬੇਗ ਦੀ ਫੌਜ। ਤਿੰਨਾਂ ਨੇ ਰਲ ਕੇ ਉਪਰਾਲਾ ਕੀਤਾ ਤੇ ਤਿੰਨਾਂ ਨੇ ਰਲ ਕੇ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਤਿੰਨਾਂ ਦੀ ਫੌਜ ਬਹੁਤ ਸੀ, ਉਸ ਵੇਲੇ ਜਹਾਨ ਖਾਨ ਦੀ ਵੀ ਫੌਜ ਕਾਫੀ ਸੀ, ਕਿਉਂਕਿ ਉਹਦੇ ਸਿਰ ਤੇ ਹੱਥ ਸੀ ਅਹਿਮਦ ਸ਼ਾਹ ਅਬਦਾਲੀ ਦਾ, ਅਬਦਾਲੀ ਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਸੀ, ਉਹਨੂੰ ਮੁਸ਼ਕਲ ਹੀ ਕੋਈ ਨਹੀਂ ਸੀ। ਤੇ ਜਦੋਂ ਇਹ ਟਾਕਰਾ ਹੋਇਆ, ਉਦੋਂ ਗੁਰੂ ਕੇ ਸਿੱਖਾਂ ਨੇ ਤੇ ਮਰਾਠਿਆਂ ਨੇ ਇੰਨੀ ਕੁ ਤਾਨ ਨਾਲ ਜ਼ੋਰ ਨਾਲ ਜੰਗ ਲੜਿਆ ਭਈ ਉਹਦੇ ਵਿੱਚੋਂ ਜਹਾਨ ਖਾਨ ਸੀ ਜਿਹੜਾ, ਉਹ ਭੱਜ ਕੇ ਰਾਤ ਨੂੰ ਭੱਜ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ। ਜਹਾਨ ਖਾਨ ਤੇ ਭੱਜ ਗਿਆ ਤੇ ਬਾਕੀ ਲੋਕ ਕੁਝ ਮਾਰੇ ਗਏ। ਉਹਨਾਂ ਵਿੱਚੋਂ ਕੁਝ ਅਫਗਾਨੀ ਸਿੱਖਾਂ ਨੇ ਕੈਦੀ ਬਣਾ ਲਏ। ਦੇਖੋ ਕਿੱਡੀ ਮਾਣ ਦੀ ਬਾਤ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜਦੋਂ ਅਫਗਾਨੀ ਕੈਦੀ ਬਣਾਏ ਤੇ ਹੁਣ 200 ਅਫਗਾਨੀ ਨੇ, ਉਹ ਬਹੁਤ ਥਰ ਥਰ ਕੰਬਣ ਵੀ ਅੱਜ ਅਸੀਂ ਸਿੱਖਾਂ ਦੇ ਵਸ ਪਏ ਤੇ ਪਤਾ ਨਹੀਂ ਕੀ ਕਰਨਗੇ, ਕਿਉਂਕਿ ਸ਼ਾਇਦ ਆਪ ਨੂੰ ਪਤਾ ਹੋਵੇਗਾ ਅੱਗੇ ਜਾ ਕੇ ਇਤਿਹਾਸ ਆਵੇਗਾ, ਜਿਹੜੇ ਆਮ ਮਾਵਾਂ ਨੇ ਉਹ ਆਪਣੇ ਬੱਚਿਆਂ ਨੂੰ ਡਰਾ ਕੇ ਸਵਾਉਣ ਵਾਸਤੇ ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਕਿਸੇ ਦਾ ਨਾਂ ਨਹੀਂ ਲਿਆ ਗਿਆ। ਅਫਗਾਨੀਆਂ ਵਿੱਚ ਅਗਰ ਨਾਂ ਲਿਆ ਗਿਆ ਵੀ ਆਪਣੇ ਬੱਚੇ ਨੂੰ ਡਰਾਉਣ ਵਾਸਤੇ, ਤਾਂ ਸਿੱਖ ਦਾ ਲਿਆ ਜਾਂਦਾ ਸੀ, ਯਾਦ ਰੱਖਿਓ, ਇਤਨੇ ਡਰਦੇ ਸਨ ਅਫਗਾਨੀ। ਹਰੀ ਸਿੰਘ ਨਲੂਏ ਬਾਰੇ ਕਿਹਾ ਜਾਂਦਾ ਸੀ, ਉਹ ਆਪਣੇ ਬੱਚੇ ਨੂੰ ਸੁਣਾਉਣ ਲੱਗਿਆ, ਨਲੂਆ ਰਾਂਗੜੇ, ਨਲੂਏ ਨੇ ਆ ਜਾਣਾ, ਨਹੀਂ ਤੇ ਬੱਚਿਆ ਤੂੰ ਸੌ ਜਾ। ਲੋਕ ਮਾਵਾਂ ਡਰਾ ਕੇ ਸੁਆਉਂਦੀਆਂ ਸਨ ਆਪਣੇ ਪੁੱਤਰਾਂ ਨੂੰ ਜੇ ਕਿਸੇ ਨੂੰ ਡਰਾਉਣਾ ਹੁੰਦਾ ਸੀ। ਤੇ ਉਹ ਅਫਗਾਨੀ ਥਰ ਥਰ ਕੰਬਣ ਵੀ ਇਹ ਸਿੱਖਾਂ ਦੇ ਅਸੀਂ ਕੈਦੀ ਹੋ ਗਏ ਹਾਂ ਤੇ ਹੁਣ ਪਤਾ ਨਹੀਂ ਕੀ ਕਰਨਗੇ। ਉਸੇ ਵੇਲੇ ਸਿੱਖਾਂ ਨੇ ਬੱਚਿਆਂ ਨੂੰ ਆਖੇ, ਕਹਿਣ ਲੱਗੇ ਭਲਿਓ ਵੀ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਕੋਈ ਅਣਮਨੁੱਖੀ ਤਸ਼ੱਦਦ ਨਹੀਂ ਕਰਾਂਗੇ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੇ ਵਿਹਾਰ ਨਹੀਂ ਕਰਾਂਗੇ ਜਿਹੜਾ ਕੱਲ ਤੁਹਾਨੂੰ ਚੱਲਣਾ ਔਖਾ ਹੋ ਜਾਏ, ਜਿਹਦੇ ਨਾਲ ਸਿੱਖੀ ਸਿਰਕ ਨੂੰ ਕੋਈ ਦਾਗ ਲੱਗ ਜਾਏ। ਹਾਂ, ਤੁਹਾਡੇ ਕੋਲੋਂ ਇੱਕ ਕੰਮ ਕਰਵਾਉਣਾ। ਉਹ ਕੀ ਕੰਮ ਕਰਵਾਉਣਾ ਹੈ? ਉਹ ਤੁਹਾਡੇ ਕੋਲੋਂ ਇਹ ਕੰਮ ਕਰਵਾਉਣਾ ਵੀ ਜਿਹੜਾ ਤੁਸੀਂ ਹਰਿਮੰਦਰ ਸਾਹਿਬ ਜਹਾਨ ਖਾਨ ਦੀ ਫੌਜ ਦੇ ਨਾਲ ਰਲ ਕੇ ਉਹਦੇ ਵਿੱਚ ਮਲਬਾ ਸੁੱਟ ਕੇ ਆਏ ਹੋ ਨਾ, ਉਹ ਤੁਹਾਡੇ ਕੋਲੋਂ ਹੀ ਕਢਵਾਉਣਾ। ਅਸੀਂ ਤਾਂ ਤਵਾਰੀਖ ਸਿਰਜਣੀ ਹੈ, ਅਸੀਂ ਤਾਂ ਇਤਿਹਾਸ ਸਿਰਜਣਾ। ਯਾਦ ਰੱਖਿਓ ਜੇ ਉਹਨਾਂ ਵੇਲਿਆਂ ਦੇ ਵਿੱਚ 1758-57 ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਕਿਉਂਕਿ ਜਹਾਨ ਖਾਨ ਬੇਅਦਬੀ ਕਰ ਗਏ। 1757 ਦੇ ਵਿੱਚ ਬਾਬਾ ਦੀਪ ਸਿੰਘ ਨੇ ਫੌਜਾਂ ਭਾਵੇਂ ਕੱਢ ਦਿੱਤੀਆਂ ਤੇ ਮੁੜ ਕੇ ਸੇਵਾ ਚੱਲਦੀ ਰਹੀ। 1758 ਦੇ ਵਿੱਚ 200 ਅਫਗਾਨੀਆਂ ਦੇ ਕੋਲੋਂ ਟੋਕਰੀਆਂ ਚੁਕਵਾ ਕੇ ਦਰਬਾਰ ਸਾਹਿਬ ਦਾ ਸਿੱਟਿਆ ਹੋਇਆ ਮਲਬਾ ਇਹਨਾਂ ਦੇ ਖੁਦ ਦੇ ਕੋਲੋਂ ਕਢਵਾਇਆ ਸੀ। ਵਕਤ ਅੱਗੇ ਗੁਜ਼ਰਿਆ, 1758 ਵਿੱਚ ਹੀ ਗੁਰੂ ਕੇ ਸਿੱਖਾਂ ਨੇ 31 ਅਕਤੂਬਰ ਦੀਵਾਲੀ ਵਾਲੇ ਦਿਨ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਦੀਵਾਲੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਸਿਰਫ ਇਤਨਾ ਕੁ ਸੰਬੰਧ ਹੈ ਵੀ ਉਦੋਂ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਕੇ ਗੁਰਮਤੇ ਕਰਿਆ ਕਰਦੇ ਸਨ। ਇਸ ਵਾਰੀ ਵੀ ਸਰਬੱਤ ਖਾਲਸਾ ਹੋਇਆ। ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ ਵਿਚਾਰਾਂ ਕੀਤੀਆਂ, ਜਿਹੜੇ 5 ਫੈਸਲੇ ਅਹਿਮ ਕੀਤੇ। ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਵੀ ਜਿਹੜੀ ਵੀ ਮਿਸਲ ਜਿਸ ਇਲਾਕੇ ਵਿੱਚ ਕਾਬਜ ਹੈ ਉਹ ਮਿਸਲ ਦੇ ਅਧੀਨ ਆਉਂਦੀ ਪਰਜਾ ਉਸੇ ਮਿਸਲ ਦੀ ਰਿਆਇਤ ਹੋਏਗੀ। ਮੇਰੀ ਕੋਸ਼ਿਸ਼ ਹੋਏਗੀ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਵਕਤ ਮਿਲਿਆ, ਕਿਉਂਕਿ ਮੈਂ ਪੂਰੀ ਲੜੀ ਕਰਨੀ ਚਾਹੁੰਦਾ, ਥੋੜਾ ਥੋੜਾ ਮਿਸਲਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ ਥੋੜਾ ਥੋੜਾ। ਖੈਰ, ਨੰਬਰ 1, ਉਹ ਮਿਸਲ ਦੇ ਅਧੀਨ ਆਉਂਦਾ ਇਲਾਕਾ ਉਹਦੀ ਰਾਖੀ, ਉਹਦੀ ਪ੍ਰਤਪਾਲਣਾ, ਉਹਦੀ ਸਾਰੀ ਜ਼ਿੰਮੇਵਾਰੀ ਉਸ ਮਿਸਲ ਦੇ ਮੁਖੀਏ ਤੇ ਹੋਵੇਗੀ। ਦੂਜੀ ਗੱਲ, ਮਿਸਲਾਂ ਭਾਵੇਂ ਆਪੋ ਆਪਣਾ ਰਾਜ ਕਰਨਗੀਆਂ ਪਰ ਇਹ ਸਾਰੇ ਦਾ ਸਾਰਾ ਰਾਜ ਕਿਸੇ ਇੱਕ ਨਾਂ ਦੇ ਅਧੀਨ ਨਹੀਂ ਹੋਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੋਏਗਾ। ਸਿੱਖਾਂ, ਤੇਰਾ ਇਤਿਹਾਸ ਕੀ ਸੀ ਤੇ ਅੱਜ ਬਣਾ ਕੀ ਦਿੱਤਾ? ਜਿਹੜਾ ਵਕਤ ਦਾ ਹਾਕਮ ਹੈ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਰੋਲਣ ਤੇ ਲੱਗਿਆ ਹੋਇਆ। ਜਿਹੜਾ ਸਿੱਖ ਹੈ, ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ, ਮੈਂ ਸਾਂਝੀ ਗੱਲ ਕਰਨਾ, ਜਿਹੜਾ ਸਿੱਖ ਹੈ ਉੱਥੇ ਬੈਠ ਕੇ ਅੱਜ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਰੋਲਣ ਲੱਗਿਆ ਹੋਇਆ, ਕਿਉਂਕਿ ਇਹਨਾਂ ਨੇ ਆਕਾਰ ਦੇ ਨਾਲ ਕਈ ਵਾਰੀ ਅਕਾਲ ਤਖ਼ਤ ਢਾ ਕੇ ਦੇਖ ਲਿਆ, ਲੇਕਿਨ ਜਦੋਂ ਕੁਝ ਨਾ ਬਣਿਆ ਆਕਾਰ ਢਾਉਂਦੇ ਨੇ ਤੁਸੀਂ ਫਿਰ ਬਣਾ ਲੈਂਦੇ ਹੋ। ਹੁਣ ਉਹਨਾਂ ਸੋਚਿਆ ਵੀ ਆਕਾਰ ਨਹੀਂ ਢਾਉਣਾ, ਹੁਣ ਇਹਦੀ ਵਿਚਾਰ ਢਾਉਣੀ ਹੈ, ਹੁਣ ਉਹ ਵਿਚਾਰ ਢਾਉਣ ਲੱਗੇ ਹੋਏ ਨੇ। ਮੈਂ ਆਪਣੀ ਗੱਲ ਬਾਲੀ ਰਹਾ। ਉਸ ਵੇਲੇ ਦੂਜਾ ਫੈਸਲਾ ਇਹ ਹੋਇਆ ਵੀ ਜਿੱਥੇ ਵੀ ਕੋਈ ਮਿਸਲ ਹੈ ਉਹ ਉੱਥੇ ਭਾਵੇਂ ਆਪਣੇ ਤੌਰ ਤੇ ਰਾਜ ਪੈਦਾ ਕਰੇ ਪਰ ਨਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਰਤੇ, ਉਹ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੀ ਸਾਰੀ ਗੱਲ ਹੋਵੇਗੀ। ਤੀਜੀ ਗੱਲ, ਜਦੋਂ ਕਿਸੇ ਸਿੱਖ ਦਾ ਆਪਸੀ ਝਗੜਾ ਹੋਵੇਗਾ ਉਹ ਕਿਸੇ ਹਾਕਮ ਦਾ ਬੂਹਾ ਨਹੀਂ ਖੜਕਾਏਗਾ। ਮੈਂ ਗੱਲ ਕਹਿਣ ਲੱਗਾ ਪਰ ਹੈ ਸੱਚੀ ਹੈ, ਔਰ ਪ੍ਰਬੰਧਕਾਂ ਵੀ ਬੇਨਤੀ ਕਰਦਾ ਵੀ ਮੇਰੀ ਅੱਗੇ ਨੂੰ ਵੀਕਾਂ ਨਾ ਜੇ ਕੱਟਿਓ। ਜਿੱਥੇ ਵੀ ਗੁਰਦੁਆਰਾ ਕਿਸੇ ਵੀ ਜਾ ਕੇ ਦੇਖ ਲਿਓ, ਕੋਈ ਗੁਰਦੁਆਰਾ ਅਜਿਹਾ ਨਹੀਂ ਹੈ। ਅੱਜ ਤੇ ਜਿਹੜੇ ਲੋਕ ਵਕੀਲ ਬਣਦੇ ਨੇ ਨਾ, ਉਹ ਸੋਚ ਕੇ ਹੀ ਇਹ ਬਣ ਰਹੇ ਨੇ ਵੀ ਸਿੱਖਾਂ ਦੇ ਗੁਰਦੁਆਰੇ ਬੜੇ ਵੱਡੇ ਬਣ ਰਹੇ ਨੇ, ਤੇ ਸਿੱਖਾਂ ਜਿੰਨੀ ਆਮਦਨ, ਇਹ ਤਾਂ 1 ਰੁਪਇਆ ਘੱਟ ਵੀ ਨਹੀਂ ਕਰਦੇ, ਜਿੰਨੇ ਵਕੀਲ ਮੰਗਦਾ ਉਨਾ ਹੀ ਦੇ ਦਿੰਦੇ ਵੀ ਸਾਨੂੰ ਜਿਤਾ ਤੂੰ ਤੇ ਅਸੀਂ ਜਿੰਨੇ ਤੂੰ ਪੈਸੇ ਮੰਗੇਗਾ ਉਨਾ ਹੀ ਦੇਵਾਂਗੇ। ਅੱਜ ਸਾਡਾ ਹਾਲ ਇਹ ਹੈ। ਉਸ ਵੇਲੇ ਤੀਜਾ ਫੈਸਲਾ ਇਹ ਹੋਇਆ ਭਈ ਭਾਵੇਂ ਕਿਸੇ ਸਿੱਖ ਦਾ ਕਿਸੇ ਵੀ ਕਿਸਮ ਦਾ ਝਗੜਾ ਹੋਵੇ ਲੇਕਿਨ ਉਹ ਸਰਕਾਰੀ ਦਰਬਾਰੇ ਜਾ ਕੇ ਬੂਹਾ ਨਹੀਂ ਖੜਕਾਏਗਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏਗਾ। ਚੌਥਾ ਫੈਸਲਾ ਸਾਰੇ ਨਾਲੋਂ ਅਹਿਮ ਇਹ ਹੋਇਆ ਭਈ ਜਦੋਂ ਵੀ ਕਦੇ ਕੋਈ ਕੌਮੀ ਫੈਸਲਾ ਆਪਸ ਵਿੱਚ ਹੀ ਨਾ ਕਰ ਸਕੀਏ ਤੇ ਉਹਦਾ ਜਿਹੜਾ ਆਖਰੀ ਫੈਸਲਾ ਹੋਏਗਾ ਉਹ ਜੱਸਾ ਸਿੰਘ ਆਲੂਵਾਲੀਏ ਦਾ ਹੋਏਗਾ। ਮੈਂ ਵਾਰ ਵਾਰ ਬੇਨਤੀ ਕਰਨਾ, ਸਿੱਖ ਇਤਿਹਾਸ ਨੇ ਐਸੇ ਨਗੀਨੇ ਪੈਦਾ ਕੀਤੇ ਸਨ ਜਿਨ੍ਹਾਂ ਨੂੰ ਅੱਜ ਅਸੀਂ ਰੋਂਦੇ ਹਾਂ। ਮੈਂ ਬੇਨਤੀ ਕਰਾਂ ਅੱਜ ਕੋਈ ਜੱਸਾ ਸਿੰਘ ਆਲੂਵਾਲੀਆ ਪੈਦਾ ਹੋਵੇ ਜਿਹਦੇ ਅੰਦਰ ਕੌਮ ਦਾ ਦਰਦ ਹੋਵੇ। ਰੋ ਵਿਚਾਰ ਕਰੇ ਫਿਰ ਸਹੀ, ਬਹੁਤ ਔਖਾ ਹੋ ਜਾਂਦਾ ਮੈਨੂੰ ਖੁਦ ਨੂੰ ਸੁਣਾਉਣਾ ਜਦੋਂ ਮੈਂ ਉਹਨਾਂ ਦਾ ਇਤਿਹਾਸ ਪੜ੍ਹਨਾ। ਜੱਸਾ ਸਿੰਘ, ਅੱਜ ਤੇਰੀ ਬਹੁਤ ਲੋੜ ਹੈ ਤੇਰੀ ਕੌਮ ਨੂੰ। ਜਿਹੜਾ 5ਵਾਂ ਫੈਸਲਾ ਕੀਤਾ ਗਿਆ ਉਹ 5ਵਾਂ ਫੈਸਲਾ ਇਹ ਕੀਤਾ ਗਿਆ ਵੀ ਜਿਹੜੇ ਜਿਤਨੇ ਵੀ ਸਿੱਖ ਨੇ ਉਹ ਜਦੋਂ ਵੀ ਕਿਤੇ ਕਿਸੇ ਮੁਹਿੰਮ ਤੇ ਜਾਣ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਜਾਂ ਕਿਸੇ ਬਾਹਰੀ ਹਮਲਾਵਰ ਨੂੰ ਰੋਕਣਾ ਹੋਵੇ, ਉਦੋਂ ਬਿਨਾਂ ਕਿਸੇ ਸ਼ਰਤ ਤੋਂ ਇਕੱਠੇ ਹੋਣਗੇ। ਉਦੋਂ ਕੋਈ ਕਿਸੇ ਅੱਗੇ ਸ਼ਰਤ ਨਹੀਂ ਰੱਖੇਗਾ ਵੀ ਮੈਂ ਇੰਨੇ ਹਿੱਸਾ ਰਹਿਣਾ ਜਾਂ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ। ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਵੇਗੀ। ਬਾਹਰਲੇ ਹਮਲਾਵਰ ਲਈ ਸਾਰੇ ਸਿੱਖਾਂ ਨੂੰ ਇਕਜੁੱਟ ਹੋਣਾ ਪਵੇਗਾ। ਇਹ 1758 ਦਾ 31 ਅਕਤੂਬਰ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੈਦਾ ਹੋਇਆ ਸਰਬੱਤ ਖਾਲਸੇ ਦੇ 5 ਫੈਸਲੇ ਨੇ। ਵਕਤ ਫਿਰ ਗੁਜ਼ਰਿਆ, 1759 ਦਾ ਵਕਤ ਆ ਗਿਆ। ਬੱਚਿਆਂ ਨੂੰ ਸ਼ਾਇਦ ਥੋੜਾ ਜਿਹਾ ਔਖਾ ਹੋਵੇ, 1759 ਦਾ ਵਕਤ ਆ ਗਿਆ। ਮੈਂ ਸਿਰਫ ਅਹਿਮ ਅਹਿਮ ਘਟਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹਨਾਂ ਦਿਨਾਂ ਚ ਇੱਕ ਹੋਰ ਬਹੁਤ ਜ਼ਿਆਦਾ ਅਹਿਮ ਘਟਨਾ ਵਾਪਰੀ। ਜਲੰਧਰ ਦੇ ਕੁਝ ਇਲਾਕੇ ਵਿੱਚ ਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਇੱਕ ਹਿੰਦੂ ਇੱਥੇ ਬਹੁਤ ਵੱਡਾ ਹਾਕਮ ਸੀ। ਉਹਦਾ ਨਾਂ ਸੀ ਬਿਸ਼ੰਬਰ ਦਾਸ ਤੇ ਉਹਦਾ ਸਾਥੀ ਸੀ ਭੂਪ ਚੰਦ। ਇਹ ਦੋਵੇਂ ਜਿਹੜੇ ਚੰਗੇ ਹਾਕਮ ਸਨ ਤੇ ਚੰਗੇ ਆਪਣੇ ਵੱਲੋਂ ਵਿਦਵਾਨ ਵੀ ਸਨ, ਮੈਂ ਦੂਜੇ ਸ਼ਬਦਾਂ ਵਿੱਚ ਕਹਾਂ ਸ਼ਸਤਰ ਵਿਦਿਆ ਦੇ ਯੋਧੇ ਸਨ। ਪਰ ਇਹਨਾਂ ਦੇ ਮਨਾਂ ਅੰਦਰ ਇੱਕ ਭੁੱਖ ਜਾਗ ਪਈ, ਸਾਡੇ ਕੋਲ ਫੌਜ ਬਹੁਤ ਹੈ, ਸਾਡੇ ਕੋਲ ਤਾਕਤ ਬਹੁਤ ਹੈ, ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਸਿੱਖਾਂ ਤੇ ਹਮਲਾ ਕਰਕੇ ਸਮੁੱਚੇ ਪੰਜਾਬ ਦੀ ਹਾਕਮੀ ਆਪ ਸਾਂਭ ਲਈਏ। ਸਿੱਖ ਨੂੰ ਤੇ ਕਿਤੇ ਇਹਨੂੰ ਫੁੱਟ ਨਾ ਮਾਰਦੀ, ਸਿੱਖ ਨੂੰ ਕਿਤੇ ਗਦਾਰ ਨਾ ਮਾਰਦਾ, ਸਿੱਖ ਨੂੰ ਕਿਤੇ ਆਪਸ ਵਿੱਚ ਹੀ ਮਿਲਵਰਤਨ ਬਣਿਆ ਰਹਿੰਦਾ ਨਾ। ਸੱਚ ਜਾਣੇ ਇਹਨੂੰ ਰੱਬ ਤੋਂ ਬਿਨਾਂ ਕੋਈ, ਗੁਰੂ ਤੋਂ ਬਿਨਾਂ ਕੋਈ ਹੈਰਾਨ ਨਹੀਂ ਸੀ ਸਕਦਾ, ਪਰ ਇਹਨੂੰ ਇਹਦੀ ਫੁੱਟ ਮਰ ਗਈ। ਖੈਰ ਉਦੋਂ ਉਹਨਾਂ ਨੇ ਮਨ ਵਿੱਚ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਇਸ ਵਕਤ ਦੀ ਇਹ ਸਾਰੇ ਪੰਜਾਬ ਦੀ ਹਾਕਮੀ ਲੈ ਲਈਏ। ਇਹਨਾਂ ਨੇ ਚੜ੍ਹਤ ਸਿੰਘ, ਲਹਿਣਾ ਸਿੰਘ ਤੇ ਨਾਲ ਗੁਰੂ ਕਾ ਪਿਆਰਾ ਇਹੋ ਜੱਸਾ ਸਿੰਘ ਆਲੂਵਾਲੀਆ ਇਤਿਹਾਸਿਕ ਸਿੱਖਾਂ ਦੇ ਉੱਤੇ ਉਸ ਇਲਾਕੇ ਵਿੱਚ ਵੰਗਾਰ ਕੇ ਇੱਕ ਜੰਗ ਲੜਨਾ ਸ਼ੁਰੂ ਕਰ ਦਿੱਤਾ। ਉਹ ਉੜਮੁੜ ਟਾਂਡਾ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਹੈ, ਉੜਮੁੜ ਟਾਂਡੇ ਦੇ ਵਿੱਚ ਟੱਕਰ ਹੋਈ, ਬੜੀ ਭਿਆਨਕ ਟੱਕਰ ਹੋਈ। ਉਦੋਂ ਜਦੋਂ ਟੱਕਰ ਦੇ ਵਿੱਚ ਸਾਰਿਆਂ ਪਾਸਿਆਂ ਤੋਂ ਕਤਲੇਆਮ ਹੋਈ, ਗੁਰੂ ਕੇ ਸਿੱਖਾਂ ਨੇ ਵੀ ਖੂਬ ਆਹੂ ਲਾਏ। ਪਰ ਇਹਨਾਂ ਵਿੱਚੋਂ ਬਿਸ਼ੰਬਰ ਦਾਸ ਸੀ ਜਿਹੜਾ, ਉਹ ਤੀਰ ਕਮਾਨ ਦਾ ਬੜਾ ਧਨੀ ਸੀ, ਬਹੁਤ ਧਨੀ ਸੀ। ਉਹਨੇ ਇੱਕੋ ਵਾਰੀ ਇੰਨੇ ਕੁ ਤੀਰਾਂ ਦੀ ਵਾਛੜ ਕੀਤੀ ਪਰ ਇੱਕ ਵਾਰੀ ਸਿੱਖਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਜੱਸਾ ਸਿੰਘ ਆਲੂਵਾਲੀਆ ਅੱਗੇ ਆਇਆ ਤੇ ਉਹਨੇ ਵੀ ਤੀਰ ਅੰਦਾਜ਼ੀ ਦਾ ਚੰਗਾ ਵੱਲ ਸਿੱਖਿਆ ਹੋਇਆ ਸੀ, ਉਹਨੇ ਕੁਝ ਤੀਰ ਚਲਾਏ, ਉਹਨੇ ਜ਼ਖਮ ਵੀ ਹੋਏ, ਪਰ ਉਹਨੇ ਇਸ ਗੱਲ ਤੇ ਕਾਬੂ ਪਾ ਲਿਆ। ਬਿਸ਼ੰਬਰ ਦਾਸ ਨੂੰ ਉਹਨੇ ਅੱਗੇ ਹੋ ਕੇ ਮਾਰ ਦਿੱਤਾ। ਬਿਸ਼ੰਬਰ ਦਾਸ ਮਰਿਆ ਤੇ ਭੂਪ ਚੰਦ ਅੱਗੇ ਆ ਗਿਆ। ਜਦੋਂ ਭੂਪ ਚੰਦ ਦੇ ਉੱਤੇ ਹਮਲੇ ਕੀਤੇ ਤੇ ਭੂਪ ਚੰਦ ਵੀ ਅੱਗੇ ਹੋ ਕੇ ਜੱਸਾ ਸਿੰਘ ਇਸੇ ਆਲੂਵਾਲੀਏ ਦੇ ਸਾਹਮਣੇ ਆ ਗਿਆ। ਉਹਨੇ ਇੱਕ ਤਲਵਾਰ ਦਾ ਭਰਮਾ ਵਾਰ ਕੀਤਾ, ਜੱਸਾ ਸਿੰਘ ਲਾਮੇ ਹੋ ਗਿਆ ਤੇ ਇਹਦੇ ਘੋੜੇ ਦੇ ਉੱਤੇ ਲੱਗਿਆ, ਘੋੜਾ ਸਖਤ ਜ਼ਖਮੀ ਹੋ ਗਿਆ, ਛਾਲ ਮਾਰ ਕੇ ਗੁਰੂ ਕਾ ਸਿੱਖ ਥੱਲੇ ਉਤਰਿਆ। ਤੇ ਉਸੇ ਵੇਲੇ ਇਹਨੇ ਵੀ ਆਪਣੀ ਤੇਗ ਸਾਂਭੀ ਹੋਈ ਸੀ ਤੇ ਇੱਕ ਵਾਰ ਕੀਤਾ, ਉਸ ਭੂਪ ਚੰਦ ਦੇ ਇੱਕ ਬਾਂਹ ਕੱਟੀ ਗਈ ਸੱਜੀ ਤੇ ਨਾਲ ਕੁਝ ਪੇਟ ਵਿੱਚ ਜ਼ਖਮ ਹੋ ਗਿਆ। ਉੱਥੇ ਹੀ ਉਹ ਆਪਣੀ ਜ਼ਿੰਦਗੀ ਦੇ ਸਵਾਸ ਤਿਆਗ ਗਿਆ, ਬਾਕੀ ਫੌਜਾਂ ਕੁਝ ਭੱਜ ਗਈਆਂ ਤੇ ਉਸ ਜਿਹੜੇ ਬਾਕੀ ਸਨ ਉਹਨਾਂ ਵਿੱਚੋਂ ਜਿਹੜੇ ਮੁਖੀਏ ਜਦੋਂ ਮਰ ਜਾਣ ਤੇ ਬਾਕੀ ਦੀ ਕੋਈ ਪਾਇਆ ਨਹੀਂ ਰਹਿ ਜਾਂਦੀ। ਹੁਣ ਦੇਖੋ, ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਉਦਾਹਰਣਾਂ ਨਹੀਂ ਮਿਲਦੀਆਂ। ਜੱਸਾ ਸਿੰਘ ਆਲੂਵਾਲੀਏ ਨੇ ਸਿੱਖਾਂ ਨੂੰ ਭੇਜ ਕੇ ਦੋ ਦੁਸ਼ਾਲੇ ਮੰਗਵਾਏ, ਜੋ ਕੀਮਤੀ ਦੁਸ਼ਾਲੇ ਮੰਗਵਾਏ। ਦੋਨੇ ਕੀਮਤੀ ਦੁਸ਼ਾਲੇ ਮੰਗਵਾ ਕੇ ਉਹਨਾਂ ਦੋਨੇ ਬਿਸ਼ੰਬਰ ਦਾਸ ਅਤੇ ਉਹ ਭੂਪ ਚੰਦ ਦੋਨਾਂ ਦੇ ਉੱਤੇ ਕੱਫਣ ਪਾਏ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ, ਸੂਰਮਿਓ ਤੁਸੀਂ ਆਪਣੀ ਜ਼ਿੰਦਗੀ ਚ ਬੜੀ ਸੂਰਮਤਾਈ ਨਾਲ ਲੜਿਓ ਤੇ ਅਸੀਂ ਤੁਹਾਡੀ ਵਿਦਿਆ ਦੀ ਕਦਰ ਕਰਨੇ ਹੈ। ਸ਼ਾਇਦ ਇਹੋ ਜਿਹੀਆਂ ਉਦਾਹਰਨਾਂ ਦੁਨੀਆਂ ਵਿੱਚੋਂ ਮਿਲਣੀਆਂ ਔਖੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਭਾਈ ਕਨਈਆ ਜੀ ਪਾਣੀ ਪਿਲਾਉਂਦੇ ਰਹੇ ਇਹਨਾਂ ਨਿਰਵੈਰਤਾ ਦਾ ਸਬੂਤ ਦੇਣ ਵਾਸਤੇ, ਹੁਣ ਦੇਖੋ ਜੀ ਵੈਰ ਹੁੰਦੇ ਅਕਸਰ ਤੇ ਵੈਰੀ ਨੂੰ ਉੱਥੇ ਮਾਰਿਆ ਜਾਂਦਾ ਨਾ ਜਿੱਥੇ ਉਹਦਾ ਮੁੜ ਕੇ ਨਾਮ ਇਹਨਾਂ ਲਿਆ ਜਾਵੇ। ਪਰ ਇਹ ਗੁਰੂ ਕੇ ਸਿੱਖ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਦੋਨਾਂ ਦੇ ਉੱਤੇ ਦੁਸ਼ਾਲੇ ਪਾਏ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਸਿੱਖ ਤਬਾਰੀਖ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ, ਇੱਕ ਸਬੂਤ ਦਿੱਤਾ ਭਈ ਜੇ ਸਿੱਖ ਮੂਲ ਮੰਤਰ ਵਿੱਚ ਨਿਰਵੈਰ ਪੜਦਾ ਹੈ ਨਾ, ਤੇ ਸਿੱਖ ਅੰਦਰੋਂ ਨਿਰਵੈਰ ਹੁੰਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਿਖਾ ਦਿੱਤਾ ਜਿਸਦਾ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸਦੇ ਆਖੇ ਕੋਈ ਨਾ ਲੱਗੀ ਨਿਤ ਉਜਾੜੀ ਪੁਕਾਰੇ ਖਲਾ। ਉਹਨੂੰ ਇਸ ਗੱਲ ਦਾ ਪਤਾ ਹੁੰਦਾ ਅੰਮ੍ਰਿਤ ਦਾ ਮਤਲਬ ਪਤਾਸੀਆਂ ਦਾ ਪਾਣੀ ਪੀਣਾ ਨਹੀਂ ਹੈ, ਅੰਮ੍ਰਿਤ ਦਾ ਮਤਲਬ ਸੀ ਜ਼ਿੰਦਗੀ ਦੇ ਅੰਦਰ ਕੁਛ ਪਰਨ ਕਰਕੇ ਜਿਉਣਾ ਤੇ ਆਪਣੇ ਗੁਰੂ ਦੇ ਅਸੂਲਾਂ ਉੱਤੇ ਪਹਿਰਾ ਦੇਣਾ। ਗੱਲ ਅੱਗੇ ਤੋਰਾਂ, 1760 ਦੇ ਵਿੱਚ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ, ਉਹਨੂੰ ਬੜਾ ਗੁੱਸਾ ਸੀ ਇਸ ਗੱਲ ਦਾ, ਅਹਿਮਦ ਸ਼ਾਹ ਅਬਦਾਲੀ 1760 ਵਿੱਚ ਫਿਰ ਦੁਬਾਰੇ ਆਉਣ ਲੱਗਾ। ਇਹ ਪੰਜਵਾਂ ਹਮਲਾ ਦਸ ਨੇ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕੀਤਾ। 1748 ਤੋਂ ਲੈ ਕੇ 1770 ਤੱਕ ਕਰੀਬ 22 ਸਾਲਾਂ ਦਾ ਸਮਾਂ ਬਣਦਾ ਤੇ ਉਹਦੇ ਦਰਮਿਆਨ ਇਹਨੇ 11 ਹਮਲੇ ਕੀਤੇ ਨੇ। ਆਹ ਪੰਜਵਾਂ ਹਮਲਾ ਜਿਹੜੇ ਨਾਲ ਤੁਹਾਡੇ ਸਾਂਝ ਪਾਉਣ ਲੱਗਾ। ਇਸ ਵਾਰੀ ਇਹਨੇ ਵਿਚਾਰ ਬਣਾਈ ਕਿੰਨਾ ਚੰਗਾ ਹੋਵੇ ਜੇ ਮੈਂ ਇਸ ਵਾਰੀ ਸਿੱਖਾਂ ਨਾਲ ਨਾ ਟੱਕਰ ਲਵਾਂ, ਸਿੱਖਾਂ ਨਾਲ ਟੱਕਰ ਨਾ ਲਵਾਂ, ਸਭ ਤੋਂ ਪਹਿਲਾਂ ਮੈਂ ਮਰਾਠਿਆਂ ਨੂੰ ਖਤਮ ਕਰਾਂ, ਕਿਉਂਕਿ ਮਰਾਠਿਆਂ ਨੇ ਹੁਣ ਨਾਲ ਰਲ ਕੇ ਸਿੱਖਾਂ ਦੇ ਅਦੀਨਾ ਬੇਗ ਦੇ ਨਾਲ ਰਲ ਕੇ ਤੇ ਇਹਨਾਂ ਨੇ ਜਿਹੜੀ ਮੇਰੀ ਫੌਜ ਨੂੰ ਤਰਥੱਲੀ ਮਚਾਈ ਹੈ, ਮੈਂ ਉਹਦਾ ਸਬਕ ਸਿਖਾਵਾਂ। ਇੱਕ ਗੱਲ ਹੋਰ ਚੇਤਾ ਰੱਖਿਓ, ਜੇ ਰਾਜਨੀਤਿਕ ਬੰਦਾ ਕਦੇ ਵੀ ਨਹੀਂ ਚਾਹੁੰਦਾ ਮੇਰਾ ਦਬਦਬਾ ਖਤਮ ਹੋਵੇ, ਉਹ ਦਬਦਬਾ ਬਣਾਉਣ ਵਾਸਤੇ ਭਾਵੇਂ ਕਿਤਨਾ ਹੀ ਕਹਿਰ ਕਰਨਾ ਪਵੇ ਉਹ ਕਰ ਦਿੰਦਾ। ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਨਾਦਰ ਸ਼ਾਹ ਦੀ 1739 ਵਿੱਚ ਸਿਰਫ ਇੰਨੀ ਕੁ ਗੱਲ ਫੈਲੀ ਸੀ ਵੀ ਨਾਦਰ ਸ਼ਾਹ ਮਰ ਗਿਆ, ਮਾਰ ਦਿੱਤਾ ਤੇ ਉਹਦੇ ਬੰਦੇ ਕਤਲ ਕਰ ਦਿੱਤੇ ਸੀ, ਉਹਨੇ ਤਲਵਾਰ ਕੱਢ ਕੇ ਬਾਹਰ ਰੱਖ ਲਈ, 1,25,000 1,22,000 ਬੰਦਾ 1-2 ਰਾਤਾਂ ਵਿੱਚ ਕਤਲ ਕਰ ਦਿੱਤਾ ਸੀ ਦਿੱਲੀ ਦੇ ਵਿੱਚ, ਸਿਰਫ ਇਸ ਲਈ ਵੀ ਦਬਦਬਾ ਬਣਿਆ ਰਵੇ, ਕੱਲ ਨਾ ਕੋਈ ਜ਼ਿਕਰ ਕਰੇ ਵੀ ਨਾਦਰ ਸ਼ਾਹ ਮਰ ਗਿਆ। ਇੱਕੋ ਹਮਲਾ ਕੀਤਾ ਸੀ ਉਹਨੇ, ਉਸੇ ਗੱਲ ਵੱਲ ਫਿਰ ਚਲਾਂ। ਹੁਣ ਉਹਦੇ ਮਨ ਵਿੱਚ ਵਿਚਾਰ ਹੈ ਸਭ ਤੋਂ ਪਹਿਲਾਂ ਮੈਂ ਮਰਾਠਿਆਂ ਦੇ ਨਾਲ ਲੋਹਾ ਲਵਾਂ ਤਾਂ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਾਂ। ਹੁਣ 1760 ਵਿੱਚ ਉਹ ਚੱਲਿਆ ਤੇ ਚੱਲਿਆ ਤੇ ਕਾਫੀ ਸਮਾਂ ਉਹ ਇਧਰਲੇ ਪਾਸੇ ਵਿਚਰਦਾ ਰਿਹਾ, ਪਰ ਇਹਦੇ ਦਰਮਿਆਨ ਗੁਰੂ ਕੇ ਸਿੱਖਾਂ ਨਾਲ ਉਹਦਾ ਫਿਰ ਵਾਸਤਾ ਪਿਆ ਤੇ ਉਹਨਾਂ ਨੇ ਜਹਾਨ ਖਾਨ ਨੇ ਆਪਣੀ ਫੌਜ ਅਤੇ ਕੁਝ ਇੱਕ ਬੰਦੇ ਨਾਲ ਲੈ ਕੇ ਉਹਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਚਾਹੇ, ਸਿੱਖਾਂ ਨੇ ਵੀ ਹਮਲਾ ਕੀਤਾ ਤੇ ਇਹਦੇ ਦਰਮਿਆਨ ਜਹਾਨ ਖਾਨ ਦੇ ਨਾਲ ਜਦੋਂ ਟਾਕਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਨਾਲ ਜਦੋਂ ਟਾਕਰਾ ਹੋਇਆ, ਉਦੋਂ ਸਿੱਖਾਂ ਨੇ ਇੱਕ ਬੜੀ ਅਜੀਬ ਢੰਗ ਦੀ ਜੰਗ ਲੜੀ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਜਹਾਨ ਖਾਨ ਨੂੰ ਵੀ ਤੂੰ ਸਿੱਖਾਂ ਦੇ ਮਗਰ ਨਾ ਜਾ, ਇਹ ਹਮਲਾ ਕਰਕੇ ਵਾਪਸ ਆ ਗਏ। ਖਾਸ ਕਰਕੇ ਦੋ ਵੇਲੇ ਹਮਲਾ ਕਰਿਆ ਕਰਦੇ ਸਨ, ਇੱਕ ਜਦੋਂ ਉਹਨਾਂ ਦੀ ਫੌਜ ਤੰਬੂ ਲਾਉਂਦੀ ਹੁੰਦੀ ਸੀ, ਉਲਝੀ ਹੁੰਦੀ ਸੀ, ਜਾਂ ਜਦੋਂ ਸਵੇਰੇ ਤੰਬੂ ਪੁੱਟ ਕੇ ਅਗਲੇ ਕੂਚ ਕਰਨ ਵਾਸਤੇ ਤਿਆਰੀ ਕਰਦੇ, ਦੋ ਵੇਲੇ ਹਮਲਾ ਕਰਦੇ ਸਨ। ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਬਚਾ ਲਈਏ, ਤੇ ਜਹਾਨ ਖਾਨ ਨੂੰ ਰੋਕਣਾ ਚਾਹਿਆ, ਪਰ ਜਹਾਨ ਖਾਨ ਨੂੰ ਆਪਣੀ ਫੌਜਾਂ ਉੱਤੇ ਬੜਾ ਮਾਣ ਸੀ, ਉਹ ਗਿਆ ਤੇ ਸਿੱਖ ਵਾਪਸ ਪਰਤੇ ਨੇ, ਪਿੱਛੇ ਹਟੇ ਨੇ, ਤੇ ਉਹਨਾਂ ਨੇ ਮਗਰ ਆ ਕੇ ਹੱਲਾ ਕਰ ਦਿੱਤਾ। ਹੁਣ ਸਿੱਖਾਂ ਨੇ ਦੋ ਧੜੇ ਬਣਾ ਲਏ, ਦੋ ਟੁਕੜੇ ਬਣਾ ਲਏ ਆਪਣੀ ਫੌਜ ਦੇ, ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਦੂਜੇ ਪਾਸੇ ਜੈ ਸਿੰਘ, ਇੱਕ ਨਈਆ ਮਿਸਲ ਦਾ ਮੁਖੀ ਸੀ, ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਇਹ ਵੀ ਇੱਕ ਪਾਸੇ ਚੜ੍ਹਤ ਸਿੰਘ, ਇੱਕ ਪਾਸੇ ਗੁੱਜਰ ਸਿੰਘ, ਨਾਲ ਉਹਦੇ ਲਹਿਣਾ ਸਿੰਘ, ਇਹ ਇੱਕ ਧੜਾ ਬਣ ਗਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ, ਲਹਿਣਾ ਸਿੰਘ ਤੇ ਨਾਲ ਗੁੱਜਰ ਸਿੰਘ, ਇਹ ਇੱਕ ਜਥਾ ਬਣ ਗਿਆ। ਇੱਕ ਪਾਸੇ ਜੱਸਾ ਸਿੰਘ ਤੇ ਜੈ ਸਿੰਘ, ਇਹ ਇੱਕ ਧੜਾ ਬਣ ਗਿਆ। ਦੋਵੇਂ ਵੱਖੋ ਵੱਖਰੇ ਹੋ ਗਏ। ਹੁਣ ਅਫਗਾਨੀਆਂ ਦੀ ਫੌਜ ਆ ਗਈ, ਦੇਖੋ ਦਿਮਾਗ ਚ ਰੱਖੋ ਆਪਣੀ ਤਸਵੀਰ ਕਿਵੇਂ ਲੜਦੇ ਸਨ ਸਿੱਖ ਜੁਗਤ ਨਾਲ, ਤੇ ਉਹ ਅਫਗਾਨੀਆਂ ਦੀ ਫੌਜ ਆ ਗਈ। ਹੁਣ ਦੋ ਧੜੇ ਨੇ, ਜੇ ਉਹ ਇਧਰਲੇ ਪਾਸੇ ਪੈਂਦੇ ਨੇ ਤਾਂ ਇਹ ਹਮਲਾ ਕਰਕੇ ਉਹਨਾਂ ਨੂੰ ਫਿਰ ਮਾਰ ਦਿੰਦੇ ਨੇ, ਜੇ ਉਹ ਇਹਨਾਂ ਨੂੰ ਛੱਡ ਕੇ ਇਹਨਾਂ ਵੱਲ ਪੈਂਦੇ ਨੇ ਤੇ ਉਹ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੰਦੇ ਨੇ। ਦੋਨੇ ਧੜਿਆਂ ਨੇ ਇਹੋ ਜੇ ਆਹੂ ਲਾਹੇ, ਜਹਾਨ ਖਾਨ ਨੇ ਫਿਰ ਭੱਜ ਕੇ ਜਾਨ ਬਚਾਈ, ਆਖਿਰਕਾਰ ਅਹਿਮਦ ਸ਼ਾਹ ਅਬਦਾਲੀ ਕੋਲ ਜਾ ਕੇ ਖਿਮਾ ਮੰਗੀ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਸਮਾਂ ਬਹੁਤ ਨੇੜੇ ਹੈ, ਇਹ 24 ਅਕਤੂਬਰ ਨੂੰ, ਵਿੱਚੋਂ ਬਿਲਕੁਲ ਸ਼ਾਰਟਕੱਟ ਕਰਨ ਲੱਗਿਆ ਮੈਂ, 24 ਅਕਤੂਬਰ ਨੂੰ ਕੁੰਜਪੁਰੇ ਕਰਨਾਲ ਦੇ ਲਾਗੇ ਇੱਥੇ ਮਰੱਟਿਆਂ ਨੇ ਆ ਕੇ ਕਬਜ਼ਾ ਕਰ ਲਿਆ। ਮਰੱਟਿਆਂ ਦੀ ਫੌਜ ਵੀ ਬੜੀ ਵੱਡੀ ਸੀ, ਕਰੀਬ 2 ਲੱਖ ਦੀ ਫੌਜ ਉਸ ਵੇਲੇ ਲੜਨ ਵਾਸਤੇ ਆ ਰਹੀ ਹੈ। ਤੇ ਅਹਿਮਦ ਸ਼ਾਹ ਅਬਦਾਲੀ ਵੀ ਉੱਥੇ ਪਹੁੰਚ ਗਿਆ। 24 ਅਕਤੂਬਰ ਦੀਆਂ ਫੌਜਾਂ ਪਾਣੀਪਤ ਦੇ ਮੈਦਾਨ ਵਿੱਚ ਪਹੁੰਚੀਆਂ ਹੋਈਆਂ। ਯਾਦ ਰੱਖਿਓ, ਜੇ ਦੋਵੇਂ ਇੱਕ ਦੂਜੇ ਤੇ ਹਮਲਾ ਕਰਨੀਆਂ ਨੇ, ਦੋਵੇਂ ਅਜੇ ਸ਼ਾਂਤ ਨੇ, ਲੜਨ ਵਾਸਤੇ ਆਈਆਂ ਹੋਈਆਂ ਨੇ, ਦੋਨਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਆ ਵੀ ਕਿਵੇਂ ਲੜੀਏ, ਕਿਉਂਕਿ ਦੋਵੇਂ ਵੱਡੀਆਂ ਤਾਕਤਾਂ ਨੇ। ਉਸ ਵੇਲੇ ਲੜਨ ਦੀ ਤਿਆਰੀ ਕਰਦਿਆਂ ਕਰਦਿਆਂ 14 ਜਨਵਰੀ 1765 ਦਾ ਵਕਤ ਆ ਗਿਆ। ਕੁੰਜਪੁਰਾ, ਜੇ ਤੁਹਾਨੂੰ ਨਾ ਭੁੱਲਿਆ ਹੋਵੇ, ਸਿੱਖੀ ਦੀ ਬੜੀ ਸਾਂਝ ਹੈ ਇਹਦੇ ਨਾਲ। ਕੁੰਜਪੁਰੇ ਦਾ ਵਜ਼ੀਰ ਖਾਂ ਸੀ, ਉਹ ਸਰਹੰਦ ਦਾ ਨਵਾਬ ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ, ਇਹ ਇਸੇ ਕਰਨਾਲ ਦੇ ਕੁੰਜਪੁਰੇ ਦਾ ਪਾਪੀ ਹੈ। ਗੱਲ ਵੱਖਰੀ, ਆਪਾਂ ਉਧਰਲੇ ਪਾਸੇ ਚੱਲੀਏ। ਫੌਜਾਂ ਦੇ ਟਾਕਰੇ ਹੋਏ, ਇਹਦੇ ਦਰਮਿਆਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ, ਕਿਉਂਕਿ ਪਹਿਲਾਂ ਲੈ ਕੇ ਤਾਂ ਆਇਆ ਸੀ ਵੀ ਕੁਝ ਸਮਾਂ ਮੇਰੀ ਫੌਜ ਹੈ ਨਾ ਜਿਹੜੀ, ਉਹ ਅਰੈਸਟ ਕਰ ਲੇ, ਆਰਾਮ ਕਰ ਲੇ। ਹੱਥਾਂ ਨਾਲ ਜੰਗ ਲੜੇ ਜਾਂਦੇ ਸਨ, ਜਿਹੜੇ ਸਫ਼ਰ ਵਿੱਚ ਕਰਕੇ ਆਏ ਹੁਣ ਤੇ ਉਹ ਜੰਗ ਲੜਨਾ ਬੜਾ ਔਖਾ ਹੋ ਜਾਂਦਾ ਸੀ। ਉਹਨੇ ਇਹੋ ਜਿਹੇ ਮਾਰੀ 1761 ਦੀ ਇੱਕ ਪਾਣੀਪਤ ਦੀ ਉਹ ਜੰਗ ਹੈ 14 ਜਨਵਰੀ ਦੀ, ਜਿਹੜੀਆਂ ਸੰਸਾਰ ਦੀਆਂ ਜੰਗਾਂ ਵਿੱਚ ਆਪਣੀ ਅਹਿਮ ਅਸਥਾਨ ਰੱਖਦੀ ਹੈ। ਤੇ ਮਰੱਟੇ ਇੰਨੇ ਕੁ ਮਾਰ ਦਿੱਤੇ ਜਾਣ ਲੱਗਿਆ। ਅਹਿਮਦ ਸ਼ਾਹ ਅਬਦਾਲੀ ਇੱਕ ਗੱਲ ਕਹਿੰਦਾ ਸੀ ਭਾਈ, ਜਿਹੜੀ ਕੌਮ ਮਰੱਟਿਆਂ ਦੀ ਆਪਣਾ ਨਾਂ ਰੱਖਦੀ ਸੀ ਨਾ, ਮੈਂ ਉਹਨੂੰ ਇੰਨੀ ਕੁ ਮਾਰ ਚੱਲਿਆ ਭਾਈ, ਹੋ ਸਕਦਾ ਆਉਣ ਵਾਲੇ ਸਮੇਂ ਚ ਮੇਰੇ ਪੜੋਤਰਿਆਂ ਦੇ ਵੇਲੇ ਇਹ ਖੜੀ ਹੋਵੇਗੀ, 3 ਪੀੜ੍ਹੀਆਂ ਇਹ ਜਿਹੜੀ ਕੌਮ ਹੈ ਖੜੀ ਨਹੀਂ ਹੋ ਸਕਦੀ। ਤੇ ਉਸ ਵੇਲੇ ਜਦੋਂ ਜੱਸਾ ਸਿੰਘ ਇਹਨਾਂ ਨੇ ਅਬਦਾਲੀ ਨੇ ਪਹਿਲਾਂ ਵੀ ਸਿੱਖਾਂ ਦੀ ਕਤਲੇਆਮ ਕੀਤੀ ਸੀ, ਉਦੋਂ ਇਹਨੇ ਸਿੱਖਾਂ ਬਾਰੇ ਵੀ ਵਚਨ ਕਿਹਾ ਸੀ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਹੁਣ ਤੇ ਇਸ਼ਾਰਾ ਹੀ ਦੇਣ ਲੱਗਾ। ਉਹਨੇ ਗੱਲ ਕਹੀ ਸੀ ਭਾਈ, ਮਰਾਠਿਆਂ ਦੀ ਫੌਜ ਤੇ ਮੈਂ 3 ਪੀੜ੍ਹੀਆਂ ਬਾਅਦ ਹੋ ਸਕਦਾ ਖੜੀ ਹੋ ਵੀ ਜਾਵੇ, ਪਰ ਸਿੱਖਾਂ ਨੂੰ ਇਵੇਂ ਮਾਰ ਕੇ ਚੱਲਿਆ ਕਦੇ ਵੀ ਨਹੀਂ ਖੜੇ ਹੋਣਗੇ। ਲੇਕਿਨ ਯਾਦ ਰੱਖੋ, ਜੇ ਮਰਾਠੇ ਤਾਂ ਮੁੜ ਕੇ ਲੜ ਨਹੀਂ ਸਕੇ, ਉਹ ਤੇ ਖਤਮ ਹੋ ਗਏ ਸਨ, ਪਰ ਸਿੱਖਾਂ ਨੇ 3 ਮਹੀਨੇ ਨਹੀਂ ਸੀ ਪੈਣ ਦਿੱਤੇ, 3 ਮਹੀਨੇ ਪੂਰੇ ਨਹੀਂ ਸੀ ਪੈਣ ਦਿੱਤੇ, ਅਬਦਾਲੀ ਨੂੰ ਮੁੜ ਘੇਰ ਲਿਆ ਸੀ। ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ, ਹੁਣ ਤੇ ਇਸੇ ਗੱਲ ਨੂੰ ਸਾਂਝਾ ਕਰਨਾ ਚਾਹੁੰਦਾ। 1761 ਦੇ ਵਿੱਚ ਇਹ 2200 ਲੜਕੀਆਂ ਹਿੰਦੁਸਤਾਨ ਦੀਆਂ ਨਾਲ ਲੈ ਕੇ ਤੇ ਕੁਝ ਇੱਕ ਧਨ ਦੌਲਤ ਲੁੱਟ ਕੇ ਵਾਪਸ ਪਰਤ ਰਿਹਾ, ਕੁਝ ਇੱਕ ਗੁਰੂ ਕੇ ਸਿੱਖ ਉਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਾਜ਼ਰ ਹੋਏ ਹੋਏ ਸਨ, ਜੱਸਾ ਸਿੰਘ ਅਲੂਵਾਲੀਆ ਵੀ ਉੱਥੇ ਹੈ, ਤੇ ਉਦੋਂ ਕੁਝ ਇੱਕ ਹਿੰਦੂ ਵੀਰਾਂ ਨੇ ਜਾ ਕੇ ਇਸ ਜੱਸਾ ਸਿੰਘ ਅਲੂਵਾਲੀਏ ਦੇ ਕੋਲ ਬੇਨਤੀ ਕੀਤੀ, ਸੱਜਣਾ ਇਸ ਵੇਲੇ ਅਗਰ ਇਸ ਅਬਦਾਲੀ ਦੇ ਕੋਲੋਂ, ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਅਗਰ ਕੋਈ ਲੜਕੀਆਂ ਨੂੰ ਮੋੜ ਕੇ ਲਿਆ ਸਕਦਾ ਤਾਂ ਇੱਕ ਤੇਰਾ ਘਰ ਹੈ, ਜਦੋਂ ਵੀ ਸਾਨੂੰ ਕਦੇ ਲੋੜ ਪਈ ਹੈ ਅਸੀਂ ਸਿੱਖੀ ਦਾ ਬੂਹਾ ਖੜਕਾਇਆ, ਭਾਵੇਂ ਸਾਨੂੰ ਜਨੇਊ ਉਤਾਰ ਰਿਹਾ ਸੀ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਜਨੇਊ ਰੱਖਿਆ, ਤੇ ਜਦੋਂ ਕਦੇ ਲੜਕੀਆਂ ਨੂੰ ਲੁੱਟ ਕੇ ਲੈ ਕੇ ਜਾਂਦੇ ਨੇ ਉਦੋਂ ਸਿੱਖ ਬਚਾਉਂਦੇ ਨੇ। ਜੇ ਅਹਿਮਦ ਸ਼ਾਹ ਅਬਦਾਲੀ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਸੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਜੇ ਉਸ ਵੇਲੇ ਮਨੂ ਨੇ ਉਦਾਹਰਨ ਕਾਇਮ ਕਰ ਦਿੱਤੀ ਸੀ, ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਤਾਂ ਸਿੱਖਾਂ ਨੇ ਵੀ ਇੱਕ ਉਦਾਹਰਨ ਕਾਇਮ ਕਰ ਦਿੱਤੀ ਸੀ, ਰੰਨ ਗਈ ਬਸਰੇ ਨੂੰ ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ। ਜਦੋਂ ਕੋਈ ਲੜਕੀ ਨੂੰ ਲੈ ਕੇ ਜਾਂਦਾ ਸੀ ਨਾ, ਅਗਰ ਪੰਜਾਬ ਦੀ ਧਰਤੀ ਤੇ ਕੋਈ ਮੋੜਨ ਵਾਲਾ ਸੀ, ਉਹ ਕੱਛ ਤੇ ਡਾਂਗ ਦਾ ਹੀ ਜ਼ਿਕਰ ਕਿਉਂ ਆਇਆ? ਸਮਾਂ ਮੇਰਾ ਖਤਮ ਹੋ ਚੱਲਿਆ, ਮੈਂ 1 ਮਿੰਟ ਲੈ ਕੇ ਸਮਾਪਤੀ ਕਰਨ ਲੱਗਾ। ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ, ਬਾਕੀ ਕਿਉਂ ਨਹੀਂ ਕੁਛ ਕਿਹਾ? ਕਿਉਂਕਿ ਉਹਦਾ ਕਾਰਨ ਸੀ ਵੀ ਤੇਰੀ ਡਾਂਗ ਵੀ ਤਕੜੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਸਕਦੀ ਹੈ, ਤੇ ਸਿੱਖਾਂ ਦੇ ਅਸੀਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਕੇ ਕਿਸੇ ਹੋਰ ਜੁਰਮਾਨੇ ਦੀ ਹੱਥ ਭੇਜਣਾ, ਪਰ ਤੇਰੇ ਕਛਹਿਰੇ ਉੱਤੇ ਵੀ ਸਾਨੂੰ ਮਾਣ ਹੈ, ਤੇਰੀ ਕੱਛ ਉੱਤੇ ਵੀ ਸਾਨੂੰ ਮਾਣ ਹੈ। ਜੇ ਕੋਈ ਉੱਥੋਂ ਸਾਡੀਆਂ ਲੜਕੀਆਂ ਨੂੰ ਛੁਡਾ ਕੇ ਲੈ ਕੇ ਆਏਗਾ ਨਾ, ਜਿਵੇਂ ਪਵਿੱਤਰ ਸਾਡੇ ਘਰਾਂ ਚ ਚੁੱਕੀਆਂ ਨੇ ਸਿੱਖਾਂ, ਤੇਰੇ ਕੋਲ ਭਾਵੇਂ 10 ਦਿਨ ਵੀ ਲੜਕੀਆਂ ਰਹਿ ਲੈਣ ਤੇ ਪਵਿੱਤਰ ਸਾਡੇ ਘਰ ਵਾਪਸ ਆਉਣਗੀਆਂ। ਉਦੋਂ ਇਹ ਉਦਾਹਰਣ ਗੁਰੂ ਕੇ ਸਿੱਖਾਂ ਨੇ ਕਾਇਮ ਕੀਤੀ ਹੋਈ ਸੀ। ਇਸ ਤੋਂ ਅਗਲੀ ਵਿਚਾਰ ਮੈਂ ਸਮੇਂ ਦੀ ਉਲੰਘਣਾ ਨਹੀਂ ਕਰਨੀ ਚਾਹੁੰਦਾ, ਕੱਲ ਰੋਜ਼ ਆਪਾਂ ਸਾਂਝੀ ਕਰਾਂਗੇ। ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਾਹਿਬ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨ, ਭੁੱਲਾ ਚੁੱਕਾ ਨੂੰ ਨਾ ਚਿਤਾਰਨਾ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤੋ ਸ੍ਰੀ ਅਕਾਲ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦਾ ਮਾਣ ਮੱਥਾ ਇਤਿਹਾਸ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਕੋਲ ਸਰਵਣ ਕੀਤਾ। ਸਤਿਗੁਰੂ ਦੀ ਬਹੁਤ ਹੀ ਬਖਸ਼ਿਸ਼ ਹੈ ਇਹਨਾਂ ਤੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਇਹਨਾਂ ਤੋਂ ਸੇਵਾ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ।

जुगो जुग अटल सतगुरु। धन श्री गुरु ग्रंथ साहिब महाराज जी दे पावन पवित्र चरण कमलां विच सबाई मान सतसंगी प्यारियो, करो कृपा अदब सत्कार नाल गुरु फतेह जी सांझ करिए। असीसां देंदे होए आखो जी वाहिगुरु जी का खालसा वाहिगुरु जी की फतेह। सिख इतिहास दे ओ पन्ने जिन्हां दे उत्ते कौम नूं माण होना चाहीदा है, जां जिहड़े दूजे लोक ने ਉਹ ਜਦੋਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਨੇ ਉਹ ਸਿੱਖੀ ਤੋਂ ਕੁਰਬਾਨ ਜਾਂਦੇ ਨੇ। ਉਹਨਾਂ ਪੰਨਿਆਂ ਨੂੰ ਆਪਾਂ ਖੋਲ੍ਹ ਕੇ ਕੁਝ ਦਿਨਾਂ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਮੈਂ ਬਹੁਤ ਇੱਕ ਪੰਛੀ ਦੀ ਝਾਤ ਵਿੱਚੋਂ ਪਾ ਰਿਹਾ, ਇੱਕ ਇੱਕ ਸਾਲ ਦੀ ਕੋਈ ਅਹਿਮ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪਰ ਫਿਰ ਵੀ ਉਹਦਾ ਏਡਾ ਨਵੇਕਲਾ ਸਥਾਨ ਹੈ। ਜੇ ਕਿਤੇ ਪੂਰਨ ਵਿਸਥਾਰ ਨਾਲ ਆਪਾਂ ਸਮੁੱਚੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ, ਸੱਚ ਜਾਣਿਓ ਸਿੱਖ ਸਿੱਖੀ ਤੋਂ ਡੋਲੇਗਾ ਹੀ ਨਹੀਂ, ਬਲਕਿ ਦੂਜੇ ਲੋਕ ਵੀ ਸਿੱਖ ਬਣ ਜਾਣਗੇ। ਅਸੀਂ ਇਹਨਾਂ ਨੂੰ ਬਾਹਰ ਕੱਢਿਆ ਹੀ ਨਹੀਂ ਇਤਿਹਾਸ ਦੇ ਪੰਨਿਆਂ ਨੂੰ। ਆਪਣੀ ਦਿਆਨਤਦਾਰੀ ਤੇ ਫਰਜ਼ ਨੂੰ ਸਮਝਦਿਆਂ ਹੋਇਆਂ ਪਿਛਲੇਰੇ ਦਿਨਾਂ ਤੋਂ ਇਹ ਲੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਕੱਲ ਰੋਜ਼ ਆਪਾਂ ਜਿੱਥੇ ਤੱਕ ਇਤਿਹਾਸ ਨੂੰ ਛੂਹਿਆ, ਉਹ ਸੀ ਵੀ ਹਿੰਦੁਸਤਾਨ ਦੀ ਏਸ਼ੀਆ ਦੀ ਕਵਾਂ ਮੈਂ, ਹਿੰਦੁਸਤਾਨ ਦੀ ਕਿਉਂ, ਜਿਹੜੀ ਸਭ ਤੋਂ ਵੱਡੀ ਤਾਕਤ ਸੀ, ਬਹੁਤ ਵੱਡੀ ਤਾਕਤ ਸੀ, ਵੱਡੀਆਂ ਤਾਕਤਾਂ ਵਿੱਚੋਂ ਇੱਕ ਨਾਮ ਰੱਖਣ ਵਾਲੀ ਤਾਕਤ ਸੀ ਮਰਾਠੇ। ਉਹਨਾਂ ਨਾਲ ਅਹਿਮਦ ਸ਼ਾਹ ਅਬਦਾਲੀ 1761 ਵਿੱਚ 14 ਜਨਵਰੀ, ਇਹ ਪਾਣੀਪਤ ਦੀ ਤੀਜੀ ਲੜਾਈ ਹੈ। ਪਾਣੀਪਤ ਵਿੱਚ 3 ਲੜਾਈਆਂ ਹੋਈਆਂ ਨੇ, ਬਾਕੀਆਂ ਨਾਲ ਆਪਣਾ ਵਾਸਤਾ ਨਹੀਂ, ਮੈਂ ਤਾਂ ਕਰਕੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਇਸ ਲੜਾਈ ਵਿੱਚ ਮਰਾਠੇ ਬਹੁਤ ਬੁਰੀ ਤਰ੍ਹਾਂ ਹਾਰਦੇ ਨੇ। ਰੱਜ ਕੇ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਪਰਤ ਰਿਹਾ। ਸਿੱਖ ਤੇ ਭਾਵੇਂ ਉਹਨੂੰ ਵੈਸੇ ਵੀ ਟੱਕਰਦੇ ਸਨ, ਪਰ ਇਸ ਵਾਰੀ ਇੱਕ ਵੱਖਰਾ ਜਿਹਾ ਕਾਰਨ ਬਣ ਗਿਆ। ਕੁਝ ਇੱਕ ਹਿੰਦੂ ਵੀਰ ਉਹ ਜਾ ਕੇ ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਆਲੂਵਾਲੀਆ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਜਾ ਕੇ ਉਹਨਾਂ ਅੱਗੇ ਰੋਣਾ ਰੋਂਦੇ ਨੇ। ਉਹ ਸਰਦਾਰਾ, ਅਹਿਮਦ ਸ਼ਾਹ ਅਬਦਾਲੀ ਸਾਡਾ ਪੈਸਾ ਲੁੱਟ ਗਿਆ, ਕੋਈ ਗੱਲ ਨਹੀਂ, ਸਾਡਾ ਅਨਾਜ ਲੁੱਟ ਕੇ ਲੈ ਗਿਆ, ਕੋਈ ਗੱਲ ਨਹੀਂ, ਸਾਡੇ ਕੁਝ ਬੰਦਿਆਂ ਨੂੰ ਕਤਲ ਕਰਕੇ ਚਲਾ ਗਿਆ, ਕੋਈ ਗੱਲ ਨਹੀਂ, ਬਰਦਾਸ਼ਤ ਕੀਤਾ ਜਾ ਸਕਦਾ, ਪਰ ਇੱਕ ਦੁੱਖ ਦੀ ਬਾਤ ਹੈ ਭਈ ਉਹ ਸਾਡੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਗਿਆ, ਇਹ ਗੱਲ ਬਰਦਾਸ਼ਤ ਨਹੀਂ ਹੋਣੀ, ਤੇ ਤੂੰ ਕਿਸੇ ਤਰ੍ਹਾਂ ਜੇ ਰੋਕ ਸਕਦਾ ਤੇ ਉਹਨਾਂ ਦੇ ਕੋਲੋਂ ਸਾਡੀਆਂ ਬਹੁ ਬੇਟੀਆਂ ਨੂੰ ਛਡਵਾ ਦੇ। ਬਾਕੀ ਗੱਲਾਂ ਭੁੱਲ ਸਕਦੇ ਹਾਂ, ਲੇਕਿਨ ਇੱਜ਼ਤ, ਧੀਆਂ ਭੈਣਾਂ ਦੀ ਇੱਜ਼ਤ ਨਾਲ, ਇਹਨਾਂ ਨਾਲ ਕਦੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ।

0: ਤੇਰੇ ਉੱਤੇ ਗੁਰੂ ਦੀ ਕਿਰਪਾ ਹੈ। ਇਹ ਖਾਲਸੇ ਦਾ ਸੁਭਾਅ ਰਿਹਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਤ ਸੁਆਮੀ ਸੰਧਾ। ਜਿਹੋ ਜਿਹਾ ਰੱਬ ਦਾ ਸੁਭਾਅ ਹੈ, ਉਹ ਜਿਹਾ ਖਾਲਸੇ ਦਾ ਸੁਭਾਅ ਹੈ। ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ, ਖਾਲਸਾ ਉਹਨੂੰ ਦੁਰਕਾਰ ਦਾ ਨਹੀਂ ਹੈ, ਬਲਕਿ ਆਪਾ ਵਾਰ ਦਿੰਦਾ। ਜਿਵੇਂ ਰੱਬ ਦਾ ਸੁਭਾਅ ਬਖਸ਼ੰਦ, ਉਵੇਂ ਹੀ ਖਾਲਸੇ ਦਾ ਸੁਭਾਅ ਬਖਸ਼ੰਦ। ਇਸ ਲਈ ਉਹਨਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਸੇ ਵੇਲੇ ਫੈਸਲਾ ਕੀਤਾ ਤੇ ਕੁਝ ਇੱਕ ਸਿੱਖਾਂ ਦਾ ਇਕੱਠ ਲੈ ਕੇ ਉਹਨੂੰ ਰਸਤੇ ਵਿੱਚ ਜਾ ਫਿਰ ਘੇਰਿਆ ਤੇ ਉਹਦੇ ਕੋਲੋਂ 2200 ਲੜਕੀਆਂ, ਉਸ ਵੇਲੇ ਹਿੰਦੂ ਧਰਮ ਦੀਆਂ 2200 ਲੜਕੀਆਂ, ਜਿਨ੍ਹਾਂ ਵਿੱਚੋਂ ਇੱਕ ਵੀ ਲੜਕੀ ਸਿੱਖਾਂ ਦੀ ਨਹੀਂ ਹੈ, ਉਹ 2200 ਲੜਕੀਆਂ ਛੁਡਵਾ ਕੇ ਹਿੰਦੂ ਵੀਰਾਂ ਨੇ ਅਤੇ ਸਿੱਖ ਵੀਰਾਂ ਨੇ ਉਦੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਵਧਾਈ ਦਿੱਤੀ। ਕਹਿਣ ਲੱਗੇ, ਸਿੱਖਾਂ, ਕਦੇ ਵਕਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੱਲਾ ਪਕੜਾ ਕੇ ਬੰਦੀ ਛੋੜ ਦਾ ਇਤਿਹਾਸ ਰਚਿਆ ਸੀ ਤੇ ਅੱਜ ਉਸੇ ਤਰ੍ਹਾਂ ਤੂੰ 2200 ਲੜਕੀਆਂ ਨੂੰ ਇਸ ਬੰਦੀ ਵਿੱਚੋਂ ਕੈਦ ਮੁਕਤ ਕਰਵਾ ਕੇ ਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਗੁਰਸਿੱਖ ਉਹੀ ਹੋਣਾ ਚਾਹੀਦਾ ਜਿਹਦੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੋਵੇ। ਤੇਰੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੈ, ਤੇਰੇ ਜੀਵਨ ਵਿੱਚੋਂ ਬਾਕੀ ਗੁਰੂ ਵਾਲੀਆਂ ਨਿਸ਼ਾਨੀਆਂ ਲੱਭਦੀਆਂ ਨੇ। ਜਿਹੋ ਜਿਹਾ ਤੇਰਾ ਸਤਿਗੁਰੂ ਹੈ, ਉਹੋ ਜਿਹਾ ਤੇਰੇ ਜੀਵਨ ਵਿੱਚੋਂ ਕੁਝ ਅੰਸ਼ ਲੱਭਦੇ ਨੇ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸਿੱਖ ਕਿਰਦਾਰ ਪੱਖੋਂ ਤੇ ਸਿੱਖ ਹਥਿਆਰ ਪੱਖੋਂ ਦੋਨਾਂ ਪੱਖਾਂ ਤੋਂ ਮਜ਼ਬੂਤ ਸੀ। ਬਾਕੀ ਲੋਕਾਂ ਦੇ ਕੋਲ, ਵਿਚਾਰਿਆਂ ਕੋਲ ਹਥਿਆਰ ਚਲਾਉਣ ਦੀ ਸਮਰੱਥਾ ਨਹੀਂ ਸੀ। ਜੇ ਚਲਾ ਵੀ ਲੈਂਦੇ ਸਨ ਤਾਂ ਉਹਨਾਂ ਕੋਲੋਂ ਕਿਰਦਾਰ ਪੱਖੋਂ ਹਿਫਾਜ਼ਤ ਨਹੀਂ ਸੀ ਹੁੰਦੀ। ਸਿੱਖ ਦੋਨੇ ਪੱਖੋਂ ਮਜ਼ਬੂਤ ਸੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ 2200 ਲੜਕੀਆਂ ਉਹਨਾਂ ਨੇ ਮੋੜ ਕੇ ਉਹਨਾਂ ਦੇ ਘਰ ਪਹੁੰਚਾਈਆਂ। ਹਾਲਾਂਕਿ ਕਈ ਥਾਵਾਂ ਦੇ ਉੱਤੇ ਮਜ਼ਬੂਰੀ ਵੀ ਬਣੀ, ਕਈ ਥਾਵਾਂ ਉੱਤੇ ਮਜ਼ਬੂਰੀ ਵੀ ਬਣੀ। ਉਹਨਾਂ ਲੋਕਾਂ ਨੇ ਆਪਣੀਆਂ ਹੀ ਧੀਆਂ ਭੈਣਾਂ ਲਈ ਦਰਵਾਜ਼ੇ ਬੰਦ ਕਰ ਲਏ ਸਨ ਵੀ ਤੁਸੀਂ ਪਠਾਣਾ ਦੇ ਨਾਲ ਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਲ ਰਹਿ ਕੇ ਆਇਓ ਤੇ ਸਾਡੇ ਘਰਾਂ ਵਿੱਚ ਹੁਣ ਤੁਹਾਡੀ ਕੋਈ ਥਾਂ ਨਹੀਂ ਹੈ। ਇਹਨਾਂ ਗੁਰੂ ਕੇ ਪਿਆਰਿਆਂ ਨੇ ਜ਼ਬਰਦਸਤੀ ਉਹਨਾਂ ਦੇ ਘਰ ਉਹਨਾਂ ਨੂੰ ਬਚਨ ਆਖਿਆ ਵੀ ਜੇ ਇਹ ਧੀਆਂ ਭੈਣਾਂ ਤਰਸਦੀਆਂ ਹੋਈਆਂ, ਉਹ ਜ਼ਾਲਮ ਚੁੱਕ ਕੇ ਲੈ ਗਿਆ ਤੇ ਅੱਜ ਆਪਣੇ ਮਾਪਿਆਂ ਦੀ ਆਸ ਤੱਕ ਕੇ ਵਾਪਸ ਘਰੇ ਮੁੜੀਆਂ ਨੇ। ਬਾਕੀ ਭਾਵੇਂ ਦਰਵਾਜ਼ੇ ਉਹ ਬੰਦ ਹੋ ਜਾਣ, ਪਰ ਧੀਆਂ ਭੈਣਾਂ ਲਈ ਮਾਪਿਆਂ ਦਾ ਦਰਵਾਜ਼ਾ ਬੰਦ ਨਹੀਂ ਹੋਣਾ ਚਾਹੀਦਾ। ਇਹ ਆਪ ਨਹੀਂ ਗਈਆਂ, ਇਹਨਾਂ ਨੂੰ ਜ਼ਾਲਮ ਲੈ ਕੇ ਗਿਆ ਸੀ। ਜੇ ਉਹ ਬੱਚੀਆਂ ਆਪ ਗਈਆਂ ਹੁੰਦੀਆਂ ਤੇ ਸ਼ਾਇਦ ਮੈਂ ਵੀ ਨਾ ਲੈਣ ਜਾਂਦਾ। ਵਕਤ ਗੁਜ਼ਰਿਆ, ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਇੱਕ ਗੱਲ ਪੱਕੀ ਖਟਕ ਕੇ ਬਣ ਗਈ। ਉਹਨੇ ਇੱਕ ਗੱਲ ਦਾ ਪੱਕਾ ਫੈਸਲਾ ਕਰ ਲਿਆ ਭਈ ਜੇ ਮੈਂ ਮਰਾਠਿਆਂ ਦੀ ਤਾਕਤ ਨਾਲ ਲੜ ਕੇ ਉਹਨਾਂ ਨੂੰ ਬਰਬਾਦ ਕਰ ਚੁੱਕਾ ਹੈ ਤਾਂ ਇੱਕੋ ਇੱਕ ਸਿੱਖ ਨੇ ਹੁਣ ਮੇਰੇ ਰਸਤੇ ਵਿੱਚ। ਅਸਲ ਵਿੱਚ ਦੋਵੇਂ ਤਾਕਤਾਂ ਰਹਿ ਗਈਆਂ ਸਨ, ਹੁਣ ਇੱਕ ਅਹਿਮਦ ਸ਼ਾਹ ਅਬਦਾਲੀ ਤੇ ਦੂਜੇ ਇਹ, ਤੇ ਕਿੰਨਾ ਚੰਗਾ ਹੋਵੇ ਮੈਂ ਇਸ ਵਾਰੀ ਆ ਕੇ ਇਹਨਾਂ ਨੂੰ, ਜਦੋਂ ਹੁਣ ਮੈਂ ਆਵਾਂ ਤੇ ਇਸ ਵਾਰੀ ਆ ਕੇ ਮੈਂ ਪਹਿਲਾਂ ਸਿੱਖਾਂ ਨੂੰ ਬਰਬਾਦ ਕਰਾਂ, ਬਾਕੀ ਹੋਰ ਕੋਈ ਕੰਮ ਨਹੀਂ ਕਰਨਾ। ਅਹਿਮਦ ਸ਼ਾਹ ਅਬਦਾਲੀ ਪੰਜਵੇਂ ਹਮਲੇ ਦੀ ਤਿਆਰੀ ਵਿੱਚ ਹੈ। ਅਚਾਨਕ ਉਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਹੋਇਆ, ਇੱਕ ਸਰਬੱਤ ਖਾਲਸਾ ਹੋਇਆ 1761 ਵਿੱਚ ਹੀ, ਔਰ ਉਸ ਗੁਰਮਤੇ ਵਿੱਚ 27 ਅਕਤੂਬਰ 1761 ਨੂੰ ਇਹ ਗੁਰਮਤਾ ਹੋਇਆ। ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ ਬਾਕੀ ਕੰਮ ਸਾਰੇ ਹੋ ਗਏ, ਲੇਕਿਨ ਹੁਣ ਸਭ ਤੋਂ ਵੱਡਾ ਕੰਮ ਇਹ ਹੈ ਵੀ ਜਿਹੜੇ ਸਿੱਖੀ ਦੇ ਵਿੱਚ ਗਦਾਰ ਲੋਕ ਨੇ ਪਹਿਲਾਂ ਉਹਨਾਂ ਨੂੰ ਸਾਧਿਆ ਜਾਏ। ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ, ਪਰ ਲੇਕਿਨ ਸਪਸ਼ਟ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਆਪਣੇ ਜਿਹੜੀ ਹੁਣ ਖਾੜਕੂਵਾਦ ਦੀ ਲਹਿਰ ਸ਼ੁਰੂ ਹੋਈ ਸੀ, ਇਹ ਬਰਬਾਦ ਕਿਉਂ ਹੋਈ? ਬਰਬਾਦ ਇਸੇ ਲਈ ਹੋਈ ਕਿਉਂਕਿ ਅਸੀਂ ਵੇਖਿਆ ਹੀ ਨਹੀਂ ਵੀ ਗੋਲੀ ਕਿਹਦੇ ਵੱਲ ਸਾਧਣ ਲੱਗੇ ਹਾਂ, ਅਸੀਂ ਵੇਖਿਆ ਹੀ ਨਹੀਂ। ਉਸ ਵੇਲੇ ਦੇ ਸਿੱਖਾਂ ਤੋਂ, ਇਤਿਹਾਸ ਤੋਂ ਅਗਰ ਜਾਂਚ ਸਿੱਖੀ ਹੁੰਦੀ ਨਾ, ਤੇ ਖਿਮਾ ਕਰਿਓ ਜੇ ਅੱਜ ਸਾਡੇ ਨਾਲ ਉਹ ਕੁਝ ਨਾ ਹੁੰਦਾ ਜੋ ਕੁਝ ਹੋਇਆ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਰੀ ਇਤਿਹਾਸ ਦੀ ਸਾਂਝ ਪਾਵਾਂਗਾ, ਤੁਸੀਂ ਖੁਦ ਦੇਖਿਓ ਵੀ ਸਿੱਖ ਕਿਹੋ ਜਿਹੇ ਸਨ। ਉਸ ਵੇਲੇ ਉਹਨੇ ਫੈਸਲਾ ਕੀਤਾ ਵੀ ਗਦਾਰਾਂ ਨੂੰ ਸਾਧੀਏ, ਇਹਨਾਂ ਨੂੰ ਸੋਧੀਏ। ਸਭ ਤੋਂ ਵੱਡੇ ਦੋ ਤਿੰਨ ਗਦਾਰ ਸਨ, ਇੱਕ ਰਾਮਾ ਰੰਧਾਵਾ, ਜਦੋਂ ਛੋਟਾ ਘੱਲੂ ਘਾਰਾ ਹੋਇਆ ਇਹ ਪਾਪੀ ਨੇ ਵੀ ਸਾਥ ਦਿੱਤਾ ਉਹਨਾਂ ਦਾ 1746 ਵਿੱਚ ਜਦੋਂ ਛੋਟਾ ਘੱਲੂ ਘਾਰਾ ਹੋਇਆ, ਇਹਨੇ ਬੜਾ ਸਤਾਇਆ। ਦੂਜੀ ਵਾਰੀ ਹੁਣ ਇੱਕ ਆਕਲ ਦਾਸ ਤੇ ਇੱਕ ਹਰ ਭਗਤ ਨਿਰੰਜਨੀਆ, ਇਹ ਦੋਵੇਂ ਜਣੇ ਭਾਈ ਹੰਧਾਲ ਦੇ ਪਰਿਵਾਰ ਵਿੱਚੋਂ ਨੇ। ਇਹਨਾਂ ਪਾਪੀਆਂ ਨੇ ਵੀ ਬੜੇ ਪਾਪ ਕਮਾਏ ਨੇ। ਸਭ ਤੋਂ ਪਹਿਲਾਂ ਜਿਹੜਾ ਹਿਟ ਲਿਸਟ ਵਿੱਚ ਉੱਤੇ ਨਾ ਆਇਆ ਉਹ ਆਕਲ ਦਾਸ ਦਾ ਆਇਆ ਸੀ, ਜੰਡਿਆਲੇ ਦਾ। ਜੰਡਿਆਲਾ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਤੋਂ ਜਾਂਦਿਆਂ 20 ਕਿਲੋਮੀਟਰ ਪਹਿਲਾਂ ਹੈ ਰੋਡ ਦੇ ਉੱਤੇ। ਕਦੇ ਵਕਤ ਮਿਲਿਆ ਜ਼ਰੂਰ ਜਾ ਕੇ ਆਇਓ। ਤੇ ਉਸ ਜੰਡਿਆਲੇ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਤੇ ਉੱਥੇ ਆ ਕੇ ਉਹਨੂੰ ਘੇਰਾ ਪਾ ਲਿਆ। ਹੁਣ ਇੱਥੇ ਆ ਕੇ ਘੇਰਾ ਪਾਇਆ, ਅਕਲ ਦਾਸ ਤੇ ਹਈ ਟਾਊਟ ਸੀ, ਉਹ ਤੇ ਹਈ ਗਦਾਰ ਸੀ, ਉਹਨੂੰ ਕੀ ਕਿਸ ਗੱਲ ਦਾ ਵਾਸਤਾ ਸੀ। ਉਹਨੇ ਉਸੇ ਵੇਲੇ ਸੁਨੇਹਾ ਭੇਜਿਆ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਰੋਹਤਾਸ ਦੇ ਕਿਲੇ ਕੋਲ, ਰੋਹਤਾਸ ਦੇ ਕਿਲੇ ਦਾ ਬੜਾ ਸੰਬੰਧ ਹੈ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਅੱਗੇ ਜਾ ਕੇ ਵਿਚਾਰਾਂਗੇ। ਰੋਹਤਾਸ ਦੇ ਵਿੱਚ ਆਇਆ ਹੋਇਆ ਸੀ, ਉੱਥੇ ਪਹੁੰਚ ਗਿਆ ਸੀ। ਅਕਲ ਦਾਸ ਨੇ ਆਪਣਾ ਬੰਦਾ ਭੇਜਿਆ ਭਾਈ ਤੂੰ ਕਿਸੇ ਤਰ੍ਹਾਂ ਮੈਨੂੰ ਬਚਾ, ਤੇਰੀ ਖਾਤਰ ਦੇਖ ਮੈਂ ਆਪਣਾ ਦੀਨ ਮਾਨ ਸਭ ਕੁਝ ਬਰਬਾਦ ਕਰਕੇ ਇਹਨਾਂ ਸਿੱਖਾਂ ਦੇ ਨਾਲ ਗਦਾਰੀ ਕਰਦਾ ਆ ਰਿਹਾ। ਤੇ ਉਸੇ ਵੇਲੇ ਇਹਨੂੰ ਪਤਾ ਲੱਗਿਆ, ਇਹਦੇ ਮਨ ਵਿੱਚ ਪਹਿਲੀ ਖਟਕਦੀ ਸੀ ਗੱਲ, ਇਹਨੇ ਮਨ ਵਿੱਚ ਵਿਚਾਰ ਬਣਾ ਕੇ ਜਲਦੀ ਦੇ ਨਾਲ ਉਸ ਜੰਡਿਆਲੇ ਦੀ ਧਰਤੀ ਦੇ ਨੇੜੇ ਪਹੁੰਚਿਆ। ਉਧਰਲੇ ਪਾਸੇ ਹਰ ਭਗਤ ਨਿਰੰਜਨੀਆ ਤੇ ਇਹ ਵੀ ਉਧਰ ਇਹਨੇ ਜਾ ਕੇ ਸੂਹ ਦੇ ਦਿੱਤੀ। ਤੇ ਇਧਰਲੇ ਪਾਸੇ ਗੁਰੂ ਕੇ ਸਿੱਖਾਂ ਨੂੰ ਵੀ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਅਹਿਮਦ ਸ਼ਾਹ ਅਬਦਾਲੀ ਐਤਕੀ ਸਿੱਖਾਂ ਨਾਲ ਟੱਕਰ ਲੈਣ ਵਾਸਤੇ ਸਿੱਧਾ ਇੱਥੇ ਜੰਡਿਆਲੇ ਆ ਰਿਹਾ। ਇਹਨਾਂ ਵਿਚਾਰਿਆਂ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ, ਇੱਕੋ ਇੱਕ ਸਾਧਨ ਹੁੰਦਾ ਸੀ ਵੀ ਜੇ ਇਹੋ ਜਿਹਾ ਚਾਰਾ ਨਾ ਚੱਲੇ ਤਾਂ ਵਿਚਾਰੇ ਭੱਜ ਕੇ ਜੰਗਲੀ ਜਾ ਵੜਦੇ ਸਨ। ਇਹਨਾਂ ਨੇ ਉੱਥੋਂ ਭੱਜੇ, ਉੱਥੇ ਛੱਡ ਕੇ ਸਾਰਾ ਕੁਝ, ਤੇ ਇਹ ਉੱਥੋਂ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ, ਮੈਂ ਕਵਾਂ ਸਪਸ਼ਟ ਸ਼ਬਦਾਂ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ ਆ ਗਏ। ਇੱਥੇ ਦੋ ਪਿੰਡ ਨੇ, ਦੂਰ ਦੂਰ ਨੇ ਭਾਵੇਂ, ਪਰ ਇਕੱਠੇ ਬੋਲੇ ਜਾਂਦੇ ਨੇ, ਕੁੱਪ ਰਹੀੜਾ। ਇਹ ਉਸ ਇਲਾਕੇ ਵਿੱਚ ਆ ਗਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮ ਸ਼ਬਦਾਲੀ ਐਤਕੀ ਸਾਡੇ ਨਾਲ ਟੱਕਰ ਲਏਗਾ, ਹੋਰ ਕੋਈ ਟੱਕਰ ਲੈਣ ਵਾਲਾ ਹੈ ਨਹੀਂ। ਤੇ ਉਸ ਵੇਲੇ ਉਹਨਾਂ ਨੇ ਜਿੰਨੇ ਕੁ ਵੀ ਆਪਣੇ ਪਰਿਵਾਰ ਸਨ, ਜਿੰਨਾ ਕੁ ਵੀ ਆਪਣੀ ਕੌਮ ਦਾ ਸਰਮਾਇਆ ਸੀ, ਸਾਰੇ ਦਾ ਸਾਰਾ ਬੱਚਿਆਂ ਸਮੇਤ, ਘਰ ਪਰਿਵਾਰਾਂ ਸਮੇਤ, ਬੱਚੇ ਬੁੱਢੇ ਸਭ ਨੂੰ ਲੈ ਕੇ ਉਸ ਜੰਗਲ ਵਿੱਚ ਚਲੇ ਗਏ। ਤੇ ਜੰਗਲ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ ਰਹੇ ਨੇ। ਇਧਰਲੇ ਪਾਸੇ ਜਿਉਂ ਅਬਦਾਲੀ ਨੂੰ ਪਤਾ ਲੱਗਿਆ ਵੀ ਜੰਡਿਆਲੇ ਦੇ ਵਿੱਚੋਂ ਵੀ ਉਹ ਤੇ ਇਧਰਲੇ ਪਾਸੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਨੇ, ਮਲੇਰਕੋਟਲੇ ਵਾਲੀ ਸਾਈਡ ਚਲੇ ਗਏ ਨੇ, ਇਹ ਗਦਾਰੀ ਕੀਤੀ ਹਰ ਭਗਤ ਨਿਰੰਜਨੀਏ ਨੇ, ਉਹਨੇ ਦੱਸਿਆ। ਤੇ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾ ਉਹ ਬਹੁਤ ਤੇਜ਼, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਜ਼ਿਕਰ ਕੀਤਾ ਵੀ 36 ਘੰਟੇ ਉਹਨੇ ਆਪਣੀ ਫੌਜ ਨੂੰ ਆਰਾਮ ਨਹੀਂ ਕਰਨ ਦਿੱਤਾ ਤੇ ਬਹੁਤਾ ਸਮਾਂ ਤੋੜ ਕੇ ਉੱਥੇ ਪਹੁੰਚ ਗਿਆ। ਉਧਰ ਗੁਰੂ ਕੇ ਸਿੱਖਾਂ ਨੂੰ ਇਹ ਆਸ ਸੀ ਵੀ ਜਿਵੇਂ ਫੌਜ ਨੇ ਤੁਰ ਕੇ ਆਉਣਾ ਇਵੇਂ ਘੱਟ ਤੋਂ ਘੱਟ 10 ਦਿਨ ਲੱਗ ਜਾਣਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ 2 ਦਿਨਾਂ ਚ ਇੱਥੇ ਫੌਜ ਪਹੁੰਚ ਜਾਏਗੀ, ਉਹ ਇਸ ਅਬੇਸਲੇ ਹੋਈ ਬੈਠੇ ਸਨ, ਹਜੇ ਆਪਣੇ ਆਸਣ ਹੀ ਲਾ ਰਹੇ ਸਨ। ਜਦੋਂ ਜਾ ਕੇ ਇਹਨਾਂ ਪਾਪੀਆਂ ਨੇ ਉਸ ਵੇਲੇ ਉਸ ਕੁੱਪਰ ਹੀੜੇ ਦੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਜਦੋਂ ਹੁਣ ਚਾਰੇ ਪਾਸਿਆਂ ਤੋਂ ਇਵੇਂ ਘੇਰਿਆ, ਇਹਦੇ ਦਰਮਿਆਨ ਯਾਦ ਰੱਖਿਓ ਜੇ ਉਸ ਵੇਲੇ ਪਾਪੀ ਨੇ ਇੱਕ ਕੋਸ਼ਿਸ਼ ਕੀਤੀ ਆਪਣੀ ਫੌਜ ਨੂੰ ਚਾਰੇ ਪਾਸਿਆਂ ਤੋਂ ਲਾ ਕੇ ਇਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਹੋਇਆ ਉਦੋਂ ਗੁਰੂ ਕੇ ਸਿੱਖ ਇਹਨੇ ਸੰਭਲ ਨਾ ਸਕੇ। ਇੱਕ ਦੋ ਗੱਲਾਂ ਮੈਂ ਵਿੱਚੋਂ ਛੱਡ ਗਿਆ, ਮੈਨੂੰ ਮਾਫ ਕਰਨਾ, ਮੈਂ ਪਹਿਲਾਂ ਉਹ ਸਾਂਝੀਆਂ ਕਰਾਂ ਤਾਂ ਕਿ ਇਹਦੇ ਨਾਲ ਫਿਰ ਸਾਂਝ ਹੈ ਉਸ ਗੱਲਾਂ ਦੀ, ਫਿਰ ਇਹ ਸਮਝ ਤਾਂ ਲੱਗਣੀ ਹੈ। ਜਦੋਂ ਚਲੇ ਗਏ ਸਨ ਅਹਿਮਦ ਸ਼ਾਹ ਬਦਾਲੀ 1761 ਵਿਚ ਚਲਾ ਗਿਆ ਤੇ ਸਿੱਖਾਂ ਨੇ ਉਹਨਾਂ ਦੀਆਂ ਲੜਕੀਆਂ ਛੁਡਵਾ ਲਈਆਂ। ਤਾਂ ਇਹਦੇ ਦਰਮਿਆਨ ਤਿੰਨ ਕੁ ਘਟਨਾਵਾਂ ਹੋਰ ਹੋਈਆਂ ਨੇ ਵਿੱਚੋਂ, ਮੈਨੂੰ ਵਿਸਰ ਗਿਆ ਸੀ। ਸਭ ਤੋਂ ਪਹਿਲੀ ਘਟਨਾ ਇਹ ਹੋਈ, ਇੱਕ ਜੈਨ ਖਾਨ ਸੀ, ਜੈਨ ਖਾਨ ਨੇ ਉਪਰਾਲਾ ਕੀਤਾ ਸਿੱਖਾਂ ਨੂੰ ਆ ਕੇ ਚੜ੍ਹਤ ਸਿੰਘ ਦੇ ਨਾਲ ਇਹਨੇ ਝਨਾ ਦੇ ਕਿਨਾਰੇ ਇੱਕ ਟੱਕਰ ਲਈ, ਟੱਕਰ ਤੇ ਲੈ ਬੈਠਾ। ਸਿੱਖਾਂ ਦੇ ਨਾਲ ਹਮੇਸ਼ਾ ਇਹਨਾਂ ਨੂੰ ਭੁਲੇਖਾ ਰਿਹਾ ਵੀ ਥੋੜੇ ਨੇ, ਤੇ ਜਦੋਂ ਇਹਨੇ ਟੱਕਰ ਲਈ ਤੇ ਸਿੱਖਾਂ ਨੇ ਉਹ ਆਹੂ ਲਾਹੇ, ਇਹ ਭੱਜ ਕੇ ਜਾ ਕੇ ਸਿਆਲਕੋਟ ਦੇ ਕਿਲੇ ਵਿੱਚ ਲੁਕ ਗਿਆ, ਉੱਥੇ ਲੁਕਿਆ ਤੇ ਉੱਥੇ ਸਿੱਖਾਂ ਨੇ ਜਾ ਕੇ ਘੇਰਾ ਪਾ ਲਿਆ। ਇਹ ਗੱਲ ਚੇਤਾ ਰੱਖਿਓ, ਮੈਂ ਵਾਰ ਵਾਰ ਬੇਨਤੀ ਕਰਾਂ, ਸਿੱਖ ਕਿਸੇ ਨੂੰ ਨਜਾਇਜ਼ ਨਹੀਂ ਸਨ ਮਾਰਦੇ। ਜਦੋਂ ਉੱਥੇ ਕੇਲੇ ਨੂੰ ਘੇਰਾ ਪਾ ਲਿਆ ਤੇ ਹੁਣ ਬਾਹਰੋਂ ਅਨਪੜ ਪ੍ਰਸ਼ਾਦਾ ਪਾਣੀ ਜਾਣਾ ਖਤਮ ਹੋ ਗਿਆ ਤੇ ਇਹ ਅੰਦਰ ਫੌਜ ਜਿਹੜੀ ਸੀ ਉਹ ਭੁੱਖੀ ਕੁਰਲਾਉਣ ਲੱਗ ਪਈ। ਉਦੋਂ ਇਹ ਜੈਨ ਖਾਨ ਆਪ ਖੁਦ ਇੱਕ ਮੰਗਤੇ ਦੇ ਲਿਬਾਸ ਵਿੱਚ ਉੱਥੋਂ ਭਿਖਾਰੀ ਬਣ ਕੇ ਨਿਕਲ ਗਿਆ, ਫੌਜ ਦੇ ਵਿੱਚੋਂ ਤਾਂ ਨਿਕਲ ਗਿਆ ਇਹ ਆਪ, ਤੇ ਪਿੱਛੇ ਫੌਜ ਰਹਿ ਗਈ, ਉਹਨਾਂ ਨੇ ਹੱਥ ਖੜੇ ਕਰੇ ਬਾਹਰ ਆਏ। ਤੇ ਯਾਦ ਰੱਖਿਓ, ਜੇ ਸਿੱਖਾਂ ਨੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਜਿਹੜੀ ਗੱਲ ਦੱਸਣ ਲੱਗਾ ਸਾਂ, ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਸਾਰਿਆਂ ਦੇ ਸਾਰੇ ਮਾਫ ਕਰ ਦਿੱਤੇ। ਔਰ ਉਹਨਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਸੱਜਣੋ ਅਸੀਂ ਕੋਈ ਕਾਤਲ ਨਹੀਂ ਹੈ, ਸਾਡਾ ਕੋਈ ਸ਼ੌਕ ਨਹੀਂ ਹੈ ਖੂਨ ਵਹਾਉਣਾ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕਿਸੇ ਨੂੰ ਦੁੱਖ ਦੇ ਕੇ ਰਾਜੀ ਨਹੀਂ ਹੈ। ਪਰ ਜਿਹੜੇ ਬੰਦੇ ਖੁਦ ਹੀ ਇਨਸਾਨੀਅਤ ਦੇ ਦੁਸ਼ਮਣ ਨੇ, ਉਹਨਾਂ ਨਾਲ ਖਾਲਸੇ ਨੂੰ ਟਕਰਾਉਣ ਵਾਸਤੇ ਮੇਰੇ ਸਤਿਗੁਰੂ ਨੇ ਇੱਕ ਦਾਤ ਬਖਸ਼ਿਸ਼ ਕੀਤੀ ਹੋਈ ਹੈ, ਜਿੰਨਾ ਚਿਰ ਕੋਈ ਜ਼ੁਲਮ ਕਰਦਾ ਰਹੇਗਾ ਉਹਨਾਂ ਚਿਰ ਖਾਲਸਾ ਆਪਣੇ ਅਕੀਦੇ ਤੋਂ ਲਾਂਭੇ ਨਹੀਂ ਹੋਵੇਗਾ। ਇੱਕ ਛੋਟੀ ਜਿਹੀ ਘਟਨਾ ਵਿੱਚੋਂ ਹੋਰ ਕਹਿਣੀ ਹੈ, ਸਿਰਫ ਉਦਾਹਰਣ ਦੇ ਤੌਰ ਤੇ। ਮੈਂ ਹੈਰਾਨ ਹੁੰਦਾ ਕਈ ਵਾਰੀ, ਸਤਿਗੁਰੂ ਤੇਰੇ ਦਰ ਤੇ ਕਿੰਨੀਆਂ ਕੁ ਰਹਿਮਤਾਂ ਮਿਲਦੀਆਂ ਨੇ। ਜਦੋਂ ਦੋ ਨਿੱਕੇ ਸਾਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਵਿੱਚੋਂ ਲੈ ਕੇ ਗਏ ਸਨ ਜ਼ਾਲਮ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਦੱਸੋ ਕੀ ਹੈ। ਪਿਤਾ ਤੁਹਾਡਾ ਅਸੀਂ ਖਤਮ ਕਰ ਦਿੱਤਾ, ਮਾਂ ਤੁਹਾਡੀਆਂ ਅਸੀਂ ਖਤਮ ਕਰ ਦਿੱਤੀਆਂ, ਭਰਾ ਤੁਹਾਡੇ ਅਸੀਂ ਖਤਮ ਕਰ ਦਿੱਤੇ, ਸਿੱਖ ਤੁਹਾਡੇ ਅਸੀਂ ਖਤਮ ਕਰ ਦਿੱਤੇ, ਘਰ ਤੁਹਾਡਾ ਉਜਾੜ ਦਿੱਤਾ ਤੇ ਦਾਦਾ ਤੁਹਾਡਾ ਪਹਿਲਾਂ ਖਤਮ ਕਰ ਦਿੱਤਾ, ਤੁਹਾਡਾ ਇੱਕ ਵੀ ਆਸਰਾ ਨਹੀਂ। ਅਗਰ ਆਸਰਾ ਹੈ ਤੇ ਕੇਵਲ ਤੇ ਕੇਵਲ ਇੱਕ ਦਾਦੀ ਮਾਂ ਹੈ, ਉਹਨੂੰ ਅਸੀਂ ਠੰਡੇ ਬੁਰਜ ਵਿੱਚ ਰੱਖਿਆ ਹੋਇਆ, ਜੇ ਅਸੀਂ ਕੱਲ ਤੁਹਾਨੂੰ ਛੱਡ ਦਿੰਦੇ ਤੁਸੀਂ ਕੀ ਕਰੋਗੇ। ਹੁਣ ਦੇਖੋ, ਜੇ ਬੱਚੇ ਹੁੰਦੇ, ਜੇ ਕੱਲ ਕਹਾਣੀ ਨਿੱਕੀ ਜੀ ਹੁੰਦੀ ਤੇ ਅਕੀਦਾ ਬਦਲ ਲੈਂਦੇ, ਉਸ ਵੇਲੇ ਕਹਿ ਦਿੰਦੇ, ਵਕਤ ਨਾਲ ਕਹਿ ਦਿੰਦੇ, ਉਹਨੇ ਕਹਿੰਦੇ ਵਜ਼ੀਰ ਖਾਨ ਨੇ ਨਾਲ ਫਿਰਨਾ ਸੀ, ਉਹਨੂੰ ਕਹਿ ਦਿੰਦੇ ਵੀ ਸੱਜਣਾ ਕੋਈ ਗੱਲ ਨਹੀਂ ਸੋਚਾਂਗੇ, ਜਾਂ ਤੁਸੀਂ ਸਾਨੂੰ ਛੱਡ ਦਿਓ, ਅਸੀਂ ਜੰਗਲਾਂ ਵਿੱਚ ਜਾ ਕੇ ਆਪਣੇ ਘਰ ਬਾਰ ਵਸਾਵਾਂਗੇ, ਆਪਣੀ ਸੁੱਖ ਦੀ ਰੋਟੀ ਖਾਵਾਂਗੇ ਵੱਡੇ ਹੋ ਕੇ। ਕੋਈ ਇਹੋ ਜਿਹਾ ਬੱਚਾ ਨਹੀਂ ਆਖਿਆ, ਉਹਨੇ ਆਖਿਆ ਵੀ ਦੋ ਹੀ ਕੰਮ ਹੋਣਗੇ। ਕਹਿਣ ਲੱਗੇ ਕੀ? ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਉੱਥੋਂ ਕੋਸ਼ਿਸ਼ ਕਰਾਂਗੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਸਿੱਖ ਬਣਾਵਾਂਗੇ, ਸਿੱਖ ਫੌਜਾਂ ਬਣਾਵਾਂਗੇ, ਫਿਰ ਵਕਤ ਆਏਗਾ, ਫਿਰ ਅਸੀਂ ਹਥਿਆਰ ਚੁੱਕਾਂਗੇ, ਜਾਂ ਤੇ ਜਦੋਂ ਤੱਕ ਤੁਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਜਦੋਂ ਤੱਕ ਅਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਤੀਜਾ ਪੱਖ ਹੈ, ਜਦੋਂ ਤੱਕ ਤੁਸੀਂ ਜ਼ੁਲਮ ਕਰਨ ਤੋਂ ਨਹੀਂ ਹਟ ਜਾਂਦੇ ਉਦੋਂ ਤੱਕ ਸੱਜਣਾ ਤੁਹਾਡੇ ਨਾਲ ਟਕਰਾਉਂਦੇ ਰਹਾਂਗੇ। ਇਹ ਸਿੱਖਾਂ ਦੇ ਸਰੀਰ ਬਦਲ ਸਕਦੇ ਨੇ ਪਰ ਸਿੱਖਾਂ ਦਾ ਅਕੀਦਾ ਨਹੀਂ ਬਦਲੇਗਾ। ਉਹੀ ਗੱਲ ਅੱਜ ਗੁਰੂ ਕੇ ਸਿੱਖਾਂ ਨੇ ਬਿਲਕੁਲ ਪ੍ਰਗਟ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਸਾਡੇ ਘਰ ਵਿੱਚ ਇੱਕ ਗੱਲ ਚੇਤਾ ਰੱਖੀ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕੋਈ ਖੂਨ ਦੀਆਂ ਹੋਲੀਆਂ ਖੇਡੀਆਂ ਪਸੰਦ ਨਹੀਂ ਕਰਦੇ, ਅਸੀਂ ਕਿਸੇ ਨੂੰ ਨਜਾਇਜ਼ ਮਾਰਨਾ ਪਸੰਦ ਨਹੀਂ ਕਰਦੇ, ਸਾਨੂੰ ਤੇ ਗੁਰੂ ਨੇ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਪੀ ਕੇ ਅਸੀਂ ਕਿਸੇ ਨਾਲ ਅੰਮ੍ਰਿਤ ਵਰਗਾ ਹੀ ਵਰਤਾਓ ਕਰਨਾ ਚਾਹੁੰਦੇ ਹਾਂ। ਪਰ ਲੇਕਿਨ ਜਦੋਂ ਕੋਈ ਜ਼ਾਲਮ ਸਮਝੇ ਹੀ ਨਾ ਤੇ ਸਾਨੂੰ ਤੇਗ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਆਉਣਾ ਪੈਂਦਾ, ਉਸੇ ਵੇਲੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਸਿੱਖਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ, ਉਹਨਾਂ ਫੌਜੀਆਂ ਵਿੱਚੋਂ ਇੱਕ ਵੀ ਬੰਦਾ ਨਜਾਇਜ਼ ਕਤਲ ਨਹੀਂ ਕੀਤਾ। ਫਿਰ ਵਕਤ ਆਇਆ ਜਦੋਂ ਇੱਕ ਵਾਰੀ ਫਿਰ ਦੁਬਾਰੇ ਸਿੱਖਾਂ ਨਾਲ ਟੱਕਰ ਹੋਈ। ਇਹ ਜਿਹੜਾ ਮੁਖੀਆ ਹੈ ਜੁਬੈਦ ਖਾਂ ਇਹਦਾ ਨਾਂ ਹੈ, ਤੇ ਇਹਨੇ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਦੁਬਾਰੇ ਟੱਕਰ ਲੈਣ ਦੀ, ਪਰ ਇਹ ਵੀ ਭੱਜ ਕੇ ਆਖਿਰਕਾਰ ਲਾਹੌਰ ਦੇ ਕਿਲੇ ਵਿੱਚ ਚਲਾ ਗਿਆ। ਲਾਹੌਰ ਦੇ ਵਿੱਚ ਗਿਆ ਤੇ ਲਾਹੌਰ ਦੇ ਵਿੱਚ ਜਾ ਕੇ ਸਿੱਖਾਂ ਨੇ ਫਿਰ ਦੁਬਾਰੇ ਇਹਨੂੰ ਛੁਡਵਾਇਆ, ਤੇ ਇਹ ਵੀ ਉਸ ਵੇਲੇ ਬਾਕੀ ਬੰਦਿਆਂ ਦੇ ਵਿੱਚੋਂ ਤਾਂ ਸਾਰੇ ਕੁਝ ਦਿਨ ਕਿਲਾ ਬੰਦ ਰਿਹਾ ਤੇ ਪ੍ਰਸ਼ਾਦੇ ਪਾਣੀ ਦੀ ਇੱਥੇ ਵੀ ਮੁਸ਼ਕਿਲ ਬਣੀ। ਸਿੱਖਾਂ ਨੇ ਕਿਲਾ ਪਾ ਕੇ ਰੱਖਿਆ, ਲਾਹੌਰ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ। ਉਦੋਂ ਪੁਰਾਣੇ ਸਮੇਂ ਅੰਦਰ ਜਿਹੜੇ ਵੱਡੇ ਸ਼ਹਿਰ ਹੁੰਦੇ ਸਨ ਉਹਨਾਂ ਦੇ ਦਰਵਾਜ਼ੇ ਲੱਗੇ ਹੁੰਦੇ ਸਨ ਵੱਡੀਆਂ, ਤੇ ਜਦੋਂ ਕੁਝ ਦਿਨ ਗੁਜ਼ਰੇ ਉਦੋਂ ਲੋਕਾਂ ਨੇ ਆ ਕੇ ਆਪੇ ਹੀ ਸਰਹੰਦ ਦੇ ਦਰਵਾਜ਼ੇ ਖੋਲ ਦਿੱਤੇ ਵੀ ਸਿੱਖ ਕਾਤਲ ਨਹੀਂ ਹੈ, ਸਾਨੂੰ ਕਤਲ ਨਹੀਂ ਕਰਨਗੇ, ਸਾਨੂੰ ਪੂਰਾ ਭਰੋਸਾ ਹੈ। ਉਦੋਂ ਸਿੱਖ ਫਿਰ ਦੁਬਾਰੇ ਲਾਹੌਰ ਵਿੱਚ ਗਏ। ਜਦੋਂ ਲਾਹੌਰ ਵਿੱਚ ਗਏ ਉਦੋਂ ਵੀ ਗੁਰੂ ਕੇ ਸਿੱਖਾਂ ਨੇ ਯਾਦ ਰੱਖਿਓ ਜੇ ਇੱਕ ਨਵੀਂ ਪਿਰਤ ਪਾਈ। ਉਦੋਂ ਵੀ ਕੇਵਲ ਤੇ ਕੇਵਲ ਉਹ ਜਾਲਮ ਹੀ ਜ਼ੁਬੈਦ ਖਾਂ ਮਾਰਿਆ ਗਿਆ, ਬਾਕੀ ਸਭ ਲੋਕਾਂ ਨੂੰ ਉਹਦੇ ਲਾਹੌਰ ਦੇ ਵਿੱਚੋਂ ਕਿਸੇ ਇੱਕ ਨਾਲ ਵੀ ਮਾਰਾ ਵਿਹਾਰ ਨਹੀਂ ਕੀਤਾ ਗਿਆ। ਔਰ ਇੱਕ ਬੇਨਤੀ ਹੋਰ ਕਰਾਂ, ਜੇ ਇਤਿਹਾਸ ਦੀ ਤੁਸੀਂ ਥੋੜੀ ਜਿਹੀ ਵੀ ਰੁਚੀ ਰੱਖਦੇ ਹੋ ਨਾ, ਫਿਰ ਤੁਹਾਨੂੰ ਬਹੁਤ ਸੌਖਿਆ ਸਮਝ ਲੱਗ ਜਾਏਗੀ। ਲਾਹੌਰ ਜਿਹੜੀ ਹੈ ਨਾ ਉਹ 700 ਸਾਲ, ਦੇਖੋ ਕੈਸੇ ਕੈਸੇ ਪੂਰਨੇ ਪਾਏ ਨੇ ਸਿੱਖਾਂ ਨੇ, ਇਹ ਜਿਹੜੀ ਲਾਹੌਰ ਹੈ 700 ਸਾਲ ਬਗਾਨਿਆਂ ਦੇ ਅਧੀਨ ਰਹੀ ਹੈ। ਸਭ ਤੋਂ ਪਹਿਲਾਂ ਇੱਥੇ ਗੌਰੀ ਆਇਆ, ਉਹਨੇ ਲਾਹੌਰ ਨੂੰ ਆਪਣੇ ਅਧੀਨ ਰੱਖਿਆ। ਫਿਰ ਇੱਥੇ ਤੁਗਲਕ ਆਏ, ਫਿਰ ਇੱਥੇ ਮੁਗਲ ਆਏ, ਫਿਰ ਇੱਥੇ ਗੁਲਾਮ ਆਏ, ਇੱਥੇ ਅਣਗਿਣਤ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ 700 ਸਾਲ। ਇਹ ਲੋਧੀ ਆਏ, ਸਾਰਿਆਂ ਨੇ ਆ ਕੇ ਆਪਣੇ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੀ ਵਾਰੀ ਵਕਤ ਸੀ ਜਦੋਂ ਪੰਜਾਬ ਦੇ ਨਿਵਾਸੀਆਂ ਨੇ ਖੁਦ ਲਾਹੌਰ ਦੇ ਵਿੱਚ ਆਪਣਾ ਕਬਜ਼ਾ ਜਮਾਇਆ। 700 ਸਾਲ ਤੋਂ ਬਾਅਦ ਅਗਰ ਲਾਹੌਰ ਕਿਸੇ ਦੇ ਅਧੀਨ ਸੀ, ਆਪਣਿਆਂ ਦੇ ਅਧੀਨ ਸੀ, ਤਾਂ ਕੇਵਲ ਪਹਿਲੀ ਵਾਰੀ ਸਿੱਖ ਪੈਦਾ ਹੋਏ ਨੇ ਜਿਨ੍ਹਾਂ ਨੇ 700 ਸਾਲ ਦੀ ਗੁਲਾਮੀ ਨੂੰ ਲਾ ਕੇ ਅਗਰ ਲਾਹੌਰ ਨੂੰ ਆਜ਼ਾਦੀ ਵਿੱਚ ਸਾਹ ਲੈਣ ਦਾ ਹੱਕ ਦਿੱਤਾ ਹੈ, ਤੇ ਉਹ ਕੇਵਲ ਸਿੱਖ ਸਨ। ਆਪਣੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਸਾਰੀ ਗੱਲ ਨੂੰ ਖੋਲ ਸਕੀਏ, ਮੈਂ ਕਈ ਕੁਝ ਤੁਹਾਡੇ ਨਾਲ ਸਾਂਝਾ ਕਰਨਾ, ਜਿਹੜੀ ਬੇਨਤੀ ਕਰ ਰਹੇ ਸਾਂ ਫਿਰ ਦੁਬਾਰੀ ਧਿਆਨ ਦਿਓ। ਉਦੋਂ ਗੁਰੂ ਕੇ ਸਿੱਖਾਂ ਨੇ, ਉਦੋਂ ਸਾਰਿਆਂ ਨੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ ਕੁੰਮੇਦਾਨ ਵਾਲਾ ਤੇ ਇਹ ਇਤਿਹਾਸਕ ਸਾਰੇ ਗੁਰੂ ਕੇ ਸਿੱਖ ਉੱਥੇ ਲਾਹੌਰ ਵਿੱਚ ਗਏ ਤੇ ਸਾਰਿਆਂ ਨੂੰ ਬੜੇ ਅਦਬ ਸਤਿਕਾਰ ਨਾਲ ਲਾਹੌਰ ਨਿਵਾਸੀਆਂ ਨੇ ਗਲੇ ਨਾਲ ਲਾਇਆ। ਸਭ ਨੂੰ ਪਤਾ ਸੀ ਵੀ ਸਿੱਖ ਕਦੇ ਕੋਈ ਇਹੋ ਜਿਹੀ ਘਟਨਾ ਨਹੀਂ ਘਟਾਉਣਗੇ, ਇਹੋ ਜਿਹਾ ਮਾੜਾ ਕਰਮ ਨਹੀਂ ਕਰਨਗੇ ਜਿਹਦੇ ਨਾਲ ਲਾਹੌਰ ਨਿਵਾਸੀ ਦੁਖੀ ਹੋਵਣ। ਇਹਦੇ ਵਿੱਚੋਂ ਫਿਰ ਦੁਬਾਰੇ ਉਹ ਅਕਲਦਾਸ ਵਾਲੀ ਘਟਨਾ ਤਾਜ਼ੀ ਹੁੰਦੀ ਹੈ ਤੇ ਗੁਰੂ ਕੇ ਸਿੱਖ ਉਹ ਫੈਸਲਾ ਕਰਦੇ ਨੇ। ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਇਹਨਾਂ ਨੇ ਆ ਕੇ ਕੁੱਪਰ ਹੀੜੇ ਦੇ ਵਿੱਚ ਘੇਰਾ ਪਾ ਲਿਆ। ਹੁਣ ਯਾਦ ਰੱਖਿਓ ਜੇ, ਹਾਲਾਂਕਿ ਇਹਨਾਂ ਲੋਕਾਂ ਨਾਲ ਸਿੱਖਾਂ ਨੇ ਦੇਖੋ ਕਿਹੋ ਜਿਹਾ ਵਰਤਾਵ ਕੀਤਾ ਸੀ, ਮੈਂ ਤਾਂ ਘਟਨਾ ਪਹਿਲਾਂ ਕਹੀਆਂ ਨੇ, ਸਿੱਖਾਂ ਨੇ ਇਹਨਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਸੀ। ਜਦੋਂ ਕੁੱਪਰ ਹੀੜੇ ਦਾ ਵਕਤ ਆਇਆ ਉਦੋਂ ਚਾਰੇ ਪਾਸੇ ਫੌਜਾਂ ਨੇ ਘੇਰਾ ਪਾ ਲਿਆ। ਹੁਣ ਸਿੱਖਾਂ ਨੇ ਕਵਿਊਤ ਨਾਲ ਜੰਗ ਲੜਨਾ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਬੱਚੇ ਨੇ, ਜਿਹੜੀਆਂ ਬੀਬੀਆਂ ਨੇ, ਜਿਹੜੇ ਬਜ਼ੁਰਗ ਨੇ ਹਥਿਆਰ ਨਹੀਂ ਚੁੱਕ ਸਕਦੇ ਉਹਨਾਂ ਨੂੰ ਘੇਰੇ ਦੇ ਵਿੱਚ ਲੈ ਲਿਆ, ਘੇਰੇ ਦੇ ਵਿੱਚ ਲੈ ਕੇ ਤੇ ਆਪ ਨਾਲੇ ਜੰਗ ਲੜ ਰਹੇ ਨੇ, ਨਾਲੇ ਉਹਨਾਂ ਦੀ ਹਿਫਾਜ਼ਤ ਕਰ ਰਹੇ ਨੇ। ਜੰਗ ਚਾਰੇ ਪਾਸਿਆਂ ਤੋਂ ਲੜਿਆ ਜਾ ਰਿਹਾ ਹੈ, ਹੌਲੀ ਹੌਲੀ ਵਿੱਚੋਂ ਨਿਕਲੀ ਜਾ ਰਹੇ ਨੇ। ਉਹਨਾਂ ਨੂੰ ਉਸ ਕੁੱਪਰ ਹੀੜੇ ਦੇ ਮੈਦਾਨ ਵਿੱਚੋਂ, ਜੰਗਲ ਵਿੱਚੋਂ ਨਿਕਲਣ ਦਾ ਵਕਤ ਨਹੀਂ ਮਿਲ ਰਿਹਾ। ਉਹ ਨਿਕਲਣਾ ਚਾਹੁੰਦੇ ਨੇ ਪਰ ਜਦੋਂ ਨਾ ਨਿਕਲ ਸਕੇ, ਬੇਅੰਤ ਕੌਮ ਦੀ ਤਬਾਹੀ ਹੋਈ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਜੇ ਤੁਸੀਂ ਪਿਛਲੀਆਂ ਕੁਝ ਵੀ ਘਟਨਾਵਾਂ ਨੂੰ ਚੇਤੇ ਰੱਖਿਆ ਹੋਵੇਗਾ ਨਾ ਤੇ ਤੁਹਾਨੂੰ ਸੌਖਿਆਂ ਸਮਝ ਲੱਗ ਜਾਏਗੀ। ਹਾਲੇ 1740 ਦੀ ਗੱਲ ਹੈ, ਇਹ 1762 ਦਾ ਵਾਕਿਆ, ਤੁਸੀਂ ਹਿਸਾਬ ਲਾਓ ਸਿਰਫ 22 ਸਾਲਾਂ ਦਾ ਵਕਤ ਹੈ। ਔਰ ਇਹਦੇ ਦਰਮਿਆਨ ਸਿੱਖ ਕੋਈ ਬਹੁਤੀ ਸੁੱਖ ਦੀ ਨੀਂਦ ਨਹੀਂ ਸੌਂ ਸਕੇ। 22 ਸਾਲ ਪਹਿਲਾਂ ਉਸ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ ਉਹਨਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਵੀ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਸਿੱਖ ਸਾਰੇ ਖਤਮ ਹੋ ਗਏ ਨੇ। ਤੁਸੀਂ ਆਪ ਸੋਚ ਕੇ ਵੇਖੋ ਵੀ ਜਿਹੜੀ ਕੌਮ ਦਾ ਇਤਨਾ ਵੱਡਾ ਨੁਕਸਾਨ ਹੋਇਆ ਹੋਵੇ ਤੇ ਉਸ ਕੌਮ ਦੇ ਲਈ ਲੋਕਾਂ ਦੀ ਵਿਚਾਰ ਇਹ ਬਣ ਚੁੱਕੀ ਹੋਵੇ ਵੀ ਕੋਈ ਸਿੱਖ ਦੇਖਣ ਲਈ ਵੀ ਨਹੀਂ ਬਚਿਆ, ਤੇ ਉਹ ਸਿੱਖ ਦੇ ਕੌਮ ਦੇ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਲੋਕ ਹੋਣਗੇ। ਉਹ ਸਾਰੇ ਦੇ ਸਾਰੇ ਵਿਚਾਰੇ ਨਿਕਲ ਕੇ ਹੁਣ ਕੁੱਪਰ ਹੀੜੇ ਦੇ ਮੈਦਾਨ ਵਿੱਚ ਬੈਠੇ ਨੇ। ਹਜੇ ਪੂਰੇ ਚੰਗੀ ਤਰ੍ਹਾਂ ਤਸੱਲੀ ਨਾਲ ਉਹਨਾਂ ਨੇ ਆਪਣੇ ਆਸਣ ਵੀ ਨਹੀਂ ਸਨ ਲਾਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਘੇਰਿਆ। ਹੁਣ ਉਹ ਜਿਹੜੇ ਸਾਰੀ ਦੀ ਸਾਰੀ ਕੌਮ ਹੈ ਉਹ ਜਿਉਂ ਜਿਉਂ ਨਿਕਲਦੀ ਜਾ ਰਹੀ ਹੈ ਤੇ ਉਹ ਕਤਲੇਆਮ ਬਹੁਤ ਹੋ ਰਿਹਾ, ਬਹੁਤ ਕਤਲੇਆਮ ਹੋ ਰਿਹਾ। ਇਹਦੇ ਵਿੱਚ ਖਾਸ ਕਰਕੇ ਹਿੱਸਾ ਪਾਇਆ ਸਰਦਾਰ ਚਰਤ ਸਿੰਘ ਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ। ਵਿਦਵਾਨਾਂ ਦੀ ਰਾਏ ਹੈ ਜੱਸਾ ਸਿੰਘ ਆਲੂਵਾਲੀਆ ਅਤੇ ਨਾਲ ਚੜਤ ਸਿੰਘ ਇਹਨਾਂ ਦੇ ਸਰੀਰ ਤੇ 20-20 ਜ਼ਖਮਾਂ ਤੋਂ ਵੀ ਉੱਤੇ ਸਨ ਤੇ ਕੋਈ ਵੀ ਸਿੱਖ ਅਜਿਹਾ ਨਹੀਂ ਸੀ ਜਿਹੜਾ ਉੱਤੋਂ ਬਚ ਕੇ ਗਿਆ ਹੋਵੇ, ਜਿਹਦੇ ਸਰੀਰ ਉੱਤੇ 5 ਤੋਂ ਲੈ ਕੇ 7 ਤੱਕ ਘੱਟ ਤੋਂ ਘੱਟ ਜ਼ਖਮ ਨਾ ਹੋਏ ਹੋਣ। ਜ਼ਾਲਮਾਂ ਇੱਥੋਂ ਤੱਕ ਜ਼ਿਕਰ ਕੀਤਾ ਵੀ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲੈ ਕੇ ਗਿਆ। ਉਹਨੇ ਲਾਹੌਰ ਵਿੱਚ ਰੱਖ ਕੇ ਸਿਰ ਜਿਵੇਂ ਇੱਕ ਤਹਿ ਥੱਲੇ ਰੱਖ ਲਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ, ਫਿਰ ਇੱਕ ਤਹਿ ਉਹਦੇ ਉੱਤੇ ਲਾਈ। ਉਹਨੇ ਮੀਨਾਰ ਚੁਣੇ ਸਨ। ਉਹਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਦਿੱਲੀ ਦੇ ਵਿੱਚ ਕੋਈ ਕੁਤਬ ਮੀਨਾਰ ਬਣਾਉਂਦਾ ਰਿਹਾ, ਲੇਕਿਨ ਮੈਂ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਵਾਂਗਾ। ਉਹਨੇ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਸਨ। ਹਿਸਾਬ ਲਾ ਲਓ ਵੀ ਕਿੰਨਾ ਕੁ ਉੱਥੇ ਉਹ ਕਤਲੇਆਮ ਹੋਇਆ ਹੋਵੇਗਾ। ਦੂਜੀ ਗੱਲ, ਜਿਹੜੀਆਂ ਮਸਜਿਦਾਂ ਸਨ, ਹਾਲਾਂਕਿ ਸਿੱਖਾਂ ਦੇ ਨਾਲ ਕੋਈ ਵਿਰੋਧ ਨਹੀਂ, ਕੋਈ ਪਿਆਰ ਨਹੀਂ, ਕੋਈ ਵਾਸਤਾ ਨਹੀਂ, ਪਰ ਉਹਨੇ ਸਿੱਖਾਂ ਦੇ ਲਹੂ ਨਾਲ ਲਿਜਾ ਕੇ ਉਹ ਮਸਜਿਦਾਂ ਦੇ ਵਿੱਚ ਪੋਚਾ ਦਿੱਤਾ ਸੀ, ਧੋਤੇ ਸਨ ਮਸਜਿਦਾਂ ਨੂੰ, ਫਰਸ਼ ਧੋਤੇ ਸਨ ਵੀ ਮੈਂ ਸਿੱਖਾਂ ਦੇ ਲਹੂ ਨਾਲ ਫਰਸ਼ ਧੋ ਕੇ ਆਪਣੇ ਵੱਲੋਂ ਆਪਣੇ ਧਰਮ ਦੇ ਪ੍ਰਤੀ ਸੱਚਾ ਅਕੀਦਾ ਪ੍ਰਗਟ ਕਰਾਂ। ਆਪ ਸੋਚੋ ਕਿਤਨਾ ਕੁ ਵੱਡਾ ਪਾਪੀ ਹੋਵੇਗਾ ਉਹ। ਉਹ ਪਹਿਲਾਂ ਵੀ ਹਿੰਦੂ ਮੰਦਰ ਤੋੜ ਚੁੱਕਾ ਸੀ, ਉਹਨੇ ਮਨਾਂ ਵਿੱਚ ਇਸ ਗੱਲ ਦੀ ਕੋਈ ਭਾਵਨਾ ਨਹੀਂ ਸੀ। ਅੱਗੇ ਤੋਰਾਂ ਗੱਲੋਂ ਇੱਥੋਂ ਨਿਕਲ ਕੇ ਗੁਰੂ ਕੇ ਸਿੱਖ ਜਿੰਨੇ ਕੁ ਬਚ ਸਕੇ ਉਹਨੇ ਕੁ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ ਮਹਾਰਾਜਾ ਆਲਾ ਸਿੰਘ ਦੇ ਕੋਲ ਗਏ। ਇੱਥੇ ਸਾਡੀ ਕੌਮ ਦਾ ਇੰਨਾ ਕੁ ਕਤਲੇਆਮ ਹੋਇਆ, ਇੰਨਾ ਕੁ ਕਤਲੇਆਮ ਹੋਇਆ। ਵਿਦਵਾਨ ਪੁਰਸ਼ਾਂ ਦੀ ਰਾਏ ਹੈ ਭਈ ਘੱਟ ਤੋਂ ਘੱਟ 40,000 ਤੇ ਵੱਧ ਤੋਂ ਵੱਧ 50,000 ਇੱਕ ਦਿਨ ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ। ਇੱਕ ਦਿਨ ਵਿੱਚ ਜਿਹੜੀ ਕੌਮ ਨੂੰ 22 ਸਾਲ ਪਹਿਲਾਂ ਲੋਕ ਕਹਿੰਦੇ ਹੋਣ ਭਈ ਇਹਦਾ ਇੱਕ ਸਿੱਖ ਦੇਖਣਾ ਔਖਾ ਹੈ, ਉਸ ਕੌਮ ਦਾ ਇੱਕੋ ਦਿਨ 40,000 ਬੰਦਾ ਕਤਲ ਹੋਇਆ ਹੋਵੇ, ਤੁਸੀਂ ਆਪ ਸੋਚ ਕੇ ਦੇਖੋ ਉਸ ਕੌਮ ਦੇ ਪਿੱਛੇ ਕਿੰਨਾ ਕੁ ਬਚਿਆ ਹੋਵੇਗਾ। ਪਰ ਧੰਨ ਹੈ ਗੁਰੂ ਕੇ ਸਿੱਖ, ਉਦੋਂ ਜਦੋਂ ਸਿੱਖਾਂ ਦੀਆਂ ਲਾਸ਼ਾਂ ਕਈ ਦੂਰ ਤੱਕ ਮੀਲਾਂ ਤੱਕ ਖਿੰਡੀਆਂ ਪਈਆਂ ਨੇ, ਉਦੋਂ ਵੀ ਉਹ ਗੁਰੂ ਦੇ ਪਿਆਰ ਵਿੱਚ ਜੁੜ ਕੇ ਜੈਕਾਰੇ ਲਾ ਰਹੇ ਨੇ, ਸਤਿਗੁਰੂ ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਏ। ਇਹਦਾ ਅਰਥ ਕਦੇ ਇਹ ਨਾ ਲੈਣਾ ਭਈ ਜਿਹੜੇ ਬਾਕੀ ਸਿੱਖ ਸ਼ਹੀਦ ਹੋਏ ਨੇ ਉਹ ਖੋਟੇ ਸਨ, ਉਹ ਤਾਂ ਇਹਦਾ ਅਰਥ ਕਈ ਵਾਰੀ ਅਸੀਂ ਗਲਤ ਲੈ ਲੈਂਦੇ। ਇਹਦਾ ਅਰਥ ਵਿਦਵਾਨਾਂ ਨੇ ਕੀਤਾ, ਤਤ ਖਾਲਸਾ ਰਹਿ ਗਇਓ, ਸਤਿਗੁਰੂ ਤੇਰੇ ਖਾਲਸੇ ਵਿੱਚ ਤਤ ਬਚ ਗਿਆ। ਜਿਤਨੀ ਵੀ ਇਹ ਜ਼ਾਲਮ ਔਖੀ ਦਿੰਦੇ ਨੇ ਨਾ, ਉਤਨਾ ਸਾਡੇ ਵਿੱਚੋਂ ਖੋਟ ਨਿਕਲ ਜਾਂਦਾ। ਜਿਹੜੀਆਂ ਕਮਜ਼ੋਰੀਆਂ ਸਨ ਸਾਡੇ ਵਿੱਚ, ਜਿਹੜਾ ਅਵੇਸਲਾਪਣ ਸੀ ਸਾਡੇ ਵਿੱਚ, ਉਹ ਸਾਡੇ ਵਿੱਚੋਂ ਖਤਮ ਹੋ ਗਿਆ, ਤੇ ਹੁਣ ਤੇਰੇ ਸਿੱਖ ਹੋਰ ਵੀ ਚੰਗੇ ਹੋ ਕੇ ਜ਼ਾਲਮ ਨਾਲ ਟਾਕਰਾ ਲੈ ਕੇ ਇਨਸਾਨੀਅਤ ਦੀ ਸੇਵਾ ਕਰਨਗੇ। ਇੱਕ ਪਲ ਫੇਰ ਲਵਾਂ, ਦੁਨੀਆਂ ਦੇ ਵਿਦਵਾਨਾਂ ਨੇ ਜਿਹੜੇ ਜੰਗ ਦੇ ਕਾਰਨ ਮੰਨੇ ਨੇ ਨਾ, ਉਹ ਤਿੰਨ ਮੰਨੇ ਨੇ। ਬਹੁਤ ਵਾਰੀ ਤੁਸੀਂ ਸੁਣਿਆ ਹੋਏਗਾ, ਜ਼ਰ, ਜ਼ੋਰੋ, ਜ਼ਮੀਨ। ਜ਼ਰ ਕਹਿੰਦੇ ਨੇ ਪੈਸੇ ਨੂੰ, ਜ਼ੋਰੋ ਕਹਿੰਦੇ ਨੇ ਇਸਤਰੀ ਨੂੰ, ਜ਼ਮੀਨ ਦਾ ਅਰਥ ਤੁਸੀਂ ਸਮਝਦੇ ਹੋ ਧਰਤੀ ਦਾ ਟੁਕੜਾ। ਹੁਣ ਦੇਖੋ ਸਿੱਖ ਨਾ ਤਾਂ ਕਿਸੇ ਦੀ ਧਰਤੀ ਦੇ ਟੁਕੜੇ ਤੇ ਕੋਈ ਕਬਜ਼ਾ ਕਰਦੇ ਨੇ, ਨਾ ਹੀ ਕਿਸੇ ਦਾ ਧਨ ਦੌਲਤ ਲੁੱਟਦੇ ਨੇ ਵੀ ਕਿਸੇ ਦਾ ਜਾ ਕੇ ਪੈਸੇ ਹੀ ਬੈਠਿਆਂ ਨੂੰ ਘਰਾਂ ਵਿੱਚ ਜਾ ਕੇ ਲੁੱਟ ਲਿਆ ਹੋਵੇ, ਜਿਵੇਂ ਅਹਿਮਦ ਸ਼ਾਹ ਅਬਦਾਲੀ ਲੁੱਟਣ ਆਉਂਦਾ, ਇਵੇਂ ਤਾਂ ਪੈਸੇ ਨਹੀਂ ਲੁੱਟਦੇ। ਤੀਜਾ ਕਾਰਨ, ਨਾ ਹੀ ਉਹਨਾਂ ਦਾ ਕੋਈ ਇਸਤਰੀ ਦਾ ਝਗੜਾ ਹੈ। ਸਿੱਖਾਂ ਦੇ ਵਿੱਚ ਕਿਸੇ ਵੀ ਸਿੱਖ ਬੀਬੀ ਦਾ ਝਗੜਾ ਨਹੀਂ ਇਸ ਤਰ੍ਹਾਂ ਦਾ, ਉਹਨਾਂ ਨੇ ਪਹਿਣ ਹੀ ਨਹੀਂ ਦਿੱਤਾ, ਜਿੱਥੇ ਕਿਤੇ ਲੋੜ ਹੁੰਦੀ ਸੀ ਆਪਣਾ ਆਪਾ ਬਾਰ ਜਾਂਦੀ ਸੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਹੁਣ ਤਿੰਨ ਹੀ ਕਾਰਨ ਸਨ, ਲੇਕਿਨ ਜੇ ਕਿਤੇ ਤੁਹਾਡਾ ਇਤਿਹਾਸ ਲੋਕਾਂ ਦੇ ਸਾਹਮਣੇ ਹੁੰਦਾ ਨਾ, ਤੇ ਉਹ ਵਿਦਵਾਨ ਕਦੇ ਵੀ ਨਾ ਲਿਖਦੇ ਵੀ ਲੜਾਈ ਦੇ ਜ਼ਰ, ਜ਼ੋਰ, ਜ਼ਮੀਨ ਤਿੰਨ ਹੀ ਕਾਰਨ ਹੁੰਦੇ ਨੇ। ਉਹ ਲਿਖਦਾ ਵੀ ਨਹੀਂ ਸੱਜਣਾ ਲੜਾਈ ਦੇ ਚਾਰ ਅੰਕਾਰ ਹੁੰਦੇ ਨੇ, ਕਦੇ ਕਦਾਈ ਕੋਈ ਲੋਕ ਇਨਸਾਨੀਅਤ ਖਾਤਰ ਵੀ ਲੜਦੇ ਨੇ, ਕਦੇ ਕਦਾਈ ਲੋਕ ਉਹ ਵੀ ਸੂਰਮੇ ਹੁੰਦੇ ਨੇ ਜਿਹੜਾ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਗੇਟ, ਉਹ ਪੈਸੇ ਖਾਤਰ ਨਾ ਲੜੇ, ਉਹ ਇਸਤਰੀਆਂ ਖਾਤਰ ਨਾ ਲੜੇ, ਉਹ ਦੁਨੀਆਂ ਵਿੱਚ ਜ਼ਮੀਨ ਦੇ ਟੁਕੜਿਆਂ ਤੇ ਕਬਜ਼ਾ ਕਰਨ ਵਾਸਤੇ ਨਾ ਲੜੇ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਹੋਰ ਦੇਣਾ ਔਰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਕਿਸੇ ਦੇ ਧਰਮ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ, ਸਿਰਫ ਸਿੱਖੀ ਨੂੰ ਕੰਪੇਅਰ ਕਰ ਰਿਹਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਰਾਮ ਤੇ ਰਾਵਣ ਦੀ ਕਿਸ ਗੱਲ ਦੀ ਲੜਾਈ ਹੈ? ਔਰ ਉਹਨਾਂ ਦਾ ਗ੍ਰੰਥ ਹੈ ਜਿਹੜਾ ਧਾਰਮਿਕ ਗ੍ਰੰਥ ਬਣ ਗਿਆ, ਇੱਕ ਪਰਿਵਾਰਕ ਘਰੇਲੂ ਲੜਾਈ। ਰਾਮ ਦੀ ਘਰਵਾਲੀ ਸੀਤਾ ਉਹਨੂੰ ਲਕਸ਼ਮਣ ਰਾਵਣ ਚੁੱਕ ਕੇ ਲੈ ਜਾਂਦਾ, ਰਾਵਣ ਦੇ ਕੋਲੋਂ ਸੀਤਾ ਛੁਡਵਾ ਕੇ ਘਰ ਵਾਪਸ ਲੈ ਆਉਂਦੀ ਤੇ ਅੱਗੇ ਉਹ ਕਿਸੇ ਧੋਬੀ ਨੇ ਉਲਾਮਾ ਦਿੱਤਾ, ਉਹ ਛੱਡ ਕੇ ਵਾਲਮੀਕ ਕੋਲ ਚਲੇ ਗਈ। ਵਾਲਮੀਕ ਦੇ ਕੋਲ ਉਹਦੇ ਦੋ ਬੱਚੇ ਹੁੰਦੇ ਨੇ, ਇੱਕ ਉਹਦੇ ਕੋਲ ਰਾਮ ਚੰਦਰ ਕੋਲ ਬੱਚਾ ਤੇ ਇੱਕ ਉੱਥੇ ਉਹ ਘਾਹ ਫੂਸ ਦਾ ਬੱਚਾ ਬਣਾ ਕੇ ਉੱਥੇ ਰੱਖ ਦਿੰਦਾ ਵਾਲਮੀਕ, ਤੇ ਉਸ ਤੋਂ ਬਾਅਦ ਦੋ ਬੱਚੇ ਨੇ ਲੱਭ ਤੇ ਕੁਛ ਉਹਨਾਂ ਦਾ ਨਾਂ ਹੈ। ਉਸ ਤੋਂ ਬਾਅਦ ਰਾਮ ਚੰਦਰ ਇੱਕ ਜੱਗ ਕਰਨ ਵਾਸਤੇ ਘੋੜਾ ਛੱਡਦਾ ਤੇ ਉਹਨੂੰ ਪਤਾ ਵੀ ਕੋਈ ਮਹਾਂਬਲੀ ਇਹੋ ਜਿਹਾ ਹੈ ਨਹੀਂ ਜਿਹੜਾ ਮੇਰੇ ਘੋੜੇ ਨੂੰ ਪਕੜ ਸਕੇ, ਉਹਦੇ ਘੋੜੇ ਨੂੰ ਉਹ ਲੱਭ ਤੇ ਕੁਛ ਪਕੜਦੇ ਨੇ। ਰਾਮ ਚੰਦਰ ਉਹਨਾਂ ਨਾਲ ਪਿੱਛਾ ਕਰਦੇ ਉੱਥੇ ਆਉਂਦਾ, ਜਦੋਂ ਉਹਨਾਂ ਦੇ ਨਾਲ ਜਦੋਂ ਘੋੜਾ ਪਕੜਿਆ ਜਾਏ ਜੰਗ ਦਾ, ਉਦੋਂ ਦੋ ਹੀ ਕਾਰਨ ਹੋਇਆ ਕਰਦੇ ਸਨ, ਜਾਂ ਤਾਂ ਈਨ ਮੰਨ ਲਵੇ ਜਾਂ ਫਿਰ ਉਹ ਜੰਗ ਲੜ ਲਵੇ। ਜਦੋਂ ਉਹਨਾਂ ਬੱਚਿਆਂ ਨੇ ਜੰਗ ਲੜਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਨਾਲ ਜੰਗ ਲੜਾਂਗੇ, ਸੀਤਾ ਨੇ ਦੋਨਾਂ ਨੂੰ ਪਛਾਣ ਲਿਆ ਵੀ ਇਹ ਮੇਰੇ ਪੁੱਤ ਨੇ, ਮੇਰਾ ਪਤੀ ਹੈ। ਉਹਨੇ ਮਿਹਨਤ ਕੀਤੀ ਵੀ ਤੁਸੀਂ ਜੰਗ ਨਾ ਲੜਿਓ, ਤੁਹਾਡਾ ਬਾਪੂ ਹੈ, ਗੱਲ ਖਤਮ ਹੋ ਜਾਂਦੀ ਹੈ। ਹੁਣ ਇਸ ਗੱਲ ਦਾ ਇੱਕ ਧਾਰਮਿਕ ਗ੍ਰੰਥ ਬਣ ਗਿਆ, ਲੇਕਿਨ ਗੱਲ ਇੱਕ ਕੱਲੀ ਸੀਤਾ ਦੇ ਦੁਆਲੇ ਘੁੰਮਦੀ ਹੈ। ਦੂਜੇ ਪਾਸੇ ਚੱਲੀਏ, ਮਹਾਂਭਾਰਤ ਹੈ। ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ ਹੈ ਦਰੋਪਦੀ, ਉਦੋਂ ਉਹਨੂੰ ਆਪਣੇ ਪਤੀਆਂ ਤੇ ਜ਼ਿਆਦਾ ਮਾਣ ਸੀ। ਉਹ ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ, ਲੇਕਿਨ ਘਰ ਦੀ ਡੈਕੋਰੇਸ਼ਨ ਇਸ ਢੰਗ ਦੀ ਬਣਾਉਂਦੀ ਹੈ ਪਰ ਜਿਹੜੀ ਥਾਂ ਸੁੱਕੀ ਹੈ ਉਹ ਇਉਂ ਪ੍ਰਤੀਤ ਹੋਵੇ ਜਿਵੇਂ ਗਿੱਲੀ ਹੈ, ਜਿਹੜੀ ਥਾਂ ਗਿੱਲੀ ਹੈ ਉਹਦੇ ਤੇ ਬੂਰ ਵਿਛਾ ਕੇ ਇਵੇਂ ਦੀ ਪ੍ਰਤੀਤ ਹੋਵੇ ਵੀ ਉਹ ਸੁੱਕੀ ਹੈ। ਜਦੋਂ ਆ ਕੇ ਪੈਰ ਰੱਖਦਾ ਤੇ ਉਹ ਪੈਰ ਰੱਖਦਾ, ਉਹ ਸੋਚਦਾ ਵੀ ਜ਼ਮੀਨ ਸੁੱਕੀ ਹੈ, ਬੜਾ ਨਿਚਿੰਤ ਹੋ ਕੇ ਤੁਰੇ ਆ ਰਿਹਾ, ਲੇਕਿਨ ਉਹ ਗਿੱਲੀ ਸੀ, ਉਹਦੇ ਉੱਤੇ ਬੂਰ ਇਸ ਤਰ੍ਹਾਂ ਢੰਗ ਦਾ ਵਿਛਾਇਆ ਸੀ, ਉਹ ਵਿੱਚ ਪਾਣੀ ਦੇ ਡਿੱਗ ਪਿਆ, ਪਾਣੀ ਦੇ ਵਿੱਚ ਡਿੱਗਿਆ ਤੇ ਉਹ ਦਰੋਪਦੀ ਉੱਤੇ ਬੈਠੀ ਹੱਸਦੀ ਨਾਲੇ ਇੱਕ ਗੱਲ ਕਹਿੰਦੀ, ਉਹਨੇ ਇੱਕ ਬੋਲ ਬੋਲਿਆ, ਸਿਰਫ ਇੱਕ ਬੋਲ ਦੇ ਦੁਆਲੇ ਸਾਰੀ ਮਹਾਂਭਾਰਤ ਹੈ। ਉਹਨੇ ਇੱਕ ਬੋਲ ਬੋਲਿਆ, ਕਹਿਣ ਲੱਗੇ ਅੰਨੇ ਦਿਆ ਪੁੱਤਰਾ ਅੰਨਾ ਹੀ ਰਿਹਾ ਹੈ। ਬਸ ਇਸ ਗੱਲ ਨੇ ਹਿਰਦੇ ਚ ਖਟਕ ਪੈਦਾ ਕਰ ਦਿੱਤੀ। ਉਹਨੇ ਦਰੋਪਦੀ ਉਹਨੇ ਵਿੱਚ ਜੂਏ ਵਿੱਚ ਹਾਰੀ, ਸਾਰਾ ਕੁਝ ਹੋਇਆ। ਅਕਸਰ ਉਹ ਦਰੋਪਦੀ ਨੂੰ ਮਨ ਵਿੱਚ ਵਿਚਾਰ ਬਣਾ ਲਿਆ ਵੀ ਮੈਂ ਦਰਬਾਰ ਵਿੱਚ ਵਸਤਰ ਵਿਹੀਨ ਕਰਾਂਗਾ। ਉਹ ਚ ਤੋਂ ਅੱਗੇ ਕਹਾਣੀ ਚੱਲਦੀ ਹੈ, ਲੇਕਿਨ ਇੱਕ ਘਰੇਲੂ ਕਹਾਣੀ ਹੈ, ਇਹ ਚ ਕੋਈ ਕਿਸੇ ਦਾ ਲੈਣ ਦੇਣ ਨਹੀਂ, ਕਿਸੇ ਦੀ ਖਾਤਰ ਉਹਨਾਂ ਕੁਛ ਨਹੀਂ ਕੀਤਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲਈ ਕੁਛ ਨਹੀਂ ਕੀਤਾ, ਸਿਰਫ ਘਰੇਲੂ ਕਹਾਣੀਆਂ ਨੇ। ਕ੍ਰਿਸ਼ਨ ਦੀ ਜਿੰਨੀ ਮਰਜ਼ੀ ਜੀਵਨ ਕਥਾ ਪੜ੍ਹ ਕੇ ਦੇਖ ਲਓ ਤੁਸੀਂ, ਸਾਰੇ ਦੀਆਂ ਸਾਰੀਆਂ ਇੱਕੋ ਗੱਲ ਤੇ ਖਲੋਤੀ ਹੋਵੇਗੀ, ਕਦੇ ਗੋਪੀਆਂ ਨਾਲ ਰੰਗ ਰਲੀਆਂ ਮਨਾਉਂਦਾ ਤੇ ਕਦੇ ਘਰ ਦੇ ਜੀਵਨ ਲਈ ਹੈ। ਜੇ ਕਦੇ ਗੱਲ ਵੀ ਹੋਈ, ਇੱਥੋਂ ਤੱਕ ਜੇ ਤੁਸੀਂ ਗੀਤਾ ਨੂੰ ਬਹੁਤ ਧਿਆਨ ਨਾਲ ਪੜ੍ਹੋ, ਕੁਰਕਸ਼ੇਤਰ ਦੀ ਧਰਤੀ ਉੱਤੇ ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ, ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ ਵੀ ਜਿਹਨਾਂ ਨੂੰ ਮਰਵਾਉਣ ਲੱਗਾ ਭਈ ਇਹ ਮੇਰੇ ਚਾਚੇ ਤਾਏ ਨੇ, ਮੈਂ ਨਹੀਂ ਮਾਰ ਸਕਦਾ ਇਹਨਾਂ ਨੂੰ, ਮੈਂ ਕਿਵੇਂ ਮਾਰਾਂ। ਅੱਗੇ ਉਹ ਜਵਾਬ ਦਿੰਦਾ ਵੀ ਤੇਰਾ ਕੰਮ ਹੈ ਕਰਮ ਕਰਨਾ, ਤੂੰ ਫਲ ਦੀ ਆਸ ਨਾ ਰੱਖ, ਤੂੰ ਇਹ ਕੰਮ ਨਾ ਕਰ। ਉਹ ਕਹਿੰਦਾ ਵੀ ਤੂੰ ਭਗਵਾਨ ਹੈ, ਤੂੰ ਸਾਡੀ ਸੁਲਾ ਵੀ ਕਰਵਾ ਸਕਦਾ, ਤੂੰ ਜੰਗ ਜ਼ਰੂਰੀ ਲੜਾਉਣਾ ਹੈ। ਉਸ ਵੇਲੇ ਅਰਜਨ ਬਚਨ ਕਹਿੰਦਾ, ਅੱਜ ਵੀ ਗੀਤਾ ਵਿੱਚ ਸ਼ਾਮਲ ਨੇ, ਮੈਂ ਬੇਨਤੀ ਕਰਾਂ, ਉਹਨਾਂ ਵੀ ਇੱਕ ਗੱਲ ਕਹਿੰਦਾ ਵੀ ਤੂੰ ਭਗਵਾਨ ਹੈ ਵਕਤ ਦਾ, ਤੂੰ ਇਹ ਸਾਡੀ ਸੁਲਾ ਕਰਵਾ ਲੈ, ਤੂੰ ਅੱਗੇ ਰਥਵਾਨ ਬਣ ਕੇ ਤੂੰ ਲੜਵਾਉਣ ਲੱਗੇ ਹੋਏ ਆ। ਉਹ ਕਹਿੰਦਾ ਨਹੀਂ, ਤੈਨੂੰ ਲੜਨਾ ਹੀ ਪਏਗਾ। ਦੇਖੋ ਉਹ ਵੀ ਉਹਨੇ ਵੀ ਉਹ ਵੀ ਇੱਕ ਘਰੋਗੀ ਝਗੜਾ। ਮੈਂ ਸਿਰਫ ਇਸ ਲਈ ਤੁਹਾਡੇ ਨਾਲ ਬੇਨਤੀ ਕੀਤੀ ਹੈ, ਸਿੱਖਾਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ ਤਾਂ ਮਾਣ ਪੈਦਾ ਹੋਵੇਗਾ। ਇੱਥੇ ਕਿਸੇ ਵੀ ਲੜਕੀ ਦਾ ਕੋਈ ਘਰੋਗੀ ਝਗੜਾ ਨਹੀਂ ਹੈ, ਸਿੱਖਾਂ ਦੀ ਤਾਂ ਕੋਈ ਲੜਕੀ ਦਾ ਵਾਸਤਾ ਨਹੀਂ, ਸਿੱਖਾਂ ਦੇ ਨਾਂ ਕਿਸੇ ਜ਼ਮੀਨ ਦੇ ਟੁਕੜੇ ਦੀ ਕਹਾਣੀ ਹੈ, ਸਿੱਖਾਂ ਦੇ ਨਾਂ ਕਿਸੇ ਪੈਸੇ ਦੀ ਕਹਾਣੀ ਹੈ। ਇਹ ਐਸੇ ਡਾਕੂ ਬਿਰਤੀ ਤੇ ਤਾਂ ਨਹੀਂ ਸਨ ਭਈ ਜੇ ਸਿੱਖ ਦੇ ਡਾਕੂ ਦਾ ਮਤਲਬ ਹੀ ਕੋਈ ਨਹੀਂ। ਇੱਥੇ ਤਾਂ ਗੁਰੂ ਪਾਤਸ਼ਾਹ ਦੇ ਹੁਕਮ ਨੇ, ਘਾਲ ਖਾਏ ਕਛਹਤੋਂ ਦੇ ਨਾਨਕਰਾ ਪਛਾਣੇ ਸੇ। ਇਹ ਤਾਂ ਉਸ ਵੇਲੇ ਵੀ ਜੇ ਲੰਗਰ ਵੀ ਆ ਜਾਏ ਤੇ ਉਹ ਪੁੱਛਦੇ ਸਨ ਨਾ ਜ਼ਾਲਮ देत आवाज भूखा जे कोई आओ देख त्यार गुरु होई। जालम पुछता जकरिया कहां भी जे उस वेले कदे वैरी आ जाए, जे आवाज सुन के वैरी आ जाए, वो कहने एहो तने दी खूबी। उस समय वैरी के आवे मीत समते प्रसाद छकावे, कहन लगे जे वैरी भी आ जाए उन्हों मित्र वांगू प्रसादा छकाउंदे ने ते अपनी जूह चो बाहर छड के आउंदे ने भी सजना जिन्ना चिर तू प्रसादा छकना है ना तेरे नाल कोई हथियारां नाल गल नहीं होएगी, विचार नाल ही गल होएगी। ते फिर वो पुछता भी जे इन्हां नूं बाकी की बचदा जे आके दुश्मनी खा जाण। वह कह लगे पिछे बचिया आप खवे हैं नहीं तो लंगर मस्त बतै हैं, ये तो इन्ने निर्वैर ने इन्हां दी की गल करेगा तू। उस गल वल वापस परता जिहड़ी तुहाडे नाल चरणा विच सांझ पा रहे सां। अहम शाह अबदाली ने रज के सिखी का कतलेआम किया, इथों तक भी 40 to 50 हज़ार विद्वाना की रह है। एक दिन विच सिख कौम शहीद होई ते इहनू सिख इतिहास विच वड्डा घल्लूघारा कह के मनाया जांदा है। 1762 की बात है। अहम शाह अबदाली उत्थो वापस परते है, यह आके लाहौर विच कुछ दिन टिके है। दस ने पहले तुहाडे नाल सांझ पाई सी भई इन्हें मराठियां दे बारे विच सोचिया सी भी शायद इहदे पुत पोतड़े पड़ोतरे शायद मेरे किसी नाल लड़न जोगे होणगे, पर सिख कौम नूं तां मैं इन्नी तबाही मचा चलना भी तां कदे भी लड़न जोगी नहीं होएगी। उदों जदों सिख हजे इकट्ठे होए विचों एक छोटी जी घटना होर कह दिया, फिर बाद च आपां गल पूरी करनी। जिहड़ी बेनती करन लगा सी ध्यान दिओ, उदों जिहड़े भी सिख बचे वह बेचारे भज के जाके महाराजा आला सिंह दे कोल रुके बरनाले विच। ते अग्गों महाराजा आला सिंह ने जवाब देता भी मैं तुहाडी मदद नहीं कर सकदा, तां ही इन्हां नूं 12वीं जिहड़ी मिसल है फुलकियां नहीं मन्नी गई। इन्होंने कहा भी मैं तुहाडी मदद नहीं कर सकता क्योंकि अहम शाह अबदाली बहुत वड्डी ताकत है ते उहदे नाल टकराउण दी मेरे विच हिम्मत नहीं। एक गल चेता रखे जो मैं बेनती करा, पिछले दिनों च भी अर्ज कर चुका वा, यह भावे राजा बनिया सिख विचों रहा कई थावां ते सिखी की पालना भी की है, पर यह सी डरपोक ताकत नाल लड़ नहीं सी सकदा, इहने मना कर दिता। उथों सिख तो लंघ गए, वह तो होर अगे चले गए। पिछों अहम शाह अबदाली ने आके महाराजा आला सिंह नूं घेर लिया, ते आला सिंह नूं घेरिया होया बरनाले दे इलाके विच। इह फिर उस वेले महाराजा आला सिंह नूं हुक्म होया भई तू मेरे दरबार विच पेश हो, पर पेश होण तों पहलां तैनूं केस अते दाढ़ी कटवाउणी पवेगी। आ कम बड़े माण वाला कीता महाराजा आला सिंह ने, इहदे ते माण है। उदां धार्मिक बिरती दा सी, ते जदों इहनूं हुक्म होया भी तैनूं केस दाढ़ा कटवा के हाजिर होना पवेगा, इहने उस अहम शाह अबदाली कोल अपना विचोला भेजिया भी किसे तरह रियायत मिल सकदी है। अहम शाह अबदाली ने शर्त रखी भी जे तू इवें दा दाड़े केसां दे नाल हाजिर होना चाहुंदा है तां तैनूं 125,000 रुपया इहदा वखरा देना पवेगा। इन्हें जिहड़ा 1761 विच मराठियां नाल जंग होया सी, इन्हें उहदे विच थोड़ी जी मराठियां दी मदद कीती सी। उस गल दा बदला लैण वास्ते अहम शाह अबदाली आया, ते उन्हें आखिया भी जिहड़ा तू पहला कुकर्म कीता है ना ते उहदी खातर तैनूं सजा होएगी 500,000 रुपया। उस गल दा जुर्माना 500,000 रुपया, उस गल दा जुर्माना भी तू मराठियां दी मदद क्यों कीती। 125,000 रुपया इन्हें इस गल का दिता सी भी मेरे केस कतल ना करवावो, मैं 125,000 रुपया दे सकना। और यह माण वाली गल है, उस वेले अहम शाह अबदाली मन गया भी तू 125,000 रुपया दे दे, मैनू तेरे दाढ़े केसां नाल संबंध नहीं। अज दे सिखां नूं इह चाहीदा है भई उहते चलो महाराजा आला सिंह सी उहने 125,000 रुपया दे के अपने केस ते दाढ़े बचवा ले, लेकिन अज अपने मनां विच झाट मार के देखी अज असी कम से कम अपने हत्थी ते बर्बाद ना करिए, अज अपने हत्थी बर्बाद ते ना करिए। लोड़ है अपने सिख इतिहास वल झात मार के इहदे उत्ते माण करन दी, इहदे उत्ते पहरा देण दी मैं बार बार बेनती करा। मैं हर बारी जिन्नी बारी ये गल चलती मैं उन्नी बारी कहना मेरी उन्होंने कोई नफरत नहीं है जेडे केस कटते हैं, ਮੈਨੂੰ ਉਹਨਾਂ ਨਾਲ ਵੱਧ ਪਿਆਰ ਹੈ ਕਿਉਂਕਿ ਉਹ ਸਿੱਖੀ ਦੇ ਵਿਛੜੇ ਹੋਏ ਪਰਿਵਾਰ ਵਿੱਚੋਂ ਨੇ, ਮੈਂ ਸਗੋਂ ਉਹਨਾਂ ਨੂੰ ਬਹੁਤਾ ਪਿਆਰ ਕਰਨਾ, ਪਰ ਲੇਕਿਨ ਜਿਹੜਾ ਇਤਿਹਾਸ ਹੈ ਮੈਂ ਉਹਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਇੱਥੇ ਮਹਾਰਾਜਾ ਆਲਾ ਸਿੰਘ ਪੇਸ਼ ਹੋਇਆ ਤੇ ਉਹਨਾਂ ਨੇ ਅਫਗਾਨੀਆਂ ਨੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਅਹਿਮਦ ਸ਼ਾਹ ਅਬਦਾਲੀ ਨੇ ਇਹਨੂੰ ਰਾਜਾ ਮੰਨ ਲਿਆ ਵੀ ਠੀਕ ਹੈ ਤੂੰ ਵਕਤ ਦਾ ਰਾਜਾ ਹੋਵੇਗਾ, ਇੱਥੇ ਪਟਿਆਲੇ ਦਾ ਰਾਜਾ ਤੂੰ ਹੋਵੇਗਾ, ਤੂੰ ਆਪਣੀ ਜਿਹੜੀ ਤੇਰੀ ਰਿਆਇਤ ਹੈ ਤੂੰ ਉਹਨੂੰ ਸੰਭਾਲ ਕੇ ਰੱਖ, ਪਰ ਅੱਜ ਤੋਂ ਬਾਅਦ ਤੈਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਹੋਵੇਗਾ। ਫਿਰ ਗੁਰੂ ਕੇ ਸਿੱਖਾਂ ਨੇ ਇਸ ਤੋਂ ਬਾਅਦ ਵਿੱਚ ਦੁਬਾਰੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ, ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਪਰ ਸਿੱਖ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇਕੱਠੇ ਹੋ ਰਹੇ ਨੇ। ਇੱਕੋ ਇੱਕ ਸੰਨ ਹੈ 1762 ਜਿਹਦੇ ਵਿੱਚ ਕੌਮ ਨੇ ਬੜਾ ਦੁੱਖ ਭੋਗਿਆ, ਕੇਵਲ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਪਾਪੀ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ, ਜੇ ਧਿਆਨ ਨਾਲ ਸੁਣਿਆ ਹੋਵੇ ਕਿ ਯਕੀਨਨ ਪਤਾ ਹੋਣਾ ਚਾਹੀਦਾ ਤੁਹਾਨੂੰ, 1757 ਵਿੱਚ ਹਜੇ ਜਹਾਨ ਖਾਨ ਬੇਅਦਬੀ ਕਰਕੇ ਹਟਿਆ ਸੀ, ਬਾਬਾ ਦੀਪ ਸਿੰਘ ਦੀ ਸ਼ਹਾਦਤ 1757 ਵਿੱਚ ਹੋਈ ਹੈ, ਤੇ ਜਿਹੜੀ ਇਮਾਰਤ ਥੋੜੀ ਜਿਹੀ ਬਣ ਵੀ ਲੱਗੀ ਸੀ ਉਹਨੂੰ ਇਸ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਉਡਾ ਦਿੱਤਾ, ਫਿਰ ਦੁਬਾਰੇ ਸਰੋਵਰ ਭਰ ਦਿੱਤਾ, ਦਰਬਾਰ ਸਾਹਿਬ ਦੀ ਰੱਜ ਕੇ ਬੇਅਦਬੀ ਕੀਤੀ। ਅਗਰ ਦਰਬਾਰ ਸਾਹਿਬ ਦੀ ਪੂਰੀ ਇਮਾਰਤ ਢੱਠੀ ਹੈ, ਜਦ ਤੋਂ ਬਣੀ ਹੈ ਜਦ ਤੋਂ ਪੂਰਨ ਤੌਰ ਤੇ ਅਗਰ ਇਮਾਰਤ ਢੱਠੀ ਹੈ ਤਾਂ 1762 ਵਿੱਚ ਢੱਠੀ ਹੈ। ਇਹ ਵੀ ਗੱਲ ਚੇਤਾ ਰੱਖਣ ਵਾਲੀ ਹੈ, ਇੱਕ ਇੱਥੇ ਕੌਮ ਦਾ ਨੁਕਸਾਨ ਹੋਇਆ, ਦੂਜਾ ਇੱਥੇ ਧਾਰਮਿਕ ਅਸਥਾਨ ਦਾ ਨੁਕਸਾਨ ਹੋਇਆ, ਤੀਜਾ ਇੱਥੇ ਜਿਹੜੀ ਭੀੜ ਦਮਦਮਾ ਸਾਹਿਬ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਾਈ ਸੀ ਉਹ ਸਿੱਖਾਂ ਦੇ ਕੋਲ ਸੀ, ਉਹ ਭੀੜ ਬਈ ਵੱਡੇ ਘੱਲੂਘਾਰੇ ਦੇ ਵਿੱਚ ਅਗਨ ਭੇਟ ਹੋ ਗਈ ਸਾਡੇ ਕੋਲੋਂ, ਉਹ ਵੀ ਵਿਛੜ ਗਈ। ਤਿੰਨ ਤਰ੍ਹਾਂ ਦਾ ਨੁਕਸਾਨ ਹੋਇਆ ਸਿੱਖ ਕੌਮ ਦਾ, ਪਰ ਲੇਕਿਨ ਇਹ ਯੋਧੇ ਫਿਰ ਵੀ ਹਾਰ ਨਹੀਂ ਮੰਨਦੇ। ਅਹਿਮਦ ਸ਼ਾਹ ਅਬਦਾਲੀ ਨੂੰ 3 ਮਹੀਨੇ ਬਾਅਦ ਆ ਕੇ ਲਾਹੌਰ ਵਿੱਚ ਫਿਰ ਟੱਕਰਦੇ ਨੇ। ਇਹ ਵਿਚਾਰ ਆਪਾਂ ਕੱਲ ਰੋਜ਼ ਦੁਪਹਿਰ ਦਾ ਦੀਵਾਨ ਹੋਵੇਗਾ, ਦੁਪਹਿਰ ਨੂੰ ਘਰ ਖੁੱਲੀ ਵਿਚਾਰ ਹੋਵੇਗੀ, ਪਰਸੋਂ ਤੋਂ ਆਪਾਂ ਫਿਰ ਸੋਮਵਾਰ ਤੋਂ ਇਹ ਵਿਚਾਰ ਇੱਥੋਂ ਹੀ ਦੁਬਾਰੇ ਸ਼ੁਰੂ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਮੈਨੂੰ ਪਤਾ ਵੀ ਇਤਿਹਾਸ ਸੁਣਨਾ ਬਹੁਤ ਔਖਾ ਕਿਉਂਕਿ ਬੜਾ ਇੰਟਰਸਟ ਨਹੀਂ ਹੁੰਦਾ, ਪਰ ਲੇਕਿਨ ਫਿਰ ਵੀ ਤੁਸੀਂ ਬਹੁਤ ਧਿਆਨ ਦਿੰਦੇ ਹੋ, ਬਹੁਤ ਪਿਆਰ ਨਾਲ ਸੁਣਦੇ ਹੋ, ਇਸ ਲਈ ਧੰਨਵਾਦ ਹੈ। ਮੈਂ ਕੌਮ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਣੀਆਂ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਆਪਣੇ ਫਰਜ਼ ਨੂੰ ਅਦਾ ਕਰਾਂ। ਜੇ ਮੈਂ ਕਥਾ ਕਰਨਾ ਹੈ ਤਾਂ ਮੈਂ ਆਪਣੀ ਕੌਮ ਦਾ ਹੀ ਇਤਿਹਾਸ ਦੱਸਾਂ, ਐਵੇਂ ਚੁਟਕਲੇ ਸੁਣਾ ਕੇ ਨਾ ਮੈਂ ਚਲਾ ਜਾਵਾਂ। ਇਹਦੇ ਨਾਲ ਤੁਸੀਂ ਪੈਸੇ ਤਾਂ ਮੈਨੂੰ ਵਾਧੂ ਦੇ ਸਕਦੇ ਹੋ, ਪਰ ਮੇਰੀ ਜ਼ਮੀਰ ਤੇ ਭਾਰ ਰਵੇਗਾ। ਮੈਂ ਆਪਣੇ ਫਰਜ਼ ਨੂੰ ਪਛਾਣ ਦਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ ਦੀ ਸਾਂਝ ਪਾ ਰਹੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਸੰਗ ਜੀਓ, ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਆਪ ਜੀ ਨੂੰ ਲੜੀਵਾਰ ਇਤਿਹਾਸਕ ਵਿਚਾਰ ਜੋ ਉਹਨਾਂ ਪਿਛਲੇ ਦਿਨਾਂ ਤੋਂ ਲੈ ਕੇ ਆਰੰਭ ਕੀਤੀ ਹੈ ਉਸ ਬਾਰੇ ਸੇ ਆਪ ਜੀ ਸਾਂਝ ਕਰ ਰਹੇ ਸਨ। ਅਗਲਾ ਹਫਤਾ ਲਾਸਟ ਹਫਤਾ ਆਪ ਜੀ ਦਾ ਗੁਰੂਘਰ ਵਿਖੇ ਹੈ, ਸੋ ਆਪ ਜੀ ਨੇ ਆਉਂਦਾ ਜੋ ਇਤਿਹਾਸ ਹੈ ਉਸਦੀ ਵਿਚਾਰ ਕਰਨੀ ਹੈ।
2: ਪਿਛਲੇ ਦਿਨਾਂ ਵਿੱਚ ਆਪਾਂ ਸਮਝ ਪਾਈ ਸੀ 1762 ਦਾ ਉਹ ਸਾਲ ਹੈ ਜਿਹੜਾ ਸਿੱਖ ਇਤਿਹਾਸ ਵਿੱਚ ਇੱਕ ਨਵੇਕਲੀ ਥਾਂ ਰੱਖ ਰਿਹਾ। ਬੜੇ ਦੁੱਖ ਦਰਦ ਕੌਮ ਨੇ ਉਸ ਸਾਲ ਵਿੱਚ ਹੰਢਾਏ ਨੇ। ਅਹਿਮਦ ਸ਼ਾਹ ਅਬਦਾਲੀ ਆਇਆ 5 ਫਰਵਰੀ 1762 ਨੂੰ ਕੁੱਪਰ ਹਿੰਦੇ ਦੇ ਇਲਾਕੇ ਵਿੱਚ ਵੱਡਾ ਘੱਲੂਘਾਰਾ ਵਰਤਿਆ। ਕੌਮ ਦਾ ਕਰੀਬ 40 ਤੋਂ ਲੈ ਕੇ 50,000 ਦੇ ਵਿੱਚ ਜਾਨੀ ਨੁਕਸਾਨ ਹੋਇਆ। ਇਸ ਦੇ ਮਗਰੋਂ 1762 ਵਿੱਚ ਹੀ ਉਸ ਪਾਪੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਕਰਵਾਈ, ਉਹ ਸਾਰੀ ਇਮਾਰਤ ਢਾ ਦਿੱਤੀ ਗਈ ਕਿ ਉਹ ਇਸ ਇਮਾਰਤ ਨੂੰ ਢਾਉਂਦਿਆਂ ਵਿਰੋਧ ਦੇ ਨਾਲ ਇਹ ਮੰਨਿਆ ਜਾਂਦਾ ਹੈ, ਵਿਚਾਰ ਹੈ ਕਿ ਇੱਕ ਇੱਟ ਦਾ ਟੁਕੜਾ ਉਹਦੇ ਨੱਕ ਤੇ ਲੱਗਾ। ਹੈਰਾਨੀ ਦੀ ਗੱਲ ਇਹ ਹੈ ਵੀ ਉਹਦੇ ਕੋਲ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵੀ, ਕਿਉਂਕਿ ਵਕਤ ਦਾ ਹਾਕਮ ਹੈ ਉਹਨੂੰ ਕਾਹਦੀ ਮੁਸ਼ਕਲ ਹੈ, ਸਾਰੇ ਵੈਦ ਹਕੀਮ ਉਹਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਨੱਕ ਦੀ ਜਿਹੜੀ ਸੱਟ ਹੈ ਨਾ, ਉਹ ਜ਼ਖਮ ਹੈ ਨਾ ਜਿਹੜਾ, ਉਹ ਠੀਕ ਨਹੀਂ ਹੋਇਆ ਮੁੜ ਕੇ। ਇੱਕ ਗੱਲ ਮੈਂ ਇੱਥੇ ਹੋਰ ਕਹਿ ਰਿਹਾ, ਕੁਝ ਕਸੀ ਐਵੇਂ ਮਿੱਥਾਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਬਾਰੇ ਚ ਬਿਲਕੁਲ ਵੀ ਨਹੀਂ ਘੋਖਦੇ ਕਦੇ। ਯਾਦ ਰੱਖਣ ਯੋਗ ਬਾਤ ਹੈ, ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਜ਼ਖਮ ਇੱਟ ਨਾਲ ਹੋਇਆ ਪਰ ਮਰਿਆ ਉਹ ਇਸ ਨਾਲ ਨਹੀਂ ਹੈ। ਆ ਜਿਹੜਾ ਇੱਕ ਲਿਖਿਆ ਹੁੰਦਾ ਨਾ ਵੀ 53 ਦਿਨਾਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਾ ਕੋਈ ਵੀ ਨਹੀਂ ਬਚਿਆ, ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਵੀ ਨਾਂ ਲਿਖਿਆ ਹੁੰਦਾ, ਮੈਂ ਹੈਰਾਨ ਹੁੰਦਾ ਕਈ ਵਾਰੀ, ਜਦਕਿ ਐਸਾ ਨਹੀਂ ਹੈ। ਉਹ 10 ਸਾਲਾਂ ਬਾਅਦ ਮਰਦਾ, 53 ਦੇ ਹੁਣ ਉਹਦਾ 6ਵਾਂ ਹਮਲਾ ਹੈ, ਹਜੇ ਉਹਨੇ 5 ਹਮਲੇ ਹੋਰ ਕਰਨੇ ਨੇ, ਹਜੇ 5 ਹਮਲੇ ਉਹਨੇ ਹੋਰ ਕਰਨੇ ਨੇ। 1770 ਤੱਕ ਤਾਂ ਹਮਲੇ ਕਰਦਾ ਤੇ ਇਹ ਘਟਨਾ 1762 ਦੀ, ਇਹ ਵੀ ਕਮਿਤ ਬਣਾ ਦਿੱਤੀ ਗਈ ਵੀ 53 ਦਿਨਾਂ ਬਾਅਦ ਦੀ ਗੱਲ ਹੈ। 1772 ਵਿੱਚ ਜਾ ਕੇ ਅਹਿਮਦ ਸ਼ਾਹ ਅਬਦਾਲੀ ਮਰਦਾ, ਇੱਕ ਵੱਖਰੀ ਗੱਲ ਹੈ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਉਸੇ ਬੱਲਾ ਵਾਂ। ਉਸੇ ਸਾਲ ਹੀ ਦਾਤਾਰ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਹੋਈ ਤੇ ਮਹਾਰਾਜ ਦਾ ਇੱਕ ਸਰੂਪ ਵੀ 1762 ਵਿੱਚ ਅਗਨ ਭੇਟ ਹੋਇਆ, ਗੁਰੂ ਵੀ ਅਗਨ ਭੇਟ ਹੋਇਆ, ਅਸਥਾਨ ਵੀ ਬਰਬਾਦ ਕੀਤਾ ਗਿਆ ਤੇ ਕੌਮ ਦਾ ਬਹੁਤਾ ਜਾਨੀ ਨੁਕਸਾਨ ਵੀ ਕੀਤਾ ਗਿਆ 1762 ਦੇ ਇਹ ਸਾਰੇ ਕਰਮ ਨੇ। ਇਹ ਤਾਂ ਉਹਨਾਂ ਵੱਲੋਂ ਲਟਕਾਇਆ ਹੋਇਆ ਕਹਿਰ ਹੈ। ਹੁਣ ਸਿੱਖਾਂ ਦੇ ਹੌਸਲੇ ਦੇਖਿਓ ਤੁਸੀਂ, 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਕਰਦਾ ਹੈ। ਉਸ ਤੋਂ ਬਾਅਦ ਵਿੱਚ 9 ਅਪ੍ਰੈਲ 1762 ਨੂੰ ਹੀ ਮੁਕਤਸਰ ਸਾਹਿਬ ਦੀ ਧਰਤੀ ਤੇ ਸਿੱਖਾਂ ਦਾ ਇੱਕ ਇਕੱਠ ਹੁੰਦਾ। ਇਹ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਪਹਿਲੀ ਵਾਰੀ ਇਹ ਸਰਬੱਤ ਖਾਲਸਾ ਹੋਇਆ, ਯਾਦ ਰੱਖਿਓ ਜੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਹੋਏ ਨੇ ਤੇ ਹੁਣ ਜਿਹੜਾ ਇਕੱਠ ਹੁੰਦਾ ਇਹਦੇ ਦਰਮਿਆਨ ਗੁਰੂ ਕੇ ਸਿੱਖ ਫੈਸਲਾ ਕਰਦੇ ਨੇ ਵੀ ਕਿਸੇ ਤਰੀਕੇ ਆਪਾਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਧੀ ਟੱਕਰ ਲਈਏ। ਤੇ ਇਸੇ ਦੇ ਦਰਮਿਆਨ 10 ਅਪ੍ਰੈਲ 1762 ਮੈਂ ਇੱਕ ਵਾਰੀ ਫਿਰ ਦ੍ਰਿੜ ਕਰਵਾਵਾਂ, ਮੇਰਾ ਜੀ ਕਰਦਾ ਵੀ ਇਹ ਕਰਨਾ ਤੁਹਾਡੇ ਹਿਰਦੇ ਤੇ ਲਿਖੇ ਹੀ ਜਾਣ, ਮੇਰੇ ਮਨ ਦੀ ਉਮੀਦ ਮੰਨਾ ਹੈ। 5 ਫਰਵਰੀ 1762 ਜੇ ਨਾ ਭੁੱਲੋ, ਥੋੜਾ ਜਿਹਾ ਧਿਆਨ ਦਿਓ ਸਿਰਫ। 10 ਅਪ੍ਰੈਲ 1762 ਸਿਰਫ 2 ਮਹੀਨੇ ਦਾ ਸਮਾਂ ਹੈ, ਫਰਵਰੀ ਮਾਰਚ ਅਪ੍ਰੈਲ ਦੇ 10 ਅਪ੍ਰੈਲ 1762 ਨੂੰ ਸਿੱਖਾਂ ਨੇ ਸਰਹੰਦ ਤੇ ਹਮਲਾ ਕਰਕੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ। ਉਸ ਵੇਲੇ ਸਰਹੰਦ ਦਾ ਜਿਹੜਾ ਹਾਕਮ ਹੈ ਉਹ ਹੈ ਜੈਨ ਖਾਨ। ਜੈਨ ਖਾਨ ਨੂੰ ਆਪਣੇ ਉਹਨੂੰ ਕਾਬੂ ਵਿੱਚ ਕੀਤਾ ਤੇ ਆਖਿਰਕਾਰ ਉਹ ਜੈਨ ਖਾਨ ਹਾਰ ਗਿਆ ਤੇ ਇੱਥੇ ਬਹੁਤ ਸਾਰਾ ਧਨ ਪਦਾਰਥ ਵੀ ਗੁਰੂ ਕੇ ਸਿੱਖਾਂ ਦੇ ਹੱਥ ਲੱਗਿਆ। ਉਹਨਾਂ ਨੇ 50,000 ਰੁਪਈਆ ਨਜ਼ਰਾਨਾ ਭੇਟ ਕੀਤਾ ਜੈਨ ਖਾਨ ਨੇ ਵੀ ਮੇਰੀ ਜਾਨ ਬਖਸ਼ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਦੀ ਤਮੰਨਾ ਤਾਂ ਹੈ ਹੀ ਨਹੀਂ ਸੀ, ਉਹਨਾਂ ਅਬਦਾਲੀ ਨੂੰ ਸਮਝਾਉਣਾ ਸੀ ਵੀ ਸਜਣਾ ਜਿਸ ਕੌਮ ਨੂੰ ਤੂੰ ਮਾਰ ਕੇ ਚੱਲਾ ਹੈ ਨਾ, ਉਹ ਸਿਰਫ 2 ਮਹੀਨੇ ਬਾਅਦ 50,000 ਰੁਪਈਆ ਨਜ਼ਰਾਨਾ ਲੈ ਕੇ ਜੈਨ ਖਾਨ ਨੂੰ ਛੱਡਿਆ, ਜ਼ਖਮੀ ਹੋ ਗਿਆ ਸੀ।
0: ਇਹਦੇ ਵੱਲੋਂ ਹੁਣ ਉਹਨਾਂ ਨੇ ਜਦੋਂ ਉਹ ਪੈਸੇ ਲੈ ਕੇ ਵਾਪਸ ਜਾ ਰਹੇ ਨੇ, ਇੱਕ ਲਕਸ਼ਮੀ ਰਾਮ ਇਹਨੇ ਰਸਤੇ ਵਿੱਚ ਜਾ ਕੇ ਸਿੱਖਾਂ ਨੂੰ ਘੇਰ ਲਿਆ ਤੇ ਇਹਦੀ ਝੜਪ ਦੇ ਵਿੱਚ ਇਹ ਨਜਾਇਜ਼ ਦੀ ਮੌਤੇ ਮਾਰਿਆ ਗਿਆ। ਇਹਨੇ ਐਵੇਂ ਨੂੰ ਮਾਣ ਸੀ, ਬੜਾ ਹੰਕਾਰ ਸੀ ਆਪਣੀ ਗੱਲ ਤੇ, ਸਿੱਖਾਂ ਨੂੰ ਘੇਰ ਲਿਆ ਤੇ ਉਹ ਮਾਰਿਆ ਗਿਆ। ਇਹ ਵੀ 1762 ਦੀ ਘਟਨਾ, ਇਹ ਅਪ੍ਰੈਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਣੀ। ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਨਾ, ਉਹ ਹਜੇ ਬੈਠਾ ਲਾਹੌਰ ਵਿੱਚ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੋਇਆ ਤੇ ਜਿਹੜੀ ਕੌਮ ਦੇ ਲਈ ਮੈਂ ਸੋਚਦਾ ਸੀ ਵੀ ਇਹ ਕਮ ਸੇ ਕਮ 4-5 ਪੀੜ੍ਹੀਆਂ ਜੇ ਘੱਟ ਤੋਂ ਘੱਟ ਵੀ ਮੈਂ ਸੋਚਿਆ ਤੇ ਉੱਠ ਨਹੀਂ ਸਕੇਗੀ, ਇਹ ਤਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ, ਇਹਨਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ ਤੇ ਆ ਕੇ ਇਹਨਾਂ ਨੇ ਮੇਰੇ ਜਿਹੜੇ ਬਹੁਤ ਨਜ਼ਦੀਕੀ ਨੇ, ਜੈਨਕਾਂ ਬਹੁਤ ਨਜ਼ਦੀਕੀ ਸੀ ਤੇ ਉਹਨਾਂ ਨੂੰ ਲੋਕਾਂ ਨੂੰ ਵੰਗਾਰ ਪਾਈ ਤੇ ਨਜ਼ਰਾਨੇ ਲੈਣ ਲੱਗ ਪਏ। ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਹੋਰ ਉਪਰਾਲਾ ਕੀਤਾ। 1762 ਵਿੱਚ ਹੀ ਉਹਨੇ ਮਨ ਵਿੱਚ ਵਿਚਾਰ ਬਣਾਈ, ਨਵੰਬਰ ਦੇ ਮਹੀਨੇ 16-17 ਅਕਤੂਬਰ ਉਦੋਂ 1762 ਨੂੰ ਇਹ ਗੱਲ ਚੇਤਾ ਰੱਖੋ ਵੀ ਬਹੁਤੇ ਜਿਹੜੇ ਸਰਬੱਤ ਖਾਲਸੇ ਜਾਂਚ ਪਿੱਛੇ ਜ਼ਿਕਰ ਕਰ ਚੁੱਕਾ ਤੁਹਾਡੇ ਨੇ ਕਈ ਵਾਰੀ, ਇਹ ਜਿੰਨੇ ਵੀ ਸਰਬੱਤ ਖਾਲਸੇ ਹੋ ਰਹੇ ਨੇ ਕਰੀਬ ਕਰੀਬ ਅਕਤੂਬਰ ਦੇ ਮਹੀਨੇ ਆ ਰਹੇ ਨੇ। ਉਹਦਾ ਕਾਰਨ ਹੁੰਦਾ ਸੀ ਕਿਉਂਕਿ ਸਿੱਖ ਦੀਵਾਲੀ ਜਾਂ ਵਿਸਾਖੀ ਤੇ ਇਕੱਠੇ ਹੋਇਆ ਕਰਦੇ ਸਨ। ਵਿਸਾਖੀ ਦੀ ਰੀਤ ਗੁਰੂ ਅਮਰਦਾਸ ਜੀ ਨੇ ਪਾਈ ਸੀ ਭਾਈ ਪਾਰੋ ਜੁਲਕਾ ਦੇ ਕਹਿਣ ਉੱਤੇ। ਦੀਵਾਲੀ ਇਸ ਲਈ ਬਈ ਉਦੋਂ ਇਹ ਜਿਹੜੇ ਦੋ ਤਿਉਹਾਰ ਸਨ ਨਾ, ਇਹ ਬਿਨਾਂ ਕੈਲੰਡਰ ਦੇਖਿਆਂ ਹੀ, ਬਿਨਾਂ ਜੰਤਰੀਆਂ ਦੇਖਿਆਂ ਹੀ ਸਭ ਨੂੰ ਪਤਾ ਹੁੰਦੇ ਸਨ ਵੀ ਕਦੋਂ ਕੁ ਆਉਣ ਵਾਲੇ ਨੇ। ਲੋਕ ਉਦੋਂ ਤਿਆਰੀ ਕਰ ਲੈਂਦੇ ਸਨ, ਸਿੱਖਾਂ ਨੂੰ ਵੀ ਵਿਚਾਰਿਆਂ ਜੰਗਲਾਂ ਚ ਪਤਾ ਲੱਗ ਜਾਂਦਾ ਸੀ। ਹੁਣ ਵੀ 16-17 ਅਕਤੂਬਰ 1762 ਨੂੰ ਸਿੱਖਾਂ ਦਾ ਇੱਕ ਫਿਰ ਦੁਬਾਰੇ ਸਰਬੱਤ ਖਾਲਸਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ। ਉੱਥੇ ਸਿੱਖਾਂ ਨੇ ਵਿਚਾਰ ਬਣਾਈ ਭਈ ਅਹਿਮਦ ਸ਼ਾਹ ਅਬਦਾਲੀ ਜਿਹੜਾ ਇਹ ਵਿਚਾਰ ਕਰਦਾ ਬੜੀ ਵਾਰੀ ਸਾਡੇ ਕੋਲ ਆਇਆ ਤੇ ਅਸੀਂ ਉਹਨੂੰ ਥੋੜਾ ਜਿਹਾ ਹਲਕਾ ਕਰਕੇ, ਛੋਟੀਆਂ ਮੋਟੀਆਂ ਟੱਕਰਾਂ ਹੁੰਦੀਆਂ ਰਹੀਆਂ ਤੇ ਉਹਦੇ ਦਰਮਿਆਨ ਸਾਡਾ ਝਗੜਾ ਚੱਲਦਾ ਰਿਹਾ ਤੇ ਇਹ ਕੁਝ ਕਰਕੇ ਉਹਨੂੰ ਤੋੜਦੇ ਰਹੇ, ਪਰ ਹੁਣ ਫੈਸਲਾ ਕਰੀਏ ਅਹਿਮਦ ਸ਼ਾਹ ਅਬਦਾਲੀ ਨਾਲ ਸਾਹਮਣੇ ਟੱਕਰ ਲੈਣੀ ਹੈ। ਇਹ ਗੱਲ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਹੁੰਚ ਗਈਆਂ। ਨਵੰਬਰ ਦੇ ਮਹੀਨੇ ਉਹ ਤਿਆਰੀ ਕਰਕੇ ਅੰਮ੍ਰਿਤਸਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ ਉੱਤੇ ਆਪਣਾ ਪੜਾਅ ਰੱਖ ਕੇ ਬੈਠ ਗਿਆ ਤੇ ਇਧਰ ਉਹਨੇ ਸਿੱਖਾਂ ਨੂੰ ਇੱਕ ਸੁਨੇਹਾ ਭੇਜਿਆ। ਅੱਜ ਰੱਬ ਜਾਣੇ ਅਸੀਂ ਕਿਵੇਂ ਮੇਲੀਆਂ ਪੱਗਾਂ ਬੰਨ ਕੇ ਦਿੱਲੀ ਦੇ ਦਰਬਾਰ ਦੀ ਸ਼ਾਨੀ ਭਰਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਤੇਰਾ ਇਤਿਹਾਸ ਕੀ ਕਹਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਸੁਨੇਹਾ ਭੇਜਿਆ, ਕਹਿਣ ਲੱਗੇ ਸਿੱਖੋ ਜੋ ਮੈਂ ਤੁਹਾਡੀ ਬਰਬਾਦੀ ਕਰ ਚੁੱਕਾ ਹੋਇਆ ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ, ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ। ਇਸ ਲਈ 1746 ਦਾ ਜਿਹੜਾ ਉਹ ਵੀ ਘੱਲੂਘਾਰਾ ਛੋਟਾ ਹੋ ਚੁੱਕਾ ਹੋਇਆ। 1748 ਤੋਂ ਵੈਸੇ ਅਹਿਮਦ ਸ਼ਾਹ ਅਬਦਾਲੀ ਸ਼ੁਰੂ ਹੋਇਆ, ਇਹ ਉਸ ਤੋਂ ਪਹਿਲਾਂ ਹੋ ਚੁੱਕਾ ਹੈ, ਪਰ ਉਹਨੂੰ ਕੌਮ ਦੀ ਬਰਬਾਦੀ ਦਾ ਤੇ ਪਤਾ ਹੈ ਨਾ। 1746 ਤੋਂ 1762 ਸਿਰਫ 11 ਸਾਲ ਦੇ ਵਿੱਚ ਉਹਨੇ ਬਚਨ ਆ ਕੇ ਕਹਿਣ ਲੱਗੇ, ਉਹਨੇ ਗੱਲ ਆਖੀ, ਆਪਣੇ ਏਲਚੀ ਭੇਜੇ, ਉਹਨੇ ਆਪਣੇ ਨੁਮਾਇੰਦੇ ਭੇਜੇ, ਉਹਨੇ ਆਪਣੇ ਵਿਚੋਲੇ ਭੇਜੇ ਸਿੱਖਾਂ ਦੇ ਕੋਲ ਅੰਮ੍ਰਿਤਸਰ ਵੀ ਤੁਸੀਂ ਇੰਨੀ ਬਰਬਾਦੀ ਕਰਵਾ ਰਹੇ ਹੋ, ਇਤਨਾ ਮੈਂ ਤਹਿਸ ਨਹਿਸ ਕਰ ਦਿੱਤਾ ਤੇ ਹੁਣ ਤੇ ਬਿਲਕੁਲ ਮਾਮੂਲੀ ਦੀ ਝੱਟ ਮਾਰਨ ਦੀ ਮੈਨੂੰ ਲੋੜ ਹੈ ਤੇ ਤੁਹਾਨੂੰ ਮੈਂ ਜਿਹੜੇ ਰਹਿੰਦੇ ਖੁੰਡੇ ਵੀ ਉਹ ਸਦਾ ਲਈ ਖਤਮ ਕਰ ਦਿਆਂਗਾ। ਤੁਸੀਂ ਇੱਕ ਕੰਮ ਕਰੋ, ਕਿੰਨਾ ਚੰਗਾ ਹੋਵੇ ਜੇ ਤੁਸੀਂ ਈਨ ਮੰਨ ਲਓ ਮੇਰੀ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ, ਸਿਰਫ ਤੁਸੀਂ ਈਨ ਮੰਨ ਲਓ, ਕੁਝ ਨਜ਼ਰਾਨਾ ਭੇਟਾ ਕਰ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਏਲਚੀਆਂ ਨੂੰ ਬਿਠਾਇਆ, ਏਲਚੀ ਦਾ ਮਤਲਬ ਵਿਚੋਲੇ, ਅੱਜ ਤੇ ਸੌਖਾ ਕਰਦਿਆਂ, ਉਹਨਾਂ ਵਿਚੋਲਿਆਂ ਨੂੰ ਬਿਠਾਇਆ, ਉਹਨਾਂ ਨੂੰ ਆਖਿਆ ਵੀ ਭਰਿਓ, ਅਸੀਂ ਇਸ ਤਰ੍ਹਾਂ ਵਾਰ ਨਹੀਂ ਕਿਸੇ ਤੇ ਕਰਦੇ, ਤੁਸੀਂ ਆਇਓ ਜੀਆਂ ਨੂੰ। ਪਰ ਅਬਦਾਲੀ ਨੂੰ ਇੱਕ ਗੱਲ ਜਾ ਕੇ ਕਮੀ, ਪਰ ਸਿੱਖ ਆਪਣੀ ਜ਼ਿੰਦਗੀ ਚ ਦੋ ਚੀਜ਼ਾਂ ਦੀ ਈਨ ਮੰਨਦਾ, ਸਿਰਫ ਦੋ ਚੀਜ਼ਾਂ ਦੀ ਈਨ ਮੰਨਦਾ, ਬਾਕੀ ਕਿਸੇ ਦੀ ਨਹੀਂ ਮੰਨਦਾ। ਉਹ ਕਿਹੜੀ ਚੀਜ਼? ਨੰਬਰ ਇੱਕ, ਉਹ ਅਕਾਲ ਪੁਰਖ ਦੀ ਈਨ ਮੰਨਦਾ। ਰੱਬ ਤੋਂ ਬਿਨਾਂ ਸਿੱਖ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਇੱਕ ਪਲ ਰੁਕਣ ਲੱਗਾ, ਆਪਾਂ ਲੜੀ ਵਿਚ ਹੀ ਰਹਿਣਾ, ਮੇਰੇ ਕੋਲ ਦਿਨ ਬੜੇ ਥੋੜੇ ਨੇ ਤੇ ਮੈਂ ਉਹਨਾਂ ਚ ਪੂਰੀ ਕਰਨਾ ਚਾਹੁੰਦਾ, ਪਰ ਕਿਤੇ ਕਿਤੇ ਖਿਆਲ ਆ ਜਾਂਦਾ। ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਤਿਗੁਰੂ ਜੀ ਨੇ ਜਦੋਂ ਕੌਮ ਸਾਜੀ 1699 ਚ, ਇਹਨੂੰ ਸ਼ਬਦ ਖਾਲਸਾ ਕਿਉਂ ਦਿੱਤਾ? ਹੋਰ ਵੀ ਕੁਝ ਸ਼ਬਦ ਦਿੱਤਾ ਜਾ ਸਕਦਾ ਸੀ। ਇਹਨੂੰ ਸ਼ਬਦ ਖਾਲਸਾ ਇਸ ਲਈ ਦਿੱਤਾ ਸੀ ਕਿਉਂਕਿ ਉਦੋਂ ਇਹਦੇ ਵਿਚਕਾਰ ਜਿਹੜੇ ਸਨ ਉਹ ਮਸੰਦ ਸਨ, ਸਿੱਖੀ, ਮਸੰਦ ਅਤੇ ਗੁਰੂ, ਇਹ ਤਿੰਨ ਚੀਜ਼ਾਂ ਸਨ। ਮਸੰਦਾਂ ਨੇ ਭੈੜੀਆਂ ਕਰਤੂਤਾਂ ਕੀਤੀਆਂ, ਗੁਰੂ ਪਾਤਸ਼ਾਹ ਨੂੰ ਸਜਾਵਾਂ ਦਿੱਤੀਆਂ, ਉਹਨੇ ਮਸੰਦਾਂ ਨੂੰ ਲਾਹਮੇ ਕਰ ਦਿੱਤਾ। ਹੁਣ ਸ਼ਬਦ ਵਰਤਿਆ ਖਾਲਸਾ ਵੀ, ਅੱਜ ਤੋਂ ਬਾਅਦ ਤੁਹਾਡੇ ਅਤੇ ਮੇਰੇ ਵਿਚ, ਤੁਹਾਡੇ ਅਤੇ ਰੱਬ ਵਿਚ ਕੋਈ ਮਨੁੱਖੀ ਵਿਚੋਲਾ ਨਹੀਂ ਹੈ। ਅੱਜ ਤੋਂ ਬਾਅਦ ਤੁਸੀਂ ਸਿੱਧੀ ਰੱਬ ਦੀ ਰਿਆਈ ਤੋਂ, ਅੱਜ ਤੋਂ ਬਾਅਦ ਸਿੱਧੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ। ਉੱਥੋਂ ਸ਼ਬਦ ਖਾਲਸਾ, ਖਾਲਸੇ ਦਾ ਮਤਲਬ ਹੁੰਦਾ ਖਾਲਸੇ ਦਾ ਸ਼ਬਦ ਦਾ ਅਰਥ ਮੇਰਾ ਪਿਓਰ ਨਹੀਂ ਹੈ, ਇਹ ਅਸੀਂ ਗਲਤ ਅਰਥ ਕਰਦੇ। ਖਾਲਸੇ ਦਾ ਅਰਥ ਹੈ ਜਿਹੜਾ ਪਰਮੇਸ਼ਰ ਦੇ ਨਾਲ ਚਰਨਾਂ ਵਿਚ ਜੁੜਿਆ ਹੋਇਆ, ਜਿਹਦੇ ਦਰਮਿਆਨ ਕੋਈ ਵਿਚੋਲਾ ਨਾ ਹੋਵੇ। ਇਹ ਵੈਸੇ ਟੋਡਰ ਮੱਲ ਹੋਇਆ, ਇੱਕ ਅਕਬਰ ਦੇ ਵੇਲੇ ਉਹਨੇ ਅਕਬਰ ਦੀ ਜ਼ਮੀਨ ਨੂੰ ਵੰਡਿਆ ਸੀ, ਉਹਨੇ ਖਾਲਸਾ ਸ਼ਬਦ ਵਰਤਿਆ ਸੀ ਪਹਿਲੀ ਵਾਰੀ। ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਵਿਚ ਹੈ, ਗੱਲ ਵੱਖਰੀ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ। ਹੁਣ ਉਹਨਾਂ ਨੇ, ਉਹ ਕਿੱਡੀ ਵੱਡੀ ਮਹਾਨਤਾ ਖਾਲਸੇ ਦੀ, ਤੇ ਜਦੋਂ ਉਹਨਾਂ ਨੇ ਸੁਨੇਹਾ ਲੈ ਕੇ ਆਏ ਤੇ ਖਾਲਸੇ ਨੇ ਆਖਿਆ ਵੀ ਦੇਖੋ, ਅਸੀਂ ਰੱਬ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦੇ, ਸਾਨੂੰ ਇਹੋ ਜਿਹੇ ਵਕਤੀ ਹਾਕਮਾਂ ਦੀ ਈਨ ਮੰਨਣ ਦੀ ਲੋੜ ਨਹੀਂ ਹੈ, ਅਸੀਂ ਇਹਨਾਂ ਦੀ ਈਨ ਨਹੀਂ ਮੰਨਦੇ। ਇੱਕ ਈਨ ਮੰਨਦੇ ਅਸੀਂ ਅਕਾਲ ਪੁਰਖ ਦੀ, ਦੂਜੀ ਈਨ ਮੰਨਦੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ, ਉਸ ਤੋਂ ਬਿਨਾਂ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ। ਇਸੇ ਲਈ ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਕਾਣ ਨ ਕਾਹੂ ਕੀ ਇਹ ਮਾਨਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਗਤ। ਕਾਣ ਨ ਕਾਹੂ ਕੀ ਇਹ ਮਾਨਤ, ਕਹਿਣ ਲੱਗੇ ਕਿਸੇ ਦੀ ਕਾਣ ਨਹੀਂ ਮੰਨਦੇ, ਇਹ ਆਪਣੇ ਆਪ ਨੂੰ ਖੁਦ ਹੀ ਸ਼ਹਿਨ ਸ਼ਾਹ ਕਹਾਉਂਦੇ ਨੇ। ਸਿੱਖਾਂ ਦੀ ਉਦੋਂ ਬਿਰਤੀ ਹੁੰਦੀ ਸੀ, ਉਹਨਾਂ ਨੂੰ ਬੱਚਿਆਂ ਆਖਿਆ ਭਾਈ ਅਸੀਂ ਤੇਰੀ ਈਨ ਨਹੀਂ ਮੰਨਣੀ, ਜਦੋਂ ਕਿਤੇ ਟਾਕਰਾ ਹੋਣਾ, ਜੰਗ ਦੇ ਮੈਦਾਨ ਵਿਚ ਟਾਕਰਾ ਹੋਣਾ, ਸੂਰਮਿਆਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਤਲਵਾਰਾਂ ਦੀ ਛਾਵੇਂ ਜੰਗ ਦੇ ਮੈਦਾਨਾਂ ਵਿਚ ਫੈਸਲੇ ਹੋਇਆ ਕਰਦੇ ਨੇ, ਇਵੇਂ ਈਨ ਮੰਨ ਕੇ ਫੈਸਲੇ ਨਹੀਂ ਹੋਇਆ ਕਰਦੇ। ਸਾਨੂੰ ਸਾਡੇ ਗੁਰੂ ਤੇ ਭਰੋਸਾ, ਸਾਨੂੰ ਸਾਡੇ ਮਾਲਕ ਤੇ ਭਰੋਸਾ, ਸਾਨੂੰ ਤਾਂ ਉਹਨੇ ਸ਼ਹਿਨਸ਼ਾਹੀ ਦਿੱਤੀ ਹੋਈ, ਅਸੀਂ ਤੇਰੀ ਸ਼ਹਿਨਸ਼ਾਹੀ ਕੀ ਕਰਨੀ, ਤੇਰੀ ਈਨ ਕਦੇ ਨਹੀਂ ਮੰਨਣੀ ਹੈ। ਅਹਿਮਦ ਸ਼ਾਹ ਅਬਦਾਲੀ ਜਲ ਬਲ ਉੱਠਿਆ, ਜਿਹਦੇ ਸਾਹਮਣੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਹਾਰ ਗਈ ਹੋਵੇ, ਉਹਦੇ ਸਾਹਮਣੇ ਚੰਦ ਕੁ ਬੰਦੇ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਰੱਜ ਮੈਂ ਖਾਣਾ ਵੀ ਨਹੀਂ ਮਿਲਦਾ, ਘਰ ਬਾਰ ਨਹੀਂ ਮਿਲਦਾ, ਤੇ ਉਹ ਲੋਕ ਦੀ ਇੰਨਾ ਮੰਨਣ। ਅਹਿਮਦ ਸ਼ਾਹ ਅਬਦਾਲੀ ਨੇ ਫੈਸਲਾ ਕਰ ਲਿਆ ਵੀ ਮੈਂ ਹਮਲਾ ਕਰਨਾ। ਗੁਰੂ ਕੇ ਸਿੱਖਾਂ ਨੇ ਵੀ ਤਿਆਰੀ ਕਰ ਲਈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੰਗ ਹੋਈ 1762 ਨੂੰ ਨਵੰਬਰ ਦੇ ਮਹੀਨੇ। ਉਸ ਜੰਗ ਦੇ ਦਰਮਿਆਨ ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਅਬਦਾਲੀ ਨੂੰ ਯਾਦ ਕਰ ਕਰਕੇ ਭਾਈ ਪਾਪੀਆ, ਕਿਵੇਂ ਸਾਡੇ ਬੱਚੇ ਉਦੋਂ ਤੜਫਦੇ ਸੀ ਜਦੋਂ ਤੂੰ ਕੁਪੜੀ ਜੀਵੇ ਦੇ ਵਿਚ ਕਹਿਰ ਕਰਨ ਲੱਗਿਆ ਹੋਇਆ ਸੀ। ਜ਼ਾਲਮਾ, ਉਦੋਂ ਇਹ ਦਰਬਾਰ ਸਾਹਿਬ ਦੀ ਇੱਟ ਨਹੀਂ ਸੀ ਉਖੜਦੀ, ਉਦੋਂ ਸਿੱਖਾਂ ਦੇ ਦਿਲ ਫਟ ਰਹੇ ਸਨ ਜਦੋਂ ਤੂੰ ਬਰੂਦਰਾਂ ਇਸ ਇਮਾਰਤ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਕਦੇ ਹਰਿਮੰਦਰ ਸਾਹਿਬ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਆਵੇ, ਕਦੇ ਕੁੱਪਰ ਹੀਰੇ ਦਾ ਮੈਦਾਨ ਸਾਹਮਣੇ ਨਜ਼ਰ ਵਿਚ ਆਵੇ, ਉਹ ਜੰਗਲ ਯਾਦ ਵਿਚ ਆਵੇ, ਤੇ ਕਦੇ ਬੱਚਿਆਂ ਦੀਆਂ ਸ਼ਹਾਦਤਾਂ, ਕਦੇ ਉਹਨਾਂ ਬਜ਼ੁਰਗ ਮਾਵਾਂ ਦੀਆਂ ਸ਼ਹਾਦਤਾਂ, ਕਦੇ ਬਜ਼ੁਰਗਾਂ ਦੀਆਂ ਸ਼ਹਾਦਤਾਂ, ਕਦੇ ਉਸ ਦਰਬਾਰ ਸਾਹਿਬ ਦੀ ਬਾਤ ਹਿਰਦੇ ਵਿਚ ਵਾਰ ਵਾਰ ਚੇਤੇ ਕਰ ਕਰਕੇ ਸਿੱਖਾਂ ਨੇ ਉਹ ਆਹੂ ਲਾਹੇ। ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਵਿਚ ਭੱਜ ਕੇ ਜਾ ਕੇ ਲਾਹੌਰ ਵੜ ਗਿਆ, ਮਗਰ ਫੌਜ ਭੱਜ ਗਈ। ਕੁਝ ਗ੍ਰਿਫਤਾਰ ਕੀਤੇ ਸਿੱਖਾਂ ਨੇ, ਪਰ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਕੋਲੋਂ ਕੀ ਲੈਣਾ, ਤੁਹਾਡਾ ਤਾਂ ਮਕਸਦ ਹੀ ਕੋਈ ਨਹੀਂ, ਫੌਜੀ ਵਿਚਾਰੇ ਦਾ ਕੀ ਕਸੂਰ ਹੈ, ਜਾਓ ਤੁਸੀਂ, ਤੁਹਾਨੂੰ ਕੁਝ ਨਹੀਂ ਕਹਿੰਦੇ। ਉਦੋਂ ਵੀ ਇਹ ਵਾਪਸ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਜਾ ਕੇ ਹੁਣ ਫਿਰ ਲਾਹੌਰ ਬੈਠਾ ਹੈ, ਆਖਿਰਕਾਰ ਬੇਹੱਦ ਨਮੋਸ਼ੀ ਵਿਚ। ਪਰ ਮੈਂ ਨਾ ਚੰਦ ਬੰਦਿਆਂ ਕੋਲੋਂ ਹਾਰ ਖਾ ਕੇ ਆ ਗਿਆ ਨਮੋਸ਼ੀ ਵਿਚ। 12 ਦਸੰਬਰ 1762 ਨੂੰ ਉਹ ਵਾਪਸ ਚਲਾ ਗਿਆ ਆਪਣੇ ਵਤਨ ਨੂੰ। ਉਸ ਤੋਂ ਬਾਅਦ ਵਿੱਚ

ਮਤਲਬ ਬਹੁਤ ਪਿਆਰ ਹੈ। ਮੋਰਿੰਦੇ ਦੇ ਵਿੱਚ ਇੱਕ ਸਥਾਨ ਹੈ, ਬਾਜ਼ਾਰ ਦੇ ਵਿੱਚ ਹੀ ਹੈ, ਥੋੜਾ ਜਿਹਾ 10-20 ਕਰਮਾਂ ਪਿੱਛਾ ਹਟ ਕੇ। ਉੱਥੇ ਉਹ ਕੋਠਾ ਬਣਿਆ ਹੋਇਆ ਜਿੱਥੇ ਗੰਗੂ ਬ੍ਰਾਹਮਣ ਦੇ ਘਰੋਂ ਲਿਆ ਕੇ ਉਹ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ, ਮਾਤਾ ਗੁਜਰ ਕੌਰ ਨੂੰ ਉਸ ਕਮਰੇ ਚ ਰੱਖਿਆ ਗਿਆ ਸੀ। ਉਹਨੂੰ ਕੱਚਾ ਕੋਠਾ ਹੋਏਗਾ, ਡਰਾਉਣਾ ਜਿਹਾ। ਜਾਨੀ ਖਾਂ ਤੇ ਮਾਨੀ ਖਾਂ ਇਹ ਚਾਹੁੰਦੇ ਸਨ ਭਾਈ ਮੈਂ ਅੱਜ ਦੀ ਰਾਤ, ਅੱਜ ਦਾ ਵਕਤ ਜਿੰਨਾ ਮੇਰੇ ਕੋਲ ਹੈਗਾ, ਮੈਂ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਤਸੀਹੇ ਦੇ ਕੇ, ਮਾਤਾ ਗੁਜਰੀ ਨੂੰ ਤਸੀਹੇ ਦੇ ਕੇ ਇਹਨਾਂ ਨੂੰ ਮਨਾ ਕੇ ਹੀ ਵਜ਼ੀਰ ਖਾਂ ਦੇ ਕੋਲ ਲੈ ਕੇ ਜਾਵਾਂ। ਪਰ ਉੱਥੇ ਮੰਨੇ ਨਹੀਂ ਸਨ। ਉਹ ਛੋਟਾ ਜਿਹਾ ਕਮਰਾ ਟੈਟੂ ਗਿਆ, ਅੱਜ ਕੱਲ੍ਹ ਉੱਥੇ ਕੋਈ ਥਾਂ ਨਹੀਂ ਹੈਗੀ, ਕੋਈ ਸਥਾਨ ਨਹੀਂ ਸੰਭਾਲਿਆ ਹੋਇਆ। ਉਹ ਦਸ ਨੂੰ ਪਤਾ ਲੱਗਿਆ ਸੀ ਕਿ ਮੈਂ ਦਰਸ਼ਨ ਕਰਨ ਗਿਆ ਸਾਂ। ਉਹ ਮੋਰਿੰਦੇ ਦੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੀਤੇ ਹੋਏ ਨਿੱਕੇ ਬੱਚਿਆਂ ਤੇ ਕਹਿਰ ਲਈ, ਇਸ ਲਈ ਉਨ੍ਹਾਂ ਨੇ ਮੋਰਿੰਦੇ ਨੂੰ ਵੀ ਸਾਧਿਆ। ਵਕਤ ਆਇਆ 1763 ਦਾ। 1763 ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਕਰਾਂ, ਜਹਾਨ ਖਾਨ ਇਹ ਪਾਪੀ ਵੀ ਬਹੁਤ ਲੰਮੇ ਸਮੇਂ ਤੋਂ ਇਹ ਲਾਹੌਰ ਦੇ ਵਿੱਚ ਸੀ, ਇਹ ਵੀ ਸਿੱਖੀ ਦਾ ਖੂਨ ਪੀ ਰਿਹਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਮਗਰੋਂ ਇਹ ਵੀ ਆਪਣੇ ਵਤਨ ਨੂੰ ਜਾ ਰਿਹਾ, ਅਫਗਾਨ ਨੂੰ ਜਾ ਰਿਹਾ। ਜਹਾਨ ਖਾਨ ਨੂੰ ਪਤਾ ਲੱਗਿਆ ਵੀ ਇਹ ਜਾ ਰਿਹਾ ਵਾਪਸ, ਗੁਰੂ ਕੇ ਸਿੱਖਾਂ ਨੇ ਇਹਨੂੰ ਚਨਾਬ ਦਰਿਆ ਦੇ ਕਿਨਾਰੇ ਜਾ ਕੇ ਘੇਰ ਲਿਆ ਤੇ ਜਦੋਂ ਇਹਦੇ ਤੇ ਹੱਲਾ ਕੀਤਾ, ਇਹ ਆਪ ਜ਼ਖਮੀ ਹਾਲਤ ਵਿੱਚ ਭੱਜ ਕੇ ਸਿਆਲਕੋਟ ਦੇ ਕਿਲੇ ਵਿੱਚ ਤੇ ਉੱਥੇ ਚਲਾ ਗਿਆ। ਉਸ ਤੋਂ ਬਾਅਦ ਵੀ ਜਹਾਨ ਖਾਨ ਤੋਂ ਚਲਾ ਗਿਆ। ਇਹਦੇ ਮੁੜਕੇ ਬੱਚੇ ਸਨ, ਦੇਖੋ ਸਿੱਖੀ ਦੀਆਂ ਕੈਸੀਆਂ ਤਸਵੀਰਾਂ ਨੇ। ਇਹਦੇ ਬੱਚੇ ਸਨ ਤੇ ਨਾਲ ਇਹਦੀ ਘਰਵਾਲੀ ਸੀ, ਨਾਲ ਕੁਝ ਬੀਬੀਆਂ ਹੋਰ ਸਨ। ਗੁਰੂ ਕੇ ਸਿੱਖਾਂ ਨੇ ਉਨ੍ਹਾਂ ਬੱਚਿਆਂ ਨੂੰ, ਉਨ੍ਹਾਂ ਇਸਤਰੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਰੱਖਿਆ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਸਿੱਖੀ ਦਾ ਇਹ ਕਿਰਦਾਰ ਨਹੀਂ ਹੈ ਵੀ ਅਸੀਂ ਤੁਹਾਡੇ ਉੱਤੇ ਹੱਥ ਚੁੱਕੀਏ। 11 ਦਸੰਬਰ ਨੂੰ 1763 ਨੂੰ ਮੈਂ ਬੇਨਤੀ ਕਰਾਂ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ, 1763 ਦਾ ਜ਼ਿਕਰ ਚੱਲਦੇ ਆ ਉੱਚੇ ਤੇ ਰੱਖਿਓ ਜੇ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ ਉਹਨਾਂ ਨੇ ਜੰਮੂ ਪਹੁੰਚਾਇਆ। ਇੱਕ ਪਲ ਤੁਹਾਡਾ ਧਿਆਨ ਹੋਰ ਦਵਾਵਾਂ, ਦੇਖੋ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਕਰ ਆਏ ਤੇ ਇਹਨਾਂ ਪਾਪੀਆਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਤੇ ਜਹਾਨ ਖਾਨ ਹਾਲਾਂਕਿ ਰੱਜ ਕੇ ਪਾਪੀ ਸੀ ਤੇ ਉਹਦੇ ਬੱਚੇ ਜਦੋਂ ਉਹਦੀ ਘਰਵਾਲੀ ਸਿੱਖਾਂ ਦੇ ਹੱਥ ਆਈ ਤੇ ਉਹਨਾਂ ਨੇ ਬੜੀ ਹਿਫਾਜ਼ਤ ਦੇ ਨਾਲ, ਬੜੇ ਅਦਬ ਸਤਿਕਾਰ ਢੰਗ ਦੇ ਨਾਲ ਉਹਨਾਂ ਨੂੰ ਜੰਮੂ ਪਹੁੰਚਾਇਆ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਸਿੱਖੀ ਦਾ ਵੱਖਰਾ ਕਿਰਦਾਰ ਹੈ। ਉਹਨਾਂ ਇਸਤਰੀਆਂ ਤੇ ਉਹਨਾਂ ਬੱਚਿਆਂ ਤੇ ਉਹਨਾਂ ਬਿਲਕੁਲ ਕੋਈ ਕਹਿਰ ਨਹੀਂ ਕੀਤਾ, ਹਾਲਾਂਕਿ ਚੜਤ ਸਿੰਘ ਸ਼ੁਕਰ ਚੱਕਰੀਆ ਇਹਦੇ ਵਿੱਚ ਸੀ ਸ਼ਾਮਲ। ਅੱਗੇ ਗੱਲ ਨੂੰ ਤੋਰਾਂ, ਇਹਦੇ ਦਰਮਿਆਨ ਹੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਫਿਰ ਦੁਬਾਰੇ ਅਕਤੂਬਰ ਦੇ ਮਹੀਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਸਨ। ਇਹ ਸਾਰੀਆਂ ਘਟਨਾਵਾਂ 1764 ਦੀਆਂ ਨੇ, 1763 ਦੀਆਂ ਨੇ, ਕਿਵੇਂ ਕਰੇ ਜੇ। ਉਦੋਂ ਇੱਕ ਕਸੂਰ ਦਾ ਹਾਕਮ ਸੀ ਉਸਮਾਨ ਖਾਨ, ਉਸ ਕਸੂਰ ਦੇ ਉਸਮਾਨ ਖਾਨ ਨੂੰ ਉਹਨੇ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਚੁੱਕ ਲਿਆ ਤੇ ਉਹ ਬ੍ਰਾਹਮਣ ਵਿਚਾਰਾ ਗੁਰੂ ਕੇ ਸਿੱਖਾਂ ਦੇ ਕੋਲ ਹਾਜ਼ਰ ਹੋਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਕਿਸੇ ਤਰੀਕੇ ਮੇਰੀ ਰੁੜੀ ਜਾਂਦੀ ਇੱਜ਼ਤ ਨੂੰ ਬਚਾਓ। ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਠੀਕ ਹੈ ਜੀ ਆਇਆਂ ਨੂੰ, ਕੋਈ ਗੱਲ ਨਹੀਂ। ਉਸ ਵੇਲੇ ਹਰੀ ਸਿੰਘ ਭੰਗੀ, ਥੋੜਾ ਜਿਹਾ ਜੀ ਯਾਦ ਹੋਏਗਾ, ਮੈਂ ਫਿਰ ਦੁਬਾਰੇ ਦੁਹਰਾ ਦਿਆਂ, ਇਹੋ ਭੰਗੀ ਮਿਸਲ ਦਾ ਮੁਖੀਆ ਹੈ ਤੇ ਹਰੀ ਸਿੰਘ ਭੰਗੀ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਥੋੜਾ ਜਿਹਾ ਖਿਆਲ ਕਰਿਆ ਕਰੋ ਕਿਉਂਕਿ ਅਕਸਰ ਸਾਡਾ ਇਤਿਹਾਸ ਹੈ। ਹਰੀ ਸਿੰਘ ਭੰਗੀ ਨੇ ਉਦੋਂ ਬਚਨ ਆਖਿਆ ਵੀ ਠੀਕ ਹੈ, ਸੱਜਣਾ ਜਿਹੜਾ ਖਾਲਸੇ ਦੀ ਸ਼ਰਨ ਵਿੱਚ ਆਉਂਦਾ ਤੇ ਖਾਲਸਾ ਇਵੇਂ ਨਹੀਂ ਕਰਦਾ।

ਤੇਰੀ ਘਰਵਾਲੀ ਨੂੰ ਮੁੜ ਕੇ ਲੈ ਕੇ ਆਵਾਂਗੇ। ਉਦੋਂ ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਸੱਜਣਾ ਤੂੰ ਗਲਤ ਫੈਸਲਾ ਲੈ ਲਿਆ। ਕਿਉਂ? ਕਿਉਂਕਿ ਸਾਡੀ ਗਿਣਤੀ ਤਾਂ ਪਹਿਲੀ ਬਹੁਤ ਥੋੜੀ ਹੈ ਹੁਣ, ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਸੂਰ ਨੂੰ ਜਿੱਤਣਾ ਕਿੰਨਾ ਔਖਾ ਹੈ, ਕਿਉਂਕਿ ਕਸੂਰ ਵਿੱਚ 12 ਕਿਲੇ ਸਨ ਵੱਡੇ ਤੇ ਪਠਾਣਾ ਦੀ ਬਹੁਤ ਵੱਡੀ ਉੱਤੇ ਗਿਣਤੀ ਹੈ। ਉਸਮਾਨ ਖਾਨ ਨੂੰ ਕਿਵੇਂ ਜਿੱਤ ਸਕਨੇ ਆਪਾਂ? ਬਹੁਤ ਥੋੜੇ ਜਿਹੇ ਹੈ। ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ ਆਪਾਂ ਉੱਥੇ ਨਹੀਂ ਜਾਣਾ, ਕਸੂਰ ਨਹੀਂ ਜਾਣਾ, ਤੇ ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ, ਭਾਵੇਂ ਹਰੀ ਸਿੰਘ ਭੰਗੀ ਨੇ ਬਚਨ ਕਿਹਾ ਹੈ, ਪਰ ਲੇਕਿਨ ਸਪਸ਼ਟਤਾ ਖਾਲਸੇ ਦੀ ਅਗੋਰੀ ਵਿੱਚ ਆਇਆ ਸੀ ਉਹ ਬ੍ਰਾਹਮਣ ਵਿਚਾਰਾ, ਤੇ ਖਾਲਸੇ ਵੱਲੋਂ ਬਚਨ ਹੋਇਆ, ਤੇ ਇਸ ਤਰ੍ਹਾਂ ਖਾਲਸੇ ਦੀ ਤੋਹੀਨ ਹੋਏਗੀ? ਇਹ ਨਹੀਂ ਹੋ ਸਕਦਾ। ਹਰਿਮੰਦਰ ਸਾਹਿਬ ਵਿੱਚ ਬੈਠ ਕੇ ਇਹ ਨਹੀਂ ਹੋ ਸਕਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਅਸੀਂ ਇਹ ਪੰਨ ਕਰੀਏ ਤੇ ਇਸ ਨੂੰ ਨਿਭਾਈਏ ਨਾ, ਇਹ ਨਹੀਂ ਹੋ ਸਕਦਾ। ਇਸ ਝਗੜੇ ਦੇ ਦਰਮਿਆਨ ਕੁਝ ਇੱਕ ਸਿੱਖ ਇੱਧਰ ਨੇ, ਕੁਝ ਇੱਕ ਸਿੱਖ ਇੱਧਰ ਨੇ, ਉਦੋਂ ਇੱਕ ਸਿੱਖ ਸਿਆਣੇ ਬੰਦੇ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਆਪਣੀ ਗੱਲ ਛੱਡੋ, ਆਪਾਂ ਆਪਣੇ ਫੈਸਲੇ ਨਾ ਕਰੀਏ, ਇਉਂ ਕਰੀਏ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਅਸੀਂ ਜਾਈਏ ਜਾਂ ਨਾ ਜਾਈਏ। ਜੇ ਤਾਂ ਅਸੀਂ ਵੇਖਦੇ ਹਾਂ ਖਾਲਸੇ ਦਾ ਫਰਜ਼, ਫਿਰ ਤਾਂ ਸਾਨੂੰ ਪ੍ਰੇਰਣਾ ਮਿਲਦੀ ਹੈ ਵੀ ਅਸੀਂ ਜਾਈਏ। ਤੇ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਵੀ ਖਾਲਸੇ ਦੇ ਨਾਲ ਨਾਲ ਪ੍ਰੇਰਣਾ ਦੇ ਨਾਲ ਨਾਲ ਤੇ ਸਾਡੀ ਗਿਣਤੀ ਬੜੀ ਥੋੜੀ ਤੇ ਅਸੀਂ ਕਿਵੇਂ ਉੱਥੇ ਕਾਮਯਾਬ ਹੋਵਾਂਗੇ, ਫਿਰ ਸਾਡਾ ਜੀ ਕਰਦਾ ਵੀ ਸਿੱਖਾਂ ਦੀ ਜਾਨੀ ਨੁਕਸਾਨ ਨਾ ਕਰਵਾਈਏ, ਬਹੁਤ ਥੋੜੇ ਨੇ। ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਇੱਕ ਸਾਡੀ ਕੌਮ ਦਾ ਦੁਖਾਂਤ ਰਿਹਾ ਇਹ ਵੀ ਕਈ ਵਾਰੀ ਅਸੀਂ ਪਹਿਲਾਂ ਵੀ ਹੋਏ ਨੇ, ਹੁਣ ਵੀ ਕਈ ਵਾਰੀ ਲੋਕੀ ਕਰ ਲੈਂਦੇ ਨੇ, ਪਰਚੀਆਂ ਪਾ ਕੇ ਫੈਸਲਾ ਕਰਦੇ ਨੇ। ਇਹ ਗੱਲ ਚੇਤਾ ਰੱਖਿਓ, ਪਰਚੀਆਂ ਪਾ ਕੇ ਫੈਸਲਾ ਕਰਨਾ ਇਹ ਅਸਲ ਵਿੱਚ ਗੁਰਮਤ ਨਹੀਂ ਹੈ। ਮੇਰੀ ਗੱਲ ਮਾਫ਼ ਕਰ ਦੇਵੇ, ਕਿਉਂਕਿ ਤੁਸੀਂ ਦੋ ਪਰਚੀਆਂ ਰੱਖੋਗੇ ਹਾਂ ਜਾਂ ਨਾ ਦੀਆਂ, ਉਹਦੀ ਬਜਾਏ ਗੁਰੂ ਪਾਤਸ਼ਾਹ ਦੇ ਕੋਲੋਂ ਹੁਕਮਨਾਮਾ ਲੈਣਾ ਚਾਹੀਦਾ। ਗੁਰੂ ਕੇ ਸਿੱਖਾਂ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਬਸੰਤ ਕੀ ਵਾਰ ਦੇ ਵਿੱਚੋਂ, ਪੰਜੇ ਬੰਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੇ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਦੋਂ ਇਹ ਅੰਮ੍ਰਿਤ ਬਚਨ ਗੁਰੂ ਕੇ ਸਿੱਖਾਂ ਨੇ ਸੁਣਿਆ, ਕਿਤੇ ਵਕਤ ਮਿਲੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਕਿਤਾਬ ਲਿਖੀ ਖਾਲਸਾ ਨਿਵਾਸੀ, ਉਹਦੇ ਵਿੱਚ ਵਾਕ ਵਿਸ਼ਵਾਸ ਇੱਕ ਲੇਖ ਹੈ ਉਸ ਜ਼ਿਕਰ ਕੀਤਾ ਹੈ। ਜਦੋਂ ਇਹ ਹੁਕਮਨਾਮਾ ਗੁਰੂ ਕੇ ਸਿੱਖਾਂ ਨੂੰ ਸੁਣਿਆ, ਉਸੇ ਵੇਲੇ ਮਨ ਵਿੱਚ ਧੀਰਜ ਵੱਧ ਗਿਆ, ਭਰੋਸਾ ਹੋ ਗਿਆ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ, ਗੁਰੂ ਤੇ ਭਰੋਸਾ ਹੋ ਗਿਆ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਇੱਕ ਗੱਲ ਦਾ ਭਰੋਸਾ ਹੋ ਗਿਆ, ਹੇ ਨਿਰੰਕਾਰ ਤੂੰ ਕਿਰਪਾ ਕਰਦੇ ਮੈਂ, ਬਖਸ਼ਿਸ਼ ਕਰਦੇ ਮੈਂ, ਰਹਿਮਤ ਕਰਦੇ ਮੈਂ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸੇ ਕੌਣ, ਉਹਨੂੰ ਕੋਈ ਕਿਵੇਂ ਮਾਰ ਸਕਦਾ। ਥੋੜੇ ਜੇ ਸਿੱਖਾਂ ਨੇ ਗੁਰੂ ਦੇ ਹੁਕਮਨਾਮੇ ਤੇ ਭਰੋਸਾ ਕਰਕੇ ਜਾ ਕੇ ਕਸੂਰ ਦੇ ਵਿੱਚ ਵਿਚਾਰ ਬਣਾਈ ਵੀ ਉੱਥੇ ਹੱਲਾ ਕਰੀਏ, ਪਰ ਪਹਿਲਾਂ ਵਿਚਾਰ ਬਣਾਈ ਵੀ ਸਿੱਖ ਬਹੁਤ ਥੋੜੀ ਗਿਣਤੀ ਵਿੱਚ ਨੇ, ਕਿੰਨਾ ਚੰਗਾ ਹੋਵੇ ਜੇ ਆਪਾਂ ਪਹਿਲਾਂ ਭੇਦ ਲਈਏ। ਉਦੋਂ ਕੁਝ ਇੱਕ ਗੁਰੂ ਕੇ ਸਿੱਖ ਵਪਾਰੀ ਬਣ ਕੇ ਗਏ। ਇੱਕ ਪਲ ਮੈਂ ਬੋਲ ਲਵਾਂ, ਕਿਉਂਕਿ ਜਦੋਂ ਕੋਈ ਗੱਲ ਚੇਤੇ ਆ ਜਾਂਦੀ ਫਿਰ ਉਹ ਇਤਿਹਾਸਕ ਹੀ ਗੱਲਾਂ ਨੇ ਸਾਰੀਆਂ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਮੈਂ ਬੜਾ ਇਹਦੇ ਨਾਲ ਸਹਿਮਤ ਨਹੀਂ ਹੈ। ਮੈਂ ਕਹਿੰਦਾ ਝੂਠ ਵੀ ਬੋਲਣਾ ਚਾਹੀਦਾ, ਪਰ ਜੇ ਝੂਠ ਬੋਲਣਾ ਹੈ ਨਾ ਸੱਜਣਾ, ਤੇ ਪੈਂਦੇ ਖਾਂ ਵਰਗਾ ਝੂਠ ਬੋਲੋ, ਮੈਂ ਕਹਿੰਦਾ ਬਿਧੀ ਚੰਦ ਵਰਗਾ ਝੂਠ ਬੋਲੋ ਜਿਹੜਾ ਘੋੜੇ ਲੈ ਕੇ ਆਇਆ ਸੀ। ਜੇ ਝੂਠ ਬੋਲਣਾ ਹੀ ਹੈ ਨਾ ਆਪਣੀ ਜ਼ਿੰਦਗੀ ਚ, ਆਹ ਦੇਖੋ ਸਿੱਖਾਂ ਨੇ ਵਪਾਰੀਆਂ ਦੇ ਭੇਸ ਬਣਾਏ, ਉਹ ਝੂਠ ਵੀ ਕਿੱਡਾ ਪਵਿੱਤਰ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਉਹਨੂੰ ਪੁੱਛ ਰਹੇ ਨੇ ਗਨੀ ਖਾਂ ਤੇ ਨਬੀ ਖਾਂ ਨੂੰ, ਉਹਨਾਂ ਨੂੰ ਪੁੱਛ ਰਹੇ ਨੇ ਵੀ ਇਹ ਕੌਣ ਹੈ, ਉਹ ਕਹਿੰਦੇ ਉੱਚ ਦਾ ਪੀਰ ਹੈ। ਉਹ ਫਿਰ ਦੁਬਾਰੇ ਪੱਕਾ ਕਰਦੇ ਨੇ ਵੀ ਉੱਚ ਦਾ ਪੀਰ ਹੈ, ਕਹਿਣ ਲੱਗੇ ਹਾਂ ਉੱਚ ਦਾ ਪੀਰ ਹੈ।
ਇਹ ਝੂਠ ਵੀ ਕਿੱਡਾ ਪਵਿੱਤਰ ਹੈ। ਅਸੀਂ ਝੂਠ ਨਾ ਸੱਚ, ਨਾ ਸਾਨੂੰ ਸੱਚ ਨਾਲ ਪਿਆਰ ਹੈ ਨਾ ਸਾਨੂੰ ਝੂਠ ਨਾਲ ਪਿਆਰ ਹੈ। ਉਹ ਸੱਚ ਵੀ ਕਿੱਡਾ ਕੌੜਾ ਹੈ, ਉਹ ਸੱਚ ਵੀ ਕਿੱਡਾ ਪਾਪ ਬਣ ਗਿਆ ਜਿਹੜਾ ਵਜ਼ੀਰ ਉਸ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਨਵੇਂ ਸ਼ਹਿਰ ਦੇ ਲਾਗੇ ਔੜ ਪਿੰਡ ਦਾ ਨਿਵਾਸੀ ਸੁੱਚਾਨੰਦ ਝੂਠ ਬੋਲਦਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ, ਇਹਨਾਂ ਨੇ ਤੇ ਜੰਮ ਦੀਆਂ ਸੂਲਾਂ ਦੇ ਮੂੰਹ ਟਿੱਕੇ ਹੋਣੇ, ਇਹਨਾਂ ਨੂੰ ਤੂੰ ਸ਼ਹੀਦ ਕਰ, ਇਹਨਾਂ ਨੂੰ ਖਤਮ ਕਰ। ਉਹ ਸੱਚ ਵੀ ਕਿੱਡਾ ਕਹਿਰ ਹੈ। ਅਸੀਂ ਅਸਲ ਵਿੱਚ ਨਾ ਪਿਆਰ ਸੱਚ ਨਾਲ ਕਰਦੇ, ਨਾ ਕੋਟ ਨਾਲ ਕਰਦੇ, ਅਸੀਂ ਆਪਣੇ ਸਵਾਰਥ ਨਾਲ ਪਿਆਰ ਕਰਦੇ। ਇੱਥੇ ਕਿਹੜੀ ਚੀਜ਼ ਬੋਲਣ ਦੀ ਲੋੜ ਹੈ, ਅਸੀਂ ਉਹਨੂੰ ਮੱਦੇਨਜ਼ਰ ਰੱਖਦੇ। ਕਈਆਂ ਨੇ ਝੂਠ ਬੋਲ ਕੇ ਵੀ ਜ਼ਿੰਦਗੀ ਪਵਿੱਤਰ ਕਰ ਲਈ, ਕਈਆਂ ਨੇ ਸੱਚ ਬੋਲ ਕੇ ਵੀ ਪਾਪ ਕਮਾ ਲਿਆ। ਉਸ ਗੱਲ ਵੱਲ ਹਾਂ, ਜਦੋਂ ਇਹ ਸਾਰਾ ਕੁਝ ਹੋਇਆ, ਗੁਰੂ ਕੇ ਸਿੱਖਾਂ ਨੇ ਵਪਾਰੀਆਂ ਦਾ ਭੇਸ ਬਣਾਇਆ ਤੇ ਉਹ ਸਾਰੇ ਨਗਰ ਵਿੱਚ ਕਸੂਰ ਦੇ ਇਲਾਕੇ ਵਿੱਚ ਸਾਰੇ ਚ ਵਿਚਰੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਗੱਲ ਦਾ ਸਾਰੀ ਦਾ। ਉਹਨਾਂ ਨੇ ਆ ਕੇ ਸਿੱਖਾਂ ਨੂੰ ਆਖਿਆ ਵੀ ਹੱਲਾ ਕਰਨ ਦਾ ਵਕਤ ਦਿਨ ਦੇ ਦੁਪਹਿਰੇ 12 ਵਜੇ ਆ, 1 ਵਜੇ ਦੇ ਨੇੜੇ ਆ, ਠੀਕ ਹੈ। ਗੁਰੂ ਕੇ ਸਿੱਖਾਂ ਨੇ ਤਿਆਰੀ ਕਰਕੇ ਕਸੂਰ ਦੇ ਉੱਤੇ ਹੱਲਾ ਕੀਤਾ, ਅਕਸਰ ਜਿੱਤ ਹਾਸਲ ਹੋਈ ਤੇ ਉਸ ਬ੍ਰਾਹਮਣ ਦੀ ਉਸ ਘਰ ਵਾਲੀ ਨੂੰ ਛੁਡਵਾਇਆ ਤੇ ਨਾਲੇ ਉੱਥੇ ਜ਼ਾਲਮਾਂ ਨੂੰ ਸੋਧਿਆ। ਉਸਮਾਨ ਖਾਨ ਇੱਥੋਂ ਦਾ ਹਾਕਮ ਹੈ, ਜਿਹਨੂੰ ਸਾਧ ਕੇ ਗੁਰੂ ਕੇ ਸਿੱਖਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਇਹਦੇ ਹਾਰਨ ਦੇ 3 ਕਾਰਨ ਸਨ। ਪਹਿਲਾ ਕਾਰਨ, ਪਠਾਨ ਜਿਹੜੇ ਸਨ ਉਹਨਾਂ ਦਿਨਾਂ ਦੇ ਵਿੱਚ ਗਰਮੀ ਪੈਣ ਕਰਕੇ ਤਹਿਖਾਨਿਆਂ ਚ ਬੈਠੇ ਰਹਿੰਦੇ ਸਨ, ਬਾਹਰ ਨਹੀਂ ਸਨ ਆਉਂਦੇ, ਗਰਮੀ ਬੜੀ ਪੈਂਦੀ ਸੀ। ਦੂਜਾ ਕਾਰਨ, ਉਹਨਾਂ ਦਿਨਾਂ ਵਿੱਚ ਰੋਜੇ ਚੱਲ ਰਹੇ ਸਨ, ਜਿਹਦੇ ਕਾਰਨ ਕਰਕੇ ਉਹ ਸਵੇਰੇ ਖਾਂਦੇ ਸਨ, ਸ਼ਾਮੀ ਖਾਂਦੇ ਸਨ, ਦਿਨੇ ਭੁੱਖ ਦੇ ਕਾਰਨ ਇੰਨੇ ਕੁ ਨਿਰਭਰ ਹੋਏ ਸਨ ਵੀ ਉਹ ਜੰਗ ਲੜਨ ਦੇ ਬਰਾਬਰ ਨਾ ਖਲੋ ਸਕੇ। ਤੀਜਾ ਕਾਰਨ ਇਹ ਬਣਿਆ, ਗੁਰੂ ਕੇ ਸਿੱਖਾਂ ਨੇ ਪਹਿਲਾਂ ਜਾ ਕੇ ਟਿਕਾਣੇ ਪਤਾ ਕਰ ਰਹੇ ਸਨ ਵੀ ਕਿੱਥੇ ਕਿੱਥੇ ਸਾਨੂੰ ਕਿਵੇਂ ਕਿਵੇਂ ਹੱਲਾ ਕਰਨਾ ਚਾਹੀਦਾ। ਇਹਨਾਂ 3 ਕਾਰਨਾਂ ਨੇ ਉੱਥੇ ਕਸੂਰ ਦੇ ਇਤਨੇ 12 ਕਿਲੇ ਹੋਣ ਦੇ ਬਾਵਜੂਦ ਵੀ, ਕਸੂਰ ਵਿੱਚ ਪਠਾਣਾਂ ਦੀ ਗਿਣਤੀ ਬਹੁਤੀ ਹੋਣ ਦੇ ਬਾਵਜੂਦ ਵੀ, ਸਭ ਕੁਝ ਪ੍ਰਬੰਧ ਹੋਣ ਦੇ ਬਾਵਜੂਦ ਵੀ ਉੱਥੇ ਜਿੱਤ ਹਾਸਲ ਗੁਰੂ ਕੇ ਸਿੱਖਾਂ ਦੇ ਹਵਾਲੇ ਹੋਈ। ਔਰ ਗੁਰੂ ਕੇ ਬਚਨ ਦਾ ਵੀ ਭਰੋਸਾ ਸੀ ਨਾ, ਹੁਕਮਨਾਮਾ ਜੋ ਲੈ ਕੇ ਗਏ ਸਨ। ਅੱਗੇ ਗੱਲ ਤੋਂ ਨਾ, ਉਸ ਤੋਂ ਬਾਅਦ ਵਿੱਚ ਫਿਰ ਵਕਤ ਆਇਆ ਤੇ 1763 ਦੇ ਸਾਰੇ ਵਕਤ ਨੇ ਤੇ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਅਚਾਨਕ ਪੜਾ ਹੋਰ ਵਰਤਿਆ। ਇੱਕ ਇੱਥੇ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਇੱਕ ਵਾਰੀ ਸਰਹੰਦ ਤੇ ਹਮਲਾ ਕੀਤਾ, ਮੈਂ ਨਿੱਕਾ ਜਿਹਾ ਵਿੱਚੋਂ ਜ਼ਿਕਰ ਕਰਕੇ ਅੱਗੇ ਤੁਰਨਾ ਚਾਹੁੰਦਾ ਤੇ ਉਦੋਂ ਯਾਦ ਰੱਖਿਓ ਜੇ ਉਦੋਂ ਗੁਰੂ ਕੇ ਸਿੱਖਾਂ ਨੇ ਹਮਲਾ ਕਰਕੇ ਸਰਹੰਦ ਨੂੰ ਆਪਣੇ ਕਾਬੂ ਵਿੱਚ ਤੇ ਕਰ ਲਿਆ। ਇੱਥੇ ਜਿਹੜੀ ਇਹ ਇਲਾਕਾ ਜਿਹੜਾ ਮਿਸਲ ਦੇ ਹਿੱਸੇ ਵਿੱਚ ਆਇਆ, ਉਹ ਬੁੱਢਾ ਸਿੰਘ ਜਥੇਦਾਰ ਬੁੱਢਾ ਸਿੰਘ ਉਹਦੇ ਹਿੱਸੇ ਵਿੱਚ ਆਇਆ ਤੇ ਬੁੱਢਾ ਸਿੰਘ ਨੇ ਅੱਗੇ ਕੁਝ ਦਿਨ ਉੱਥੇ ਰਿਹਾ, ਜਾਂ ਕੁਝ ਮਹੀਨੇ ਤੇ ਨਹੀਂ ਕਹਿ ਸਕਦੇ ਆਪਾਂ, ਤੇ ਉਹ ਕੁਝ ਦਿਨ ਉੱਥੇ ਰਿਹਾ। ਉਹਨੇ ਖਾਲਸੇ ਕੋਲ ਆ ਕੇ ਹਾਜ਼ਰ ਹੋ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ, ਅਸੀਂ ਸਰਹੰਦ ਵਿੱਚ ਨਹੀਂ ਜੀ ਰਹਿਣਾ, ਮੈਂ ਇਹਨੂੰ ਸਰਹੰਦ ਨੂੰ ਸਾਂਭਣਾ। ਉਹਨਾਂ ਆਖਿਆ ਕਿਉਂ? ਕਹਿਣ ਲੱਗੇ ਜਿੱਥੇ ਵੀ ਅਸੀਂ ਕਦਮ ਰੱਖਦੇ ਹਾਂ ਨਾ, ਜਿਹੜੀ ਵੀ ਅਸੀਂ ਇੱਟ ਵੇਖਦੇ ਹਾਂ ਨਾ, ਜਿੱਧਰ ਵੀ ਅਸੀਂ ਝਾਤ ਮਾਰਨੇ ਹਾਂ ਨਾ, ਤੇ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੇਤੇ ਆਉਂਦੀ ਹੈ। ਉੱਥੇ ਸਵਾਏ ਰੋਣ ਤੋਂ ਬਿਨਾਂ, ਉੱਥੇ ਸਵਾਏ ਸਾਡੇ ਦਿਲ ਨੂੰ ਧੂਮ ਪੈਣ ਤੋਂ ਬਿਨਾਂ ਸਾਨੂੰ ਸਰਹੰਦ ਵਿੱਚੋਂ ਕੁਝ ਨਹੀਂ ਲੱਭਦਾ। ਸਾਨੂੰ ਤੇ ਜੀ ਕਰਦਾ ਕਿੰਨਾ ਚੰਗਾ ਹੋਵੇ, ਅਸੀਂ ਸਰਹੰਦ ਨੂੰ ਬਸੀ ਨਹੀਂ ਵੇਖਣਾ ਚਾਹੁੰਦੇ, ਅਸੀਂ ਤੇ ਸਰਹੰਦ ਨੂੰ ਉਜੜੀ ਵੇਖਣਾ ਚਾਹੁੰਦੇ ਹਾਂ, ਮੈਂ ਨਹੀਂ ਜੇ ਸਰਹੰਦ ਵਿੱਚ ਰਹਿਣਾ। ਖਾਲਸੇ ਨੇ ਹਾਮੀ ਭਰੀ ਇਹ ਮਹਾਰਾਜਾ ਆਲਾ ਸਿੰਘ ਨੂੰ, ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਮਹਾਰਾਜਾ ਆਲਾ ਸਿੰਘ ਕੌਣ ਹੈ, ਮਹਾਰਾਜਾ ਆਲਾ ਸਿੰਘ ਨੂੰ 25,000 ਰੁਪਏ ਦੇ ਵਿੱਚ ਸਮੁੱਚੀ ਸਰਹੰਦ ਦਾ ਇਲਾਕਾ ਵੇਚ ਦਿੱਤਾ ਵੀ ਤੂੰ ਸਾਂਭ। ਮਹਾਰਾਜਾ ਆਲਾ ਸਿੰਘ ਜਿਹੜਾ ਉਹ ਡਬਲ ਮਾਈਂਡਡ ਜਿਹਾ ਸੀ, ਉਹ ਨਾ ਬਹੁਤਾ ਸਿੱਖ ਸੀ ਨਾ ਬਹੁਤਾ ਜ਼ਾਲਮਾਂ ਨਾਲ ਸੀ। ਅੱਗੇ ਗੱਲ ਤੋਰਾਂ, ਵਕਤ 1764 ਦਾ ਆ ਗਿਆ। ਇੱਥੇ ਇੱਕ ਬੜਾ ਅਹਿਮ ਭਾਣਾ ਵਰਤਣਾ ਹੈ। 1764 ਦੇ ਵਿੱਚ ਚਰਤ ਸਿੰਘ ਨੇ ਤੇ ਹੋਰ ਗੁਰੂ ਕੇ ਸਿੱਖਾਂ ਫੌਜਾਂ ਨੇ ਲਾਡਲੀਆਂ ਨੇ ਜਾ ਕੇ ਰੋਹਤਾਸ ਦੇ ਕਿਲੇ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ। ਇੱਥੇ ਇੱਕ ਨਾਂ ਹੈ, ਥੋੜਾ ਜਿਹਾ ਧਿਆਨ ਨਾਲ ਸੁਣੋਗੇ, ਸਰਫਰਾਜ਼ ਖਾਨ ਇੱਥੋਂ ਦਾ ਹਾਕਮ ਸੀ ਤੇ ਉਸ ਸਰਫਰਾਜ਼ ਖਾਨ ਨੂੰ ਗੁਰੂ ਕੇ ਸਿੱਖਾਂ ਨੇ
मार मुकाया ते ओ बच्चे अगे जाके मरिया। मैं इतिहास छोटा करना चाहना है। उन्होंने पकड़ लिया सी ते ओ कहन लगे भी तुसी किसे तरह मैनू माफी दे सकदे हो। उन्हें आख्या भी तू खाली हथे इथों निकल जा, खाली हथे इथों निकल जा। निकल गया, अगे बुरी मौत मर गया, गल वखरी है। मारिया गया पर इस गल विचों हुण इह गल दा पता लगदा कश्मीर विच बैठे सर बुलंद नूं, सर बुलंद खां कश्मीर दे विच बैठा है। 1764 दा जिक्र चल रिहा हुण तुहाडे नाल। ओनू पता लग्या भी गुरु के सिखां ने सरहंद भी अपने अधीन कर ली, गुरु के सिखां ने मुरंडे नूं भी अपने अधीन कर लिया, मलेरकोटले नूं भी अपने अधीन कर लिया, कसूर दे इलाके विचों जालमां नूं कढ उस्मान खान नूं मार भगाया। इतियाद कोठे अपनियां मन मर्जियां करन दी बजाए इह सिख जिन्हां नूं मैं उजाड़ के रखिया होया सी ओह एडा वड्डा सिर चुक बैठे ने। जदों इस गल दा उन्हां नूं पता लग्या सारी गल दा इधरले पासे कश्मीर का हाकम सर बुलंद 12,000 की फौज लेके इस रोहतास के इलाके वल तुर पिया। रस्ते विच अटक दे किनारे इन्हां दी आपस विच टक्कर हो गई चढ़त सिंह दी ते नाल इस पापी सर बुलंद दी। जदों इह टक्कर होई उदो इन्होंने इना को हट के जंग लड़िया। वह जरा सर बुलंद सी वह कैदी बना लिया, जड़िया फौजा सन वह भज गई। हूं जलो सर बुलंद कैदी बनाया, हूं ध्यान दौ जो मैं बेनती करा यह सर बुलंद कौन है? यह अहमद शाह अबदाली का सका चाचा है जेड़ा वक्त के हाकम है। देखो दुनिया उन्हू कि मन रही है। अहमद शाह अबदाली का सका चाचा सर बुलंद ओनू पकड़ के उस वेले चरत सिंह ने रोहतास के किले विच कैदी बना लिया और बकायदा कहा भाई तेनू सजना असी छड देना सी। जिवें बाकी हाकम खिमा मंग के चले जाते ने खालसा छड देंदा कोई वड्डी गल नहीं, पर तेनू नहीं जे छड़ना। वह पुछण लगे क्यों? कहन लग्या अहमद शाह अबदाली नूं दसना चाहुंदा वी उहदा जिहड़ा चाचा सी ना सका उह सिखां दी कैद विच रिहा है। देखो किड्डा माण वाला इतिहास है, पर असीं जाण नहीं सके। विचों इक निक्की जी गल होर कह दिया मैं, फिर इत्थे बंदे आउंदा समां भी सीमा च। हरिराम गुप्ता एक इतिहासकार होया, उहने बहुत प्यारियां गल्लां लिखियां ने। उहने एक बचन लिखिया बड़ा प्यारा, कहन लग्या सिखां दा दुखांत रहा है, दसां पातशाहियां दे जीवन बारे भी बहुत लोगों ने गल की, करनी भी चाहिए, मेरा मतलब यह नहीं। और उस तो बाद विच महाराजा रणजीत सिंह ने काल की बहुत गल की, पर लेकिन जेड़ा समा 1716 तो लैके 1792-93 तक का समा है ना, वह इतिहास ने बहुत दर्द हंडाए और ओयो शहादतां भरिया होया इतिहास सानू बहुत सिख्या दिंदा, अडोलता दी दात दिंदा, लेकिन ओयो इतिहास असीं कदे नहीं भुलिया। इस इतिहास बारे बहुते लोगों ने गल नहीं कीती। ओ कहिंदा जितनियां इन्नियां कुर्बानियां और इन्ने संकटां इन्नियां मजबूरियां दे सामने सिख जित्तां हासिल करदे ने। कहन लगे इन्हां ने ओयो इतिहास अज तक दुनिया नूं नहीं दस्सिया, जे दुनिया नूं दस्सिया हुंदा ते किसे नूं कहण दी लोड़ ना पैंदी भी तू सिख रह जां सिख बण, लोक आप मिन्नतां करदे। उस गल वल चलां हुण। उहने रोहतास दे किले विच सर बुलंद कैदी है ते उहने चरत सिंह नूं बुलाया। और देखो सिखां दी खासियत, मैं बार बार बेनती करा, उन्होंने उन्हों आख्या भी देख तू हाकम है, असी तेन कैदी रखने पावे पर तेन शाही कैदी वांगू रखांगे, क्योंकि तू राजनीतिक कैदी है, तू अपराधी कैदी नहीं है, तेन को सजा नहीं असी देनी, शाही कैदियां वांगू रखिया। उन्होंने वतन हुंदा सी जे तेन कोई चीज चाहिए होवे जां तू कोई गल करनी होवे तू बुला सकना। उन्हें सुनेहा देकर चरत सिंह नूं बुलाया। चरत सिंह नूं कहण लग्या भी मैं तेरे दो गल्लां करनियां। कहण लग्या करो। कहण लग्या पहली गल तो है भी जे तू मैनू छड्ड दवे ना, मैं अहमद शाह अबदाली दे बड़ा नेड़े हां,
ਤੇ ਜੇ ਤੂੰ ਮੈਨੂੰ ਛੱਡ ਦਿੱਤਾ ਮੈਨੂੰ ਪੂਰਨ ਆਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਥੋਂ ਦਾ ਰਾਜਾ ਬਣਨਾ ਤੇ ਮੈਂ ਤੇਰੇ ਨਾਲ ਵਾਅਦਾ ਕਰਨਾ ਤੂੰ ਜਿੱਥੋਂ ਦਾ ਕਵੇਂਗਾ ਮੈਂ ਤੈਨੂੰ ਉੱਥੇ ਦਾ ਸੂਬੇਦਾਰ ਲਾ ਦਿਆਂਗਾ ਜੰਗਲ ਬਣਾ ਦਿਆਂਗਾ ਜਿਹੜੀ ਪਦਵੀ ਤੂੰ ਚਾਹਵੇਂ ਮੈਂ ਤੈਨੂੰ ਦੇ ਦਿਆਂਗਾ ਤੂੰ ਇਵੇਂ ਕਰ ਤੂੰ ਮੈਨੂੰ ਛੱਡ ਦੇ ਆਉਣ ਵਾਲੇ ਸਮੇਂ ਦਾ ਮੈਂ ਰਾਜਾ ਉਸ ਵੇਲੇ ਵੀ ਚਰਤ ਸਿੰਘ ਨੇ ਬੜਾ ਅਣਖੀ ਜਵਾਬ ਦਿੱਤਾ ਸੀ ਕਹਿਣ ਲੱਗੇ ਸੱਜਣਾ ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾ ਕੇ ਸੂਬੇਦਾਰੀਆਂ ਨਹੀਂ ਲੈਂਦੇ ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾਈਆਂ ਸੂਬੇਦਾਰੀਆਂ ਨਹੀਂ ਲੈਂਦੇ ਸਾਨੂੰ ਸਾਡੇ ਗੁਰੂ ਨੇ ਨਵਾਜਿਆ ਹੋਇਆ ਤੇ ਅਸੀਂ ਤਾਂ ਫਟੇ ਹੋਏ ਚੋਲੇ ਪਾ ਕੇ ਵੀ ਖਾਣ ਨੂੰ ਕੁਝ ਨਾ ਹੋਵੇ ਘੋੜੇ ਵੀ ਨਾ ਸਾਡੇ ਕੋਲ ਹੋਣ ਚੰਗੀ ਕਿਸਮ ਦੇ ਪਰ ਸਾਡਾ ਗੁਰੂ ਨਾਲ ਪਿਆਰ ਹੋਵੇ ਨਾ ਅਸੀਂ ਤਾਂ ਚੜ੍ਹਦੀ ਕਲਾ ਚ ਰਹਿੰਦੇ ਅਸੀਂ ਤੇਰੇ ਵਰਗੇ ਸੂਬੇਦਾਰੀਆਂ ਨੀ ਪ੍ਰਵਾਨ ਕਰਦੇ ਦੇਖੋ ਸਿੱਖ ਕੈਸੇ ਹੋਣਗੇ ਉਦੋਂ ਦਿੰਦੇ ਸਨ ਤੇ ਅਸੀਂ ਉਹ ਸੂਬੇਦਾਰੀਆਂ ਦੇਣ ਨੂੰ ਤਿਆਰ ਨਹੀਂ ਸੀ ਦੂਜੀ ਗੱਲ ਉਹਨੇ ਕਿਹਾ ਵੀ ਚੰਗਾ ਜੀ ਤੂੰ ਇਸ ਪੱਖੋਂ ਨੀ ਨਾ ਮੈਨੂੰ ਛੱਡਣਾ ਤੂੰ ਸੂਬੇਦਾਰੀਆਂ ਦਾ ਲਾਲਚ ਨਹੀਂ ਕਰਦਾ ਤੈਨੂੰ ਉਹਦੇ ਦਾਰੀਆਂ ਦਾ ਲਾਲਚ ਨਹੀਂ ਹੈ ਤਾਂ ਫਿਰ ਤੂੰ ਇਉਂ ਕਰ ਖਾਲਸਾ ਤੇ ਤੈਨੂੰ ਬਹੁਤ ਪਿਆਰ ਹੈ ਨਾ ਉਹਨੇ ਆਖਿਆ ਹਾਂ ਖਾਲਸੇ ਨਾਲ ਤਾਂ ਮੈਨੂੰ ਬਹੁਤ ਪਿਆਰ ਹੈ ਕਹਿਣ ਲੱਗੇ ਫਿਰ ਤੂੰ ਇਉਂ ਕਰ ਤੂੰ ਮੈਨੂੰ ਛੱਡ ਦੇ ਤੂੰ ਮੈਨੂੰ ਮਾਫ਼ ਕਰ ਦੇ ਲੋਕਾਂ ਨੇ ਕਹਿਣਾ ਵੀ ਦੇਖ ਖੜਕ ਸਿੰਘ ਕਿੱਡਾ ਚੰਗਾ ਸਿੱਖ ਹੈ ਕਿੱਡੀ ਖਾਲਸੇ ਦੀ ਸ਼ਾਨ ਵਧੀ ਹੈ ਪਰ ਜਿਹੜਾ ਬੰਦਾ ਉਹਨੇ ਕੈਦੀ ਬਣਾਇਆ ਸੀ ਉਹ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ ਫਿਰ ਉਸ ਵੇਲੇ ਚਰਤ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗੇ ਸੱਜਣਾ ਇਹ ਵੀ ਗੱਲ ਤੇਰੀ ਸਾਨੂੰ ਭਾਈ ਨਹੀਂ ਉਹਨੇ ਪੁੱਛਿਆ ਕਿਉਂ ਕਹਿਣ ਲੱਗੇ ਇਸ ਲਈ ਨੀ ਭਾਈ ਪਰ ਸਿੱਖ ਕਦੇ ਆਪਣੀ ਵਡਿਆਈ ਨਹੀਂ ਚਾਹੁੰਦਾ ਉੱਤੇ ਚਾਹੁੰਦਾ ਵਡਿਆਈ ਹੋਵੇ ਜਦੋਂ ਮੇਰੇ ਗੁਰੂ ਦੀ ਹੋਵੇ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੂੰ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਟਾਈਮ ਮੇਰੇ ਕੋਲ ਬਹੁਤ ਥੋੜਾ ਮੈਂ ਅਗਲੀ ਗੱਲ ਕਰਨੀ ਚਾਹੁੰਦਾ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਇਹ ਸਾਰੀਆਂ ਗੱਲਾਂ ਸੁਣ ਕੇ ਤਰਥੱਲੀ ਦੀਆਂ ਸਿੱਖਾਂ ਦੇ ਨਾਲ ਸਿੱਧਾ ਟੱਕਰ ਲੈਣ ਵਾਸਤੇ ਆ ਗਿਆ ਤੇ ਉਹਨੇ ਆ ਕੇ ਐਲਾਨ ਕਰ ਦਿੱਤਾ ਵੀ ਮੈਂ ਸਿੱਖਾਂ ਦੇ ਨਾਲ ਸਿੱਧੀ ਟੱਕਰ ਲੈਣੀ ਹੈ ਰੱਬ ਦਾ ਸਬੱਬ ਬਣਿਆ ਉਹਨਾਂ ਦਿਨਾਂ ਵਿੱਚ ਖਾਲਸਾ ਆਪਣੀਆਂ ਸਰਗਰਮੀਆਂ ਚ ਲੱਗਿਆ ਹੋਇਆ ਸੀ ਕੋਈ ਕਿਧਰੇ ਬੜੀ ਦੂਰ ਤੱਕ ਇਹਨਾਂ ਦਾ ਖਿਲਾਰਾ ਖਿਲਰ ਗਿਆ ਸੀ ਉਹਨੇ ਆ ਕੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਕੋਲ ਆ ਗਿਆ ਹਰਿਮੰਦਰ ਸਾਹਿਬ ਦੇ ਕੋਲ ਆਇਆ ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ ਉਦੋਂ ਕੇਵਲ ਤੇ ਕੇਵਲ 30 ਸਿੱਖ ਸਨ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਕੇਵਲ 30 ਉਹਨਾਂ ਵਿੱਚੋਂ ਮੁਖੀਆ ਗੁਰਬਖਸ਼ ਸਿੰਘ ਸ਼ਹੀਦ ਗੁਰਬਖਸ਼ ਸਿੰਘ ਤੇ 30 ਸਿੱਖਾਂ ਦੇ ਵਿੱਚੋਂ ਉਹ ਜਿਹੜਾ ਅਬਦਾਲੀ ਫੌਜ ਲੈ ਕੇ ਆਇਆ ਉਹ 30,000 ਦੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕਰਦਾ ਤੇ ਸਿੱਖਾਂ ਦੇ ਨਾਲ ਉਹ 30 ਸਿੱਖਾਂ ਦੇ ਨਾਲ ਗੱਲ ਕਰਦਾ ਪਹਿਲਾਂ ਉਹ ਸੁਨੇਹਾ ਭੇਜਦਾ ਵੀ ਦੇਖੋ ਤੁਸੀਂ 30 ਹੋ ਇਹ ਮੈਨੂੰ ਪੂਰਨ ਭਰੋਸਾ ਵੀ ਤੁਸੀਂ ਜਿੱਤ ਨਹੀਂ ਸਕਦੇ ਕਿਉਂਕਿ 30,000 ਦੇ ਮੁਕਾਬਲੇ ਚ ਕੀ ਨੇ ਤੇ ਤੁਸੀਂ ਉਹ ਕਰੋ ਹੱਥ ਖੜੇ ਕਰਕੇ ਆ ਜਾਓ ਜਿਵੇਂ ਮੇਰਾ ਚਾਚਾ ਤੁਸੀਂ ਕੈਦੀ ਬਣਾਇਆ ਸੀ ਨਾ ਮੈਂ ਉਸ ਦਿਨ ਕੋਈ ਥੋੜੇ ਦਿਨ ਤੁਹਾਨੂੰ ਕੈਦੀ ਬਣਾਉਣਾ ਚਾਹੁੰਦਾ ਗੁਰੂ ਕੇ ਸਿੱਖਾਂ ਨੇ ਆਖਿਆ ਸੱਜਣਾ ਇਹ ਤਾਂ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ ਨਾ ਹੱਥ ਖੜੇ ਕਰਕੇ ਆਉਣਾ ਵੈਸੇ ਪਿਛਲੇ ਸਮੇਂ ਚ ਇਤਿਹਾਸ ਦਾਗੀ ਵੀ ਕਰ ਲਿਆ ਹੋਇਆ ਕੁਝ ਲੋਕਾਂ ਨੇ ਇਸ ਗੱਲ ਚ ਕੋਈ ਸ਼ੱਕ ਵੀ ਨਹੀਂ ਹੈ ਹੱਥ ਖੜੇ ਕਰਕੇ ਵੀ ਆ ਗਏ ਸਨ ਪਰ ਉਦੋਂ ਉਹਨਾਂ ਬੱਚਿਆਂ ਨੇ ਆਖਿਆ ਵੀ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ ਅਸੀਂ ਹੱਥ ਖੜੇ ਕਰਕੇ ਆ ਜਾਈਏ ਅਸੀਂ ਸ਼ਹਾਦਤਾਂ ਦੇਵਾਂਗੇ ਕੀ ਹੋਇਆ ਜੇ 30 ਹੈ ਖੈਰ ਮੈਂ ਗੱਲ ਨੇੜੇ ਰੱਖਾਂ ਉਹਦੀ 30,000 ਫੌਜ ਨੇ ਹੱਲਾ ਕੀਤਾ 30 ਦੇ 30 ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਗੁਰਬਖਸ਼ ਸਿੰਘ ਨੇ ਕੋਈ ਬੇਨਤੀ ਕੀਤੀ ਕਹਿਣ ਲੱਗੇ ਸੱਜਣਾ ਤੂੰ ਰੱਜ ਕੇ ਗੋਲੀਆਂ ਚਲਾ ਪਰ ਇਹ ਗੱਲ ਚੇਤਾ ਰੱਖੀ ਮੇਰੀ ਕਿਸੇ ਪਿੱਠ ਵਿੱਚ ਗੋਲੀ ਨਾ ਮਾਰੀ ਜਿੰਨੀਆਂ ਗੋਲੀਆਂ ਮਾਰੀਆਂ ਛਾਤੀ ਚ ਮਾਰੀ ਕਿਉਂਕਿ ਅਸੀਂ 30 ਦੇ 30 ਤੀਹਾਂ ਵਿੱਚੋਂ ਕਿਸੇ ਨੇ ਨਹੀਂ ਬਚਣਾ ਤੇ ਕੱਲ ਕੋਈ ਇਹ ਨਾ ਦੇਖ ਕੇ ਕਵੇ ਵੀ ਸਿੱਖ ਭੱਜ ਗਏ ਹੋਣਗੇ ਤੇ ਉਹਦੀ ਪਿੱਠ ਵਿੱਚ ਗੋਲੀ ਵੱਜੀ ਹੋਈ ਹੈ ਸਾਡੇ ਵਿੱਚ ਗਵਾਹੀ ਦੇਣ ਲਈ ਕਿਸੇ ਨੇ ਨਹੀਂ ਬਚਣਾ ਜਿਨ੍ਹਾਂ ਦੇ ਗੋਲੀਆਂ ਮਾਰਨੀਆਂ ਤੂੰ ਇੱਕ ਵਿੱਚ ਗੋਲੀਆਂ ਮਾਰੀ ਇਸ ਤੋਂ ਬਿਨਾਂ ਗੋਲੀਆਂ ਨੇ ਮਾਰੀ ਮਾਰ ਰੱਜ ਕੇ ਅਸੀਂ ਤੇ ਨਾ ਲੜਾਂਗੇ ਸਮੇਂ ਨੇ ਪਤਾ ਕੰਨ ਮੁਕਾ ਲਿਆ ਮੈਂ ਵਧੀਆ ਨਹੀਂ ਕਰਨੀ ਚਾਹੁੰਦਾ ਇਸ

0: ਗੁਰੂ ਸਵਾਰਿਓ ਜੀ ਅਸੀਸਾਂ ਲੈਂਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਿਰਸੇ ਨੂੰ ਜਾਣਨ ਵਾਸਤੇ ਨਿਤਾ ਪ੍ਰਤੀ ਕੋਸ਼ਿਸ਼ ਕਰਦੇ ਹਾਂ ਸਾਡੇ ਬਜ਼ੁਰਗਾਂ ਦੇ ਕੀਤੇ ਹੋਏ ਮਾਣ ਮੱਤੇ ਕੰਮ ਜਿਹੜੇ ਇਤਿਹਾਸ ਬਣ ਗਏ ਉਨ੍ਹਾਂ ਵਿਚੋਂ ਰੋਜ਼ ਦਿਹਾੜੇ ਦਰਸ਼ਨ ਕਰਦੇ ਹਾਂ। ਅਸੀਂ ਕਿਹੋ ਜਿਹੇ ਮਹਾਨ ਵਿਰਸੇ ਦੇ ਵਾਰਸ ਹਾਂ, ਸਾਡਾ ਕਿਤਨਾ ਕੁ ਮਹਾਨ ਵਿਰਸਾ ਜਿਸ ਦੇ ਅਸੀਂ ਵਾਰਸ ਬਣੇ ਹੋਏ ਹਾਂ। ਤੇ ਉਸੇ ਲੜੀ ਦੇ ਤਹਿਤ ਪਿਛਲੇ ਲੰਮੇ ਦਿਨਾਂ ਤੋਂ ਆਪਾਂ ਇੱਥੇ ਪਹੁੰਚੇ ਸਾਂ, ਵਿਚਾਰ ਕਰਦੇ ਹਾਂ ਸਤਾਰਾਂ ਸੌ ਚੌਂਹਠ ਵਿਚ ਅਹਿਮਦ ਸ਼ਾਹ ਅਬਦਾਲੀ ਸੱਤਵਾਂ ਹਮਲਾ ਕਰਦਾ ਹੈ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਤੁਹਾਡੇ ਚਰਨਾਂ ਵਿਚ, ਮੇਰਾ ਅਬਦਾਲੀ ਨਾਲ ਕੋਈ ਵਾਸਤਾ ਨਹੀਂ ਹੈ, ਪਰ ਉਹ ਇਤਿਹਾਸ ਵਿਚ ਜ਼ਿਕਰ ਇੰਨਾ ਤਾਂ ਆਉਂਦਾ ਹੈ ਕਿਉਂਕਿ ਅਬਦਾਲੀ ਦੇ ਨਾਲ ਸਿੱਖਾਂ ਦੀ ਸਾਂਝ ਹੈ। ਕਿਵੇਂ ਉਹ ਕਹਿਰ ਕਰਦਾ ਰਿਹਾ ਤੇ ਕਿਵੇਂ ਸਿੱਖੀ ਉਭਰ ਉਭਰ ਕੇ ਸਾਹਮਣੇ ਆਉਂਦੀ ਰਹੀ। ਬੇਅੰਤ ਦੁਨੀਆਂ ਦੇ ਧਰਮ ਨੇ ਜਿਹੜੇ ਮਨੁੱਖ ਨੂੰ ਪਹਿਲੇ ਕਦਮ ਤੇ ਲਾਲਚ ਦਿੰਦੇ ਨੇ, ਤੈਨੂੰ ਆਹ ਚਾਹੀਦਾ, ਤੈਨੂੰ ਸਵਰਗ ਚਾਹੀਦਾ, ਤੈਨੂੰ ਸੁੱਖ ਚਾਹੀਦੇ ਨੇ, ਤੈਨੂੰ ਦੁਨੀਆਂ ਦੀ ਮਾਣ ਵਡਿਆਈ ਚਾਹੀਦੀ ਹੈ, ਗੁਰਮਤ ਕਦਾ ਚਿੱਤ ਕੋਈ ਲਾਰਾ ਨਹੀਂ ਲਾਉਂਦੀ, ਗੁਰਮਤ ਕਦਾ ਚਿੱਤ ਕੋਈ ਲਾਲਚ ਨਹੀਂ ਦਿੰਦੀ। ਕਿਉਂਕਿ ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਜੇ ਤੂੰ ਲਾਲਚ ਦੀ ਵਿਰਤੀ ਨਾਲ ਆਏਗਾ ਕੱਲ ਧਰਮ ਦੀ ਦੁਨੀਆਂ ਵਿਚ ਪੂਰਾ ਵੀ ਉਤਰ ਪਾਏਗਾ। ਇੱਥੇ ਤਾਂ ਬਿਲਕੁਲ ਟਣਕਾ ਕੇ ਕੋਈ ਇੱਕ ਵਿਚਾਰ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਵੇਂ ਇੱਕ ਦੁਨੀਆਂ ਦੀ ਮਹਾਨ ਤਾਕਤ ਨੂੰ ਗੁਰੂ ਕੇ ਸਿੱਖਾਂ ਨੇ ਆਪਣੇ ਸੀਨਿਆਂ ਤੇ ਝੱਲ ਕੇ ਸਿੱਖੀ ਲਈ ਪੂਰਨੇ ਪਾਏ, ਕਿਨ੍ਹਾਂ ਪਿਆਸਿਆਂ ਰੇਗਿਸਤਾਨਾਂ ਦੇ ਵਿੱਚੋਂ ਸਿੱਖੀ ਨੂੰ ਕੱਢ ਕੇ ਆਪਣੇ ਲਹੂ ਨਾਲ ਸਿੰਜਦਿਆਂ ਹੋਇਆਂ ਇੱਥੋਂ ਤੱਕ ਪਹੁੰਚਾਇਆ, ਇਹ ਮਾਨਮੱਤਾ ਇਤਿਹਾਸ ਹੈ ਸਾਡਾ। ਬੇਨਤੀ ਕਰ ਰਿਹਾ ਸਾਂ, ਦਸੰਬਰ ਦੇ ਮਹੀਨੇ ਸਤਾਰਾਂ ਸੌ ਚੌਂਹਠ ਵਿਚ ਅਹਿਮਦ ਸ਼ਾਹ ਅਬਦਾਲੀ ਸੱਤਵੇਂ ਹਮਲੇ ਵਿਚ ਆਇਆ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ। ਉਹਦੇ ਮਨ ਵਿਚ ਭਾਵਨਾ ਇਹ ਵਾਰ ਵਾਰ ਬਣੀ ਹੋਈ ਸੀ ਕਿ ਜਿੱਥੋਂ ਸਿੱਖ ਜ਼ਿੰਦਗੀ ਜਾਨ ਲੈਂਦੇ ਨੇ ਮੈਂ ਉਹਨੂੰ ਤਬਾਹ ਕਰਾਂ, ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦੀ ਸੇਵਾ ਨਿਭਾਉਣ ਵਾਸਤੇ ਉਦੋਂ ਕੇਵਲ 30 ਸਿੱਖ ਸਨ ਉੱਥੇ, ਜਿਨ੍ਹਾਂ ਵਿਚੋਂ ਮੁਖੀਆ ਜਥੇਦਾਰ ਗੁਰਬਖਸ਼ ਸਿੰਘ ਹੈ। 30,000 ਦੀ ਫੌਜ ਔਰ ਉਹ ਵੀ ਅਬਦਾਲੀ ਦੀ, 30,000 ਦੀ ਫੌਜ ਅਫਗਾਨੀਆਂ ਦੀ ਹਰਿਮੰਦਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਕੇ 30 ਬੰਦਿਆਂ ਨੂੰ ਮਿੰਨਤਾਂ ਕਰਦੀ ਹੈ, ਜ਼ੋਰ ਲਾਉਂਦੀ ਹੈ ਤੁਹਾਡੇ ਚੋਂ ਇੱਕ ਵੀ ਬੰਦਾ ਹੱਥ ਖੜਾ ਕਰਕੇ ਆ ਜਾਏ, ਪਰ 30 ਦੇ 30 ਨੇ ਸ਼ਹਾਦਤਾਂ ਤਾਂ ਲੈ ਲਈਆਂ, ਆਪਣਾ ਆਪਾ ਤੇ ਵਾਰ ਦਿੱਤਾ, ਪਰ ਇੱਕ ਵੀ ਬੰਦਾ 30,000 ਫੌਜ ਅੱਗੇ ਨਹੀਂ ਚੁੱਕਿਆ। ਕਿਰਪਾਨ ਲੈ ਕੇ ਜੰਗ ਦੇ ਮੈਦਾਨ ਵਾਂਗੂ ਬਾਹਰ ਆ ਕੇ ਲੜੇ ਨੇ ਸਾਰੇ ਦੇ ਸਾਰੇ, ਤੇ ਹਿੱਕਾਂ ਵਿਚ ਆਪਣੇ ਗੋਲੀਆਂ ਖਾਧੀਆਂ ਨੇ, ਫੱਟ ਖਾਧੇ ਨੇ, ਜ਼ਖਮ ਖਾਧੇ ਨੇ, ਪਰ ਇੱਕ ਵੀ ਅਜਿਹਾ ਨਹੀਂ ਜਿਹੜਾ ਪਿੱਛਾ ਪੈਰ ਪਰਤ ਗਿਆ ਹੋਵੇ। ਇਹ ਤੇ ਪਤਾ ਹੀ ਸੀ ਨਾ ਵੀ 30,000 ਦੇ ਸਾਹਮਣੇ ਸਾਡੀ ਮੌਤ ਸਾਨੂੰ ਸਾਹਮਣੇ ਉਡੀਕ ਰਹੀ ਹੈ। ਖੈਰ ਉਦੋਂ ਇੱਥੋਂ ਅਫਗਾਨੀ ਭਾਵੇਂ ਆਪਣੀ ਜਿੱਤ ਸਮਝਦਾ ਸੀ, ਇਹ ਗੱਲ ਮੈਂ ਹੋਰ ਬੇਨਤੀ ਕਰਾਂ, ਇਹ ਸੱਤਵਾਂ ਹਮਲਾ ਨਾ, ਇਹਦੇ ਨਾਲ ਇੱਕ ਹੋਰ ਗੱਲ ਬੜੀ ਸਾਂਝੀ ਹੈ, ਉਹ ਇਹ ਸਾਂਝੀ ਹੈ। ਸੱਤਵੇਂ ਹਮਲੇ ਦੇ ਵੇਲੇ ਕਾਜ਼ੀ ਨੂਰ ਮੁਹੰਮਦ ਇਹ ਨਾਲ ਆਉਂਦਾ ਹੈ। ਇਹ ਕਾਜ਼ੀ ਨੂਰ ਮੁਹੰਮਦ ਇਸ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੀ ਆਇਆ ਸੀ, ਇਹਦਾ ਕੰਮ ਕਰਦਾ ਸੀ, ਇਹਦੇ ਕੋਲ ਕਰੀਂਦਾ ਸੀ, ਇਹਨੂੰ ਇਤਿਹਾਸ ਦਾ ਸ਼ੌਕ ਸੀ। ਇਹਨੇ ਫਿਰ ਇੱਕ ਕਿਤਾਬ ਲਿਖੀ ਹੈ ਜੰਗਨਾਮਾ, ਉਹਦੇ ਵਿੱਚ ਬੜੀਆਂ ਅਲੱਗ ਚੀਜ਼ਾਂ ਲਿਖੀਆਂ ਨੇ। ਹੈ ਤਾਂ ਅਫਗਾਨੀ ਸੀ, ਈਰਖਾ ਨਾਲ ਭਰਿਆ ਪਿਆ ਸੀ, ਅੰਦਰੋਂ ਸਿੱਖਾਂ ਦੇ ਪ੍ਰਤੀ ਬੜੀ ਨਫ਼ਰਤ ਕਰਦਾ। ਜਥੇਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਇਹ ਚੜ੍ਹਤੂ ਲਿਖਦਾ, ਇਤਨਾ ਈਰਖਾ ਦੇ ਵਿੱਚ ਆਇਆ ਹੋਇਆ, ਔਰ ਸਿੱਖਾਂ ਨੂੰ ਸੱਗ ਲਿਖਦਾ। ਸੱਗ ਦਾ ਮਤਲਬ ਹੈ ਕੁੱਤੇ, ਕਿਵੇਂ ਕਰੇ ਜੇ, ਕਿਉਂਕਿ ਅਰਥ ਤੇ ਉਹੀ ਬਣਨੇ ਨੇ ਨਾ, ਮੇਰੇ ਬੁਲਾਇਆ ਨਹੀਂ ਬਣਨੇ। ਇਹ ਉਹੀਓ ਜੰਗਨਾਮਾ ਹੈ, ਇਹ ਉਹੀਓ ਜੰਗਨਾਮੇ ਦਾ ਲਿਖਾਰੀ ਹੈ ਕਾਜ਼ੀ ਨੂਰ ਮੁਹੰਮਦ। ਇਹ ਲਿਖਦਿਆਂ ਲਿਖਦਿਆਂ ਈਰਖਾ ਬਸ ਆ ਕੇ ਇਹਨੇ ਇਸ ਹਮਲੇ ਤੋਂ ਬਾਅਦ ਸਾਰਾ ਅੱਗੇ ਇਤਿਹਾਸ ਕਾਫੀ ਸਾਰਾ ਲਿਖਿਆ, ਪਰ ਉੱਥੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਾਵੇਂ ਮੈਂ ਈਰਖਾ ਵਸ ਹੋ ਕੇ ਇਹਨਾਂ ਨੂੰ ਕੁੱਤੇ ਕਹਿਣਾ, ਪਰ ਖਿਮਾ ਕਰਿਓ ਜੇ, ਇਹ ਕੁੱਤੇ ਕਹਾਉਣ ਦੇ ਹੱਕਦਾਰ ਨਹੀਂ ਹੈ। ਕਹਿਣ ਲੱਗੇ ਇਹਨਾਂ ਦੇ ਨਾਂ ਗੁਰੂ ਨੇ ਰੱਖਿਆ ਸਿੰਘ, ਸਿੰਘ ਦਾ ਅਰਥ ਹੈ ਸ਼ੇਰ, ਇਹ ਵਾਕਈ ਸ਼ੇਰਾਂ ਵਾਂਗੂ ਨੇ ਤੇ ਸ਼ੇਰਾਂ ਵਾਂਗੂ ਹੀ ਜ਼ਿੰਦਗੀ ਗੁਜ਼ਾਰਦੇ ਨੇ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਉਹ ਆਪਣੇ ਅਫਗਾਨੀਆਂ ਨੂੰ ਮੁਖਾਤਬ ਹੋ ਕੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਲਿਓ, ਜੇ ਤੁਸੀਂ ਤਲਵਾਰ ਚਲਾਉਣੀ ਸਿੱਖਣੀ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਹਮਲਾ ਕਰਨਾ ਸਿੱਖਣਾ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਇਹਨਾਂ ਦਾ ਹਮਲਾ ਦੁਨੀਆਂ ਤੋਂ ਵੱਖਰੇ ਢੰਗ ਦਾ। ਇੱਕ ਪਲ ਮੈਂ ਤੁਹਾਡਾ ਹੋਰ ਖਿਆਲ ਦਵਾਵਾਂ, ਸਿੱਖਾਂ ਨੇ ਜੰਗ ਕਰਨ ਦਾ ਇੱਕ ਢੰਗ ਸੀ ਬੜਾ ਨਿਰਾਲਾ। ਉਹਦਾ ਕਾਰਨ ਸੀ ਵੀ ਵਿਚਾਰੇ ਕੋਲ ਫੌਜ ਤਾਂ ਥੋੜੀ ਜਿਹੀ ਹੁੰਦੀ ਸੀ, ਹੁਣ ਦੇਖੋ ਉਹਨਾਂ ਕੋਲ ਤਾਂ ਜਰਨੈਲ ਨੇ ਨਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਬੜਾ ਵਫਾਦਾਰ ਜਰਨੈਲ ਆ ਜਹਾਨ ਖਾਨ, ਇਹ ਬੜਾ ਲੰਮਾ ਸਮਾਂ ਮਗਰੋਂ ਮਰਦਾ, ਤੇ ਬਹੁਤ ਟ੍ਰੇਨਡ ਬੰਦਾ ਸੀ, ਬਹੁਤ ਦੂਰ ਅੰਦੇਸ਼ ਬੰਦਾ ਸੀ ਇਹ। ਪਰ ਸਿੱਖਾਂ ਦੇ ਕੋਲ ਤਾਂ ਇਹੋ ਜਿਹਾ ਜਰਨੈਲ ਜਿਹੜਾ ਸਿਖਾ ਸਕੇ ਹਥਿਆਰ ਵਿਦਿਆ ਇੱਕ ਵੀ ਨਹੀਂ ਸੀ, ਬਲਕਿ ਸਿੱਖਾਂ ਦਾ ਇਕੱਠ ਕਿਹੜੀ ਚੀਜ਼ਾਂ ਦਾ ਹੁੰਦਾ ਸੀ, ਜਿਨ ਕੀ ਜਾਤ ਵਰਨ ਕੁੱਲ ਬਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ, ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਦੇ ਨੀ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਤੇ ਕੈਸੇ ਲੜ ਪਾਏ। ਇਹਨਾਂ ਕੋਲ ਕੀ ਸੀ, ਇਹਨਾਂ ਦੇ ਕੋਲ ਸੀ ਰੱਬ ਦੀ ਬਾਣੀ, ਇਹਨਾਂ ਦੇ ਕੋਲ ਸੀ ਗੁਰੂ ਦਾ ਥਾਪੜਾ, ਇਹਨਾਂ ਦੇ ਕੋਲ ਸੀ ਗੁਰੂ ਦੀ ਬਖਸ਼ਿਸ਼, ਇਹਨਾਂ ਦੇ ਰੋਮ ਰੋਮ ਬਚਿਆ ਸੀ ਗੁਰੂ ਦਾ ਅੰਮ੍ਰਿਤ, ਇਹਨਾਂ ਦੇ ਕੋਲ ਸੀ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ, ਇਹਨਾਂ ਦੇ ਕੋਲ ਸੀ ਅਕਾਲ ਪੁਰਖ ਦੀ ਬਖਸ਼ਿਸ਼, ਇਹਨਾਂ ਦੇ ਕੋਲ ਨਾ ਕੋਈ ਟ੍ਰੇਨਡ ਜਥੇਦਾਰ ਸੀ, ਨਾ ਹੀ ਇਹਨਾਂ ਦੇ ਕੋਲ ਕੋਈ ਹਥਿਆਰ ਵਿਦਿਆ ਦਾ ਜਾਣੂ ਸੀ। ਇੱਥੇ ਆ ਕੇ ਜਿਵੇਂ ਜਥੇ ਵਿੱਚ ਰਲ ਜਾਂਦੇ ਸੀ, ਇੱਕ ਦੂਜੇ ਵੱਲ ਵੇਖ ਕੇ ਵੈਸੇ ਸਿੱਖ ਜਾਂਦੇ ਸਨ ਤੇ ਆਪਣੀ ਜ਼ਿੰਦਗੀ ਉਵੇਂ ਗੁਜ਼ਾਰਦੇ ਸਨ, ਇਹਨਾਂ ਵਿੱਚੋਂ ਇੱਕ ਵੀ ਬੰਦਾ ਅਜਿਹਾ ਨਹੀਂ ਸੀ ਜਿਹੜਾ ਅਕਸਰ ਲੋੜ ਪੈਣ ਤੇ ਪਿੱਠ ਦਿਖਾ ਜਾਏ, ਜਿਹੜੀ ਬੇਨਤੀ ਕਰਨ ਲੱਗਾ ਸਾ ਧਿਆਨ ਦਿਓ। ਹੁਣ ਇਹਨੇ ਛੋਟੇ ਜਿਹੇ ਵਸੀਲਿਆਂ ਵਿੱਚ ਸਿੱਖ ਜੰਗ ਕਿਵੇਂ ਲੜਦੇ ਸਨ, ਜੰਗ ਲੜਨ ਦਾ ਢੰਗ ਇਹ ਹੁੰਦਾ ਸੀ ਵੀ ਜਦੋਂ ਇਹਨਾਂ ਨੇ ਹੱਲਾ ਕਰਨਾ ਉਦੋਂ ਦੁਸ਼ਮਣਾਂ ਦੀ ਫੌਜ ਨੇ ਟੁੱਟ ਕੇ ਪੈ ਜਾਣਾ, ਇਹਨਾਂ ਨੂੰ ਪਤਾ ਸੀ ਵੀ ਸਾਡੇ ਕੁਝ ਸਿੰਘ ਸ਼ਹੀਦ ਹੋਣਗੇ ਤੇ ਇੱਕੋ ਵਾਰੀ ਹੱਲਾ ਕਰਕੇ ਵਾਪਸ ਪਰਤ ਆਉਣਾ। ਜਦੋਂ ਇਹਨਾਂ ਨੇ ਵਾਪਸ ਪਿੱਛੇ ਭੱਜਣਾ, ਫੌਜ ਦੀ ਇੱਕ ਟੁਕੜੀ ਨੇ ਜਾਂ ਮੁਖੀਆਂ ਨੇ ਇਹਨਾਂ ਦੇ ਮਗਰ ਭੱਜ ਲੈਣਾ ਭਈ ਹੁਣ ਇਹ ਇਕੱਲੇ ਹੋ ਗਏ ਨੇ ਤੇ ਅੱਗੇ ਜਾ ਕੇ ਅਸੀਂ ਸਾਡੇ ਅੱਗੇ ਦੌੜ ਪਏ ਨੇ ਤੇ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਮਾਰ ਲੈਣਾ। ਤੇ ਉਹ ਜਦੋਂ ਭੱਜ ਕੇ ਆਉਂਦੇ ਸੀ ਨਾ, ਮਗਰ ਸਿੱਖ ਕੁਝ ਦੂਰੀ ਤੱਕ ਭੱਜ ਕੇ ਜਾਂਦੇ ਸਨ, ਫਿਰ ਇੱਕੋ ਵਾਰੀ ਘੋੜੇ ਮੋੜ ਕੇ ਉਹਨਾਂ ਤੇ ਹੱਲਾ ਕਰ ਲੈਂਦੇ ਸਨ, ਕਿਉਂਕਿ ਉਹ ਆਪਣੀ ਫੌਜ ਤੋਂ ਵੱਖਰੇ ਹੋ ਜਾਂਦੇ ਸਨ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੇ ਸਨ। ਕਾਜ਼ੀ ਨੂਰ ਮੁਹੰਮਦ ਲਿਖਦਾ, ਕਹਿਣ ਲੱਗਿਆ ਜੇ ਭੱਜ ਕੇ ਜਾਣ, ਇਹਨਾਂ ਨੂੰ ਭੱਜੇ ਜਾਂਦੇ ਨਾ ਕਿਹੋ, ਇਹ ਮੁੜ ਕੇ ਪਤਾ ਨੀ ਸ਼ੇਰਾਂ ਵਾਂਗੂ ਕਦੋਂ ਹਮਲਾ ਕਰ ਦਿੰਦੇ ਨੇ ਤੇ ਜਿਤਨੇ ਇਹਨਾਂ ਦੇ ਮਗਰ ਆਉਂਦੇ ਨੇ ਸਾਰਿਆਂ ਦੇ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ, ਤਰੀਕੇ ਨਾਲ ਜੰਗ ਲੜਦੇ ਸਨ। 1764 ਦੇ ਵਿੱਚ ਇਹ ਕਈ ਥਾਵਾਂ ਦੇ ਉੱਤੇ ਗਿਆ, ਪਰ ਇਹਨੂੰ ਹਰ ਥਾਂ ਤੇ ਨਮੋਸ਼ੀ ਮਿਲੀ। ਥੋੜਾ ਜਿਹਾ ਲਾਹੌਰ ਵੀ ਗਿਆ, ਤੇ ਥੋੜਾ ਜਿਹਾ ਇਹ ਜੰਡਿਆਲੇ ਵੀ ਆਇਆ। ਜੰਡਿਆਲੇ ਦਾ ਇੱਕ ਬੜਾ ਵੱਡਾ ਗਦਾਰ ਬੰਦਾ ਸੀ, ਹਾਲਾਂਕਿ ਗੁਰੂ ਘਰ ਦੇ ਪ੍ਰੇਮੀਆਂ ਦੇ ਵਿੱਚੋਂ ਪੈਦਾ ਹੋਇਆ, ਪਰ ਗਦਾਰ ਤੇ ਗਦਾਰ ਹੈ ਨਾ। ਹਰ ਭਗਤ ਨਿਰੰਜਨੀਆਂ ਇਹ ਨਹੀਂ ਭਾਈ ਤਾਰੂ ਸਿੰਘ ਸ਼ਹੀਦ ਕਰਵਾਇਆ ਸੀ। ਤੇ ਆਖਿਰਕਾਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਅਹਿਮਦ ਸ਼ਾਹ ਬਦਾਲੀ ਉਹ ਜੰਡਿਆਲੇ ਵਿੱਚ ਵੀ ਆਉਂਦਾ, ਸਿੱਖਾਂ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਬਟਾਲੇ ਵੀ ਆਉਂਦਾ, ਸਿੱਖਾਂ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਕਈ ਥਾਵਾਂ ਤੋਂ ਭਜਾ ਕੇ 1764 ਵਿੱਚ ਇਹਨੂੰ ਨਮੋਸ਼ੀ ਦੀ ਦੇ ਕੇ ਆਖਿਰਕਾਰ ਇਹ ਵਾਪਸ ਚਲਾ ਜਾਂਦਾ ਕੁਝ ਸਮਾਂ ਰਹਿ ਕੇ। 1765 ਨੂੰ 10 ਅਪ੍ਰੈਲ 1765 ਨੂੰ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਫਿਰ ਸਰਬੱਤ ਖਾਲਸਾ ਕਰਦੇ ਨੇ। ਹੁਣ ਤੁਸੀਂ ਇਤਿਹਾਸ ਸੁਣਦੇ ਹੀ ਆ ਰਹੇ ਹੋ, ਜਦੋਂ ਵੀ ਕੋਈ ਅਹਿਮ ਫੈਸਲਾ ਹੁੰਦਾ ਸੀ ਸਰਬੱਤ ਖਾਲਸੇ ਚ ਹੁੰਦਾ ਸੀ, ਕਦੇ ਕੌਮ ਦੇ ਕਾਤਲ ਬਣ ਕੇ ਨਹੀਂ ਸਨ ਬੈਠਦੇ। ਸਮੁੱਚੀ ਸਿੱਖ ਜਗਤ ਆਪਣੇ ਵਿਚਾਰ ਦੀ ਰੋਸ਼ਨੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਕੋਈ ਫੈਸਲਾ ਲੈਂਦਾ ਸੀ, ਇੱਕ ਪਾਸੜ ਫੈਸਲੇ ਨਹੀਂ ਸੀ ਹੁੰਦੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਧਿਆਨ ਦਿਓ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ 10 ਅਪ੍ਰੈਲ 1765 ਨੂੰ ਉੱਥੇ ਸਰਬੱਤ ਖਾਲਸਾ ਸੱਦਿਆ ਤੇ ਗੁਰੂ ਕੇ ਸਿੱਖ ਆਏ ਜਿੰਨੇ ਵੀ ਦੂਰ ਪਾਰ ਨੇੜੇ ਸਨ। ਉਦੋਂ ਦੋ ਬੜੇ ਅਹਿਮ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਸਾਡੇ ਕੋਲ ਅਸੀਂ ਕੁਝ ਵੀ ਸਹਾਰ ਸਕਦੇ ਹਾਂ, ਲੇਕਿਨ ਸਾਡੇ ਕੋਲ ਹਰਿਮੰਦਰ ਸਾਹਿਬ ਦੀ ਢੱਠੀ ਹੋਈ ਬਿਲਡਿੰਗ ਨਹੀਂ ਸਹਾਰੀ ਜਾਂਦੀ, ਇਹ ਸਾਡੇ ਕੋਲ ਵੇਖਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਫਿਰ ਅਬਦਾਲੀ ਆਏਗਾ, ਫਿਰ ਵੇਖ ਲਾਂਗੇ ਜੇ ਢਾਉਣ ਵਾਸਤੇ ਆਇਆ, ਪਰ ਹੁਣ ਸਾਨੂੰ ਬਣਾ ਲੈਣਾ ਚਾਹੀਦਾ, ਹੁਣ ਸਾਨੂੰ ਢੱਠਿਆ ਨਹੀਂ ਰਹਿਣ ਦੇਣਾ ਚਾਹੀਦਾ। ਛੋਟਾ ਜਿਹਾ ਮੈਂ ਪਿਛੋਕੜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜੇ ਤੁਹਾਨੂੰ ਯਾਦ ਹੋਵੇਗਾ 1757 ਦੇ ਵਿੱਚ ਜਹਾਨ ਖਾਨ ਇਹਨੂੰ ਢਾ ਕੇ ਜਾਂਦਾ ਤਮੂਸ਼ਾ ਨਾਲ ਹੈ, ਉਦੋਂ ਹੀ ਉਸ ਤੋਂ ਬਾਅਦ ਵਿੱਚ ਇਹ ਦੁਬਾਰੇ ਹਜੇ ਇਮਾਰਤ ਥੋੜੀ ਜਿਹੀ ਬਣਾਉਣੀ ਸ਼ੁਰੂ ਕੀਤੀ ਹੈ। ਬਾਬਾ ਦੀਪ ਸਿੰਘ ਸ਼ਹਾਦਤ ਦਿੰਦੇ ਨੇ, ਅਫਗਾਨੀ ਫੌਜਾਂ ਨੂੰ ਕੱਢ ਦਿੰਦੇ ਨੇ। 1761-62 ਵਿੱਚ ਫਿਰ ਦੁਬਾਰੇ ਬਣਾਉਣੀ ਸ਼ੁਰੂ ਕੀਤੀ, ਲੇਕਿਨ ਅਹਿਮਦ ਸ਼ਾਹ ਪਾਪੀ ਫਿਰ ਆ ਗਿਆ, ਉਹਨੇ ਫਿਰ ਦੁਬਾਰੇ ਢੁਆਈ। ਜਦੋਂ ਫਿਰ ਦੁਬਾਰੇ ਢੁਆਈ ਹੈ, ਯਾਦ ਰੱਖਿਓ ਜੇ ਉਦੋਂ 1762 ਵਿੱਚ ਉਹਦੇ ਨੱਕ ਤੇ ਇੱਕ ਸੱਟ ਵੱਜੀ, ਇੱਟ ਵੱਜੀ, ਵਿਰੋਧ ਨਾਲ ਉਡਾਇਆ ਸੀ, ਇੱਟ ਵੱਜੀ। ਇਹ ਦੱਸ ਤੁਹਾਡੇ ਨਾਲ ਬੇਨਤੀ ਕਰ ਬੈਠਾ ਹੋਇਆ ਵੀ ਇਹ 53 ਦਿਨਾਂ ਦਾ ਇੱਕ ਵਹਿਮ ਹੈ ਸਾਡਾ, ਅਸਲ ਵਿੱਚ ਅਹਿਮਦ ਸ਼ਾਹ ਬਦਾਲੀ 1723 ਅਕਤੂਬਰ 1772 ਨੂੰ ਮਰਦਾ, 53 ਦਿਨਾਂ ਬਾਅਦ ਨਹੀਂ ਮਰਦਾ। ਖੈਰ ਹਾਂ, ਇਹ ਗੱਲ ਜ਼ਰੂਰ ਹੈ ਵੀ ਉਹ ਜ਼ਖਮ ਠੀਕ ਨਹੀਂ ਸੀ ਹੋਇਆ, ਮਰਿਆ ਉਹਦੇ ਨਾਲ ਹੀ ਹੈ, ਇਹ ਗੱਲ ਵੱਖਰੀ ਹੈ। ਤੇ ਹੁਣ 1762 ਤੋਂ ਬਾਅਦ ਵਿੱਚ ਜਿਹੜੀ ਇਮਾਰਤ ਇਕੱਠੀ ਹੋਈ ਹੈ, 1765 ਵਿੱਚ ਇਹ ਫੈਸਲਾ ਲੈ ਰਹੇ, 3 ਸਾਲ ਹੋ ਗਏ ਤੇ ਉਹ ਇਮਾਰਤ ਪੂਰੀ ਤੌਰ ਤੇ ਨਹੀਂ ਬਣੀ ਹੋਈ। ਉਦੋਂ ਸਿੱਖਾਂ ਨੇ ਇੱਕ ਫੈਸਲਾ ਕੀਤਾ, ਅਸੀਂ ਬਾਕੀ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਲੇਕਿਨ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਵੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਹੋਈ ਤੇ ਇਮਾਰਤ ਉਵੇਂ ਰਵੇ। ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਕਿਸੇ ਤਰੀਕੇ ਇਸ ਇਮਾਰਤ ਨੂੰ ਫਿਰ ਦੁਬਾਰੇ ਬਣਾਈਏ, ਲੇਕਿਨ ਇਹ ਨਾਲ ਫੈਸਲਾ ਕੀਤਾ ਗਿਆ ਵੀ ਆਪਾਂ ਆਪ ਖੁਦ ਨਾ ਬਣਾਈਏ, ਹੁਣ ਖੁਦ ਨਾ ਬਣਾਈਏ, ਇੱਥੇ ਰਹਿ ਕੇ ਪਤਾ ਨਹੀਂ ਕਦੋਂ ਹਮਲਾ ਹੋ ਜਾਂਦਾ, ਫਿਰ ਸਾਨੂੰ ਭੱਜਣਾ ਪੈਂਦਾ, ਫਿਰ ਦੁਬਾਰੇ ਜੰਗਲਾਂ ਵਿੱਚ ਜਾਣਾ ਪੈਂਦਾ ਤੇ ਸਾਡੇ ਕੋਲੋਂ ਇਹ ਇਮਾਰਤ ਪੂਰੀ ਨਹੀਂ ਹੋਣੀ, ਕਿਸੇ ਦਾਨੇ ਪ੍ਰਦਾਨੇ ਸਿਆਣੇ ਮਨੁੱਖ ਦੀ ਚੋਣ ਕਰੀਏ। ਉਦੋਂ ਸੁਰ ਸਿੰਘ ਵਾਲੇ ਦਾ ਇੱਕ ਦਾਨਾ ਪ੍ਰਦਾਨਾ ਪੁਰਖ, ਹਾਲਾਂਕਿ ਉਹ ਹਿੰਦੂ ਕੌਮ ਦੇ ਵਿੱਚੋਂ ਹੈ, ਕਿਉਂਕਿ ਜਿਹੜੇ ਹਿੰਦੂ ਵੀ ਨੇ ਉਹ ਦੋ ਪਾਸੜ ਨੇ, ਚੰਗੇ ਵੀ ਨੇ ਮਾੜੇ ਵੀ ਨੇ, ਹਰੇਕ ਕੌਮ ਦੇ ਵਿੱਚ, ਸਿੱਖਾਂ ਵਿੱਚ ਵੀ ਬੇਅੰਤ ਚੰਗੇ ਵੀ ਨੇ, ਬੇਅੰਤ ਮਾੜੇ ਵੀ ਨੇ, ਅੱਜ ਵੀ ਕਈ ਸਰਦਾਰ ਨੇ, ਅੱਜ ਵੀ ਕਈ ਗਦਾਰ ਨੇ, ਇਹ ਤੇ ਕੋਈ ਨਹੀਂ ਕਿਹਾ ਜਾ ਸਕਦਾ, ਅੱਜ ਵੀ ਕੌਮ ਨੂੰ ਕਈ ਤਬਾਹ ਕਰਨ ਤੇ ਤੁਲੇ ਹੋਏ ਨੇ। ਜਿਹੜੀ ਬੇਨਤੀ ਕਰ ਰਿਹਾ ਸਾਂ, ਉਸ ਵੇਲੇ ਸੁਰ ਸਿੰਘ ਵਾਲੇ ਦਾ ਇੱਕ ਅਤਿਅੰਤ ਪਿਆਰਾ, ਗੁਰੂ ਦੇ ਚਰਨਾਂ ਵਿੱਚ ਭਰੋਸਾ ਰੱਖਣ ਵਾਲਾ ਦੇਸ ਰਾਜ, ਉਹ ਗੁਰੂ ਕਾ ਸਿੱਖ ਚੁਣਿਆ ਤੇ ਉਹ ਇੰਨਾ ਕੁ ਚੰਗਾ ਸੀ, ਇੰਨੀ ਕੁ ਇਮਾਨਦਾਰੀ ਦਾ ਮਾਲਕ ਸੀ, ਭਾਵੇਂ ਪਹਿਲਾਂ ਵੀ ਸਿੱਖ ਉਹਦੇ ਕੋਲ ਪੈਸਾ ਰੱਖ ਜਾਂਦੇ ਸਨ, ਪਹਿਲਾਂ ਵੀ ਉਹਦੇ ਕੋਲ ਪੈਸੇ ਦਾ ਲੈਣ ਦੇਣ ਚੱਲਦਾ ਸੀ, ਪਰ ਇਸ ਵਾਰੀ ਗੁਰੂ ਕੇ ਸਿੱਖਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਦਰਬਾਰ ਸਾਹਿਬ ਬੁਲਾ ਕੇ ਉਹਨੂੰ ਸਨਮਾਨਿਤ ਕੀਤਾ ਤੇ ਉਹਦੀ ਜ਼ਿੰਮੇਵਾਰੀ ਲਈ ਸਜਣਾ ਕਿ ਅੱਜ ਤੋਂ ਬਾਅਦ ਇਹ ਦਰਬਾਰ ਸਾਹਿਬ ਦੀ ਸੇਵਾ ਤੁਸੀਂ ਕਰਵਾਉਣੀ ਹੈ। ਇਹ ਪੈਸੇ ਨੇ ਤੁਹਾਡੇ ਕੋਲ ਇੱਕੋ ਇੱਕ ਸਿੱਖ ਇਹੋ ਜਿਹਾ ਮਾਣ ਮੱਤਾ ਹੈ ਤੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਉਸ ਦੇਸ਼ ਰਾਜ ਨੂੰ ਦੇ ਦਿੱਤੀ। ਕਹਿਣ ਲੱਗੇ ਤੂੰ ਜਿਹੜੇ ਮਰਜ਼ੀ ਪੇਪਰ ਦੇ ਉੱਤੇ ਜਿਹੜੇ ਮਰਜ਼ੀ ਪਰਚੇ ਦੇ ਉੱਤੇ ਇਹ ਮੋਹਰ ਲਾ ਕੇ ਜਿਹੜੀ ਮਰਜ਼ੀ ਮਿਸਲ ਨੂੰ ਤੂੰ ਚਿੱਠੀ ਲਿਖ ਲਵੀ ਵੀ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਦਰਬਾਰ ਸਾਹਿਬ ਬਣਾਉਣ ਵਾਸਤੇ, ਗੁਰੂ ਕੇ ਸਿੱਖ ਤੈਨੂੰ ਕੁਝ ਹੀ ਦਿਨਾਂ ਚ ਪੈਸੇ ਪਹੁੰਚਾ ਦਿਆ ਕਰਨਗੇ। ਦਰਬਾਰ ਸਾਹਿਬ ਲਈ ਕੋਈ ਧੜਾ ਨੀ, ਕੋਈ ਮਿਸਲ ਨੀ, ਕੋਈ ਜਥੇਬੰਦੀ ਨੀ, ਕੋਈ ਕੁਛ ਨਹੀਂ ਹੈ। ਜਿਹੜਾ ਤੇਰੇ ਅੱਗੇ ਆ ਗਿਆ ਜਿਹਨੂੰ ਮਰਜ਼ੀ ਚਿੱਠੀ ਲਿਖ ਲਈ ਉਹ ਦਰਬਾਰ ਸਾਹਿਬ ਪੈਸੇ ਪਹੁੰਚਾਏਗਾ। ਅੱਜ ਕਿਤੇ ਸਿੱਖ ਕੌਮ ਵਿਚ ਅੱਜ ਵੀ ਏਕਾ ਹੋਵੇ ਨਾ, ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ ਮੈਨੂੰ ਇਸ ਗੱਲ ਦਾ। ਜਿਹੜੀ ਕੌਮ ਦਾ ਗ੍ਰੰਥ ਇੱਕ ਤੋਂ ਸ਼ੁਰੂ ਹੁੰਦਾ ਹੋਵੇ, ਜਿਹੜੀ ਕੌਮ ਦੇ ਗੁਰੂ ਸਰੀਰਕ ਤੌਰ ਤੇ ਭਾਵੇਂ ਦਸ ਹੋਣ ਪਰ ਅੰਦਰੋਂ ਇੱਕ ਜੋਤ ਹੋਵੇ, ਨਾਨਕ ਸ਼ਬਦ ਹੀ ਚੱਲਦਾ ਹੋਵੇ, ਜਿਹੜੇ ਗੁਰੂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਬਰਤੇ ਵਿੱਚੋਂ ਅੰਮ੍ਰਿਤ ਛਕਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਗੁਰੂ ਦੇ ਲੜ ਲਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਹੋਵੇ, ਉਹੀ ਕੌਮ ਦੇ ਵਿੱਚ ਕਿਧਰੇ ਏਕਾ ਨਾ ਹੋਵੇ ਤੇ ਦੇਖਣ ਨੂੰ ਤੇ ਦੁੱਖ ਦੀ ਬਾਤ ਲੱਗਦੀ ਹੈ ਨਾ। ਅੱਜ ਅਗਰ ਉਹ ਇੱਕ ਨਾਲ ਜੁੜੀ ਹੁੰਦੀ, ਏਕੇ ਵਿੱਚ ਪਰੋਈ ਹੁੰਦੀ ਤੇ ਅੱਜ ਕੌਮ ਦਾ ਸ਼ਹਿਰ ਇਸ ਤਰ੍ਹਾਂ ਬੰਦ ਬੰਦ ਨਾ ਕੱਟਿਆ ਜਾਂਦਾ ਜਿਵੇਂ ਅੱਜ ਕੱਟਿਆ ਜਾ ਰਿਹਾ। ਜਿਹੜੀ ਅਰਜ਼ ਕਰ ਰਿਹਾ ਸਾਂ ਫਿਰ ਦੁਬਾਰੇ ਧਿਆਨ ਦਿਓ, ਦੇਸ਼ ਰਾਜ ਨੇ ਬੜੀ ਚਿੱਤ ਲਾ ਕੇ ਸੇਵਾ ਕੀਤੀ, ਉਦੋਂ ਹੀ ਉਹਨੂੰ ਕਰੀਬ 1 ਲੱਖ ਤੋਂ ਉੱਤੇ ਰੁਪਈਆ ਉਦੋਂ ਹੀ ਖਾਲਸੇ ਨੇ ਇਕੱਠਾ ਕਰਕੇ ਦਿੱਤਾ ਵੀ ਤੂੰ ਪਹਿਲਾਂ ਦਰਬਾਰ ਸਾਹਿਬ ਦੀ ਸੇਵਾ ਕਰਵਾ। ਇੱਕ ਫੈਸਲਾ ਇਹ ਲਿਆ 1765 ਵਿਚ 10 ਅਪ੍ਰੈਲ ਨੂੰ। ਦੂਜਾ ਫੈਸਲਾ ਇਹ ਲਿਆ ਵੀ ਸਿੱਖਾਂ ਨੂੰ ਇੱਕ ਸੂਹ ਮਿਲ ਗਈ ਸੀ ਛੋਟੀ ਜਿਹੀ। ਉਹ ਸੂਹ ਇਹ ਸੀ, ਉਹ ਖਬਰ ਇਹ ਸੀ, ਉਸ ਵੇਲੇ ਲਾਹੌਰ ਦੇ ਵਿਚ ਕਾਬਲੀ ਮੱਲ ਉਹ ਸੂਬੇਦਾਰ ਸੀ ਬਣਾਇਆ ਹੋਇਆ ਐਮ ਸ਼ਾਹ ਬਦਾਲੀ ਦਾ, ਤੇ ਜਦੋਂ ਉਹ ਕਾਬਲੀ ਜਿਹੜਾ ਕਾਬਲੀ ਮੱਲ ਸੀ ਉਹ ਇਹ ਸੋਚ ਕੇ ਵੀ ਮੈਂ ਸਿੱਖਾਂ ਨਾਲ ਟੱਕਰ ਲੈਣੀ ਹੈ, ਅਬਦਾਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਹ ਆਪਣੇ ਆਪ ਨੂੰ ਤੇ ਨਾਲ ਕੁਝ ਚੁਣਦੇ ਬੰਦੇ ਲੈ ਕੇ ਇਹ ਜੰਮੂ ਕਸ਼ਮੀਰ ਗਿਆ ਹੋਇਆ ਸੀ ਡੋਗਰਿਆਂ ਦੀ ਭਰਤੀ ਕਰਨ ਵਾਸਤੇ। ਸਾਡੇ ਕੋਲੋਂ ਨਹੀਂ ਲੜ ਹੁੰਦਾ ਹੁਣ ਸਿੱਖਾਂ ਦੀ ਲੜ, ਇਹਨਾਂ ਡੋਗਰਿਆਂ ਨੂੰ ਲੜਾ ਕੇ ਵੇਖੀਏ। ਤੇ ਸਿੱਖਾਂ ਨੂੰ ਇਹ ਸੂਹ ਮਿਲੀ ਵੀ ਲਾਹੌਰ ਖਾਲੀ ਹੈ। ਉਸੇ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਇੱਕ ਚਰਤ ਸਿੰਘ ਸ਼ੁਕਲ ਚੱਕੀਆ, ਇੱਕ ਲਹਿਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ ਤੇ ਜੱਸਾ ਸਿੰਘ ਅਲੂਵਾਲੀਆ ਇਤਿਹਾਸਕ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਹੱਲਾ ਬੋਲ ਦਿੱਤਾ। ਤੇ ਲਾਹੌਰ ਵਿੱਚ ਹੱਲਾ ਬੋਲਿਆ ਤੇ ਪਹਿਲਾਂ ਤਾਂ ਉਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ, ਪਰ ਜਦੋਂ ਸਿੱਖਾਂ ਦੇ ਆਉਣ ਦਾ ਪਤਾ ਲੱਗਿਆ ਤੇ ਉਦੋਂ ਉਨ੍ਹਾਂ ਨੇ ਦਰਵਾਜ਼ੇ ਖੋਲ ਦਿੱਤੇ ਤੇ ਬੜਾ ਪਿਆਰ ਨਾਲ ਜੀ ਆਇਆ, ਆਖਿਆ ਗੁਰੂ ਕੇ ਸਿੱਖਾਂ ਨੇ ਲਾਹੌਰ ਵਿੱਚ ਕਬਜ਼ਾ ਕਰ ਲਿਆ। ਪਰ ਉਦੋਂ ਕੁਝ ਹੁੱਲੜ ਬਾਜ਼ਾਂ ਨੇ, ਕੁਝ ਇੱਕ ਅਣਜਾਣ ਲੋਕਾਂ ਨੇ ਉਸ ਵੇਲੇ ਲਾਹੌਰ ਦੇ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ, ਲੁੱਟ ਮਚਾ ਦਿੱਤੀ। ਕੁਝ ਮੋਹਤਬਰ ਬੰਦੇ ਗੁਰੂ ਕੇ ਸਿੱਖਾਂ ਦੇ ਕੋਲ, ਭਾਈ ਲਹਿਣਾ ਸਿੰਘ ਜੀ ਦੇ ਕੋਲ, ਭਾਈ ਗੁੱਜਰ ਸਿੰਘ ਜੀ ਹੋਰਾਂ ਕੋਲ, ਭਾਈ ਚਰਤ ਸਿੰਘ ਜੀ ਉਨ੍ਹਾਂ ਦੇ ਕੋਲ ਆਏ। ਉਨ੍ਹਾਂ ਨੂੰ ਆ ਕੇ ਕਹਿਣ ਲੱਗੇ, ਸੱਜਣਾ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਸਿੱਖਾਂ ਨੂੰ ਆ ਕੇ ਕਹਿਣ ਲੱਗੇ, ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਜੇ ਸਿੱਖੀ ਦਾ। ਮੈਂ ਫਿਰ ਬੇਨਤੀ ਕਰਾਂ, ਲਾਹੌਰ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ, ਉਸ ਤੋਂ ਬਾਅਦ ਲਾਹੌਰ ਇੰਨਾ ਲਹੂ ਪੀਣ ਹਿੱਦ ਗਈ ਮੁੜ ਕੇ ਸਿੱਖੀ ਦਾ ਲੰਮਾ ਸਮਾਂ ਲਹੂ ਪੀਂਦੀ ਰਹੀ। ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ। ਇਤਿਹਾਸ ਆਪਣੀਆਂ ਅੱਖਾਂ ਅੱਗੇ ਰੱਖੋ, ਤੁਹਾਨੂੰ ਸਾਰੀ ਗੱਲ ਦਾ ਸੌਖਾ ਸਮਝ ਲੱਗ ਜਾਏਗੀ। ਉਸ ਤੋਂ ਬਾਅਦ ਬੜੀ ਵਾਰੀ ਭਾਈ ਮਨੀ ਸਿੰਘ ਹੋਰੀ, ਭਾਈ ਤਾਰੂ ਸਿੰਘ ਹੋਰੀ, ਸੁਬੇਗ ਸਿੰਘ ਹੋਰੀ, ਸ਼ਾਹਬਾਜ਼ ਸਿੰਘ ਹੋਰੀ ਬੜੀ ਵਾਰੀ ਉੱਤੇ ਲਾਹੌਰ ਦੇ ਵਿੱਚ ਬੀਬੀਆਂ ਨੇ ਪੀਸਣੇ ਪੀਸੇ, ਬੜਾ ਕਹਿਰ ਕੀਤਾ ਲਾਹੌਰ ਦੇ ਵਿੱਚ, ਬਹੁਤ ਕੁਝ ਵਰਤਿਆ। ਬਹੁਤ ਵਾਰ ਬੰਦਿਆਂ ਨੇ ਆ ਕੇ ਬੇਨਤੀ ਕੀਤੀ ਵੀ ਸਿੱਖੋ ਇਸ ਗੱਲ ਚ ਕੋਈ ਸ਼ੱਕ ਨਹੀਂ, ਲਾਹੌਰ ਨੇ ਤੁਹਾਡੇ ਨਾਲ ਚੰਗੀ ਵੀ ਕੀਤੀ, ਬੜਾ ਲਹੂ ਪੀਤਾ ਇਹਨੇ, ਪਰ ਅਸੀਂ ਇਸ ਲਈ ਨਹੀਂ ਤੁਹਾਡੇ ਕੋਲ ਆਏ, ਅਸੀਂ ਇਸ ਲਈ ਆਏ ਵੀ ਇਹ ਭਾਵੇਂ ਲਹੂ ਪੀਣ ਵਾਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਤੇ ਹੈ ਨਾ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਪ ਨੂੰ ਪਤਾ ਹੋਣਾ ਚਾਹੀਦਾ, ਚੂਨਾ ਮੰਡੀ ਲਾਹੌਰ ਵਿੱਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ। ਉਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਘਰ, ਜਿਹਦਾ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ, ਜਿਹਦਾ ਪਵਿੱਤਰ ਅਸਥਾਨ ਅੰਮ੍ਰਿਤਸਰ ਸਾਹਿਬ ਤੁਹਾਨੂੰ ਬਹੁਤ ਪਿਆਰਾ, ਤੇ ਉਸੇ ਗੁਰੂ ਰਾਮਦਾਸ ਦਾ ਵਾਸਤਾ ਪਾ ਕੇ ਅਸੀਂ ਤੁਹਾਨੂੰ ਗੱਲ ਕਹਿਣ ਆਏ ਵੀ ਇਹ ਤੁਹਾਡੇ ਗੁਰੂ ਦੀ ਨਗਰੀ ਹੈ, ਇਹਨੂੰ ਸਿੱਖ ਉਜਾੜਦੇ ਚੰਗੇ ਨਹੀਂ ਲੱਗਦੇ। ਹਾਲਾਂਕਿ ਸਿੱਖਾਂ ਨੇ ਉਜਾੜੀ ਨਹੀਂ ਸੀ, ਖੁੱਲੜਬਾਜ ਸਨ ਕੁਝ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਗੁੱਜਰ ਸਿੰਘ ਜੀ ਤੇ ਲਹਿਣਾ ਸਿੰਘ ਜੀ ਆਪ ਹੱਥ ਵਿਚ ਸੋਟੀਆਂ ਪਕੜ ਕੇ ਉਸ ਸਾਰੇ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੇ ਰਹੇ ਵੀ ਕਿਤੇ ਕੋਈ ਬੰਦਾ ਗਲਤੀ ਨਾ ਕਰੇ ਤੇ ਇਹ ਕਲੰਕ ਸਿੱਖਾਂ ਦੇ ਨਾਂ ਤੇ ਨਾ ਲੱਗ ਜਾਏ। ਉਨ੍ਹਾਂ ਨੂੰ ਕਿਸੇ ਨੂੰ ਲੁੱਟਣ ਨਾ ਦਿੱਤਾ, ਬੜੇ ਅਮਨ ਅਮਾਨ ਦੀ ਜ਼ਿੰਦਗੀ ਉਨ੍ਹਾਂ ਨੂੰ ਦਿੱਤੀ ਤੇ ਇਸ ਤੋਂ ਬਾਅਦ ਵਿਚ ਉਹ ਬੜੇ ਅਮਨ ਅਮਾਨ ਨਾਲ ਇੱਥੇ ਸਾਰਾ ਪ੍ਰਬੰਧ ਕਰਦੇ ਰਹੇ ਤੇ ਬਹੁਤ ਲੋਕ ਖੁਸ਼ ਹੋਏ ਕਿਉਂਕਿ ਕਾਬਲੀ ਮਲ ਦੀ ਉਹਦੇ ਨਿਜ਼ਾਮ ਹੇਠ, ਉਹਦੇ ਪ੍ਰਬੰਧ ਹੇਠ ਲਾਹੌਰ ਨਿਵਾਸੀ ਬਹੁਤ ਦੁਖੀ ਸਨ। ਕੁਝ ਸਮੇਂ ਬਾਅਦ ਕਾਬਲੀ ਮਲ ਆਉਂਦਾ ਤੇ ਝੜਪੁੰਦੀ ਮਾਰਿਆ ਜਾਂਦਾ। ਇਹਦੀ ਗੱਲ ਇੱਥੇ ਖਤਮ ਕਰ ਦਈਏ ਆਪਾਂ। ਵਕਤ ਗੁਜ਼ਰਿਆ, ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਆਇਆ, ਇਹ ਅੱਠਵਾਂ ਹਮਲਾ ਕਰਨ ਲੱਗਾ। ਜਿਹੜੇ ਪ੍ਰਮੁੱਖ ਨੇ ਉਹ ਅੱਠ ਹੀ ਨੇ, ਉਸ ਤੋਂ ਅੱਗੇ ਨਹੀਂ ਆਪਾਂ ਇਹਨਾਂ ਹਮਲਿਆਂ ਦਾ ਜ਼ਿਕਰ ਕਰਨਾ, ਛੋਟਾ ਜਿਹਾ ਜ਼ਿਕਰ ਕਰਕੇ ਮੈਂ ਸਮਾਪਤੀ ਕਰ ਦੇਣੀ। ਜਿਹੜਾ ਅੱਠਵਾਂ ਹਮਲਾ ਉਹ ਵੀ ਬੜੀ ਅਹਿਮੀਅਤ ਰੱਖਦਾ। ਇਹ ਆਇਆ ਤੇਰੇ ਆਉਂਦਿਆਂ ਸਾਰ ਮਨ ਵਿਚ ਵਿਚਾਰ ਬਣਾਈ, ਹਰ ਵਾਰੀ ਹੁਣ ਆ ਤਾਂ ਸਿੱਖਾਂ ਦੀ ਰਿਹਾ ਸੀ ਕਿਉਂਕਿ ਸਿੱਖਾਂ ਤੋਂ ਬਿਨਾਂ ਹੁਣ ਕੋਈ ਟੱਕਰ ਹੀ ਨਹੀਂ ਸੀ ਕਿਸੇ ਨਾਲ ਦੀ। ਹਾਲਾਂਕਿ ਤੁਸੀਂ ਚੇਤਾ ਰੱਖਿਓ ਜੀ, ਜਿੰਨੀ ਵਾਰੀ ਹੁਣ ਜ਼ਿਕਰ ਆਉਂਦਾ, ਇਹਨੇ ਪਹਿਲੇ ਪੰਜ ਕੁ ਹਮਲਿਆਂ ਤੱਕ ਹਿੰਦੁਸਤਾਨ ਦੀ ਦੌਲਤ ਨੂੰ ਵੀ ਲੁੱਟਿਆ, ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਵੀ ਲੈ ਕੇ ਜਾਂਦਾ ਰਿਹਾ। ਉਸ ਤੋਂ ਬਾਅਦ ਵਿਚ ਹਮਲਿਆਂ ਦੇ ਵਿਚ ਇਹਦੇ ਨਾ ਹੱਥ ਦੌਲਤ ਲੱਗਦੀ ਰਹੀ ਹੈ ਤੇ ਨਾ ਹੀ ਇਹ ਬਾਕੀ ਕਿਸੇ ਹੋਰ ਚੀਜ਼ ਨੂੰ ਲੁੱਟਦਾ ਰਿਹਾ। ਇਹ ਉਸ ਤੋਂ ਬਾਅਦ ਕੇਵਲ ਸਿੱਖਾਂ ਨਾਲ ਟੱਕਰ ਲੈਂਦਾ ਰਿਹਾ। 1761 ਤੋਂ 14 ਜਨਵਰੀ 1761 ਤੋਂ ਬਾਅਦ ਜਿਹੜੀ ਮਰਾਠਿਆਂ ਦੀ ਤੀਜੀ ਲੜਾਈ ਸੀ ਉਹਦੇ ਵਿਚੋਂ ਹਾਰ ਚੁੱਕੇ ਸਨ। ਉਸ ਤੋਂ ਬਾਅਦ ਮਰਾਠੇ ਵੀ ਇਹਦੇ ਸਾਹਮਣੇ ਨਹੀਂ ਆਏ, ਮੁੜ ਕੇ ਤਾਂ ਸਿੱਖ ਹੀ ਸਨ, ਸਿੱਖ ਹੀ ਟਕਰਾਉਂਦੇ ਸਨ ਜਿੰਨੀ ਵਾਰੀ ਆਉਂਦੇ ਸਨ। ਇਸ ਵਾਰੀ ਇਹ ਫਿਰ ਆਇਆ, ਇਹਨੇ ਆਉਂਦਿਆਂ ਸਾਰ ਕੋਸ਼ਿਸ਼ ਕੀਤੀ ਮੈਂ ਹਮਲਾ ਕਰਾਂ ਤੇ ਸਿੱਧਾ ਲਾਹੌਰ ਵਿਚ ਆ ਗਿਆ। 22 ਦਸੰਬਰ ਨੂੰ ਆਇਆ, ਜਦੋਂ ਲਾਹੌਰ ਵਿਚ ਆਇਆ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਭਈ ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ, ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ। ਅਬਦਾਲੀ ਕੁਝ ਸਮੇਂ ਲਈ ਆਇਆ, ਚਲਾ ਜਾਏਗਾ, 4 ਦਿਨਾਂ ਬਾਅਦ ਆ ਕੇ ਫਿਰ ਲਾਹੌਰ ਸਾਂਭ ਲਾਂਗੇ। ਉਦੋਂ ਗੁਰੂ ਕੇ ਸਿੱਖ ਲਾਹੌਰ ਨੂੰ ਛੱਡ ਕੇ ਚਲੇ ਗਏ ਤੇ ਇਹ ਅਹਿਮਦ ਸ਼ਾਹ ਅਬਦਾਲੀ ਹੁਣ ਉੱਥੇ ਲਾਹੌਰ ਵਿਚ ਹੈ, ਹੁਣ ਟੱਕਰ ਕਿਹਦੇ ਨਾਲ ਲਵੇ। ਚੰਦ ਰੋਜ਼ ਰਿਹਾ, ਤੇ ਲਾਹੌਰ ਦੇ ਬੰਦਿਆਂ ਨੂੰ ਇਕੱਠੇ ਕੀਤਾ, ਇਹਨਾਂ ਨੂੰ ਇੱਕ ਗੱਲ ਪੁੱਛੀ, ਕਹਿਣ ਲੱਗੇ ਵੀ ਤੁਸੀਂ ਇੱਕ ਗੱਲ ਦੱਸੋ, ਇੱਥੇ ਜਿਹੜਾ ਮੇਰਾ ਲਾਇਆ ਹੋਇਆ ਸੂਬੇਦਾਰ ਹੈ ਉਹ ਤੇ ਕਾਬਲੀ ਮਲ ਸੀ, ਉਹ ਇਹਨਾਂ ਨੇ ਮਾਰ ਦਿੱਤਾ, ਚਲ ਮੈਂ ਨਵਾਂ ਸੂਬੇਦਾਰ ਲਾ ਕੇ ਜਾਣਾ। ਜਿਹੜਾ ਤੁਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੇ ਪ੍ਰਬੰਧ ਕੀਤਾ ਇੱਥੇ ਰਹਿ ਕੇ, ਤੇ ਤੁਸੀਂ ਉਹਦੇ ਪ੍ਰਬੰਧ ਵਿਚ ਮੈਨੂੰ ਬਹੁਤ ਸੁਖੀ ਨਜ਼ਰ ਆਉਂਦੇ ਹੋ, ਤੁਸੀਂ ਦੱਸੋ ਮੈਂ ਸੂਬੇਦਾਰ ਕਿਹਨੂੰ ਲਾਵਾਂ? ਕਿਉਂਕਿ ਹੁਣ ਅਬਦਾਲੀ ਦਾ ਅਸਲ ਵਿਚ ਪੱਤਾ ਖੇਡਣ ਦਾ ਮਨ ਸੀ ਵੀ ਮੈਂ ਇਹੋ ਜਿਹੇ ਇੱਥੇ ਬੰਦੇ ਨੂੰ ਛੱਡ ਕੇ ਜਾਵਾਂ ਜਿਹੜਾ ਮੇਰੇ ਖਿਲਾਫ਼ ਨਾ ਹੋਵੇ, ਮੁੜ ਕੇ ਆਉਂਦਿਆਂ ਨੂੰ ਲਾਹੌਰ ਮੈਨੂੰ ਉਵੇਂ ਹੀ ਮਿਲੇ। ਇੱਕ ਹੰਕਾਰੀ ਬੰਦੇ ਦੀ ਹੋਰ ਨਿਸ਼ਾਨੀ ਹੁੰਦੀ ਹੈ, ਉਹ ਉਤਨਾ ਧਨ ਮਾਲ ਤੋਂ ਨਿਰਾਸ਼ ਨਹੀਂ ਹੁੰਦਾ ਜਿੰਨਾ ਹੰਕਾਰ ਤੋਂ ਨਿਰਾਸ਼ ਹੋ ਜਾਂਦਾ। ਹੁਣ ਉਹ ਜਿਹੜਾ ਕਿਸੇ ਤੋਂ ਨਹੀਂ ਸੀ ਹਾਰਿਆ ਹੋਇਆ, ਹੁਣ ਉਹ ਸਿੱਖਾਂ ਕੋਲੋਂ ਹਾਰਿਆ ਹੋਇਆ ਵਾਪਸ ਜਾਂਦਾ, ਜਿਹਦੇ ਕਰਕੇ ਉਹ ਇਸ ਗੱਲ ਦੀ ਚਾਹਤ ਰੱਖਦਾ ਵੀ ਕਿਸੇ ਤਰ੍ਹਾਂ ਇੱਕ ਵਾਰੀ ਮੈਂ ਸਿੱਖਾਂ ਉੱਤੇ ਜਿੱਤ ਹਾਸਲ ਕਰ ਲਾਂ, ਮੁੜ ਕੇ ਮੈਂ ਇੱਥੇ ਹਿੰਦੁਸਤਾਨ ਨਹੀਂ ਆਵਾਂਗਾ। ਪਰ ਐਸਾ ਹੋ ਨਹੀਂ ਰਿਹਾ। ਫਿਰ ਉਹ ਮਨ ਵਿਚ ਵਿਚਾਰ ਬਣਾਉਂਦਾ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਹੁਣ ਮੈਂ ਇਸ ਲਾਹੌਰ ਦੇ ਵਿਚ ਇੱਕ ਇਹੋ ਜਿਹਾ ਪ੍ਰਬੰਧ ਛੱਡ ਕੇ ਜਾਵਾਂ ਜਿਹੜੇ ਆਉਣ ਵਾਲੇ ਲੋਕ ਮੇਰੇ ਵਫ਼ਾਦਾਰ ਲੈਣ। ਉਨ੍ਹਾਂ ਨੇ ਪਚਵੰਤ ਸੱਜਣਾਂ ਨੂੰ ਸਜਿਆ ਤੇ ਉਨ੍ਹਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਹਦੇ ਰਾਜ ਵਿਚ ਖੁਸ਼ ਹੋ, ਕਾਬਲੀ ਮਲ ਦੇ ਰਾਜ ਵਿਚ ਖੁਸ਼ ਸੀ ਜਾਂ ਇਹ ਗੁੱਜਰ ਸਿੰਘ ਜਾਂ ਲਹਿਣਾ ਸਿੰਘ, ਇਹ ਤੁਹਾਨੂੰ ਦੁਖੀ ਕਰਦੇ ਹੋਣਗੇ? ਸਾਰੇ ਨਗਰ ਦੇ ਲੋਕਾਂ ਨੇ ਦੇਖੋ ਮਾਣ ਕਰਨ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ ਪ੍ਰਬੰਧਕ ਦਾ, ਵੈਸੇ ਕਦਾ ਸੁਣ ਆਉਂਦੇ ਹੀ ਕਿਉਂਕਿ ਉਹਨਾਂ ਨੂੰ ਤਾਂ ਵਾਸਤਾ ਨਹੀਂ ਹੁੰਦਾ ਤੇ, ਪਰ ਜੇ ਉਹ ਸੁਣਨ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਪ੍ਰਬੰਧ ਕੀ ਚੀਜ਼ ਹੁੰਦੀ ਹੈ। ਆਹ ਦੇਖੋ ਆ ਤੁਹਾਡੇ ਸਾਹਮਣੇ ਇਤਿਹਾਸ, ਮੈਂ ਆਪਣੇ ਕੋਲ ਕੁਛ ਨਹੀਂ ਕਹਿਣ ਲੱਗਾ।
1: ਉਸ ਵੇਲੇ ਮੋਤਬਰ ਬੰਦਿਆਂ ਨੇ ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਨੇ ਸਾਰੇ ਪਰ ਉਹਨਾਂ ਇੱਕ ਗੱਲ ਟਣਕਾ ਕੇ ਕਹੀ ਕਹਿਣ ਲੱਗੇ ਸੱਜਣਾ ਜੇ ਤੇ ਪੁੱਛਦਾ ਤੂੰ ਸੱਚ ਤੈਨੂੰ ਸਿੱਖ ਪਾਉਂਦੇ ਨਹੀਂ ਸਾਨੂੰ ਪਤਾ ਵੀ ਜੇ ਅਸੀਂ ਸਿੱਖਾਂ ਦੀ ਬਦਨਾਮੀ ਕਰੀਏ ਤੂੰ ਖੁਸ਼ ਹੋਏਗਾ ਤੂੰ ਖੁਸ਼ ਹੋਏਗਾ ਪਰ ਲੇਕਿਨ ਸੱਚ ਛੁਪਿਆ ਨਹੀਂ ਰਹਿ ਸਕਦਾ ਇਸ ਲਈ ਅਸੀਂ ਤੈਨੂੰ ਸੱਚ ਦੱਸਣ ਲੱਗੇ ਹਾਂ ਸੱਚ ਹਕੀਕਤ ਇਹ ਹੈ ਸੱਜਣਾ ਵੀ ਜਿੰਨਾ ਸੁੱਖ ਅਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਮਾਣਿਆ ਨਾ ਇੰਨਾ ਸੁੱਖ ਅਸੀਂ ਅੱਜ ਤੱਕ ਨਹੀਂ ਮਾਣਿਆ ਅੱਜ ਤੱਕ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰ ਵਿੱਚ ਜਾਂ ਬਾਹਰ ਕਿਤੇ ਇੰਨਾ ਸੁਰੱਖਿਅਤ ਨਹੀਂ ਦੇਖਿਆ ਇੱਕ ਬਾਪ ਜਿਹਦੀ ਧੀ ਜਵਾਨ ਹੋਵੇ ਉਹ ਰਾਤ ਨੂੰ ਸੁੱਖ ਦੀ ਨੀਂਦ ਅਗਰ ਸੁੱਤਾ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਸੁੱਤਾ ਸੱਜਣਾ ਤੇਰੇ ਰਾਜ ਵਿੱਚ ਕੋਈ ਸੁੱਖ ਦੀ ਨੀਂਦ ਨਹੀਂ ਸੁੱਤਾ ਜਿਹਦੀ ਧੀ ਜਵਾਨ ਹੁੰਦੀ ਹੈ ਨਾ ਉਹ ਧੀ ਕਦਮ ਕਦੇ ਧਰਤੀ ਤੇ ਨਹੀਂ ਰੱਖਦੀ ਪਿਓ ਨੂੰ ਇਹ ਪ੍ਰਤੀਤ ਹੁੰਦਾ ਵੀ ਉਹ ਧੀ ਪਿਓ ਦੀ ਹਿੱਕ ਤੇ ਕਦਮ ਰੱਖਦੀ ਉਹਨੂੰ ਇੱਜ਼ਤ ਦਾ ਖਿਆਲ ਹੁੰਦਾ ਕਹਿਣ ਲੱਗੇ ਸੱਜਣਾ ਇਹ ਗੱਲ ਚੇਤਾ ਰੱਖ ਅਗਰ ਅਸੀਂ ਸਭ ਤੋਂ ਵੱਧ ਸੁਖੀ ਇੱਜ਼ਤ ਪੱਤ ਵੱਲੋਂ ਹੋਏ ਹਾਂ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਹੋਏ ਹਾਂ ਦੂਜੀ ਗੱਲ ਅਗਰ ਅਸੀਂ ਰੱਜ ਕੇ ਰੋਟੀ ਖਾਧੀ ਹੈ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਖਾਧੀ ਹੈ ਜੇ ਤੂੰ ਮੰਨਦਾ ਹੈ ਨਾ ਤਾਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੂੰ ਸਾਡੇ ਕੋਲ ਇੱਥੇ ਛੱਡ ਜਾ ਹੁਣ ਐਵੇਂ ਸ਼ਬਦ ਅਲੀ ਤੇ ਬੜਾ ਮਜ਼ਬੂਰ ਹੋ ਗਿਆ ਉਹ ਕੀ ਕਰੇ ਸਾਰੇ ਬਾਗੀ ਹੁੰਦੇ ਜਾ ਰਹੇ ਨੇ ਉਹਨੇ ਫਿਰ ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਵੀ ਲਹਿਣਾ ਸਿੰਘਾ ਤੇਰੀ ਕਾਰਗੁਜ਼ਾਰੀ ਤੋਂ ਮੈਂ ਬਹੁਤ ਖੁਸ਼ ਹੋਇਆ ਭਾਵੇਂ ਤੇਰੀ ਸਾਡੀ ਨਹੀਂ ਬਣਦੀ ਗੱਲ ਵੱਖਰੀ ਹੈ ਪਰ ਆ ਮੈਂ ਤੈਨੂੰ ਲਾਹੌਰ ਦੀ ਸੂਬੇਦਾਰੀ ਦਿਆਂ ਨਾਲ ਇੱਕ ਛੋਟੀ ਜਿਹੀ ਟੋਕਰੀ ਬਦਾਮਾਂ ਦੀ ਭਰ ਕੇ ਇੱਕ ਚੰਗਾ ਦੁਸ਼ਾਲਾ ਤੇ ਨਾਲ ਇੱਕ ਚਿੱਠੀ ਲਿਖ ਕੇ ਲਹਿਣਾ ਸਿੰਘ ਦੇ ਕੋਲ ਭੇਜੀ ਕਿਸੇ ਵਿਚੋਲੇ ਦੇ ਰਾਹੀਂ ਉਹਦੇ ਫੌਜਾਂ ਦੇ ਕੁਝ ਅਸੂਲ ਹੁੰਦੇ ਸਨ ਤੇ ਜਦੋਂ ਚਿੱਠੀ ਲਹਿਣਾ ਸਿੰਘ ਦੇ ਕੋਲ ਗਈ ਲਹਿਣਾ ਸਿੰਘ ਨੇ ਆਪਣੇ ਵੱਲੋਂ ਇੱਕ ਬੁੱਕ ਭਰੀ ਚਣਿਆਂ ਦੀ ਤੇ ਉਹ ਬੁੱਕ ਭਰ ਕੇ ਨਾਲ ਉਹਨੂੰ ਦਿੱਤੀ ਤੇ ਨਾਲ ਇੱਕ ਕੰਬਲੀ ਦਿੱਤੀ ਤੇ ਉਹਨੂੰ ਬਚਨ ਕਿਹਾ ਵੀ ਉਹਨੂੰ ਜਾ ਕੇ ਕਮੀ ਅਹਿਮਦ ਸ਼ਾਹ ਅਬਦਾਲੀ ਨੂੰ ਜਾ ਕੇ ਕਮੀ ਪਰ ਸੱਜਣਾ ਅਸੀਂ ਵਿਦੇਸ਼ੀ ਬਦਾਮਾਂ ਦੀ ਬਜਾਏ ਆਪਣੇ ਘਰ ਦੇ ਚਣੇ ਚਬਾ ਕੇ ਖੁਸ਼ ਹੋ ਜਾਂਦੇ ਹਾਂ ਸਾਨੂੰ ਤੇਰੇ ਵਰਗਿਆਂ ਦੀ ਲੋੜ ਨਹੀਂ ਹੈ ਔਰ ਤੇਰੇ ਦੁਸ਼ਾਲਿਆਂ ਦੀ ਥਾਂ ਤੇ ਸਾਡੀ ਫਟੀ ਹੋਈ ਕੰਬਣੀ ਜਿਹੜੀ ਸਾਨੂੰ ਗੁਰੂ ਵੱਲੋਂ ਮਿਲੀ ਹੈ ਨਾ ਇਹ ਤੇਰੇ ਸ਼ਾਹੀ ਪੁਸ਼ਾਕਾਂ ਨਾਲੋਂ ਕੀਮਤੀ ਹੈ ਇਹਦੇ ਵਿੱਚ ਕਿਸੇ ਦੀ ਈਨ ਨਹੀਂ ਹੈ ਮੰਨੀ ਹੋਈ ਔਰ ਇੱਕ ਗੱਲ ਚੇਤਾ ਰੱਖੀ ਜਿਸ ਦਿਨ ਲਾਹੌਰ ਦੀ ਸੂਬੇਦਾਰੀ ਲੈਣੀ ਹੋਈ ਨਾ ਅਸੀਂ ਹਿੱਕ ਦੇ ਜ਼ੋਰ ਲਵਾਂਗੇ ਤੇਰੇ ਵਾਂਗੂ ਕਾਗਜ਼ਾਂ ਵਿੱਚ ਪਰੋਸੀ ਹੋਈ ਸੂਬੇਦਾਰੀ ਸਾਨੂੰ ਨਹੀਂ ਜੇ ਚਾਹੀਦੀ ਪਤਾ ਨਹੀਂ ਸਿੱਖ ਕਿਹੋ ਜਿਹੇ ਹੋਣਗੇ ਕਿ ਪਤਾ ਨਹੀਂ ਸਿੱਖ ਅੱਜ ਦੇ ਕਿਹੋ ਜਿਹੇ ਨੇ ਦੱਸ ਬਹੁਤ ਵਾਰੀ ਬੇਨਤੀ ਕਰਦਾ ਅੱਜ ਦੇ ਸਿੱਖ ਦੀ ਜਿਹੜੀ ਰਿਸ਼ਤੇਦਾਰੀ ਉਹ ਕੇਵਲ ਕੁਰਸੀ ਨਾਲ ਹੈ ਉਸ ਤੋਂ ਵਧੀਕ ਕਿਸੇ ਨਾਲ ਨਹੀਂ ਉਹਨੂੰ ਗੁਰੂ ਨਾਲ ਵੀ ਵਾਸਤਾ ਨਹੀਂ ਆ ਜਿਹੜਾ ਅਸੀਂ ਭਰਮ ਕਰ ਜਾਂਦੇ ਵੀ ਸਿੱਖਾਂ ਨਾਲ ਇਸ ਤਰ੍ਹਾਂ ਹੋਈ ਕਿ ਮੈਂ ਕਰਿਆ ਨਾ ਸਿੱਖ ਹੈ ਹੀ ਨਹੀਂ ਇਹ ਤਾਂ ਸਿੱਖੀ ਧਰਮ ਨੂੰ ਵਰਤ ਰਹੇ ਵੀ ਇਸ ਦਾੜਾ ਰੱਖ ਕੇ ਉੱਤੋਂ ਦੀ ਕਿਰਪਾਨ ਪਾ ਕੇ ਨਾ ਮੈਨੂੰ ਵੋਟਾਂ ਦੇਣੀਆਂ ਨੇ ਜੇ ਮੈਂ ਦਾੜੇ ਕੇਸ ਮਨਾ ਲਏ ਇਹਨਾਂ ਨੇ ਵੋਟ ਨਹੀਂ ਦੇਣੀ ਉਹ ਤਾਂ ਇਸ ਲਈ ਰੱਖੀ ਬੈਠਾ ਉਹਨੂੰ ਇਸ ਗੱਲ ਨਾਲ ਨਹੀਂ ਵਾਸਤਾ ਜਿਹੜੀ ਗੱਲ ਕਹਿਣੀ ਚਾਹੁੰਦਾ ਅਹਿਮਦ ਸ਼ਾਹ ਅਬਦਾਲੀ ਵਿੱਚੋਂ ਹੋਰ ਕਈ ਥਾਵਾਂ ਤੇ ਹੁੰਦਾ ਹੋਇਆ ਇਸ ਵਾਰੀ ਵੀ ਕਾਫੀ ਨਿਰਾਸ਼ ਹੋ ਕੇ ਪਰਤ ਗਿਆ ਜਾਂਦਾ ਹੋਇਆ ਫਿਰ 17 ਜਨਵਰੀ 1765 ਨੂੰ 66 ਨੂੰ ਖਿਮਾ ਕਰੇ ਜੇ ਕਿਉਂਕਿ ਦਸੰਬਰ ਦੇ ਮਹੀਨੇ 65 ਵਿੱਚ ਆਇਆ ਸੀ ਜਨਵਰੀ ਨੂੰ 17 ਜਨਵਰੀ ਨੂੰ ਜਾਂਦਾ ਹੋਇਆ ਤੇ ਇਹ ਫਿਰ ਦੁਬਾਰੇ ਇੱਕ ਵਾਰੀ ਇੱਕ ਚਿੱਠੀ ਲਿਖਦਾ ਉਸ ਵੇਲੇ ਫਿਰ ਦੁਬਾਰੇ ਚੜ੍ਹਤ ਸਿੰਘ ਨੂੰ ਇੱਕ ਚਿੱਠੀ ਲਿਖਦਾ ਵੀ ਤੁਸੀਂ ਕਿਸੇ ਤਰ੍ਹਾਂ ਮੇਰੇ ਨਾਲ ਸੰਧੀ ਕਰ ਸਕਦੇ ਹੋ ਜਿਹੜੀ ਅਹੁਦੇਦਾਰੀ ਕਹੋਗੇ ਮੈਂ ਤੁਹਾਨੂੰ ਉਹ ਦੇ ਦਿਆਂਗਾ ਤੁਹਾਨੂੰ ਥੋੜਾ ਜਿਹਾ ਖਿਆਲ ਹੋਇਆ ਤੇ ਤੁਹਾਨੂੰ ਚੇਤਾ ਹੋਣਾ ਚਾਹੀਦਾ ਹਜੇ ਕੱਲ ਹੀ ਆਪਾਂ ਇਤਿਹਾਸ ਵਿੱਚ ਆ ਰਿਹਾ ਸਰ ਬੁਲੰਦ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਤੇ ਉਹ ਚੜ੍ਹਤ ਸਿੰਘ ਨੇ ਉਹਨੂੰ ਕਿਲੇ ਵਿੱਚ ਕੈਦ ਰੱਖਿਆ ਸੀ ਤੇ ਮਿੰਨਤਾਂ ਕਰਦਾ ਸੀ ਵੀ ਮੈਨੂੰ ਛੱਡ ਦੇ, ਤੂੰ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲਏਗਾ। ਉਹ ਕਹਿੰਦਾ ਕੋਈ ਪਰਵਾਹ ਨਹੀਂ ਅਹਿਮਦ ਸ਼ਾਹ ਅਬਦਾਲੀ ਦੀ। ਫਿਰ ਉਹ ਦੂਜਾ ਪੱਤਾ ਖੇਡਦਾ, ਕਹਿਣ ਲੱਗਿਆ ਵੀ ਦੇਖ ਤੇਰੀ ਕਿੰਨੀ ਸ਼ੋਭਾ ਹੋਏਗੀ, ਲੋਕ ਕਹਿਣਗੇ ਵੀ ਚਰਤ ਸਿੰਘ ਨੇ ਉਹਦੇ ਚਾਚੇ ਨੂੰ ਪਕੜਿਆ ਤੇ ਉਹ ਮਾਲ ਵੀ ਛੱਡ ਦਿੱਤਾ, ਕਿੱਡਾ ਦਿਆਲੂ ਹੈ। ਚਰਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਲੋਕ ਸ਼ੋਭਾ ਇਹ ਵੀ ਤਾਂ ਕਰ ਸਕਦੇ ਨੇ ਵੀ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਨੂੰ ਚਰਤ ਸਿੰਘ ਨੇ ਕੈਦੀ ਬਣਾ ਕੇ ਰੱਖਿਆ, ਵੀ ਇਹ ਵੀ ਤਾਂ ਕਹਿ ਸਕਦੇ ਨੇ। ਤੂੰ ਇਸ ਤਰ੍ਹਾਂ ਦੀ ਸ਼ੋਭਾ ਕਿਉਂ ਦੇਣਾ? ਮੈਨੂੰ ਇਸ ਤਰ੍ਹਾਂ ਦੀ ਸ਼ੋਭਾ ਵੀ ਤਾਂ ਹੋ ਸਕਦੀ ਹੈ, ਵੀ ਸਿੱਖ ਜਗਤ ਇਸ ਤਰ੍ਹਾਂ ਦੀ ਸ਼ੋਭਾ ਕਰੇਗਾ? ਉਹ ਹੁਣ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ, ਜੈਨ ਖਾਨ ਨੂੰ ਮਾਰਨਾ, ਲਾਹੌਰ ਤੇ ਹਮਲਾ ਕਰ ਲੈਣਾ ਤੇ ਉਹਦੇ ਜਿਹੜੇ ਸਾਥੀ ਨੇ ਕਾਬਲੀ ਮਲ ਨੂੰ ਮਾਰ ਦਿੱਤਾ ਜਾਣਾ ਤੇ ਅਹਿਮਦ ਸ਼ਾਹ ਅਬਦਾਲੀ ਪੈਰ ਪੈਰ ਤੇ ਹਾਰਦਾ ਜਾ ਰਿਹਾ। ਫਿਰ 17 ਜਨਵਰੀ ਨੂੰ ਚਿੱਠੀ ਲਿਖ ਲੈ, ਲੇਕਿਨ ਚਰਚ ਸਿੰਘ ਨੇ ਫਿਰ ਕੜਾਕੇਦਾਰ ਜਵਾਬ ਦਿੱਤਾ ਵੀ ਤੂੰ ਆਪਣੀ ਪੱਤ ਬਚਾ, ਸਾਨੂੰ ਸਾਡੇ ਤੇਰੇ ਨਾਲ ਕੋਈ ਵਾਸਤਾ ਨਹੀਂ, ਤੂੰ ਆਪਣੀ ਜਿਹੜੀ ਵਿਗੜੀ ਉਹਨੂੰ ਨਿਬੇੜ। ਅਹਿਮਦ ਸ਼ਾਹ ਅਬਦਾਲੀ ਫਿਰ ਦੁਬਾਰੇ ਵਾਪਸ ਜਾਂਦਾ ਹੈ ਔਰ ਜਾਂਦੇ ਹੋਏ ਸਿੱਖੇ ਨੂੰ ਰਸਤੇ ਚ ਫਿਰ ਘੇਰ ਘੇਰ ਕੇ ਮਾਰਦੇ ਨੇ, ਬੜਾ ਮਾਰਦੇ ਨੇ। ਕਿਉਂਕਿ ਮੈਂ ਇੱਕ ਵਾਰੀ ਫਿਰ ਜ਼ਿਕਰ ਕਰਾਂ, ਕਾਜੀ ਨੂਰ ਮੁਹੰਮਦ ਨੇ ਤਾਂ ਹੀ ਲਿਖਿਆ ਜੰਗਨਾਮਾ, ਉਹਨੇ ਆਖਿਆ ਬੜੇ ਬਹਾਦਰ ਨੇ ਇਸ ਗੱਲੋਂ। ਉਹ ਚਲਾ ਗਿਆ। ਫਿਰ ਉਸ ਤੋਂ ਬਾਅਦ 8ਵੇਂ ਹਮਲੇ ਤੋਂ ਬਾਅਦ ਉਹਨੇ 9ਵਾਂ, 10ਵਾਂ ਤੇ 11ਵਾਂ, ਇਹ ਜਿਹੜੇ 3 ਹਮਲੇ ਕੀਤੇ ਨੇ ਨਾ, ਉਹ ਆਇਆ ਜ਼ਰੂਰ ਹੈ। 1768 ਵਿਚ ਵੀ ਆਇਆ, 1769 ਵਿਚ ਵੀ ਆਇਆ, 1768 ਵਿਚ ਆਇਆ ਲਾਹੌਰ ਤੋਂ ਮੁੜ ਗਿਆ, 1769 ਵਿਚ ਆਇਆ ਪਿਸ਼ਾਵਰ ਤੋਂ ਮੁੜ ਗਿਆ, 1770 ਵਿਚ ਆਇਆ ਫਿਰ ਪਿਸ਼ਾਵਰ ਤੋਂ ਮੁੜ ਗਿਆ, ਲੇਕਿਨ ਉਹਨਾਂ ਨੇ ਸਿੱਖਾਂ ਨਾਲ ਮੱਥਾ ਨਹੀਂ ਜੇ ਲਾਇਆ, ਵਾਪਸ ਚਲਾ ਜਾਂਦਾ ਰਿਹਾ। 23 ਅਕਤੂਬਰ 1772 ਨੂੰ ਨੱਕ ਦਾ ਜ਼ਖਮ ਵਿਗੜ ਜਾਣ ਦੇ ਕਾਰਨ ਬੁਰੀ ਮੌਤ ਮਰ ਕੇ ਪਾਪਾਂ ਦੀ ਪੰਧ ਲੈ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। 1772 ਨੂੰ ਮਰਿਆ ਅਹਿਮਦ ਸ਼ਾਹ ਅਬਦਾਲੀ। ਥੋੜੀਆਂ ਗੱਲਾਂ ਮੈਂ ਤੁਹਾਡੇ ਨਾਲ ਦੂਜੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਜਾਏ, ਕਿਉਂਕਿ ਇੱਕ ਦੌਰ ਖਤਮ ਹੋਇਆ ਇਤਿਹਾਸ ਦਾ ਇੱਥੇ। ਹੁਣ ਇਹ ਗੱਲ ਮੈਂ ਤੁਹਾਡੇ ਸਾਹਮਣੇ ਹੋਰ ਰੱਖਾਂ। ਇਤਿਹਾਸ ਨੂੰ ਤੁਸੀਂ 4 ਭਾਗਾਂ ਚ ਵੰਡ ਸਕਦੇ ਹੋ, ਥੋੜਾ ਜਿਹਾ ਦਿਮਾਗ ਚ ਰੱਖਿਓ, ਮੈਂ ਬੇਨਤੀ ਕਰਾਂ। 10 ਪਾਤਸ਼ਾਹੀਆਂ ਤੱਕ ਜਾਂ 5 ਪਾਤਸ਼ਾਹੀਆਂ ਤੱਕ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਯੁੱਗ ਸੀ। ਮੈਂ ਕਵੰਡੀਆਂ ਨਹੀਂ ਪਾਉਣ ਲੱਗਾ, ਮੈਨੂੰ ਖਿਮਾ ਕਰ ਦੇ। 5ਵੇਂ ਪਾਤਸ਼ਾਹ ਤੋਂ ਲੈ ਕੇ ਕੁਰਬਾਨੀ ਯੁੱਗ ਸ਼ੁਰੂ ਹੋਇਆ। 5ਵੇਂ ਪਾਤਸ਼ਾਹ ਤੱਕ ਗੁਰਬਾਣੀ ਯੁੱਗ, 5ਵੇਂ ਪਾਤਸ਼ਾਹ ਤੋਂ ਅੱਗੇ ਜਿਹੜਾ ਉਹ ਕੁਰਬਾਨੀ ਯੁੱਗ ਸ਼ੁਰੂ ਹੁੰਦਾ ਹੈ। ਫਿਰ ਬਹੁਤ ਕੁਰਬਾਨੀਆਂ ਹੁੰਦੀਆਂ ਨੇ। ਜਦੋਂ ਬੰਦਾ ਸਿੰਘ ਬਹਾਦਰ ਤੱਕ 1716 ਤੱਕ ਇਹ ਸਭ ਕੁਝ ਸਮਾਪਤ ਹੁੰਦਾ, ਉਸ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਚੱਲਦਾ। ਸਿੱਖਾਂ ਨੇ ਪਤਾ ਨਹੀਂ ਕਿੰਨਾ ਕੁ ਖੂਨ ਡੋਲਿਆ ਹੋਵੇਗਾ, ਪਰ ਉਹਨਾਂ ਵਿੱਚੋਂ ਇਤਿਹਾਸ ਵਿੱਚੋਂ ਇੱਕ ਸਿੱਖ ਲੱਭਣਾ ਔਖਾ ਹੈ ਜਿਹੜਾ ਕਿਸੇ ਤਸ਼ੱਦਦ ਤੋਂ ਡਰਦਾ ਹੋਇਆ ਇਹ ਵਕਤ ਦੇ ਹਾਕਮ ਨਾਲ ਫੈਸਲਾ ਕਰ ਲਏ ਭਈ ਤੂੰ ਮੈਨੂੰ ਸਿੱਖ ਹੋਣ ਦੇ ਨਾਤੇ ਛੱਡ ਦੇ। ਖਾਫੀ ਖਾਨ ਉਸ ਵੇਲੇ ਦਾ ਵਕਤ ਦਾ ਲਿਖਾਰੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਇੱਕ ਨੌਜਵਾਨ ਦੀ ਮੌਤ ਨੂੰ ਮੇਰੀ ਮਾਂ ਝੂਠ ਬੋਲਦੀ ਕਹਿ ਕੇ, ਤੁਸੀਂ ਬੜੀ ਵਾਰੀ ਸਾਖੀ ਸੁਣੀ ਹੈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ, ਜਿਹਦੇ ਘਰ ਪਰਿਵਾਰ ਵਿੱਚ ਜਵਾਨੀ ਦਾ ਪਹਿਰਾ ਹੋਵੇ ਤੇ ਘਰ ਪਰਿਵਾਰ ਸੁਖੀ ਹੋਵੇ, ਉਹਦੀ ਇੱਕੋ ਇੱਕ ਮਾਂ ਹੋਵੇ ਤੇ ਪਿਤਾ ਵੀ ਘਰ ਵਿੱਚ ਨਾ ਹੋਵੇ, ਘਰ ਵਾਲੀ ਨੌਜਵਾਨ ਹੈ ਘਰ ਵਿੱਚ, ਲੇਕਿਨ ਉਹ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਗੁਰੂ ਗੋਬਿੰਦ ਸਿੰਘ ਦੀ ਗਲਵੱਕੜੇ ਚ ਜਾਣਾ ਪਸੰਦ ਕਰਦਾ, ਫਾਨੀ ਦੁਨੀਆਂ ਦੇ ਰਿਸ਼ਤਿਆਂ ਨੂੰ ਤੋੜ ਦਿੰਦਾ। ਕਿਹੋ ਜਿਹਾ ਜਲਬਾ ਹੋਏਗਾ ਸਿੱਖਾਂ ਚ? ਇਹਨਾਂ ਸਾਰੇ ਹਮਲਿਆਂ ਦੇ ਵਿੱਚ ਉਹਦੇ ਕੋਲ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਲੱਭ ਸਕਿਆ ਜਿਹਦੇ ਨਾਲ ਮੈਂ ਉਹਨੂੰ ਆਪਣੀ ਈਨ ਮਨਾ ਲਾਂ। ਦੋ ਪੱਖ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ। ਪਹਿਲੀ ਗੱਲ, ਅਹਿਮਦ ਸ਼ਾਹ ਅਬਦਾਲੀ ਹਾਰਦਾ ਕਿਉਂ ਰਿਹਾ? ਇਤਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਸਾਰਿਆਂ ਨੂੰ ਝੁਕਾ ਲੈਂਦਾ ਸੀ, ਉਹ ਇਹਨਾਂ ਅੱਗੇ ਕਿਉਂ ਹਾਰਦਾ ਰਿਹਾ? ਉਹਦਾ ਕਾਰਨ ਸਿਰਫ 2-3 ਸਨ। ਨੰਬਰ 1, ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਹੰਕਾਰ ਦੀ ਭਾਵਨਾ ਲੈ ਕੇ ਆਇਆ। ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਲੁੱਟ ਦੀ ਭਾਵਨਾ ਲੈ ਕੇ ਆਇਆ। ਦੂਜੀ ਗੱਲ, ਉਹਦੇ ਕੋਲ ਸਿਰਫ 2 ਹੀ ਜਿਹੜੇ ਉਹਦੇ ਬਹੁਤ ਨਜ਼ਦੀਕੀ ਸਿਆਣੇ ਜਰਨੈਲ ਸਨ, ਇੱਕ ਜੈਨ ਖਾਨ, ਇੱਕ ਜਹਾਨ ਖਾਨ। ਹਾਲਾਂਕਿ ਤੈਮੂਰ

ਹੋਰਾਂ ਦਿੰਦੇ ਸਨ। ਅਗਲੀ ਗੱਲ, ਜਿਹੜੇ ਉਹਨੇ ਜੀਵਨ ਵਿੱਚ ਵੱਡੀ ਕਮਜ਼ੋਰੀ ਸੀ ਨਾ, ਉਹ ਧਨ ਦੌਲਤ ਦੀ ਤੇ ਇਸ ਇੱਥੋਂ ਦੀ ਇੱਜ਼ਤ ਨਾਲ ਖੇਡਣ ਦੀ ਕਮਜ਼ੋਰੀ ਸੀ, ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ। ਸਾਹਿਬ ਦੀ ਬਾਣੀ ਦਾ ਇੱਕ ਬੜਾ ਨਿਰਮਲ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ। ਪਰ ਧਨ ਪਰ ਦਾਰਾ ਪਰ ਹਰੀ, ਜਿਹੜਾ ਬੰਦਾ ਆਪਣੇ ਜੀਵਨ ਵਿੱਚੋਂ ਧਨ ਦੌਲਤ ਤੇ ਵਿਕਾਰੀ ਜੀਵਨ ਨੂੰ ਪਾਸੇ ਕਰ ਦਿੰਦਾ, ਉਹਦੇ ਨੇੜੇ ਰੱਬ ਵਸਦਾ, ਉਹਨੂੰ ਕੋਈ ਫਿਰ ਹਰਾ ਨਹੀਂ ਸਕਦਾ। ਇਹ ਕਮਜ਼ੋਰੀਆਂ ਸਨ ਸਿੱਖਾਂ ਦੇ ਵਿੱਚ, ਕੀ ਖੂਬੀਆਂ ਸਨ? ਸਿਰਫ ਮੈਂ ਥੋੜੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਇੱਕ ਦੌਰ ਖਤਮ ਹੋ ਚੱਲਾ, ਇੱਕ ਇਸ ਤੋਂ ਬਾਅਦ ਹੁਣ ਜਿਹੜੀ ਹੈ ਨਾ, ਇਹ ਸਮਝ ਲਓ ਰਾਜ ਦੀ ਬੁਨਿਆਦ ਰੱਖੀ ਗਈ ਹੈ। ਹੁਣ ਤੱਕ ਦੀਆਂ ਕੁਰਬਾਨੀਆਂ ਨੇ ਰਾਜ ਦੀ ਇੱਟ ਰੱਖ ਦਿੱਤੀ ਹੈ, ਹੁਣ ਤੋਂ ਬਾਅਦ ਰਾਜ ਭਾਗ ਵਾਲੇ ਪਾਸੇ ਤੁਰਨਾ, ਔਰ ਇਹਨਾਂ ਨੇ ਖੁਆਰ ਹੋਣਾ। ਹੁਣ ਕਿੰਨੀ ਵੱਡੀ ਬਿਰਤੀ ਸਤਿਗੁਰੂ ਨੇ ਸਾਨੂੰ ਸਿੱਖ ਨੂੰ ਦਿੱਤੀ ਸੀ। ਮੇਰਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਰਾਜ ਨਾ ਹੋਵੇ, ਪਰ ਚਾਹਤ ਇਹ ਹੋਵੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਨ ਵਿੱਚ ਭਾਵਨਾ ਇਹ ਹੋਵੇ, ਜੇ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਉਸ ਵੇਲੇ ਸਿੱਖਾਂ ਦੇ ਕੋਲ ਜਿਹੜੀਆਂ ਸਭ ਤੋਂ ਵੱਡੀਆਂ ਖੂਬੀਆਂ ਸਨ, ਜਿਹੜੇ ਜਿੱਤਦੇ ਸਨ, ਪਹਿਲੀ ਗੱਲ, ਸਿੱਖ ਕਿਸੇ ਨੂੰ ਲੁੱਟਦੇ ਨਹੀਂ ਸਨ, ਇਹ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖਾਂ ਨੇ ਕਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੱਤਾ। ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਜਹਾਨ ਖਾਨ ਟੱਕਰਦਾ ਤੇ ਜਹਾਨ ਖਾਨ ਭੱਜ ਜਾਂਦਾ ਡਰ ਕੇ, ਤੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਕੋਲ ਜਹਾਨ ਖਾਨ ਦੀ ਪਤਨੀ, ਜਹਾਨ ਖਾਨ ਦੇ ਬੱਚੇ, ਜਹਾਨ ਖਾਨ ਦੀਆਂ ਗੋਲੀਆਂ ਉਹਨਾਂ ਦੇ ਸਿੱਖਾਂ ਦੇ ਹੱਥ ਲੱਗਦੀਆਂ ਨੇ। ਜਦੋਂ ਗੁਰੂ ਦੇ ਬੱਚੇ ਇਹਨਾਂ ਦੇ ਹੱਥ ਆਏ ਸਨ, ਇਹਨਾਂ ਨੀਹਾਂ ਚ ਚੁਣਵਾ ਦਿੱਤੇ ਸਨ, ਪਰ ਜਦੋਂ ਉਹਨਾਂ ਦੇ ਬੱਚੇ ਸਿੱਖਾਂ ਦੇ ਹੱਥ ਆਏ, ਇਹਨਾਂ ਪੁੱਛਿਆ ਤੁਸੀਂ ਕਿੱਥੇ ਜਾਣਾ? ਉਹਨਾਂ ਆਖਿਆ ਸੀ ਜੰਮੂ ਜਾਣਾ। ਸਿੱਖਾਂ ਨੇ ਉਹਨਾਂ ਦੇ ਜਹਾਨ ਖਾਨ ਦੀ ਪਤਨੀ ਨੂੰ ਤੇ ਉਹਦੇ ਬੱਚਿਆਂ ਨੂੰ ਜੰਮੂ ਪਹੁੰਚਾਇਆ ਹਿਫਾਜ਼ਤ ਨਾਲ, ਬਿਲਕੁਲ ਪੂਰੀ ਸੁਰੱਖਿਆ ਦੇ ਕੇ ਉਹਨਾਂ ਨੂੰ ਉੱਥੇ ਪਹੁੰਚਾਇਆ। ਪਹਿਲੀ ਗੱਲ, ਸਿੱਖ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖ ਜਿਹੜੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਨਹੀਂ ਸਨ। ਤੀਜੀ ਗੱਲ, ਜਿਹੜੇ ਉਹ ਸਨ, ਉਹ ਸਿਰਫ ਧਨ ਦੌਲਤ ਪਿੱਛੇ ਲੜਦੇ ਸਨ। ਗੁਰੂ ਕਾ ਸਿੱਖ ਗੁਰੂ ਲਈ ਲੜਦਾ ਸੀ, ਉਹ ਸੱਚ ਲਈ ਲੜਦਾ ਸੀ। ਉਹਦਾ ਮਕਸਦ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਕਰਨਾ ਨਹੀਂ ਸੀ ਹੁੰਦਾ। ਉਹਦਾ ਮਕਸਦ ਸੀ, ਸਤਿਗੁਰੂ ਜੇ ਮੇਰੀ ਜ਼ਿੰਦਗੀ ਬਚ ਗਈ ਤਾਂ ਮੈਂ ਤੇਰੇ ਅਨੁਸਾਰ ਗੁਜ਼ਾਰਾਂਗਾ, ਜੇ ਮੇਰੀ ਜ਼ਿੰਦਗੀ ਤੇਰੇ ਲੇਖੇ ਲੱਗ ਗਈ ਤਾਂ ਮੈਂ ਰੱਬ ਦੇ ਘਰ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਦੇ ਮੁਕਾਮ ਤੇ ਪਹੁੰਚ ਜਾਵਾਂਗਾ। ਅਗਲੀ ਗੱਲ, ਉਹਨਾਂ ਦੇ ਕੋਲ ਪੰਥ ਪ੍ਰਕਾਸ਼ ਦੇ ਬੋਲ ਦੱਸ ਕਈ ਵਾਰੀ ਤੁਹਾਡੇ ਨਾਲ ਸਾਂਝੇ ਕਰਦਾ ਆਇਆ। ਅਗਲੀ ਗੱਲ ਸਭ ਤੋਂ ਵੱਡੀ ਇਹ ਸੀ, ਮੈਂ ਜ਼ਖੀਰੋ ਸਿੰਘਨ ਪਾਸ, ਇਹਨਾਂ ਕੋਲ ਕੁਝ ਵੀ ਨਹੀਂ। ਜ਼ਖੀਰੇ ਦਾ ਮਤਲਬ ਹੁੰਦਾ ਖਜ਼ਾਨਾ, ਇਹਨਾਂ ਕੋਲ ਕੁਝ ਵੀ ਨਹੀਂ। ਮੈਂ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਜਿਹੜੇ ਖਾਸ ਪਹਿਨਣ ਵਾਲੇ ਬਸਤਰ ਨੇ ਸ਼ਸਤਰ ਨੇ, ਇਹਨਾਂ ਕੋਲ ਕੁਝ ਵੀ ਨਹੀਂ ਵਿਚਾਰਿਆਂ ਕੋਲ। ਉਹ ਹੁਣ ਜਿਹੜਾ ਬੋਤਾ ਸਿੰਘ ਤੇ ਗਰਜਾ ਸਿੰਘ, ਦੇਖੋ ਵਕਤ ਦੇ ਹਾਕਮ ਨਾਲ ਟੱਕਰ ਲੈਣੀ ਤੇ ਡੰਡੇ ਪਕੜ ਕੇ ਖਲੋਤੇ ਨੇ ਰਸਤੇ ਚੋਂ, ਟੈਕਸ ਲੈ ਰਹੇ ਨੇ, ਹੈ ਤੇ ਅਣਹੋਣ ਜਾਂ ਗੱਲਾਂ ਨੇ ਨਾ ਸਿੱਖ ਇਤਿਹਾਸ ਵਿੱਚ। ਉਹਨਾਂ ਕੋਲ ਚੰਗਾ ਹਥਿਆਰ ਵੀ ਕੋਈ ਨੀ, ਵੀ ਆਉਂਦੇ ਹਨ ਪੰਜ ਸੱਤ ਨੂੰ ਤੇ ਦੂਰੋਂ ਸਾਂਭ ਲੈਣ, ਡੰਡਿਆਂ ਨਾਲ ਹੀ ਉਹਨਾਂ ਨੂੰ ਮਾਰ ਮੁਕਾਇਆ। ਕੈਸਾ ਕੈਸਾ ਇਤਿਹਾਸ ਹੈ ਸਿੱਖਾਂ ਦਾ। ਸਿਰਫ ਬੇਨਤੀ ਕਰ ਰਿਹਾ ਸਾਂ, ਮੈਂ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਰੋਗੀ ਅਵਕਟ ਬਿਨ ਮਰ ਜਾਹੀ, ਰੋਗੀ ਵਿਚਾਰੇ ਦਵਾਈ ਤੋਂ ਬਿਨਾਂ ਮਰ ਜਾਂਦੇ ਨੇ। ਹੱਟ ਪੱਟਣ ਬਾਜ਼ਾਰ ਸੋ ਨਾਹੀਂ, ਇਹਨਾਂ ਦੇ ਕੋਲ ਨਾ ਵਿਚਾਰਿਆਂ ਕੋਲ ਬਾਜ਼ਾਰ ਵਿੱਚ ਹੱਟੀ ਵੀ ਜਾਣ ਦਾ ਵਕਤ ਹੀ ਨਹੀਂ, ਜੰਗਲਾਂ ਵਿੱਚ ਰਹਿੰਦੇ ਨੇ। ਕੌਣ? ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਿਆ ਹੁੰਦਾ ਸੀ, ਕਿੱਥੇ ਜਾਣ? ਨਾਂਗੇ ਖੜੇ ਉਹ ਭੁੱਖੇ ਪਿਆਸੇ, ਦਾਰੂ ਸਿੱਕਾ ਨੇ ਕਿਸ ਪਾਸੇ, ਨਾਂਗੇ ਨੇ ਖੜੇ ਨੇ ਭੁੱਖੇ ਨੇ, ਕਈ ਕਈ ਦਿਨਾਂ ਦੇ ਭੁੱਖੇ ਨੇ, ਫਿਰ ਵੀ ਰੱਬ ਦੇ ਸ਼ੁਕਰ ਵਿੱਚ ਨੇ। ਕੋਈ ਪਹਿਨਣ ਲਈ ਕੱਪੜਾ ਵੀ ਨਹੀਂ, ਕੋਈ ਖਾਣ ਲਈ ਭੋਜਨ ਵੀ ਨਹੀਂ, ਕੁਛ ਵੀ ਸਹੂਲਤ

सद सजी सजन वजी जियो पिंड दे प्रा

गुरु सवारियों जी, असी सब लक्षो प्यार नाल आखो जी वाहिगुरु जी का खालसा वाहिगुरु जी की फतेह। पिछले समय तो सिख इतिहास दे विचारां दस तुहाडे नाल सांझियां करदा रहा सी। अज आप कोशिश करनी है गुरु साहब कृपा कर 1800 तक आप विचार कर सकी। मिसलां की गल दस तुहाडे नाल सांझी कर रहा सी। मिसलां दे जिन्ने भी मुखिए सन वह बजुर्ग हो गए। पहली गल यह हुई भी वह बजुर्ग होने के नाते थोड़े कमजोर हो गए, वह गल ना रह सकी। दूजी गल, जेड़े लोग किसी वेले अमदाली की शानी भरते सन या मुगला की शानी भरते सन या वक्त के हाकमां की खुशामद करते सन, उहो लोग इस मिसलां दे सरदारां कोल आ गए। हुण खुशामद करना उन्हां दे खून विच सी, उन्हां ने इन्हां सरदारां दी भी खुशामद करनी शुरू कर दित्ती। ऐसा भाणा वरतिया इह सरदार जिहड़े कल किसे कोलों नहीं सन हारदे उह जबान दे मिठियां कोलों हारन लग पए। जिहड़े तलवारां नाल तीरां नाल कदे ना हारे उह जबान दे मिठियां कोलों हारन लग पए। खुशामद है ही इहो जिही जिहड़ी मनुख दे अंदरले हंकार नूं जगा के हंकार दा रोगी होमे दा रोगी बना दिंदी है। अनेकां तरह के इहो जे लोगां ने। दूजी गल, भरा मारू जंग ओ मैं तुहाडे नाल पिछले दिनां च सांझी कर बैठा होया वां। एक दूजे तो एक दूजे दीआं मिसलां दे उत्ते चढ़ के जाणा इह उहनां ने किरदार बना लिया। इसे दे दरमियान जदों इस तरह के हालात बन गए ते इना विच्चों जिहड़े बाकी कुछ एक चंगे सरदार सन उना विच्चों कुछ चढ़ाई भी कर गए, अगलिया मिसलां दे जिहड़े होर सन जथेदार होर बन गए। उहदे नाल की होया भी जिहड़ी गल अगे सी ना उह ना रही। इत्थों तक मैं बेनती करां, मेरी जबान साथ नहीं दिंदी मैं किवें कहां, पर लेकिन अपना इतिहास है। दो पक्ष आपां नूं लुकाउणे नहीं चाहीदे। यह माड़ा पक्ष है, ਉਹ ਲੋਕ ਸਨ ਜਿਹੜੇ ਉਹ ਨਸ਼ਿਆਂ ਦੇ ਆਦੀ ਹੋ ਗਏ, ਭੰਗ ਪੀਣ ਲੱਗ ਪਏ, ਸ਼ਰਾਬਾਂ ਪੀਣ ਲੱਗ ਪਏ, ਜਿਹੜੀ ਸਿੱਖੀ ਦੇ ਵਿੱਚ ਕਦਾਚਿਤ ਵੀ ਕਬੂਲ ਨਹੀਂ ਹੈ ਉਹਨਾਂ ਔਗਣਾਂ ਨੂੰ ਉਹਨਾਂ ਨੇ ਧਾਰਨ ਕਰ ਲਿਆ, ਬਰਬਾਦੀ ਦੇ ਰਾਹ ਤੁਰ ਪਏ। ਛੋਟੀ ਜਿਹੀ ਇੱਕ ਬੇਨਤੀ ਵਿੱਚ ਹੋਰ ਕਰਦੇ ਹਾਂ। अहमद शाह अब्दाली की गल आप कई बार विचार चुके। 23 अक्टूबर 1772 उमर गया। तैमूर शाह 1793 तक जीवदा रहा, पर उन्हें बहुतिया लड़ाई सिखा नाल नहीं लड़िया। वो एक ही गल कहिंदा सी, मेरे बापू ने लड़के की खट लिया। पर उहदा जिहड़ा पोतरा सी शाहजमान, यह तैमूर शाह का छोटा पुत है। इहने पन विच भावना बनाई, इहदी वृत्ति अपने पिता वर्गी तैमूर शाह वर्गी नहीं है, इहदी वृत्ति अपने दादे वर्गी अहमद शाह अब्दाली वर्गी है। इहने कुछ इक हमले कीते, जदों इह तख्त ते बैठिया इहने हमले कीते। 1795 विच हमला कीता, 1796 विच हमला कीता, 1798 विच हमला कीता, 1799 विच 14 जनवरी नूं वापस चला गया। ਇਸੇ ਨੂੰ ਇਹ ਸੰਮਨ ਬੁਰਜ ਦੇ ਵਿੱਚ ਬੈਠੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੰਗਾਰਿਆ ਸੀ। ਇਹ ਉਹ ਤੈਮੂਰ ਸ਼ਾਹ ਦਾ ਪੁੱਤਰ। ਹੁਣ ਇਹ ਵੀ ਜਿਹੜਾ ਸੀ ਉਹ ਕਿਨਾਰਾ ਕਰ ਗਿਆ। ਮੁੜ ਕੇ ਇਹਨਾਂ ਦੇ ਝਗੜੇ ਆਪਸ ਵਿੱਚ ਹੀ ਸ਼ੁਰੂ ਹੋ ਗਏ।
ਉਸ ਦਿਨਾਂ ਵਿੱਚ 1793 ਵਿੱਚ ਹੀ ਇੱਕ ਘਟਨਾ ਹੋਰ ਘਟਦੀ ਹੈ, ਉਹ ਹੀ ਘਟਦੀ ਹੈ 1799 ਚ, ਖਿਮਾ ਕਰੇ ਜੀ, ਇੱਕ ਘਟਨਾ ਇਹ ਘਟਦੀ ਵੀ ਉਦੋਂ ਜਿਹੜਾ ਭੰਗੀ ਮਿਸਲ ਦਾ ਮੁਖੀਆ ਹੈ ਉਹਨਾਂ ਦਿਨਾਂ ਵਿੱਚੋਂ ਚੇਤ ਸਿੰਘ ਹੈ, ਜੇ ਤੁਸੀਂ ਥੋੜਾ ਜਿਹਾ ਧਿਆਨ ਦਿੱਤਾ ਹੋਵੇ ਤਾਂ ਪਹਿਲਾਂ ਜਿਹੜਾ ਮਿਸਲ ਜਿਹਦੇ ਤੋਂ ਬਣੀ ਸੀ ਹਰੀ ਸਿੰਘ ਭੰਗੀ, ਪਹਿਲਾਂ ਇਹਨਾਂ ਦਾ ਜਥੇਦਾਰ ਸੀ ਉਹ ਚੜ੍ਹਦੀ ਕਲਾ ਦਾ ਸੀ, ਤੇ ਉਹਨਾਂ ਦਾ ਜਿਹੜਾ ਮੂਲ ਮੁਖੀ ਹੈ ਉਹ ਚੇਤ ਸਿੰਘ ਹੈ। ਚੇਤ ਸਿੰਘ ਭੰਗੀ ਮਿਸਲ ਦਾ ਮੁਖੀ ਹੈ ਇਸ ਵੇਲੇ, ਤੇ ਉਹ ਰਹਿ ਰਿਹਾ ਲਾਹੌਰ ਵਿੱਚ। ਉਹਨਾਂ ਦਿਨਾਂ ਵਿੱਚ ਚੇਤ ਸਿੰਘ ਨੇ ਇੱਕ ਗਲਤੀ ਕੀਤੀ, ਉਥੋਂ ਦਾ ਇੱਕ ਬਹੁਤ ਪਿਆਰਿਆ ਸਤਿਕਾਰਿਆ ਹੋਇਆ ਮੁਸਲਮਾਨ ਬਦਾਦੂ ਦੀਨ, ਉਹਨੂੰ ਨੇ ਚੁੱਕ ਕੇ ਬਿਨਾਂ ਕਿਸੇ ਨਿੱਕੀ ਦੀ ਗਲਤੀ ਦੇ ਕਾਰਨ ਹੀ, ਬਿਨਾਂ ਕਿਸੇ ਵੱਡੀ ਗਲਤੀ ਦੇ ਉਹਨੂੰ ਚੁੱਕ ਕੇ ਉਹਨੇ ਜੇਲ੍ਹ ਚ ਪਾ ਦਿੱਤਾ, ਤੇ ਸਾਰੀ ਲਾਹੌਰ ਵਿੱਚ ਤਰਥੱਲੀ ਮਚ ਗਈ ਵੀ ਇਵੇਂ ਦੇ ਧਰਮੀ ਪੁਰਖਾਂ ਦੇ ਉੱਤੇ ਇਹ ਸਿੱਖ ਤੇ ਕਹਿਰ ਨੂੰ ਸਨ ਕਰਦੇ। ਕਦੇ ਸਿੱਖ ਹਮੇਸ਼ਾ ਚਾਹਤ ਰੱਖਦਾ ਰਿਹਾ ਵੀ ਮੈਂ ਹਲੇਮੀ ਰਾਜ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਮੈਂ ਉਹ ਸੱਚ ਦਾ ਰਾਜ ਪੈਦਾ ਕਰਾਂ, ਤਖ਼ਤ ਬਹਿ ਤਖ਼ਤ ਹੈ ਕਿ ਲਾਇਕ ਬਣਾ ਕੇ ਰਾਜ ਕਰਾਂ, ਤਾਂ ਕਿ ਇਸ ਸਿੱਖ ਰਾਜ ਦੇ ਨਾਲ ਕਿਸੇ ਨੂੰ ਕੋਈ ਬਦਨਾਮੀ ਨਾ ਮਿਲੇ। ਪਰ ਹੁਣ ਉਹਨੇ ਇਵੇਂ ਚੁੱਕ ਕੇ ਉਹਨੂੰ ਬਦਾਦੂ ਦੀਨ ਨੂੰ ਅੰਦਰ ਡੱਕ ਦਿੱਤਾ ਜੇਲ੍ਹ ਦੇ, ਤੇ ਕੁਝ ਪਤਵੰਤ ਤੇ ਸੱਜਣਾ ਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਵੀ ਸੱਜਣਾ ਚੇਤ ਸਿੰਘ ਇਹ ਗੱਲ ਚੰਗੀ ਨਹੀਂ ਹੈ। ਚੇਤ ਸਿੰਘ ਨੇ ਕਿਸੇ ਦੀ ਗੱਲ ਨਾ ਮੰਨੀ, ਹੰਕਾਰੀ ਹੋਇਆ ਬ੍ਰਿਤੀ ਦਾ ਬੈਠਾ, ਉਹਨੇ ਕਿਸੇ ਦੀ ਗੱਲ ਨਾ ਮੰਨੀ, ਕੋਈ ਪਰਵਾਹ ਨਾ ਮੰਨੀ। ਲਾਹੌਰ ਦੇ ਦੁਖੀ ਹੋਏ ਲੋਕਾਂ ਨੇ ਇੱਕ ਉਪਰਾਲਾ ਕੀਤਾ, ਉਹਨਾਂ ਨੇ ਗੁੱਜਰਾਂਵਾਲਾ, ਉੱਥੇ ਗੁੱਜਰਾਂਵਾਲ ਵੱਖਰਾ ਗੁੱਜਰਾਂਵਾਲਾ ਵੱਖਰਾ, ਕਿਵੇਂ ਕਰੇ ਜੇ, ਗੁੱਜਰਾਂਵਾਲ ਲੁਧਿਆਣੇ ਦੇ ਲੱਗ ਗਿਆ, ਗੁੱਜਰਾਂਵਾਲਾ ਲਾਹੌਰ ਦੇ ਲੱਗ ਗਿਆ, ਇਹ ਪਾਕਿਸਤਾਨ ਚ ਹੈ। ਗੁੱਜਰਾਂਵਾਲੇ ਦੇ ਉੱਥੇ ਦੇ ਵਸਨੀਕ ਮਹਾਰਾਜਾ ਰਣਜੀਤ ਸਿੰਘ ਨੂੰ, ਇਹ ਪਹਿਲਾਂ ਰਣਜੀਤ ਸਿੰਘ ਆਏ ਦਾ ਪਿਛੋਕੜ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਨਾ। ਰਣਜੀਤ ਸਿੰਘ ਨੂੰ ਇੱਕ ਖਤ ਲਿਖਿਆ, ਉੱਥੋਂ ਦੇ ਮੋਹਤਬਰ ਲੋਕਾਂ ਨੇ ਖਤ ਇਹ ਲਿਖਿਆ ਵੀ ਸੱਜਣਾ ਇੱਥੇ ਇਹ ਲੋਕ ਕਹਿਰ ਕਰ ਰਹੇ ਨੇ, ਤੇ ਤੂੰ ਸ਼ੁਕਰ ਚੱਕੀਆ ਮਿਸਲ ਦਾ ਇਸ ਵੇਲੇ ਮੁਖੀ ਹੈ, ਤੇ ਤੇਰੇ ਲਈ ਬੜਾ ਜ਼ਰੂਰੀ ਹੈ ਔਰ ਤੇਰੀ ਤਕੜੀ ਮਿਸਲ ਹੈ, ਤੂੰ ਇਹ ਕਰ ਵੀ ਸਿੱਖਾਂ ਨੂੰ ਬਦਨਾਮੀ ਦਵਾਉਣ ਦੀ ਬਜਾਏ, ਸਿੱਖਾਂ ਦਾ ਇਤਿਹਾਸ ਦਾਗੀ ਹੋਣ ਦੀ ਬਜਾਏ, ਉਹਨੂੰ ਬਚਾਉਣ ਵਾਸਤੇ ਤੂੰ ਇਹ ਕਰ, ਲਾਹੌਰ ਦੇ ਵਿੱਚ ਆ ਤੇ ਅਸੀਂ ਤੇਰੇ ਨਾਲ ਵਾਅਦਾ ਕਰਨੇ, ਲਾਹੌਰ ਦੇ ਦਰਵਾਜ਼ੇ ਖੋਲ ਦਿਆਂਗੇ। ਲਾਹੌਰ ਦੇ ਉਦੋਂ ਦਰਵਾਜ਼ੇ ਲੱਗੇ ਹੁੰਦੇ ਸਨ, ਜੇ ਆਪ ਨੂੰ ਪਤਾ ਹੋਵੇ ਤਾਂ ਦਿੱਲੀ ਦੇ ਵੀ 4 ਦਰਵਾਜ਼ੇ ਸਨ। ਪਰ ਉਹ ਵਿਚਾਰ ਗੱਲ ਲੰਮੀ ਹੋ ਜਾਏਗੀ, ਆਪਾਂ ਅੱਜ ਗੱਲ ਪੂਰੀ ਕਰਨੀ ਹੈ। ਵੱਡੇ ਸ਼ਹਿਰਾਂ ਦੇ ਦਰਵਾਜ਼ੇ ਹੋਇਆ ਕਰਦੇ ਸਨ, ਉਨ੍ਹਾਂ ਆਖਿਆ ਅਸੀਂ ਲਾਹੌਰ ਦੇ ਦਰਵਾਜ਼ੇ ਖੋਲ ਦਿਆਂਗੇ, ਤੁਸੀਂ ਅੰਦਰ ਆ ਜਾਓ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ, ਇਹ ਵੀ ਮੈਂ ਤੁਹਾਨੂੰ ਬਾਅਦ ਚ ਦੱਸਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਸਾਡੀ, ਸਦਾ ਕੌਰ ਦੇ ਨਾਲ ਇਹਨੇ ਸਲਾਹ ਕੀਤੀ। ਇਹ ਉਨ੍ਹਾਂ ਵੇਲਿਆਂ ਚ 19 ਕੁ ਸਾਲਾਂ ਦਾ ਨੌਜਵਾਨ ਹੈ ਰਣਜੀਤ ਸਿੰਘ, 19 ਕੁ ਸਾਲਾਂ ਦਾ ਨੌਜਵਾਨ ਹੈ ਜਦੋਂ ਇਹਨੂੰ ਚਿੱਠੀ ਜਾਂਦੀ ਹੈ, ਤੇ ਇਹ ਆਪਣੀ ਸੱਸ ਦੇ ਨਾਲ ਇੱਕ ਬੈਠ ਕੇ ਵਿਚਾਰ ਕਰਦਾ, ਕੁਝ ਪਤਵੰਤ ਤੇ ਸੱਜਣਾਂ ਨਾਲ ਵਿਚਾਰ ਕਰਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਫੈਸਲਾ ਹੋਇਆ, ਮਹਾਰਾਣੀ ਸਦਾ ਕੌਰ ਨੇ ਬਚਨ ਆਖੇ ਭਾਈ ਤੂੰ ਨਾਲ ਚੱਲ। ਸਰਦਾਰਨੀ ਸਦਾ ਕੌਰ ਨੇ ਬਚਨ ਆਖੇ, ਮਹਾਰਾਣੀ ਨਹੀਂ ਸੀ ਬਣੀ, ਖਿਮਾ ਕਰਿਓ, ਉਹਨੇ ਬਚਨ ਆਖੇ ਵੀ ਤੂੰ ਨਾਲ ਚੱਲ, ਮੈਂ ਤੇਰੀ ਮਦਦ ਕਰਾਂਗੀ ਪੂਰੀ, ਤੂੰ ਪਰਵਾਹ ਨਾ ਮਨ, ਆਪਾਂ ਨੂੰ ਜਾਣਾ ਚਾਹੀਦਾ ਲਾਹੌਰ। ਫੈਸਲਾ ਹੋ ਗਿਆ, ਇਹ ਸਾਰੇ ਇਕੱਠੇ ਹੋ ਕੇ 5 ਜੁਲਾਈ 1799 ਨੂੰ ਲਾਹੌਰ ਦੇ ਲਾਗੇ ਆ ਗਏ। ਸਦਾ ਕੌਰ ਵੀ ਆਪਣੀ ਫੌਜ ਲੈ ਕੇ ਆ ਗਈ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਆ ਗਿਆ। ਇੱਥੇ ਆ ਕੇ ਉਹਨਾਂ ਨੇ ਇੱਕ ਵਾਰੀ ਫਿਰ ਮੀਟਿੰਗ ਕੀਤੀ, ਲਾਹੌਰ ਦੇ ਕੁਝ ਸਿਆਣੇ ਦਾਨੇ ਪ੍ਰਦਾਨੇ ਬੰਦਿਆਂ ਨੂੰ ਸੱਦਿਆ ਤੇ ਉਨ੍ਹਾਂ ਨੂੰ ਬੁਲਾ ਕੇ ਫਿਰ ਇੱਕ ਮੀਟਿੰਗ ਕੀਤੀ। ਕਹਿਣ ਲੱਗੇ ਸੱਜਣੋ, ਭਾਈ ਮੈਨੂੰ ਪਹਿਲਾਂ ਦੱਸ ਦਿਓ ਕੋਈ ਗਲਤ ਕੰਮ ਨਾ ਹੋਵੇ, ਅਜੇ ਅਸੀਂ ਕੋਈ ਕੰਮ ਗਲਤ ਨਾ ਕਰ ਬੈਠੀਏ। ਉਹਨਾਂ ਜਵਾਬ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ, ਤੁਸੀਂ ਆਓ।
7 जुलाई 1799 ਨੂੰ ਉਹਨਾਂ ਨੇ ਉਹਦਾ ਬੂਹਾ ਖੋਲ ਦਿੱਤਾ, ਲਾਹੌਰ ਦਾ ਬੂਹਾ ਖੋਲ ਦਿੱਤਾ। ਮੈਂ ਤੁਹਾਡੇ ਕੋਲ ਖਿਮਾ ਮੰਗਣਾ, ਥੋੜਾ ਜਿਹਾ ਆਪਾਂ ਨੂੰ ਪਿਛੋਕੜ ਹੋਰ ਫੋਲਣਾ ਪੈਣਾ, ਗੱਲ ਵਿੱਚੋਂ ਰਹਿ ਗਈ ਹੈ ਫਿਰ ਨਿਭਰੇ ਨਹੀਂ ਲੜਕਣੀ। ਅਸਲ ਵਿੱਚ ਸ਼ੁਰੂ ਇੱਥੋਂ ਕਰਨੀ ਸੀ, ਬਘੇਲ ਸਿੰਘ ਹੋਰੀ ਤੇ ਜੱਸਾ ਸਿੰਘ ਆਲੂਵਾਲੀਆ ਜਦੋਂ ਲਾਲ ਕਿਲੇ ਤੇ ਝੰਡਾ ਚਲਾਉਂਦੇ ਨੇ ਉਹ ਸਿੱਲ ਪੁੱਟ ਕੇ ਲੈ ਜਾਂਦੇ ਨੇ, ਉਦੋਂ ਬਘੇਲ ਸਿੰਘ ਦੀ ਫੌਜ 30,000 ਉਹ ਦਿੱਲੀ ਵਿੱਚ ਰੁਕਦੀ ਹੈ। ਜਿੱਥੇ ਦਿੱਲੀ ਵਿੱਚ ਫੌਜ ਰੁਕਦੀ ਹੈ ਉਸ ਇਲਾਕੇ ਦਾ ਨਾਂ ਤੀਸਹਜ਼ਾਰੀ ਹੈ। ਉਸੇ ਇਲਾਕੇ ਵਿੱਚ ਅੱਜ ਹਾਈ ਕੋਰਟ ਹੈ ਦਿੱਲੀ ਦੀ, ਇਹੋ ਸਿੱਖਾਂ ਦਾ ਇਲਾਕਾ। ਸਿੱਖਾਂ ਨੇ ਜਿੱਤ ਦੀ ਖੁਸ਼ੀ ਵਿੱਚ, ਦਿੱਲੀ ਨੂੰ ਜਿੱਤਣ ਦੀ ਖੁਸ਼ੀ ਵਿੱਚ ਜਿਹੜੇ ਪੁਲ ਤੇ ਖਲੋ ਕੇ ਮਠਿਆਈ ਵੰਡੀ, ਮਣਾਂ ਦੇ ਮਣ ਮਠਿਆਈ ਵੰਡ ਦਿੱਤੀ ਉਸ ਦਿਨ ਸਾਰੇ ਦਿੱਲੀ ਨਿਵਾਸੀਆਂ ਨੂੰ ਮਠਿਆਈ ਵੰਡੀ, ਤੇ ਜਿੱਥੇ ਮਠਿਆਈ ਵੰਡੀ ਉਸ ਪੁਲ ਦਾ ਹੀ ਨਾਂ ਤੁਸੀਂ ਦੇਖੋ ਕਿੰਨੀ ਕੁ ਮਠਿਆਈ ਵੰਡੀ ਹੋਵੇਗੀ, ਉਸ ਪੁਲ ਦਾ ਨਾਂ ਪੁਲ ਮਠਿਆਈ ਪੈ ਗਿਆ। ਇਹ ਦਿੱਲੀ ਦਾ ਇਤਿਹਾਸ ਹੈ, ਤੁਸੀਂ ਅੱਜ ਵੀ ਜਾ ਕੇ ਪੁੱਛੋ ਵੀ ਪੁਲ ਮਠਿਆਈ ਜਾਣਾ ਹੈ, ਉਹ ਦੱਸਣਗੇ ਲੋਕ ਤੁਹਾਨੂੰ। ਉਸ ਤੋਂ ਬਾਅਦ ਵਿੱਚ ਫਿਰ ਵਕਤ ਦੇ ਹਾਕਮ ਨੇ ਇੱਕ ਬਚਨ ਆਖਿਆ ਵੀ ਤੁਸੀਂ ਬਘੇਲ ਸਿੰਘ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਕੁਝ ਸਾਡੇ ਨਾਲ ਲੈਣ ਦੇਣ ਕਰ ਸਕਦੇ ਹੋ, ਤਖ਼ਤ ਤੇ ਬੈਠਣ ਦੇ ਤੁਸੀਂ ਸ਼ੌਕੀਨ ਨਹੀਂ ਤੇ ਸਾਡੀ ਇੱਥੇ ਫੌਜ ਨੂੰ ਛੱਡ ਕੇ ਤੁਸੀਂ ਹੀ ਜਾ ਰਹੇ, ਕੋਈ ਤਾਂ ਫੈਸਲਾ ਹੋਣਾ ਚਾਹੀਦਾ ਨਾ। ਫਿਰ ਉਸ ਵੇਲੇ ਬਘੇਲ ਸਿੰਘ ਹੋਰਾਂ ਨੇ ਬਚਨ ਆਖੇ ਵੀ ਮੇਰੇ ਨਾਲ ਤੁਸੀਂ ਚੂੰਕੀ ਦਾ ਲੈਣ ਦੇਣ ਕਰੋ, ਜਿਹੜੀ ਤੁਹਾਡੀ ਆਮਦਨ ਹੈ ਨਾ ਟੋਟਲੀ ਉਹਦਾ ਕੁਝ ਲੈਣ ਦੇਣ ਕਰੋ। ਉਹਨਾਂ ਆਖੇ ਠੀਕ ਹੈ। ਉਹਨਾਂ ਆਖਿਆ ਰੁਪਈਏ ਵਿੱਚੋਂ 37 ਪੈਸੇ, ਫੈਸਲਾ ਹੋਇਆ ਵੀ ਰੁਪਈਏ ਵਿੱਚੋਂ 37 ਪੈਸੇ ਬਘੇਲ ਸਿੰਘ ਦੀਆਂ ਫੌਜਾਂ ਨੂੰ ਜਾਣਗੇ ਤੇ ਬਾਕੀ ਪੈਸਾ ਜਿਹੜਾ ਉਹ ਵਕਤ ਦਾ ਹਾਕਮ ਵਰਤੇਗਾ। ਦਿੱਲੀ ਦੇ ਵਿੱਚੋਂ ਇਹਨਾਂ ਨੇ 37 ਪੈਸੇ 1 ਰੁਪਈਏ ਵਿੱਚੋਂ ਆਪਣਿਆਂ ਨੇ ਸ਼ੁਰੂ ਕਰ ਦਿੱਤੇ। ਬਘੇਲ ਸਿੰਘ ਨੇ ਇੱਕ ਕੰਮ ਬਹੁਤ ਚੰਗਾ ਕੀਤਾ, ਜੱਸਾ ਸਿੰਘ ਆਲੂਵਾਲੀਆ ਵੀ ਇਹਦੇ ਨਾਲ ਇਸ ਵੇਲੇ, ਉਹਨੇ ਇੱਕ ਬਹੁਤ ਚੰਗਾ ਕੰਮ ਕੀਤਾ। ਚੰਗਾ ਕੰਮ ਇਹ ਕੀਤਾ ਭਈ ਉਹਨੇ ਉਸ ਅਸਥਾਨਾਂ ਨੂੰ ਲੱਭਿਆ। ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, 1783 ਤੱਕ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਕੋਈ ਪਤਾ ਨਹੀਂ ਸੀ, ਬਿਲਕੁਲ ਵੀ ਕੋਈ ਪਤਾ ਨਹੀਂ ਸੀ। ਬਘੇਲ ਸਿੰਘ ਨੇ ਉੱਥੇ ਪਤਾ ਕੀਤਾ ਸਾਰੀ ਗੱਲਬਾਤ ਦਾ। ਫਿਰ ਕੇ ਅਚਾਨਕ ਇੱਕ ਬਜ਼ੁਰਗ ਮਾਤਾ ਉੱਥੋਂ ਦੀ ਲੰਘੀ, ਉਹਨੇ ਬਜ਼ੁਰਗ ਮਾਤਾ ਦੇ ਕੋਲ ਖਲੋ ਕੇ ਇੱਕ ਬਚਨ ਪੁੱਛ ਰਿਹਾ ਸੀ ਲੋਕਾਂ ਨੂੰ, ਤੇ ਉਹਨੇ ਪੁੱਛਿਆ ਤੇ ਉਹਨੇ ਬਜ਼ੁਰਗ ਮਾਤਾ ਨੇ ਬਚਨ ਆਖੇ, ਕਹਿਣ ਲੱਗੀ ਹਾਂ ਪੁੱਤ ਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਸ਼ਹਾਦਤ ਹੋਈ ਸੀ ਉਹ ਤੈਨੂੰ ਮੈਂ ਦੱਸ ਸਕਦੀ ਹਾਂ, ਉਹਨੇ ਦੱਸਿਆ। ਉਹਨੇ ਨਾਲ ਇੱਕ ਗੱਲ ਕਹੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਦੋਂ ਮੈਂ ਬਹੁਤ ਨਿਕਲੀ ਸਾਂ, ਮੇਰੇ ਬਜ਼ੁਰਗ ਉਸ ਥਾਂ ਦੇ ਉੱਤੇ ਡੁੱਲੇ ਹੋਏ ਖੂਨ ਨੂੰ ਸਾਫ਼ ਕਰਨ ਆਏ ਸਨ ਪਾਣੀ ਡੋਲ ਕੇ, ਮੇਰੇ ਬਜ਼ੁਰਗ ਆਏ ਸਨ, ਮੈਂ ਉਹਨਾਂ ਦੇ ਨਾਲ ਆਈ ਸਾਂ, ਬਹੁਤ ਛੋਟੀ ਸਾਂ। ਯਾਦ ਰੱਖਣ ਯੋਗ ਬਾਤ ਹੈ, 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ। ਤੇ ਆਹ ਜਿਹੜੀ ਕਹਾਣੀ ਹੈ ਇਹ 1783 ਦੀ ਦੱਸ ਤੁਹਾਡੇ ਨਾਲ ਸਾਂਝੀ ਕਰਦੇ ਆ। ਉਦੋਂ ਬਜ਼ੁਰਗਾਂ ਦੀ ਉਮਰ 80-100 ਸਾਲਾਂ ਦੇ ਨੇੜੇ ਹੁੰਦੀ ਸੀ, ਤੇ ਉਹਨੇ ਬਚਨ ਆਖਿਆ, ਕਹਿਣ ਲੱਗੇ ਮੈਂ ਬਿਲਕੁਲ ਛੋਟੀ ਜੀ ਸਾਂ, ਪਰ ਇੱਥੇ ਮੈਨੂੰ ਨਹੀਂ ਪਤਾ ਸ਼ਹਾਦਤ ਕਿਵੇਂ ਹੋਈ, ਮੈਨੂੰ ਬਾਕੀ ਗੱਲਾਂ ਦਾ ਨਹੀਂ ਪਤਾ, ਪਰ ਮੇਰੇ ਬਜ਼ੁਰਗਾਂ ਨੇ ਇੱਥੇ ਖੂਨ ਡੁੱਲਿਆ ਧੋਤਾ ਸੀ, ਮੈਨੂੰ ਝੋਲਾ ਜਿਹਾ ਯਾਦ ਹੈ ਵੀ ਕਦੇ ਜਿਹੜਾ ਖੂਨ ਡੁੱਲਿਆ ਧੋਤਾ ਸੀ ਮੈਂ ਉਹਦੇ ਨਾਲ ਸਾਂ। ਬਘੇਲ ਸਿੰਘ ਨੇ ਮਾਤਾ ਦੇ ਚਰਨੀ ਹੱਥ ਲਾਏ, ਮਾਂ ਤੂੰ ਬੜਾ ਪਰਉਪਕਾਰ ਕੀਤਾ। ਫਿਰ ਉਸ ਅਸਥਾਨ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਸੀਸ ਗੰਜ ਸਾਹਿਬ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਮਾਤਾ ਸੁੰਦਰ ਕੌਰ ਤੇ ਮਾਤਾ
ਦਾਤਾਰ ਪਾਤਸ਼ਾਹ ਜੀ ਦੇ ਮਾਤਾ ਸਾਹਿਬ ਕੌਰ ਜੀ, ਜਿਹਨੂੰ ਅੱਜ ਆਪਾਂ ਆਪ ਸਤਿਕਾਰ ਨਾਲ ਕਹਿੰਦੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਪਾਵਨ ਸਥਾਨ ਬਣਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਸਥਾਨ ਬਣਾਇਆ, ਇਤਿਹਾਸਿਕ ਜਿਹੜੇ ਸਥਾਨ ਜਿੰਨੇ ਵੀ ਨੇ ਉਹ ਬਘੇਲ ਸਿੰਘ ਦੇ ਉੱਦਮ ਦੇ ਸਰਕਾ ਬਣੇ ਹੋਏ ਨੇ। 1783 ਵਿੱਚ ਹੀ ਸਿੱਖ ਜਗਤ ਦਾ ਚਮਕਦਾ ਸਿਤਾਰਾ, ਬਦਕਿਸਮਤ ਦਿਨ ਉਹ ਜਿੱਦਣ ਜੱਸਾ ਸਿੰਘ ਅਹਲੂਵਾਲੀਆ ਚੜਾਈ ਕਰ ਗਿਆ। ਇਹਦੇ ਸਰੀਰ ਤੇ ਇੱਕ ਵੀ ਅਜਿਹਾ ਅੰਗ ਨਹੀਂ ਸੀ ਜਿਹਦੇ ਉੱਤੇ ਸਿੱਖ ਕੌਮ ਦੀ ਖਾਤਰ ਇਹਨੇ ਜ਼ਖਮ ਨਾ ਖਾਧਾ ਹੋਇਆ ਹੋਵੇ। ਇਤਿਹਾਸ ਕੇ ਸਾਰਾ ਕੁਝ ਵਰਤਿਆ। ਹੁਣ ਆਪਾਂ ਉੱਥੇ ਚੱਲੀਏ ਜਿੱਥੇ ਵਿਚਾਰ ਦਾਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਕਿਉਂਕਿ ਵਿੱਚੋਂ ਲੜੀ ਰਹਿ ਜਾਣੀ ਸੀ। ਮਹਾਰਾਜਾ ਰਣਜੀਤ ਸਿੰਘ 1799 ਨੂੰ 5 ਜੁਲਾਈ ਨੂੰ ਇੱਕ ਮੀਟਿੰਗ ਕਰਦਾ। ਉਸ ਤੋਂ ਬਾਅਦ ਪਤਵੰਤ ਤੇ ਸੱਜਣ ਉਹਨੂੰ ਆਗਿਆ ਦਿੰਦੇ ਨੇ ਵੀ ਤੂੰ ਆਵੀਂ ਤੇ ਅਸੀਂ ਦਰਵਾਜੇ ਖੋਲਾਂਗੇ। 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਜਾਂਦਾ ਲਾਹੌਰ ਦੇ ਦਰਵਾਜੇ ਉਹ ਲੋਕ ਖੋਲ ਦਿੰਦੇ ਨੇ, ਕਿਉਂਕਿ ਉਹਨਾਂ ਨੇ ਗੁੱਜਰ ਸਿੰਘ ਤੇ ਹਰੀ ਸਿੰਘ ਭੰਗੀ ਇਹਨਾਂ ਦੇ ਉਹ ਪ੍ਰਬੰਧ ਨੂੰ ਦੇਖਿਆ ਹੋਇਆ ਅਸੀਂ ਲਾਹੌਰ ਵਾਲਿਆਂ ਨੇ। ਜਦੋਂ ਇਸ ਤਰ੍ਹਾਂ ਦਾ ਭਾਣਾ ਵਰਤਿਆ, ਮਹਾਰਾਜਾ ਰਣਜੀਤ ਸਿੰਘ ਗਿਆ ਤੇ ਉਸ ਵੇਲੇ ਦਾ ਚੇਤ ਸਿੰਘ ਜਿਹੜਾ ਮੁਖੀ ਹੈ ਉਹਨੇ ਛੋਟਾ ਜਿਹਾ ਜੰਗ ਕੀਤਾ, ਪਰ ਉਹ ਜੰਗ ਵਿਚ ਹਾਰ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਹੱਥ ਉੱਤੇ ਰਿਹਾ, ਕਿਉਂਕਿ ਇਹਦੇ ਨਾਲ ਸਦਾ ਕੌਰ ਵੀ ਸੀ, 2 ਫੌਜਾਂ ਸਨ, ਇਹਦਾ ਹੱਥ ਉੱਤੇ ਰਿਹਾ। ਖੈਰ ਉਹਨੇ ਇੱਕ ਜਗੀਰ ਦੇ ਕੇ ਚੇਤ ਸਿੰਘ ਨੂੰ ਉੱਥੋਂ ਵਿਦਾ ਕਰ ਦਿੱਤਾ ਤੇ ਆਪ ਉੱਥੋਂ ਦਾ ਮੁਖੀਆ ਬਣ ਕੇ ਬੈਠ ਗਿਆ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿਚ ਕਬਜ਼ਾ ਕੀਤਾ ਤੇ ਕੁਝ ਇੱਕ ਇਲਾਕੇ ਨੇ ਹੋਰ ਜਿੱਤੇ। ਜਦੋਂ ਹੋਰ ਇਲਾਕੇ ਜਿੱਤ ਲਏ ਤੇ 1801 ਵਿਚ 11 ਅਪ੍ਰੈਲ 1801 ਵਿਚ ਇਹਨੇ ਇੱਕ ਦਰਬਾਰ ਲਾਇਆ, ਜਿਸ ਦਰਬਾਰ ਦੇ ਵਿਚ ਇਹਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ, ਐਲਾਨ ਕੀਤਾ, ਤੇ ਨਾਲ ਹੀ ਸਾਹਿਬ ਸਿੰਘ ਬੇਦੀ ਨੇ ਇਹਨੇ ਮੱਥੇ ਤੇ ਤਿਲਕ ਲਾਇਆ ਰਾਜਾ ਹੋਣ ਦਾ। 1801 ਨੂੰ ਇਹ ਰਾਜਾ ਬਣਿਆ। ਇਸ ਤੋਂ ਅਗਲੀ ਲੜੀ ਕਦੇ ਫਿਰ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝੀ ਕਰਨੀ ਹੈ। ਉਹ ਹੁਣ ਮੈਂ ਛੋਟੀ ਜਿਹੀ ਪਿਛੋਕੜ ਦੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਕੀ ਪਿਛੋਕੜ ਹੈ? ਮਹਾਰਾਜਾ ਰਣਜੀਤ ਸਿੰਘ 1780 ਵਿਚ ਜੰਮਿਆ। ਚੜਤ ਸਿੰਘ ਸ਼ੁਕਰ ਚੱਕੀਆ ਬਹੁਤ ਵਾਰੀ ਜ਼ਿਕਰ ਆ ਚੁੱਕਾ ਹੋਇਆ। ਚੜਤ ਸਿੰਘ ਦਾ ਪੁੱਤਰ ਹੈ ਮਹਾਂ ਸਿੰਘ, ਮਹਾਂ ਸਿੰਘ ਦਾ ਪੁੱਤਰ ਹੈ ਮਹਾਰਾਜਾ ਰਣਜੀਤ ਸਿੰਘ। 1780 ਵਿਚ ਜੰਮਿਆ। ਇਹਦੇ ਜਨਮ ਸਥਾਨਾਂ ਬਾਰੇ ਵਿਦਵਾਨਾਂ ਦੇ ਵਿਚ ਮਤਭੇਦ ਹੈ, ਪਰ ਮੈਂ ਨਿੱਕੀ ਗੱਲ ਕਰਾਂ ਵੀ ਗੁਜਰਾਂ ਵਾਲਾ ਮੈਨੂੰ ਸੁਣਾ ਲਾ, ਭੁਲੇਖਾ ਲੱਗ ਜਾਂਦਾ, ਮੈਨੂੰ ਖਿਮਾ ਕਰ ਦੂ ਜੇ ਕਿਤੇ ਗਲਤੀ ਹੋ ਜਾਏ। ਇਹਨੇ ਗੁਜਰਾਂ ਵਾਲੇ ਦੇ ਵਿਚ ਜਨਮ ਆਪਾਂ ਮੰਨ ਕੇ ਤੁਰਦੇ ਹਾਂ। ਹਜੇ ਇਹ 11-12 ਸਾਲਾਂ ਦਾ, 1892 ਦੇ ਵਿਚ ਆਪਣੇ ਪਿਤਾ ਤੋਂ ਬਾਅਦ ਇਹ ਉਸ ਤਖ਼ਤ ਤੇ ਬੈਠਾ, ਭਾਵ ਮਿਸਲ ਦਾ ਮੁਖੀਆ ਬਣਿਆ। 1892 ਤੋਂ ਬਾਅਦ ਵਿਚ ਇਹਨੇ ਬੜੀ ਜਲਦੀ, ਇੱਕ ਗੱਲ ਚੇਤਾ ਰੱਖਣ ਵਾਲੀ ਹੈ, ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ, ਇਹਨੂੰ ਪੜ੍ਹਾਈ ਦਾ ਸ਼ੌਕ ਨਹੀਂ ਸੀ, ਪੜ੍ਹਿਆ ਨਹੀਂ, ਪਰ ਘੋੜਸਵਾਰੀ, ਸ਼ਸਤਰ ਵਿਦਿਆ ਤੇ ਤੀਖਣ ਬੁੱਧੀ ਦਾ ਮਾਲਕ ਸੀ, ਬਹੁਤ ਤੀਖਣ ਬੁੱਧੀ ਦਾ ਮਾਲਕ ਸੀ। ਉਸ ਵੇਲੇ 19 ਸਾਲਾਂ ਦਾ ਜਦੋਂ ਇਹਨੇ ਲਾਹੌਰ ਦੇ ਵਿਚ ਕਬਜ਼ਾ ਕੀਤਾ, ਤੇ ਕਬਜ਼ਾ ਕਰਨ ਤੋਂ ਬਾਅਦ ਵਿਚ ਇਹ ਮੁੜ ਕੇ ਮਹਾਰਾਜਾ ਬਣ ਕੇ 1801 ਵਿਚ ਫਿਰ ਲੰਮਾ ਸਮਾਂ ਸਿੱਖ ਰਾਜ ਨੂੰ ਵਧਾਉਂਦਾ। ਸਿੱਖ ਰਾਜ ਦੇ 4 ਹਿੱਸੇ ਕਰ ਦਿੰਦਾ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, 4 ਹਿੱਸੇ ਕਰ ਦਿੰਦਾ ਤੇ ਇੱਥੇ ਤੱਕ ਇਹਦਾ ਰਾਜ ਫੈਲਿਆ ਹੋਇਆ। ਇੱਥੋਂ ਤੱਕ ਗੋਰੇ, ਅੰਗਰੇਜ਼ ਇਹਦੇ ਨਾਲ ਫਿਰ ਬਹੁਤ ਲੰਮਾ ਸਮਾਂ ਖੁਦ ਸਾਂਝ ਰੱਖਦੇ ਰਹੇ ਨੇ। ਇਹਨੂੰ ਨਹੀਂ ਲੋੜ ਪਈ, ਉਹਨਾਂ ਨੂੰ ਲੋੜ ਪਈ ਇਹਨਾਂ ਤੱਕ ਆਉਣ ਦੀ। ਏਡਾ ਨਿਡਰ ਯੋਧਾ ਤੇ ਸੂਰਮਾ ਸੀ ਇਹ। ਬਚਪਨ ਵਿਚ ਚੇਚਕ ਹੋ ਗਈ, ਕੱਦ ਦਾ ਬਹੁਤ ਮਧਰਾ ਸੀ, ਕਾਲੇ ਰੰਗ ਦਾ ਸੀ, ਚੇਚਕ ਹੋ ਗਈ ਤੇ ਚਿਹਰਾ ਦਾਗੀ ਹੋ ਗਿਆ, ਨਾਲ ਇੱਕ ਇਹਦੀ ਅੱਖ ਜਾਂਦੀ ਲੱਗੀ।
ਆ ਇੱਕ ਪਤਾ ਨਹੀਂ ਰੱਬ ਜਾਣੇ ਅਸੀਂ ਕਿਵੇਂ ਮਿੱਥਾਂ ਬਣਾ ਲਈਆਂ। ਇਹ ਗੱਲ ਬਣਾ ਲਈ ਗਈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਸੇ ਵੇਲੇ ਸਰਾਪ ਦਿੱਤਾ ਸੀ ਵੀ ਜਿਹੜਾ ਮੇਰੇ ਅੰਗੀਠੇ ਨੂੰ ਫੋਲੇਗਾ ਤੇ ਉਹ ਅੰਨਾ ਹੋ ਜਾਏਗਾ ਜਾਂ ਉਹਦੇ ਕੋਲੇ ਨਾਸ਼ ਹੋ ਜਾਏਗੀ ਇਤਿਆਦਿਕ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਫੋਲਿਆ ਅੰਗੀਠਾ ਤੇ ਉਹਦੇ ਨਾਲ ਇਹ ਕੁਝ ਹੋਇਆ। ਕਿਵੇਂ ਕਰੇ ਜੀ, ਗੁਰੂ ਨੂੰ ਤੁਸੀਂ ਹਮੇਸ਼ਾ ਚੇਤਾ ਰੱਖੋ, ਸਤਿਗੁਰ ਸਦੀਵ ਕਾਲ ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦਾ। ਦਸ ਪਿੱਛੇ ਵੀ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਕੇ ਗਿਆ ਸੀ, ਪਿਛਲੇ ਦੇ ਸਮੇਂ ਚ ਅਸੀਂ ਕਈ ਮਿੱਠਾ ਐਸੀਆਂ ਬਣਾ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਚ ਇੱਕ ਸਾਖੀ ਆਉਂਦੀ, ਮੈਂ ਨਿੱਕਾ ਜੀ ਗੱਲ ਕਰਕੇ ਅੱਗੇ ਤੁਰਨਾ ਚਾਹੁੰਦਾ। ਪਰ ਇੱਕ ਪਿੰਡ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਦਹੀਂ ਮੰਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਦਹੀਂ ਤਾਂ ਸਾਡੇ ਹੈ ਨਹੀਂ। ਸਾਹਿਬ ਕਹਿਣ ਲੱਗੇ ਹੈ ਤੇ ਹੈ ਘਰੇ, ਉਹ ਕਹਿਣ ਲੱਗੇ ਵੀ ਨਹੀਂ ਹੈ ਸਾਡੇ ਬੱਚੇ ਲੋਕਾ। ਸਾਹਿਬ ਕਹਿਣ ਲੱਗੇ ਵੀ ਚੰਗਾ ਭਾਈ, ਅੱਜ ਤੋਂ ਬਾਅਦ ਸਾਡੇ ਪਿੰਡ ਵਿੱਚ ਤੁਸੀਂ ਦਹੀਂ ਜਮਾ ਕੇ ਦੇਖੋ, ਕਿਸੇ ਦੇ ਘਰ ਦਹੀਂ ਨਹੀਂ ਜੰਮੇਗਾ। ਮੈਂ ਹੈਰਾਨ ਹੁੰਦਾ ਇੱਥੇ ਸਾਖੀਆਂ ਨਾਲ ਵੀ ਇੱਕ ਬੰਦੇ ਨੂੰ ਕੀ ਪਤਾ ਵੀ ਇਹ ਵਿਚਾਰਾ ਕੌਣ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਬਾਰੇ ਨਹੀਂ ਜਾਣੂ ਹੋਏਗਾ ਤੇ ਨਹੀਂ ਜਾਣੂ, ਉਹਨੇ ਨਹੀਂ ਦੇਹੀ ਦਿੱਤਾ। ਉਹਨੇ ਆਪਣੇ ਬੱਚੇ ਨੂੰ ਪਿਆਰੇ ਲੱਗੇ, ਇੱਕ ਫਕੀਰ ਨਾਲ ਉਹਨੂੰ ਬੱਚੇ ਪਿਆਰੇ ਲੱਗੇ ਤੇ ਉਹਨੇ ਆਪਣੇ ਬੱਚਿਆਂ ਨੂੰ ਦਹੀਂ ਰੱਖ ਲਿਆ ਵੀ ਮੈਂ ਤੈਨੂੰ ਨਹੀਂ ਦਿੰਦਾ, ਮੈਂ ਤੇ ਆਪਣੇ ਬੱਚਿਆਂ ਨੂੰ ਦਿਆਂਗਾ। ਕੋਈ ਵੱਡੀ ਅਜੀਬ ਗੱਲ ਨਹੀਂ ਸੀ। ਇੱਕ ਬੰਦੇ ਨੇ ਦਹੀਂ ਨਹੀਂ ਦਿੱਤਾ ਤੇ ਸਾਰੇ ਪਿੰਡ ਨੂੰ ਇਹ ਸਜ਼ਾ ਮਿਲ ਗਈ ਵੀ ਤੁਹਾਡੇ ਪਿੰਡ ਚ ਦਹੀਂ ਨਹੀਂ ਜੰਮਣਾ। ਮੇਰੇ ਕਹਿਣ ਤੋਂ ਮੁਰਾਦ ਅੱਜ ਸਿੱਖ ਨੂੰ ਲੋੜ ਹੈ, ਸਿੱਖ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ। ਤੂੰ ਤਾਂ ਆਪਣੇ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰ, ਉਹਨਾਂ ਦੀਆਂ ਕਲਮਾਂ ਤੋਂ ਜੋ ਲਿਖਣਾ ਸੀ ਉਹ ਲਿਖ ਦਿੱਤਾ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੋਰ ਦਿਆਂ, ਜਿਵੇਂ ਤੁਹਾਡੇ ਨਾਲ ਇਹਨਾਂ ਦਿਨਾਂ ਚ ਦਸ ਬੇਨਤੀ ਕਰਦਾ ਰਿਹਾ। ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਜਾਂ ਜਾਦੂ ਨਾਥ ਸਰਕਾਰ, ਇਹ ਅਤਿਅੰਤ ਗੁਰੂ ਘਰ ਦਾ ਦੁਖੀ ਹੋਇਆ। ਇਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਬਾਰੇ ਲਿਖਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਕੋਠੇ ਉੱਤੇ ਚੜ੍ਹ ਕੇ ਕੇਸ ਹਰੇ ਕਰ ਰਹੇ ਸਨ, ਕੇਸ ਸੁਕਾ ਰਹੇ ਸਨ ਤੇ ਅਚਾਨਕ ਔਰੰਗਜ਼ੇਬ ਨੇ ਦੇਖਿਆ ਵੀ ਮੇਰੀ ਧੀ ਵੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੀ ਅੱਖਾਂ ਦੇਖ ਰਹੇ ਨੇ। ਉਨ੍ਹਾਂ ਨੇ ਇਸ ਗੱਲ ਤੋਂ ਈਰਖਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ ਤੇ ਕੋਈ ਸ਼ਹਾਦਤ ਨਹੀਂ ਸੀ। ਇਹ ਜਾਦੂ ਨਾਲ ਸਰਕਾਰ ਦੇ ਲਿਖੇ ਬੋਲ ਨੇ, ਮੈਂ ਸਿਰਫ ਇਸ ਲਈ ਤੁਹਾਡੇ ਨਾਲ ਸਾਂਝੇ ਕੀਤੇ ਨੇ ਭਾਈ ਜੇ ਉਨ੍ਹਾਂ ਨੇ ਇਹਨੂੰ ਲਿਖੇ ਨੇ ਤੇ ਸਿੱਖ ਦਾ ਫਰਜ਼ ਤੇ ਨਹੀਂ ਨਾ ਬਣਦਾ ਵੀ ਆਪਣੇ ਗੁਰੂ ਦੀ ਮਹਾਨ ਵਡਿਆਈ ਨੂੰ ਛੋਟਾ ਕਰੀਏ। ਦੇਖੋ ਇੱਕ ਅਸਾ ਕੀ ਵਾਰ ਦੀ ਪੰਕਤੀ ਆਉਂਦੀ ਬੜੀ ਪਿਆਰੀ, ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰੂ ਨੂੰ ਵੱਡਾ ਕਰਕੇ ਸਲਾਹ, ਸਤਿਗੁਰੂ ਨੂੰ ਛੋਟਾ ਕਰਕੇ ਨਾ ਸਲਾਹ। ਉਸੇ ਗੱਲ ਵੱਲ ਚੱਲਣਾ ਚਾਹੁੰਦਾ। ਠੀਕ ਹੈ, ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕੀਤੀ ਪਰ ਐਸਾ ਨਹੀਂ ਸੀ। ਇਹਦੀ ਨਿਡਰਤਾ ਦੇ ਕਾਰਨ, ਇਹਦੀ ਜ਼ਿੰਦਗੀ ਦੀ ਸ਼ਖਸੀਅਤ ਉੱਚੀ ਹੋਣ ਦੇ ਕਾਰਨ, ਇੱਥੋਂ ਤੱਕ ਅਜ਼ੀਜ਼ੂਦੀਨ, ਇਹਦਾ ਇੱਕ ਫਕੀਰ ਸੀ ਅਜ਼ੀਜ਼ੂਦੀਨ, ਉਹਦੇ ਦਰਬਾਰ ਚ ਬੜਾ ਸਤਿਕਾਰਿਆ ਪਿਆਰਿਆ ਹੋਇਆ ਸੀ। ਸ਼ਿਮਲੇ ਵਿੱਚ ਇੱਕ ਵਾਰੀ ਸੰਧੀ ਹੋਈ, ਸ਼ਿਮਲੇ ਚ ਮੀਟਿੰਗ ਹੋਈ। ਇਹ ਅਜ਼ੀਜ਼ੂਦੀਨ ਸ਼ਿਮਲੇ ਦੀ ਮੀਟਿੰਗ ਵਿਚ ਗੋਰਿਆਂ ਦੇ ਨਾਲ ਸ਼ਾਮਲ ਹੋਣ ਵਾਸਤੇ ਗਿਆ। ਗੋਰਿਆਂ ਇੱਕ ਸਵਾਲ ਕਰ ਦਿੱਤਾ, ਕਹਿਣ ਲੱਗੇ ਵੀ ਸੁਣਿਆ ਤੇਰਾ ਮਹਾਰਾਜਾ ਇੱਕ ਅੱਖ ਤੋਂ ਕਾਣਾ ਤੇ ਚਿਹਰੇ ਦਾ ਬੜਾ ਕਰੂਪ ਹੈ, ਤੂੰ ਸਾਨੂੰ ਦੱਸ, ਅਸੀਂ ਬੜੀ ਵਾਰੀ ਸੁਣਿਆ। ਉਹਨੇ ਅਜ਼ੀਜ਼ੂਦੀਨ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਓ ਭਾਈ ਇਸ ਗੱਲ ਦਾ ਤੁਹਾਨੂੰ ਪਤਾ ਹੋ ਸਕਦਾ, ਮੈਨੂੰ ਨਹੀਂ। ਉਹਨੇ ਪੁੱਛਿਆ ਵੀ ਤੈਨੂੰ ਕਿਉਂ ਨੀ ਤੂੰ ਦਰਬਾਰ ਚ ਰਹਿਣਾ। ਉਹਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਹੀ ਏਡੀ, ਮੈਂ ਅੱਜ ਤੱਕ ਕਦੇ ਉੱਚਾ ਮੂੰਹ ਚੁੱਕ ਕੇ ਉਹਨੇ ਚਿਹਰੇ ਵੱਲ ਹੀ ਨਹੀਂ ਦੇਖ ਸਕਿਆ ਤੇ ਮੈਂ ਚਿਹਰੇ ਵੱਲ ਹੀ ਦੇਖਿਆ, ਮੈਂ ਵੀ ਸੁਣਿਆ ਹੀ ਹੈ ਵੀ ਕੱਖ ਤੋਂ ਕਾਣਾ, ਪਰ ਮੈਨੂੰ ਪਤਾ ਕੋਈ ਨਹੀਂ ਹੈ। ਜਿਹੜੇ ਲੋਕ ਉਹਦੇ ਤੋਂ ਪ੍ਰਭਾਵਿਤ ਸਨ ਉਹ ਇਤਨੇ ਜ਼ਿਆਦਾ ਪ੍ਰਭਾਵਿਤ ਸਨ, ਅੱਛਾ ਪ੍ਰਸ਼ਾਸਨ ਕਾਲ ਉਹਨੇ ਚਲਾਇਆ। ਯਾਦ ਰੱਖਣ ਯੋਗ ਬਾਤ ਹੈ, 1738 ਦੇ ਵਿੱਚ ਉਹਨੂੰ ਅਧਰੰਗ ਹੋ ਗਿਆ। ਕੁਝ ਇੱਕ ਦਰਬਾਰ ਉਹਨੇ ਆਪਣੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਹਿਲਾਏ ਨੇ, ਬੇਹੋਸ਼ੀ ਜਿਹੀ ਦੀ ਹਾਲਤ ਵਿੱਚ ਲਾਏ ਨੇ, ਪਰ ਉਦੋਂ ਮੁੜ ਕੇ ਕਾਮਯਾਬ ਨਹੀਂ ਹੋ ਸਕਿਆ। ਤੇ ਉਹਨਾਂ ਹੀ ਦਿਨਾਂ ਦੇ ਵਿੱਚ, ਅਚਾਨਕ ਉਹਨਾਂ ਹੀ ਦਿਨਾਂ ਦੇ ਵਿੱਚ ਇਸ ਮਹਾਰਾਜਾ ਰਣਜੀਤ ਸਿੰਘ ਨੇ 1839 ਵਿੱਚ ਜੀਵਨ ਦਾ ਇਹ ਅੰਤਲਾ ਸਾਹ ਲੈਂਦਾ ਤੇ ਉਦੋਂ ਇਹਨੇ ਬੜੀ ਕੋਸ਼ਿਸ਼ ਕੀਤੀ ਸੀ ਵੀ ਕਿਸੇ ਤਰੀਕੇ ਮੈਂ ਇਸ ਪੰਜਾਬੀਆਂ ਦੇ ਰਾਜ ਨੂੰ, ਖਾਲਸੇ ਦੇ ਰਾਜ ਨੂੰ, ਦਰਬਾਰੇ ਖਾਲਸਾ ਕਿਹਾ ਕਰਦੇ ਸਨ, ਆਪਣੇ ਵੱਲੋਂ ਉਹਨੇ ਕਦੇ ਆਪਣਾ ਰਾਜ ਨਹੀਂ ਸੀ ਕਿਹਾ। ਕੁਝ ਇੱਕ ਊਣਤਾਈਆਂ ਵੀ ਨੇ, ਇਹ ਅੱਜ ਆਪਾਂ ਨਹੀਂ ਫੋਲਣੀਆਂ, ਕੁਝ ਇੱਕ ਊਣਤਾਈਆਂ ਵੀ ਨੇ ਇਸ ਗੱਲ ਚ ਕੋਈ ਦੋਰਾਵਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਪੱਖ ਦੋਵੇਂ ਵਿਚਾਰਨ ਵਾਲੇ ਨੇ, ਕਦੇ ਵਕਤ ਮਿਲਿਆ ਮੈਂ ਜਦੋਂ ਅਗਲੀ ਲੜੀ ਚ ਤੁਹਾਡੇ ਨਾਲ ਸਾਂਝ ਪਾਵਾਂਗਾ। ਕਦੇ
ਪਰ ਇਸ ਵਕਤ ਉਹਨੇ ਜਿੰਨੀਆਂ ਘੁਮੱਲਾਂ ਮਾਰੀਆਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਹੋਇਆ ਜਿਹਦੇ ਵਿੱਚੋਂ 40 ਸਾਲਾਂ ਦਾ ਰਾਜ ਹੈ। ਮੰਨ ਲਓ 40 ਸਾਲਾਂ ਦਾ ਰਾਜ ਹੈ, ਵੈਸੇ 1801 ਵਿੱਚ ਬੈਠਦਾ ਇਹ, ਪਰ ਚਲੋ ਮੰਨ ਲਓ 39 ਸਾਲਾਂ ਤੱਕ ਰਹਿੰਦਾ ਤੇ 39 ਸਾਲਾਂ 1839 ਤੱਕ ਮੰਨ ਲਓ ਉਦੋਂ ਤੱਕ ਦਾ ਰਾਜ ਹੈ। ਪਰ ਉਹਦੇ ਰਾਜ ਵਿੱਚ ਚੇਤਾ ਰੱਖਣ ਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਕਿਉਂਕਿ ਸਿੱਖੀ ਹੈ ਨਾ ਜਿਹੜੀ ਉਹ ਖਿਮਾ ਬਹੁਤ ਰੱਖਦੀ ਹੈ। ਸਿੱਖੀ ਦੇ ਕੋਲ ਤਖ਼ਤ ਭਾਵੇਂ ਨੇ ਪਰ ਸਿੱਖੀ ਕੋਲ ਜੇਲ੍ਹ ਨਹੀਂ ਹੈ, ਨਹੀਂ ਤਖ਼ਤ ਦੇ ਨਾਲ ਜੇਲ੍ਹ ਹਮੇਸ਼ਾ ਹੋਇਆ ਕਰਦੀ ਹੈ। ਸਿੱਖੀ ਦੇ ਕੋਲ ਤਖ਼ਤ ਹੈ ਪਰ ਇਹਦੇ ਕੋਲ ਜੇਲ੍ਹ ਨਹੀਂ ਹੈ, ਕਿਉਂਕਿ ਇਹਦੇ ਦਰਬਾਰ ਵਿੱਚ ਜਿਹੜਾ ਹਿਸਾਬ ਕਿਤਾਬ ਹੁੰਦਾ ਚੇਤਾ ਰੱਖਿਓ, ਜੇ ਉਹ ਤੱਕੜੀ ਨਾਲ ਨਹੀਂ ਹੁੰਦਾ, ਉਹ ਗਲਵੱਕੜੀ ਨਾਲ ਹੁੰਦਾ। ਦਾਸ ਬਹੁਤ ਵਾਰੀ ਬੇਨਤੀ ਕਰਦਾ, ਗੁਰੂ ਦੇ ਦਰਬਾਰ ਵਿੱਚ ਹਿਸਾਬ ਕਿਤਾਬ ਤੱਕੜੀ ਨਾਲ ਨਹੀਂ ਹੁੰਦਾ, ਕਿਸੇ ਨੇ ਕੀ ਅਪਰਾਧ ਕੀਤੇ ਨੇ, ਕਿਸੇ ਨੇ ਕਿੰਨੇ ਚੰਗੇ ਕੰਮ ਕੀਤੇ ਨੇ, ਕਿੰਨੇ ਮਾੜੇ ਕੀਤੇ ਨੇ, ਇੱਥੇ ਹਿਸਾਬ ਕਿਤਾਬ ਗਲਵੱਕੜੀ ਨਾਲ ਹੁੰਦਾ। ਤਾਂ ਹੀ ਤਾਂ ਰੱਬ ਦੇ ਪਿਆਰੇ ਫਿਰ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਆਵੇਂਗੇ, ਕਿਉਂਕਿ ਤੇਰੀ ਗਲਵੱਕੜੀ ਵਿੱਚ ਆਇਆ ਹਿਸਾਬ ਕਿਤਾਬ ਕੀਤੀਆਂ, ਸਾਡੀ ਜ਼ਿੰਦਗੀ ਦਾ ਕਿਸੇ ਨੇ ਲੇਖਾ ਹੀ ਨਹੀਂ ਕਰਨਾ। ਦੂਜਾ ਪੱਖ, ਮਹਾਰਾਣੀ ਸਦਾ ਕੌਰ ਕੌਣ ਸੀ? ਯਾਦ ਰੱਖਣ ਯੋਗ ਬਾਤ ਹੈ, ਮਹਾਰਾਣੀ ਸਦਾ ਕੌਰ ਸਿੱਖ ਜਗਤ ਦੇ ਪ੍ਰਸ਼ਾਸਨਿਕ ਇਸ ਢਾਂਚੇ ਵਿੱਚ ਪਹਿਲੀ ਇਸਤਰੀ ਹੋਈ ਹੈ ਜਿਹੜੀ ਬਹੁਤ ਜ਼ਿਆਦਾ ਜੁਰਤ ਰੱਖਣ ਵਾਲੀ ਸੀ। ਇਹ ਵੀ ਬਹੁਤ ਜ਼ਿਆਦਾ ਸਿਆਣੀ ਤੇ ਦਾਨੀ ਇਸਤਰੀ ਸੀ। ਰੱਬ ਦਾ ਸਬੱਬ ਬਣਿਆ, ਇਹਦੇ ਪਤੀ ਦਾ ਨਾਂ ਹੈ ਗੁਰਬਖਸ਼ ਸਿੰਘ, ਇਹ ਨਕਈ ਮਿਸਰ ਵਿੱਚੋਂ ਸੀ। ਇਹਨਾਂ ਦੇ ਆਪਸ ਵਿੱਚ ਹੀ ਝਗੜੇ, ਕਿਉਂਕਿ ਚਾਰ ਮਿਸਲਾਂ ਜਿਹੜੀਆਂ ਸਨ ਬਹੁਤ ਲੜਦੀਆਂ ਰਹੀਆਂ, ਇਹਨਾਂ ਮਿਸਲਾਂ ਦੇ ਵਿੱਚੋਂ ਆਪਸੀ ਝਗੜਿਆਂ ਦੇ ਵਿੱਚੋਂ ਅਚਾਨਕ ਇੱਕ ਵਾਰੀ ਮਹਾਂ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਟਕਰਾ ਪਏ, ਤੇ ਜਦੋਂ ਇਹ ਆਪਸ ਵਿੱਚ ਟਕਰਾਏ, ਇਹ ਲੜਾਈ ਬਟਾਲੇ ਹੋਈ ਹੈ, ਗੁਰਦਾਸਪੁਰ ਦੇ ਲਾਗੇ ਅਚਲ ਬਟਾਲਾ, ਉੱਥੇ ਸਿੱਧਾਂ ਜੋਗੀਆਂ ਦੀ ਵੀ ਚਰਚਾ ਹੋਈ ਸੀ, ਗੱਲ ਵੱਖਰੀ ਆ ਉਹ, ਤੇ ਉਸ ਅਸਥਾਨ ਦੇ ਉੱਤੇ ਇਹ ਲੜਾਈ ਹੋਈ। ਇਹਦੇ ਵਿੱਚ ਗੁਰਬਖਸ਼ ਸਿੰਘ ਮਾਰਿਆ ਗਿਆ ਤੇ ਮਹਾਂ ਸਿੰਘ ਜਿੱਤ ਗਿਆ। ਜਦੋਂ ਮਹਾਂ ਸਿੰਘ ਜਿੱਤਿਆ ਤੇ ਗੁਰਬਖਸ਼ ਸਿੰਘ ਨੇ ਉਹਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦੀ ਘਰਵਾਲੀ ਸਦਾ ਕੌਰ ਨੇ ਉਹ ਮਿਸਲ ਨੂੰ ਸਾਂਭ ਲਿਆ, ਉਹ ਮਿਸਲ ਨੂੰ ਮੁੜ ਕੇ ਸਾਂਭ ਲਿਆ, ਉਹਨੇ ਆਪ ਅਗਵਾਈ ਕੀਤੀ। ਉਹਨੇ ਫਿਰ ਕੋਸ਼ਿਸ਼ ਕੀਤੀ ਬਈ ਮੇਰਾ ਪਤੀ ਤੇ ਮਾਰਿਆ ਗਿਆ ਤੇ ਮਹਾਂ ਸਿੰਘ ਜਿਉਂਦਾ, ਕੱਲ ਹੋ ਸਕਦਾ ਫਿਰ ਦੁਬਾਰੇ ਟਕਰਾਅ ਹੋਵੇ, ਕਿਸੇ ਕਾਰਨ ਕਰਕੇ ਅਸੀਂ ਮੁੜ ਕੇ ਫਿਰ ਟਕਰਾਈਏ। ਉਹਨੇ ਇੱਕ ਸਿਆਸਤ ਖੇਡੀ, ਉਹਨੇ ਇੱਕ ਆਪਣੇ ਵੱਲੋਂ ਦਿਮਾਗ ਲੜਾਇਆ, ਉਹਨੇ ਕੋਸ਼ਿਸ਼ ਕੀਤੀ। ਉਹਦੇ ਘਰ ਇੱਕ ਲੜਕੀ ਜੰਮੀ ਸੀ ਮਹਿਤਾਬ ਕੌਰ, ਉਹਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਰ ਦਿੱਤਾ ਜਦੋਂ ਇਹ ਹਜੇ 5 ਸਾਲਾਂ ਦਾ ਸੀ। 1785 ਦੇ ਵਿੱਚ ਆਪਣੀ ਲੜਕੀ ਦਾ ਰਿਸ਼ਤਾ ਮਹਿਤਾਬ ਕੌਰ ਦਾ ਇਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ। ਉਦੋਂ ਨਹੀਂ ਸੀ ਪਤਾ ਵੀ ਇਹਨੇ ਮਹਾਰਾਜਾ ਬਣਨਾ, ਉਦੋਂ ਇਹੋ ਸੀ ਭਾਈ ਮਹਾਂ ਸਿੰਘ ਬਹੁਤ ਤਾਕਤਵਰ ਹੈ ਤੇ ਇਹ ਕੱਲ ਮੇਰੇ ਨਾਲ ਟਕਰਾਏਗਾ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਖੂਨ ਖਰਾਬਾ ਫਿਰ ਹੋ ਜਾਏਗਾ। ਉਹਨੇ ਕੋਸ਼ਿਸ਼ ਕਰਕੇ ਮਹਿਤਾਬ ਕੌਰ ਦਾ ਰਿਸ਼ਤਾ ਸਦਾ ਕੌਰ ਨੇ ਰਣਜੀਤ ਸਿੰਘ ਨਾਲ ਕਰ ਦਿੱਤਾ। ਵੱਡਾ ਹੋਇਆ, ਰਣਜੀਤ ਸਿੰਘ ਦੀ ਉਹਨੇ ਸ਼ਾਦੀ ਕਰ ਦਿੱਤੀ 1792 ਦੇ ਵਿੱਚ ਸ਼ਾਦੀ ਕੀਤੀ। ਉਸ ਤੋਂ ਥੋੜੇ ਚਿਰਾਂ ਬਾਅਦ ਵਿੱਚ ਇਹਦੇ ਘਰ ਮਹਿਤਾਬ ਕੌਰ ਦੇ ਘਰ 2 ਪੁੱਤ ਪੈਦਾ ਹੋਏ, ਇੱਕੋ ਵਾਰੀ ਜੋੜੇ ਰੂਪ ਵਿੱਚ, ਮਹਾਰਾਜਾ ਸ਼ੇਰ ਸਿੰਘ ਤੇ ਸਰਦਾਰ ਤਾਰਾ ਸਿੰਘ, ਇਹ 2 ਪੁੱਤ ਪੈਦਾ ਹੋਏ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਾਦੀ ਹੋਰ ਕੀਤੀ ਹੋਈ ਸੀ, ਉਸ ਬੀਬੀ ਦਾ ਨਾਂ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖ ਤੋਂ ਖੜਕ ਸਿੰਘ ਪੈਦਾ ਹੋਇਆ ਸੀ। ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾਂ ਸਮਝ ਲੱਗੇ ਪੁੱਛ ਲਿਓ, ਕਿਉਂਕਿ ਮੇਰੀ ਮਜਬੂਰੀ ਹੈ ਵੀ ਹੁਣ ਇੰਨੇ ਨਾਂ ਨੇ ਤੇ ਸਾਰੇ ਤੁਹਾਨੂੰ ਚੇਤਾ ਰੱਖਣੇ ਪੈਣੇ ਨੇ, ਤਾਂ ਗੱਲ ਅੱਗੇ ਇਤਿਹਾਸ ਦੀ ਲੜੀ ਤੁਰਨੀ ਹੈ। ਇੱਕ ਵਾਰੀ ਮੈਂ ਫਿਰ ਤੁਹਾਡੇ ਸਨਮੁਖ ਸੌਖਾ ਕਰਕੇ ਰੱਖਣਾ ਹੈ, ਮਹਾਰਾਜਾ ਰਣਜੀਤ ਸਿੰਘ ਦੀਆਂ 2 ਰਾਣੀਆਂ ਨੇ ਹੁਣ ਤੱਕ,
ਬਾਕੀਆਂ ਨੂੰ ਆਪਾਂ ਖਿਆਲ ਕਰਨ ਲੱਗੇ। ਉਹਦੇ ਵਿੱਚ ਇੱਕ ਰਾਣੀ ਦਾ ਨਾਮ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖੋਂ ਪੈਦਾ ਹੁੰਦਾ ਖੜਕ ਸਿੰਘ, ਦੂਜੀ ਸਦਾ ਕੌਰ ਦੀ ਧੀ ਹੈ ਮਹਿਤਾਬ ਕੌਰ, ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੁੰਦੇ ਨੇ ਇੱਕੋ ਵਾਰੀ ਜੋੜਾ ਸ਼ੇਰ ਸਿੰਘ ਤੇ ਤਾਰਾ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤ ਨੂੰ ਗੱਦੀ ਲੈਣੀ ਚਾਹੀ ਤਾਂ ਉਹਨੇ ਖੜਕ ਸਿੰਘ ਚੁਣਿਆ। ਉਸ ਵੇਲੇ ਮਹਿਤਾਬ ਕੌਰ ਨੇ ਇੱਕ ਬਚਨ ਆਖਿਆ ਵੀ ਦੇਖ ਮੈਂ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਰਦੀ, ਪਰ ਲੇਕਿਨ ਜਿੰਨੀਆਂ ਤੇਰੇ ਨਾਲ ਹਿੱਕ ਡਾ ਕੇ ਲੜਾਈਆਂ ਮੈਂ ਲੜੀਆਂ ਨੇ ਨਾ, ਤੇ ਮੇਰੀ ਧੀ ਦਾ ਹੱਕ ਬਣਦਾ, ਮਹਾਰਾਜਾ ਸ਼ੇਰ ਸਿੰਘ ਦਾ ਹੱਕ ਬਣਦਾ, ਤੂੰ ਇਹਨੂੰ ਤਖ਼ਤ ਤੇ ਬਿਠਾਵੇਂ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ ਕਿਉਂਕਿ ਉਹ ਅਸਲ ਵਿੱਚ ਡੋਗਰੀਆਂ ਦੇ ਅਧੀਨ ਸੀ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਫਿਰ ਗੱਲ ਅੱਗੇ ਤੋੜਨਾ। ਇਹ ਪੱਖ ਦੁਖਦਾਈ ਹੈ, ਮੈਂ ਅੱਗੇ ਜਾ ਕੇ ਤੁਹਾਨੂੰ ਗੱਲ ਕਰਾਂਗਾ ਜਦੋਂ ਅਗਲੀ ਵਾਰੀ ਕੁਛ ਕਰਾਂਗਾ। ਇਤਨਾ ਵੀ ਅਨਰਥ ਨਹੀਂ ਸੀ ਹੋਣਾ ਚਾਹੀਦਾ ਜਿੰਨਾ ਹੋਇਆ। ਧਿਆਨ ਸਿੰਘ ਡੋਗਰੇ ਦੇ ਪੁੱਤ ਦਾ ਨਾਂ ਹੈ, ਉਹ ਆਪਣੇ ਵੱਲੋਂ ਕੋਸ਼ਿਸ਼ ਕਰਦਾ, ਉਹਦੇ ਵੀ ਘਰ ਇੱਕ ਪੁੱਤ ਪੈਦਾ ਹੋਇਆ ਹੀਰਾ ਸਿੰਘ। ਉਹ ਜਦੋਂ ਵੀ ਕਦੇ ਪਿਆਰ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਪਣੇ ਪੁੱਤ ਨੂੰ ਭੇਜਦਾ, ਖੜਕ ਸਿੰਘ ਨੂੰ ਕੋਲ ਨਹੀਂ ਆਉਣ ਦਿੰਦਾ। ਜਦੋਂ ਵੀ ਕਦੇ ਪਤਾ ਲੱਗਦਾ ਵੀ ਇੱਥੇ ਖੜਕ ਸਿੰਘ ਨੂੰ ਭੇਜਣਾ ਪੈਣਾ ਤੇ ਉਹ ਖੜਕ ਸਿੰਘ ਨੂੰ ਭੇਜਦਾ ਕਿਸੇ ਮੁਹਿੰਮ ਦੇ ਉੱਤੇ, ਜਾਂ ਤੇ ਉਹਦੇ ਨਾਲ ਚੰਗਾ ਅਸਲਾ ਨਹੀਂ ਭੇਜਦਾ, ਚੰਗੀਆਂ ਫੌਜਾਂ ਨੂੰ ਭੇਜਦਾ, ਚੰਗਾ ਪ੍ਰਬੰਧ ਨੂੰ ਭੇਜਦਾ, ਹਰ ਥਾਂ ਦੇ ਉੱਤੇ ਜਿੰਨੀ ਵਾਰੀ ਵੀ ਭੇਜਿਆ ਖੜਕ ਸਿੰਘ ਹਾਰ ਕੇ ਆਇਆ। ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਅਗਰ ਅੱਤ ਦਾ ਨਲਾਇਕ ਪੁੱਤ ਹੈ ਤਾਂ ਤੇਰਾ ਖੜਕ ਸਿੰਘ ਹੈ। ਔਰ ਆਪਣੇ ਪੁੱਤ ਨੂੰ ਇਤਨਾ ਕਮਜ਼ੋਰੀ ਬਣਾ ਦਿੱਤਾ ਉਹਨੇ। ਮਹਾਰਾਜਾ ਰਣਜੀਤ ਸਿੰਘ ਸੌਣ ਲੱਗਿਆ ਉਹ ਧਿਆਨ ਸਿੰਘ ਡੋਗਰੇ ਦੇ ਪੁੱਤ ਨੂੰ ਪਿਆਰ ਕਰਕੇ ਸੌਂਦਾ, ਬਚਲੀ ਕਹਿੰਦਾ ਉਹਨੂੰ। ਇਹਨਾਂ ਵੀ ਅਨਰਥ ਨਹੀਂ ਹੋਣਾ ਚਾਹੀਦਾ ਭਾਈ ਇੱਕ ਪਿਓ ਪੁੱਤ ਦੇ ਰਿਸ਼ਤੇ ਵਿੱਚ ਕੋਈ ਚੀਜ਼ਾਂ ਖੜ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ ਇਹ ਉਹ ਖੜਕ ਸਿੰਘ ਹੈ ਜਿਹੜਾ ਆਪਣੇ ਪੁੱਤ ਨਿਹਾਲ ਸਿੰਘ ਨੂੰ ਤੜਫਦਾ ਮਰ ਗਿਆ, ਇਹਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਸੀ, ਤੜਫਦਾ ਮਰ ਗਿਆ ਵੀ ਇੱਕ ਵਾਰੀ ਮੈਨੂੰ ਨੌ ਨਿਹਾਲ ਸਿੰਘ ਨਾਲ ਮਿਲਾ ਦਿਓ। ਲੇਕਿਨ ਉਹਨਾਂ ਮਿਲਣ ਨਹੀਂ ਦਿੱਤਾ। ਜਿਹੜਾ ਧਿਆਨ ਸਿੰਘ ਡੋਗਰਾ ਸੀ ਖੜਕ ਸਿੰਘ ਨੂੰ ਆ ਕੇ ਕਹਿੰਦਾ ਸੀ ਭਾਈ ਤੇਰਾ ਪੁੱਤ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ, ਉਹ ਚਾਹੁੰਦਾ ਵੀ ਜਿਸ ਦਿਨ ਮੇਰੇ ਸਾਹਮਣੇ ਆ ਗਿਆ ਪਹਿਲਾ ਕਤਲ ਮੈਂ ਆਪਣੇ ਪਿਓ ਦਾ ਕਰਨਾ। ਤੇ ਦੂਜੇ ਪਾਸੇ ਉਹ ਨੌ ਨਿਹਾਲ ਸਿੰਘ ਨੂੰ ਜਾ ਕੇ ਕਹਿੰਦਾ ਸੀ ਵੀ ਤੇਰਾ ਬਾਪ ਖੜਕ ਸਿੰਘ ਤੇਰੇ ਖੂਨ ਦਾ ਇੰਨਾ ਪਿਆਸਾ ਹੈ, ਜਿਸ ਦਿਨ ਤੂੰ ਉਹਨੂੰ ਮਿਲ ਗਿਆ ਉਹਨੇ ਬਿਨਾਂ ਗੱਲ ਕਰਿਆ ਤੇਰਾ ਕਤਲ ਕਰਨਾ। ਮੈਂ ਸਿਰਫ ਇੱਕ ਝਲਕ ਤੁਹਾਡੇ ਸਾਹਮਣੇ ਰੱਖੀ ਹੈ, ਇਹ ਕਮਜ਼ੋਰੀਆਂ ਵੀ ਸਨ। ਤੇ ਉਹਨੇ ਜਦੋਂ ਖੜਕ ਸਿੰਘ ਨੂੰ ਗੱਦੀ ਦੇਣੀ ਚਾਹੀ ਮਹਾਰਾਜਾ ਰਣਜੀਤ ਸਿੰਘ ਨੇ, ਉਦੋਂ ਸਦਾ ਕੌਰ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਮੈਂ ਤੇਰੇ ਨਾਲ ਜਿੰਦ ਹੂਲ ਕੇ ਇਹਨਾਂ ਹਿੱਸੇ ਵਿੱਚ ਜੰਗ ਦੇ ਮੈਦਾਨਾਂ ਵਿੱਚ ਹਿੱਸੇ ਲੈਂਦੀ ਰਹੀ ਤੇ ਅੱਜ ਤੇਰਾ ਵਕਤ ਆਇਆ ਗੱਦੀ ਦੇਣ ਦਾ, ਤੇ ਤੂੰ ਮੇਰੇ ਪੋਤਰੀਆਂ ਨੂੰ ਪਿੱਛੇ ਕਰਕੇ ਤੇ ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਲੱਗੇ ਜਿਹਦਾ ਹੱਕ ਕੋਈ ਨਹੀਂ ਬਣਦਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ, ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕਰ ਲਈ। ਉਹਨੇ ਫਿਰ ਬਹਾਨੇ ਨਾਲ ਨਾ ਉਹਦੇ ਦੋਏ ਦੋਤਰੇ ਸ਼ੇਰ ਸਿੰਘ ਤੇ ਤਾਰਾ ਸਿੰਘ ਨਾ ਦੋਵੇਂ ਦੋਤਰੇ ਸ਼ਾਮਲ ਹੋਏ ਤੇ ਨਾ ਹੀ ਉਹ ਸਦਾ ਕੌਰ ਆਈ ਸ਼ਾਮਲ ਹੋਈ ਤੇ ਪਰ ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਚਾਲ ਖੇਡੀ, ਉਹਨੂੰ ਸਦਾ ਕੌਰ ਨੂੰ ਬਹਾਨੇ ਨਾਲ ਬੁਲਾ ਲਿਆ ਵੀ ਤੂੰ ਆ ਕੇ ਮੇਰੇ ਨਾਲ ਗੱਲ ਕਰ ਪੈਦਾ, ਆਪਾਂ ਜਿਵੇਂ ਕਹਾਂਗੇ ਉਵੇਂ ਗੱਲ ਕਰ ਲਾਂਗੇ। ਜਦੋਂ ਉਹ ਆਈ ਤੇ ਉਹਨੇ ਧੋਖੇ ਦੇ ਨਾਲ ਉਹਨੂੰ ਲਾਹੌਰ ਦੇ ਕਿਲੇ ਵਿੱਚ ਬੰਦ ਕਰ ਲਿਆ। ਇਹ 1762 ਵਿੱਚ ਜੰਮੇ ਸੀ, ਯਾਦ ਰੱਖਣ ਯੋਗ ਬਾਤ ਹੈ। ਤੇ 1832 ਦੇ ਵਿੱਚ ਇਹ ਲਾਹੌਰ ਦੀ ਕੈਦ ਵਿੱਚ ਹੀ ਆਪਣੇ ਜੀਵਨ ਦਾ ਅੰਤਲਾ ਸਵਾਸ ਲੈਂਦੀ, ਉੱਥੇ ਹੀ ਰੁਲ ਕੇ ਮਰ ਜਾਂਦੀ ਹੈ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ, ਉਹਨੂੰ ਨਹੀਂ ਸੀ ਐਸਾ ਕਰਨਾ ਚਾਹੀਦਾ। ਕਿਉਂ ਕੋਈ ਕੋਈ ਗੱਲ ਦਾ ਸਕਾ ਰਿਹਾ ਕਿ ਜਿਵੇਂ ਕਿਵੇਂ ਮੈਂ ਧਿਆਨ ਸਿੰਘ ਡੋਗਰਿਆਂ ਨੂੰ ਖੁਸ਼ ਰੱਖ ਸਕਾਂ। ਇਹ ਸਾਡਾ ਦੁਖਦਾਈ ਪੱਖ ਹੈ। ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ, 1839 ਤੱਕ ਮਹਾਰਾਜਾ ਰਣਜੀਤ ਸਿੰਘ ਰਹਿੰਦਾ,
ਇਹ ਸਾਰਾ ਇਤਿਹਾਸ ਕਦੇ ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ। ਅੱਜ ਮੈਂ ਇੱਥੇ ਤੱਕ ਹੀ ਲੜੀ ਰੋਕ ਕੇ ਕੁਝ ਇੱਕ ਵਿਚਾਰਾਂ ਤੁਹਾਡੇ ਨਾਲ ਇਤਿਹਾਸਕ ਹੋਰ ਸਾਂਝੀਆਂ ਕਰਨੀਆਂ ਨੇ। ਸਿੱਖ ਕੌਮ ਦੇ ਵਿੱਚ ਇੱਕ ਖਾਸੀਅਤ ਰਹੀ ਹੈ, ਰੱਬ ਜਾਣੇ ਗੁਰੂ ਦੀ ਕਿਰਪਾ ਸੀ ਜਾਂ ਕੀ ਇਹਦੇ ਪਿਛੋਕੜ ਵਿੱਚ ਸੀ, ਜਦੋਂ ਤੱਕ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਦਾ ਰਿਹਾ ਉਦੋਂ ਤੱਕ ਕਿਧਰੇ ਵੀ ਗਿਆ ਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ। ਜਦੋਂ ਇਹ ਗੁਰੂ ਦੇ ਚਰਨਾਂ ਤੋਂ ਟੁੱਟ ਕੇ ਦੂਰ ਹੁੰਦਾ ਚਲਾ ਗਿਆ, ਸ਼ਾਇਦ ਮੇਰਾ ਖਿਆਲ ਤੁਹਾਡੇ ਦਿਮਾਗ ਚ ਤਾਜ਼ਾ ਹੋਵੇਗਾ, ਮੈਂ ਸਿਰਫ ਇਸ਼ਾਰਾ ਹੀ ਕਰਨਾ ਚਾਹੁੰਦਾ, ਇਹਨੂੰ ਉਦੋਂ ਨਵਾਬੀਆਂ ਮਿਲਦੀਆਂ ਨੇ ਇਹ ਠੋਕਰਾਂ ਮਾਰਦਾ, ਇਹਨੂੰ ਧੀਆਂ ਦੇ ਡੋਲੇ ਮਿਲਦੇ ਨੇ ਇਹ ਠੋਕਰਾਂ ਮਾਰਦਾ। ਵਕਤ ਦਾ ਹਾਕਮ ਅਹਿਮਦ ਸ਼ਾਹ ਅਬਦਾਲੀ ਲਹਿਣਾ ਸਿੰਘ ਵਰਗਿਆਂ ਨੂੰ ਬਦਾਮਾਂ ਦੀਆਂ ਟੋਕਰੀਆਂ ਭਰ ਕੇ ਭੇਜਦਾ, ਪਰ ਇਹ ਚਣਿਆਂ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਜਵਾਬ ਦਿੰਦਾ ਵੀ ਮੈਨੂੰ ਤੇਰੇ ਇਹਨਾਂ ਕਿਸੇ ਚੀਜ਼ਾਂ ਦੀ ਲੋੜ ਨਹੀਂ ਹੈ, ਅਸੀਂ ਆਪਣੇ ਘਰ ਦੇ ਚਣੇ ਖਾ ਕੇ ਆਨੰਦ ਵਿੱਚ ਰਹਿ ਸਕਦੇ ਹਾਂ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ, ਪਰ ਇਹ ਤਦ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਫਿਰ ਵਕਤ ਆਇਆ ਜਦੋਂ 17 ਜਨਵਰੀ ਨੂੰ ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਦੁਬਾਰੇ ਕੋਸ਼ਿਸ਼ ਕੀਤੀ ਸਿੱਖਾਂ ਦੇ ਨਾਲ ਸੰਬੰਧ ਪਾਉਣ ਦੀ ਵੀ ਕਿਸੇ ਤਰੀਕੇ ਤੁਸੀਂ ਮੇਰੇ ਨਾਲ ਦੋਸਤੀ ਕੰਢ ਲਓ, ਦੋਸਤੀ ਦਾ ਹੱਥ ਮੈਂ ਤੁਹਾਡੇ ਨਾਲ ਵਧਾਉਣਾ ਚਾਹੁੰਦਾ, ਪਰ ਮੈਂ ਤੁਹਾਡੇ ਨਾਲ ਈਰਖਾ ਨਹੀਂ ਕਰਨੀ ਚਾਹੁੰਦਾ। ਲੇਕਿਨ ਯਾਦ ਰੱਖੋ ਜੇ ਸਿੱਖਾਂ ਨੇ ਉਦੋਂ ਵੀ ਅਬਦਾਲੀ ਨੂੰ ਟਿਕਾਣਾ ਜਵਾਬ ਦਿੱਤਾ ਸੀ। ਸਿਰਫ ਮੈਂ ਇੰਨਾ ਕੁ ਪੱਖ ਦੱਸਣਾ ਚਾਹੁੰਦਾ, ਜਦੋਂ ਤੱਕ ਇਹ ਗੁਰੂ ਨਾਲ ਜੁੜੇ ਰਹੇ, ਇਤਿਹਾਸ ਵਿੱਚ ਪਾਏ ਹੋਏ ਪੂਰਨੇ ਤੁਹਾਡੇ ਬਿਲਕੁਲ ਸਾਹਮਣੇ ਨੇ, ਉਦੋਂ ਤੱਕ ਸਿੱਖਾਂ ਦੇ ਜੀਵਨ ਵਿੱਚ ਕਦੇ ਕੋਈ ਕਮੀ ਨਹੀਂ ਆਈ। ਨਵਾਬੀਆਂ ਰਾਜ ਪੈਰ ਇਹਨਾਂ ਦੇ ਵਿੱਚ ਇਹਨਾਂ ਦੇ ਤਖਤਿਆਂ ਤੇ ਪੈਰਾਂ ਵਿੱਚ ਰੁੜਦੇ ਰਹੇ, ਤਖਤ ਦਿੱਲੀ ਦੇ ਤਖਤ ਤੱਕ ਬੈਠਣ ਲੱਗੇ ਆ। ਜੱਸਾ ਸਿੰਘ ਆਹਲੂਵਾਲੀਆ ਨੇ ਠੋਕਰ ਮਾਰ ਦਿੱਤੀ, ਕਹਿਣ ਲੱਗੇ ਮੈਨੂੰ ਇਸ ਤਖਤ ਤੇ ਬੈਠਣ ਦੀ ਲੋੜ ਨਹੀਂ। ਉਦੋਂ ਤੱਕ ਇਹਨਾਂ ਨੂੰ ਕੋਈ ਹਰਾਉਣ ਵਾਲਾ ਨਹੀਂ ਸੀ। ਵਕਤ ਨੇ ਕਰਵਟ ਖਾਧੀ, ਫਿਰ ਦੇ ਵਿੱਚ ਖੁਦ ਮੁਖਤਿਆਰੀ ਨੇ ਜਨਮ ਲੈ ਲਿਆ ਔਰ ਮੁੜ ਕੇ ਇਹ ਅਜਿਹਾ ਰਾਜ ਭਾਗ ਬਣਾਉਣ ਦੀ ਤਮੰਨਾ ਵਿੱਚ ਲੱਗ ਗਏ ਤੇ ਮੁੜ ਕੇ ਜਿਤਨੀ ਵੀ ਖੁਆਰੀ ਹੋਈ ਹੈ ਸਿੱਖ ਕੌਮ ਦੀ ਉਹ ਕੋਈ ਬਹੁਤੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਹੈ। ਅੱਜ ਤੱਕ ਵੀ ਜ਼ਿੰਦਗੀ ਦੇ ਅੰਦਰ ਅਸੀਂ ਉਸੇ ਖੁਆਰੀ ਦੇ ਮਾਰੇ ਹੋਏ ਤੁਰੇ ਆ ਰਹੇ ਹਾਂ। ਅੱਜ ਸਿੱਖ ਦਾ ਸ਼ਿੰਗਾਰ ਸਿੱਖ ਵਰਗਾ ਹੈ, ਅੱਜ ਸਿੱਖ ਦਾ ਲਿਬਾਸ ਸਿੱਖ ਵਰਗਾ ਹੈ, ਪਰ ਸਿੱਖ ਦਾ ਕਿਰਦਾਰ ਸਿੱਖ ਵਰਗਾ ਨਹੀਂ ਹੈ। ਜਿਹਨੂੰ ਉਹ ਬਾਦਸ਼ਾਹ ਕਹਿ ਸਕੇ, ਜਿਹਨੂੰ ਉਹ ਮਾਣ ਕਰ ਸਕੇ ਵੀ ਇਹ ਉਹੀ ਗੁਰੂ ਕਾ ਸਿੱਖ ਹੈ ਜਿਹੜਾ ਕਦੇ ਨਵਾਬੀਆਂ ਨੂੰ ਠੋਕਰਾਂ ਮਾਰਦਾ ਸੀ। ਵਕਤ ਆਇਆ ਬਹੁਤ ਕੁਝ ਸਾਡਾ ਬਰਬਾਦ ਹੋਇਆ ਕੇਵਲ ਇਸ ਫੁੱਟ ਦੇ ਕਾਰਨ, ਕੇਵਲ ਇਸ ਸਾਡੀ ਨਾ ਸੋਚੀ ਸਮਝੀ ਹੋਣ ਦੇ ਕਾਰਨ ਅਕਸਰ ਅਸੀਂ ਬਹੁਤ ਰੁੜੇ। ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਅਜੋਕੇ ਸਮੇਂ ਦੀ, ਮੈਂ ਇੱਕ ਛੋਟਾ ਜਿਹਾ ਦਸਤਾਨ ਦੇਣ ਲੱਗਾ, ਮੈਨੂੰ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਹੈ। ਦਸ ਨੇ ਪਿਛਲੇ ਦਿਨਾਂ ਚ ਕਰਜ਼ ਕੀਤੀ ਸੀ ਛੋਟੀ ਜੀ, ਭਈ ਉਹ ਲੋਕ ਇੱਕ ਚੰਗਿਆੜੀ ਛਿੱਟਦੇ ਨੇ ਤੇ ਉਹਦੇ ਨਾਲ ਪਛਾਣ ਕਰ ਲੈਂਦੇ ਨੇ ਵੀ ਕਿਹੜਾ ਕਿਹੜਾ ਘਰ ਹੈ। ਜਿਵੇਂ ਇੱਕ ਉਦਾਹਰਣ ਦਿੱਤੇ ਸੀ ਵੀ ਕੁਝ ਇੱਕ ਸਿੱਖ ਨੇ ਜਿਹੜੇ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀਆਂ ਟੀ ਸ਼ਰਟਾਂ ਪਾ ਕੇ ਘੁੰਮਦੇ ਨੇ। ਇੱਥੋਂ ਕਿਸੇ ਵੀਰ ਨੇ ਇਤਰਾਜ਼ ਵੀ ਕੀਤਾ ਸੀ ਵੀ ਅਸੀਂ ਇੱਥੋਂ ਭੇਜੀਏ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸ਼ੌਕ ਨਾ ਪਾਓ। ਮੇਰਾ ਮਤਲਬ ਇਹ ਨਹੀਂ ਸੀ ਕਹਿਣ ਦਾ, ਮੇਰਾ ਮਤਲਬ ਇਹ ਸੀ ਕਹਿਣ ਦਾ ਵੀ ਉਹ ਸ਼ਰਟਾਂ ਪਾ ਕੇ ਉਹ ਲੋਕ ਇਹ ਗੱਲ ਵੇਖਦੇ ਨੇ ਵੀ ਕਿਹਦੇ ਕਿਹਦੇ ਘਰ ਵਿੱਚ ਇਹ ਸੋਚ ਜਿਉਂਦੀ ਹੈ। ਹਜੇ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਗੁਆਂਢੀ ਨੇ, ਦੇਖੋ ਮੈਂ ਭਟਕਾਉਣਾ ਨਹੀਂ ਚਾਹੁੰਦਾ, ਮੇਰਾ ਨਾ ਇਹ ਮਕਸਦ ਹੈ, ਪਰ ਮੈਂ ਲੇਕਿਨ ਸੁਚੇਤ ਕਰਨਾ ਚਾਹੁੰਦਾ ਤੁਹਾਡੇ ਗੁਆਂਢੀ ਲੋਕ ਨੇ ਉਹ ਬਿਲਕੁਲ ਕੋਈ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ। ਜਿਸ ਦਿਨ ਵਾਰਦਾਤ ਹੁੰਦੀ ਲੋਕ ਤਰਥਰਦੀ ਮਰ ਜਾਂਦੀ ਹੈ, ਬਿਲਕੁਲ ਪਤਾ ਨਹੀਂ ਕੋਈ ਲੱਗਣ ਦਿੰਦੇ। ਲੇਕਿਨ ਸਾਡੀ ਕੌਮ ਉਹ ਹੈ ਜਿਹੜੀ ਕਰਦੀ ਕੁਛ ਨਹੀਂ ਪਰ ਬਹੁਤੇ ਦਾਅਵੇ ਬਣਦੀ ਰਹੀ ਹੈ। ਇਹਦੇ ਨਾਲ ਹੋਇਆ ਕਿ ਅੱਜ ਅਸੀਂ ਕੇਵਲ ਟੀ ਸ਼ਰਟਾਂ ਪਾ ਕੇ ਕੁਝ ਵੀ ਰਾਜ ਭਾਗ ਨਹੀਂ ਜੇ ਮਿਲਣਾ, ਕੱਲੀਆਂ ਤੁਹਾਡੇ ਨਾਅਰੇ ਲਾਉਣ ਨਾਲ ਕੁਝ ਰਾਜ ਭਾਗ ਨਹੀਂ ਜੇ ਮਿਲਣਾ। ਮੈਂ ਅਜੋਕੇ ਸਮੇਂ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ, ਉਹ ਗੁਰੂ ਕਿਆ ਸਿੱਖਾ ਜਿਹੜਾ ਸੋਚ ਦਾ ਚਿਰਾਗ ਜਗਾਉਣਾ ਉਹ ਆਪਣੇ ਹਿਰਦੇ ਵਿੱਚ ਜਗਾ ਤੇ ਰਾਜ ਭਾਗ ਦੀ ਤਮੰਨਾ ਰੱਖ
तेरा राज होना चाहिए पर लेकिन एहो जिहा राज होवे जिन्हू लोग कह सकन बेगमपुरा शहर को नाओ दुख अंदो नहीं ते ठाओ ना तस्वीस खिराज ना माल खौफ ना खता न तरस जवाल चंद रोज रिक्शा वाले मार के चंद रोज गड्डिया वाले नु मार के तू ए नहीं पैदा कर सकना भी कल तू एहो जे खालसे वाला राज पैदा कर ले नहीं जी होना। अज इको एक गल करिए मैं बेनती करा बाकी गल आपे हो जानिया ने करन दी लोड़ नहीं। पंजाब दी धरती उत्ते तुसी तरस करो पंजाब दी धरती उत्ते उत्थे वसदे बच्चियां नू नशियां विचों कढ़िए उत्थों वसदे बच्चियां नू तुहाडी किसे ने मदद नहीं करनी। मैं बेनती करा सिक्की दे उजाड़े दी किसे ने तुहाडी मदद नहीं करनी। जितने लोग सानू कदे कालजां दे नां ते उगराही करदे रहे कदे यूनीवर्सिटियां दे नां ते उगराही करदे रहे और तुहाडे कोलों लैके जांदे रहे लेकिन किसे दा भी कॉलेज नहीं चलदा या तुसीं पुछो अज भी किहदा कॉलेज चलदा जिहड़े कल तुहाडे कोलों उगराहियां लैके जांदे सन। अज मैं तुहानूं इक्को इक बेनती करना चाहुंदा है जड़ साडी उत्थे है इह महात्मा बुद्ध वर्गा धर्म नहीं है इह धर्म इक वखरा धर्म है। तुसी ना मुल्का च बहुत कुछ बना लोगे लेकिन हरिमंदर साहब ते उत्थे ही है ना आनंदपुर साहब ते उत्थे ही है ना दमदमा साहब ते उत्थे ही है ना पंज तख्त ते उत्थे ही ने ना। उस जड़ नूं हरी रखण वास्ते अज पत्त पुणे विचों कढ़िए अपने बच्चियां नूं कोशिश करिए नशियां विचों छुड़ाइए अपने बच्चियां नूं ते अमृत आप छकीए ते उन्हां नूं अमृत छकण दी प्रेरणा दईए गुरु वाले बनीए ओ धरती ते अज तरस करिए मेरे नारे रख कुछ भी नहीं बनना अपने अंदर सिक्की दी सोच नूं पैदा करिए। मैनूं पूर्ण यकीन है जिवें कल नवाबियां तुहाडे चरणां विच रुलदियां सन मुड़ के नवाबियां तुहाडे चरणां विच रुलणगियां जिस दिन तुसीं गुरु वाले बन गए अमृत छक के गुरु दे लड़ चुड़ गए। इत्थे आपां लड़ी दी समाप्ति करनी है बाकी दो तीन दिन मेरे बाकी ने उन्हां विच जो गुरु करवावे अदब सत्कार नाल आखो जी वाहिगुरू जी का खालसा वाहिगुरू।

0: ਗੁਰੂ ਸਵਾਰੇ ਜੀ ਪਿਆਰ ਸਤਿਕਾਰ ਨਾਲ ਅਸੀਸਾਂ ਦਿੰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਕੌਮ ਦੀਆਂ ਬਹਾਦਰੀਆਂ, ਉਸ ਦੀਆਂ ਪ੍ਰਾਪਤੀਆਂ ਉਸ ਦੇ ਇਤਿਹਾਸਕ ਖਜ਼ਾਨਿਆਂ ਵਿੱਚੋਂ ਲੱਭਦੀਆਂ ਨੇ। ਇਤਿਹਾਸ ਹਮੇਸ਼ਾ ਕੌਮਾਂ ਦੀ ਜੰਦ ਜਾਨ ਹੋਇਆ ਕਰਦਾ। ਇਤਿਹਾਸ ਪੁਰਾਣੇ ਸਮੇਂ ਅੰਦਰ ਜੋ ਸਾਡੇ ਵੱਡਿਆਂ ਨੇ ਪਾਏ ਹੋਏ ਪੂਰਨੇ ਨੇ ਉਹਨਾਂ ਦਾ ਨਿਚੋੜ ਹੋਇਆ ਕਰਦਾ। ਇਤਿਹਾਸ ਵਿੱਚੋਂ ਹੀ ਅਸੀਂ ਆਪਣੇ ਜੀਵਨ ਵਿੱਚੋਂ ਉਹ ਗੱਲਾਂ ਲੱਭ ਕੇ ਧਾਰਨ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ। ਗੁਰਵਾਕ ਰੱਬੀ ਬਾਣੀ ਵਿੱਚੋਂ ਸੁਭਾਵਕ ਪੜ੍ਹਦੇ ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ, ਸਾਡੇ ਬਜ਼ੁਰਗਾਂ ਦੇ ਕਾਰਨਾਮੇ ਸਾਡੇ ਜੀਵਨ ਵਿੱਚੋਂ ਉਹ ਧਰਮ ਦੀ ਕਣੀ ਨੂੰ ਫਿਰ ਦੁਬਾਰੇ ਚੁਕਾ ਦਿੰਦੇ ਨੇ, ਉਹ ਮਰਨ ਨਹੀਂ ਦਿੰਦੇ। ਸਾਡੇ ਬਜ਼ੁਰਗਾਂ ਦਾ ਇਤਿਹਾਸ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦਾ। ਇਸੇ ਭਾਵਨਾ ਨੂੰ ਲੈ ਕੇ ਇਹ ਇਤਿਹਾਸ ਦੀ ਲੜੀ ਦਾਸ ਆਪ ਜੀ ਨਾਲ ਕੁਝ ਦਿਨਾਂ ਲਈ ਸਾਂਝ ਪਾਉਣ ਲੱਗੇ ਹਾਂ। ਇਤਿਹਾਸ ਦੇ ਇਹ ਮਾਣ ਮੱਤੇ ਪੰਨੇ ਆਪਣੇ ਜੀਵਨ ਵਿੱਚ ਆਪਾਂ ਵਿਚਾਰ ਸਕੀਏ। ਇੱਕ ਬੇਨਤੀ ਮੈਂ ਪਹਿਲਾਂ ਹੀ ਕਰ ਦੇਣੀ ਚਾਹੁੰਦਾ, ਹੋ ਸਕਦਾ ਇਹਨਾਂ ਦਿਨਾਂ ਵਿੱਚ ਕੁਝ ਇੱਕ ਨਾਮ ਜਾਂ ਕੁਝ ਥਾਵਾਂ ਜਾਂ ਕੁਝ ਤਰੀਕਾ, ਹੋ ਸਕਦਾ ਮੇਰੇ ਕੋਲ ਗਲਤ ਵੀ ਬੋਲੀਆਂ ਜਾਣ, ਪਰ ਮੈਨੂੰ ਇਸ ਗੱਲ ਦੀ ਖਿਮਾ ਕਰ ਦਿਓ ਤਾਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਅਸਲ ਨਿਚੋੜ ਨੂੰ ਜੀਵਨ ਜਾਤ ਬਣਾ ਕੇ ਆਪਣੇ ਜੀਵਨ ਅੰਦਰ ਇਹ ਲਾਭ ਉਠਾ ਸਕੀਏ। ਤਵਾਰੀਖਾਂ ਦੇ ਇਹੋ ਹੀ ਲਾਭ ਹੋਇਆ ਕਰਦੇ ਨੇ। ਅਸੀਂ ਪਿਛਲੇ ਸਮੇਂ ਚ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਆਉਣ ਵਾਲੇ ਰਾਹਾਂ ਨੂੰ ਰੋਸ਼ਨਾ ਸਕੀਏ।
1: ਕਿਹੜੇ ਕਾਰਨਾਂ ਕਰਕੇ ਲੋਕ ਉਦੋਂ ਸਫਲ ਹੋਏ ਇਹ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗਲਤੀਆਂ ਦੇ ਕਾਰਨ ਲੋਕ ਉਦੋਂ ਅਸਫਲ ਹੋਏ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗੱਲਾਂ ਸਨ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕਾਰਨ ਉਹਨਾਂ ਬੁਲੰਦੀਆਂ ਨੂੰ ਛੂਹਿਆ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਇਤਿਹਾਸ ਤੋਂ ਟੁੱਟ ਕੇ ਮਨੁੱਖ ਕਦੇ ਆਪਣੇ ਪਿਛੋਕੜ ਨੂੰ ਨਹੀਂ ਜਾਣ ਸਕਦਾ ਤੇ ਆਉਣ ਵਾਲੇ ਸਮੇਂ ਦੀ ਅਗਵਾਈ ਨਹੀਂ ਲੈ ਸਕਦਾ। ਪੁਰਾਣੇ ਸਮੇਂ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ ਬੜਾ ਪਿਆਰਾ, ਜਦੋਂ ਕਦੇ ਲੋਕ ਉਦੋਂ ਵਿਚਾਰੇ ਤੇਲ ਦਾ ਦੀਵਾ ਬਾਲਦੇ ਸਨ ਉਦੋਂ ਇੱਕ ਚਾਹਤ ਹੁੰਦੀ ਸੀ ਵੀ ਕਿਤੇ ਥੋੜੇ ਖਰਚੇ ਵਿੱਚ ਮੈਂ ਬਹੁਤਾ ਲਾਭ ਲੈ ਸਕਾਂ। ਉਦੋਂ ਲੋਕ ਕੀ ਕਰਦੇ ਸਨ, ਉਦੋਂ ਇੱਕ ਦੀਵਾ ਬਾਲ ਕੇ ਉਹਨਾਂ ਨੇ ਦਹਿਲੀਜ਼ ਵਿੱਚ ਰੱਖ ਦੇਣਾ ਭਾਈ ਇਹਦਾ ਚਾਨਣ ਬਾਹਰ ਵਿਹੜੇ ਵਿੱਚ ਵੀ ਆ ਜਾਏ ਤੇ ਇਹਦਾ ਚਾਨਣ ਕਮਰੇ ਚ ਵੀ ਆ ਜਾਏ ਅੰਦਰ ਘਰ ਚ ਵੀ ਆ ਜਾਏ। ਤੇ ਉਸ ਦੀਵੇ ਦਾ ਨਾਂ ਹੁੰਦਾ ਸੀ ਦਿੱਲੀ ਦੀਪਕ, ਦਹਿਲੀਜ਼ ਤੇ ਰੱਖਣ ਵਾਲਾ ਦੀਵਾ, ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਜਿਹਦੇ ਇੱਕ ਤੋਂ ਦੋ ਕੰਮ ਲਏ ਜਾਣ ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਅੱਜ ਵੀ ਗੁਰਬਾਣੀ ਵਿੱਚ ਵੀ ਕਈ ਵਾਰੀ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਦਿੱਲੀ ਦੀਪਕ ਵਜੋਂ ਹੁੰਦੇ ਨੇ। ਖੈਰ ਜਿਹੜੀ ਬੇਨਤੀ ਕਰ ਰਹੇ ਸਾਂ, ਇਤਿਹਾਸ ਜਿਹੜਾ ਹੈ ਨਾ ਉਹ ਮਨੁੱਖਤਾ ਦੀ ਜ਼ਿੰਦਗੀ ਚ ਇੱਕ ਦਿੱਲੀ ਦੀਪਕ ਹੈ। ਤੇਰੇ ਪਿਛੋਕੜ ਵੱਲ ਲੰਮੀ ਦੂਰ ਤੱਕ ਝਾਤ ਪਾਉਂਦਾ ਇਤਿਹਾਸ, ਤੈਨੂੰ ਦੱਸਦਾ ਮਨਾ ਤੇ ਆਉਣ ਵਾਲੇ ਸਮੇਂ ਚ ਤੂੰ ਕੀ ਕੁਝ ਕਰਨਾ ਇਸ ਗੱਲ ਦੀ ਅਗਵਾਈ ਦਿੰਦਾ। ਤੇਰੇ ਆਉਣ ਵਾਲੇ ਸਮੇਂ ਵਿੱਚ ਵੀ ਚਾਨਣ ਦਿੰਦਾ, ਕੇਵਲ ਪਿਛੋਕੜ ਦੀਆਂ ਗਲਤੀਆਂ ਹੀ ਨਹੀਂ ਆਉਣ ਵਾਲੇ ਸਮਿਆਂ ਦੇ ਲਈ ਵੀ ਤੈਨੂੰ ਕੀ ਕੁਝ ਕਰਨਾ ਚਾਹੀਦਾ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ। ਪੁਰਾਣੇ ਰਾਜੇ ਮਹਾਰਾਜੇ ਕਿਵੇਂ ਦੇ ਹੋਏ ਸਨ ਇਹ ਸਾਰੀਆਂ ਗੱਲਾਂ ਸਾਨੂੰ ਇਤਿਹਾਸ ਦੱਸਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਉਹ ਨੇ ਜਿਨ੍ਹਾਂ ਦੇ ਉੱਤੇ ਧੁਨੀ ਲਿਖੀ ਹੈ ਹਜ਼ੂਰ ਸੱਚੇ ਪਾਤਸ਼ਾਹ ਨੇ। ਉਹ ਧੁਨੀ ਲਿਖਣ ਦਾ ਅਰਥ ਨਿਰਾ ਉਹਨੂੰ ਗਾਉਣ ਨਹੀਂ ਸੀ, ਧੁਨੀ ਲਿਖਣ ਦਾ ਅਰਥ ਇੱਕ ਇਹ ਵੀ ਸੀ ਉਸ ਵੇਲੇ, ਯਾਦ ਰੱਖਿਓ ਜੇ ਉਸ ਵੇਲੇ ਇਤਿਹਾਸਕ ਤੌਰ ਤੇ ਵਰਤੇ ਕੁਝ ਭਾਣਿਆਂ ਨੂੰ ਕਿਵੇਂ ਉਸ ਵੇਲੇ ਇੱਕ ਚੰਗਿਆਈ ਤੇ ਇੱਕ ਬੁਰਿਆਈ ਆਪਸ ਵਿੱਚ ਹੀ ਟਕਰਾਏ, ਜਿਹੜੀ ਚੰਗਿਆਈ ਜਿੱਤੀ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧੁਨੀ ਦੇ ਤੌਰ ਤੇ ਵਰਤਿਆ ਗਿਆ। ਇਹ ਆਮ ਵਾਰਾਂ ਨਹੀਂ ਹੈ, ਮੈਂ ਬੇਨਤੀ ਕਰਾਂ, ਆਮ ਵਾਰਾਂ ਨਹੀਂ ਹੈ, ਆਮ ਲੋਕਾਂ ਦੀਆਂ ਗਾਉਣ ਵਾਲਾ ਵਾਰਾਂ ਨਹੀਂ ਹੈ। ਇਹ ਅਸਲ ਵਿੱਚ ਇੱਕ ਸੱਚ ਤੇ ਇੱਕ ਝੂਠ, ਦੋਵੇਂ ਕਿਵੇਂ ਟਕਰਾਏ ਤੇ ਉਹਨਾਂ ਦੀ ਗੱਲ ਲਿਖੇ। ਇੱਕ ਗੱਲ ਹੋਰ ਚੇਤਾ ਰੱਖਿਓ ਜੀ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਕਿਉਂ? ਕਿਉਂਕਿ ਹਮੇਸ਼ਾ ਇਤਿਹਾਸ ਜਿਹੜਾ ਲਿਖਵਾਇਆ ਨਾ, ਉਹ ਜਿੱਤੀਆਂ ਹੋਈਆਂ ਕੌਮਾਂ ਨੇ ਲਿਖਵਾਇਆ, ਹਾਰੀਆਂ ਹੋਈਆਂ ਕੌਮਾਂ ਕਦੇ ਇਤਿਹਾਸ ਨਹੀਂ ਲਿਖਾਉਂਦੀਆਂ, ਨਾ ਉਹਨਾਂ ਦਾ ਕੋਈ ਲਿਖਦਾ। ਤੇ ਜਿੱਤੇ ਹੋਏ ਲੋਕਾਂ ਦੇ ਸੋਹਲੇ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਗੀਤ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਤਾਰੀਫਾਂ ਕਰਨ ਦਾ ਨਾਂ ਵੀ ਇਤਿਹਾਸ ਹੈ। ਸਾਡੀ ਕੌਮ ਦੀ ਇਹ ਬਦਕਿਸਮਤੀ ਉਸ ਵੇਲੇ ਤਾਂ ਰਹੀ ਵੀ ਅਸੀਂ ਆਪਣੀ ਕਲਮ ਨਹੀਂ ਚਲਾ ਸਕੇ, ਤੇ ਸਾਡੀ ਕੌਮ ਦੀ ਬਦਕਿਸਮਤੀ ਅੱਜ ਵੀ ਹੈ, ਕਿਉਂਕਿ ਸਿੱਖ ਨੇ ਕਦੇ ਵੀ ਉਹਨੇ ਪਿਆਰ ਨਾਲ ਇਤਿਹਾਸ ਨਹੀਂ ਪੜ੍ਹਿਆ, ਇਤਿਹਾਸ ਵੱਲ ਤਵੱਜੋ ਨਹੀਂ ਦਿੱਤੀ ਜਿੰਨੀ ਉਹਨੂੰ ਦੇਣੀ ਚਾਹੀਦੀ ਸੀ। ਤੁਹਾਨੂੰ ਵੀ ਕਈ ਵਾਰੀ ਵਕਤ ਮਿਲਦਾ ਹੋਵੇਗਾ ਏਅਰਪੋਰਟਾਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਜਿੱਥੇ ਪਬਲਿਕ ਪਲੇਸ ਹੈ ਉੱਥੇ ਤੁਸੀਂ ਕਦੇ ਦੇਖਿਓ ਸਿੱਖ ਹੋਵੇਗਾ ਤੇ ਖਿਮਾ ਕਰਨਾ ਉਹ ਦੋ ਚਾਰ ਬੰਦਿਆਂ ਨਾਲ ਜਿਨ੍ਹਾਂ ਨਾਲ ਨਹੀਂ ਵੀ ਜਾਣ ਪਛਾਣ, ਉਹਨਾਂ ਨਾਲ ਜਾਣ ਪਛਾਣ ਕੱਢ ਕੇ ਗੱਲਾਂ ਮਾਰਨ ਵਿੱਚ ਤੇ ਵਿਸ਼ਵਾਸ ਰੱਖੇਗਾ, ਲੇਕਿਨ ਜਿਹੜੇ ਬਾਕੀ ਲੋਕ ਹੋਣਗੇ ਨਾ ਉਹ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹਨਗੇ, ਤੁਰਨ ਤੋਂ ਪਹਿਲਾਂ ਹੋਈ ਗੱਲ ਚੇਤੇ ਰੱਖਦੇ ਨੇ ਵੀ ਮੈਂ ਰਸਤੇ ਚ ਕਿਧਰੇ ਖਲੋਣਾ ਪਿਆ ਤਾਂ ਮੈਂ ਕੁਝ ਨਾ ਕੁਝ ਪੜ੍ਹਦਾ ਜਾਵਾਂਗਾ। ਸਿੱਖ ਦੇ ਮਨ ਵਿੱਚ ਕਦੇ ਵੀ ਇਹੀ ਵਿਚਾਰ ਨਹੀਂ ਆਉਂਦੀ ਵੀ ਮੈਂ ਪੜ੍ਹ ਕੇ ਆਪਣੇ ਜੀਵਨ ਅੰਦਰ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂ। ਅਜੋਕੇ ਸਮੇਂ ਚ ਵੀ ਮੁਸ਼ਕਲ ਹੈ। ਇੱਕ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਫਿਰ ਅੱਜ ਦੀ ਮੈਂ ਲੜੀ, ਤਾਂ ਕਿ ਸਾਨੂੰ ਪੂਰਾ ਪਤਾ ਲੱਗ ਜਾਏ। ਜਦੋਂ ਹਿੰਦੁਸਤਾਨ ਦੀ ਧਰਤੀ ਉੱਤੇ ਭਾਵੇਂ ਗੋਰਿਆਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਰਾਜ ਕਾਇਮ ਕਰ ਲਿਆ, 1604 ਦੇ ਵਿੱਚ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੀ ਧਰਤੀ ਤੇ ਜਾਂਦੀ ਹੈ, ਕੁਝ ਸਮੇਂ ਤੋਂ ਬਾਅਦ ਉਹ ਰਾਜ ਕਰ ਲੈਂਦੀ ਹੈ। ਹਿੰਦੁਸਤਾਨ ਦੇ ਸਾਰੇ ਖਿੱਤਿਆਂ ਤੇ ਉਹਨੇ ਰਾਜ ਕਰ ਲਿਆ ਪਰ ਪੰਜਾਬ ਦੀ ਧਰਤੀ ਤੇ ਉਹਦੇ ਕੋਲ ਕਦਮ ਰੱਖਣ ਦੀ ਹਿੰਮਤ ਨਹੀਂ ਪਈ। 1839 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ, ਉਸ ਤੋਂ ਲੈ ਕੇ 1849 ਤੱਕ ਜਿਹੜੇ 10 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਹੈ, ਇਹ ਆਪਾਂ ਅਗਲੇ ਇਤਿਹਾਸ ਵਿੱਚ ਤੁਹਾਡੇ ਨਾਲ ਬਿਲਕੁਲ ਇੱਕ ਇੱਕ ਦਿਨ ਕਰਕੇ ਮੈਂ ਕੋਸ਼ਿਸ਼ ਕਰਾਂਗਾ ਸਾਂਝਾ ਕਰ ਸਕਾਂ। ਉਦੋਂ ਤੱਕ ਉਹ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖ ਸਕੇ, ਲੇਕਿਨ ਜਿਸ ਦਿਨ ਉਹਨਾਂ ਨੇ ਪੈਰ ਰੱਖਿਆ ਉਹਨਾਂ ਪਹਿਲਾ ਕੰਮ ਹੀ ਇਹ ਕੀਤਾ ਵੀ ਕੌਣ ਨੇ ਸਿੱਖ ਅਸੀਂ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ, ਜਿਨ੍ਹਾਂ ਮੁਗਲਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ, ਉਹਨਾਂ ਦੀ ਸਲਤਨਤ ਦਾ ਬਿਸਤਰਾ ਗੋਲ ਕਰ ਦਿੱਤਾ। ਇਹ ਕੌਣ ਲੋਕ ਨੇ ਜਿਹੜੇ ਬਾਹਰੋਂ ਆਏ ਹਮਲਾਵਰਾਂ ਨੂੰ ਵੀ ਰੋਕ ਲੈਂਦੇ ਨੇ? ਇਹ ਕੌਣ ਲੋਕ ਨੇ, ਇਹਨਾਂ ਦੇ ਘਰ ਘਾਟ ਵੀ ਨਹੀਂ? ਇਹ ਕੌਣ ਲੋਕ ਨੇ, ਕੀ ਖਾਂਦੇ ਨੇ, ਕੀ ਪਹਿਨਦੇ ਨੇ, ਇਹਨਾਂ ਨੂੰ ਕਾਹਦਾ ਆਸਰਾ? ਤੇ ਉਸ ਵੇਲੇ ਕੈਪਟਨ ਮਰੇ ਉਹਨੂੰ ਕਿਸੇ ਨੇ ਗੱਲਾਂ ਦੱਸੀਆਂ ਸਨ, ਐਮ ਸ਼ਬ ਡਾਲਵੀ ਜਾਂ ਬੂਟੇ ਸ਼ਾਹ, ਖਾਸ ਕਰਕੇ ਬੂਟੇ ਸ਼ਾਹ ਇਹ ਮੁਸਲਮਾਨਾਂ ਵਿੱਚੋਂ ਸੀ, ਇਹਨੇ ਕੁਝ ਗੱਲਾਂ ਦੱਸੀਆਂ ਸਨ। ਉਹਨਾਂ ਆਖਿਆ ਸਿੱਖਾਂ ਦੀਆਂ ਕਮਜ਼ੋਰੀਆਂ ਦੱਸ ਕੀ ਹੈ, ਮੈਂ ਉਹਨਾਂ ਕਮਜ਼ੋਰੀਆਂ ਨੂੰ ਪਕੜ ਸਕਾਂ। ਉਹਨਾਂ ਆਖਿਆ ਸੀ ਇਹਨਾਂ ਵਿੱਚ ਤਿੰਨ ਵੱਡੀਆਂ ਕਮਜ਼ੋਰੀਆਂ ਨੇ, ਸਭ ਤੋਂ ਵੱਡੀਆਂ ਤਿੰਨ ਕਮਜ਼ੋਰੀਆਂ ਨੇ। ਪਹਿਲੀ ਕਮਜ਼ੋਰੀ ਇਹਨਾਂ ਵਿੱਚ ਇਹ ਹੈ ਭਈ ਇਹ ਕਦੇ ਆਪਣੇ ਇਤਿਹਾਸ ਨੂੰ ਪੜ੍ਹਦੇ ਨਹੀਂ, ਨਾ ਸਾਹਮਣੇ ਜੋ ਮਰਜ਼ੀ ਰੱਖਦੇ। ਤਾਂ ਹੀ ਕਰਕੇ ਅੱਜ ਸਾਡੀ ਕੌਮ ਦੇ ਇਤਿਹਾਸ ਨਾਲ ਵੀ, ਗੁਰਬਾਣੀ ਨਾਲ ਵੀ, ਜਿਹਦੇ ਨਾਲ ਜਿਹਦਾ ਜੀ ਕਰਦਾ ਉਹ ਖਿਲਵਾੜ ਕਰਕੇ ਚਲਾ ਜਾਂਦਾ, ਕਿਉਂਕਿ ਅਸੀਂ ਖੁਦ ਨਹੀਂ ਪੜ੍ਹਿਆ ਹੋਇਆ। ਪਹਿਲੀ ਗੱਲ ਇਹ ਇਤਿਹਾਸ

ਇਸ ਲਈ ਤੁਹਾਡੇ ਅੱਗੇ ਬੇਨਤੀ ਰੱਖੀ ਹੈ ਭਈ ਇਤਿਹਾਸ ਦੇ ਕੁਝ ਇੱਕ ਨੁਕਤੇ ਨੇ ਜਿਹੜੇ ਅੱਜ ਨਾ ਪੜ੍ਹਨ ਕਰਕੇ ਅਸੀਂ ਉਹਨਾਂ ਨੂੰ ਨੇਰਗਰਦੀ ਦੇ ਵਿੱਚੋਂ ਪਰਵਾਦ ਕਰੀ ਜਾ ਰਹੇ ਹਾਂ। ਮੇਰਾ ਮਤਲਬ ਕਿਸੇ ਨਾਲ ਅਜੋਕੇ ਸਮੇਂ ਨਾਲ ਨਹੀਂ ਹੈ, ਮੇਰਾ ਮਤਲਬ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਹੈ। ਕੱਲ ਕੋਈ ਬੰਦਾ ਉੱਥੇ ਕਾਬਜ਼ ਹੋ ਕੇ ਆਪਣੀ ਮਰਜ਼ੀ ਦਾ, ਜਿਵੇਂ ਅਜੋਕੇ ਸਮੇਂ ਦਾ ਰਾਜਨੀਤਿਕ ਆਪਣੀ ਮਰਜ਼ੀ ਨਾਲ ਕੁਝ ਬੰਦੇ ਬਿਠਾ ਕੇ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਤੁਹੀਨ ਕਰਵਾ ਰਿਹਾ ਹੈ, ਤੇ ਸਾਡਾ ਫਰਜ਼ ਬਣਦਾ ਵੀ ਸੱਜਣਾ ਤੈਨੂੰ ਅਸੀਂ ਅਕਾਲ ਤਖ਼ਤ ਸਾਹਿਬ ਤੇ ਇਵੇਂ ਦਾ ਭਾਣਾ ਨਹੀਂ ਵਰਤਾਉਣ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਸਿੱਖੀ ਦੀ ਸ਼ਾਨ ਹੈ। ਮੈਂ ਵਾਪਸ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ ਹਾਂ, ਤੁਹਾਡੇ ਨਾਲ ਸਾਂਝੇ ਕਰ ਰਿਹਾ ਸਾਂ ਕੁਝ ਪਲ ਇਤਿਹਾਸ ਦੇ, ਕਿਵੇਂ ਇਤਿਹਾਸ ਜ਼ਿੰਦਗੀ ਅੰਦਰ ਕੀਮਤੀ ਹੈ। ਤਵਾਰੀਖ ਦੇ ਲਾਭ ਗਿਆਨੀ ਗਿਆਨ ਸਿੰਘ ਨੇ ਸਿੱਖ ਤਵਾਰੀਖ ਵਿੱਚ ਲਿਖੇ ਨੇ, ਉਹ ਕੁਝ ਸਾਂਝੇ ਕੀਤੇ ਨੇ, ਅੱਜ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਹੈ ਜਿਹੜਾ ਉਹ ਪੂਰਾ 239 ਸਾਲਾਂ ਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਖਰੀ ਜੋਤੀ ਜੋਤ ਸਮਾਉਣ ਦਾ ਦਿਨ। ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਉਂਦਾ ਹੈ। ਮੈਂ ਪਰ ਸ਼ੁਰੂ ਕਰਨ ਲੱਗਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੇ ਸ਼ੀਸ਼ ਮਹਿਲ ਦੇ ਜਿਹੜਾ ਵੱਡਾ ਗੇਟ ਹੈ ਉਹਦੇ ਵਿੱਚ ਬਿਠਾ ਕੇ, ਕਦੇ ਵਕਤ ਮਿਲਿਆ ਮੈਂ ਹਰ ਵਾਰੀ ਤੁਹਾਡੇ ਨਾਲ ਤਰਲੇ ਲੈਣਾ, ਕਦੇ ਵਕਤ ਮਿਲਿਆ ਤੁਸੀਂ ਦਿੱਲੀ ਗਏ, ਦਿੱਲੀ ਦੇ ਕੁਤਬ ਮੀਨਾਰ ਦੇ ਲਾਗੇ ਮਹਿਰੋਲੀ ਇੱਕ ਛੋਟਾ ਜਿਹਾ ਨਗਰ ਹੈ, ਅੱਜ ਛੋਟਾ ਜਿਹਾ ਹਿੱਸਾ ਹੈ ਦਿੱਲੀ ਦਾ, ਉਹ ਮਹਿਰੋਲੀ ਦੇ ਵਿੱਚ ਬਹਾਦਰ ਸ਼ਾਹ ਦਾ ਅੱਜ ਵੀ ਸ਼ੀਸ਼ ਮਹਿਲ ਕੁਝ ਇੱਕ ਖੰਡਰਾਤ ਰੂਪ ਵਿੱਚ ਖੜਾ ਹੈ, ਤੇ ਉਥੇ ਵੱਡੇ ਸਾਰੇ ਦਰਵਾਜੇ ਦੇ ਥੱਲੇ ਜਿੱਥੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਉਹਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਇਆ ਗਿਆ, ਉਹ ਸਾਰਾ ਕੁਝ ਵਰਤਿਆ 1716 ਨੂੰ। ਉਸ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਤੇ ਬੜਾ ਕਹਿਰ ਭਰਿਆ ਸਮਾਂ ਬੀਤਦਾ, ਬਹੁਤ ਇੱਕ ਕਹਿਰ ਭਰਿਆ ਸਮਾਂ ਬੀਤਦਾ, ਇੱਥੋਂ ਤੱਕ ਕਹਿ ਲਈਏ ਭਈ ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਅਬਦੁਲ ਸਮਦ ਖਾਂ ਉਸ ਵੇਲੇ ਦਾ ਵਕਤ ਦਾ ਫੌਜਦਾਰ ਹੈ ਜਿਹੜਾ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ, ਉਹ ਬਹਾਦਰ ਸ਼ਾਹ ਦੇ ਨਾਲ ਕਿਵੇਂ ਕਰੇ, ਜੋ ਉਸ ਤੋਂ ਬਾਅਦ ਵਿੱਚ ਫਰਕਸ਼ੀਅਰ ਬੈਠਦਾ, ਫਰਕਸ਼ੀਅਰ ਦੇ ਵੇਲੇ ਸਾਰਾ ਕੁਝ ਕਰਵਾਇਆ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਸ਼ਹੀਦ ਕਰਵਾਇਆ ਸੀ। ਸਿੱਖ ਵਿਚਾਰੇ ਜੰਗਲਾਂ ਵਿੱਚ ਚਲੇ ਗਏ, ਹੁਣ ਉਹਨਾਂ ਨੂੰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ। ਇੱਕ ਰਤਨ ਸਿੰਘ ਪੰਗੂ ਦਾ ਲਿਖੇ ਇੱਕ ਬਚਨ ਮੈਨੂੰ ਚੇਤੇ ਆ ਗਿਆ, ਉਹ ਬਚਨ ਲਿਖਦੇ ਨੇ ਬੜਾ ਪਿਆਰਾ, ਕਹਿੰਦੇ ਜਿਹੜੇ ਸਿੱਖ ਸਨ ਗ੍ਰਹਿ ਤਜ ਉਹ ਆਪਣੇ ਘਰਾਂ ਨੂੰ ਛੱਡ ਕੇ ਬਨ ਲੁਕੈ ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਸਨ, ਬਨ ਤਜ ਨੀਰ ਲੁਕਾਹੇ, ਕਹਿਣ ਲੱਗੇ ਉਥੋਂ ਵੀ ਜਦੋਂ ਕੋਈ ਜੰਗਲਾਂ ਨੂੰ ਵੀ ਅੱਗ ਲਾ ਦਿੰਦਾ ਸੀ ਗੁਰੂ ਕੇ ਸਿੱਖ ਜਾ ਕੇ ਪਾਣੀ ਵਿੱਚ ਆਪਣੇ ਵੱਲੋਂ ਚੁੱਭੀਆਂ ਮਾਰ ਕੇ ਪਾਣੀ ਵਿੱਚ ਡੁੱਬ ਜਾਂਦੇ ਸਨ। ਉਹ ਕਹਿੰਦੇ ਨੇ ਆਪਣੇ ਘਰ ਨੂੰ ਛੱਡ ਕੇ ਬਨ ਲੁਕੈ ਬਨ ਤਜ ਨੀਰ ਲੁਕਾਹੇ, ਨੀਰ ਲੁਕੇ ਸਿੰਘ ਨਾ ਬਚੈ ਕਹੋ ਸਿੰਘ ਕੱਤ ਜਾਹੇ, ਕਹਿਣ ਲੱਗੇ ਪਰ ਪਾਣੀ ਵਿੱਚ ਵੀ ਕਿੰਨਾ ਕੁ ਚੁੱਭੀ ਮਾਰ ਕੇ ਰਹਿ ਸਕਦੇ ਨੇ, ਸਾਹ ਤੇ ਲੈਣਾ ਹੀ ਹੈ ਨਾ। ਜਦੋਂ ਬਾਹਰ ਸਾਹ ਲੈਣ ਨਿਕਲਦੇ ਸਨ ਉਦੋਂ ਤੀਰਾਂ ਦੇ ਨਾਲ ਗੋਲੀਆਂ ਦੇ ਨਾਲ ਉਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਖਿਲਵਾੜ ਕੀਤਾ ਜਾਂਦਾ। ਕਹਿਣ ਲੱਗੇ ਫਿਰ ਵਿਚਾਰੇ ਕਈ ਵਾਰੀ ਪਾਣੀ ਵਿੱਚ ਹੀ ਡੁੱਬ ਕੇ ਚੜ੍ਹਾਈ ਕਰ ਜਾਂਦੇ ਤੇ ਕਈ ਵਾਰੀ ਫਿਰ ਵੀ ਉਨ੍ਹਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ। ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਜੰਗਲਾਂ ਨੂੰ ਛੱਡ ਕੇ ਪਾਣੀ ਵਿੱਚ ਤੇ ਪਾਣੀ ਵਿੱਚੋਂ ਵੀ ਕੋਈ ਨਾ ਬਚ ਪਾਵੇ ਤੇ ਦੱਸੋ ਸਿੰਘ ਕਿੱਥੇ ਜਾਣ। ਉਸ ਵੇਲੇ ਅਬਦੁਲ ਸਮਦ ਖਾਂ ਦੇ ਵੇਲੇ ਇਹੋ ਜਿਹਾ ਵਕਤ ਵੀ ਆਇਆ ਭਈ ਜਦੋਂ ਉਹ ਲੋਕ ਸਵੇਰੇ ਨਿਕਲਦੇ ਸਨ ਘੋੜੇ ਲੈ ਕੇ ਤੇ ਸਾਰੀ ਦਿਹਾੜੀ ਜੰਗਲਾਂ ਦੇ ਵਿੱਚ ਉਨ੍ਹਾਂ ਨੇ ਫਿਰਨਾ, ਜਿਵੇਂ ਕਦੇ ਸ਼ਿਕਾਰੀ ਸ਼ਿਕਾਰ ਲੱਭਦੇ ਨੇ ਇਵੇਂ ਇਨ੍ਹਾਂ ਨੇ ਕੋਸ਼ਿਸ਼ ਕਰਨੀ ਥਾਂ ਥਾਂ ਤੇ ਫਿਰ ਕੇ ਵੀ ਸਿੱਖਾਂ ਨੂੰ ਲੱਭ ਸਕੀਏ ਤੇ ਉਨ੍ਹਾਂ ਦੇ ਸਿਰਾਂ ਦਾ ਸੰਸਕਾਰ ਕਰਕੇ ਉਨ੍ਹਾਂ ਦੇ ਸਿਰਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਸਕੀਏ ਸਰਕਾਰੀ ਦਰਬਾਰੇ ਮੁੱਲ ਹਾਸਲ ਕਰ ਸਕੀਏ। ਸਿੱਖੀ ਦਾ ਸ਼ਿਕਾਰ ਤੱਕ ਵੀ ਹੁੰਦਾ ਰਿਹਾ ਪਰ ਸਿੱਖੀ ਚੜ੍ਹਦੀ ਕਲਾ ਚ ਰਹੀ। 1719 ਦੇ ਵਿੱਚ 3 ਸਾਲਾਂ ਦਾ ਵਕਵਾ,
ਇਹਦੇ ਦਰਮਿਆਨ ਫਰਕਸ਼ੀਅਰ ਨੂੰ ਉਹਦੇ ਸੈਯਦ ਭਰਾਵਾਂ ਨੇ ਜਿਨ੍ਹਾਂ ਨੇ ਉਹਨੂੰ ਤਖ਼ਤ ਤੇ ਬਿਠਾਇਆ ਸੀ ਉਹਨਾਂ ਨੇ ਹੀ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਮੈਂ ਥੋੜਾ ਜਿਹਾ ਪਿਛੋਕੜ ਫਿਰ ਬੋਲਣ ਲੱਗਾ, ਗੱਲ ਇੱਥੋਂ ਹੀ ਸ਼ੁਰੂ ਕਰਾਂਗਾ। ਜਿਉਂ ਜਿਉਂ ਹੁਣ ਆਪਾਂ ਇਤਿਹਾਸ ਵਿਚਾਰਾਂਗੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆਉਣਗੀਆਂ। ਕਈ ਵਾਰੀ ਜ਼ਾਲਮਾਂ ਨੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਕੇ ਸਿੱਖਾਂ ਨਾਲ ਫੈਸਲੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠ ਕੇ ਫਰਕਸ਼ੀਅਰ ਨੇ ਇੱਕ ਫੈਸਲਾ ਕੀਤਾ ਸੀ। ਕਹਿਣ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਤੇਰੀ ਬੜੀ ਤਾਰੀਫ ਸੁਣੀ ਹੈ, ਬਾਕੀਆਂ ਨੂੰ ਵੀ ਤੇਰੇ ਨਾਲ ਦਿਆਂ ਨੂੰ ਬੜੀ ਬੁਰੀ ਮੌਤੇ ਮਾਰ ਦਿੱਤਾ, ਪਰ ਤੂੰ ਦੱਸ ਤੂੰ ਮੌਤ ਕਿਹੋ ਜਿਹੀ ਲੈਣੀ, ਤੂੰ ਜਰਨੈਲ ਰਿਹਾ, ਤੇਰੀ ਆਮ ਸਿਪਾਹੀਆਂ ਵਰਗੀ ਤੇ ਮੌਤ ਨਹੀਂ ਲਾਉਣੀ ਚਾਹੀਦੀ। ਤੂੰ ਬੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਕ ਬਣਿਆ ਤੇ ਤੇਰੀ ਜ਼ਿੰਦਗੀ ਦੇ ਕੁਝ ਇੱਕ ਸਾਲ ਭਾਵੇਂ ਭਟਕਦਿਆਂ ਗੁਜ਼ਰੇ ਨੇ, ਪਰ ਇਹ ਦਿਨਾਂ ਦੇ ਵਿੱਚ ਤੇਰੀ ਜ਼ਿੰਦਗੀ ਚ ਬੜੀ ਤਬਦੀਲੀ ਆਈ ਹੈ, ਦੱਸ ਤੂੰ ਕਿਹੋ ਜਿਹੀ ਮੌਤ ਲੈਣੀ ਚਾਹੁੰਦਾ। ਉਹਨੇ ਹੱਸ ਕੇ ਆਖਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਣ ਲੱਗੇ, ਫਰਕਸ਼ੀਅਰ ਮੇਰੀ ਗੱਲ ਛੱਡ, ਤੂੰ ਆਪ ਸੋਚ, ਜਿਹੋ ਜਿਹੀ ਮੌਤ ਤੂੰ ਲੈਣੀ ਚਾਹੁੰਦਾ ਹੈ ਨਾ ਤੇ ਉਹੀ ਜਿਹੀ ਮੌਤ ਤੂੰ ਮੈਨੂੰ ਦੇ ਦੇ। ਮੇਰਾ ਗੁਰੂ ਮੈਨੂੰ ਜੋ ਸਿਖਾਉਂਦਾ, ਮੇਰਾ ਗੁਰੂ ਮੈਨੂੰ ਇਹ ਸਿਖਾਉਂਦਾ ਭਾਈ ਜਿਹੋ ਜਿਹਾ ਤੂੰ ਬੀਜ ਬੀਜੇਗਾ ਨਾ ਕੱਲ ਤੈਨੂੰ ਵੱਢਣਾ ਪਵੇਗਾ। ਮੇਰਾ ਗੁਰੂ ਇਹ ਗੱਲ ਕਹਿੰਦਾ ਤੇ ਮੈਨੂੰ ਗੁਰੂ ਤੇ ਯਕੀਨ ਬਹੁਤ ਹੈ, ਮੈਨੂੰ ਗੁਰੂ ਤੇ ਭਰੋਸਾ ਬਹੁਤ ਹੈ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਸੱਜੀ ਅੱਖ ਕੱਢੀ ਸੀ, ਫਿਰ ਉਹਨੇ ਖੱਬੀ ਅੱਖ ਕੱਢੀ ਸੀ, ਫਿਰ ਉਹਨੇ ਲੱਤਾਂ ਵੱਢੀਆਂ ਸਨ, ਫਿਰ ਉਹਨੇ ਜਮੂਰਾਂ ਨਾਲ ਮਾਸ ਨੋਚਿਆ ਸੀ। ਲੰਮੀ ਇੱਕ ਦਾਸਤਾਨ ਹੈ, ਯਾਦ ਰੱਖਿਓ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਬੜਾ ਛੋਟਾ ਕਰ ਦਿੰਦੇ ਹਾਂ, ਲੇਕਿਨ ਚੇਤਾ ਰੱਖਿਓ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਸੰਬਰ ਦੇ ਮਹੀਨੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। 9 ਜੂਨ 1716 ਨੂੰ ਕਰੀਬ 7 ਮਹੀਨੇ ਕਰੀਬ 6 ਮਹੀਨੇ ਉਹਨੇ ਜ਼ਾਲਮਾਂ ਦੀ ਨਿਗਰਾਨੀ ਹੇਠ ਤਸੀਹੇ ਕੱਟ ਕੇ ਚੱਲੇ ਸਨ। ਅਸੀਂ ਤਾਂ ਬਹੁਤ ਛੋਟੀ ਜਿਹੀ ਬਾਤ ਕਰ ਦਿੰਦੇ ਹਾਂ, ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ ਤਾਂ ਉਸ ਵੇਲੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਲ ਆਖੀ, ਉਹਨੇ ਕਿ ਜਿਹੋ ਜੀ ਮੌਤ ਤੈਨੂੰ ਚਾਹੀਦੀ ਉਹ ਜੀ ਤੂੰ ਮੈਨੂੰ ਦੇ ਦੇ। ਉਹਨੇ ਅੱਖਾਂ ਕੱਢੀਆਂ 3.5 ਸਾਲਾਂ ਬਾਅਦ 1716 ਵਿੱਚ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦਾ, 28 ਫਰਵਰੀ 1719 ਨੂੰ 3.5 ਸਾਲਾਂ ਬਾਅਦ ਉਹਦੇ ਸੈਯਦ ਭਰਾਵਾਂ ਨੇ ਜਿਹੜੇ ਮੁਸਲਮਾਨ ਯਕੀਨ ਰੱਖਦੇ ਸਨ ਉਹਨਾਂ ਨੇ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਕਰੀਬ 2 ਕੁ ਮਹੀਨੇ ਇਹ ਤੜਫਦਾ ਹੋਇਆ ਵਾਪਸ ਮਰ ਗਿਆ, ਪਰ ਇਹਦੇ ਦਰਮਿਆਨ ਜਦੋਂ ਫਰਕਸ਼ੀਅਰ ਮਰ ਗਿਆ 1719 ਦੇ ਵਿੱਚ ਤਾਂ ਉਸ ਦੇ ਦਰਮਿਆਨ ਕੁਝ ਇੱਕ ਲਕਾ ਤੁਕਾ ਤਖ਼ਤ ਤੇ ਬੈਠਦੇ ਰਹੇ, ਪਰ ਉਹਨਾਂ ਦਾ ਬੜਾ ਪ੍ਰਭਾਵ ਨਹੀਂ ਇਤਿਹਾਸ ਵਿੱਚ ਉਹ ਆਪਣਾ ਬੜਾ ਪ੍ਰਭਾਵ ਨਹੀਂ ਛੱਡ ਸਕੇ। ਉਸ ਤੋਂ ਬਾਅਦ ਵਿੱਚ ਇੱਕ ਮੁਹੰਮਦ ਸ਼ਾਹ ਰੰਗੀਲਾ ਤਖ਼ਤ ਤੇ ਬੈਠਦਾ। ਇਹਦਾ ਨਾਮ ਮੁਹੰਮਦ ਸ਼ਾਹ ਰੰਗੀਲਾ ਇਸ ਲਈ ਪਿਆ, ਇਹ ਅਯਾਸ਼ੀ ਬਹੁਤ ਕਰਦਾ ਸੀ। ਇਹਦੀ ਜ਼ਿੰਦਗੀ ਦੇ 2-3 ਕਰਮ ਸਨ, ਵਿਸ਼ੇ ਵਿਕਾਰੀ ਜੀਵਨ ਗੁਜ਼ਾਰਨਾ ਜਾਂ ਨਸ਼ਿਆਂ ਵਿੱਚ ਜੀਵਨ ਗੁਜ਼ਾਰਨਾ। ਇਹਦੇ ਦਰਮਿਆਨ ਇਹ ਆਪਣੇ ਰੰਗ ਰਲੀਆਂ ਮਨਾਉਣ ਵਿੱਚ ਲੱਗਿਆ ਰਿਹਾ। ਕੁਝ ਸਿੱਖਾਂ ਨੂੰ ਵਕਤ ਮਿਲਿਆ 1719 ਤੋਂ ਲੈ ਕੇ 1721 ਤੱਕ, 2 ਕੁ ਸਾਲ ਜਿਹੜਾ ਵਕਤ ਸੀ ਉਹ ਠੰਡਾ ਰਿਹਾ। ਕਿਉਂ? ਕਿਉਂਕਿ ਅਬਦੁਲ ਸਮਦ ਖਾਂ, ਯਾਦ ਰੱਖਿਓ ਜੇ ਭਾਵੇਂ ਉਹ ਹੁਣ ਵੀ ਸਿੱਖੀ ਦਾ ਵੈਰੀ ਹੈ, ਰੱਜ ਕੇ ਵੈਰੀ ਹੈ, ਪਰ ਹੁਣ ਉਹਦਾ ਵਕਤ ਨਹੀਂ ਮਿਲਦਾ, ਉਹਦਾ ਵਕਤ ਬਸ ਨਹੀਂ ਚੱਲਦਾ। ਪਹਿਲਾਂ ਉਹਨੂੰ ਫਰਕਸ਼ੀਅਰ ਪੂਰੀ ਮਦਦ ਦਿੰਦਾ ਸੀ, ਹੁਣ ਉਹਨੂੰ ਮਦਦ ਨਹੀਂ ਦਿੰਦਾ ਮੁਹੰਮਦ ਸ਼ਾਹ ਰੰਗੀਲਾ, ਜਿਹਦੇ ਕਰਕੇ ਉਹ ਵੀ ਢਿੱਲਾ ਹੋ ਗਿਆ ਤੇ ਉਹ ਕੁਛ ਨਾ ਕਰ ਸਕਿਆ। ਉਹਨਾਂ ਦਿਨਾਂ ਵਿੱਚ ਭਾਈ ਮਨੀ ਸਿੰਘ, ਮੈਂ ਹਰ ਵਾਰੀ ਤੁਹਾਨੂੰ ਬੇਨਤੀ ਕਰ ਦਿੰਦਾ ਵੀ ਜਦੋਂ ਕਦੇ ਨਾ ਸਮਝ ਲੱਗੇ ਪੁੱਛ ਲਿਓ ਮੈਨੂੰ, ਤਮੰਨਾ ਇੱਕੋ ਹੀ ਹੈ ਸਾਡੇ ਹਿਰਦਿਆਂ ਚ ਇਤਿਹਾਸ ਵੜ ਜਾਏ। ਯਾਦ ਰੱਖਿਓ ਜੇ 1698 ਨੂੰ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਇਆ ਗਿਆ ਸੀ 1698 ਨੂੰ, ਤੇ ਜਦੋਂ ਇਹ ਔਖਾ ਵਕਤ ਬਣਿਆ ਸੀ ਉਦੋਂ ਹਾਲਾਤ ਇਹੋ ਜਿਹੇ ਨਾਜ਼ੁਕ ਹੋਏ ਸਨ, ਉਸ ਵੇਲੇ ਭਾਈ ਮਨੀ ਸਿੰਘ ਵੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਨਹੀਂ ਸੀ ਹੁੰਦਾ। ਕਦੇ ਵਕਤ ਮਿਲਿਆ ਤੁਹਾਡੇ ਨੇ ਇਹ ਵੀ ਸਾਂਝ ਪਾਵਾਂਗਾ ਵੀ ਦਰਬਾਰ ਸਾਹਿਬ ਦੇ ਅੰਦਰ ਕਿਹਨਾਂ ਕਿਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਹੋਇਆ। ਜਿਉਂ ਜਿਉਂ ਆਪਾਂ ਲੜੀ ਵਿਚਾਰਾਂਗੇ ਤੇ ਉਹ ਚ ਮੈਂ ਸਾਰੀ ਕੋਸ਼ਿਸ਼ ਕਰਾਂਗਾ, ਤੇ ਉਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਸੀ ਹੁੰਦਾ।
ਭਾਈ ਮਨੀ ਸਿੰਘ ਹੋਰੀ 1721 ਦੇ ਤੱਕ ਪਿੰਡਾਂ ਦੇ ਵਿਚ ਚਲੇ ਗਏ, ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਕਿਉਂਕਿ ਜਿਹਨਾਂ ਜੰਗਲਾਂ ਚ ਜਾ ਕੇ ਸ਼ਹੀਦੀਆਂ ਦੇਣੀਆਂ ਸਨ ਉਹ ਪ੍ਰਾਪਤ ਵੀ ਤਾਂ ਕਰਨੇ ਸਨ, ਪਹਿਲਾਂ ਵੀ ਤਾਂ ਕਰਨੇ ਸਨ। ਭਾਈ ਮਨੀ ਸਿੰਘ ਹੋਰੀ ਬੜਾ ਪ੍ਰਚਾਰ ਕੀਤਾ ਸਿੱਖੀ ਦਾ। 1721 ਵਿਚ ਹਾਲਾਤ ਕੁਝ ਨਾਰਮਲ ਹੋਏ ਤੇ ਉਹ ਵਾਪਸ ਦਰਬਾਰ ਸਾਹਿਬ ਆ ਗਏ, ਕਿਉਂਕਿ ਦਰਬਾਰ ਸਾਹਿਬ ਸਾਰੇ ਸਿੱਖਾਂ ਦੀ ਅੱਖ ਹੁੰਦੀ ਸੀ, ਗੁਰੂ ਕੇ ਸਿੱਖ ਵੀ ਗਾਹੇ ਗਾਹੇ ਹੁਣ ਦਰਬਾਰ ਸਾਹਿਬ ਆਉਣ ਲੱਗ ਪਏ। ਇਹਨਾਂ ਸਮਿਆਂ ਦੇ ਦਰਮਿਆਨ ਹੀ ਭਾਈ ਮਨੀ ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਕੁਝ ਨਾ ਕੁਝ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ। 1721 ਤੋਂ ਲੈ ਕੇ 4-5 ਸਾਲਾਂ ਦਾ ਵਕਤ ਮਿਲਿਆ ਜਦੋਂ ਸਿੱਖ ਵਾਪਸ ਆਪਣੇ ਆਪਣੇ ਘਰਾਂ ਨੂੰ ਪਰਤਣ ਲੱਗ ਪਏ, ਤੇ 1726 ਦੀ ਘਟਨਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਿੱਖਾਂ ਨੇ ਘਰੇ ਵਾਪਸ ਆ ਕੇ ਕੁਝ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਘਰ ਕਾਠ ਸੰਭਾਲਣੇ ਸ਼ੁਰੂ ਕਰ ਦਿੱਤੇ। ਘਰ ਕੱਚੇ ਹੁੰਦੇ ਸਨ, ਨਾ ਘਰਾਂ ਵਿਚ ਰਹਿਣਾ ਤੇ ਘਰ ਸੰਭਾਲੇ ਨਾ ਜਾਣੇ, ਕਈਆਂ ਦੇ ਘਰ ਡਿੱਗ ਪੈਣੇ, ਘਰਾਂ ਨੂੰ ਸੰਭਾਲਣਾ, ਕੱਚੇ ਘਰਾਂ ਨੂੰ ਫਿਰ ਬਣਾਉਣਾ, 4-5 ਸਾਲ ਉਨ੍ਹਾਂ ਇਸ ਵਕਤ ਵਿਚ ਗੁਜ਼ਾਰੇ। 1726 ਵਿਚ ਇਕ ਭਾਣਾ ਵਰਤਿਆ, ਉਹ ਵਰਤਿਆ ਅੰਮ੍ਰਿਤਸਰ ਸਾਹਿਬ ਤੇ ਪੱਟੀ ਦੋਨੇ ਇਸ ਇਲਾਕੇ ਦੇ ਦਰਮਿਆਨ ਦੋ ਪਿੰਡ ਨੇ, ਇੱਕ ਡੱਲ ਤੇ ਇੱਕ ਵਾਂ। ਅੱਜ ਕੱਲ ਉਹਨੂੰ ਡੱਲਵਾਂ ਕਹਿੰਦੇ ਇਕੱਠਾ, ਵੈਸੇ ਉਹ ਪਿੰਡ ਦੋ ਵੱਖੋ ਵੱਖਰੇ ਨੇ। ਜਿਵੇਂ ਘੱਲੂਘਰ ਅੱਗੇ ਆਏਗਾ ਮੈਂ ਤੁਹਾਡੇ ਨਾਲ ਕਿੰਨੀਆਂ ਗੱਲਾਂ ਸਾਂਝੀਆਂ ਕਰਾਂ। ਕੁੱਪ ਰਹੀੜਾ ਮਲੇਰਕੋਟਲੇ ਦੇ ਲਾਗੇ ਹੈ, ਕੁੱਪ ਰਹੀੜਾ ਦੋ ਵੱਖੋ ਵੱਖਰੇ ਪਿੰਡ ਨੇ, ਕਾਫੀ ਦੂਰ ਦੂਰ ਨੇ, ਲੇਕਿਨ ਅੱਜ ਅਸੀਂ ਬੋਲਦੇ ਕੁੱਪ ਰਹੀੜਾ। ਵੈਸੇ ਇਹਦਾ ਨਾਂ ਹੈ ਕੁੱਪ ਰਹੀੜਾ, ਦੋ ਵੱਖੋ ਵੱਖਰੇ ਪਿੰਡ ਨੇ। ਇਸੇ ਤਰ੍ਹਾਂ ਡੱਲ ਤੇ ਵਾਂ ਦੋ ਵੱਖੋ ਵੱਖਰੇ ਪਿੰਡ ਨੇ, ਇਹਨਾਂ ਨੂੰ ਬੋਲਦੇ ਹਾਂ ਡੱਲਵਾਂ। ਵਾਂ ਨਗਰ ਵਿਚ ਇਕ ਭਾਈ ਤਾਰਾ ਸਿੰਘ ਰਹਿੰਦਾ ਸੀ, ਬੜਾ ਸਿਦਕੀ ਸਿੱਖ ਸੀ। ਅਸਲ ਵਿਚ ਉਸ ਵੇਲੇ ਜਿਹੜੇ ਸਿੱਖ ਹੁੰਦੇ ਸਨ ਉਹਨਾਂ ਦੇ ਮਨਾਂ ਦੀ ਭਾਵਨਾ ਇਹ ਹੁੰਦੀ ਸੀ ਵੀ ਮੈਂ ਭਾਵੇਂ ਉੱਜੜ ਜਾਵਾਂ ਪਰ ਸਿੱਖੀ ਵਸ ਜਾਏ, ਮੇਰੇ ਹੱਡ ਭਾਵੇਂ ਸਿੱਖੀ ਲਈ ਲੇਖੇ ਲੱਗ ਜਾਣ ਪਰ ਮੇਰੀ ਸਿੱਖੀ ਵੱਜ ਜਾਏ, ਗੁਰੂ ਕੀ ਸਿੱਖੀ ਦੁਨੀਆ ਵਿਚ ਕਾਇਮ ਰਹਿ ਜਾਏ। ਆਪਣੇ ਆਪ ਚ ਸੰਕਟ ਚੱਲ ਲੈਂਦੇ ਸਨ। ਭਾਈ ਤਾਰਾ ਸਿੰਘ ਮਾਂ ਨੇ ਆਪਣੇ ਨਗਰ ਦੇ ਵਿਚ ਥੋੜਾ ਜਿਹਾ ਪਿੰਡੋਂ ਬਾਹਰ ਨਿਕਲ ਕੇ ਇਕ ਵਾੜਾ ਬਣਾਇਆ ਹੋਇਆ ਸੀ। ਆਪਾਂ ਤਾਂ ਹੁਣ ਸਮਝਦੇ ਵਾੜਾ ਨਵੇਂ ਬੱਚਿਆਂ ਲਈ ਬੜੀ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ ਅੱਗੇ ਅੱਗੇ। ਵਾੜਾ ਇਕ ਬਾਹਰ ਥੋੜੀ ਜਿਹੀ ਜ਼ਮੀਨ ਸਵਾਰ ਕੇ ਉਹਦੇ ਚਾਰੇ ਪਾਸੇ ਵਾੜ ਕਰਕੇ ਤੇ ਉੱਥੇ ਆਏ ਗਏ ਦਾ ਪ੍ਰਬੰਧ ਕਰ ਲਿਆ ਜਾਂਦਾ। ਤਾਰਾ ਸਿੰਘ ਮਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰ ਲਿਆ ਤੇ ਜਿਹੜੇ ਵਿਚਾਰੇ ਸਿੱਖਾਂ ਦੇ ਘਰ ਨਹੀਂ ਸਨ ਬਣੇ ਪ੍ਰੋਪਰਲੀ ਜਾਂ ਉਹ ਹਜੇ ਜੰਗਲਾਂ ਵਿਚ ਵੀ ਕਈ ਵਿਚਰਦੇ ਸਨ ਤੇ ਉਹ ਆ ਕੇ ਉੱਥੇ ਰਹਿ ਲੈਂਦੇ ਸਨ। ਕਿਸੇ ਨੇ ਆਉਂਦਿਆਂ ਜਾਂਦਿਆਂ ਉੱਥੇ ਉਨ੍ਹਾਂ ਨੇ ਟਿਕਾਣਾ ਕਰ ਲੈਣਾ। ਉਨ੍ਹਾਂ ਦਿਨਾਂ ਦੇ ਵਿਚ ਇਸੇ ਹੀ ਪੱਟੀ ਦੇ ਇਲਾਕੇ ਦਾ ਇਕ ਚੌਧਰੀ, ਮੈਂ ਇਕ ਵਾਰੀ ਫਿਰ ਬੇਨਤੀ ਕਰਾਂ, ਇਕ ਚੌਧਰੀ, ਇਕ ਫੌਜਦਾਰ, ਇਕ ਜਰਨੈਲ, ਇਹ ਤਿੰਨ ਸ਼ਬਦ ਵੱਖੋ ਵੱਖਰੇ ਨੇ। ਜਰਨੈਲ ਕੋਲ ਜ਼ਿਆਦਾ ਤਾਕਤ ਹੈ, ਫੌਜਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਸੂਬੇਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਜਿਹੜਾ ਚੌਧਰੀ ਹੈ ਉਹ ਕੁਝ ਇਕ ਇਲਾਕੇ ਦਾ ਮੁਖੀ ਹੈ। ਜੇ ਅੱਜ ਦੇ ਸ਼ਬਦਾਂ ਵਿਚ ਕਹਿ ਲਈਏ ਵੀ ਪਿੰਡਾਂ ਦਾ ਸਰਪੰਚ ਹੋਵੇ ਉਹ ਵੱਡਾ ਸਰਪੰਚ ਕਹਿ ਲਈਏ, ਥੋੜਾ ਜਿਹਾ ਇਉਂ ਸੀ। ਇਸ ਇਲਾਕੇ ਦਾ ਇਕ ਚੌਧਰੀ ਸੀ ਸਾਹਿਬ ਰਾਏ। ਸਾਹਿਬ ਰਾਏ ਨੂੰ ਹੁਣ ਸਰਕਾਰੀ ਥਾਪਣਾ ਸੀ, ਕਿਉਂਕਿ ਸਾਹਿਬ ਰਾਏ ਗਦਾਰ ਸੀ ਇਕ ਨੰਬਰ ਦਾ, ਤੇ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਛੱਡ ਦੇਣੀਆਂ, ਆਪਣੇ ਘੋੜੇ ਛੱਡ ਦੇਣੇ ਚੁੱਕਣ ਵਾਸਤੇ, ਉਹ ਸਿੱਖਾਂ ਦੇ ਖੇਤਾਂ ਵਿਚ ਵੀ ਚੁੱਕਣ ਲੱਗ ਜਾਣਾ। ਜਦੋਂ ਹੁਣ ਬੜੇ ਮੁਸ਼ਕਲ ਨਾਲ ਫਸਲ ਪਾਲੀ ਹੈ ਤੇ ਉਹ ਫਸਲ ਇਵੇਂ ਕੋਈ ਉਜਾੜੇ ਦੁੱਖ ਲੱਗਦਾ ਸੀ। ਨਾਲੇ ਸਿੱਖੀ ਜਿਹੜੀ ਹੈ ਨਾ ਉਹ ਦੋ ਤਰੀਕਿਆਂ ਚ, ਮੈਂ ਬੇਨਤੀ ਕਰਾਂ ਕਦੇ ਵਕਤ ਮਿਲੇ ਫਿਰ ਸਾਂਝ ਪਾਵਾਂਗਾ। ਅੱਜ ਥੋੜਾ ਜਿਹਾ ਇਸ਼ਾਰਾ ਕਰਨਾ ਚਾਹੁੰਦਾ, ਇੱਕ ਰਸਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਲਾ, ਉਹ ਰਸਤਾ ਇਹ ਹੈ ਮੈਂ ਸਭ ਕਿਛ ਛੋੜ ਪ੍ਰਭ ਤੋਂ ਹੀ ਧਿਆਇਆ। ਇੱਕ ਰਸਤਾ ਇਹ ਹੈ ਤੂੰ ਤੱਤੀ ਤਵੀ ਤੇ ਬੈਠੇ ਤਰਵੀ ਤੇਰਾ ਭਾਣਾ, ਤੂੰ ਤੱਤੀ ਤਵੀ ਤੇ ਬਿਠਾਵੇਂ ਤਰਵੀ ਤੇਰਾ ਭਾਣਾ, ਪ੍ਰਤੀ ਚੰਨ ਵਿਰੋਧਤਾ ਕਰੇ ਤਰਵੀ ਤੇਰਾ ਭਾਣਾ, ਸੁਲੀ ਕਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਸੁਲਵੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਨੂਰ ਦਿਨ ਇੱਟਾਂ ਚੁੱਕ ਲੈ ਜਾਏ ਤਰਵੀ ਤੇਰਾ ਭਾਣਾ, ਮੈਨੂੰ ਕੋਈ ਇਤਰਾਜ ਨਹੀਂ। ਦੂਜਾ ਰਸਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਜਦੋਂ ਖਿਮਾ ਦੀ ਸੀਮਾ ਖਤਮ ਹੋ ਜਾਏ ਨਾ
ਤੇ ਫਿਰ ਦੂਜਾ ਰਸਤਾ ਹੈ ਵੀ ਫੈਸਲੇ ਆਪ ਲੈਣੇ ਨੇ, ਹੁਣ ਦੱਸ ਤੂੰ ਕਿੱਥੇ ਟੱਕਰੇਗਾ, ਤੈਨੂੰ ਅਸੀਂ ਉੱਥੇ ਟੱਕਰਾਂਗੇ। ਦੂਜਾ ਫੈਸਲਾ ਇਹ ਹੈ, ਸਿੱਖੀ ਇਸ ਦੋ ਰਾਹਾਂ ਤੇ ਤੁਰਦੀ ਹੈ। ਜਿਹੜੀ ਬੇਨਤੀ ਕਰ ਰਿਹਾ ਸੀ ਫਿਰ ਦੁਬਾਰੇ ਧਿਆਨ ਦਿਓ, ਸਾਹਿਬ ਰਾਏ ਨੇ ਉੱਥੇ ਘੋੜੀਆਂ ਛੱਡ ਦੇਣੀਆਂ ਤੇ ਗੁਰੂ ਕੇ ਸਿੱਖਾਂ ਨੇ ਉਹਨੂੰ ਜਾ ਕੇ ਬੇਨਤੀ ਕੀਤੀ। ਉਸ ਵੇਲੇ ਦੇ ਇਸ ਇਲਾਕੇ ਦੇ ਦੋ ਸਿੱਖ, ਇੱਕ ਭਾਈ ਮਾਛੀ ਸਿੰਘ, ਇੱਕ ਭਾਈ ਗੁਰਬਖਸ਼ ਸਿੰਘ, ਇਹ ਦੋਵੇਂ ਭੁੱਸਾ ਪਿੰਡ ਦੇ ਨੇ। ਇਹ ਦੋਵੇਂ ਨੇ ਜਾ ਕੇ ਇਹਨਾਂ ਦੀ ਖੇਤੀ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਬੇਨਤੀ ਕੀਤੀ ਭਾਈ ਤਾਰਾ ਸਿੰਘ ਵਾਂ ਨੂੰ, ਵੀ ਸੱਜਣਾ ਇਹ ਲੋਕ ਨੇ ਜਿਹੜੇ ਸਾਡੇ ਘੋੜੀਆਂ ਨਾਲ, ਆਪਣੇ ਘੋੜਿਆਂ ਦੇ ਨਾਲ ਸਾਡੀ ਫਸਲ ਉਜਾੜਦੇ ਨੇ। ਉਹਨਾਂ ਨੇ ਬੇਨਤੀ ਕੀਤੀ ਸਾਹਿਬ ਰਾਏ ਨੂੰ ਭਾਈ ਤੂੰ ਆਪਣੀ ਘੋੜੀਆਂ ਬੰਨ ਕੇ ਰੱਖ ਵੀ ਸੱਜਣਾ, ਅਸੀਂ ਤੈਨੂੰ ਇਸ ਤਰ੍ਹਾਂ ਨਹੀਂ ਕੁਝ ਵੀ ਕਹਿੰਦੇ, ਭੈ ਕਾ ਹੂੰ ਕੋ ਦੇਤਨਾ ਨਹਿ ਪੈਮਾਨ ਤਾਂ ਆਨ ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਹੈ ਬਖਾਨ। ਅਸੀਂ ਕਿਸੇ ਨਾਲ ਇਤਰਾਜ਼ ਨਹੀਂ ਕਰਦੇ, ਪਹਿਲਾਂ ਅਸੀਂ ਵਾਸਤਾ ਨਹੀਂ ਪਾਉਂਦੇ। ਤੇ ਉਹਨੇ ਸਾਹਿਬ ਰਾਏ ਨੇ ਅੱਗਿਓ ਹੱਸ ਕੇ ਆਖਿਆ, ਕਹਿਣ ਲੱਗਿਆ ਵੀ ਅਸਲ ਵਿੱਚ ਘੋੜੀਆਂ ਤੇ ਮੈਂ ਬੰਨ ਲੈਣੀਆਂ ਸਨ ਪਰ ਮੇਰੇ ਕੋਲ ਰੱਸੇ ਨਹੀਂ। ਉਹ ਕਹਿਣ ਲੱਗੇ ਤੂੰ ਏਡਾ ਵੱਡਾ ਚੌਧਰੀ ਆ, ਤਾਂ ਕੋਈ ਜਵਾਬ ਨਾ ਹੋਇਆ ਵੀ ਰੱਸੇ ਨਹੀਂ, ਤੇ ਰੱਸੇ ਤੂੰ ਬਾਜ਼ਾਰੋਂ ਲੈ ਆ। ਉਹਨੇ ਆਖਿਆ ਰੱਸੇ ਬਾਜ਼ਾਰੋਂ ਨਹੀਂ ਮਿਲਦੇ ਜਿਹੜੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਣੀ ਆ। ਕਹਿਣ ਲੱਗੇ ਫਿਰ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਉਹ ਸਿੱਖਾਂ ਦੇ ਕੇਸ ਵੱਢ ਕੇ, ਸਿੱਖਾਂ ਦੇ ਕੇਸ ਕਤਲ ਕਰਕੇ ਮੈਂ ਉਹਨਾਂ ਦੇ ਰੱਸੇ ਬਣਾ ਕੇ ਫਿਰ ਘੋੜੀਆਂ ਦੇ ਪਾਉਣੇ ਨੇ। ਹਜੇ ਸਿੱਖ ਪ੍ਰੋਪਰਲੀ ਆ ਕੇ ਬਸੇ ਨਹੀਂ, ਸਾਰੇ ਚੰਗੀ ਤਰ੍ਹਾਂ ਬਸੇ ਨਹੀਂ, ਜਿਹਦੇ ਕਰਕੇ ਮੇਰੇ ਕੋਲ ਸਿੱਖਾਂ ਦੇ ਕੇਸ ਕੱਟਣ ਜੋਗੇ ਥੋੜੇ ਨੇ। ਜਦੋਂ ਇਹ ਗੱਲ ਸੁਣੀ ਸਿੱਖਾਂ ਨੇ, ਉਸੇ ਵੇਲੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਦੋਵੇਂ ਜਣੇ ਚਲੇ ਗਏ। ਦੋਵੇਂ ਜਣਿਆਂ ਨੇ ਜਾ ਕੇ ਗੁਰਮੁਖ ਪਿਆਰੇ ਇੱਕ ਭਾਈ ਅਮਰ ਸਿੰਘ ਅਤੇ ਦੂਜਾ ਗੁਰੂ ਕਾ ਸਿੱਖ ਭਾਈ ਬਘੇਲ ਸਿੰਘ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹਨੇ ਗੁਰਦੁਆਰੇ ਬਣਾਏ ਸਨ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹੜਾ ਇੱਕ ਮਿਸਲਾਂ ਦੇ ਦਰਮਿਆਨ ਆਇਆ, ਇਹ ਅੱਗੇ ਜਾ ਕੇ ਆਏਗਾ, ਮੈਂ ਤੁਹਾਡੇ ਨਾਲ ਸਾਂਝ ਪਾਵਾਂ ਗੁਰਬਖੇ ਦਾ। ਇਹ ਬਘੇਲ ਸਿੰਘ ਇੱਕ ਹੋਰ ਗੁਰੂ ਕਾ ਸਿੱਖ ਹੈ। ਇਹਨਾਂ ਦੋਨਾਂ ਨੂੰ ਜਾ ਕੇ ਉਹਨਾਂ ਗੱਲ ਦੱਸੀ ਤੇ ਉਹਨਾਂ ਨੇ ਉਸੇ ਵੇਲੇ ਘੋੜੀਆਂ ਲਈਆਂ ਤੇ ਘੋੜੀਆਂ ਹੱਕ ਕੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਭਾਈ ਲਖਮੀਰ ਸਿੰਘ ਨਾਂ ਦੇ ਬੰਦੇ ਕੋਲ ਜਾ ਕੇ ਘੋੜੀਆਂ ਵੇਚ ਦਿੱਤੀਆਂ। ਲਖਮੀਰ ਸਿੰਘ ਨੇ ਤੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਨੇ, ਇਹਨਾਂ ਸਾਰਿਆਂ ਨੇ ਉਹ ਮਾਇਆ ਜਿੰਨੀ ਵੀ ਸੀ ਪੈਸੇ ਸਨ ਉਹ ਲਿਆ ਕੇ ਭਾਈ ਤਾਰਾ ਸਿੰਘ ਦੇ ਲੰਗਰਾਂ ਚ ਪਾ ਦਿੱਤੇ ਤੇ ਸਾਹਿਬ ਰਾਏ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ ਵੀ ਵਕਤ ਦਾ ਚੌਧਰੀ ਹੋਵਾਂ ਤੇ ਮੇਰੀਆਂ ਕੋਈ ਘੋੜੀਆਂ ਵੇਚ ਜਾਏ, ਮੈਂ ਤੇ ਕੀ ਸੋਚੀ ਬੈਠਾ ਸਾ, ਇਹਨਾਂ ਨੇ ਕੀ ਕੀਤਾ। ਉਹਨਾਂ ਮੁੜ ਕੇ ਸਿੱਖਾਂ ਨਾਲ ਗੱਲਾਂ ਕੀਤੀ, ਉਹਨਾਂ ਸਿੱਖਾਂ ਨਾਲ ਗੱਲ ਕਰਨ ਦੀ ਬਜਾਏ ਚੌਧਰੀ ਨੇ ਜਾ ਕੇ ਉਸ ਪੱਟੀ ਦੇ ਫੌਜਦਾਰ, ਦੇਖੋ ਚੌਧਰੀ ਅੱਗੇ ਫੌਜਦਾਰ ਕੋਲ ਚੱਲਿਆ, ਚੌਧਰੀ ਦੇ ਪੱਟੀ ਦੇ ਚੌਧਰੀ ਨੇ ਜਾ ਕੇ ਫੌਜਦਾਰ ਕੋਲ ਸ਼ਿਕਾਇਤ ਕੀਤੀ ਭਈ ਸਿੱਖਾਂ ਦਾ ਗੀਆ ਇਤਨਾ ਖੁੱਲ ਗਿਆ, ਜਿਨ੍ਹਾਂ ਦੇ ਕੱਦ ਅਸੀਂ ਸਿਰਾਂ ਦੇ ਮੁੱਲ ਪਾਉਂਦੇ ਸਾਂ ਉਹਨਾਂ ਦਾ ਗੀਆ ਇੰਨਾ ਖੁੱਲ ਗਿਆ, ਉਹਨਾਂ ਨੇ ਮੇਰੀਆਂ ਘੋੜੀਆਂ ਮੇਰੇ ਘਰੋਂ ਖੋਲ੍ਹ ਕੇ ਜਾਂ ਖੇਤਾਂ ਵਿੱਚ ਚੁਗਦੀਆਂ ਨੂੰ ਵੇਚ ਕੇ ਤੇ ਉਹਨਾਂ ਨੇ ਪੈਸਿਆਂ ਦਾ ਲੰਗਰ ਲਾ ਲਿਆ। ਇੱਕ ਗੱਲ ਹਮੇਸ਼ਾ ਚੇਤਾ ਰੱਖਿਓ, ਫੌਜ ਜਿੰਨੇ ਵੀ ਵੱਡੇ ਲੋਕ ਹੋਇਆ ਕਰਦੇ ਨੇ ਨਾ, ਮੁਖੀਏ ਕੋਈ ਵੀ ਲੋਕ ਹੋਇਆ ਕਰਦੇ ਨੇ, ਉਹਨਾਂ ਦੇ ਆਪਣੇ ਕੰਨਾਂ ਵਿੱਚ ਗੱਲ ਕਦੇ ਨਹੀਂ ਪੈਂਦੀ ਹੁੰਦੀ, ਉਹਨਾਂ ਦੇ ਕੰਨਾਂ ਵਿੱਚ ਕੋਈ ਬੰਦਾ ਗੱਲ ਪਾਇਆ ਕਰਦਾ। ਤਾਂ ਹੀ ਬਹੁਤੀ ਵਾਰੀ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਜ਼ਿੰਦਗੀ ਦੇ ਬੜੇ ਗਲਤ ਫੈਸਲੇ ਕਰਦੇ ਨੇ ਕਿਉਂਕਿ ਉਹਨਾਂ ਕਦੇ ਸੁਣਿਆ ਨਹੀਂ ਹੁੰਦਾ। ਫੌਜਦਾਰ ਨੇ ਵੀ ਗੱਲ ਨਹੀਂ ਸੀ ਸੁਣੀ, ਉਹਨੇ ਸੋਚਿਆ ਵੀ ਸ਼ਾਇਦ ਇਹਦੇ ਨਾਲ ਚੌਧਰੀ ਨਾਲ ਇਸ ਤਰ੍ਹਾਂ ਦੀ ਈਰਖਾ ਕਰਦੇ ਹੋਣ। ਫੌਜਦਾਰ ਨੇ ਆਪਣੇ ਵੱਲੋਂ 80 ਬੰਦੇ ਪੈਦਲ ਤੁਰਨ ਵਾਲੇ ਤੇ 25 ਘੋੜ ਸਵਾਰ ਇਹ ਫੌਜ ਦੇ ਕੇ ਭੇਜ ਦਿੱਤਾ, ਨਾਲ ਆਪਣਾ ਭਤੀਜਾ ਭੇਜ ਦਿੱਤਾ ਵੀ ਜਾ ਕੇ ਤੂੰ ਸਿੱਖਾਂ ਨੂੰ ਸੋਧਾ ਲਾ। ਉਹ ਤੜਕੇ ਆ ਗਏ ਤੇ ਤੜਕੇ ਆਉਂਦੇ ਸਾਰ ਗੁਰੂ ਕੇ ਸਿੱਖ ਅੱਗੇ ਉਹ ਅੰਮ੍ਰਿਤ ਵੇਲੇ ਸੰਭਾਲਣ ਵਾਲੇ ਸਨ ਤੇ ਉਹ ਅੰਮ੍ਰਿਤ ਵੇਲੇ ਭਾਈ ਬਘੇਲ ਸਿੰਘ ਬਾਹਰ ਆਪਣੇ ਕਿਰਿਆ ਕਰਮ ਸੋਧਣ ਵਾਸਤੇ ਬਾਹਰ ਨੂੰ ਜਾ ਰਹੇ ਸਨ। ਉਹਨਾਂ ਦੇ ਹੱਥ ਵਿੱਚ ਗੜਵਾ ਜਲਦਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਵੇਂ ਫੌਜ ਚੜ ਕੇ ਆ ਰਹੀ ਹੈ, ਘੋੜੇ ਦੀਆਂ ਟਾਪਾਂ ਸੁਣੀਆਂ ਤੇ ਕੁਝ ਇੱਕ ਇਹੋ ਜਿਹੀ ਖੜਾਕ ਸੁਣਿਆ ਤੇ ਉਹਨਾਂ ਨੇ ਉਸੇ ਵੇਲੇ ਸੋਚਿਆ ਵੀ ਮੈਂ ਜੇ ਪਿੱਛੇ ਜਾ ਕੇ ਉਹਨਾਂ ਨੂੰ ਦੱਸਾਂ ਤੇ ਮੈਂ ਪਿੱਠ ਦਿਖਾ ਕੇ ਭੱਜਣਾ ਚਾਹੁੰਦਾ ਨਹੀਂ। ਉਹਨੇ ਉਸੇ ਵੇਲੇ ਉਪਰਾਲਾ ਕੀਤਾ, ਆਪਣੀ ਤੇਗ ਕੱਢ ਲਈ। ਆ ਜਿਹੜੀ ਸਾਡੀ ਕਿਰਪਾਨ ਹੈ ਨਾ,
ਇਹ ਵੀ ਅੰਗਰੇਜ਼ਾਂ ਦੇ ਵੇਲੇ ਛੋਟੀ ਹੋਈ ਹੈ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ ਉਸ ਤੋਂ ਪਹਿਲਾਂ ਇਹ ਕਿਰਪਾਨ ਨਹੀਂ ਸੀ ਜਿਹੜੀ ਮੇਰੇ ਵਰਗੇ ਪਾਈ ਬੈਠੇ ਨੇ ਕਿਉਂ ਕਰੇ ਆਹ ਕਿਰਪਾਨ ਨਹੀਂ ਸੀ ਉਦੋਂ ਪਾਈ ਜਾਂਦੀ ਉਦੋਂ ਵੱਡੀ ਕਿਰਪਾਨ ਪਕੜੀ ਜਾਂਦੀ ਸੀ ਇਹਦਾ ਮਿਨੀਮਮ ਸ਼ਾਇਦ ਕਰੀਬ 2.5 ਫੁੱਟ ਲਾਜ਼ਮੀ ਹੁੰਦਾ ਸੀ ਸਿੱਖ ਲਈ ਪਹਿਨਣਾ ਲਾਜ਼ਮੀ ਤੇ ਉਦੋਂ ਗੁਰੂ ਕੇ ਸਿੱਖਾਂ ਦੇ ਕੋਲ ਭਾਈ ਬਘੇਲ ਸਿੰਘ ਕੋਲ ਕਿਰਪਾਨ ਸੀ ਉਹਦੇ ਕੋਲ ਤੇਗ ਸੀ ਉਹਨੇ ਉਸੇ ਵੇਲੇ ਦੋਵੇਂ ਉਪਰਾਲੇ ਕੀਤੇ ਕਹਿਣ ਲੱਗੀ ਕਿਤੇ ਮੈਂ ਪਿਛਲਿਆਂ ਨੂੰ ਸੋਝੀ ਦਿਆਂ ਤੇ ਇੱਕ ਮੈਂ ਇਹਨਾਂ ਨੂੰ ਰੋਕਾਂ ਉਹਨੇ ਜੈਕਾਰਾ ਲਾਇਆ ਆਪਣਾ ਗੜਬਾ ਭਗਾ ਮਾਰਿਆ ਲਾਮੇ ਉਹਨੇ ਜੈਕਾਰਾ ਲਾਇਆ ਆਪਣੀ ਤੇਗ ਕੱਢੀ ਆਪਣੀ ਕਿਰਪਾਨ ਕੱਢੀ ਤੇ ਜੰਗ ਲੜਨ ਲੱਗ ਪਏ ਜਿੰਨਿਆਂ ਕੁ ਨੂੰ ਸਾਂਭ ਸਕਿਆ ਭਾਈ ਬਘੇਲ ਸਿੰਘ ਉਹਨਿਆਂ ਨੂੰ ਉਹਨੇ ਸਾਂਭਿਆ ਤੇ ਇਹਦੇ ਦਰਮਿਆਨ ਗੁਰੂ ਕੇ ਸਿੱਖ ਪਿੱਛੋਂ ਵੀ ਆ ਗਏ ਉਸ ਬਾੜੇ ਵਿੱਚੋਂ ਵੀ ਭੱਜ ਕੇ ਆ ਗਏ ਕੁਝ ਇੱਕ ਛੋਟਾ ਜਿਹਾ ਜੰਗ ਹੋਇਆ ਇਸ ਜੰਗ ਦੇ ਦਰਮਿਆਨ ਜਿਹੜਾ ਫੌਜਦਾਰ ਪੱਟੀ ਦਾ ਸੀ ਉਹਦਾ ਭਤੀਜਾ ਜਿਹੜਾ ਮੁਖੀਆ ਬਣ ਕੇ ਆਇਆ ਸੀ ਉਹਦਾ ਨਾਂ ਨਹੀਂ ਲਿਖਿਆ ਉਹ ਜਿਹੜਾ ਮੁਖੀਆ ਬਣ ਕੇ ਆਇਆ ਸੀ ਉਹਨੂੰ ਮਾਰ ਦਿੱਤਾ ਹੁਣ ਔਖੇ ਸੌਖੇ ਲਾਸ਼ ਲੈ ਕੇ ਭੱਜ ਗਏ ਆਪਣੀ ਜਾਨ ਬਚਾ ਕੇ ਭੱਜ ਗਏ ਜਦੋਂ ਉਹ ਭੱਜ ਕੇ ਗਏ ਤਾਂ ਉਸ ਵੇਲੇ ਭਾਈ ਤਾਰਾ ਸਿੰਘ ਵਾਂ ਦੇ ਕੋਲ ਕੁਝ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਉਹ ਤਾਂ ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ ਮੁਸ਼ਕਲ ਇਹ ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ ਉਦੋਂ ਤਾਂ ਕਰਕੇ ਤੁਸੀਂ ਚੇਤਾ ਰੱਖਿਓ ਜੀ ਮੈਂ ਬੇਨਤੀ ਕਰਾਂ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਦੇ ਹਾਕਮ ਦੇ ਕੋਲ ਜਿਹੜੀ ਫੌਜ ਆ ਉਹ 1.25 ਲੱਖ ਦੀ ਫੌਜ ਹੈ ਤੇ ਤੁਸੀਂ ਹੈਰਾਨ ਹੋਵੋਗੇ 1 ਲੱਖ ਫੌਜ ਕੇਵਲ ਬੰਦਾ ਬਹਾਦਰ ਦੇ ਮਗਰ ਤੁਰੀ ਫਿਰ ਰਹੀ ਹੈ ਤੇ 25,000 ਫੌਜ ਨਾਲ ਬਾਕੀ ਕੰਮ ਸਾਰਦਾ ਬਾਬਾ ਬੰਦਾ ਬਹਾਦਰ ਉੱਤੇ ਜਿੱਤ ਫਿਰ ਵੀ ਨਹੀਂ ਹਾਸਲ ਕਰ ਸਕਿਆ ਇੰਨੀ ਜ਼ਿਆਦਾ ਫੌਜ ਉਹਦੇ ਮਗਰ ਹੁੰਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਿੱਖੀ ਦਾ ਕਿਰਦਾਰ ਇਹੋ ਜਿਹਾ ਹੈ ਜਿਹਦੇ ਕਰਕੇ ਨਾ ਇਹਨਾਂ ਪੈਸੇ ਕਰਕੇ ਵਿਕਣਾ ਨਾ ਇਹਨਾਂ ਪਦਵੀਆਂ ਕਰਕੇ ਵਿਕਣਾ ਨਾ ਇਹਨਾਂ ਵਿਕਾਰਾਂ ਕਰਕੇ ਵਿਗੜਨਾ ਤੇ ਇਹਨਾਂ ਦੇ ਵਿਚਾਰੇ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਤਾਂ ਕਰਕੇ ਉਹ ਕੁਝ ਨਹੀਂ ਅਸੀਂ ਕਰ ਸਕਦੇ ਜਿਹੜੀ ਬੇਨਤੀ ਕਰ ਰਹੇ ਅਸਾਂ ਫਿਰ ਦੁਬਾਰੇ ਧਿਆਨ ਦਿਓ ਉਸ ਵੇਲੇ ਜਦੋਂ ਚੁੱਕੇ ਲਾਸ਼ ਭੱਜੇ ਤੇ ਕੁਝ ਇਲਾਕੇ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਆ ਕੇ ਭਾਈ ਤਾਰਾ ਸਿੰਘ ਮਾਂ ਨੂੰ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਜੀ ਦੇਖੋ ਭਤੀਜਾ ਮਰ ਗਿਆ ਇਹ ਤੇ ਹੋ ਨਹੀਂ ਸਕਦਾ ਵੀ ਹਾਕਮ ਚੁੱਪ ਕਰਕੇ ਬੈਠ ਜਾਏ ਉਹ ਆਏ ਗੱਦ ਬਾਰੇ ਤੇ ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਵੀ ਜੰਗ ਤਕੜਾ ਹੋਏਗਾ ਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਸਾਡੇ ਵਰਗੇ 2-4 ਬੰਦੇ ਮਰ ਵੀ ਗਏ ਕੋਈ ਗੱਲ ਨਹੀਂ ਤੂੰ ਸਿਦਕੀ ਸੂਰਮਾ ਥੋੜਾ ਧਿਆਨ ਦਿਓ ਤੇ ਤੇਰੇ ਕੋਲ ਵਕਤ ਹੈ ਜੇ ਤੂੰ ਚਾਹਵੇਂ ਤਾਂ ਹੁਣ ਤੂੰ ਇਸ ਵੇਲੇ ਇੱਥੋਂ ਨਿਕਲ ਜਾ ਅਸੀਂ ਆਪੇ ਸਾਰ ਲਾਂਗੇ ਜਿਵੇਂ ਕਿਵੇਂ ਹੋਇਆ ਅਸੀਂ ਸਾਰ ਲਾਂਗੇ ਭਾਈ ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ ਸੀ ਬੜਾ ਪਿਆਰਾ ਅੱਜ ਦਾ ਸਿੱਖ ਕਿਤੇ ਉਹਨੂੰ ਪੱਲੇ ਬੰਨ ਲਵੇ ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਪੱਲੇ ਉਹ ਜਿਸ ਦਿਨ ਮੈਂ ਗੁਰੂ ਕੋਲੋਂ ਅੰਮ੍ਰਿਤ ਛਕਿਆ ਸੀ ਨਾ ਉਸ ਦਿਨ ਮੈਂ ਪਰਨ ਕੀਤਾ ਸੀ ਭਾਈ ਮੈਂ ਕਦੇ ਆਪਣੇ ਗੁਰੂ ਤੋਂ ਲਾਂਭੇ ਨਾ ਹੋਵਾਂ ਮੈਂ ਤੇ ਸਨਮੁਖ ਹੋ ਕੇ ਮਰਾਂ ਜੇ ਮੈਂ ਜੀਵਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ ਜੇ ਮੈਂ ਮਰਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ ਚੇਤਾ ਮੈਨੂੰ ਹੋਰ ਆਉਂਦਾ ਪਰ ਸਮਾਂ ਨਹੀਂ ਕਹਿੰਦਾ ਵੀ ਮੈਂ ਸੁਣਾਵਾਂ 30 ਸਿੱਖ ਤੇ 30,000 ਦੀ ਫੌਜ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਰਿਮੰਦਰ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਸਿੱਖ ਬੈਠੇ ਸਨ ਉਹਨਾਂ ਵਿੱਚੋਂ ਵੀ ਇੱਕ ਨਾਂ ਗੁਰਬਖਸ਼ ਸਿੰਘ ਸੀ ਜਦੋਂ ਗੁਰਬਖਸ਼ ਸਿੰਘ ਨੂੰ ਉਹਨਾਂ ਕਿਹਾ ਵੀ ਹੱਥ ਖੜੇ ਕਰਕੇ ਆ ਲਓ ਕਹਿਣ ਲੱਗੇ ਹੱਥ ਨਹੀਂ ਖੜੇ ਕਰਕੇ ਆਉਣੇ ਪਰ ਮੈਂ ਆਵਾਂਗਾ ਤੁਹਾਡੇ ਵੱਲੋਂ ਜਦੋਂ ਸਾਹਮਣੇ ਨੂੰ ਗਏ ਉਹਨਾਂ ਇੱਕੋ ਹੀ ਬਚਨ ਆਖਿਆ ਕਹਿਣ ਲੱਗੇ ਤੁਹਾਡੀ ਗਿਣਤੀ ਜ਼ਿਆਦਾ ਮੇਰੀ ਥੋੜੀ ਹੈ ਜਿੰਨੀਆਂ ਵੀ ਗੋਲੀਆਂ ਮਾਰਿਓ ਮੇਰੀ ਹਿੱਕ ਵਿੱਚ ਜਿੰਨੀਆਂ ਵੀ ਗੋਲੀਆਂ ਮਾਰਿਓ ਮੇਰੀ ਹਿੱਕ ਵਿੱਚ ਉਹਨਾਂ ਪੁੱਛਿਆ ਇਹਦੇ ਨਾਲ ਕੀ ਫਰਕ ਪੈਣ ਲੱਗਿਆ ਕਹਿਣ ਲੱਗਿਆ ਸੀ 30 ਕੁ ਬੰਦੇ ਹੈ ਤੇ ਕਦ ਕਿਤੇ ਕੋਈ ਇਹ ਨਾ ਕਵੇ ਵੀ ਥੋੜੀਆਂ ਦੀ ਗਿਣਤੀ ਚ ਸਿੱਖ ਭੱਜਣ ਲੱਗੇ ਹੋਣਗੇ ਤੇ ਇਹਨਾਂ ਦੇ ਪਿੱਛੋਂ ਗੋਲੀਆਂ ਮਾਰੀਆਂ ਨੇ ਸਿੱਖੀ ਨੂੰ ਕੋਈ ਲਾਗ ਨਾ ਲਾ ਦੇ ਖੈਰ ਸਮਾਂ ਬਿਲਕੁਲ ਨੇੜੇ ਹੋ ਗਿਆ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਨਗਰ ਦੇ ਲੋਕਾਂ ਨੇ ਆਖਿਆ ਪਰ ਉਹ ਭਾਈ ਤਾਰਾ ਸਿੰਘ ਮਾਂ ਨਾ ਗਏ ਆਖਿਰ ਕੁਝ ਦਿਨਾਂ ਬਾਅਦ 9 ਜੂਨ 1726 ਨੂੰ ਫਿਰ ਉਹ ਫੌਜਦਾਰ ਆ ਪਾਇਆ ਤੇ ਇਹਦੇ ਨਾਲ ਦੋ ਬੰਦੇ ਬੜੇ ਖਾਸ ਆਏ ਨੇ ਇੱਕ ਮੋਮਨ ਖਾਂ ਇਹ ਜਰਨੈਲ ਹੈ ਇੱਕ ਤੱਕੀ ਖਾਂ ਇਹ ਫੌਜਦਾਰ ਹੈ ਇਹ ਦੋਵੇਂ ਜਣੇ ਆਏ ਕੁਝ ਫੌਜਾਂ ਲੈ ਕੇ ਆਏ ਨੇ ਜੰਗ ਲੜਨ ਲੱਗ ਪਏ ਉਹ ਜੰਗ ਲੜਦਿਆਂ ਇਹਦੇ ਵਿੱਚੋਂ ਤੱਕੀ ਖਾਂ
ਇੱਕ ਬਚਨ ਆਖਦਾ ਉੱਚੀ ਸਾਰੀ ਬੋਲ ਕੇ ਕਹਿਣ ਲੱਗੇ ਤੁਹਾਡੇ ਵਿੱਚੋਂ ਤਾਰਾ ਸਿੰਘ ਵਾਂਗ ਕੌਣ ਹੈ ਏਡਾ ਸੂਰਮਾ ਜਿਹਦੇ ਆਸਰੇ ਤੁਸੀਂ ਇੰਨਾ ਕੁਝ ਕਰ ਰਹੇ ਹੋ ਕੌਣ ਹੈ ਸੂਰਮਾ ਮੈਂ ਉਹਦੇ ਹੱਥ ਦੋ ਹੱਥ ਕਰਨੇ ਚਾਹੁੰਦਾ ਇਹਨੂੰ ਇਸ ਗੱਲ ਦਾ ਮਾਣ ਸੀ ਇਹਨੇ ਸਾਰੇ ਸਰੀਰ ਦੇ ਉੱਤੇ ਲੋਹ ਸੰਜੋਹ ਪਾਇਆ ਹੋਇਆ ਸੀ ਲੋਹੇ ਦੇ ਬਸਤਰ ਪਾਏ ਹੋਏ ਸਨ ਕੇਵਲ ਇੱਕ ਮੂੰਹ ਨੰਗਾ ਸੀ ਭਾਈ ਤਾਰਾ ਸਿੰਘ ਮਾਂ ਨੇ ਸਾਹਮਣੇ ਆ ਕੇ ਜਦੋਂ ਇਹਨੂੰ ਵੇਖਿਆ ਤੇ ਇੱਕੋ ਨੇਜਾ ਆਪਣੇ ਹੱਥ ਨਾਲ ਇਹਦੇ ਮੂੰਹ ਉੱਤੇ ਵਾਰ ਕੀਤਾ ਜਦੋਂ ਮੂੰਹ ਉੱਤੇ ਵਾਰ ਕੀਤਾ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਮਾਂ ਹੈ ਨਾਲੇ ਵਾਰ ਕੀਤਾ ਨਾਲੇ ਬਚਨ ਆਖਿਆ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਮਾਂ ਹੈ ਜਦੋਂ ਉਹਦੇ ਮੂੰਹ ਵਿੱਚ ਵਰਛਾ ਵੱਜਿਆ ਤੇ ਉਹਦੇ ਵਿੱਚੋਂ ਵਰਛਾ ਕੱਢਿਆ ਤੇ ਹੁਣ ਮੂੰਹ ਤੋਂ ਲਹੂ ਨੁੱਚੜਦਾ ਜਾ ਰਿਹਾ ਉਹਨੂੰ ਦੇਖ ਕੇ ਸਾਹਮਣੇ ਮੋਮਨ ਖਾਂ ਨੇ ਇੱਕ ਟਾਂਚ ਕੀਤੀ ਮੋਮਨ ਖਾਂ ਇੱਕ ਟਾਂਚ ਕਰਦਾ ਕਹਿਣ ਲੱਗਿਆ ਤੱਕੀ ਖਾਂ ਸਾਹਿਬ ਜਨਾਬ ਤੁਸੀਂ ਪਾਨ ਚਬਾ ਰਹੇ ਹੋ ਕਿਉਂਕਿ ਉਹਦੇ ਮੂੰਹ ਤੋਂ ਲਹੂ ਡਿੱਗ ਰਿਹਾ ਸੀ ਲਾਲ ਰੰਗ ਦਾ ਤੇ ਉਹਨੇ ਬਚਨ ਪੁੱਛਿਆ ਵੀ ਤੂੰ ਪਾਨ ਚਬਾ ਰਿਹਾ ਉਸ ਵੇਲੇ ਤੱਕੀ ਖਾਂ ਨੇ ਕਲਪੇ ਹੋਏ ਨੇ ਕਿਹਾ ਕਹਿਣ ਲੱਗੇ ਹਾਂ ਅੱਗੇ ਤਾਰਾ ਸਿੰਘ ਮਾਂ ਪਾਨ ਵੰਡ ਰਿਹਾ ਅੱਗੇ ਹੋ ਕੇ ਲੈ ਜੇ ਸੂਰਮਾ ਉਹ ਵੰਡ ਰਿਹਾ ਪਾਨ ਅੱਗੇ ਹੋ ਕੇ ਲੈ ਜੇ ਤੂੰ ਏਡਾ ਸੂਰਮਾ ਇਹ ਇਤਿਹਾਸ ਹੈ ਤੁਹਾਡਾ ਉਸ ਵੇਲੇ ਜੰਗ ਲੜਿਆ ਗਿਆ ਕੁਝ ਇੱਕ ਸਿੱਖ ਸ਼ਹੀਦ ਹੋਏ ਇੱਥੇ ਭਾਈ ਬਘੇਲ ਸਿੰਘ ਭਾਈ ਮਾਛੀ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਜੋਧ ਸਿੰਘ ਭਾਈ ਬਾਦਲ ਸਿੰਘ ਇਤਿਆਦਿਕ ਕਰੀਬ 40 ਕੁ ਸਿੱਖਾਂ ਦੇ ਨੇੜੇ ਇੱਥੇ ਸ਼ਹਾਦਤ ਹੁੰਦੀ ਹੈ ਉਹਨਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਵੀ ਸ਼ਹੀਦ ਹੁੰਦਾ ਇਹ ਘਟਨਾ 9 ਜੂਨ 1726 ਦੀ ਹੈ ਇਸ ਤੋਂ ਅਗਲੀ ਇਤਿਹਾਸ ਦੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ ਮੇਰੇ ਮਨ ਦੀ ਭਾਵਨਾ ਪੂਰੇ 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਤਾਂ ਕਿ ਅਸੀਂ ਇਤਿਹਾਸ ਨੂੰ ਪ੍ਰੋਪਰਲੀ ਮਾਣ ਸਕੀਏ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਾਹਿਬ ਜੀਓ

ਗੁਰੂ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਖੂਨ ਨਾਲ ਭਿੱਜੇ ਹੋਏ ਪੰਨੇ ਆਪਾਂ ਪਿਛਲੇ ਦਿਨਾਂ ਵਿੱਚ ਵਿਚਾਰਦੇ ਰਹੇ। ਬਹੁਤ ਹੀ ਜ਼ਿਆਦਾ ਪੈਰ ਪੈਰ ਤੇ ਚੁਣੌਤੀਆਂ ਜ਼ਿੰਦਗੀ ਦੀਆਂ ਆਮ ਸਹੂਲਤਾਂ ਵੀ ਕੋਲ ਨਹੀਂ, ਫਿਰ ਵੀ ਕੋਈ ਸਿੱਖ ਨਾ ਸਿਦਕੋਂ ਡੋਲੇ, ਕੋਈ ਸਿੱਖ ਨਾ ਵਿਕਿਆ। ਚੜ੍ਹਦੀ ਕਲਾ ਵਿੱਚ ਉਹਨਾਂ ਇਤਿਹਾਸ ਸਿਰਜਿਆ। ਅਹਿਮਦ ਸ਼ਾਹ ਅਬਦਾਲੀ ਜ਼ੋਰ ਲਾਉਂਦਾ, 1767 ਤੱਕ ਤਾਂ ਪੂਰਾ ਜ਼ੋਬਨ ਤੇ ਰਹਿੰਦਾ, ਭਾਵੇਂ ਤਿੰਨ ਕੁ ਹਮਲੇ ਉਹਦੇ ਪਿਛਲੇ ਵਾਲੇ ਕਮਜ਼ੋਰ ਨੇ, ਉਸ ਤੋਂ ਬਾਅਦ ਜਿਹੜੇ ਆਖਰੀ ਤਿੰਨ ਨੇ ਉਹ ਤਾਂ ਪੰਜਾਬ ਵੱਲ ਆਉਂਦਾ ਹੀ ਨਹੀਂ, ਲਾਹੌਰ ਤੋਂ ਪਿਸ਼ੌਰ ਤੋਂ ਵਾਪਸ ਮੁੜਦਾ ਰਿਹਾ। ਅੱਜ ਇੱਕ ਨਵੇਂ ਦੌਰ ਦੀ ਆਪਾਂ ਗੱਲ ਸ਼ੁਰੂ ਕਰਨ ਲੱਗੇ ਹਾਂ। ਗੁਰੂ ਪਾਤਸ਼ਾਹ ਦੀ ਰਹਿਮਤ ਦਾ ਸਦਕਾ 1733 ਦੇ ਵਿੱਚ ਦੋ ਬਹੁਤ ਪਿਆਰੇ ਸਤਿਕਾਰੇ ਹੋਏ ਜਰਨੈਲਾਂ ਨੇ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਨਵਾਬ ਕਪੂਰ ਸਿੰਘ, ਜਿੱਥੇ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ, ਜਿੱਥੇ ਇਹਨਾਂ ਦਾ ਜੀਵਨ ਬਹੁਤ ਚੰਗਾ ਹੈ, ਉੱਥੇ ਇਹਨਾਂ ਦਾ ਅਦਬ ਵੀ ਬਹੁਤ ਸੀ, ਇਹਨਾਂ ਦੀ ਗੱਲ ਕੋਈ ਮੋੜਨਾ ਨਹੀਂ ਸੀ। ਉਸ ਵੇਲੇ ਇਹਨਾਂ ਦੋਨਾਂ ਜਥੇਦਾਰਾਂ ਨੇ ਰਲ ਕੇ ਇੱਕ ਫੈਸਲਾ ਲਿਆ, ਆਪਣੀ ਕੌਮ ਨੂੰ ਦੋ ਦਲਾਂ ਵਿੱਚ ਵੰਡ ਲਿਆ, ਇੱਕ ਤਰਨਾ ਦਲ, ਇੱਕ ਬੁੱਢਾ ਦਲ। ਵਕਤ ਗੁਜ਼ਰਿਆ, ਥੋੜਾ ਜਿਹਾ ਸਮਾਂ ਹੀ ਲੰਘਿਆ, 1745 ਵਿੱਚ ਫਿਰ ਦੁਬਾਰੇ ਫੈਸਲਾ ਲੈਣਾ ਪਿਆ 14 ਅਗਸਤ ਨੂੰ, ਪਰ ਫਿਰ ਦੁਬਾਰੇ ਫੈਸਲਾ ਹੋਇਆ ਵੀ ਨਹੀਂ, ਇਹ ਜਿਹੜੇ ਦੋ ਜਥੇ ਨੇ ਇਹ ਵੱਧ ਗਏ ਨੇ, ਇਹਨਾਂ ਨੂੰ 30 ਜਥਿਆਂ ਵਿੱਚ ਵੰਡ ਦਿੱਤਾ ਜਾਏ ਤਾਂ ਕਿ ਪ੍ਰਬੰਧ ਕਰਨਾ ਸੌਖਾ ਹੋ ਜਾਏ। ਲੇਕਿਨ 3 ਕੁ ਸਾਲ ਹੀ ਮਸਾ ਲੰਘੇ, ਸਿੱਖਾਂ ਦੀਆਂ ਕੁਰਬਾਨੀਆਂ ਇਹਨਾਂ ਵੱਲ ਵੇਖ ਕੇ ਫਿਰ ਦੁਬਾਰੇ 1748 ਦੇ ਵਿੱਚ, ਮਾਰਚ ਦੇ ਮਹੀਨੇ 1748 ਦੇ ਵਿੱਚ ਫਿਰ ਦੁਬਾਰੇ ਪਹਿਲ ਜਥੇ ਬਣਾ ਦਿੱਤੇ ਗਏ। ਲੇਕਿਨ ਉਹ ਪਹਿਲ ਜਥੇ ਵੀ ਬਹੁਤ ਥੋੜਾ ਸਮਾਂ ਚੱਲੇ। ਨਵਾਬ ਕਪੂਰ ਸਿੰਘ ਹੋਰਾਂ ਵੇਖਿਆ ਵੀ ਜੇ ਐਡੀ ਜਲਦੀ ਇੰਨੇ ਜਥੇ ਬਣ ਸਕਦੇ ਨੇ, ਤੇ ਉਹਨਾਂ ਫੈਸਲਾ ਲਿਆ ਇਹਨਾਂ ਨੂੰ 11 ਜਥਿਆਂ ਵਿੱਚ ਵੰਡ ਦਿੱਤਾ। ਮਸਲਾ ਕੇਵਲ ਪ੍ਰਬੰਧ ਦਾ ਹੀ ਸੀ, ਹਜੇ ਕੌਮ ਦੇ ਵਿੱਚ ਕੋਈ ਦੁਬਿਧਾ ਨਹੀਂ ਸੀ ਖੜੀ ਹੋਈ, ਕਿਸੇ ਕਿਸਮ ਦੀ ਵੀ ਕੋਈ ਭਾਵਨਾ ਨਹੀਂ ਸੀ। ਜੇ ਕਿਸੇ ਨੂੰ ਕੋਈ ਨਵਾਬੀ ਮਿਲਦੀ, ਜੇ ਕਿਸੇ ਨੂੰ ਕੋਈ ਅਹੁਦਾ ਮਿਲਦਾ, ਉਹ ਠੁਕਰਾ ਦਿੰਦੇ ਸਨ। ਪਿੱਛੇ ਜ਼ਿਕਰ ਕਰ ਚੁੱਕਾ ਦਾਸ ਤੁਹਾਡੇ ਨਾਲ, ਜੱਸਾ ਸਿੰਘ ਆਲੂਵਾਲੀਏ ਨੇ ਜਦੋਂ ਸਰਹੰਦ ਦੇ ਉੱਤੇ ਹਮਲਾ ਕਰਕੇ ਉਹਨੂੰ ਫਤਿਹ ਕੀਤਾ ਸਾਰੇ ਸਿੰਘਾਂ ਨੇ, ਉਦੋਂ ਹੁਕਮ ਹੋਇਆ ਵੀ ਸਰਹੰਦ ਦੇ ਵਿੱਚ ਹੁਣ ਕੋਈ ਹੈ ਨਹੀਂ, ਸਰਹੰਦ ਉਦੋਂ ਬਹੁਤ ਉੱਘਾ ਸ਼ਹਿਰ ਸੀ, ਵੀ ਸਰਹੰਦ ਵਿੱਚ ਕੋਈ ਹੈ ਨਹੀਂ ਤੇ ਤੁਸੀਂ ਤਖ਼ਤ ਤੇ ਬੈਠੋ। ਜੱਸਾ ਸਿੰਘ ਆਲੂਵਾਲੀਏ ਨੇ ਉਦੋਂ ਮਨਾ ਕਰ ਦਿੱਤਾ ਸੀ, ਕਹਿਣ ਲੱਗੇ ਨਹੀਂ, ਇਹ ਖਾਲਸੇ ਦਾ ਰਾਜ ਇੱਕ ਵਿਅਕਤੀਗਤ ਨਹੀਂ ਹੈ, ਇਸ ਲਈ ਨਹੀਂ ਹੋ ਸਕਦਾ। ਯਾਦ ਆਪ ਜੀ ਨੂੰ ਯਾਦ ਰੱਖਣ ਦੀ ਲੋੜ ਹੈ ਬਹੁਤ ਜ਼ਿਆਦਾ, ਸਰਹੰਦ ਦੇ ਵਿੱਚ ਹੀ ਸਿੱਖਾਂ ਨੇ ਪਹਿਲਾ ਸਿੱਕਾ ਉਹ ਜਿਹੜਾ ਸ਼ੁਰੂ ਕੀਤਾ ਸੀ, ਦੇ ਗੋ ਤੇ ਗੋ ਫਤਿਹ ਨੁਸਰਤ ਬੇਦ ਰੰਗ ਯਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ,
ਇਹ ਪਹਿਲਾ ਸਿੱਕਾ। ਔਰ ਇਹ ਵੀ ਚੇਤੇ ਰੱਖਣ ਵਾਲੀ ਬਾਤ ਹੈ, ਉਦੋਂ ਸਿੱਖਾਂ ਨੂੰ ਭੜਕਾਉਣ ਵਾਸਤੇ, ਸਿੱਖਾਂ ਦੇ ਪ੍ਰਤੀ ਭੜਕਾਉਣ ਵਾਸਤੇ ਜਿਹੜੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਚਮਚੇ ਸਨ, ਉਨ੍ਹਾਂ ਨੇ ਗਲਤ ਸਿੱਕਾ ਘੜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਦਿਖਾਇਆ ਸੀ ਵੀ ਤੇਰੇ ਰਾਜ ਵਿਚ ਸਿੱਕੇ ਉਹ ਘੜਦੇ ਨੇ ਆਪਣੇ, ਪਰ ਉਹ ਸਿੱਕਾ ਕੋਈ ਨਕਲੀ ਸੀ ਕਿਉਂਕਿ ਉਹਦੇ ਤੇ ਅਖੀਰ ਵਿਚ ਜੱਸਾ ਕਲਾਲ ਸ਼ਬਦ ਆਉਂਦਾ ਹੈ। ਜੱਸਾ ਸਿੰਘ ਐਸਾ ਨਹੀਂ ਕਰ ਸਕਦਾ ਵੀ ਜੱਸਾ ਸਿੰਘ ਨਾ ਲਿਖੇ ਤੇ ਕਲਾਲ ਆਪਣੀ ਕਾਸਟ ਲਿਖੇ। ਆਲੂਵਾਲੀਆ ਉਹਦੇ ਨਗਰ ਦਾ ਨਾਂ ਸੀ, ਉਸ ਕਰਕੇ ਸ਼ੁਰੂ ਹੋ ਗਿਆ। ਉਹ ਸਿੱਕਾ ਨਕਲੀ ਹੈ, ਉਸ ਵੇਲੇ ਦੋ ਸਿੱਕੇ ਜਿਹੜੇ ਹੋਂਦ ਵਿਚ ਆਏ ਸਨ। ਮੈਂ ਉਸੇ ਗੱਲ ਵੱਲ ਚੱਲਾਂ। ਉਦੋਂ ਸਾਰੇ ਲੋਕ ਇਕ ਮੈਂ ਪਲ ਪਿਛੋਕੜ ਹੋਰ ਬੋਲਣਾ ਚਾਹੁੰਦਾ, ਥੋੜਾ ਜਿਹਾ ਗੱਲ ਸਮਝ ਲੱਗ ਜਾਏਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਜਿਹੜੀ ਪੰਜਾਂ ਦਾ ਸਿਸਟਮ ਮਨਾਇਆ। ਤੇ ਉਦੋਂ ਜਦੋਂ ਗੁਰਮਤੇ ਹੁੰਦੇ ਸਨ, ਸਰਬੱਤ ਖਾਲਸਾ ਹੁੰਦੇ ਸਨ, ਉਦੋਂ ਗੁਰੂ ਕੇ ਸਿੱਖ ਸਾਰੇ ਰਲ ਮਿਲ ਕੇ ਅਰਦਾਸ ਕਰਨੀ, ਅਰਦਾਸ ਕਰਕੇ ਉਨ੍ਹਾਂ ਵਿਚੋਂ ਜਥੇਦਾਰ ਜੱਸਾ ਸਿੰਘ ਨੇ ਜਾਂ ਨਵਾਬ ਕਪੂਰ ਸਿੰਘ ਨੇ ਖੜੇ ਹੋ ਜਾਣਾ, ਇਕ ਬੰਦੇ ਦਾ ਨਾਮ ਚੁਣਨਾ ਪੈਣਾ ਤੇ ਉਹ ਬੰਦੇ ਨੂੰ ਖੜਾ ਕਰ ਲੈਣਾ। ਅਗਰ ਉਹਨੂੰ ਕੋਈ ਇਤਰਾਜ਼ ਨਹੀਂ, ਅਗਰ ਸੰਗਤ ਨੂੰ ਕੋਈ ਇਤਰਾਜ਼ ਨਹੀਂ, ਤਾਂ ਮੱਥਾ ਟੇਕ ਕੇ ਉਹਨੂੰ ਸ਼ਬਦ ਕਿਹਾ ਜਾਂਦਾ ਸੀ ਪਿਆਰਾ। ਇਹ ਪਿਆਰਾ ਬਣ ਗਿਆ। ਫਿਰ ਉਸ ਇੱਕ ਬੰਦੇ ਨੇ ਅੱਗੇ ਦੂਜਾ ਬੰਦਾ ਚੁਣਨਾ, ਫਿਰ ਉਹਨੇ ਖੜਾ ਹੋਣਾ, ਫਤਿਹ ਬੁਲਾਉਣੀ ਹੈ। ਜੇ ਸੰਗਤ ਨੂੰ ਨਹੀਂ ਇਤਰਾਜ ਤਾਂ ਦੂਜਾ ਪਿਆਰਾ ਬਣ ਗਿਆ। ਫਿਰ ਉਹਨਾਂ ਦੋਨਾਂ ਨੇ ਸਲਾਹ ਕਰਕੇ ਤੀਜਾ ਚੁਣਨਾ, ਫਿਰ ਤਿੰਨਾਂ ਨੇ ਸਲਾਹ ਕਰਕੇ ਚੌਥਾ ਚੁਣਨਾ, ਚਾਰਾਂ ਨੇ ਸਲਾਹ ਕਰਕੇ ਪੰਜਵਾਂ ਚੁਣਨਾ, ਪੰਜਾਂ ਨੇ ਫਿਰ ਗੁਰੂ ਅੱਗੇ ਅਰਦਾਸ ਕਰਨੀ, ਅਰਦਾਸ ਕਰਕੇ ਆਪਣੀ ਸੁਧਾਈ ਕਰਕੇ ਫਿਰ ਪੰਜਾਂ ਨੇ ਫੈਸਲੇ ਲੈਣੇ। ਉਹਨੂੰ ਗੁਰਮਤਾ ਕਹਿੰਦੇ ਸਨ, ਉਹਨੂੰ ਸਰਬੱਤ ਖਾਲਸਾ ਕਹਿੰਦੇ ਸਨ। ਉਹਨਾਂ ਪੰਜਾਂ ਦੀ ਅਗਵਾਈ ਚ ਸਰਬੱਤ ਖਾਲਸਾ ਹੁੰਦਾ ਸੀ। ਬੜਾ ਅੱਛਾ ਸਿਸਟਮ ਸੀ। ਵਕਤ ਆਇਆ ਉਦੋਂ ਜਿਹੜੇ ਗੁਰੂ ਕੇ ਸਿੱਖ ਸਨ ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ, ਗੁਰਮਤੇ ਕਰਨ ਤੋਂ ਪਹਿਲਾਂ, ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਨੇ। ਬੈਠ ਹਰਿਮੰਦਰ ਸੁਣੇ ਸੋ ਗਿਆਨਾ। ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ ਨੇ, ਹਰਿਮੰਦਰ ਸਾਹਿਬ ਬੈਠ ਕੇ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਸ਼ਰਧਾ ਦੇ ਮੁਤਾਬਕ, ਤੇ ਉਸ ਵੇਲੇ ਫਿਰ ਬੈਠ ਕੇ ਪਹਿਲਾਂ ਕੀਰਤਨ ਸੁਣਦੇ ਨੇ। ਹਰਿਮੰਦਰ ਸਾਹਿਬ ਚ ਵੀ ਕਥਾ ਹੁੰਦੀ ਰਹੀ ਹੈ, ਯਾਦ ਰੱਖੋ ਜੀ। ਸਭ ਤੋਂ ਪਹਿਲਾਂ ਕਥਾ ਬਾਕੀ ਚੰਨੇ ਉੱਟਦਾ ਸੀ, ਰੋ ਵਿਚਾਰ ਤੇ ਗੱਲ ਲੰਮੀ ਹੋ ਜਾਏਗੀ, ਉਲਝ ਜਾਏਗੀ ਆਪਣੀ ਗੱਲ। ਉਹ ਗਿਆਨੀਆਂ ਦੀ ਬਕਾਇਦਾ ਲੜੀ ਹੈ ਇੱਕ ਲੰਮੀ, ਕਿਸੇ ਫਿਰ ਸੀ ਕਿ ਪੁਜਾਰੀਆਂ ਨੇ ਬੰਦ ਕਰਵਾਈ ਸੀ ਵੀ ਇੱਥੇ ਹਰਿਮੰਦਰ ਸਾਹਿਬ ਦੇ ਵਿੱਚੋਂ ਸੱਚ ਦਾ ਉਪਦੇਸ਼ ਨਹੀਂ ਮਿਲਣਾ ਚਾਹੀਦਾ। ਆਪਣੀ ਗੱਲ ਬਲੀ ਵਾਪਸ ਪਰਤਾਂ। ਉਦੋਂ ਬੈਠ ਕੇ ਉਨ੍ਹਾਂ ਨੇ ਬੈਠ ਹਰਿਮੰਦਰ ਸੁਣੇ ਸੋ ਗਿਆਨਾ, ਬੜੇ ਅਦਬ ਸਤਿਕਾਰ ਨਾਲ ਸਾਰੇ ਬਿਨਾਂ ਕਿਸੇ ਵਿਤਕਰਿਆਂ ਤੋਂ ਭੁੱਲ ਭੁਲਾ ਕੇ ਤੇ ਬੈਠ ਕੇ ਰੱਬ ਦੀ ਬਾਣੀ ਦਾ ਕੀਰਤਨ ਸੁਣਦੇ ਨੇ, ਨਿਰਮਲ ਮਨ ਕਰਦੇ ਨੇ। ਗੁਰ ਚਰਨ ਪਰ ਲਾਵੇ ਧਿਆਨਾ, ਗੁਰੂ ਚਰਨਾਂ ਦੇ ਉੱਤੇ ਧਿਆਨ ਲਾਉਂਦੇ ਨੇ, ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਹੈ। ਕੋਈ ਕਿਹੜੀ ਮਿਸਲ ਦਾ, ਕਿਹੜੇ ਜੱਥੇ ਦਾ, ਇਸ ਗੱਲ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ। ਸਾਰੇ ਇਕੱਠੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦੇ ਸਨ। ਉਸ ਤੋਂ ਬਾਅਦ ਵਿੱਚ ਅਕਾਲ ਬੂੰਗੇ ਚੜ ਤਖਤੇ ਬਹਿ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ। ਉਹਦਾ ਪਹਿਲਾ ਨਾਂ ਅਕਾਲ ਬੂੰਗਾ ਹੈ, ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਫਿਰ ਅਦਬ ਸਤਿਕਾਰ ਨਾਲ ਉੱਥੇ ਵੀ ਮਹਾਰਾਜ ਨੂੰ ਮੱਥਾ ਟੇਕਦੇ ਨੇ, ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਨੇ। ਇੱਕ ਗੱਲ ਹੋਰ ਧਿਆਨ ਦਿਓ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਨੀ ਹੈ। ਜਿੰਨੇ ਵੀ ਸਾਡੇ ਤਖ਼ਤ ਨੇ ਨਾ, ਪਹਿਲੇ ਚਾਰ ਨੇ ਦਮਦਮਾ ਸਿੰਘ ਮਗਰੋਂ ਬਣਿਆ, ਇਹ ਪੱਥਰ ਹੀ ਬਣਾਇਆ ਹੋਇਆ। ਅਸਲ ਵਿੱਚ ਗੁਰੂ ਨੇ ਤਖ਼ਤ ਇੱਕੋ ਹੀ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ, ਮੁੜ ਕੇ ਪੰਥ ਦੀ ਦੇਣ ਨੇ ਚਾਰ। ਗੱਲ ਵੱਖਰੀ, ਤਖ਼ਤਾਂ ਦੇ ਉੱਤੇ ਅਸੂਲ ਹੈ, ਬਾਕੀ ਕਿਤੇ ਵੀ ਨਹੀਂ, ਕੇਵਲ ਤਖ਼ਤਾਂ ਦੇ ਉੱਤੇ ਅਸੂਲ ਹੈ। ਜਦੋਂ ਤੁਸੀਂ ਤਖ਼ਤਾਂ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਉੱਥੇ ਕਦੇ ਧਿਆਨ ਦੇ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਇੱਕ ਕੋਨੇ ਵਿੱਚ ਹੋਏਗਾ, ਉੱਤੇ ਸੈਂਟਰ ਵਿੱਚ ਹਥਿਆਰ ਹੋਣਗੇ। ਆਪਣੇ ਦਿਮਾਗ ਚ ਲਿਆਓ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਕਦੇ ਦੇਖੋ ਇੱਕ ਕੋਨੇ ਦੇ ਉੱਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ। ਦਮਦਮਾ ਸਾਹਿਬ ਜਾਓ, ਉੱਥੇ ਕੋਨੇ ਵਿੱਚ ਪ੍ਰਕਾਸ਼ ਹੈ।
ਜਾਂ ਬਹੁਤ ਸੌਖਾ ਹੋ ਜਾਏਗਾ ਤੁਹਾਨੂੰ ਸਮਝਣਾ। ਆਨੰਦਪੁਰ ਸਾਹਿਬ ਨੂੰ ਆਪਣੇ ਦਿਮਾਗ ਵਿਚ ਲੈ ਕੇ ਆਓ। ਉੱਥੇ ਜਿਹੜਾ ਮੇਨ ਤਖ਼ਤ ਹੈ ਉਹਦੇ ਸਾਹਮਣੇ ਜਿਹੜਾ ਛੋਟਾ ਜਿਹਾ ਕਮਰਾ ਬਣਿਆ ਹੈ, ਸ਼ੀਸ਼ੇ ਲੱਗੇ ਨੇ, ਉਹਦੇ ਵਿਚ ਸਾਹਮਣੇ ਹਥਿਆਰ ਪਏ ਨੇ ਤੇ ਇੱਕ ਕੋਨੇ ਵਿਚ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਾਹਮਣੇ ਬੈਠ ਕੇ ਕੀਰਤਨ ਕਰਦੇ ਨੇ। ਦਰਸ਼ਨ ਕਰਿਆ ਕਰੀਏ ਅਸੀਂ, ਮੈਂ ਵਾਰ ਵਾਰ ਜ਼ੋਰ ਦਿੰਦਾ ਇਸ ਗੱਲ ਤੇ ਤੁਹਾਨੂੰ ਹਰ ਰੋਜ਼। ਉਹਦਾ ਕਾਰਨ ਸਿਰਫ ਇੱਕੋ ਸੀ ਵੀ ਸਿੱਖਾਂ ਜਿੱਥੇ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉੱਥੇ ਤਾਂ ਤੂੰ ਬੈਠ, ਗੁਰੂ ਉੱਚੀ ਥਾਂ ਤੇ ਹੋਵੇਗਾ, ਤੂੰ ਸਾਰੇ ਇਕੱਠੇ ਹੋ ਕੇ ਬੈਠ। ਲੇਕਿਨ ਜਿੱਥੇ ਗੱਲ ਤਖ਼ਤ ਦੀ ਹੈ ਉੱਥੇ ਗੱਲ ਤੇਰੀ ਅਣਖ ਦੀ ਹੈ, ਜਿੱਥੇ ਗੱਲ ਤਖ਼ਤ ਦੀ ਹੈ। ਹਰਿਮੰਦਰ ਸਾਹਿਬ ਹੱਦ ਦਰਜੇ ਦਾ ਨੀਵਾਂ, ਲੇਕਿਨ ਜਦੋਂ ਖਾਲਸਾ ਸਾਜਿਆ ਉਹ ਆਨੰਦਪੁਰ ਦੀ ਚੋਟੀ ਤੇ ਸਾਜਿਆ, ਉਹ ਨੀਵਾਂ ਨਹੀਂ ਸਾਜਿਆ। ਤਾਂ ਕਿ ਤੇਰੀ ਅਣਖ ਗੈਰਤ, ਅੱਜ ਮੈਂ ਤੇਰੇ ਸਿਰ ਤੇ ਸਦਾ ਲਈ ਪੱਗ ਬੰਨਣ ਲੱਗਾ, ਅੱਜ ਮੈਂ ਤੇਰੇ ਗਲ ਕਿਰਪਾਨ ਪਾਉਣ ਲੱਗਾ, ਅੱਜ ਮੈਂ ਤੇਰੇ ਗਲ ਕਛਹਿਰਾ ਪਾਉਣ ਲੱਗਾ, ਅੱਜ ਮੈਂ ਤੇਰੇ ਹੱਥ ਕੜਾ ਪਾਉਣ ਲੱਗਾ, ਅੱਜ ਮੈਂ ਤੈਨੂੰ ਅੰਮ੍ਰਿਤ ਦੇਣ ਲੱਗਾ। ਤੂੰ ਵੈਸੇ ਜਦੋਂ ਹਰਿਮੰਦਰ ਸਾਹਿਬ ਜਾਵੇਂ ਅੱਤ ਦਾ ਨਿਮਰਤਾ ਦਾ ਪੁਜਾਰੀ ਹੋਵੇ, ਪਰ ਜਦੋਂ ਕੋਈ ਸਿੱਖੀ ਦੀ ਗੱਲ ਕਰੇ ਤੇ ਤੂੰ ਆਨੰਦਪੁਰ ਦੀ ਚੋਟੀ ਨੂੰ ਯਾਦ ਰੱਖੀ, ਫਿਰ ਨਿਭਣ ਨਹੀਂ ਦੇਣੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਗੁਰੂ ਕੇ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾਣਾ, ਜਾ ਕੇ ਮੱਥਾ ਟੇਕਣਾ ਤੇ ਉੱਥੇ ਰਾਜਨੀਤਿਕ ਮਸਲੇ ਵਿਚਾਰੇ ਜਾਣੇ। ਇਹ ਗੱਲ ਮੈਂ ਹੋਰ ਕਹੀ ਰਿਹਾ ਤਾਂ ਕਿ ਗੱਲ ਥੋੜੀ ਸੌਖੀ ਹੋ ਜਾਵੇ। ਤੁਸੀਂ ਕਦੇ ਦੇਖੋ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਜਾਰੀ ਹੁੰਦਾ ਹੈ ਉਹ ਮਨੁੱਖਤਾ ਲਈ ਨਹੀਂ ਹੈ, ਉਹ ਸਿੱਖਾਂ ਲਈ ਹੈ। ਜਿਹੜਾ ਹਰਿਮੰਦਰ ਸਾਹਿਬ ਤੋਂ ਫਰਮਾਨ ਜਾਰੀ ਹੁੰਦਾ ਉਹ ਸਮੁੱਚੀ ਮਨੁੱਖਤਾ ਲਈ, ਉਹ ਬਾਹਰ ਲਿਖਿਆ ਹੁੰਦਾ ਵੀ ਜਿਹੜਾ ਮਰਜ਼ੀ ਪੜ੍ਹੇ, ਜੇ ਕੋ ਵਚਨ ਕਮਾਵੇ ਸੰਤਨ ਕਾ, ਜਿਹੜਾ ਮਰਜ਼ੀ ਗੁਰੂ ਦਾ ਉਪਦੇਸ਼ ਕਮਾਵੇ ਤੇ ਪਾਰ ਹੋ ਜਾਏ, ਉਹਦੀ ਕੋਈ ਮੁਸ਼ਕਲ ਨਹੀਂ, ਉੱਥੇ ਕੋਈ ਵਿਤਕਰਾ ਨਹੀਂ। ਕੱਲ ਕੋਈ ਹਿੰਦੂ ਵੀਰ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਕਵੇ ਵੀ ਮੈਨੂੰ ਦੱਸੋ ਮੈਂ ਮੁੰਡੇ ਨੂੰ ਕਿਵੇਂ ਕਰਵਾਉਣਾ, ਅਕਾਲ ਤਖ਼ਤ ਨਹੀਂ ਦੱਸੇਗਾ ਕਿਉਂਕਿ ਸਿੱਖਾਂ ਦੀ ਰੀਤ ਨਹੀਂ ਹੈ। ਅਕਾਲ ਤਖ਼ਤ ਸਾਹਿਬ ਸਿੱਖ ਦੇ ਰਾਜਨੀਤਿਕ ਮਸਲਿਆਂ ਦੇ ਹੱਲ ਨੇ, ਅਕਾਲ ਤਖ਼ਤ ਸਾਹਿਬ ਜ਼ਿੰਦਗੀ ਚ ਆਏ ਹੋਏ ਉਤਰਾਅ ਚੜਾਅ ਦੇ ਹੱਲ ਨੇ। ਰਾਜਨੀਤਿਕ ਪੱਧਰ ਤੇ ਜਿਹੜੇ ਵੀ ਦੁਨੀਆਂ ਦੇ ਵਰਤਾਰੇ ਵਰਤਣਗੇ ਜਿਵੇਂ ਜਿਵੇਂ ਹਾਲਾਤ ਬਦਲਣਗੇ, ਕਿਉਂਕਿ ਸਰੀਰਕ ਤੌਰ ਤੇ ਹਾਲਾਤ ਬਦਲਦੇ ਰਹਿਣਗੇ, ਨਾ ਕਦੇ ਆਤਮਾ ਨੇ ਬਦਲਣਾ, ਨਾ ਕਦੇ ਰੱਬ ਨੇ ਬਦਲਣਾ, ਨਾ ਕਦੇ ਜਪਜੀ ਸਾਹਿਬ ਨੇ ਬਦਲਣਾ, ਇਹਨੂੰ ਇੱਕੋ ਹੀ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਉਪਦੇਸ਼, ਜਪਜੀ ਸਾਹਿਬ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਉਪਦੇਸ਼ ਹੈ, ਨਾ ਕਦੇ ਇਹਨੇ ਬਦਲਣਾ, ਕਿਉਂਕਿ ਇਹਨੂੰ ਲੋੜ ਹੀ ਨਹੀਂ ਬਦਲਦੀ ਹੈ, ਨਾ ਆਤਮਾ ਬਦਲੇ, ਨਾ ਉਹ ਪਰਮੇਸ਼ਰ ਬਦਲੇ, ਨਾ ਹੀ ਇਹ ਨਾਮ ਰੂਪ ਉਪਦੇਸ਼ ਕਦੇ ਬਦਲੇ। ਆਪਾਂ ਗੱਲ ਲੰਮੀ ਲੈ ਗਏ, ਵਾਪਸ ਪਰਤੀ ਹੈ। ਉਹਨਾਂ ਪੰਜਾਂ ਸਿੰਘਾਂ ਨੇ ਫਿਰ ਅਕਾਲ ਬੂੰਗੇ ਚੜ ਤਖਤੇ ਬਹਿ ਰਲ ਮਿਲ ਸਰ ਗੁਰਮਤੂ ਮਤਹਿ, ਸਾਰੇ ਰਲ ਕੇ ਗੁਰਮਤੇ ਮਤਹਿੰਦੇ ਨੇ, ਮਤਹਿੰਦੇ ਮਤਲਬ ਮਤੇ ਮਿਥਦੇ ਨੇ ਵੀ ਇਹ ਗੁਰਮਤੇ ਨੇ ਅੱਜ ਤੋਂ ਬਾਅਦ। ਉਦੋਂ ਫਿਰ ਗੁਰਮਤਾ ਕਰਕੇ ਜਿਹੜੇ ਪੰਜ ਸਿੰਘ ਫੈਸਲਾ ਲੈਂਦੇ ਨੇ, ਫਿਰ ਇੱਕ ਸਿੱਖ ਉੱਠ ਕੇ ਖਲੋਂਦਾ ਸੰਗਤ ਵਿਚ ਵੀ ਜਿਹੜੇ ਗੁਰਮਤੇ ਆਪਾਂ ਪਾਸ ਕੀਤੇ ਨੇ, ਗੁਰਮਤੇ ਵਿਚਾਰੇ ਨੇ, ਤੇ ਇਨ੍ਹਾਂ ਦੇ ਵਿਚ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਹੁਣ ਖਲੋ ਕੇ ਗੱਲ ਕਰ ਸਕਦਾ, ਕੱਲ ਗੁਰੂ ਦੀ ਬਦਨਾਮੀ ਹੋਏਗੀ, ਬਾਹਰ ਨਹੀਂ ਕੋਈ ਗੱਲ ਕਰ ਸਕਦਾ। ਉਦੋਂ ਗੁਰੂ ਕੇ ਸਿੱਖ ਜਿਹਨਾਂ ਨੂੰ ਨਾ ਸਮਝ ਲੱਗੇ ਉੱਠ ਕੇ ਪੁੱਛ ਲੈਂਦੇ ਸਨ, ਕਿਸੇ ਦਾ ਸ਼ੰਕਾ ਹੋਵੇ, ਕਿਸੇ ਦੇ ਕਿਰਦਾਰ ਤੇ ਕੋਈ ਗੱਲ ਹੋਵੇ, ਉਦੋਂ ਬੈਠ ਕੇ ਸਾਰੀ ਗੱਲ ਵਿਚਾਰ ਲਈ ਜਾਂਦੀ ਸੀ, ਪਰ ਫੈਸਲਾ ਇੱਕ ਹੁੰਦਾ ਸੀ। ਜਦੋਂ ਤੱਕ ਸਿੱਖ ਇਵੇਂ ਰਹੇ ਉਦੋਂ ਤੱਕ ਇਹਨੂੰ ਨਾਦਰ ਸ਼ਾਹ ਵੀ ਕਹਿੰਦਾ ਸੀ ਵੀ ਇਹ ਦੁਨੀਆਂ ਦੇ ਰਾਜੇ ਹੋਣਗੇ। ਨਾਦਰ ਕਾਦਰ ਸੋਚ ਪੁਨ ਕਹੇ ਨਵਾਬੇ ਐਸ, ਜੇਕਰ ਹੈ ਸਿੰਘ ਵੈਸਟ ਹੀ ਭਾਕਤ ਹੋ ਤੁਮ ਜੈਸ, ਕੁਛ ਦਿਨ ਕੋ ਸਿੰਘ ਹੋਏ ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਜਾਰ, ਤੁਹਾਡੀ ਦੁਨੀਆਂ ਵਿਚ ਰਾਜੇ ਹੋਣਗੇ। ਜਦੋਂ ਤੱਕ ਸਿੱਖਾਂ ਦੀ ਇਹ ਅਵਸਥਾ ਸੀ ਉਦੋਂ ਤੱਕ ਕਾਜ਼ੀ ਨੂਰ ਮੁਹੰਮਦ, ਜਿਹੜਾ ਨਫ਼ਰਤ ਦੀ ਭਰੀ ਹੋਈ ਕਲਮ ਨਾਲ ਲਿਖਦਾ, ਕੁੱਤੇ ਲਿਖਦਾ ਸਿੱਖਾਂ ਨੂੰ, ਲੇਕਿਨ ਉਹ ਵੀ ਇੱਕ ਗੱਲ ਲਿਖਦਾ, ਕਹਿਣ ਲੱਗਿਆ ਮੈਂ ਬੇਇਨਸਾਫੀ ਕਰ ਰਿਹਾ, ਇਹ ਕੁੱਤੇ ਨਹੀਂ ਇਹ ਤੇ ਸ਼ੇਰ ਨੇ, ਇਹ ਮਰਦਾਨਗੀ ਦੇ ਭਰੇ ਹੋਏ ਨੇ, ਤੇ ਇੱਕ ਦਿਨ ਵਕਤ ਆਏਗਾ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਅਗਰ ਕੋਈ ਹਾਕਮ ਹੋਣਗੇ ਤਾਂ ਸਿੱਖ ਹੋਣਗੇ, ਉਹ ਵੀ ਲਿਖਦਾ। ਸਿੱਖ ਵੀ ਉਦੋਂ ਇਸ ਅਵਸਥਾ ਦੇ ਮਾਲਕ ਸਨ, ਪਰ ਵਕਤ ਗੁਜ਼ਰਿਆ, ਜੋ ਅਹਿਮਦ ਸ਼ਾਹ ਅਬਦਾਲੀ ਨੇ ਆਉਣਾ ਛੱਡਿਆ
ਸਿੱਖਾਂ ਦਾ ਪੰਜਾਬ ਦੇ ਵਿੱਚ ਆਪਣਾ ਰਾਜ ਹੋ ਗਿਆ। ਵੈਸੇ 1765 ਤੋਂ ਹੀ ਜਿਹੜਾ ਬਹੁਤਾ ਬੋਲਬਾਲਾ ਸਿੱਖਾਂ ਦਾ ਹੋ ਗਿਆ, 1767 ਤੋਂ ਪ੍ਰੋਪਰਲੀ ਹੋ ਗਿਆ। ਉਸ ਤੋਂ ਬਾਅਦ ਵਿੱਚ ਸਿੱਖਾਂ ਨੇ ਫਿਰ ਆਪਣੇ ਇਲਾਕੇ ਮੰਨ ਲਏ। ਆਪਾਂ ਏਡੀ ਦੂਰ ਜਾ ਨਹੀਂ ਸਕਣਾ ਕਿਉਂਕਿ ਮੇਰੇ ਕੋਲ ਦਿਨ ਬਾਕੀ ਬੜੇ ਥੋੜੇ ਨੇ। ਮਨ ਵਿੱਚ ਭਾਵਨਾ ਸੀ ਇਹਨਾਂ 11 ਹੀ ਮਿਸਲਾਂ ਦੀ, ਇੱਕ ਇੱਕ ਮਿਸਲ ਦੀ ਇੱਕ ਇੱਕ ਦਿਨ ਵਿੱਚ ਜਾਂ ਦੋ ਦੋ ਦਿਨਾਂ ਵਿੱਚ ਆਪਾਂ ਕਥਾ ਕਰਦੇ, ਵਿਚਾਰ ਕਰਦੇ, ਪਰ ਲੇਕਿਨ ਨਹੀਂ ਕਰ ਪਾਉਣੀ। ਫਿਰ ਕਦੇ ਵਕਤ ਮਿਲਿਆ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ। ਉਸੇ ਗੱਲ ਨੂੰ ਲੈ ਕੇ ਫਿਰ ਚੱਲੀਏ ਆਪਾਂ। 11 ਮਿਸਲਾਂ ਬਣੀਆਂ। ਸਿਰਫ ਤਾਜ਼ਾ ਕਰਵਾਉਣ ਲਈ ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜਸ ਆਡੂ ਵਾਲੀਆ ਮਿਸਲ ਬਣੀ ਸਭ ਤੋਂ ਪਹਿਲੀ। ਇਹਦੇ ਨਾਲ ਦੂਜੀ ਮਿਸਲ ਭੰਗੀਆਂ ਦੀ ਬਣੀ, ਡੱਲੇ ਵਾਲੀ ਮਿਸਲ ਬਣੀ, ਇਹ ਤੀਜੀ ਮਿਸਲ ਹੈ। ਚੌਥੀ ਮਿਸਲ ਫੈਜ਼ਲਪੁਰੀਆ। ਵੈਸੇ ਜਿਹੜੀਆਂ ਮਿਸਲਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਿਆ ਉਹ ਦੋ ਮਿਸਲਾਂ ਸਨ, ਇੱਕ ਆਡੂ ਵਾਲੀਆ, ਇੱਕ ਫੈਜ਼ਲਪੁਰੀਆ। ਜਿਹੜੀ ਪੰਜਵੀਂ ਮਿਸਲ ਬਣੀ ਉਹ ਸੀ ਕਨਈਆ। ਜਿਹੜੀ ਛੇਵੀਂ ਮਿਸਲ ਬਣੀ ਉਹ ਸੀ ਕਰੋੜ ਸਿੰਘੀਆ, ਇਹ ਕਰੋੜਾ ਸਿੰਘ ਦੇ ਨਾਂ ਤੇ ਸੀ। ਸੱਤਵੀਂ ਮਿਸਲ ਬਣੀ ਨਕਈਆਂ ਦੀ। ਅੱਠਵੀਂ ਮਿਸਲ ਬਣੀ ਨਿਸ਼ਾਨ ਵਾਲੀਆਂ ਦੀ। ਨੌਵੀਂ ਮਿਸਲ ਬਣੀ ਸੰਘਣੀਆਂ, ਜਾਂ ਉਹਨੂੰ ਰਾਮਗੜੀਆ ਮਿਸਲ ਮਗਰੋਂ ਕਹਿਣ ਲੱਗ ਪਏ। ਉਹ ਪਹਿਲਾਂ ਸ਼ੁਰੂ ਹੋਈ ਹੈ ਸੰਘਣੀਆਂ ਤੋਂ, ਨੰਦ ਸਿੰਘ ਸੰਘਣੀਆਂ ਸੀ, ਉਸ ਤੋਂ ਬਾਅਦ ਉਹਦਾ ਵਾਰਸ ਜੱਸਾ ਸਿੰਘ ਬਣਦਾ ਰਾਮਗੜੀਆ, ਤੇ ਉਹਦੇ ਨਾਲ ਸ਼ੁਰੂ ਹੋ ਗਈ ਰਾਮਗੜੀਆ। ਜਿਹੜੀ ਦਸਵੀਂ ਮਿਸਲ ਹੈ ਉਹ ਹੈ ਸ਼ੁਕਰ ਚੱਕੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ। ਇਹ ਗੱਲ ਮੈਨੂੰ ਵਿੱਚੋਂ ਖੜਕਦੀ ਹੈ, ਮੈਂ ਥੋੜੀ ਜਿਹੀ ਕਹਿ ਕੇ ਗੱਲ ਅੱਗੇ ਤੋਰਨੀ ਚਾਹੁੰਦਾ। ਇਹ ਖੜਕ ਸਿੰਘ ਹੈ ਜਿਹੜਾ ਅਬਦਾਲੀ ਨੂੰ ਭਜਾਉਂਦਾ ਸੀ, ਇਹ ਉਹ ਖੜਕ ਸਿੰਘ ਹੈ। ਇਸੇ ਦਾ ਪੁੱਤਰ ਹੈ ਰਣਜੀਤ ਸਿੰਘ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਭਜਾਉਂਦਾ ਹੈ। ਅਹਿਮਦ ਸ਼ਾਹ ਅਬਦਾਲੀ ਤੇ ਉਹਦਾ ਪੁੱਤਰ ਹੈ ਤੈਮੂਰ ਸ਼ਾਹ, ਉਹਦਾ ਪੁੱਤਰ ਹੈ ਜਹਾਨ ਸ਼ਾਹ, ਉਹਨੂੰ ਭਜਾਉਂਦਾ। ਸ਼ਾਹ ਜਮਾਨ ਵੀ ਉਹਨੂੰ ਕਹਿੰਦੇ ਨੇ। ਉਹਨੂੰ ਭਜਾਉਂਦਾ ਤੇ ਉਹਨੂੰ ਭਜਾ ਕੇ ਇੱਕ ਗੱਲ ਕਹਿੰਦਾ, ਉਹ ਅਬਦਾਲੀ ਦੀਆਂ ਪੋਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ। ਇਹ ਉਹੀ ਓ ਹੈ, ਸਿਰਫ ਮੈਂ ਇੱਕ ਦ੍ਰਿਸ਼ਟਾਂਤ ਦਿੱਤਾ, ਉਹੀ ਚੜ੍ਹਤ ਸਿੰਘ ਹੈ। ਇਹਦੇ ਨਾਂ ਤੋਂ ਥਰ ਥਰ ਕੰਬਦੇ ਸਨ, ਜਾਂ ਅੱਗੇ ਜਾ ਕੇ ਉਹੋ ਜਿਹਾ ਸੂਰਮਾ ਪੈਦਾ ਹੁੰਦਾ ਹਰੀ ਸਿੰਘ ਨਲੂਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਗੱਲ ਵੱਖਰੀ ਹੈ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਵਿਚਾਰ ਬਣੀ, ਅਹਿਮ ਸ਼ਾਹ ਅਬਦਾਲੀ ਆਉਂਦਾ ਰਿਹਾ ਤੇ ਸਿੱਖ ਚੜ੍ਹਦੀ ਕਲਾ ਵਿੱਚ ਰਹੇ, ਵਕਤ ਗੁਜ਼ਰਿਆ। ਇਹਨਾਂ ਨੇ ਇਵੇਂ ਜਿਹੜੀ ਦਸਵੀਂ ਮਿਸਲ ਬਣੀ ਉਹ ਸ਼ੁਕਰ ਚੱਕੀ ਆ, ਜਿਹੜੀ 11ਵੀਂ ਮਿਸਲ ਬਣੀ ਉਹ ਸ਼ਹੀਦਾਂ ਮਿਸਲ ਸ਼ਹੀਦਾਂ, ਉਹ ਬਾਬਾ ਦੀਪ ਸਿੰਘ ਦੇ ਨਾਂ ਤੇ ਸੀ। ਪਹਿਲਾਂ ਪਹਿਲ ਜਦੋਂ 11 ਜਥੇ ਬਣੇ ਉਦੋਂ ਮਿਸਲ ਸ਼ਬਦ ਨਹੀਂ ਸੀ ਆਇਆ। 11 ਹੀ ਜਥੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ ਸਨ, ਗੁਰਮਤੇ ਕਰਦੇ ਸਨ। ਇਹਨਾਂ 11 ਜਥਿਆਂ ਨੇ ਉਸ ਤੋਂ ਬਾਅਦ ਵਿੱਚ ਬਾਹਰੋਂ ਕੋਈ ਹਮਲਾਵਰ ਆਇਆ ਨਹੀਂ, ਦਿੱਲੀ ਦਰਬਾਰ ਠੰਡਾ ਪੈ ਗਿਆ, ਉਹਦੇ ਕੋਲ ਤਾਕਤ ਕੋਈ ਨਹੀਂ ਸੀ। ਸ਼ਾਹ ਆਲਮ ਦੂਜਾ ਦੋ ਵਾਰੀ ਸ਼ਾਹ ਆਲਮ ਆਏ ਨੇ। ਇੱਕ ਵਾਰੀ ਆਪਣੇ ਨਾਂ ਨਾਲ ਔਰੰਗਜ਼ੇਬ ਨੇ ਵੀ ਸ਼ਾਹ ਆਲਮ ਲਿਖਾਇਆ, ਯਾਦ ਰੱਖੋ ਜੀ, ਕਿਉਂਕਿ ਔਰੰਗਜ਼ੇਬ ਜਿਹੜਾ ਬਹੁਤ ਲੰਮਾ ਸਮਾਂ ਰਾਜ ਕਰਦਾ। ਗੱਲ ਖਿਲਰਦੀ ਜਾਂਦੀ, ਮੈਂ ਮੇਰੇ ਰੱਖਣੀ ਚਾਹੁੰਦਾ। 1758 ਤੋਂ ਕਿਵੇਂ ਕਰੇ ਜੇ 1658 ਤੋਂ ਲੈ ਕੇ 1707 ਤੱਕ ਇਹਨੇ 49 ਸਾਲ ਰਾਜ ਕੀਤਾ ਇਹਨੇ ਔਰੰਗਜ਼ੇਬ ਨੇ। ਵਾਪਸ ਪੜਦਾ, ਇਹਨੇ ਵੀ ਸ਼ਾਹ ਆਲਮ ਨਾਂ ਰੱਖਿਆ ਸੀ, ਇਹ ਦੂਜੇ ਆਲਮ ਸ਼ਾਹ ਦੀ ਗੱਲ ਹੈ। ਉਦੋਂ ਦਿੱਲੀ ਦਰਬਾਰ ਠੰਡਾ ਪੈ ਗਿਆ, ਇਹਦੇ ਕੋਲ ਇੰਨੀ ਤਾਕਤ ਨਹੀਂ ਸੀ, ਖੰਡ ਪੁੰਡ ਗਏ ਤੇ ਮਰੱਠੇ ਉਦਾਂ ਖਤਮ ਹੋ ਗਏ। ਅਹਿਮਦ ਸ਼ਾਹ ਅਬਦਾਲੀ ਬਾਹਰੋਂ ਆਉਣਾ ਬੰਦ ਹੋ ਗਿਆ, ਸਿੱਖਾਂ ਦੇ ਮੁਕਾਬਲੇ ਵਿੱਚ ਕੋਈ ਤਾਕਤ ਨਹੀਂ ਸੀ। ਹੁਣ ਇੱਕ ਗੱਲ ਬੜੀ ਪਿਆਰੀ ਲਿਖੀ ਹੈ ਫਾਸਟਰ ਨੇ, ਉਹ ਕਹਿਣ ਲੱਗਿਆ, ਦੁੱਖ ਦੀ ਬਾਤ ਇੱਥੋਂ ਸ਼ੁਰੂ ਹੁੰਦੀ ਹੈ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਦਿੱਲੀ ਦਰਬਾਰ ਨਾਲ ਲੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਅਹਿਮਦ ਸ਼ਾਹ ਨੂੰ ਮੋੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਇਸ ਬਹਾਦਰੀ ਦੇ ਨਾਲ ਮਰਾਠਿਆਂ ਤੱਕ ਨੂੰ ਦਮ ਨਹੀਂ ਸੀ ਲੈਣ ਦਿੰਦੇ, ਉਹ ਸਿੱਖਾਂ ਦੀ ਏਡੀ ਵੱਡੀ ਤਾਕਤ ਹੁਣ ਬਾਹਰੀ ਹਮਲਾਵਰ ਖਤਮ ਹੋ ਗਏ, ਆਪਸ ਵਿੱਚ ਹੀ ਟਕਰਾਉਣ ਲੱਗ ਪਏ। ਇੱਥੋਂ ਸਾਡੀ ਜਿਹੜਾ ਮਿਸਲਾਂ ਤੋਂ ਬਾਅਦ ਦਾ ਨਾ ਉਹ ਨਿਗਾਰ ਸ਼ੁਰੂ ਹੁੰਦਾ ਹੈ। ਉਹ ਜਥੇ ਸਨ ਜਿਹੜੇ ਉਹ ਆਪਸ ਵਿੱਚ ਟਕਰਾਉਣ ਲੱਗ ਪਏ।
ਜਿਹੜਾ ਕੋਈ ਜਥੇਦਾਰ ਸਾਰਿਆਂ ਦਾ ਅਸਲ ਵਿਚ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਿਆਂ ਦੀ ਕਿਤਾਬਾਂ ਪਈਆਂ ਹੁੰਦੀਆਂ ਸੀ, ਉਸ ਕਿਤਾਬ ਦਾ ਉਸ ਫਾਈਲ ਦਾ ਜਿਹਦੇ ਵਿਚ ਹਿਸਾਬ ਕਿਤਾਬ ਹੁੰਦਾ ਸੀ ਉਹਦਾ ਨਾਮ ਮਿਸਲ ਹੈ। ਪਹਿਲਾਂ ਜਿਹੜਾ ਵੀ ਕੋਈ ਜਥੇਦਾਰ ਜਾਂਦਾ ਸੀ ਬੰਦਾ ਉੱਥੇ ਆਪਣੇ ਜੋ ਪੈਸਾ ਆਉਂਦਾ ਜੋ ਪਦਾਰਥ ਆਉਂਦੇ ਨੇ ਉਹ ਉੱਥੇ ਲਿਖਵਾਉਂਦਾ ਸੀ ਤੇ ਉਸ ਦੇ ਵਿਚੋਂ ਲੈਂਦਾ ਸੀ। ਉਹਦਾ ਸਾਰਾ ਹਿਸਾਬ ਕਿਤਾਬ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਸੀ। ਮੁੜ ਕੇ ਉਹ ਸ਼ਬਦ ਜਿਹੜਾ ਜਥਾ ਵਿਚੋਂ ਨਿਕਲਦਾ ਗਿਆ ਵੀ ਮੈਂ ਕਿਸ ਜਥੇ ਦਾ ਤੇ ਮੇਰਾ ਹਿਸਾਬ ਕਿਤਾਬ ਇਸ ਮਿਸਲ ਚ ਲਿਖ ਲਓ ਤੇ ਉਹ ਮਿਸਲ ਸ਼ਬਦ ਕਹਿੰਦਿਆਂ ਕਹਿੰਦਿਆਂ ਇੱਕ ਵਕਤ ਐਸਾ ਆਇਆ ਜਥਾ ਸ਼ਬਦ ਹੀ ਨਿਕਲ ਗਿਆ ਵਿਚੋਂ ਤੇ ਕੇਵਲ ਮਿਸਲ ਰਹਿ ਗਿਆ ਵੀ ਕਿਹੜੀ ਮਿਸਲ ਦਾ ਬੰਦਾ ਕਿਹੜੀ ਮਿਸਲ ਦਾ ਸਿੱਖ ਹੈ। ਇਹ ਉਦੋਂ ਗੱਲ ਹੁੰਦੀ ਸੀ। ਪਹਿਲਾਂ ਪਹਿਲ ਇਹਦੇ ਵਿਚ ਬੜੀ ਵੱਡੀ ਖੂਬੀ ਦੀ ਗੱਲ ਹੈ ਔਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਬਾਹਰਲੇ ਮੁਲਕਾਂ ਦੇ ਖਾਸ ਕਰਕੇ ਫਾਸਟਰ ਵਗੈਰਾ ਜਿਹੜੇ ਇਹੋ ਜਿਹੇ ਲਿਖਾਰੀ ਨੇ ਬਾਹਰਲੇ ਮੁਲਕਾਂ ਦੇ ਕੋਲੇ ਉਹ ਇਸ ਗੱਲ ਨੂੰ ਬੜਾ ਹੈਰਾਨ ਹੁੰਦੇ ਨੇ ਵੀ ਸਿੱਖਾਂ ਦਾ ਅਣਲਿਖਿਆ ਸੰਵਿਧਾਨ ਮੰਨਿਆ ਜਾਂਦਾ ਸੀ। ਇਹ ਮਿਸਲਾਂ ਦਾ ਕੋਈ ਸੰਵਿਧਾਨ ਨਹੀਂ ਸੀ ਹੁੰਦਾ ਪਰ ਅਣਲਿਖਿਆ ਹੋਇਆ ਸੰਵਿਧਾਨ ਵੀ ਮੰਨਿਆ ਜਾਂਦਾ ਸੀ। ਇਹਨਾਂ ਨੂੰ ਗੁਰੂ ਦਾ ਇੰਨਾ ਭੈ ਸੀ ਲਿਖਿਆ ਕਿਸੇ ਨੇ ਵੀ ਨਹੀਂ, ਕੋਈ ਸੰਵਿਧਾਨ ਨਹੀਂ ਪਰ ਫਿਰ ਵੀ ਸਾਰੇ ਮੰਨਦੇ ਨੇ। ਉਹ ਸੰਵਿਧਾਨ ਇਹ ਮੰਨਦੇ ਸਨ ਵੀ ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ, ਜਦੋਂ ਰਲ ਮਿਲ ਬੈਠਦੇ ਨੇ ਉਦੋਂ ਗੁਰਮਤੇ ਹੁੰਦੇ ਨੇ, ਉਦੋਂ ਕੋਈ ਕਿਸੇ ਦੀ ਨਿੱਜੀ ਗੱਲ ਨਹੀਂ ਫੋਲੇਗਾ ਵੀ ਇਸ ਬੰਦੇ ਨੇ ਮੈਨੂੰ ਬਾਹਰੀ ਤੌਰ ਤੇ ਇਹ ਕਿਹਾ ਸੀ। ਅੱਜ ਜਿਹੜੀ ਲੜਾਈ ਹੈ ਨਾ, ਅੱਜ ਅਜੋਕੇ ਸਮੇਂ ਦੀ ਲੜਾਈ ਹੈ ਨਾ, ਜਿਹੜੀ ਗੁਰਦੁਆਰਿਆਂ ਦੀ ਲੜਾਈ ਨਹੀਂ ਹੈ, ਕਿਵੇਂ ਕਰੇ ਜੇ ਇਹ ਲੜਾਈ ਬਾਹਰ ਦੀ ਹੈ, ਲੜੀ ਗੁਰਦੁਆਰਿਆਂ ਵਿਚ ਜਾਂਦੀ ਹੈ, ਲੜਾਈ ਬਾਹਰ ਦੀ ਹੈ। ਜਿਹੜੇ ਬੰਦੇ ਬਾਹਰ ਨੇ ਵੀ ਆਹ ਇਸ ਕਾਸਟ ਦਾ ਆਹ ਇਸ ਕਾਸਟ ਦਾ, ਇਹਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਇਹਨੇ ਮੈਨੂੰ ਫਤਿਹ ਨਹੀਂ ਬੁਲਾਈ, ਇਹਨੇ ਮੇਰੇ ਕੰਮ ਬਰਬਾਦ ਕੀਤਾ, ਇਹਨੇ ਮੇਰੀ ਬੇਇੱਜ਼ਤੀ ਦੀ ਸ਼ਿਕਾਇਤ ਕਰ ਦਿੱਤੀ, ਉਹ ਜਿਹੜੀਆਂ ਲੜਾਈਆਂ ਨੇ ਨਾ ਉਹ ਲੜਦੇ ਗੁਰਦੁਆਰੇ ਹੈ, ਲੜਾਈ ਗੁਰਦੁਆਰੇ ਦੀ ਨਹੀਂ ਹੈ। ਕਿਵੇਂ ਕਰਿਓ ਇਹ ਕਿਹੜਾ ਸੁਧਰਨਾ ਜਲਦੀ ਕਿਤੇ ਸੁਧਰਨਾ ਨਹੀਂ ਹੈ। ਆਪਾਂ ਇੱਧਰ ਆਪਣੀ ਐਨਰਜੀ ਵੇਸਟ ਨਾ ਕਰੀਏ, ਇੱਧਰਲੇ ਪਾਸੇ ਆਈਏ। ਜਿਹੜੀ ਅਰਜ਼ ਕਰ ਰਿਹਾ ਸਾਂ ਉਦੋਂ ਸਿੱਖ ਦੇ ਮਨ ਵਿਚ ਐਸੀ ਵਿਚਾਰ ਨਹੀਂ ਸੀ ਹੁੰਦੀ ਭਈ ਅਸੀਂ ਆਪਸ ਵਿਚ ਹੀ ਕੋਈ ਵਿਤਕਰੇ ਰੱਖ ਕੇ, ਆਪਸ ਵਿਚ ਹੀ ਕੋਈ ਆਪਣੇ ਮਨਾਂ ਵਿਚ ਭਾਵਨਾ ਰੱਖ ਕੇ, ਵੈਰ ਵਿਰੋਧਤਾ ਰੱਖ ਕੇ ਇਕੱਠੇ ਹੋਈਏ, ਸਾਰੇ ਇਕੱਠੇ ਹੁੰਦੇ ਸਨ। ਪਰ ਇੱਕ ਮੁਸ਼ਕਿਲ ਬਣੀ ਵਿਸਾਖੀ ਤੇ ਅਤੇ ਦੀਵਾਲੀ ਤੇ। ਹਰੇਕ ਮਿਸਲ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਸ ਮਿਸਲ ਨੇ ਇੰਨੇ ਇਲਾਕਿਆਂ ਵਿਚ ਰਾਜ ਪ੍ਰਬੰਧ ਕੀਤਾ ਔਰ ਚੰਗੇ ਢੰਗ ਦਾ ਕੀਤਾ ਤੇ ਇੰਨੇ ਪੈਸੇ ਕਮਾਏ, ਇੰਨਾ ਇਹਨਾਂ ਨੇ ਖਰਚ ਕੀਤਾ, ਇੰਨੀ ਇਨਸਾਨੀਅਤ ਦੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਸਾਰਾ ਕੁਝ ਪੜ੍ਹ ਕੇ ਸੁਣਾਇਆ ਜਾਣਾ। ਉਦੋਂ ਹੰਕਾਰ ਨੇ ਜਨਮ ਲੈ ਲਿਆ, ਮਨ ਵਿਚ ਭਾਵਨਾ ਬਣਨ ਲੱਗ ਪਈ ਵੀ ਜਿਹੜੀ ਆਹ ਮਿਸਲ ਹੈ ਮੈਂ ਇਹਦੇ ਤੋਂ ਵੱਧ ਕੇ ਅਗਲੇ ਸਾਲ ਆਉਣਾ ਹੈ, ਜਿਹੜੀ ਆਹ ਮਿਸਲ ਹੈ ਮੈਂ ਉਸ ਤੋਂ ਵੱਧ ਕੇ ਅਗਲੇ ਸਾਲ ਆਉਣਾ। ਇਹਦੇ ਨਾਲ ਕੀ ਹੋਇਆ ਵੀ ਹੁਣ ਪੰਜਾਬ ਦੀ ਧਰਤੀ ਤੇ ਬਾਹਰ ਤਾਂ ਹਾਲਾਂਕਿ ਬੜੀ ਦੂਰ ਤੱਕ ਇਹਨਾਂ ਨੇ ਜਗਾਦਰੀ ਇੱਧਰ ਦਿੱਲੀ ਦੇ ਨੇੜੇ ਤੱਕ ਜਾ ਪਹੁੰਚੇ, ਉਧਰ ਚਨਾਬ ਤੱਕ ਜਾ ਪਹੁੰਚੇ, ਬੜੀ ਦੂਰ ਤੱਕ ਇਹਨਾਂ ਨੇ ਰਾਜ ਪ੍ਰਬੰਧ ਦੀਆਂ ਹੱਦਾਂ ਵਧਾ ਲਈਆਂ। ਪਰ ਲੇਕਿਨ ਫਿਰ ਵੀ ਹੁਣ ਉਨੇ ਕੁ ਏਰੀਏ ਦੇ ਵਿਚ ਜੇ ਕੋਈ ਹੋਰ ਕਿਸੇ ਨਾਲ ਵਧਾਉਣਾ ਹੈ ਤੇ ਉਹ ਤੋਂ ਫਿਰ ਆਪਣਿਆਂ ਨੂੰ ਵਿਤਾੜ ਕੇ ਅੱਗੇ ਹੋਣਾ ਸੀ ਨਾ, ਹੁਣ ਬਗਾਨਾ ਨਹੀਂ ਸੀ ਨਾ, ਹੁਣ ਤੇ ਆਪਣੇ ਸੀ। ਜਦੋਂ ਆਪਣੇ ਹੀ ਆਪਣਿਆਂ ਨੂੰ ਵਿਤਾੜ ਕੇ ਅੱਗੇ ਹੋਣ ਲੱਗ ਪਏ ਉਦੋਂ ਈਰਖਾ ਦਾ ਜਨਮ ਹੋ ਗਿਆ, ਉਦੋਂ ਵੈਰ ਵਿਰੋਧਤਾ ਦਾ ਜਨਮ ਹੋ ਗਿਆ। ਹੁਣ ਆਹ ਜਿਹੜਾ ਕੰਮ ਹੈ ਨਾ ਇਹ ਨੰਗਾਰ ਵਿਚ ਡੁੱਬਣ ਲੱਗ ਪਿਆ, ਇੱਕ ਦੂਜੇ ਦੇ ਉੱਤੇ ਇਲਾਕਿਆਂ ਦੇ ਉੱਤੇ ਜਾ ਕੇ ਕਬਜ਼ੇ ਕਰਨੇ, ਇੱਕ ਦੂਜੇ ਦੇ ਪੈਸੇ ਲੁੱਟਣੇ। ਜਿਹੜੇ ਕੱਲ ਬਾਹਰ ਜ਼ਾਲਮਾਂ ਨੂੰ ਸੌਦਾ ਲਾਉਂਦੇ ਸਨ ਉਹ ਆਪਣਿਆਂ ਨੂੰ ਸਾਧਣ ਲੱਗ ਪਏ, ਉਹਨਾਂ ਦੀਆਂ ਤਲਵਾਰਾਂ ਅੱਜ ਆਪਣਿਆਂ ਤੇ ਚੱਲਣ ਲੱਗ ਪਈਆਂ, ਉਹਨਾਂ ਦੀਆਂ ਬੰਦੂਕਾਂ ਆਪਣਿਆਂ ਤੇ ਸਿੱਧਣ ਲੱਗ ਪਈਆਂ। ਔਰ ਦੁੱਖ ਦੀ ਬਾਤ ਹੈ, ਮੈਂ ਬੇਨਤੀ ਕਰਾਂ, ਦੁੱਖ ਦੀ ਬਾਤ ਹੈ, ਜਦੋਂ ਕਦੇ ਤੁਸੀਂ ਪਿਆਰ ਨਾਲ ਇਤਿਹਾਸ ਪੜੋਗੇ ਤੁਹਾਡਾ ਹਿਰਦਾ ਰੋ ਉੱਠੇਗਾ। ਇਹ 1765 ਤੋਂ ਬਾਅਦ ਦੀਆਂ ਗੱਲਾਂ ਨੇ, ਬਹੁਤੀਆਂ ਪੁਰਾਣੀਆਂ ਨਹੀਂ। ਉਦੋਂ ਗੁਰੂ ਕੇ ਸਿੱਖਾਂ ਨੇ ਇੰਨੀ ਜਲਦੀ 1700 ਤੱਕ ਜੀ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਸੀ, 1707 ਵਿਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਕਿੰਨਾ ਕੁ ਸਮਾਂ ਸੀ, 1760 ਸਾਲਾਂ ਦੀ ਸਾਰੀ ਕਹਾਣੀ ਹੈ। ਉਦੋਂ ਤੱਕ ਸਾਰਾ ਕੁਝ ਖਿਲਰ ਪੁਲਰ ਗਿਆ ਤੇ ਜਿਹੜੀਆਂ ਅੱਜ ਤੱਕ ਕੀਤੀਆਂ ਹੋਈਆਂ ਪ੍ਰਾਪਤੀਆਂ ਸਾਨੂੰ ਸਾਰੀਆਂ ਤਹਿਸ਼ ਨਹਿਸ਼ ਹੋ ਗਈਆਂ। ਹਰ ਇੱਕ ਜਿਹੜੀ ਮਿਸਲ ਸੀ ਕਰੀਬ ਉਹਨਾਂ ਵਿਚੋਂ ਬਹੁਤੀਆਂ ਮਿਸਲਾਂ, ਖਾਸ ਕਰਕੇ ਰਾਮਗੜੀਆ ਮਿਸਲ, ਇਹਨਾਂ ਮਿਸਲਾਂ ਨੇ
ਆਪਣੇ ਕਿਰਦਾਰ ਛੱਡ ਦਿੱਤੇ ਤੇ ਇਸ ਪਾਸੋਂ ਭਟਕ ਗਈਆਂ। ਹਰੀ ਸਿੰਘ ਭੰਗੀ ਦੀ ਮਿਸਲ ਉਹ ਬਹੁਤ ਭਟਕੀ। ਅੱਗੇ ਜਾ ਕੇ ਇਹਨਾਂ ਦੇ ਵਿੱਚੋਂ ਇੱਕ ਸਿੱਖ ਹੁੰਦਾ ਹੈ ਤੇ ਉਹਦੀ ਜਿਹੜੀ ਧੀ ਹੈ ਗੋਬਿੰਦ ਕੌਰ ਉਹ ਉਸ ਵੇਲੇ ਦੇ ਬਾਡੀ ਗਾਰਡ ਨਾਲ ਭੱਜ ਜਾਂਦੀ ਹੈ ਘਰ ਪਰਿਵਾਰ ਨੂੰ ਛੱਡ ਕੇ। ਸਿੱਖੀ ਦੀ ਬਹੁਤ ਬਦਨਾਮੀ ਹੁੰਦੀ ਉਦੋਂ, ਕਿਵੇਂ ਕਰੇ ਜੇ ਇਹਨਾਂ ਮਿਸਲਾਂ ਦੇ ਵਿੱਚੋਂ। ਪਰ ਮੈਂ ਇਹ ਪੱਖ ਫੋਲਣਾ ਨਹੀਂ ਬਹੁਤਾ ਚਾਹੁੰਦਾ, ਟੱਕੇ ਚੰਗਾ ਹੈ। ਇਸ ਤਰ੍ਹਾਂ ਮਿਸਲਾਂ ਜਿਹੜੀਆਂ ਸਨ ਆਪਸ ਵਿੱਚ ਟਕਰਾਉਣ ਲੱਗ ਪਈਆਂ। ਵਕਤ ਆਇਆ ਇਹਨਾਂ ਵਿੱਚੋਂ ਜਿਹੜੀ ਤਕੜੀ ਮਿਸਲ ਸੀ ਉਹ ਸੀ ਸ਼ੁਕਰ ਚੱਕੀਆ ਚਰਚ ਸਿੰਘ ਦੀ। ਇਸ ਮਿਸਲ ਨੇ ਕਈ ਕੁਝ ਪ੍ਰਬੰਧ ਕੀਤੇ ਤੇ ਸਾਰਿਆਂ ਨਾਲ ਲਾਉਣਾ ਸ਼ੁਰੂ ਕਰ ਲਿਆ। ਪਰ ਹੁਣ ਸਾਰੇ ਹੀ ਈਰਖਾ ਵਸ ਹੋ ਕੇ ਹਰਿਮੰਦਰ ਸਾਹਿਬ ਨਹੀਂ ਆਉਣਾ, ਆਪਣੇ ਆਪਣੇ ਮਨ ਦੀ ਭਾਵਨਾ ਆਪਣੇ ਜਥੇਦਾਰੀ ਨੂੰ ਉੱਚਾ ਚੁੱਕਣਾ ਇੱਕ ਦੂਜੇ ਤੋਂ। ਇੱਕ ਗੱਲ ਮੈਂ ਹੋਰ ਕਹਿਣ ਲੱਗਾ, ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਜੰਗਨਾਮੇ ਦੇ ਲਿਖਾਰੀ ਕਾਜ਼ੀ ਨੂਰ ਮੁਹੰਮਦ ਨੇ ਉਹਨੇ ਗੱਲ ਲਿਖੀ, ਕਹਿਣ ਲੱਗੇ ਇਹ ਉਹ ਸਿੱਖ ਜਦੋਂ ਇਕਾਂਤ ਵਿੱਚ ਬੈਠ ਕੇ ਰੱਬ ਦੀ ਬਾਣੀ ਪੜ੍ਹਦੇ ਸਨ, ਜਦੋਂ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਦੇ ਸਨ, ਜਦੋਂ ਆਪਣੇ ਗੁਰੂ ਕੋਲ ਬੈਠ ਕੇ ਜੁੜ ਕੇ ਰੱਬ ਦਾ ਵਚਨ ਸੁਣਦੇ ਸਨ, ਉਦੋਂ ਪ੍ਰਤੀਤ ਹੁੰਦੇ ਸਨ ਵੀ ਇਹਨਾਂ ਤੋਂ ਵੱਡਾ

ਬਹੁਤ ਜ਼ਿਆਦਾ ਮਸ਼ਹੂਰ ਸਿੱਖ ਸੀ, ਉਹ ਸੀ ਭਾਈ ਬਘੇਲ ਸਿੰਘ। ਉਹਦਾ ਇਤਿਹਾਸ ਲੰਮਾ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਜੰਮਿਆ ਉਹ। ਵੈਸੇ ਉਹਨੇ ਜਿਹੜੀ ਆਪਣੀ ਮਿਸਲ ਦਾ ਹੈੱਡਕੁਆਟਰ ਰੱਖਿਆ ਹੋਇਆ ਸੀ ਉਹ ਹੁਸ਼ਿਆਰਪੁਰ ਦੇ ਇਲਾਕੇ ਚ, ਹਰਿਆਣਾ, ਇਕ ਛੋਟਾ ਜਿਹਾ ਕਸਬਾ ਹੈ। ਅੱਜ ਕੱਲ ਉਹਦਾ ਬਹੁਤਾ ਨਾਂ ਨਹੀਂ ਹੈ, ਪਰ ਉਹਨੇ ਉੱਥੇ ਰੱਖਿਆ ਸੀ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ। ਉਹ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਚੜ੍ਹਾਈ ਕਰ ਚੁੱਕਾ ਹੋਇਆ ਤੇ ਉਸ ਵੇਲੇ ਜਦੋਂ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਇਤਿਆਦਿ ਕਿਹਨਾਂ ਨੇ ਦੇਖਿਆ ਵੀ ਦਿੱਲੀ ਦਾ ਪ੍ਰਬੰਧ ਬਹੁਤ ਕਮਜ਼ੋਰ ਹੋ ਚੁੱਕਾ ਹੈ, ਇਧਰ ਕਰਨਾਲ ਤੱਕ ਜਾ ਚੁੱਕੇ ਹੋਏ ਸਨ, ਤੇ ਇਹਨਾਂ ਨੇ ਵਕਤ ਪਾ ਕੇ ਸਮਾਂ ਪਾ ਕੇ ਦਿੱਲੀ ਦੇ ਜਾ ਕੇ ਜਾਲਮ ਨੂੰ ਜਾ ਟਕਰਾਇਆ। ਔਰ ਤੁਸੀਂ ਹੈਰਾਨ ਹੋਵੋਗੇ, 8 ਮਾਰਚ 1783 ਨੂੰ, ਆ ਜਿਹੜਾ ਕੈਲੰਡਰਾਂ ਵਿੱਚ ਅੱਜਕੱਲ੍ਹ ਲਿਖਿਆ ਵੀ ਆਉਂਦਾ ਨਾ ਵੀ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਉਹ ਆ ਇਤਿਹਾਸ ਹੈ। ਮੈਂ ਸਿਰਫ ਛੋਟਾ ਦ੍ਰਿਸ਼ਟਾਂਤ ਦੇਣ ਲੱਗਾ ਵੀ ਕਿਤਨੀ ਵੱਡੀ ਪਾਵਰ ਸੀ ਜੇ ਕਿਤੇ ਚੰਗੇ ਢੰਗ ਨਾਲ ਵਰਤਦੇ। ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ, ਸਾਹਿਬ ਬਘੇਲ ਸਿੰਘ ਹੋਰਾਂ ਨੇ, ਸਾਹਿਬ ਜੱਥਾ ਸਿੰਘ ਆਲੂਵਾਲੀਆ ਨੇ 8 ਮਾਰਚ 1783 ਨੂੰ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ। ਪਰ ਹੁਣ ਅੰਦਰ ਨਾ ਵੜ ਹੋਵੇ, ਜਿਹੜਾ ਕਸ਼ਮੀਰੀ ਗੇਟ ਹੈ, ਬੇਈਮਾਨ ਨੇ ਦਿੱਲੀ ਦੇ ਲੋਕ, ਮੈਂ ਕਿਸੇ ਈਰਖਾਵਾਸ ਨੂੰ ਕਹਿ ਰਿਹਾ, ਤੁਸੀਂ ਕਦੇ ਜਾ ਕੇ ਦੇਖਿਓ, ਉਹ ਜਦੋਂ ਲਾਲ ਕਿਲ੍ਹੇ ਦੇ ਅੰਦਰ ਵੜਦੇ ਹੋ ਨਾ, ਉੱਤੇ ਬੁਰਜੀਆਂ ਬਣੀਆਂ ਹੋਈਆਂ, ਗੁਰਦੁਆਰਾ ਸਾਹਿਬ ਵਰਗੀਆਂ ਬੁਰਜੀਆਂ ਨੇ, ਉਹ ਬੁਰਜੀਆਂ ਉੱਥੇ 7 ਨੇ। ਉਹਨਾਂ ਜ਼ਾਲਮਾਂ ਨੇ ਉੱਥੇ ਜਿਹੜੇ ਵਿਦੇਸ਼ੀ ਆ ਕੇ ਲੁੱਟਦੇ ਰਹੇ, ਉਹਨਾਂ 7 ਬੁਰਜੀਆਂ ਦਾ ਇਤਿਹਾਸ ਲਿਖਿਆ ਹੋਇਆ ਵੀ ਇਹ ਦਿੱਲੀ 7 ਵਾਰੀ ਉੱਜੜੀ, 7 ਵਾਰੀ ਵਸੀ। ਯਾਦ ਰੱਖਣ ਯੋਗ ਬਾਤ ਹੈ, ਸਿੱਖਾਂ ਨੇ ਕਈ ਵਾਰੀ ਉਜਾੜੀ ਤੇ ਕਈ ਵਾਰੀ ਵਸਾਈ, ਉਹਦੀ ਇੱਕ ਵੀ ਬੁਰਜੀ ਨਹੀਂ ਬਣਾਈ ਗਈ। ਬੇਈਮਾਨ ਲੋਕ ਨੇ ਦਿੱਲੀ ਦੇ ਵਿੱਚ ਅਗਰ ਕੁਰਬਾਨੀਆਂ ਨੇ, ਉਹਨਾਂ ਦੀਆਂ ਬੋਧੇ ਟਿੱਕੇ ਬਚਾਉਣ ਦੀਆਂ ਕੁਰਬਾਨੀਆਂ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ। ਜੋ ਬਘੇਲ ਸਿੰਘ ਦਾ ਇਤਿਹਾਸ ਆਏਗਾ ਕੱਲ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਹੁਣ ਤੇ ਇੰਨੀ ਕੀ ਗੱਲ ਕਰਨਾ ਚਾਹੁੰਦਾ। ਉਹ ਲੋਕ ਜਿਹੜੇ ਉੱਥੋਂ ਦੇ ਰਾਜਨੀਤਿਕ ਨੇ, ਹਾਲਾਂਕਿ ਉਹ ਜ਼ਿੰਦਗੀ ਭਰ ਆਪਣੀ ਜੀਵਨ ਗੁਜ਼ਾਰ ਕੇ ਚਲੇ ਗਏ, ਉਹਨਾਂ ਦੀਆਂ ਸਮਾਧੀਆਂ ਹੀ ਉੱਤੇ ਨਿਸ਼ਾਨੀਆਂ ਨੇ, ਉਹਨਾਂ ਦੀਆਂ ਕੁਰਬਾਨੀਆਂ ਨਿਸ਼ਾਨੀਆਂ ਨਹੀਂ। ਯਾਦ ਰੱਖਿਓ ਜੀ, ਕਸ਼ਮੀਰੀ ਗੇਟ ਜਿਹੜਾ ਲਾਲ ਕਿਲ੍ਹੇ ਦਾ ਹੈ, ਉਧਰਲੇ ਪਾਸੇ ਸਿੱਖ ਖਲੋਤੇ ਨੇ, ਪਰ ਹੁਣ ਅੰਦਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦਾ ਪ੍ਰਬੰਧ ਬਹੁਤ ਹੈ, ਤੇ ਉਹ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸੇ ਤਰੀਕੇ ਲਾਲ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਅੰਦਰ ਚਲੇ ਜਾਈਏ, ਪਰ ਨਾ ਕਾਮਯਾਬ ਹੋ ਸਕੇ। ਜੱਸਾ ਸਿੰਘ ਆਲੂਵਾਲੀਆ ਨੇ ਇੱਕ ਬੱਚੇ ਦਾ ਆਖਿਆ ਵੀ ਕੋਈ ਗੱਲ ਨਹੀਂ, ਸਿੱਖਾਂ ਨੂੰ ਆਪਣੇ ਰਸਤੇ ਬਣਾਉਣੇ ਪਏ ਨੇ, ਜਿੰਨੀ ਵਾਰੀ ਵੀ ਬਣਾਉਣੇ ਪਏ, ਇਹਨਾਂ ਦੇ ਰਸਤੇ ਰਾਹੀਂ ਨਹੀਂ ਨਿਕਲ ਹੁੰਦਾ ਤੇ ਕਿਸੇ ਕੰਧ ਨੂੰ ਪਾੜ ਲੈਂਦੇ। ਉਦੋਂ ਵਿਚਾਰ ਕਰਕੇ 9 ਮਾਰਚ 1783 ਨੂੰ ਸਵੇਰੇ ਗੁਰੂ ਕੇ ਸਿੱਖਾਂ ਨੇ ਉਸ ਕੰਧ ਨੂੰ ਪਾੜਾ ਪਾਇਆ, ਤੇ ਕੰਧ ਨੂੰ ਪਾੜਾ ਪਾ ਕੇ ਉਹਦੇ ਵਿੱਚੋਂ ਮੋਰੀ ਕੱਢੀ, ਮੋਰੀ ਕੱਢ ਕੇ ਸਾਰੀ ਫੌਜ ਅੰਦਰ ਲੈ ਗਈ। ਯਾਦ ਰੱਖਿਓ, ਜੇ ਤਰ੍ਹਾਂ ਤੁਸੀਂ ਰੂਹ ਦਿੱਲੀ ਜਾਓਗੇ ਨਾ, ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਮੋਰੀ ਗੇਟ, ਉਹ ਮੋਰੀ ਗੇਟ ਸਿੱਖਾਂ ਦੀ ਕੁਰਬਾਨੀ ਹੈ। ਉਹ ਜਿਹੜਾ ਮੋਰੀ ਗੇਟ ਪਾਇਆ ਨਾ, ਉਹ ਸਿੱਖਾਂ ਨੇ ਪਾਇਆ ਹੋਇਆ। ਲਾਲ ਕਿਲ੍ਹੇ ਦੇ ਇਤਿਹਾਸ ਵਿੱਚ ਮੋਰੀ ਗੇਟ ਨਹੀਂ ਹੈ, ਸਿੱਖਾਂ ਦਾ ਬਣਾਇਆ ਮੋਰੀ ਗੇਟ ਹੈ। ਮੁੜ ਕੇ ਉਹਨੇ ਬੰਦ ਨਹੀਂ ਕਰਨ ਦਿੱਤਾ, ਉਹਨੇ ਉਹ ਕਹਿੰਦਾ ਗੇਟ ਬਣਾ ਦਿੱਤਾ। ਤੇ ਜਦੋਂ ਸਿੱਖ ਅੰਦਰ ਗਏ ਮੋਰੀ ਗੇਟ ਰਾਹੀਂ ਲੰਘ ਕੇ, ਉਹਨਾਂ ਨੇ ਅੰਦਰ ਜਾ ਕੇ ਤਖ਼ਤ ਜਿਹਦੇ ਤੇ ਉੱਤੇ ਕਦੇ ਜਹਾਂਗੀਰ ਬੈਠਦਾ ਸੀ, ਜਿਹਦੇ ਉੱਤੇ ਕਹਿੰਦੇ ਸ਼ਾਹਜਹਾਨ ਸ਼ਾਹਜਹਾਨ ਬੈਠਦਾ ਸੀ, ਜਹਾਂਗੀਰ ਦੇ ਵੇਲੇ ਨਹੀਂ ਸੀ ਬਣਿਆ, ਸ਼ਾਹਜਹਾਨ ਨੇ ਬਣਾਇਆ ਹੈ। ਸ਼ਾਹਜਹਾਨ 1666 ਵਿੱਚ ਮਰਿਆ। ਤੇ ਜਦੋਂ ਉਹ ਸ਼ਾਹਜਹਾਨ ਦੇ ਜਿੱਥੇ ਬੈਠਦਾ ਸੀ, ਜਿੱਥੇ ਬੈਠ ਕੇ ਔਰੰਗਜ਼ੇਬ ਸਾਰੇ ਉਹ ਫਤਵੇ ਦਿੰਦਾ ਸੀ, ਇਸੇ ਤਖ਼ਤ ਤੇ ਬੈਠ ਕੇ ਫਤਵੇ ਦਿੰਦਾ ਸੀ ਔਰੰਗਜ਼ੇਬ, ਤੇ ਉਹ ਜਿਹੜਾ ਕੁਛ ਸਾਰਾ ਕੁਛ ਉਹਨੇ ਆਪਣਾ ਅਡੰਬਰ ਰਚਿਆ ਹੋਇਆ ਸੀ, ਕਦੇ ਵਕਤ ਮਿਲਿਆ ਮੀਨਾ ਬਾਜ਼ਾਰ ਵੀ ਔਰੰਗਜ਼ੇਬ ਦੇ ਬਾਜ਼ਾਰ ਦੀ ਦੇਣ ਹੈ, ਮੀਨਾ ਬਾਜ਼ਾਰ ਉਹਦਾ ਦਿੱਤਾ ਹੋਇਆ। ਮੀਨਾ ਬਾਜ਼ਾਰ ਪਹਿਲਾਂ ਸ਼ਬਦ ਨਹੀਂ ਸੀ। ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਖੋਲਾਂ, ਮੈਂ ਕੋਸ਼ਿਸ਼ ਕਰਦਾ ਵੀ ਨੇੜੇ ਰੱਖਾਂ ਗੱਲ ਨੂੰ। ਤੇ ਉਦੋਂ ਜਿਹੜੇ ਮੋਰੀ ਗੇਟ ਦੇ ਰਾਹੀਂ ਗੁਰੂ ਕੇ ਸਿੱਖ ਅੰਦਰ ਗਏ, ਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਘੇਲ ਸਿੰਘ ਹੋਰਾਂ ਨੇ ਅਦਬ ਸਤਿਕਾਰ ਨਾਲ ਮਹਾਨ ਜਰਨੈਲ ਜੱਸਾ ਸਿੰਘ ਆਲੂਵਾਲੀਆ ਨੂੰ ਕਿਹਾ ਵੀ ਸੱਜਣਾ, ਸਿੱਖ ਤਬਾਰੀਕ ਤੈਨੂੰ ਨਮਸਕਾਰ ਕਰਦੀ ਹੈ, ਤੂੰ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਿੱਖ ਕੌਮ ਲਈ, ਘੱਲੂਘਾਰਿਆਂ ਦੇ ਵੇਲੇ ਤੂੰ ਅਤਿਅੰਤ ਆਪਣੀ ਕਾਇਆਂ ਦੇ ਉੱਤੇ 20 ਜ਼ਖਮ ਗੁਰੂ ਕੇ ਸਿੱਖਾਂ ਦੇ ਉੱਤੇ, ਇੱਕ ਪੋਚਣ ਦੇ ਟਾਂਕੇ ਲਾਉਣ ਜੋਗੀ ਕੋਈ ਵਕਤ ਨਹੀਂ,

ਉਹਨੇ ਕੀ ਆਪਣਾ ਕੁਝ ਪ੍ਰਾਪਤ ਕੀਤਾ ਸੀ। ਆਖਿਰਕਾਰ ਉਹ ਸਿੱਖ ਨੂੰ ਬਚਨ ਹੋਇਆ, ਉਹ ਗੁਰੂ ਕਿਹਾ ਸਿੱਖਾ ਤੂੰ ਅੱਜ ਇਸ ਦਿੱਲੀ ਦੇ ਤਖ਼ਤ ਉੱਤੇ ਬੈਠ। ਜੱਸਾ ਸਿੰਘ ਆਲੂ ਵਾਲੀਆਂ ਦੀਆਂ ਅੱਖਾਂ ਚ ਪਾਣੀ ਆ ਗਿਆ। ਕਹਿਣ ਲੱਗਿਆ ਖਾਲਸਾ ਜੀ ਮੈਂ ਇੱਕ ਅਨਾਥ ਬੱਚਾ, ਇਹਦਾ ਬਾਪੂ ਚੜਾਈ ਕਰ ਗਿਆ ਸੀ ਬਹੁਤ ਛੋਟੀ ਉਮਰ ਚ, ਪਹਿਲਾਂ ਮਾਤਾ ਸੁੰਦਰ ਕੌਰ ਕੋਲ ਗਿਆ ਉੱਥੇ ਚਿੱਠੀ ਲਈ ਤੇ ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਵੀ ਮਾਤਾ ਜੀ ਆਪ ਖੁਦ ਆਏ ਸਨ ਛੱਡਣ, ਗੱਲ ਇੱਕ ਵੱਖਰੀ ਆਈ, ਝਗੜੇ ਚ ਨਹੀਂ ਪੈਣਾ। ਪਾ ਨਵਾਬ ਕਪੂਰ ਸਿੰਘ ਕੋਲ ਆਇਆ, ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਪਾਲਿਆ ਤੇ ਸਿੱਖ ਕੌਮ ਨੇ ਵੀ ਅਥਾਹ ਸਤਿਕਾਰ ਦਿੱਤਾ, ਬੇਅੰਤ ਉੱਚੇ ਕਿਰਦਾਰ ਦਾ ਮਾਲਕ। ਇਹ ਜੱਸਾ ਸਿੰਘ ਅਲੂਵਾਲੀਆ ਸਿੱਖਾਂ ਦੇ ਘੋੜਿਆਂ ਨੂੰ ਚਣੇ ਪਾਉਂਦਾ ਹੁੰਦਾ ਸੀ। ਇਹ ਜੱਸਾ ਸਿੰਘ ਅਲੂਵਾਲੀਆ ਅੱਜ ਉਹ ਉੱਚੇ ਤਖ਼ਤ ਦੇ ਕੋਲ ਖਲੋਤਾ, ਜਦੋਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕਿਹਾ ਵੀ ਤੂੰ ਤਖ਼ਤ ਤੇ ਬੈਠ, ਸਿੱਖ ਜਗਤ ਅੱਜ ਤੇਰਾ ਸਤਿਕਾਰ ਕਰਦਾ, ਇਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਇਹਨੇ ਉਸੇ ਵੇਲੇ ਇੱਕ ਬਚਨ ਆਖਿਆ, ਕਹਿਣ ਲੱਗੇ ਖਾਲਸਾ ਜੀ ਤਖ਼ਤਾਂ ਦਾ ਮਾਲਕ ਤੇ ਗੁਰੂ ਹੀ ਹੋ ਸਕਦਾ, ਜੇ ਤੁਸੀਂ ਤਰੁੱਠੇ ਹੋ ਨਾ ਤੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਤੇ ਆਪਣੇ ਦਰ ਤੇ ਥਾਂ ਦੇ ਦਿਓ, ਮੈਨੂੰ ਗੁਰੂ ਦਾ ਦਾਸ ਬਣ ਕੇ ਰਹਿਣ ਦਿਓ, ਮੈਂ ਤਖ਼ਤਾਂ ਦੇ ਨਹੀਂ ਬੈਠਣਾ, ਤਖ਼ਤ ਤੇ ਮੇਰਾ ਸਤਿਗੁਰੂ ਹੀ ਸੁਭਾਈਮਾਨ ਹੈ। ਅੱਜ ਮੇਰੇ ਵਰਗੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਬੇ ਲਵਾ ਲੈਂਦੇ ਨੇ, ਪਤਾ ਨਹੀਂ ਰੱਬ ਜਾਣੇ ਉਹਨਾਂ ਦਾ ਕਿਉਂ ਨਹੀਂ ਹਿਰਦਾ ਫਟਦਾ, ਜਾਂ ਇਹਨਾਂ ਪ੍ਰਬੰਧਕਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਅਸੋਝੀ ਆਉਂਦੀ ਵੀ ਚੰਦ ਰੁਪਈਆ ਪਿੱਛੇ ਤੁਸੀਂ, ਚੰਦ ਪੈਸਿਆਂ ਪਿੱਛੇ ਗੁਰੂ ਦੀ ਗੋਲਕ ਦੀ ਖਾਤਰ ਤੁਸੀਂ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰੋ। ਉਦੋਂ ਉਹਨਾਂ ਨੇ ਬੈਠ ਜਾਣਾ ਤੇ ਗੁਰੂ ਕੇ ਸਿੱਖਾਂ ਨੇ ਬਚਨ ਕੀਤਾ ਵੀ ਤੂੰ ਤਖ਼ਤ ਤੇ ਬੈਠ। ਜੱਸਾ ਸਿੰਘ ਆਲੂਵਾਲੀਆ ਨੇ ਹੱਥ ਜੋੜੇ ਕਹਿਣ ਲੱਗੇ ਮੈਂ ਤਖ਼ਤ ਤੇ ਨਹੀਂ ਬੈਠਣਾ। ਵਿਚਾਰ ਸਾਂਝੀ ਹੋਈ ਵੀ ਜੇ ਤਖ਼ਤ ਤੇ ਨਹੀਂ ਬੈਠਣਾ, ਅਸੀਂ ਚਾਹੁੰਦੇ ਸੀ ਵੀ ਇੱਕ ਦਿਨ ਇਤਿਹਾਸ ਸਿਰਜ ਦਈਏ ਵੀ ਆ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ, ਉਹਦੇ ਉੱਤੇ ਕਦੇ ਸਿੱਖ ਵੀ ਆਪਣੀ ਜੁੱਤੀ ਰੱਖ ਕੇ ਗਿਆ ਹੋਇਆ, ਕਦੇ ਸਿੱਖ ਵੀ ਆਪਣਾ ਆਸਣ ਲਾ ਕੇ ਗਿਆ ਹੋਇਆ। ਇਸ ਲਈ ਤੁਸੀਂ ਇਹ ਕਰੋ, ਜੱਸਾ ਸਿੰਘ ਆਲੂਵਾਲੀਆ ਨੇ ਆਖੇ ਕਹਿਣ ਲੱਗੇ ਦੋ ਕੰਮ ਕਰੋ, ਮੈਂ ਨਹੀਂ ਬੈਠਣਾ ਪਰ ਦੋ ਕੰਮ ਕਰੋ। ਪਹਿਲਾ ਕੰਮ ਇਹ ਕਰੋ ਆ ਦਿੱਲੀ ਰਾਜਨੀਤਿਕ ਝੰਡਾ ਲਾ ਕੇ ਨਾ ਤੇ ਗੁਰੂ ਕਾ ਨਿਸ਼ਾਨ ਝੁਲਾਈਏ। ਯਾਦ ਰੱਖੋ ਜੇ ਇਹ ਨਿਸ਼ਾਨ ਸਾਹਿਬ ਹੈ ਜਿਹੜਾ, ਇਹਦਾ ਰੰਗ 1800 ਤੋਂ ਬਾਅਦ ਵਿੱਚ ਬਦਲਿਆ, ਪਹਿਲਾਂ ਇਹਦਾ ਰੰਗ ਨੀਲਾ ਕੇਸਰੀ ਕਿਵੇਂ ਕਰੇ ਜੇ ਸਕਾਈ ਵੀ ਨਹੀਂ ਕਹਿ ਸਕਣਾ ਮੈਂ, ਸੌਖੇ ਸੁਰਮਈ ਵੈਸੇ ਲਿਖਿਆ ਪੁਰਾਣੇ ਸ਼ਬਦਾਂ ਵਿੱਚ। ਨਿਹੰਗ ਸਿੰਘਾਂ ਕੋਲ ਅੱਜ ਕੱਲ ਉਹੀ ਕਲਰ ਹੈ ਬਸ, ਹੋਰ ਕੋਲ ਨਹੀਂ ਹੈ। ਉਹ ਨਿਸ਼ਾਨ ਸਾਹਿਬ ਹੁੰਦਾ ਸੀ ਪਹਿਲਾ ਰੰਗ, ਮੁੜ ਕੇ ਪੁਜਾਰੀਆਂ ਨੇ ਇਹਦਾ ਰੰਗ ਖੱਟਾ ਬਣਾਇਆ, ਕੇਸਰੀ ਬਣਾਇਆ। ਔਰ ਗੱਲ ਲੰਮੀ ਹੋ ਜਾਏਗੀ ਪਰ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਵਾਪਸ ਆਉਣਾ ਚਾਹੁੰਦਾ। 1900 ਕੁਛ ਦੇ ਨੇੜੇ, ਸ਼ਾਇਦ 20-25 ਦੇ ਨੇੜੇ, ਹੁਣ ਮੈਨੂੰ ਪੂਰਾ ਯਾਦ ਨਹੀਂ ਇਹ ਵਕਤ, ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਇਹ ਗੱਲ, ਉਹਨਾਂ ਲਿਖੀ ਵੀ ਇੱਕ ਵਾਰੀ ਪਾਕਿਸਤਾਨ ਚ ਕਾਨਫਰੰਸ ਹੋਈ ਸੀ ਤੇ ਉਦੋਂ ਗੋਰਿਆਂ ਦੇ ਨਾਲ ਮੁਕਾਬਲਾ ਸੀ, ਉਹ ਕੋਈ ਅੱਗੇ ਤੁਰਨ ਨੂੰ ਤਿਆਰ ਨਹੀਂ ਸੀ। ਉਹਨਾਂ ਨੇ ਆਖਿਆ ਵੀ ਦੇਖੋ ਤੁਹਾਡਾ ਰੰਗ ਹਰਾ ਚਿੱਟਾ ਤੇ ਕੇਸਰੀ ਤੁਹਾਡਾ ਰੰਗ ਉੱਤੇ ਆ, ਵੀ ਤੁਸੀਂ ਅੱਗੇ ਹੋਵੋ। ਉਹਨਾਂ ਆਖਿਆ ਵੀ ਅਸੀਂ ਅੱਗੇ ਨਹੀਂ ਹੋ ਸਕਦੇ। ਉਹਨਾਂ ਫਿਰ ਕਾਂਗਰਸੀਆਂ ਨੂੰ ਕਿਹਾ, ਉਹਨਾਂ ਦਾ ਚਿੱਟਾ ਰੰਗ ਸੀ, ਇੱਕ ਝੰਡੇ ਦੇ ਜੋੜ ਦਿੱਤੇ ਗਏ ਰੰਗ, ਵੀ ਤੁਸੀਂ ਅੱਗੇ ਹੋਵੋ। ਤੇ ਵਿਚਾਰੇ ਕਾਂਗਰਸੀ ਇਸ ਪੱਖ ਚ ਨਹੀਂ ਸਨ, ਉਹਨਾਂ ਆਖਿਆ ਵੀ ਨਹੀਂ। ਸਿੱਖਾਂ ਨੂੰ ਆਖਿਆ ਵੀ ਤੁਸੀਂ ਅੱਗੇ ਹੋਵੋ, ਉਹਨਾਂ ਆਖਿਆ ਅਸੀਂ ਅੱਗੇ ਹੋਣੇ ਪਰ ਸਾਡਾ ਰੰਗ ਉੱਤੇ ਕਰੋ। ਜਿਹੜਾ ਦਿੱਲੀ ਦੇ ਦਰਬਾਰ ਦਾ ਝੰਡਾ ਉਹਦਾ ਕੇਸਰੀ ਰੰਗ ਵੀ ਉਦੋਂ ਉੱਤੇ ਹੋਇਆ ਸੀ, ਮੈਨੂੰ ਪੂਰਾ ਸਨ ਯਾਦ ਨਹੀਂ ਰਿਹਾ, ਮੈਂ ਇਸ ਗੱਲ ਦੀ ਖਿਮਾ ਮੰਗਣਾ, ਪਰ ਹੈ 1920-25 ਦੇ ਨੇੜੇ ਦੀ ਗੱਲ ਹੈ। ਉਦੋਂ ਕਾਨਫਰੰਸ ਹੋਣੀ ਸੀ ਤੇ ਉਦੋਂ ਮਾਰ ਖਾਣੀ ਸੀ, ਸਿੱਖਾਂ ਨੇ ਡਾਂਗਾਂ ਖਾ ਕੇ ਉਹ ਜਿਹੜਾ ਕੇਸਰੀ ਰੰਗ ਉੱਤੇ ਕੀਤਾ ਸੀ, ਉਸ ਤੋਂ ਬਾਅਦ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਉਦੋਂ ਸੁਰਮਈ ਹੁੰਦਾ ਸੀ, ਤੇ ਗੁਰੂ ਕੇ ਸਿੱਖਾਂ ਨੇ ਬਚਨ ਆਖਿਆ ਵੀ ਨਹੀਂ, ਸਭ ਤੋਂ ਪਹਿਲੇ ਇੱਥੇ ਰਾਜਨੀਤਿਕ ਨਿਸ਼ਾਨ ਉਤਾਰ ਕੇ ਗੁਰੂ ਕਾ ਨਿਸ਼ਾਨ ਝੁਲਾਇਆ ਜਾਵੇ। ਉਦੋਂ ਪਹਿਲੀ ਗੱਲ ਇਹ ਹੋਈ ਵੀ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸਿੱਖਾਂ ਦਾ ਨਿਸ਼ਾਨ ਝੁਲਿਆ। ਦੂਜੀ ਵਿਚਾਰ ਇਹ ਹੋਈ ਵੀ ਆਪਾਂ ਤਖ਼ਤ ਤੇ ਨਹੀਂ ਬੈਠਣਾ, ਜੇ ਤੁਸੀਂ ਚਾਹੁੰਦੇ ਹੋ ਵੀ ਇਤਿਹਾਸ ਸਿਰਜੀਏ, ਇਸ ਤਰ੍ਹਾਂ ਦਾ ਕੋਈ ਇਤਿਹਾਸ ਹੋਵੇ ਸਾਡਾ, ਤਾਂ ਫਿਰ ਇਉਂ ਕਰੋ ਆਹ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ, ਇਹਦੀ ਇੱਕ ਸਿੱਲ ਪੁੱਟੋ। ਸਿੱਲ ਮਤਲਬ ਪੱਥਰ ਦੀ ਇੱਕ ਸਲੇਲ ਕਹਿ ਲਈਏ,
ਪੱਥਰ ਦਾ ਟੁਕੜਾ ਕਹਿ ਲਈਏ ਸੌਖਾ ਹੋ ਜਾਏਗਾ। ਇੱਕ ਸਿੱਲ ਪੁੱਟੋ, ਉਹ ਸਿੱਲ ਗੁਰੂ ਕੇ ਸਿੱਖਾਂ ਨੇ ਪੁੱਟੀ, ਸਿੱਲ ਪੁੱਟ ਕੇ ਉਹ ਜੱਸਾ ਸਿੰਘ ਰਾਮਗੜੀਆ ਉਹ ਲੈ ਕੇ ਆਏ, ਤੇ ਉਹ ਜਿਹੜੀ ਸਿੱਲ ਹੈ ਉਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਕਥਨ ਹੈ, ਕਰੀਬ 1992-93 ਤੱਕ ਦੀ ਉਹਨੇ ਗੱਲ ਲਿਖੀ ਹੈ, ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ। ਤੇ ਉਦੋਂ ਤੱਕ ਉਹ ਸਿੱਲ ਸੀਨਾ ਜਿਹੜੀ ਉਹ ਰਾਮਗੜੀਆ ਬੁੰਗੇ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਪਈ ਸੀ। ਸਿੱਖਾਂ ਨੂੰ ਪਤਾ ਹੀ ਨਹੀਂ ਮੇਰਾ ਇਤਿਹਾਸ ਕੀ ਹੈ, ਦਿੱਲੀ ਦੇ ਦਰਬਾਰ ਦੇ ਤੱਕ ਦੀ ਪੁੱਟ ਕੇ ਲਿਆਂਦੀ ਹੋਈ ਸਿੱਲ ਸਿੱਖਾਂ ਦੇ ਅੰਮ੍ਰਿਤਸਰ ਰਾਮਗੜੀਆ ਬੁੰਗੇ ਵਿੱਚ ਪਈ ਸੀ, ਤਾਂ ਕਿ ਇਤਿਹਾਸ ਸਿਰਜ ਸਕੀਏ, ਇਹ ਪਤਾ ਲੱਗ ਸਕੇ ਭਈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਦਿੱਲੀ ਵੀ ਕਦੇ ਆਏ ਸਨ। ਉਦੋਂ ਮੁੜ ਰਹੇ ਬਘੇਲ ਸਿੰਘ ਨੂੰ ਇੱਕ ਗੱਲ ਕਹੀ ਵੀ ਸਕਦਾ, ਦਿੱਲੀ ਦੇ ਲਈ ਤਾਂ ਬੜੀ ਵੱਡੀ ਗੱਲ ਹੈ, ਤੁਸੀਂ ਦਿੱਲੀ ਥੋੜੇ ਜਿਹੇ ਸਿੱਖਾਂ ਨੇ ਲੁੱਟ ਲਈ ਤੇ ਇੰਨੀ ਇੱਥੇ ਰਾਜ ਕਰ ਲਿਆ, ਤੇ ਤੁਸੀਂ ਇੱਥੇ ਉਦੋਂ ਬਘੇਲ ਸਿੰਘ ਵੀ ਬੈਠੇ ਤਵਾਰੀ ਜਿਹੜਾ ਇਤਿਹਾਸ ਜਿਹੜਾ ਉਹ ਗਲਤੀ ਮੰਨਦਾ, ਇਸ ਗੱਲ ਨੂੰ ਗਲਤੀ ਮੰਨਦਾ। ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕੋਈ ਆਪਣਾ ਰਾਜ ਭਾਗ ਜਮਾਓ, ਉਹਨਾਂ ਆਖਿਆ ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਜਦੋਂ ਜੀ ਕਰੇਗਾ ਮੁੜ ਕੇ ਫਿਰ ਮਾਰ ਲਾਂਗੇ, ਸਾਡੀ ਤੁਸੀਂ ਪਰਵਾਹ ਨਾ ਮੰਨੋ। ਉਦੋਂ ਬਘੇਲ ਸਿੰਘ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਜੀ ਉਹ ਜੀ ਦਿੱਲੀ ਮਾਰਦੀ, ਉਹ ਜੀ ਦਿੱਲੀ ਮਾਰਦੀ, ਸਾਡੇ ਲਈ ਦਿੱਲੀ ਮਾਰਨੀ ਕੋਈ ਔਖੀ ਨਹੀਂ, ਤੁਹਾਡੇ ਲਈ ਔਖੀ ਲੱਗਦੀ ਹੈ, ਤੁਸੀਂ ਇਤਿਹਾਸ ਸਿਰਜਿਓ ਆਪਣਾ। ਉਦੋਂ ਉਹ ਇਵੇਂ ਚਲੇ ਗਏ। ਉਸ ਤੋਂ ਬਾਅਦ ਵਿੱਚ ਬਘੇਲ ਸਿੰਘ ਉੱਥੇ ਰਹਿੰਦਾ ਤੇ ਕਿਵੇਂ ਗੁਰਦੁਆਰੇ ਸੇਵਾ ਕਰਦੇ, ਆਉਣ ਵਾਲੇ ਦਿਨਾਂ ਦੇ ਵਿੱਚ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ। ਤੀਰਥ ਹਜ਼ਾਰੀ ਜਿੱਥੇ ਅੱਜ ਕੋਟਾ ਬਣੀਆਂ ਹੋਈਆਂ ਨੇ ਦਿੱਲੀ ਦੇ ਵਿੱਚ, ਉਹ ਸਿੱਖਾਂ ਦੀ ਤੀਰਥ ਹਜ਼ਾਰੀ ਹੈ, ਸਿੱਖਾਂ ਦੀ ਉਹ ਜ਼ਮੀਨ ਖਰੀਦੀ ਹੋਈ, ਗੱਲ ਵੱਖਰੀ ਹੈ ਜਿਹੜੀ ਬੇਨਤੀ ਕਰ ਰਿਹਾ ਸਾਂ। ਇਵੇਂ ਉਹ 11 ਮਿਸਲਾਂ, 12ਵੀਂ ਮਿਸਲ ਜਿਹੜੀ ਫੁਲਕੀਆ ਮਿਸਲ ਆ, ਉੱਥੇ ਕਦੇ ਸਰਬੱਤ ਖਾਲਸੇ ਚ ਗਈ ਨਹੀਂ, ਉਹਨੇ ਜਿੱਧਰਲਾ ਪੱਖ ਭਾਰੀ ਦੇਖਿਆ ਮਹਾਰਾਜਾ ਪਟਿਆਲੇ ਦੀ, ਤੇ ਪਟਿਆਲੇ ਵਾਲੀ ਸਾਈਡ ਜੀਂਦ ਵਾਲੀ ਸਾਈਡ ਇਧਰਲੇ ਪਾਸੇ ਸਨ, ਇਹ ਜਦੋਂ ਜਿਹੜਾ ਪੱਖ ਭਾਰੀ ਦੇਖਦੇ ਸਨ ਉਹਦੇ ਵੱਲ ਹੋ ਜਾਂਦੇ ਸਨ। ਇਹਨਾਂ ਨੇ ਕੋਈ ਕਿਰਦਾਰ ਨਹੀਂ ਨਿਭਾਇਆ ਬਹੁਤਾ ਚੰਗਾ। ਯਾਦਵਿੰਦਰ ਸਿੰਘ ਇਹਨਾਂ ਦੇ ਵਿੱਚੋਂ ਸਭ ਤੋਂ ਬਦਨਾਮ ਵਾਲਾ ਰਾਜਾ ਹੋਇਆ, ਉਸ ਤੋਂ ਪਹਿਲਾਂ ਦੇ ਰਾਜੇ ਜਿਹੜੇ ਥੋੜੇ ਜਿਹੇ ਚੰਗੇ ਸਨ ਗੁਰੂ ਘਰ ਨੂੰ ਪਿਆਰ ਕਰਦੇ ਸਨ। ਬੇਨਤੀ ਕਰ ਰਿਹਾ ਸਾਂ 11 ਦੀ, ਮੈਂ ਤਾਂ ਇੰਨਾ ਕੁਝ ਉਲਝ ਗਿਆ ਕਿਉਂਕਿ ਇਹ ਤੁਹਾਨੂੰ ਇੱਕੋ ਹੀ ਪਲ ਵਿੱਚ ਮੈਂ ਸੁਣਾਉਣਾ ਚਾਹੁੰਦਾ ਸਾਰੀਆਂ ਮਿਸਲਾਂ ਦਾ ਇਤਿਹਾਸ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਵਿਚਾਰ ਵੇਖੀ ਭਈ ਇਵੇਂ ਇੱਕ ਦੂਜੇ ਨਾਲ ਲੜਾਈ ਝਗੜੇ ਈਰਖਾ ਵੈਰ ਵਿਰੋਧਤਾ ਤੇ ਕਿਰਦਾਰੋਂ ਵੀ ਡਿੱਗਣ ਲੱਗ ਪਏ, ਕਿਉਂਕਿ ਜਦੋਂ ਗੁਰੂ ਕੋਲੋਂ ਟੁੱਟ ਗਏ ਫਿਰ ਤੇ ਬਾਕੀ ਗੱਲ ਕੋਈ ਨਹੀਂ ਨਾ ਰਹੀ। ਇਵੇਂ ਉਹ ਸਿੱਖਾਂ ਦੀ ਜਿਹੜੀ ਸਮੁੱਚੀ ਤਾਕਤ ਸੀ, ਜੇ ਕਿਤੇ ਸਿੱਖ ਚਾਹੁੰਦੇ ਤਾਂ ਉਸ ਵੇਲੇ ਬਾਹਰੀ ਹਮਲਾਵਰ ਇਹਨਾਂ ਕੋਲ ਕੋਈ ਵੀ ਨਹੀਂ ਸੀ, ਇਹਨਾਂ ਦੇ ਮੁਕਾਬਲੇ ਦੀ ਤਾਕਤ ਇਹਨਾਂ ਦੇ ਕੋਲ ਕੋਈ ਵੀ ਨਹੀਂ ਸੀ, ਤੇ ਜੇ ਇਹ ਚਾਹੁੰਦੇ ਤਾਂ ਉਦੋਂ ਜਿੱਡਾ ਵੱਡਾ ਮਰਜ਼ੀ ਰਾਜ ਕਰ ਲੈਂਦੇ, ਤੇ ਉਦੋਂ ਤੋਂ ਇਸ ਚੰਦਰੀ ਫੁੱਟ ਨੇ ਸਿੱਖੀ ਨੂੰ ਉਜਾੜਨਾ ਸ਼ੁਰੂ ਕੀਤਾ ਹੋਇਆ ਜਿਹੜੀ ਅੱਜ ਤੱਕ ਉਜਾੜਦੀ ਆ ਰਹੀ। ਅਸੀਂ ਫੁੱਟੀ ਜਾ ਰਹੇ ਅੱਗੇ ਅੱਗੇ, ਲੇਕਿਨ ਇਕੱਤਰਤਾ ਨਹੀਂ ਕਿਸੇ ਗੱਲੋਂ ਕਰ ਰਹੇ, ਨਹੀਂ ਤੇ ਅੱਜ ਇਹ ਰਾਜ ਭਾਗ ਦੇ ਮਾਲਕ ਹੋਣੇ ਸਨ, ਅੱਜ ਇਹ ਗੱਲਾਂ ਸੱਚੀਆਂ ਹੋ ਜਾਣੀਆਂ ਸਨ। ਜਿਹੜੀ ਅਸੀਂ ਮੰਗਦੇ ਫਿਰਨੇ ਆ ਉਹ ਮੰਗਣ ਦੀ ਲੋੜ ਨਹੀਂ ਸੀ, ਉਹ ਸਿੱਖਾਂ ਨੂੰ ਖੁਦ ਨੂੰ ਦੇ ਦੇਣੀ ਸੀ ਇਹਨਾਂ ਲੋਕਾਂ ਨੇ, ਕਿਉਂਕਿ ਇਹਨਾਂ ਦਾ ਜੇ ਏਕਾ ਤੇ ਇਤਫਾਕ ਤੇ ਉਹ ਜੀਵਨ ਦਾ ਕਿਰਦਾਰ ਉਹ ਹੁੰਦਾ। 11 ਦੀ ਮਿਸਲਾਂ ਤੋਂ ਬਾਅਦ ਵਿੱਚ ਚਰਤ ਸਿੰਘ ਦੀ ਮਿਸਲ ਜਿਹੜੀ ਹੈ, ਸ਼ੁਕਰ ਚੱਕੀਆ ਮਿਸਲ ਜਿਹੜੀ, ਉਹ ਬਾਹਲੀ ਤਾਕਤਵਰ ਹੈ। ਮਹਾਰਾਜਾ ਰਣਜੀਤ ਸਿੰਘ ਇਹਦੇ ਵਿੱਚੋਂ ਪੈਦਾ ਹੋਇਆ ਹੈ, ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਸਭ ਤੋਂ ਪਹਿਲਾਂ ਕਬਜ਼ਾ ਲਾਹੌਰ ਤੇ ਕਿਵੇਂ ਕਰਦਾ, ਉਸ ਤੋਂ ਬਾਅਦ ਇਹਦਾ ਰਾਜ ਭਾਗ ਕਿਵੇਂ ਬਣਦਾ, ਇਹ ਮੈਂ 2-3 ਦਿਨ ਜਿਹੜੇ ਬਾਕੀ ਨੇ ਉਹਨਾਂ ਵਿੱਚ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਉਣ ਦੀ। ਖੂਹੀਆਂ ਭੁੱਲਾਂ ਦੀ ਖਿਮਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ, ਸਾਹਿਬ ਅਗਾਂਹ ਵਾਸਤੇ ਸੁਮਤ ਪ੍ਰਦਾਨ ਕਰਨ। ਬਹੁਤ ਤਰੀਕਾ ਤੇ ਸਨ, ਕਈ ਵਾਰੀ ਭੁੱਲ ਵੀ ਜਾਂਦੇ ਨੇ, ਮੈਂ ਤੁਹਾਡੇ ਕੋਲ ਇਸ ਗੱਲ ਦੀ ਵੀ ਖਿਮਾ ਮੰਗਣਾ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਸਰਵਣ ਕਰ ਰਹੇ ਹਾਂ। ਸਾਨੇ ਸਰਨਾਮੇ ਤੀਰਥ ਉੱਤੇ ਸੰਗਤਾਂ ਦਾ ਉਧਾਰ ਕਰਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਨੇ। ਉੱਥੇ ਸੰਗਤਾਂ ਨੂੰ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਬਜਾਈ ਹੈ ਫੂਕ। ਸਤਿਗੁਰੂ ਕਹਿੰਦੇ ਮੈਂ ਤਾਂ ਬੜਾ ਕੁਛ ਦੇਣ ਨੂੰ ਤਿਆਰ ਹਾਂ, ਪਰ ਜਦੋਂ ਅੱਗੋਂ ਤੁਸੀਂ ਲੈਣ ਨੂੰ ਹੀ ਕੁਛ ਤਿਆਰ ਨਹੀਂ। ਹੁਣ ਇੰਨਾ ਕੁਛ ਤਾਂ ਕਰ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵੀ ਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸਕਾ ਸਭ ਸਾਧਾਰ। ਜੇ ਖਾਓ ਹੀ ਨਾ ਤਾਂ ਫਿਰ ਲਾਭ ਕਿਵੇਂ ਹੋਵੇਗਾ? ਜੇ ਕੋ ਖਾਵੈ ਜੇ ਕੋ ਪੁੰਚੈ ਇਸਕਾ ਹੋਏ ਉਧਾਰੋ। ਭਲਾ ਉਹਦਾ ਹੋਣਾ ਜਿਹੜਾ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਸੋ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਉੱਤੇ ਪਹਾੜੀ ਰਾਜਿਆਂ ਨੇ ਧੋਖੇ ਦੇ ਨਾਲ ਹਮਲਾ ਕਰਵਾਇਆ। ਸੈਦਾ ਬੇਗ ਅਤੇ ਅਲਫ ਖਾਨ ਦੋ ਪਠਾਨ ਸਰਦਾਰ ਆਏ ਨੇ। ਸੈਦਾ ਬੇਗ ਨੂੰ ਸਤਿਗੁਰੂ ਦੇ ਸਾਹਮਣੇ ਹੁੰਦਿਆਂ ਹੀ ਪਿਛਲੀ ਸੋਝੀ ਆ ਗਈ। ਉਹਨੇ ਸਿੰਘਾਂ ਵਾਲੇ ਪਾਸਿਓਂ ਹੋ ਕੇ ਤੁਰਕਾਂ ਨਾਲ ਜੰਗ ਕੀਤਾ। ਅਲਫ ਖਾਨ ਨੇ ਵਿਚਾਰਿਆ ਕਿ ਜੇ ਹੁਣ ਜੰਗ ਕੀਤਾ ਕੋਈ ਲਾਭ ਨਹੀਂ ਹੋਣਾ। ਉਹ ਖਿਸਕ ਗਿਆ ਉੱਥੋਂ, ਸਾਰੇ ਜਾਣੇ ਮੁੜ ਗਏ ਵਾਪਸ। ਮਹਾਰਾਜ ਦੇ ਚਰਨਾਂ ਤੇ ਆ ਕੇ ਸੈਦਾ ਬੇਗ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਲੰਮੀ ਉਮਰ ਦੀ ਆਸ਼ੀਰਵਾਦ ਦਿੱਤੀ ਔਰ ਕਹਿੰਦੇ ਭਲੇ ਸਮੇਂ ਤੇ ਆ ਕੇ ਮਿਲੇ ਹੋ। ਐਸੇ ਸੋਹਣੇ ਵਾਕ ਕਹੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਅਸੀਂ ਸਾਂ ਗੁਰੂ ਨਾਨਕ ਦੇਵ ਦੇ ਰੂਪ ਵਿੱਚ, ਉਦੋਂ ਤੂੰ ਸਾਨੂੰ ਮਿਲਿਆ ਸੀ। ਤੂੰ ਸੋਹਣੀਆਂ ਕਿਰਪਾਨਾਂ ਬਣਾਉਂਦਾ ਹੁੰਦਾ, ਤਲਵਾਰਾਂ ਸ਼ਸਤਰ ਇਹਨਾਂ ਹੁੰਦਾ ਸੀ ਤੂੰ, ਬਈ ਮਹਾਰਾਜ ਮੇਰੀ ਤਲਵਾਰ ਵੀ ਦੇਖੋ ਕਿੰਨੀ ਸੁੰਦਰ ਹੈ, ਮੁੱਠਾ ਕਿੰਨਾ ਸੋਹਣਾ ਹੈ, ਬੰਦੂਕ ਕਿੰਨੀ ਵਧੀਆ। ਮਹਾਰਾਜ ਕਹਿੰਦੇ ਫਿਰ ਅਸੀਂ ਤੈਨੂੰ ਇਹ ਕਿਹਾ ਸੀ ਕਿ ਦਸਵੇਂ ਜਾਮੇ ਚ ਆ ਕੇ ਦੇਖਾਂਗੇ ਤੇਰੀ ਤਲਵਾਰ ਤੇਰੀ ਬੰਦੂਕ। ਸੋ ਸੈਦਾ ਬੇਗ ਨੂੰ ਕਹਿਣ ਲੱਗੇ ਮਹਾਰਾਜ ਹੁਣ ਦਿਖਾ, ਸਭ ਕੁਝ ਦੇਖਾਂਗੇ, ਹੁਣ ਦੇਖ ਵੀ ਲਿਆ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਆਓ ਅੱਗੇ ਪ੍ਰਸੰਗ ਸਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ।

0: ਕਿਉਂਕਿ ਉਹਨੇ ਤਾਂ ਸਾਰਾ ਕੁਝ ਤੋਕਾਂ ਨੂੰ ਦੇਤਾ ਆਪਣਾ ਵਾਪਸ, ਭਾਈ ਮੈਨੂੰ ਕੁਛ ਨੀ ਚਾਹੀਦਾ। ਸਤਿਗੁਰੂ ਜੀ ਨੇ ਹੁਣ ਆਪਣੇ ਕੋਲੋਂ ਉਹਨੂੰ ਹੋਰ ਸ਼ਸਤਰ ਬਖਸ਼ ਦਿੱਤੇ।
1: ਜੱਡ ਤੁਰੰਗ ਪਰ ਮੁੱਦ ਤੇ ਬਡੇਰ,
0: ਬਹੁਤ ਖੁਸ਼ ਹੋਇਆ ਕਿ ਗੁਰਾਂ ਨੇ ਮੈਨੂੰ ਸ਼ਸਤਰ ਬਖਸ਼ੇ ਨੇ, ਸੱਚੇ ਪਾਤਸ਼ਾਹ ਨੇ ਘੋੜਾ ਬਖਸ਼ਿਆ, ਘੋੜੇ ਤੇ ਚੜ ਕੇ ਸਵਾਰ ਹੋ ਕੇ ਚੱਲਿਆ।
1: ਚੱਲਿਓ ਸੰਗ ਮਿਲ ਸਿੰਘ ਨੂੰ ਸਾਥ,
0: ਨਾਲ ਮਿਲ ਕੇ ਸਿੰਘਾਂ ਦੇ ਇਹ ਨਾਲ ਨਾਲ ਸ਼ਰਧਾਲੂ ਪੁਰਾਣਾ ਗੁਰਸਿੱਖ ਚੱਲਿਆ ਹੈ।
1: ਗਮਨੀ ਆਨੰਦਪੁਰ ਦਿਸ਼ਨਾਥ,
0: ਮਾਲਕ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ।
1: ਸਗਲੋ ਪੰਥ ਉਲੰਘਣ ਕਰਿਓ,
0: ਸਾਰਾ ਪੈਂਡਾ ਸਤਿਗੁਰੂ ਜੀ ਨੇ ਤੈਅ ਕਰ ਲਿਆ।
1: ਦੁੰਦ ਸ਼ਰਦ ਸ਼ਰੋਨ ਮੈਂ ਪਰਿਓ,
0: ਨਗਾਰੇ ਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਸੰਗਤ ਦੇ ਪਈ,
1: ਪੁਰਜਨ ਸੁਣ ਕੇ ਬੋ ਅਹਿਲਾਦੇ,
0: ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀ ਸਿੰਘ ਸਾਰੇ ਮਾਈ ਭਾਈ ਆਵਾਜ਼ ਚ ਨਗਾਰੇ ਦੀ ਸੁਣ ਕੇ ਬਹੁਤ ਖੁਸ਼ ਹੋਏ।
1: ਨਿਕਸੇ ਚਾਰੋ ਸਾਹਿਬਜ਼ਾਦੇ,
0: ਚਾਰੇ ਸਾਹਿਬਜ਼ਾਦੇ ਬੜੇ ਖੁਸ਼ੀ ਦੇ ਨਾਲ ਬਾਹਰ ਆਏ, ਮਹਿਲਾਂ ਤੋਂ ਮਹਾਰਾਜ ਨੂੰ ਮਿਲਣ ਲਈ ਤਿਆਰੀਆਂ ਹੋ ਗਈਆਂ।
1: ਮਿਲ ਮਾਨਵ ਸਭ ਵੈਰ ਪਧਾਰੇ,
0: ਮਿਲ ਕੇ ਸਾਰੇ ਮਾਈ ਭਾਈ ਅਗਵਾਨੀ ਕਰਨ ਲਈ ਅੱਗਿਓ ਸਤਿਗੁਰੂ ਨੂੰ ਲੈਣ ਵਾਸਤੇ ਸਤਿਕਾਰ ਕਰਨ ਲਈ ਚੱਲੇ।
1: ਦਰਸ਼ਨ ਕਰਤ ਬੰਦਨਾ ਧਾਰੇ,
0: ਦਰਸ਼ਨ ਕਰਤੇ ਜਾ ਕੇ ਦਰਸ਼ਨ ਕੀਤੇ ਨੇ, ਉਸ ਵਕਤ ਮੱਥੇ ਟੇਕੇ ਨੇ ਸਤਿਗੁਰੂ ਮਹਾਰਾਜ ਜੀ ਨੂੰ।
1: ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
0: ਸਤਿਗੁਰੂ ਮਹਾਰਾਜ ਨੇ ਮਰਿਆਦਾ ਮੁਤਾਬਕ ਸਾਰਿਆਂ ਨੂੰ ਉਨ੍ਹਾਂ ਦੇ ਮੁਤਾਬਕ ਸੁਖ ਸਾਂਦ ਪੁੱਛੀ ਹੈ।
1: ਮਿਲੇ ਅਗਰ ਜੇ ਦਰਸ਼ਨ ਪਾਏ,
0: ਅੱਗਿਓਂ ਆਏ ਨੇ ਜਿਹੜੇ ਉਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤੇ।
1: ਅਨਕ ਬਿਦਨ ਕੀ ਅਰਪੇ ਉਪਾਇਨ,
0: ਅਨੇਕ ਪ੍ਰਕਾਰ ਦੀਆਂ ਭੇਟਾਵਾਂ ਜੋ ਜੋ ਮਿਲਿਆ ਲੈ ਕੇ ਆਏ ਨੇ।
1: ਪਰਸਤ ਸ਼੍ਰੀ ਸਤਿਗੁਰ ਕੇ ਪਾਇਨ,
0: ਆਉਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ।
1: ਅਗਰ ਆਏ ਸਭ ਮਿਲ ਨਰ ਹਰਖੇ,
0: ਅੱਗੇ ਜਿਹੜੇ ਆਏ ਨੇ ਮਾਈ ਭਾਈ ਸਾਰੇ ਜਾਣੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਨੇ।
1: ਪੁਰ ਮੈਂ ਬਰੇ ਪੁਸ਼ਪ ਗਨ ਬਰਖੇ,
0: ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਜੀ ਨੇ, ਬਹੁਤ ਫੁੱਲਾਂ ਦੀ ਵਰਖਾ ਹੋਈ।
1: ਗਏ ਦੁਰਗ ਪੰਥ ਬਜਾਰੇ, ਸਗਰੇ ਨਰ ਬੰਧਨ ਕੋ ਧਾਰੇ,
0: ਕਿਲੇ ਵੱਲ ਜਾ ਰਹੇ ਬਾਜ਼ਾਰ ਦੇ ਵਿੱਚ ਦੀ ਸਾਰਿਆਂ ਨੇ ਮੱਥਾ ਟੇਕਿਆ, ਦੂਰ ਤੱਕ ਪੰਗਤਾਂ ਲੱਗੀਆਂ ਹੋਈਆਂ, ਖੜੇ ਨੇ ਸਾਰੇ ਫੁੱਲਾਂ ਦੀ ਵਰਖਾ ਕਰਦੇ ਮੱਥਾ ਟੇਕਦੇ ਹਨ।
1: ਉੱਤਰ ਪਰੇ ਨਿਜ ਮੰਦਰ ਗਏ, ਪ੍ਰਥਮ ਮਾਤ ਕੋ ਬੰਧਨ ਕਏ,
0: ਉੱਤਰੇ ਨੇ ਮਹਿਲਾਂ ਦੇ ਵਿੱਚ ਪਹੁੰਚੇ ਨੇ, ਪਹਿਲਾਂ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਿਆ ਹੈ।
1: ਆਸ਼ਕ ਦੇ ਸਿਰ ਪਰ ਕਰ ਫੇਰਾ, ਸ੍ਰੀ ਗੁਜਰੀ ਉਰ ਆਨੰਦ ਬਡੇਰਾ,
0: ਆਸ਼ੀਰਵਾਦ ਦਿੱਤੀ ਹੈ ਪੁੱਤਰ ਨੂੰ, ਬਹੁਤ ਪ੍ਰਸੰਨ ਹੋਏ ਨੇ ਮਨ ਦੇ ਅੰਦਰ।
1: ਬੈਠਣ ਕੇ ਸਥਾਨ ਪੁੱਲ ਗਏ,
0: ਫਿਰ ਜਿੱਥੇ ਸੁਸ਼ੋਭਿਤ ਹੋਣ ਦੀ ਥਾਂ ਸੀ ਫੇਰ ਮਹਾਰਾਜ ਜੀ ਉੱਥੇ ਪਹੁੰਚੇ ਹਨ।
1: ਰੁਚਿਰ ਪ੍ਰਿਆਂਕ ਡਸਾਵਨ ਕਏ,
0: ਬਹੁਤ ਸੁੰਦਰ ਸੋਹਣਾ ਪਲੰਘ ਮਹਾਰਾਜ ਜੀ ਵਾਸਤੇ ਡਾਉਣਾ ਕੀਤਾ ਹੈ।
1: ਕਿਨ ਕੇਤਕ ਪੁਰ ਬਸੇ ਗੁਸਾਏ,
0: ਇਤਨੇ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਰਹੇ।
1: ਸੰਗਤ ਚਲੀ ਆਏ ਸਮੁਦਾਏ,
0: ਬਹੁਤ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਹੁਣ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚੇ ਨੇ, ਇਸ ਕਰਕੇ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ।
1: ਦਰਸ਼ਨ ਕਰੇ ਕਾਮਨਾ ਪਾਵੇ,
0: ਸਾਰੇ ਜਣੇ ਦਰਸ਼ਨ ਕਰਦੇ ਨੇ ਅਤੇ ਜਿਹੜੀ ਕਾਮਨਾ ਹੈ ਮਨੋ ਕਾਮਨਾ ਦਰਸ਼ਨਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਦਰਸ਼ਨ ਕਰਦੇ ਨੇ, ਕਈਆਂ ਦਰਸ਼ਨਾਂ ਦੀ ਕਾਮਨਾ ਹੈ ਅਤੇ ਕਈ ਬੋਲ ਕੇ ਵੀ ਕਹਿੰਦੇ ਨੇ ਮਹਾਰਾਜ ਸਾਨੂੰ ਇਹ ਪਦਾਰਥ ਚਾਹੀਦੇ ਨੇ, ਉਹਨਾਂ ਦੀ ਮਨੋ ਕਾਮਨਾ ਵੀ ਪੂਰੀ ਕਰਦੇ ਨੇ।
1: ਬਸੈ ਨਿਕਟ ਪੁਨ ਸਦਨ ਸਿਧਾਮੈ,
0: ਫਿਰ ਜਿਹੜੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਕੋਈ ਇੱਕ ਦਿਨ ਦੋ ਦਿਨ, ਕੋਈ ਮਹੀਨਾ ਦੋ ਮਹੀਨੇ ਛੇ ਮਹੀਨੇ ਇਸ ਤਰ੍ਹਾਂ ਰਹਿੰਦੇ ਹੁੰਦੇ ਸੀ ਪੁਰਾਣੇ ਬੰਦੇ ਗੁਰਸਿੱਖ ਆ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ।
1: ਦੋਹੇਰਾ ਸੈਦ ਬੇਗ ਤੇ ਸਭ ਸੁਣਿਓ, ਗਿਰ ਈਸ਼ਵਰਨ ਬਿਰਤਾਂਤ,
0: ਫਿਰ ਮਹਾਰਾਜ ਜੀ ਨੇ ਸੈਦਾ ਬੇਗ ਤੋਂ ਇਹ ਸਾਰਾ ਸੁਣਿਆ ਪ੍ਰਸੰਗ ਬਈ ਇਹ ਜਿਹੜਾ ਸਾਡੇ ਤੇ ਹਮਲਾ ਆਏ ਸੀ ਕਰਨ ਇਕੱਠੇ ਹੋ ਕੇ ਸਾਰੇ ਜਾਣੇ, ਇਹ ਤੁਹਾਨੂੰ ਕਿਹਨੇ ਕਿਹਾ ਸੀ? ਤੁਹਾਡਾ ਤਾਂ ਰਸਤਾ ਉਹ ਪਰੇ ਦੀ ਸੀਗਾ, ਤੇ ਤੁਸੀਂ ਇਸ ਰਸਤੇ ਕਿਵੇਂ ਆ ਗਏ ਚਮਕੌਰ ਸਾਹਿਬ ਵਾਲੇ ਪਾਸੇ? ਤਾਂ ਉਹਨੇ ਫਿਰ ਸਾਰੀ ਕਰਤੂਤ ਦੱਸੀ ਪਹਾੜੀਆਂ ਦੀ।
1: ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ।
0: ਮਹਾਰਾਜ ਅਸੀਂ ਕਾਹਨੂੰ ਆਉਣਾ ਸੀ ਇੱਧਰ ਨੂੰ? ਅਸੀਂ ਤਾਂ ਸਿੱਧੇ ਜਾ ਰਹੇ ਸੀ। ਆ ਜਿਹੜੇ ਪਹਾੜੀਏ ਰਾਜੇ ਨੇ, ਇਹਨਾਂ ਦੇ ਵਜ਼ੀਰ ਇਕੱਠੇ ਹੋ ਕੇ ਗਏ, ਬੜਾ ਇਹਨਾਂ ਨੇ ਸਾਨੂੰ ਧੰਨ ਦਿੱਤਾ, ਨਾਲੇ ਪ੍ਰੇਰਿਆ ਕਿ ਮਹਾਰਾਜ ਕੋਲ ਸਾਰੇ ਹੀ 500-400 ਸਿੰਘ ਹੈ ਤੇ ਨਾਲੇ ਨਰੰਗੇ ਨਾਲ ਵੈਰ ਵੀ ਹੈ, ਜੇ ਤੁਸੀਂ ਜਾ ਕੇ ਮਹਾਰਾਜ ਨੂੰ ਮਾਰਦੇ ਹੋ, ਜੇ ਫੌਜਾਂ ਮਾਰਦੇ ਹੋ, ਅਸੀਂ ਵੀ ਸੁਖੀ ਰਹਾਂਗੇ, ਨਾਲੇ ਤੁਹਾਨੂੰ ਰਾਜਾ ਵੀ ਇਨਾਮ ਦੇਵੇਗਾ।
1: ਕਿਉਂ ਭਾਈ ਉਹਦੇ ਸਿੰਘ ਆਲਮ ਸਿੰਘ ਆਦਿ।
0: ਭਾਈ ਉਦੇ ਸਿੰਘ ਜੀ ਅਤੇ ਭਾਈ ਆਲਮ ਸਿੰਘ ਜੀ ਤੋਂ ਲੈ ਕੇ ਹੋਰ ਸਾਰੇ ਸਿੰਘ
1: ਸਭ ਸੁਣ ਕਰ ਹੋਏ ਬਿਸਮਾਦ।
0: ਜਦੋਂ ਇਹ ਗੱਲ ਸੁਣੀ ਬਈ ਉੱਤੋਂ ਉੱਤੋਂ ਤਾਂ ਬੜਾ ਮਿਲਾਪ ਕਰਦੇ ਨੇ, ਮਠਿਆਈਆਂ ਭੇਜਦੇ ਆ, ਕਦੇ ਫਲ ਭੇਜਦੇ ਨੇ, ਕਦੇ ਘੋੜੇ ਭੇਜਦੇ ਆ, ਕਦੇ ਸ਼ਸਤਰ ਭੇਜਦੇ ਆ, ਉੱਤੋਂ ਉੱਤੋਂ ਕਹਿੰਦੇ ਮਹਾਰਾਜ ਜੀ ਤੁਹਾਡੇ ਹੀ ਆ, ਰੱਖ ਲਓ। ਆਹਦੇ ਵਿੱਚੋਂ ਕੀ ਦਗਾ ਕਰਦੇ ਨੇ ਸਾਡੇ ਨਾਲ? ਇਸ ਤਰ੍ਹਾਂ ਸਿੰਘਾਂ ਨੂੰ ਫਿਰ ਸੁਣ ਕੇ ਗੁੱਸਾ ਆ ਗਿਆ।
1: ਮੰਦ ਮਤੀ ਸਭ ਦੁਸ਼ਟ ਪਹਾੜੇ।
0: ਇਹ ਜਿਹੜੇ ਦੁਸ਼ਟ ਪਹਾੜੀਏ ਨੇ ਇਹ ਤਾਂ ਬੜੀ ਖੋਟੀ ਬੁੱਧੀ ਵਾਲੇ ਹਨ।
1: ਰਜਿਓ ਕਾਤਿਆਂ ਨੇ ਉਹ ਦਲ ਭਾਰੇ।
0: ਕਿੰਨਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ, ਆ ਦਲ ਨੂੰ ਪੈਸੇ ਦੇ ਕੇ ਤੁਰਕਾਂ ਨੂੰ ਸਾਡੇ ਤੇ ਚੜਾ ਲਿਆਂਦਾ।
1: ਇੱਕ ਦਿਨ ਸਤਿਗੁਰ ਸਭਾ ਮਝਾਰਾ।
0: ਇੱਕ ਦਿਨ ਸਤਿਗੁਰੂ ਮਹਾਰਾਜ ਨੇ ਭਰੀ ਸਭਾ ਦੇ ਵਿੱਚ ਸੰਗਤ ਚ,
1: ਥਿਰੇ ਖਾਲਸਾ ਆਇਓ ਸਾਰਾ।
0: ਜਦੋਂ ਟਿਕੇ ਹੋਏ ਸਨ ਸਤਿਗੁਰੂ ਸਜੇ ਹੋਏ ਸਨ ਤਾਂ ਸਾਰਾ ਖਾਲਸਾ ਪਹੁੰਚਿਆ।
1: ਦਇਆ ਸਿੰਘ ਮੋਕਮ ਸਿੰਘ ਧੀਰ, ਧਰਮ ਸਿੰਘ ਹਿੰਮਤ ਸਿੰਘ ਬੀਰ, ਈਸ਼ਰ ਸਿੰਘ ਟੇਕ ਸਿੰਘ ਆਏ, ਇਤਿਆਦਕ ਗੁਰ ਕੋ ਦਰਸਾਏ।
0: ਇਹ ਸਾਰੇ ਸਿੰਘ ਨੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਵਿੱਚ ਆਏ ਹਨ।
1: ਆਲਮ ਸਿੰਘ ਕਹੀ ਤਬ ਬਾਤ, ਪ੍ਰਭ ਜੀ ਗਿਰਪਤੀ ਗਤ ਵਿਖਿਆਤ।
0: ਭਾਈ ਆਲਮ ਸਿੰਘ ਜੀ ਨੇ ਤਾਂ ਵਚਨ ਕੀਤਾ, ਮਹਾਰਾਜ ਇਹ ਪਹਾੜੀਆਂ ਦੀ ਗੱਲ ਤਾਂ ਹੁਣ ਪ੍ਰਗਟ ਹੀ ਹੋ ਗਈ ਹੈ, ਇਹ ਪਹਾੜੀਏ ਜਿਹੜੇ ਨੇ ਅੰਦਰੋਂ ਦਿਲ ਦੇ ਕਿੰਨੇ ਕਾਲੇ ਨੇ, ਕਿੰਨੇ ਖੋਟੇ ਹਨ।
1: ਉਪਰ ਤੇ ਮਿਲ ਕੀਨਸ ਮੇਲਾ, ਰਾਖਿਓ ਅੰਤਰ ਕਪਟ ਦੁਹੇਲਾ।
0: ਉਪਰੋਂ ਉਪਰੋਂ ਕਿਵੇਂ ਮਿਲਾਪ ਕੀਤਾ ਹੈ ਅਤੇ ਅੰਦਰੋਂ ਕਿੰਨਾ ਕਪਟ ਰਚਿਆ ਹੈ, ਸਾਨੂੰ ਕਿੰਨਾ ਦੁੱਖ ਦਿੱਤਾ ਹੈ।
1: ਸੈਨ ਅਚਾਨਕ ਤੁਰਕਨ ਕੇ।
0: ਦੇਖੋ ਅਚਾਨਕ ਹੀ ਤੁਰਕਾਂ ਦੀ ਸੈਨਾ ਸਾਡੇ ਉੱਤੇ ਚੜਾ ਲਿਆ ਏ।
1: ਲੜਬੇ ਹੇਤ ਆਨ ਕਰ ਗਏ।
0: ਲੜਨ ਵਾਸਤੇ ਪੈਸੇ ਦੇ ਕੇ ਉਹਨਾਂ ਨੂੰ ਸਾਡੇ ਕੋਲ ਲਿਆ ਟੁਕਾਇਆ।
1: ਸੈਦਾ ਬੇਗ ਬਤਾਵਤ ਸਾਰ।
0: ਇਹ ਤਾਂ ਸੈਦਾ ਬੇਗ ਨੇ ਸਾਨੂੰ ਸਾਰੀ ਗੱਲ ਸਾਰ ਤੱਤ ਜਿਹੜਾ ਦੱਸਿਆ ਹੈ।
1: ਗੈਬੇ ਹਿਤ ਤੁਮ ਕੋ ਛਲ ਧਾਰ।
0: ਤੋ ਕਿਵੇਂ ਦੇਖੋ ਸਾਡੇ ਨਾਲ ਛਲ ਕਰਦੇ ਨੇ, ਉੱਪਰਲੀਆਂ ਗੱਲਾਂ ਕਿਵੇਂ ਕਰਦੇ ਨੇ।
1: ਰਾਵਰ ਕੋ ਪ੍ਰਤਾਪ ਹੈ ਭਾਰਾ।
0: ਇਹ ਤਾਂ ਜੇ ਆਪ ਜੀ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਕਿ ਉਹਨਾਂ ਤੋਂ ਕੁਛ ਬਣਿਆ ਨਹੀਂ ਤਾਂ ਆ ਦੇਖੋ ਪ੍ਰਤਾਪ ਹੀ ਹੈ ਤਾਂ ਦੇਖਦਿਆਂ ਸਾਰ ਸੈਦਾ ਬੇ ਬਦਲ ਗਿਆ, ਨਹੀਂ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ।
1: ਛੋਏ ਵੀ ਛਾਪ ਵੀ ਸਕੈ, ਛੋਏ ਨਾ ਛਾਲ ਵੀ ਸਕੈ ਗਵਾਰਾ।
0: ਇਹ ਤਾਂ ਜਿਹੜੇ ਗਵਾਰ ਝੱਲੇ ਲੋਕ ਨੇ, ਜਿਵੇਂ ਮਹਾਰਾਜ ਨੇ ਬਚਨ ਕੀਤਾ ਦਸਵੀਂ ਸ੍ਰੀ ਗ੍ਰੰਥ ਵਿਚ, ਆਦਿ ਸ੍ਰੀ ਦਸਵੀਂ ਗ੍ਰੰਥ ਵਿਚ, ਕੇ ਚਾਰਣੀ ਦੋਹਰਾ ਜਿਸਨੂੰ ਸਾਜਨ ਰਾਖਸੀ, ਦੁਸ਼ਮਨ ਕਵਨ ਵਿਚਾਰ, ਛੁਹ ਨਾ ਸਕੇ ਤੇ ਛਾਹੇ ਕੋ ਨਿਹਫਲ ਜਾਏ ਗਵਾਰ, ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਇਹ ਤਾਂ ਮਹਾਰਾਜ ਗਵਾਰ ਝੱਲੇ ਲੋਕ ਇਹ ਕੀ ਵਿਗਾੜ ਸਕਦੇ ਨੇ, ਤੁਹਾਡੀ ਛਾਂ ਨੂੰ ਵੀ ਛੋਹ ਨਹੀਂ ਸਕਦੇ।
1: ਦੇ ਕਰ ਦਰਬ ਤੁਰਕ ਗਨ ਆਨੇ।
0: ਦੇਖੋ ਇਹਨਾਂ ਨੇ ਕਿੰਨਾ ਰੁਪਈਆ ਦੇ ਕੇ ਬਹੁਤ ਸਾਰੇ ਤੁਰਕ ਚੜਾ ਕੇ ਲਿਆਉਂਦੇ ਨੇ।
1: ਇਸੀ ਯਤਨ ਮੈਂ ਲੱਗੇ ਮਹਾਨੇ।
0: ਇਹ ਤਾਂ ਰਾਤ ਦੇ ਨੇ, ਇਹਨਾਂ ਨੂੰ ਕਿਹੜਾ ਕੋਈ ਪਾਠ ਪੂਜਾ ਦਾ ਕੰਮ ਹੈ, ਕੋਈ ਭਲੇ ਦਾ ਕੰਮ ਹੈ, ਕੋਈ ਪਰਉਪਕਾਰ ਦਾ ਕੰਮ ਹੈ? ਜਿਹੜੇ ਇਹ ਜੇ ਦੁਸ਼ਟ ਬੰਦੇ ਹੁੰਦੇ ਨੇ ਉਹ ਸੁੱਤੇ ਪਏ ਵੀ ਦੁਸ਼ਟਤਾਈ, ਜਾਗਦੇ ਵੀ ਦੁਸ਼ਟਤਾਈ ਚਿਤਵਦੇ ਨੇ।
1: ਸੁਣ ਕਰ ਉਹਦੇ ਸਿੰਘ ਵੀ ਕਹਿਓ, ਸਿਰ ਲਗ ਬੈਰ ਇਹਨੋ ਕੋ ਲਹਿਓ।
0: ਸੁਣ ਕੇ ਭਾਈ ਉਦੇ ਸਿੰਘ ਜੀ ਨੇ ਵੀ ਇਹੀ ਬਚਨ ਕਿਹਾ ਕਿ ਮਹਾਰਾਜ ਇਨ੍ਹਾਂ ਦਾ ਜਿਹੜਾ ਬੈਰ ਹੈ ਇਹ ਸਿਰ ਦਾਈਏ ਤੱਕ ਹੈ, ਵੀ ਜਾਂ ਮਰ ਜਾਓ ਜਾਂ ਮਾਰ ਦੋ, ਇਹ ਅੰਦਰੋਂ ਅੰਦਰੋਂ ਤਾਂ ਬਹੁਤ ਭੈੜੇ ਹਨ।
1: ਸਤਿਗੁਰ ਛਿਮਾ ਧਰਤ ਹੈ ਜਿਉ ਜਿਉ।
0: ਮਹਾਰਾਜ ਸੱਚੇ ਪਾਤਸ਼ਾਹ ਜਿਉਂ ਜਿਉਂ ਇਹਨਾਂ ਨੂੰ ਮਾਫ ਕਰ ਦਿੰਦੇ ਨੇ।
1: ਮੂਰਖ ਕਪਟ ਰਚਿਤ ਹੈ ਤਿਉ ਤਿਉ।
0: ਇਹ ਮੂਰਖ ਬੰਦੇ ਇਹ ਸਮਝਦੇ ਨੇ ਕਿ ਮਹਾਰਾਜ ਹੁਣ ਸਾਡੇ ਨਾਲ ਮਿਲ ਘੁਲ ਮਿਲ ਗਏ ਨੇ, ਜਾਂ ਮਹਾਰਾਜ ਨਾਲ ਡਰਦੇ ਨਾ ਹੋਣ, ਕੋਈ ਇਹੀਆਂ ਗੱਲਾਂ ਸੋਚਦੇ ਰਹਿੰਦੇ ਹੋਣੇ ਬੈਠੇ, ਇਸ ਕਰਕੇ ਇਹ ਸਤਿਗੁਰੂ ਮਹਾਰਾਜ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ।
1: ਲੈਣ ਦੇਣ ਇਨ ਕੋ ਨੈ ਕੋਏ, ਤੋ ਮੂਡ ਮਤ ਠਾਨੈ ਸੋਏ।
0: ਸੋ ਇਸ ਕਰਕੇ ਲੈਣ ਦੇਣ ਹੈ ਨੀ ਕੋਈ ਇਹਨਾਂ ਦੇ ਨਾਲ ਸਾਡਾ, ਫੇਰ ਵੀ ਮੂਰਖ ਮਤੀ ਸਾਡੇ ਨਾਲ ਐਸਾ ਧੋਖਾ ਕਰ ਰਹੇ ਨੇ।
1: ਸ੍ਰੀ ਕਲਗੀਧਰ ਬਾਕ ਅਲਾਏ।
0: ਸ੍ਰੀ ਕਲਗੀਧਰ ਪਿਤਾ ਜੀ ਨੇ ਐਸੇ ਸੋਹਣੇ ਬਚਨ ਫਿਰ ਕਹੇ ਸਿੰਘਾਂ ਨੂੰ,
1: ਇਹ ਪਲਟੋ ਸਭ ਲੈ ਬਣਾਏ।
0: ਦੇਖੀ ਚੱਲੋ ਇਹ ਨਾ ਐਨ ਚੰਗੀ ਤਰ੍ਹਾਂ ਇਹਦਾ ਕਰਾਰਾ ਕਿਸੇ ਸਮੇਂ ਫਿਰ ਆਪਾਂ ਜਵਾਬ ਦੇਵਾਂਗੇ ਇਹਨਾਂ ਨੂੰ।
1: ਕਰੈ ਖਾਲਸਾ ਮੈਦ ਬਖੇੜਾ।
0: ਇਹ ਤਾਂ ਕੁਛ ਵੀ ਨਹੀਂ ਹੈ, ਜਦੋਂ ਖਾਲਸੇ ਦਾ ਫਿਰ ਇਹਨਾਂ ਨਾਲ ਤਕੜਾ ਜੰਗ ਹੋਵੇਗਾ।
1: ਦੂਲਨ ਬਿਖੇ ਪਾਏ ਹੈ ਫੇਰਾ।
0: ਖਾਲਸਾ ਇਹਨਾਂ ਦੀਆਂ ਦੂਣਾਂ ਦੇ ਵਿੱਚ ਫੇਰਾ ਪਾਵੇਗਾ ਜਾ ਕੇ। ਫਿਰ
1: ਸਮਾਂ ਪਾਏ ਇਨਕੀ ਜੜ ਜਾਏ, ਰਾਜ ਖਾਲਸਾ ਕਰੈ ਬਣਾਏ।
0: ਸਮਾਂ ਪਾ ਕੇ ਇਹਨਾਂ ਦੀਆਂ ਜੜਾਂ ਤਾਂ ਪੱਟੀਆਂ ਜਾਣਗੀਆਂ ਬਿਲਕੁਲ। ਇਹ ਮਾਰਦੇ ਨੇ ਛਾਲਾਂ ਨਰੰਗੇ ਦੇ ਸਿਰ ਤੇ, ਜਦ ਨਰੰਗਾ ਹੀ ਨਾ ਰਿਹਾ, ਜਫ਼ਰਨਾਮਾ ਲਿਖ ਕੇ ਜਦ ਭੇਜਿਆ, ਨਰੰਗੇ ਨੇ ਵੀ ਮਰ ਜਾਣਾ ਤੇ ਇਹਨਾਂ ਨੇ ਵੀ ਨਾਲ ਹੀ ਮਰ ਜਾਣਾ, ਖਤਮ ਹੋ ਜਾਣਗੇ ਇੱਥੇ ਤਾਂ। ਫੇਰ ਸਿੰਘਾਂ ਨੇ ਹੀ ਰਾਜ ਕਰਨਾ ਪਹਾੜਾਂ ਵਿੱਚ ਆ ਕੇ।
1: ਅਬ ਵੀ ਸੁਖ ਤੋਂ ਸੁਪਤ ਨਾ ਦੀਜੈ।
0: ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਵੀ ਇਹਨਾਂ ਨੂੰ ਸੁੱਖ ਦੇ ਨਾਲ ਸੌਣ ਨਾ ਦਿਓ।
1: ਕਹੀ ਗ੍ਰਾਮ ਤਿੱਖੀ ਕਰ ਲੀਜੈ।
0: ਕਹਿੰਦੇ ਜਿਹੜੀ ਪਿੰਡਾਂ ਦੇ ਉੱਤੇ ਕਹੀ ਕਰਦੇ ਹੁੰਦੇ ਸੀ ਪਹਿਲਾਂ ਵੀ, ਇਹ ਬਚਨ ਪੁਰਾਣੇ ਸਮੇਂ ਚ ਮਹੀਨਾ ਕੁ ਪਹਿਲਾਂ ਦੋ ਮਹੀਨੇ ਪਹਿਲਾਂ ਆਇਆ ਸੀ। ਕਹੀ ਕਰਨੀ ਭਾਵ ਜਿਹੜੀ ਖੇਤੀ, ਚਾਰੇ ਪਾਸੇ ਉਸ ਖੇਤੀ ਦੇ ਨਾਂ ਆਪਣੀ ਕਹੀ ਫੇਰ ਲੈਣੀ, ਟੱਕ ਲਾ ਦੇਣਾ, ਇਹ ਖੇਤੀ ਸਾਡੀ ਹੈ। ਇਸ ਪ੍ਰਕਾਰ ਦੇ ਨਾਲ ਪੈਸਾ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਆਹ ਪੈਸਾ ਲੈ ਲਓ ਭਾਈ, ਇਹ ਸਾਡੇ ਘੋੜਿਆਂ ਵਾਸਤੇ ਹੈ।
1: ਖੜਗ ਕੇਤ ਨਿਤ ਹਮੋ ਸਹਾਇਕ।
0: ਮਹਾਰਾਜ ਕਹਿੰਦੇ ਵਾਹਿਗੁਰੂ, ਖੜਗ ਕੇਤ ਜਿਨ੍ਹਾਂ ਦਾ ਨਾਮ ਹੈ, ਅਸ ਕੇਤ ਅਸ ਧੁਜ ਜਿਨ੍ਹਾਂ ਦੇ ਨਾਮ ਨੇ, ਉਹ ਸਾਡੇ ਸਹਾਇਕ ਹਨ।
1: ਕੋ ਗੈ ਸਕੈ ਕੌਣ ਹੋਏ ਕਾਇਕ।
0: ਕੌਣ ਫੜ ਸਕਦਾ ਤੇ ਕੌਣ ਮਾਰ ਸਕਦਾ ਹੈ।
1: ਪ੍ਰਥਮ ਮੇਲ ਵੀ ਇਨਹੋ ਕੀਨੋ।
0: ਪਹਿਲਾਂ ਮੇਲ ਵੀ ਤਾਂ ਇਹਨਾਂ ਨੇ ਕੀਤਾ ਸੀ ਆਪਣੇ ਨਾਲ।
1: ਔਰ ਕਪਟ ਮੁੱਢਣ ਚਿੱਤ ਦੀਨੋ।
0: ਫੇਰ ਕਪਟ ਇਹਨਾਂ ਨੇ ਆਪਣੇ ਮਨ ਦੇ ਅੰਦਰ ਰੱਖ ਕੇ ਲੜਾਈ ਵੀ ਆਪੇ ਕਰ ਲਈ।
1: ਪਲਟਾ ਲੇ ਖਾਲਸਾ ਇਨਤੇ।
0: ਸੋ ਇਹਨਾਂ ਤੋਂ ਖਾਲਸੇ ਨੇ ਪਹਿਲਾਂ ਵੀ ਪਲਟਾ ਲਿਆ, ਹੁਣ ਵੀ ਲਵੇਗਾ।
1: ਰਾਜ ਤੇਜ ਬਿਰਸੈ ਨਿਤ ਹੰਤੇ।
0: ਇਹਨਾਂ ਹੰਗਤਾ ਵਾਲਿਆਂ ਦਾ ਰਾਜ ਤੇਜ ਬਿਲਕੁਲ ਖਤਮ ਹੋ ਜਾਵੇਗਾ।
1: ਸ੍ਰੀ ਮੁਕ ਤੇ ਇਮ ਹੁਕਮ ਬਖਾਨਾ, ਸੁਨ ਹਰਖਿਓ ਸਭ ਪੰਥ ਮਹਾਨਾ।
0: ਸ਼੍ਰੋਮਣੀ ਮੁਖ ਵਿੱਚੋਂ ਜਦੋਂ ਮਹਾਰਾਜ ਨੇ ਇਹੋ ਜਿਹਾ ਬਚਨ ਕੀਤਾ, ਸਾਰੇ ਸਿੰਘ ਬੜੇ ਖੁਸ਼ ਹੋਏ। ਇਹ ਗੱਲ ਮਹਾਰਾਜ ਦਾ ਬਿਲਕੁਲ ਸੱਤ ਹੈ ਬਚਨ, ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਖੋਜ ਹੁਣ ਰਾਈਟਰ ਕਰ ਰਹੇ ਨੇ ਆਪਣੇ। ਉਹਨਾਂ ਚ ਇੱਕ ਬੰਦੇ ਨੇ ਦੱਸਿਆ ਸੀ, ਕਹਿੰਦਾ ਇੰਨੀ ਮਾੜੀ ਹਾਲਤ ਹੈ ਉਹ ਰਾਜੇ ਦੇ ਪਰਿਵਾਰਾਂ ਦੀ, ਝੋਂਪੜੀਆਂ ਚ ਰਹਿੰਦੇ ਨੇ, ਸਾਰਾ ਦਿਨ ਮਜ਼ਦੂਰੀ ਕਰਦੇ ਨੇ, ਮਸਾਂ ਰੋਟੀ ਖਾਣ ਨੂੰ ਮਿਲਦੀ ਹੈ। ਕਹਿੰਦਾ ਮੈਂ ਉਹਨਾਂ ਨਾਲ ਗੱਲਬਾਤ ਛੇੜੀ, ਕਹਿੰਦਾ ਹਾਂ ਜੀ ਸਾਡੇ ਬੜੇ ਤਕੜੇ ਰਾਜ ਸੀ, ਰਾਜ ਘਰਾਣਾ ਸੀ, ਸਾਰਾ ਕੁਝ ਸੀ, ਹੌਲੀ ਹੌਲੀ ਅਸੀਂ ਹੁਣ ਦਾਣੇ ਦਾਣੇ ਤੋਂ ਮਥਾਜ ਹੋ ਗਏ ਹਾਂ।
1: ਸਿੱਖ ਤਾਂ ਚਿੱਤੈ ਕਾ ਪਹਾੜੇ, ਸੁਧਰੈ ਮੂਡ ਪੜੈ ਜਬ ਮਾਰੇ।
0: ਮਹਾਰਾਜ ਆਪਾਂ ਤਾਂ ਦੇਖੋ ਇਹਨਾਂ ਨੂੰ ਸਿੱਖਿਆ ਦਿੰਦੇ ਆ ਤੇ ਸਿੱਖਿਆ ਲੈਣ ਦੇ ਯੋਗ ਨਹੀਂ ਹੈਗੇ। ਅਸਲ ਵਿੱਚ ਇਹ ਤਾਂ ਕੁੱਟ ਖਾਣ ਦੇ ਯੋਗ ਨੇ। ਜਿਵੇਂ ਆਮ ਕਹਾਵਤ ਕਹਿੰਦੇ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਇਹ ਗੱਲਾਂ ਬਾਤਾਂ ਵਾਲੇ ਨਹੀਂ ਹੈਗੇ, ਇਹ ਤਾਂ ਡੰਡੇ ਦੇ ਨਾਲ ਹੀ ਸਿੱਧੇ ਹੋਣਗੇ।
1: ਸੋ ਬਸ ਨਿਸ ਜੁਗਤ ਬਿਤਾਇਓ, ਭਈ ਪੋਰ ਦੁੰਦਪ ਬਜਵਾਇਓ।
0: ਉਹ ਦਿਨ ਅਤੇ ਰਾਤ ਬਤੀਤ ਕੀਤਾ ਮਹਾਰਾਜ ਨੇ ਜਦੋਂ, ਉਦੋਂ ਬਾਅਦ ਫਿਰ ਨਗਾਰਾ ਰਣਜੀਤ ਨਗਾਰਾ ਬਜਵਾ ਦਿੱਤਾ।
1: ਸਿੰਘ ਨਜ਼ੀਨ ਤੁਰੰਗ ਮੰਡਾਲੇ।
0: ਸਿੰਘਾਂ ਨੇ ਘੋੜਿਆਂ ਤੇ ਹੁਣ ਕਾਠੀਆਂ ਪਾ ਲਈਆਂ ਇਸ ਕਰਕੇ ਕਿ ਇਹਨਾਂ ਦੀ ਅੰਦਰਲੀ ਖੋਟ ਪਹਾੜੀਆਂ ਦੀ ਪਤਾ ਲੱਗ
1: ਗਿਆ। ਕਸੀ ਕਮਰ ਗਨ ਤੁਪ ਕੇ ਉਠਾਲੇ,
0: ਆਪੋ ਆਪਣੇ ਕਮਰ ਕਸੇ ਕਸ ਲਏ, ਆਪੋ ਆਪਣੀਆਂ ਬੰਦੂਕਾਂ ਭਰ ਲਈਆਂ।
1: ਜਿਹੜੇ ਉਹ ਖਾਲਸਾ ਹੇਤ ਸ਼ਿਕਾਰਾ,
0: ਖਾਲਸਾ ਸ਼ਿਕਾਰ
1: ਹੰਕਾਰ ਹੈ ਉਹ।
2: ਹੁਣ ਜਿਹੜੇ ਕਈ ਆਪਣੇ ਆਪਣੇ ਪਿੰਡਾਂ ਚ ਆਕੜ ਕੇ ਬੈਠੇ ਨੇ, ਜਿਨ੍ਹਾਂ ਨੂੰ ਰਾਜਿਆਂ ਦੇ ਬਲ ਦਾ ਹੰਕਾਰ ਹੈ।
1: ਤਿੰਨ ਪਰ ਹੋਏ ਸਭ ਕੀ ਹੱਥ ਛੋਰ, ਕਹੀ ਕਰੇ ਦੇ ਸੰਕਟ ਘੋਰ।
2: ਫਿਰ ਉਨ੍ਹਾਂ ਤੇ ਚੰਗਾ ਹੱਥ ਝਾੜਦੇ ਨੇ ਜਾ ਕੇ, ਬੜਾ ਖੜਕਾ ਦੜਕਾ ਹੁੰਦਾ, ਕੁੜੀ ਕੁੱਟ ਪੈਂਦੀ ਉਨ੍ਹਾਂ ਨੂੰ। ਫਿਰ ਉਥੇ ਕਹੀ ਕਰਦੇ ਨੇ ਜਾ ਕੇ, ਭਾਵ ਸਾਰੇ ਖੇਤ ਦੇ ਦੁਆਲੇ ਕਹੀ ਫੇਰ ਦਿੰਦੇ ਨੇ।
1: ਲੁੱਟ ਕੁੱਟ ਕਰ ਗ੍ਰਾਮ ਉਜਾੜੈ, ਸਭ ਬਿਦ ਕੋ ਹੰਕਾਰ ਨਿਵਾਰੈ।
2: ਜਿਹੜਾ ਆਕੜ ਕਰਦਾ ਅੱਗਿਓ, ਜਿਹੜਾ ਫਿਰ ਲੁੱਟ ਕੁੱਟ ਕੇ ਚੰਗੀ ਤਰ੍ਹਾਂ ਉਹਦਾ ਗ੍ਰਾਮ ਪਿੰਡ ਉਜਾੜ ਕੇ ਚੰਗੇ ਤਰੀਕੇ ਦੇ ਨਾਲ ਉਨ੍ਹਾਂ ਦੇ ਜਿਹੜੇ ਅੰਦਰ ਹੰਗਤਾ ਭਰੀ ਪਈ ਹੈ ਉਹਦੀ ਨਿਵਿਰਤੀ ਕਰ ਦਿੰਦੇ ਨੇ।
1: ਜਾਏ ਪੁਕਾਰੋ ਰਾਜਨ ਪਾਸ,
2: ਉਹ ਅਸਲ ਵਿਚ ਭੇਜਣੇ ਤਾਂ ਹੁੰਦੇ ਉਪਰ ਰਾਜਿਆਂ ਦੇ ਕੋਲ, ਕਰਨਾ ਤਾਂ ਉਨ੍ਹਾਂ ਨੂੰ ਠੀਕ ਹੈ ਜਿਨ੍ਹਾਂ ਦੇ ਮਨ ਕਾਲੇ ਹਨ।
1: ਦੀਨ ਹੋਏ ਕਰਤੇ ਅਰਦਾਸ,
2: ਉਹ ਪੁਕਾਰੂ ਹੋ ਕੇ ਜਾਂਦੇ ਨੇ, ਫਿਰ ਦੀਨ ਹੋ ਕੇ ਹੱਥ ਜੋੜ ਜੋੜ ਕੇ ਰਾਜਿਆਂ ਕੋਲ ਆਪਣੀ ਬੇਨਤੀ ਕਰਦੇ ਹਨ।
1: ਸੁਣ ਗਿਰ ਪਤੀ ਉਰ ਕੁਪੈ ਕਨੇਰਾ,
2: ਪਹਾੜੀਏ ਸੁਣ ਕੇ ਮਨ ਦੇ ਅੰਦਰ ਬੜਾ ਖਿੱਚਦੇ ਨੇ, ਬੜਾ ਗੁੱਸਾ ਆਉਂਦਾ ਉਨ੍ਹਾਂ ਨੂੰ।
1: ਤਰੇ ਤਰਾਸ ਲੜ ਸਕੇ ਨਾ ਫੇਰਾ,
2: ਹੁਣ ਇਹਨਾਂ ਪਹਾੜੀ ਰਾਜਿਆਂ ਨੂੰ ਸਵਾਏ ਗੁੱਸੇ ਦੇ ਹੋਰ ਕੁਛ ਨਹੀਂ ਹੋ ਸਕਦਾ, ਕਿਉਂਕਿ ਲੜੇ ਸਕਦੇ ਨਹੀਂ ਹਨ।
1: ਭਲੇ ਸੂਰ ਨਰ ਪ੍ਰਥਮ ਸੰਘਾਰੇ, ਆਦ ਕੇਸਰੀ ਚੰਦ ਜੁਝਾਰੇ।
2: ਜਿਹੜੇ ਇਨ੍ਹਾਂ ਵਿਚ ਚੰਗੇ ਲੜਨ ਵਾਲੇ ਸੀ ਕੇਸਰੀ ਚੰਦ ਵਰਗੇ, ਉਹ ਤਾਂ ਭਾਈ ਉਦੇ ਸਿੰਘ ਹੋਣਾ ਨੇ ਸਿਰ ਵੱਢ ਲਿਆਂਦਾ ਸੀ ਉਹਦਾ ਤਾਂ, ਤੇ ਬਾਕੀ ਚੰਗੇ ਚੰਗੇ ਸੂਰਮੇ ਪਹਿਲੀਆਂ ਜੰਗਾਂ ਚ ਮਾਰੇ ਗਏ। ਹੁਣ ਇਨ੍ਹਾਂ ਕੋਲ ਤਾਂ ਐਵੇਂ ਹੀ ਫਾਲਤੂ ਜਿਹੇ ਨੇ ਬੰਦੇ ਜਿਹੜੇ ਜੰਗ ਕਰ ਨਹੀਂ ਸਕਦੇ, ਇਸ ਕਰਕੇ ਰਾਜੇ ਤੁਰਕਾਂ ਨੂੰ ਹੀ ਉਕਸਾਉਂਦੇ ਨੇ, ਪੈਸਾ ਦਿੰਦੇ ਨੇ ਕਿ ਤੁਸੀਂ ਹਮਲਾ ਕਰੋ, ਇਸ ਤਰ੍ਹਾਂ ਆਪ ਲੜਨ ਜੋਗੇ ਨਹੀਂ ਹਨ ਤੇ ਆਪ ਖਿੱਜਣ ਜੋਗੇ ਹੀ ਹਨ।
1: ਤਉ ਨ ਸਤਗੁਰ ਲੜ ਤ੍ਰਿਪਤਾਇਓ, ਦਲ ਤੁਰਕਨ ਕੋ ਅਨਗਨ ਆਇਓ।
2: ਹੁਣ ਖਿੱਜ ਖਿੱਜ ਕੇ ਕਹਿੰਦੇ ਨੇ ਹਲੇ ਰੱਜੇ ਨੀ ਮਹਾਰਾਜ, ਦੇਖੋ ਸਾਡਾ ਦਲ ਸਾਰਾ ਮਾਰਤਾ, ਫੇਰ ਤੁਰਕਾਂ ਦਾ ਦਲ ਚੜਾ ਲਿਆਂਦਾ।
1: ਮਾਰਨ ਮਰਨ ਹਜ਼ਾਰੋਂ ਕੇਰਾ,
2: ਹਜ਼ਾਰਾਂ ਦਾ ਮਾਰਨਾ ਮਰਨਾ ਹੋਇਆ ਹੈ।
1: ਮਿਤਿਉ ਨ ਕਹਤੇ ਸਿੰਘ ਨਿਝੇੜਾ,
2: ਪਰ ਸਿੰਘਾਂ ਦਾ ਜਿਹੜਾ ਝਗੜਾ ਸੀ ਇਹ ਮਿਟਿਆ ਨਹੀਂ ਹੈ।
1: ਇਕ ਦੋਏ ਮਾਸ ਇਸੀ ਬਿਦ ਬੀਤੇ, ਚੜੈ ਅਖੇਰ ਖਾਲਸਾ ਨੀਤੇ।
2: ਇਸ ਤਰ੍ਹਾਂ ਇਕ ਦੋ ਮਹੀਨੇ ਬਤੀਤ ਹੋ ਗਏ, ਖਾਲਸਾ ਇਸੇ ਤਰ੍ਹਾਂ ਹੀ ਰੋਜ਼ ਸ਼ਿਕਾਰ ਚੜਦਾ ਹੈ, ਫਿਰ ਫਰਿਆਦਾਂ ਹੁੰਦੀਆਂ ਨੇ, ਫਿਰ ਖਿੱਚਦੇ ਨੇ ਬੈਠੇ, ਫਿਰ ਸੋਚਦੇ ਨੇ ਕਿ ਅਸੀਂ ਗਲਤੀ ਕੀਤੀ ਹੈ। ਉਨ੍ਹਾਂ ਨੂੰ ਵੀ ਪਤਾ ਹੈ ਕਿ ਉਹ ਜਿਹੜਾ ਸੈਦਾ ਖਾਨ ਆ ਕੇ ਉਹ ਇੱਥੇ ਰਲ ਗਿਆ ਇਨ੍ਹਾਂ ਦੇ ਨਾਲ, ਉਹਨੇ ਸਾਰੀ ਗੱਲ ਦੱਸ ਦਿੱਤੀ ਹੋਣੀ ਹੈ।
1: ਲੁੱਟ ਕੁੱਟ ਕਰ ਕਿਸਕ ਉਜਾੜੇ,
2: ਲੁੱਟ ਕੁੱਟ ਕੇ ਚੰਗੀ ਤਰ੍ਹਾਂ ਕਿੰਨਿਆਂ ਕੁ ਨੂੰ ਉਜਾੜ ਕਰ ਦਿੱਤਾ।
1: ਕਿਸਕ ਆਪਣੇ ਘਰ ਪ੍ਰਤਪਾਰੇ,
2: ਉਹ ਕਿੰਨੇ ਕੁ ਜਿਹੜੇ ਚਰਨੀ ਪੈ ਗਏ ਆ ਕੇ ਉਨ੍ਹਾਂ ਨੂੰ ਪਾਲਣਾ ਕੀਤੀ।
1: ਖੇਤੀ ਬੰਟਨ ਪਰ ਸਿੱਖ ਰਹੇ, ਗ੍ਰਾਮ ਜੇ ਗੁਰਪੁਰ ਆਏ।
2: ਜਦੋਂ ਕਣਕ ਹੁੰਦੀ ਜਾਂ ਚੌਲ ਹੁੰਦੇ ਜਾਂ ਹੋਰ ਕੋਈ ਫਸਲ ਹੁੰਦੀ, ਉਦੋਂ ਸਿੰਘਾਂ ਨੂੰ ਭੇਜ ਦਿੰਦੇ ਸੀ, ਮਹਾਰਾਜ ਜਾਓ ਇਹਨਾਂ ਤੋਂ ਹਾਲਾ ਲੈ ਕੇ ਆਓ, ਕਿਉਂਕਿ ਇਹ ਰਾਜਿਆਂ ਨੂੰ ਆਪਣਾ ਹਾਲਾ ਦਿੰਦੇ ਨੇ, ਫਿਰ ਉਹ ਖਜ਼ਾਨਾ ਭਰ ਜਾਂਦਾ ਉਨ੍ਹਾਂ ਦਾ, ਤੇ ਪੈਸੇ ਦੀ ਆਕੜ ਹੈ, ਪੈਸੇ ਹੀ ਰੋਕ ਲੈਂਦੇ, ਇਨ੍ਹਾਂ ਦਾ ਪੈਸਾ ਜਾਣ ਨਹੀਂ ਦਿੰਦੇ, ਨਾ ਉਨ੍ਹਾਂ ਨੂੰ ਅੰਨ ਦਾਣਾ ਪਹੁੰਚੇਗਾ ਤੇ ਆਪੇ ਔਖੇ ਹੋਣਗੇ। ਇਸ ਕਰਕੇ ਸਿੰਘ ਜਾ ਕੇ ਕਹਿੰਦੇ ਉਹ ਬਈ ਉਧਰ ਰਾਜੇ ਨੂੰ ਨੀ ਦੇਣਾ, ਹੁਣ ਇਧਰ ਫੌਜਾਂ ਨੂੰ ਦਿਓ ਹਾਲਾ।
1: ਪਰਜਾ ਭਰਨ ਲੱਗੀ ਸਭ ਹਾਲਾ,
2: ਸਾਰੀ ਪਰਜਾ ਹੁਣ ਇਧਰ ਖਾਲਸੇ ਦਾ ਹਾਲਾ ਭਰਨ ਲੱਗੀ।
1: ਖੁਸ਼ੀ ਬਸਣ ਲਾਗੇ ਤਿਸ ਕਾਲਾ,
2: ਉਦੋਂ ਪਿੰਡਾਂ ਵਾਲੇ ਫਿਰ ਸੁਖੀ ਬਸਣ ਲੱਗੇ ਬਈ ਹੁਣ ਨੀ ਖਾਲਸੇ ਨੇ ਕੁਛ ਕਹਿਣਾ, ਕਿਉਂਕਿ ਹੁਣ ਅਸੀਂ ਦਸਵੰਧ ਉਧਰ ਕੱਢਦੇ ਆਪਣਾ।
1: ਦਿਨ ਪ੍ਰਤ ਵਧਤ ਪ੍ਰਤਾਪ ਉਚੇਰਾ,
2: ਦਿਨ ਪ੍ਰਤ ਦਿਨ ਪ੍ਰਤਾਪ ਜਿਹੜਾ ਸੀ ਬਹੁਤ ਭਾਰੀ ਵਧ ਰਿਹਾ।
1: ਮਾਨੈ ਆਨ ਬਸ ਜਿਨ ਨੇਰਾ,
2: ਸੋ ਜਿਹੜੇ ਨੇੜੇ ਨੇੜੇ ਵਸਦੇ ਨੇ 10 ਕਿਲੋਮੀਟਰ 20 ਕਿਲੋਮੀਟਰ ਵਾਲੇ, ਉਹ ਤਾਂ ਸਾਰੇ ਜਾਣੇ ਹੁਣ ਸ੍ਰੀ ਆਨੰਦਪੁਰ ਸਾਹਿਬ ਹੀ ਆ ਕੇ ਮੱਥਾ ਟੇਕਦੇ।
1: ਨਹੀਂ ਅਨੀਤ ਕਰਨ ਕੋ ਪਾਵੈ,
2: ਕੋਈ ਜਾਣਾ ਖੋਟੀ ਨੀਤੀ ਕਰ ਹੀ ਨਹੀਂ ਸਕਦਾ, ਪੁੱਠਾ ਕੰਮ।
1: ਚੋਰ ਯਾਰ ਪਕੜਿਓ ਦਰੁੱਤ ਜਾਵੈ,
2: ਕਿਉਂਕਿ ਜਿਹੜੇ ਚੋਰ ਯਾਰ ਬਟਪਾਰ ਠੱਗ ਨੇ ਇਹ ਫੜੇ ਜਾਂਦੇ, ਫਿਰ ਇਹਨਾਂ ਨੂੰ ਸਜ਼ਾ ਬੜੀ ਮਿਲਦੀ ਸੀ।
1: ਮੈਂ ਬਟਪਾਰ ਕਰੈ ਬਟਪਾਰੀ, ਕਰੈ ਜੋ ਪਕੜਿਓ ਜਾਏ ਦੁਖਾਰੇ।
2: ਬਟਪਾਰ ਹੁੰਦਾ ਰਾਹ ਦੇ ਵਿਚ ਲੁੱਟਣ ਵਾਲੇ ਜਿਹੜੇ ਲੁਟੇਰੇ ਸੀਗੇ ਉਹ ਲੁੱਟਦੇ ਹੀ ਨਹੀਂ ਸੀ ਕੋਈ, ਜੇ ਕੋਈ ਲੁੱਟਣ ਵਾਲਾ ਫੜਿਆ ਜਾਂਦਾ ਸੀ ਉਹਨੂੰ ਬਹੁਤ ਦੁੱਖ ਦਿੰਦੇ ਸਨ।
1: ਇਖ ਰਾਜੇ ਦੁੱਖ ਪਾਏ ਸਚਿੰਤਾ,
2: ਰਾਜੇ ਬੜੇ ਦੁਖੀ ਹੁੰਦੇ ਨੇ, ਬਹੁਤ ਚਿੰਤਾ ਕਰਦੇ ਨੇ।
1: ਗੁਰੂ ਖਾਲਸੇ ਤੇਜ ਬਦੰਤਾ,
2: ਗੁਰੂ ਖਾਲਸੇ ਦਾ ਬਹੁਤ ਤੇਜ ਪ੍ਰਤਾਪ ਵਧ ਰਿਹਾ ਹੈ।
1: ਇਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਭਾ ਸਹਿਤ ਉੱਚ ਥਾਨ,
2: ਇਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਸਜੇ ਹੋਏ ਸਨ।
1: ਚਾਮਰ ਚਾਰੂ ਚਲਾ ਚਲ ਫੇਰੈ,
2: ਬਹੁਤ ਸੁੰਦਰ ਸੋਹਣੇ ਚੌਰਦਾਰ ਜਿਹੜੇ ਨੇ ਚੌਰ ਕਰ ਰਹੇ ਸਨ।
1: ਇਕ ਹਜ਼ਾਰੋਂ ਦਰਸ਼ਨ ਹੀਰੇ,
2: ਹਜ਼ਾਰਾਂ ਦੀ ਗਿਣਤੀ ਦੇ ਵਿਚ ਗੁਰਸਿੱਖ ਦਰਸ਼ਨ ਕਰ ਰਹੇ ਨੇ।
1: ਇਕ ਦਿਜ ਦੀਨ ਦੁਖੀ ਚਲ ਆਯੋ,
2: ਇਕ ਬ੍ਰਾਹਮਣ ਸੀ ਉਹ ਬੜਾ ਦੁਖੀ ਹੋ ਕੇ ਚੱਲ ਕੇ ਆਇਆ।
1: ਰੋਦਤ ਉੱਚੇ ਬਾਤ ਸੁਣਾਯੋ,
2: ਉਹਨੇ ਉੱਚੀ ਉੱਚੀ ਰੋ ਕੇ ਆ ਕੇ ਆਪਣਾ ਮੂੰਹ ਦਾ ਬੋਲ ਸੁਣਾਇਆ।
1: ਏ ਪ੍ਰਭੂ ਹਿੰਦੂ ਧਰਮ ਕੀ ਧੁਜਾ,
2: ਹੇ ਵਾਹਿਗੁਰੂ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਤੁਸੀਂ ਤਾਂ ਹਿੰਦੂ ਧਰਮ ਦੀ ਧੁਜਾ ਹੋ ਜੀ।
1: ਦੀਨ ਦਿਆਲ ਦੀਰਗ ਬਲ ਪੂਜਾ,
2: ਦੀਨ ਦਿਆਲ ਗਰੀਬਾਂ ਤੇ ਦਇਆ ਕਰਨ ਵਾਲੇ ਸਾਰੇ ਬਲਾਂ ਦੇ ਬਲ ਹੋ ਤੁਸੀਂ ਮਹਾਰਾਜ ਜੀ।
1: ਸਭ ਥਲ ਤੇ ਮੈਂ ਹੋਏ ਨਿਰਾਸੇ, ਫਿਰ ਆਇਓ ਰਾਵਣ ਕੇ ਪਾਸੇ।
2: ਦੇਵਦਾਸ ਸਰਸੁੱਤੇ ਦਾ ਨਾਮ ਸੀ, ਕਹਿਣ ਲੱਗਿਆ ਸਾਰੇ ਪਾਸਿਓ ਮੈਂ ਉਦਾਸ ਹੋ ਕੇ ਆਇਆ, ਘੁੰਮ ਘੁਮਾ ਕੇ ਮੈਨੂੰ ਕਿਤੋਂ ਨਿਆਂ ਨਹੀਂ ਮਿਲਿਆ ਹੈ।
1: ਅਤੇ ਅਨਾਏ ਮੋਏ ਸੰਗ ਕੀਨਾ,
2: ਮਹਾਰਾਜ ਮੇਰੇ ਨਾਲ ਇਹ ਜਬਰ ਖਾਂ ਜਿਹੜਾ ਹੈ ਇਹਨੇ ਬੜਾ ਅਨਿਆਂ ਕੀਤਾ।
1: ਦੁਸ਼ਟ ਪਠਾਨ ਗਰਭ ਦੁੱਖ ਦੀਨਾ,
2: ਇਹ ਜਬਰ ਖਾਂ ਪਠਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ। ਕਵੀ ਜੀ ਨੇ ਦੋਨੋਂ ਨਾਮ ਨਹੀਂ ਇੱਥੇ ਲਿਖੇ ਹੋਏ, ਪਰ ਇਤਿਹਾਸ ਵਿਚ ਇਨ੍ਹਾਂ ਦੋਨਾਂ ਨਾਵਾਂ ਦਾ ਜ਼ਿਕਰ ਇਸੇ ਤਰ੍ਹਾਂ ਹੀ ਆਇਆ ਹੈ।
1: ਤਨਕ ਪਰੀ ਧੁਨ ਸ਼ਰੁਤ ਦੁੱਖ ਭਰੇ, ਤਬੈ ਦਇਆ ਨਿਧ ਆਗਿਆ ਕਰੇ।
2: ਇਹਨੇ ਬਾਹਰ ਡਿਊਟੀ ਤੇ ਖੜ ਕੇ ਉੱਚੀ ਉੱਚੀ ਆਵਾਜ਼ ਵਿਚ ਕਿਹਾ, ਹੇ ਮਹਾਰਾਜ, ਹੇ ਦੀਨ ਦਿਆਲ, ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ। ਜਦੋਂ ਗੁਰਾਂ ਦੇ ਇਹ ਕੰਨਾਂ ਦੇ ਵਿਚ ਆਵਾਜ਼ ਪਈ ਵੀ ਇਹ ਦੁਖਿਆਰਾ ਬੰਦਾ ਕੌਣ ਹੈ, ਕੌਣ ਫਰਿਆਦ ਕਰ ਰਿਹਾ?
1: ਕੋ ਬੋਲਤ ਹੈ ਸ਼ੋਕ ਸਮੇਤਾ,
2: ਇਹ ਕੌਣ ਹੈ ਜਿਹੜਾ ਇੰਨੇ ਸ਼ੋਕ ਦੇ ਨਾਲ ਬੋਲ ਰਿਹਾ ਹੈ?
1: ਕਿਨ ਮਾਰਿਓ ਦੋਹੀ ਇਹ ਦਿੱਤਾ,
2: ਇਹ ਦੁਹਾਈ ਕਿਹਦੀ ਦਿੰਦਾ, ਕਿਹਨੇ ਮਾਰਿਆ ਇਹਨੂੰ?
1: ਚੋਬਦਾਰ ਤਬ ਬੂਝਣ ਗਏ,
2: ਚੋਬਦਾਰ ਨੇ ਉਸ ਵਕਤ ਜਾ ਕੇ ਪੁੱਛਿਆ।
1: ਨਿਟ ਹੋਏ ਸਭ ਉਚਰਿਤ ਭਇਓ,
2: ਨੇੜੇ ਹੋ ਕੇ ਇਸ ਦੇਵਦਾਸ ਨੇ ਸਾਰੀ ਗੱਲ ਸੁਣਾਈ।
1: ਪੁਰ ਹੁਸ਼ਿਆਰ ਨਿਟ ਇਕ ਬਸੀ, ਬਸੇ ਪਠਾਨ ਤਾਂ ਮਤ ਨਸੇ।
2: ਹੁਸ਼ਿਆਰਪੁਰ ਦੇ ਨੇੜੇ ਹੈ ਇਕ ਬਸੀ ਪਠਾਣਾ, ਇਕ ਉਧਰ ਵੀ ਹੈ, ਉਹ ਬਸੈ ਪਠਾਨ ਤਾਂ ਮਤ ਨਸੀ, ਉਥੇ ਪਠਾਨ ਰਹਿੰਦੇ ਨੇ ਉਨ੍ਹਾਂ ਦੀ, ਪਰ ਬੁੱਧੀ ਨਾਸ ਹੋ ਗਈ ਹੈ।
1: ਮੈਂ ਮੁਕਲਾਏ ਬਦੂ ਕੋ ਡੋਰਾ, ਗਵਨਤ ਜਾਤ ਅਪਨ ਘਰ ਓਰਾ।
2: ਮੈਂ ਆਪਣੀ ਵਹੁਟੀ ਦਾ ਮੁਕਲਾਵਾ ਲੈ ਕੇ ਆਪਣੇ ਦੋ ਚਾਰ ਬੰਦਿਆਂ ਦੇ ਨਾਲ ਆ ਰਿਹਾ ਸੀ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ।
1: ਕਰੀ ਬਿਲੋਕਨ ਤਿੰਨ ਮਮਦਾਰਾ, ਛੀਨ ਬਰਿਓਲੇ ਸਦਨ ਮਜਾਰਾ।
2: ਉਹ ਜਾਬਰ ਖਾਨ ਨੇ ਜਦੋਂ ਮੇਰੀ ਇਸਤਰੀ ਦੇਖੀ ਡੋਲੀ ਦੇ ਵਿਚ, ਉਸ ਵਕਤ ਜਬਰਦਸਤੀ ਉਹ ਖੋ ਕੇ ਮੇਰੀ ਇਸਤਰੀ ਆਪਣੇ ਘਰ ਲੈ ਗਿਆ।
1: ਮੈਂ ਜਬ ਉੱਚੇ ਕੀਨ ਪੁਕਾਰਾ,
2: ਮੈਂ ਜਦੋਂ ਉੱਚੀ ਉੱਚੀ ਪੁਕਾਰ ਕੀਤੀ, ਇਹ ਕੀ ਕਰਦੇ ਹੋ ਤੁਸੀਂ?
1: ਨਰ ਤੇ ਗਹਿਵਾਇਓ ਬੋ ਮਾਰਾ,
2: ਉਹ ਆਪਣੇ ਬੰਦਿਆਂ ਨੂੰ ਜਾਬਰ ਖਾਂ ਕਹਿੰਦਾ, ਇਹਨੂੰ ਮਾਰੋ ਚੰਗੀ ਤਰ੍ਹਾਂ ਡਾਂਗਾਂ ਨਾਲ ਕੁੱਟੋ ਫੜ ਕੇ ਇਹਨੂੰ।
1: ਕਿਸੇ ਤ ਮੈਂ ਬਹੁਤਲ ਡਿੱਗ ਗਏ ਹੋ, ਤੁਰਕ ਜਹਾਂ ਕੇ ਧਨ ਤਿੰਨ ਦਇਓ।
2: ਉਹਨਾਂ ਵਾਸਤੇ ਮੈਂ ਉਹਨਾਂ ਤੋਂ ਵੱਡਿਆਂ ਕੋਲ ਗਿਆ, ਉਹਨਾਂ ਤੋਂ ਵੱਡੇ ਸੂਬੇ ਕੋਲ ਗਿਆ, ਜਿੱਥੇ ਜਿੱਥੇ ਪਤਾ ਲੱਗਿਆ ਮੈਂ ਵੱਡਿਆਂ ਵੱਡਿਆਂ ਕੋਲ, ਸਾਰਿਆਂ ਕੋਲ। ਹੁਣ ਇਹਨਾਂ ਨੇ ਪੈਸੇ ਖਵਾਏ ਹੋਏ ਸੀ ਮੂਹਰੇ, ਮੈਂ ਜਿੱਥੇ ਜਾਵਾਂ ਮੈਨੂੰ ਭਜਾ ਦਿਆ ਕਰਨ, ਮੇਰੀ ਤਾਂ ਕੋਈ ਮਹਾਰਾਜ ਜੀ ਫਰਿਆਦ ਹੀ ਨਹੀਂ ਸੁਣਦਾ।
1: ਨਹੀਂ ਫਰਿਆਦ ਲਗਨ ਕਿਤ ਦੀਨ,
2: ਮੇਰੀ ਉਹਨਾਂ ਨੇ ਕਿਤੇ ਫਰਿਆਦ ਨਹੀਂ ਲੱਗਣ ਦਿੱਤੀ ਹੈ।
1: ਕਿਉਂ ਕਿਉਂ ਯਤਨ ਅਨੇਕ ਮੈਂ ਕੀਨ,
2: ਬੜੇ ਮੈਂ ਯਤਨ ਕੀਤੇ ਜਿਵੇਂ ਕਿਵੇਂ ਕਰਕੇ, ਚਲੋ ਮੇਰੀ ਕੋਈ ਗੱਲਬਾਤ ਸੁਣ ਲਓ।
1: ਕਾਜ਼ੀ ਕੋਟਵਾਲ ਡਿੱਗ ਫਿਰਿਓ,
2: ਕਾਜ਼ੀਆਂ ਕੋਲ ਗਿਆ, ਮਲਾਣਿਆਂ ਕੋਲ, ਕੋਤਵਾਲਾਂ ਕੋਲ ਗਿਆ ਮੈਂ।
1: ਕਿਨਹੂ ਨਿਆਂ ਨ ਮੇਰੋ ਕਰਿਓ,
2: ਹੁਣ ਨਿਆਂ ਕੌਣ ਕਰਦਾ, ਰਾਜ ਤਾਂ ਇਹਨਾਂ ਦਾ, ਇਸ ਕਰਕੇ ਨਿਆਂ ਇੱਥੇ ਕਿਹਨੇ ਕਰਨਾ?
1: ਲੱਖ ਕੇ ਗੁਰਹਿੰਦਨ ਸਿਰ ਮੋਰ, परम दुखी आयो इस ठौर।
2: मैं तुहानू हिंदुआं दा श्रोमणी जान के हिंदुस्तान दा श्रोमणी सतगुरु सारयां दे सांझे सतगुरु जान के बहुत दुखी होके हुण तुहाडे कोल आया महाराज। मेरी जदों किसे ने फरियाद नहीं सुनी तां मैनू पता कि गुरु नानक देव जी दा घर है। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧੇਰਿਆਂ ਦੀ ਧਿਰ, ਤੁਹਾਡੇ ਤੋਂ ਬਿਨਾਂ ਹੋਰ ਸਾਡਾ ਕੌਣ ਹੈ ਜੀ?
1: ਸਾਬਿਰ ਤਾਂ ਸੁਣ ਕੇ ਹਟ ਗਏ ਹੋ, ਗੁਰੂ ਸਮੀਪ ਨਿਵੇਦਿਤ ਭਇਓ।
2: ਸਾਰਾ ਬਿਰਤਾਂਤ ਸੁਣ ਕੇ ਉਸ ਵਕਤ ਹਟ ਗਏ ਅਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਏ।
1: ਸੁਣ ਦਿਜ ਕੋ ਤਵ ਨਿਟ ਬੁਲਾਇਓ।
2: ਤੋ ਇਹ ਚੋਬਦਾਰ ਨੇ ਸੁਣੀ ਸਾਰੀ ਗੱਲ। ਉਸ ਵਕਤ ਮਹਾਰਾਜ ਦੇ ਕੋਲ ਗਿਆ, ਜਦੋਂ ਚੋਬਦਾਰ ਸਾਰੀ ਗੱਲ ਦੱਸੀ, ਉਸ ਵਕਤ ਉਹਨੇ ਬ੍ਰਾਹਮਣ ਨੂੰ ਫਿਰ ਕਿਹਾ, ਚੱਲ ਮਹਾਰਾਜ ਨੇ ਤੈਨੂੰ ਬੁਲਾਇਆ।
1: ਹੱਥ ਜੋੜ ਗੁਰ ਸਨਮੁਖ ਆਇਓ।
2: ਹੱਥ ਜੋੜ ਕੇ ਸਤਿਗੁਰੂ ਦੇ ਸਨਮੁਖ ਆਇਆ।
1: ਛੀਨੀ ਦਾਰਾ ਸਕਲ ਬਿਰਤੰਤਾ ਕਰਿਓ ਸੁਨਾਵਨ ਪੁਨ ਭਗਵੰਤਾ।
2: ਇਸਤਰੀ ਮੇਰੀ ਖੋਹ ਕੇ ਲੈ ਗਏ ਨੇ ਪਠਾਨ। ਇਹ ਸਾਰਾ ਪ੍ਰਸੰਗ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹ ਤੋਂ ਦੁਬਾਰਾ ਸੁਣਿਆ, ਕਿਵੇਂ ਕਿਵੇਂ ਹੋਇਆ, ਕਿੱਥੇ ਜਾ ਰਿਹਾ ਸੀ, ਉਹ ਕਿਹੜਾ ਪਿੰਡ ਹੈ, ਪਠਾਨ ਦਾ ਨਾਂ ਕੀ ਹੈ, ਰਸਤਾ ਕਿਹੜਾ, ਇਹ ਸਾਰੀ ਗੱਲ ਫਿਰ ਮਹਾਰਾਜ ਨੇ ਆਪ ਸੁਣੀ।
1: ਸ੍ਰੀ ਪ੍ਰਭੂ ਕਹਿ ਅਬ ਤ੍ਰਿਆ ਤੋ ਪਾਓ, ਨਾ ਤਾਂ ਮੈਂ ਦੁਆਰ ਅਗਰ ਜਰ ਜਾਓ।
2: ਮਹਾਰਾਜ, ਜਾਂ ਤਾਂ ਹੁਣ ਮੈਂ ਆਪਣੀ ਇਸਤਰੀ ਨੂੰ ਪ੍ਰਾਪਤ ਕਰਾਂਗਾ, ਜਾਂ ਫਿਰ ਤੁਹਾਡੀ ਡਿਊਟੀ ਦੇ ਅੱਗੇ ਸੜ ਮਰਾਂਗਾ, ਇਸ ਕਰਕੇ ਮੈਨੂੰ ਤਾਂ ਮੇਰੀ ਇਸਤਰੀ ਲਿਆ ਕੇ ਦਿਓ ਜੀ।
1: ਜੀਵਨ ਧਰਮ ਨਹੀਂ ਅਬ ਮੇਰਾ,
2: ਕਿਉਂਕਿ ਹੁਣ ਮੇਰਾ ਜਿਉਣਾ ਧਰਮ ਨਹੀਂ ਹੈ, ਮਰਨਾ ਹੀ ਧਰਮ ਹੈ, ਕਿਉਂਕਿ ਮੇਰੇ ਕੋਲ ਮੇਰੀ ਇੱਜ਼ਤ ਖੋਹ ਕੇ ਲੈ ਗਏ।
1: ਤੁਮ ਬਿਨ ਯਤਨ ਨਹੀਂ ਕੋ ਹੀਰਾ,
2: ਤੁਹਾਡੇ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ, ਹੋਰ ਕੋਈ ਮਦਦਗਾਰ ਨਹੀਂ ਹੈ ਸਾਡਾ।
1: ਸੁਣ ਕਲਗੀ ਤਰ ਧੀਰਜ ਦੀਨ,
2: ਕਲਗੀਆਂ ਵਾਲੇ ਪਾਤਸ਼ਾਹ ਨੇ ਫੇਰ ਧੀਰਜ ਦਿੱਤਾ।
1: ਜਲੋ ਨਾ ਦੁੱਖ ਚਿੰਤਾ ਕਰ ਹੀਨ,
2: ਮਹਾਰਾਜ ਕਹਿੰਦੇ ਜਲਣ ਦੀ ਕੋਈ ਲੋੜ ਨਹੀਂ ਹੈ, ਇਹ ਦੁੱਖ ਨੂੰ ਨਾਸ ਕਰ। ਇੱਥੇ ਤਾਂ ਕੋਈ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ, ਤੂੰ ਇਹ ਕਿਹੜੀ ਗੱਲ ਕਰ ਦਿੱਤੀ ਕਿ ਉੱਥੇ ਇਸਤਰੀ ਨਹੀਂ ਲਿਆ ਸਕਦੇ ਕਿ ਅਸੀਂ, ਇਸ ਕਰਕੇ ਅਸੀਂ ਲੈ ਕੇ ਆਵਾਂਗੇ।
1: ਕਰੇ ਯਤਨ ਤੋ ਦਾਰਾ ਹੇਤ,
2: ਤੇਰੀ ਇਸਤਰੀ ਵਾਸਤੇ ਯਤਨ ਕਰਾਂਗੇ ਭਾਈ, ਸਾਰਿਆਂ ਨੂੰ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ।
1: ਜਿਉਂ ਕਿਉਂ ਕਰ ਲੈਂਦੇ ਨਕੇਤ,
2: ਕਿਉਂ ਕਿਉਂ ਵੀ ਕਰਕੇ ਜਿਵੇਂ ਕਿਵੇਂ ਕਰਕੇ ਅਸੀਂ ਇੱਥੇ ਲਿਆ ਕੇ ਦੇਵਾਂਗੇ ਤੇਰੀ ਇਸਤਰੀ।
1: ਕਿਸ ਛਿਨ ਪੁੱਤਰ ਵਿਸਾਲ ਬੁਲਾਇਓ, ਸੁਣ ਤੋ ਹੁਕਮ ਕੋ ਪਿਤ ਡਿਗ ਆਇਓ।
2: ਮਹਾਰਾਜ ਨੇ ਹੋਰ ਨੀ ਕਿਸੇ ਨੂੰ ਚੁਣਿਆ ਇਸ ਕੰਮ ਲਈ, ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਸੇਵਾਦਾਰ ਨੂੰ, ਕਹਿੰਦੇ ਇੱਧਰ ਆਓ ਭਾਈ, ਬਾਬਾ ਅਜੀਤ ਸਿੰਘ ਜੀ ਨੂੰ ਲੈ ਕੇ ਆਓ, ਜਾ ਕੇ ਉਨ੍ਹਾਂ ਦੀ ਸੇਵਾ ਲਾਉਣੇ ਇਸ ਕੰਮ ਦੇ ਵਾਸਤੇ।
1: ਤਰਨ ਅਵਸਥਾ ਜਿਸ ਤਨ ਸੋ ਹੈ,
2: ਬੜੀ ਜਵਾਨ ਅਵਸਥਾ ਹੈ, ਯੁਵਾ ਅਵਸਥਾ ਹੈ, ਲੰਬਾ ਕੱਦ ਜਿਨ੍ਹਾਂ ਦਾ।
1: ਜਨ ਅਰਜੁਨ ਸੁਤ ਅਭਿਮੰਨੂ ਉਹ ਹੈ,
2: ਮਨ ਆਉਂ ਪ੍ਰਮਾਣ ਦਿੱਤਾ ਜਿਵੇਂ ਅਰਜੁਨ ਦਾ ਪੁੱਤਰ ਅਭਿਮੰਨੂ ਸੀ ਨਾ, ਇਸ ਪ੍ਰਕਾਰ ਸੁੰਦਰ ਸੋਹਣੇ ਸਨ ਬਾਬਾ ਅਜੀਤ ਸਿੰਘ ਜੀ।
1: ਖਰਜ ਖਰਜ ਸਿਪਰ ਜੇ ਅੰਗ ਲਗਾਏ,
2: ਸੋਹਣੀ ਢਾਲ ਤੇ ਸ੍ਰੀ ਸਾਹਿਬ ਜਿਨ੍ਹਾਂ ਨੇ ਆਪਣੇ ਅੰਗਾਂ ਤੇ ਸਜਾਈ ਹੋਈ।
1: ਅਦਕ ਸਪੁੱਤ ਸੁੰਦਰੀ ਜਾਏ,
2: ਬੜਾ ਸੁੰਦਰ ਕੌਣ ਨੇ ਸੋਹਣੇ ਸਪੁੱਤਰ ਨੂੰ ਇਹ ਜਨਮ ਦਿੱਤਾ।
1: ਸਕਲ ਕੁਟੰਬ ਮੋਦ ਕੇ ਦਾਇਕ,
2: ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਦੇਣ ਵਾਲੇ।
1: ਮਿੱਤਰਨ ਸੁਖ ਦੇ ਸ਼ਤਰੁਨ ਗਨ ਕਾਇਕ,
2: ਆਪਣੇ ਮਿੱਤਰਾਂ ਨੂੰ ਸੁਖ ਦੇਣ ਵਾਲੇ ਬਾਬਾ ਅਜੀਤ ਸਿੰਘ ਜੀ ਤੇ ਦੁਸ਼ਮਣਾਂ ਨੂੰ ਦੁੱਖ ਦੇਣ ਵਾਲੇ।
1: ਚਪਲ ਬਿਲੋ ਚਿਨਯੁਤ ਵਿਸਤਾਰਾ,
2: ਬਹੁਤ ਚੰਚਲ ਨੇਤਰ, ਚੌੜੀਆਂ ਚੌੜੀਆਂ ਸੁੰਦਰ ਅੱਖਾਂ ਜਿਨ੍ਹਾਂ ਦੀਆਂ, ਬੜਾ ਜਿਨ੍ਹਾਂ ਦੇ ਵਿਚ ਇਕਾਗਰਤਾ, ਰਾਸ਼ਟ ਕਾਓ, ਲੱਜਾ ਦਾ ਜਹਾਜ਼ ਨੇ ਜਿਹੜੀਆਂ, ਐਸੇ ਸੁੰਦਰ ਨੇਤਰਾਂ ਵਾਲੇ ਬਾਬਾ ਜੀ ਆ ਗਏ।
1: ਬਿਤ ਕੇ ਗੁਣ ਅਰ ਤਨ ਅਨੁਹਾਰਾ,
2: ਇੱਕੋ ਹੀ ਸਰੂਪ ਹੈ, ਜੇ ਇਕੱਠਿਆਂ ਨੂੰ ਖੜੇ ਕਰ ਦਈਏ ਥੋੜਾ ਹੀ ਫਰਕ ਪੈਂਦਾ, ਉਮਰ ਦਾ ਹੀ ਫਰਕ ਪੈਂਦਾ, ਇੱਕੋ ਜਿਹਾ ਕਵੀ ਜੀ ਕਹਿੰਦੇ ਸਰੂਪ, ਪਿਤਾ ਜੀ ਵਰਗੇ ਹੀ ਦੇਖਣ ਨੂੰ ਲੱਗਦੇ ਹਨ।
1: ਸਭਾ ਮਝਾਰ ਗੁਰੂ ਠਿਗ ਆਇਓ, ਉਡਗਨ ਰਵ ਸਾ ਸਮ ਦਰਸਾਇਓ।
2: ਸਭਾ ਦੇ ਵਿਚ ਬਾਬਾ ਅਜੀਤ ਸਿੰਘ ਜੀ ਚੱਲ ਕੇ ਆਏ, ਸੰਗਤ ਤਾਂ ਮਾਨੋ ਜਿਵੇਂ ਤਾਰੇ ਹੁੰਦੇ ਨੇ, ਸਤਿਗੁਰੂ ਜੀ ਜਿਵੇਂ ਸੂਰਜ ਹਨ, ਬਾਬਾ ਅਜੀਤ ਸਿੰਘ ਜੀ ਇਉਂ ਲੱਗਦੇ ਨੇ ਜਿਵੇਂ ਚੰਦਰਮਾ ਚੜ੍ਹ ਆਇਆ ਹੁੰਦਾ।
1: ਪਿਤਾ ਗੁਰੂ ਕੇ ਪਗ ਕਰ ਨਮੋ
0: ਆ ਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ
1: ਆਦਰ ਬੈਠ ਗਏ ਤੇ ਸਮੋ
0: ਅਤੇ ਬੁਲਾ ਕੇ ਉਸ ਵਕਤ ਸਹਿਤ ਆਦਰ ਦੇ ਸਜ ਗਏ
1: ਸਰਬ ਸਭਾ ਸਦ ਬੰਧਨ ਕੇਨ
0: ਸਾਰੀ ਜਿੰਨੀ ਸਭਾ ਬੈਠੀ ਹੈ ਉਨ੍ਹਾਂ ਸਾਰਿਆਂ ਨੇ ਵੀ ਬਾਬਾ ਜੀ ਨੂੰ ਫਤਿਹ ਬੁਲਾ ਦਿੱਤੀ ਹੈ
1: ਦੇਖ ਦੇਖ ਦੁਸ਼ਮਣ ਸੁਲੀਨ
0: ਦੇਖ ਦੇਖ ਸਾਰੇ ਸਭਨਾਂ ਨੇ ਬਾਬਾ ਜੀ ਨੂੰ ਹੱਥ ਜੋੜੇ ਨੇ ਕਿਉਂਕਿ ਬਾਬਾ ਜੀ ਬੜੇ ਸਤਿਕਾਰਯੋਗ ਨੇ ਇਸ ਕਰਕੇ ਮੱਥਾ ਤਾਂ ਸਤਿਗੁਰਾਂ ਨੂੰ ਟੇਕਣਾ ਫਤਿਹ ਬਾਬਾ ਜੀ ਨੇ ਬੁਲਾਉਣੀ ਹੈ ਇਸ ਕਰਕੇ ਆਪਾਂ ਵੀ ਬੁਲਾ ਲਈਏ ਬਾਬਾ ਜੀ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਿਗ ਸਪੂਤ ਕੋ ਹੁਕਮ ਬਖਾਨਾ ਲਿਓ ਸਿੰਘ ਸੰਗ ਕਰੋ ਪਿਆਨਾ
0: ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੋਣਹਾਰ ਸਾਹਿਬਜ਼ਾਦੇ ਨੂੰ ਵਚਨ ਕੀਤਾ ਪੁੱਤਰ ਜੀ ਆ ਬ੍ਰਾਹਮਣ ਹੈ ਦੇਵਦਾਸ ਇਹਦੀ ਸੁਪਤਨੀ ਨੂੰ ਖੋਹ ਕੇ ਲੈ ਗਿਆ ਉਥੋਂ ਵਾਲਾ ਬਸੀ ਪਠਾਣੇ ਵਾਲਾ ਜਾਬਰ ਖਾਨ ਤੇ ਤੁਸੀਂ ਆ ਸਿੰਘ ਲੈ ਜਾਓ ਜਿੰਨੇ ਚਾਹੀਦੇ ਬੋਲੋ ਭਾਈ ਵੀਰ ਸਿੰਘ ਜੀ ਨੇ 25 ਸਿੰਘ ਲਿਖੇ ਨੇ ਕਹਿੰਦੇ 25 ਸਿੰਘ ਮਹਾਰਾਜ ਨੇ ਦਿੱਤੇ ਚੁਣਵੇਂ ਯੋਧੇ ਲੈ ਲਏ ਬਾਬਾ ਜੀ ਨੇ ਨਾਲ ਉਸੇ ਵਕਤ ਫਿਰ ਸ਼ਾਮ ਦਾ ਵਕਤ ਸੀ ਰਾਤੇ ਰਾਤ ਹੀ ਇਹ ਕੰਮ ਕਰਕੇ ਸਵੇਰ ਨੂੰ ਬਾਬਾ ਜੀ ਵਾਪਸ ਮੁੜ ਆਏ ਸੀ
1: ਬਲੀ ਤੁਰੰਗਮ ਪਰ ਸ਼ੁਭ ਜ਼ੀਨ
0: ਬਹੁਤ ਸੁੰਦਰ ਤਕੜਾ ਘੋੜਾ ਮਹਾਰਾਜ ਨੇ ਬਖਸ਼ਿਸ਼ ਕੀਤਾ ਇਹ
1: ਘਰ ਖਪਰੇ ਧਰ ਕੇ ਧਨ ਪੀਣ
0: ਤਿੱਖੇ ਤਿੱਖੇ ਤੀਰ ਸੋਹਣਿਆਂ ਦੇ ਪੱਥੇ ਭਰ ਲਏ ਉਸ ਵਕਤ
1: ਜਿਜ ਕੋ ਦੁੱਖ ਛੀਨੀ

0: ਕਿਉਂਕਿ ਉਹ ਅਨਿਆਂ ਨੂੰ ਕਰਕੇ ਫਿਰ ਜਾਬਰ ਖਾਂ ਬੜਾ ਹੱਸਿਆ ਹੈ, ਉਹਨੂੰ ਉਸ ਹਾਸੇ ਦਾ ਹੀ ਮਜ਼ਾ ਚਖਾਉਣਾ ਹੈ ਜਿਹੜੇ ਠੱਠੇ ਮਖੌਲ ਕਰਦੇ ਨੇ ਲੋਕਾਂ ਨੂੰ, ਗਰੀਬਾਂ ਨੂੰ ਤੰਗ ਕਰਦੇ ਨੇ। ਜਾਓ ਜਾ ਕੇ ਅਚਾਨਕ ਘੇਰਾ ਪਾ ਕੇ ਉਹਦੇ ਘਰੋਂ ਉਹ ਪਠਾਨ ਨੂੰ ਵੀ ਲੈ ਕੇ ਆਉਣਾ ਤੇ ਬ੍ਰਾਹਮਣ ਦੀ ਇਸਤਰੀ ਨੂੰ ਵੀ ਲੈ ਕੇ ਆਉਣਾ ਜਾ ਕੇ ਤੁਸੀਂ।
1: ਓਚਕ ਖੇਰ ਜਾਏ ਨਕੇਤ,
0: ਅਚਾਨਕ ਉਹਦੇ ਘਰ ਨੂੰ ਜਾ ਕੇ ਘੇਰਾ
1: ਪਾਵਤ ਜਾਤ ਨਾ ਬਿਲਮ ਲਗਾਓ।
0: ਬਸ ਆਉਂਦੇ ਜਾਂਦੇ ਦੇਰ ਨੀ ਲਾਉਣੀ, ਇਹੀ ਪਤਾ ਲੱਗੇ ਗਏ ਤੇ ਆਏ।
1: ਗਏ ਦੋਨੋਂ ਕੋ ਤੁਰਨ ਲਿਆਓ,
0: ਬਸ ਹੋਰ ਨੀ ਕਿਸੇ ਨੂੰ ਜਿਆਦਾ ਕੁਛ ਕਹਿਣਾ, ਦੋਨਾਂ ਨੂੰ ਫੜ ਕੇ ਲਿਆਉਣਾ ਉੱਥੋਂ।
1: ਪਿਤਾ ਹੁਕਮ ਕੋ ਸੁਨ ਪਦ ਬੰਦੇ,
0: ਪਿਤਾ ਜੀ ਦਾ ਹੁਕਮ ਸੁਣਿਆ, ਚਰਨਾ ਕਮਲਾਂ ਤੇ ਮੱਥਾ ਟੇਕਿਆ,
1: ਤੁਰਤ ਤਿਆਰ ਹੋਏ ਆਨੰਦ,
0: ਉਸ ਵਕਤ ਤਿਆਰ ਹੋ ਗਏ ਬਹੁਤ ਆਨੰਦਿਤ ਮਨ ਦੇ ਨਾਲ।
1: ਸੌ ਸਵਾਰ ਸਿੰਘ ਚੜ ਚਾਲੇ,
0: ਇੱਥੇ ਕਵੀ ਨੇ ਸੌ ਲਿਖਿਆ, ਸੌ ਦੇ ਕਰੀਬ ਸਵਾਰ ਕਹਿੰਦੇ ਨਾਲ ਚੜ ਕੇ ਚੱਲੇ।
1: ਜਵਾਲਾ ਬੰਮਣੀ ਹੱਥ ਸੰਭਾਲੇ,
0: ਜਵਾਲਾ ਬੰਮਣੀਆਂ ਬੰਦੂਕਾਂ ਭਰ ਲਈਆਂ, ਆਪੋ ਆਪਣੀਆਂ ਨਾਲ ਲੈ ਕੇ ਚੱਲੇ।

0: ਉਹ ਘੜੀਆਂ ਸੀ ਉਸ ਵਕਤ ਦਿਨ ਛਿਪਣ ਦੇ ਵਿਚ
1: ਪਿਪਰ ਸੰਗਲੀ ਨਿਸ ਮੈਂ ਚਾਲੇ ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ
0: ਬ੍ਰਾਹਮਣ ਨੂੰ ਕਹਿੰਦੇ ਚੱਲ ਵੀ ਤੂੰ ਵੀ ਘੋੜੇ ਤੇ ਬੈਠ ਨਾਲ ਸਾਨੂੰ ਜਿਹੜਾ ਰਸਤਾ ਦੱਸ ਰਾਤ ਨੂੰ ਪਿੰਡਾਂ ਦੇ ਵਿਚੋਂ ਲੋਕਾਂ ਨੂੰ ਉਠਾ ਲੈਂਦੇ ਸੀ ਜਾ ਕੇ ਉੱਠ ਬਈ ਆ ਦੱਸ ਇਧਰ ਬਸੀ ਪਠਾਣਾ ਰਾਹ ਕਿਹੜਾ ਜਾਂਦਾ ਇੱਥੋਂ ਉਹ ਲੋਕਾਂ ਨੂੰ ਉਠਾ ਕੇ ਪ੍ਰੇਮੀ ਜਿਹੜੇ ਸੀ ਨਾਲ ਉਨ੍ਹਾਂ ਨੂੰ ਪੁੱਛਣਾ ਭਾਈ ਰਾਹ ਦੱਸੋ ਸਾਨੂੰ ਬਸੀ ਜਾਣਾ ਅਸੀਂ

0: ਛੇਤੀ ਦੇ ਨਾਲ ਭਜਾ ਕੇ ਉੱਥੇ ਪਹੁੰਚ ਕੇ ਬਸੀ ਜਿਸ ਥਾਂ ਹੈ, ਬਸੀ ਨਗਰ ਸੀ ਪਠਾਣਾ ਦਾ ਜਿਹੜਾ, ਜਿੱਥੇ ਬਸਿਆ ਹੋਇਆ ਸੀ ਉੱਥੇ ਜਾ ਪਹੁੰਚੇ।
1: ਬਸੈ ਬਸ ਪਠਾਣ ਕੋ ਦੀਨੋ ਬੇਪਰ ਬਤਾਏ।
0: ਕਹਿੰਦੇ ਦੱਸ ਵੀ ਉਹਦਾ ਘਰ ਕਿਹੜਾ ਇਸ ਪਿੰਡ ਦੇ ਵਿਚ। ਉਹਨੇ ਫਿਰ ਇਸ਼ਾਰਾ ਕਰਤਾ ਜੀ ਆਹ ਘਰ ਆ ਉਹਦਾ ਜਾਬਰ ਖਾਨ ਦਾ।
1: ਤੁਰਕ ਸੁਬਤ ਜੈ ਸਹਿਜ ਸੁਭਾਏ, ਜਾਏ ਅਚਾਨਕ ਘੇਰੋ ਪਾਏ।
0: ਉਹ ਜਿੱਥੇ ਆਰਾਮ ਨਾਲ ਸੁੱਤੇ ਪਏ ਸੀ, ਜਾ ਕੇ ਅਚਾਨਕ ਫਿਰ ਸਿੰਘਾਂ ਨੇ ਉਸ ਘਰ ਨੂੰ ਘੇਰਾ ਪਾ ਲਿਆ।
1: ਸਤਲ ਗ੍ਰਾਮ ਕੇ ਜੇਤਕ ਖਾਨ, ਦੇਖ ਸੈਨ ਕੋ ਪਏ ਹੈਰਾਨ।
0: ਪਿੰਡ ਦੇ ਜਿੰਨੇ ਪਠਾਣ ਸੀ, ਕਿਉਂਕਿ ਪਠਾਣਾ ਦੀ ਬਸੀ ਸੀ, ਦੇਖ ਕੇ ਹੈਰਾਨ ਹੋ ਗਏ ਰਾਤ ਨੂੰ ਫੌਜਾਂ ਕਿੱਧਰੋਂ ਆ ਗਈਆਂ।
1: ਕਿਤਕ ਦੁਰੇ ਕੋ ਪੁੱਛਣ ਲਾਗੇ,
0: ਕਿੰਨੇ ਕੁ ਤਾਂ ਲੋਕੀ ਗਏ ਦੇਖ ਕੇ, ਤੇ ਕਈ ਕੁ ਪੁੱਛਣ ਲੱਗ ਪਏ।
1: ਕਿਤਕ ਦਾਵ ਪਾਏ ਕਰ ਭਾਗੇ,
0: ਕਿੰਨਾ ਕਿ ਨੇ ਦੇਖਿਆ ਵੀ ਸਿੰਘ ਆ ਗਏ ਨੇ ਤੇ ਹੁਣ ਖੈਰ ਨੀ, ਤੇ ਭੱਜ ਕੇ ਖੇਤਾਂ ਚ ਜਾ ਵੜੇ ਲੋਕੇ।
1: ਕਿਤਕ ਕਹੋ ਨਾ ਦੋਸ਼ ਹਮਾਰੋ,
0: ਕਿੰਨੇ ਕਿ ਤਾਂ ਕਹਿੰਦੇ ਜੀ ਸਾਡਾ ਤਾਂ ਕੋਈ ਦੋਸ਼ ਨੀ ਹੈ ਜੀ।
1: ਦੋਖੀ ਤਜੋ ਗੋ ਕੈ ਮਾਰੋ,
0: ਜਿਹਨੇ ਕਸੂਰ ਕੀਤਾ ਜੀ ਉਹਨੂੰ ਛੱਡੋ ਚਾਹੇ ਮਾਰੋ, ਅਸੀਂ ਉਹਦੇ ਨਾਲ ਨੀ ਹੈਗੇ।
1: ਕਿਸੂ ਨਾ ਆਗੇ ਸ਼ਸਤਰ ਉਠਾਇਓ,
0: ਕਿਸੇ ਨੇ ਸ਼ਸਤਰ ਤੱਕ ਉਠਾਇਆ ਹੀ ਨੀ ਅੱਗਿਓ। ਫਿਰ
1: ਗਯੋ ਪਠਾਨ ਸਬੰਧ ਚਲਾਇਓ,
0: ਉਸ ਵਕਤ ਜਾ ਕੇ ਪਠਾਨ ਨੂੰ ਸੁੱਤੇ ਪਏ ਨੂੰ ਪਕੜ ਲਿਆ ਤੇ ਪਾ ਕੇ ਰੱਸਾ ਚੰਗੀ ਤਰ੍ਹਾਂ ਬੰਨ ਕੇ ਬਿਠਾ ਕੇ ਘੋੜੇ ਦੇ ਨਾਲ ਲਿਆਂਦਾ। ਚੱਲ ਬਈ ਸ੍ਰੀ ਆਨੰਦਪੁਰ ਸਾਹਿਬ।
1: ਦਿਜਨੀ ਕੋ ਇੱਕ ਤਰੰਗ ਚੜਾਇਓ,
0: ਬ੍ਰਾਹਮਣੀ ਨੂੰ ਇੱਕ ਘੋੜੇ ਦੇ ਉੱਤੇ ਬਿਠਾ ਤਾ, ਕਹਿੰਦੇ ਤੂੰ ਤਾਂ ਇਹਦੇ ਬੈਠ ਚੱਲ।
1: ਇਹ ਕੁਰੀਤ ਫਲ ਸਭ ਨੂੰ ਸੁਣਾਇਓ,
0: ਸਾਰਿਆਂ ਨੂੰ ਪਿੰਡ ਨੂੰ ਇਕੱਠਾ ਕਰਕੇ ਰਾਤ ਨੂੰ ਸਿੰਘਾਂ ਨੇ ਕਿਹਾ ਅਸੀਂ ਐਵੇਂ ਨੀ ਲੈ ਕੇ ਚੱਲੇ, ਇਹਨੇ ਆਹ ਕਰਤੂਤ ਕੀਤੀ ਆ ਕਾਲੀ, ਦੱਸੋ ਬਈ ਇਹ ਕਰਤੂਤ ਗਲਤ ਹੈ ਜਾਂ ਠੀਕ ਹੈ। ਸਾਰੇ ਕਹਿੰਦੇ ਗਲਤ ਹੈ ਜੀ, ਇਹਦੀ ਕੀ ਸਜ਼ਾ ਹੋਣੀ ਚਾਹੀਦੀ ਆ। ਕਹਿੰਦੇ ਜੋ ਮਰਜ਼ੀ ਸਜ਼ਾ ਦਿਓ ਜੀ, ਸਾਰੇ ਡਰਦੇ ਸੀ ਵੀ ਕਿਤੇ ਸਾਨੂੰ ਨਾ ਬੰਨ ਲੈਣ ਨਾਲ, ਇਸ ਕਰਕੇ ਇਹਨੂੰ ਲੈ ਜਾਓ ਜੀ।
1: ਦੋਨੋਂ ਕੋ ਆਪਣੇ ਨਾ ਛੇੜਾ,
0: ਦੋਨਾਂ ਨੂੰ ਲਿਆਂਦਾ, ਬਾਕੀ ਕਿਸੇ ਨੂੰ ਕੁਛ ਨੀ ਕਿਹਾ।
1: ਜਿਗਰ ਕਲਤ ਗਮਨੇ ਤਿਸ ਬੇਰਾ,
0: ਜਿਗਰ ਛੇਤੀ ਦੇ ਨਾਲ ਹੀ ਉਸੇ ਵਕਤ ਚੱਲੇ ਬਾਹਰ।
1: ਜਿਸ ਮਗ ਗਏ ਤੁਸੀਂ ਮਗ ਆਏ,
0: ਜਿਹੜੇ ਰਸਤੇ ਗਏ ਸੀ ਉਸੇ ਰਸਤੇ ਆ ਗਏ।
1: ਕਿਤਕ ਚੜੇ ਦਿਨ ਪੁਰ ਨੀਅਰ ਆਏ,
0: ਇਸ਼ਕ ਦਿਨ ਚੜ ਚੁੱਕਿਆ ਸੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ।
1: ਸਤਗੁਰ ਸਭਾ ਮਹੇ ਜਬ ਆਏ, ਤਬਲੇ ਦੋਨੋਂ ਪਹੁੰਚਤ ਭਏ।
0: ਮਹਾਰਾਜ ਦੀ ਸਭਾ ਲੱਗੀ ਹੋਈ ਸੀ, ਸਤਿਗੁਰੂ ਮਹਾਰਾਜ ਸਜੇ ਹੋਏ ਸਨ, ਤਦੋਂ ਜਾ ਕੇ ਸਾਰੇ ਜਾਣੇ ਉੱਥੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਿ ਤੁਰ ਅਤੇ।
0: ਜਾਂਦਿਆਂ ਸਾਰ

ਆਰਿਆ ਸਿੰਘਾਂ ਨੇ ਬਾਬਾ ਅਜੀਤ ਸਿੰਘ ਦੇ ਸਮੇਤ ਕਲਗੀਧਰ ਮਹਾਰਾਜ ਜੀ ਨੂੰ ਸਾਰੀ ਸੰਗਤ ਨੂੰ ਬੁਲਾਈ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੇ ਵਕਤ ਲੈ ਪਹੁੰਚੇ, ਬੰਨ ਕੇ ਲਿਆਂਦਾ ਪਠਾਨ ਨੂੰ, ਬ੍ਰਾਹਮਣ ਦੀ ਬ੍ਰਾਹਮਣੀ ਲੈ ਕੇ ਆਂਦੀ। ਇਉਂ ਖਾਲਸੇ ਨੇ ਬਿਨਾਂ ਕਿਸੇ ਮਾਰਾ ਮਾਰੀ ਦੇ ਖੂਨ ਖਰਾਬੇ ਤੋਂ ਬਿਨਾਂ ਹੀ ਜਾ ਕੇ ਦੱਬ ਲਿਆ ਪਠਾਨ ਨੂੰ। ਇਹ ਪਰਉਪਕਾਰ ਖਾਲਸੇ ਦਾ, ਕੋਈ ਦੁਖੀ ਆ ਜੇ ਚੱਲ ਕੇ ਪਰਉਪਕਾਰ ਕਰਦਾ ਹੈ ਖਾਲਸਾ। ਆਓ, ਸਤਿਗੁਰੂ ਮਹਾਰਾਜ ਨੇ ਇੰਨਾ ਸੁੰਦਰ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਬਾਕੀ ਕੱਲ ਨੂੰ ਸ਼ਰਵਣ ਕਰਾਂਗੇ ਕੀ ਸਜ਼ਾ ਦਿੰਦੇ ਪਠਾਨ ਨੂੰ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ।

ਸੰਸਾਰ ਜਿੱਤ ਪ੍ਰਾਪਤ ਕਰਕੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਲਾਲੀ, ਸਿੰਘਾਂ ਦੇ ਅੰਦਰ ਖੁਸ਼ੀਆਂ, ਜਿੱਤ ਦੀਆਂ, ਮਹਾਰਾਜ ਦਾ ਹੁਕਮ ਬਜਾ ਲਿਆਂਦਾ ਹੈ। ਆਉਂਦਿਆਂ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਜਾਣੇ ਆ ਗਏ ਨੇ, ਦੋਨਾਂ ਨੂੰ ਪਾਸ ਬਿਠਾਇਆ, ਪਠਾਣ ਨੂੰ ਵੀ ਬ੍ਰਾਹਮਣੀ ਨੂੰ ਵੀ, ਅਤੇ ਬਾਬਾ ਅਜੀਤ ਸਿੰਘ ਨੂੰ ਹੁਕਮ ਹੋਇਆ ਵਿਸ਼ਰਾਮ ਕਰ ਲਓ। ਉਹ ਮਹਾਰਾਜ ਦਾ ਹੁਕਮ ਪਾ ਕੇ ਵਿਸ਼ਰਾਮ ਕਰਨ ਚਲੇ ਗਏ।
1: ਦਿਜ ਕੀ ਦਾਰਾ ਦਿਜ ਕੋ ਦਏ, ਆਸ਼ਿਕ ਬਾਦ ਕਯੋ ਸੁਖਮਈ।
0: ਬ੍ਰਾਹਮਣ ਦੀ ਬ੍ਰਾਹਮਣੀ ਉਹਨੂੰ ਵਾਪਸ ਮੋੜ ਦਿੱਤੀ। ਆਲੇ ਭਾਈ ਆਪਣੀ ਇਸਤਰੀ, ਉਹ ਬੜੇ ਗੁਣ ਗਾਉਂਦਾ ਹੋਇਆ, ਮੁੱਖ ਦੇ ਵਿੱਚੋਂ ਬੜੀਆਂ ਅਸੀਸਾਂ ਦਿੰਦਾ ਹੋਇਆ

0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਰਾਜ ਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ, ਤੁਸੀਂ ਬਰਬਾਦ ਕਰੋ। ਪਰਮਾਤਮਾ ਤਾਂ ਹੈ ਨਾ, ਅੱਲਾ ਹਾਜ਼ਰ ਹੈ, ਇਸ ਕਰਕੇ ਅੱਲਾ ਦਾ ਨਿਆਂ ਹੈ ਕਿ ਤੈਨੂੰ ਧਰਤੀ ਚ ਅੱਧਾ ਗੱਡ ਕੇ ਤੀਰਾਂ ਦੀ ਵਰਖਾ ਕਰਕੇ ਤੈਨੂੰ ਬਹਿਸ਼ਤਾਂ ਨੂੰ ਭੇਜਦੇ ਆ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਟੋਆ ਪੱਟ ਕੇ ਅੱਧਾ ਗੱਡੋ, ਇਹਨੂੰ ਅੱਧਾ ਸਰੀਰ ਧਰਤੀ ਚ ਗੱਡ ਲਿਆ ਅਤੇ ਤੀਰਾਂ ਦੀ ਵਰਖਾ ਕਰਵਾ ਕੇ ਬਹਿਸ਼ਤਾਂ ਨੂੰ ਭੇਜ ਦਿੱਤਾ।
1: ਇਸ ਚਰਿੱਤਰ ਤੋਂ ਸੁਣ ਜਗ ਸਾਰਾ, ਸ੍ਰੀ ਸਤਿਗੁਰ ਜਸ ਮੈਦ ਉਚਾਰਾ।
0: ਜਦੋਂ ਗੁਰਾਂ ਦਾ ਇਹ ਚਰਿੱਤਰ ਸੁਣਿਆ ਕਿ ਇੱਥੇ ਨਿਆਂ ਹੈ, ਅਦਲੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ ਹੈ ਪਰਮਾਤਮਾ, ਜਦੋਂ ਗੁਰਾਂ ਦਾ ਇਹ ਨਿਆਂ ਸੁਣਿਆ ਲੋਕਾਂ ਦੇ ਹੌਂਸਲੇ ਬੁਲੰਦ ਹੋਏ ਕਿ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਨਿਆਂ ਕੀਤਾ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਅੰਦਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਹੁਤ ਭਾਰੀ ਮਹਿਮਾ ਹੋਈ।
1: ਜਥਾ ਚਾਂਦਨੀ ਨਿਰਮਲ ਹੋਤ, ਤਿਮ ਘਰ ਘਰ ਮੈਂ ਸੁਜਤ ਉਦੋਤ।
0: ਜਿਸ ਤਰ੍ਹਾਂ ਨਿਰਮਲ ਚਾਂਦਨੀ ਚੰਦਰਮਾ ਦੀ ਹੁੰਦੀ ਹੈ ਸੋਹਣੀ ਪੂਰਨਮਾਸ਼ੀ ਵਾਲੇ ਦਿਨ, ਖਾਸ ਕਰਕੇ ਕੱਤੇ ਦੀ ਪੂਰਨਮਾਸ਼ੀ ਬਹੁਤ ਸਫਾਈ ਹੁੰਦੀ ਅਸਮਾਨ ਤੇ, ਐਸੀ ਨਿਰਮਲ ਚਾਂਦਨੀ ਜੈਸੀ ਉਪਮਾ ਮਹਿਮਾ ਜਸ ਗੁਰਾਂ ਦਾ ਘਰ ਘਰ ਫੈਲਿਆ ਹੈ।
1: ਮਨੋ ਮਾਲਤੀ ਫੂਲਤ ਝੂਲੇ, ਰਾਏ ਬੇਲ ਕੈ ਸੁੰਦਰ ਫੂਲੇ।
0: ਮਾਨੋ ਇਹ ਖੁਸ਼ਬੂ ਵਾਲੇ ਜਿਹੜੇ ਫੁੱਲ ਨੇ, ਮਾਲਤੀ ਦੇ ਰਾਏ ਬੇਲ ਦੇ ਫੁੱਲ, ਚਿੱਟਾ ਰੰਗ ਖੁਸ਼ਬੂਦਾਰ ਹੋਵੇ, ਗੁਰਾਂ ਦਾ ਇਉਂ ਉੱਜਲ ਜਸ ਸੋਹਣਾ ਖੁਸ਼ਬੂ ਦੇ ਸੰਯੁਕਤ ਸਾਰਿਆਂ ਦੇ ਵਿੱਚ ਫੈਲਿਆ। ਜਿਹੜੇ ਚੰਗੇ ਤੁਰਕ ਸੀ, ਚੰਗੇ ਹਿੰਦੂ ਔਰ ਚੰਗੀ ਦੁਨੀਆਂ, ਉਹਨਾਂ ਨੇ ਮਾੜਾ ਨਹੀਂ ਕਿਹਾ, ਸਭ ਲੋਕਾਂ ਨੇ ਸਤਿਗੁਰੂ ਨੂੰ ਸਲਾਹਿਆ ਕਿ ਸਤਿਗੁਰੂ ਜੀ ਨੇ ਇਹ ਕਰਮ ਬਹੁਤ

0: ਮਹਾਰਾਜ ਦੀ ਮਹਿਮਾ ਹੋ ਰਹੀ ਹੈ, ਬਹੁਤ ਖੁਸ਼ ਨੇ ਸਾਰੇ। ਇਹ ਅਨਿਆਂ ਹੁੰਦਾ ਸੀ ਧਰਤੀ ਤੇ, ਡਾਕੂ, ਚੋਰ, ਠੱਗ, ਰਾਜ ਲੁੱਟਣ ਵਾਲੇ, ਉਹਨਾਂ ਤੋਂ ਦੁਨੀਆਂ ਨੂੰ ਬਚਾਇਆ ਮਹਾਰਾਜ ਨੇ। ਪਹਾੜੀਆਂ ਤੇ ਤੁਰਕਾਂ ਦੇ ਜ਼ੁਲਮ ਤੋਂ ਬਚਾਇਆ, ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਆਈਓ ਸਾਰੀ ਦੁਨੀਆਂ ਕਹਿੰਦੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
1: ਇੱਕ ਦਿਨ ਸਤਿਗੁਰ ਚੜਵੋ ਚਾਹੋ, ਬਾਜੀ ਕੇ ਸੇਵਕ ਸੰਗ ਕਹਿਓ।
0: ਅਗਲਾ ਪ੍ਰਸੰਗ ਸੁਣਾਉਂਦਿਆਂ ਕਵੀ ਜੀ ਕਹਿੰਦੇ, ਇੱਕ ਦਿਨ ਸਤਿਗੁਰੂ ਮਹਾਰਾਜ ਨੇ ਚਾਹਿਆ ਕਿ ਜਿਹੜਾ ਨਵਾਂ ਘੋੜਾ ਆਇਆ ਹੈ, ਕਪੂਰੇ ਨੇ ਭੇਜਿਆ ਹੈ, ਉਹਦੇ ਤੇ ਸਵਾਰੀ ਕਰਨੀ ਚਾਹੀਦੀ ਆ। ਉਹ ਖਿਆਲ ਕਰਕੇ ਸੇਵਾਦਾਰ ਨੂੰ

0: ਫਿਰ ਉਤਰ ਕੇ ਘੋੜੇ ਤੋਂ ਅੰਦਰ ਗਏ ਮਹਿਲਾਂ ਦੇ ਵਿੱਚ, ਮਾਤਾ ਜੀ ਨੂੰ ਜਾ ਕੇ ਪੈਰੀਂ ਪੈਣਾ ਕਰਦੇ ਸਨ, ਹਮੇਸ਼ਾ ਸਤਿਕਾਰ ਕਰਦੇ ਸਨ, ਫਿਰ ਜਾ ਕੇ ਕੋਲ ਬੈਠੇ ਹਨ।
1: ਗੁਰ ਸਪੂਤ ਪਰ ਦ੍ਰਿਸ਼ਟ ਪਸਾਰੇ, ਅਤ ਪ੍ਰਿਆ ਹੇਰਤ ਹੈ ਬਲਿਹਾਰੇ।
0: ਆਪਣੇ ਗੁਰੂ ਸਪੁੱਤਰ ਦੇ ਉੱਤੇ ਮਾਤਾ ਨੇ ਦ੍ਰਿਸ਼ਟੀ ਪਾਈ, ਸਾਰਾ ਸਰੀਰ ਤੱਕਿਆ,

0: ਬਲਿਹਾਰ ਤਾਂ ਜਾਂਦੇ ਨੇ ਸਾਰਾ ਸਰੂਪ ਦੇਖ ਕੇ, ਪਰ ਅਚਾਨਕ ਧਿਆਨ ਪਿਆ, ਮੁੱਖ ਦੇਖਿਆ ਬਲਿਹਾਰ ਗਏ, ਪਰ ਜਦੋਂ ਮੋਢਾ ਦੇਖਿਆ ਇਹ ਕੀ ਕੱਪੜਾ ਬੰਨਿਆ ਹੋਇਆ, ਮੋਢੇ ਪਰ ਕਿਉਂ ਐਸਾ ਇਹ ਬੰਨਿਆ ਹੋਇਆ ਹੈ, ਇਹ ਹੁਣ ਮਨ ਦੇ ਅੰਦਰ ਸ਼ੰਕਾ ਆਈ।
1: ਓਏ ਸ਼ੰਕਤ ਸੁਤ ਕੋ ਪੁੰਨ ਕਹਿਓ, ਇਹ ਕਿਆ ਭਇਓ ਵਸਤਰ ਬੰਦ ਰਹਿਓ।
0: ਉਸ ਵਕਤ ਸ਼ੰਕਾ ਸਹਿਤ ਹੋ ਕੇ ਪੁੱਛਿਆ, ਇਹ ਪੁੱਤਰ ਜੀ ਕੀ ਹੋਇਆ ਤੁਹਾਡੇ, ਆ ਬਾਂਹ ਨੂੰ ਕੀ ਹੋਇਆ ਹੈ, ਆ ਵਸਤਰ ਬੰਨਿਆ ਹੋਇਆ ਹੈ।
1: ਐ ਕੁਸ਼ਲ ਸਭ ਦੇ ਤੁਮਾਰੇ ਕੋ ਕਾਰਨ ਕਹੀਐ ਨਿਰਧਾਰੇ।
0: ਇਹ ਚੰਗੀ ਤਰ੍ਹਾਂ ਵਿਚਾਰ ਕੇ ਦੱਸੋ, ਕਾਰਨ ਦੱਸੋ ਕੀ ਹੋਇਆ। ਸੁਖ ਸ਼ਾਂਤ ਹੈ ਕੋਈ ਇਹ ਮੋਢੇ ਦੇ ਉੱਤੇ, ਜਾਂ ਕੋਈ ਬਾਂਹ ਨੂੰ ਕੋਈ ਪੀੜਾ, ਕੋਈ ਕੋਈ ਦਰਦ, ਕੋਈ ਸੱਟ, ਇਹ ਕੀ ਕਾਰਨ ਹੈ ਵਸਤਰ ਬੰਨਣ ਦਾ।
1: ਸੁਨ ਜਨਨੀ ਤੇ ਕਹਿਓ ਕਿਰਪਾਲਾ, ਚੜਨ ਲੱਗੇ ਜਾ ਤੁਰੰਗ ਬਿਸਾਲਾ।
0: ਮਾਤਾ ਜੀ ਤੋਂ ਸੁਣ ਕੇ ਕਹਿਣ ਲੱਗੇ, ਮਾਤਾ ਜੀ ਕੋਈ ਖਾਸ ਗੱਲ ਨਹੀਂ ਹੈ, ਬਸ ਘੋੜੇ ਉੱਤੇ ਜਦੋਂ

0: ਇਹ ਘੋੜੇ ਤੇ ਚੜ੍ਹਨ ਲੱਗੇ ਸਾਂ, ਸਵਾਰ ਹੋਣ ਲੱਗੇ ਸਾਂ ਤੇ ਬਾਂਹ ਨੇ ਝਟਕਾ ਖਾਧਾ ਕਿਉਂਕਿ ਘੋੜੇ ਨੇ ਛਾਲ ਮਾਰ ਦਿੱਤੀ ਤੇ ਬਾਂਹ ਵਿੱਚ ਅਟਕ ਗਈ ਥੋੜੀ ਜੀ, ਇਸ ਕਰਕੇ ਥੋੜਾ ਝਟਕਾ ਪੈਣ ਕਰਕੇ ਬਾਂਹ ਦੇ ਵਿੱਚ ਮੇਰੇ ਪੀੜ ਹੋਈ ਹੈ।
1: ਸੁਣ ਸ਼ੰਕਤ ਜਨਨੀ ਤਵ ਭਏ ਬ੍ਰਿੰਦ ਸਮਗਰੀ ਸੰਚਨ ਕਏ।
0: ਸੁਣ ਕੇ ਮਾਤਾ ਜੀ ਉਸ ਵਕਤ ਮਾਵਾਂ ਨੂੰ ਜਿਹੜੀ ਸ਼ੰਕਾ ਹੁੰਦੀ ਹੈ, ਜਿਹੇ ਜੇ ਉਹਨਾਂ ਦੇ ਦਿਲ ਹੁੰਦੇ ਨੇ ਮਾਵਾਂ ਦੇ, ਇੱਕ ਕੁਛ ਕੌਤਕ ਵੀ ਬਣਾਉਣੇ ਹੁੰਦੇ ਨੇ ਗੁਰਾਂ ਨੇ, ਕਈ ਚੀਜ਼ਾਂ ਸੁਣ ਕੇ ਪਹਿਲਾਂ ਕੁਛ ਹੋਰ ਲੱਗਦੀਆਂ ਨੇ ਆਪਾਂ ਨੂੰ, ਬਾਅਦ ਦੇ ਵਿੱਚ ਉਹਦੇ 'ਚ ਰਿਜ਼ਲਟ ਕੁਛ ਹੋਰ ਨਿਕਲਦਾ। ਇਸ ਕਰਕੇ ਇੱਥੇ ਕੈਸੀ ਸਾਖੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਸੁਣ ਕੇ ਆਪਾਂ ਪਹਿਲਾਂ ਸ਼ੰਕਾ 'ਚ ਆ ਜਾਵਾਂਗੇ, ਬਾਅਦ 'ਚ ਸ਼ੰਕਾ ਦੀ ਨਿਵਿਰਤੀ ਹੋ ਜਾਵੇਗੀ।
1: ਕਾਰਦਾਰ ਸਨ ਭਨ ਤਤ ਕਾਲਾ ਕਰੀ ਮੰਗਾਵਨ ਸੁੱਤ ਬੈਠਾਲਾ।
0: ਮਾਤਾ ਜੀ ਨੇ ਸਮੱਗਰੀ ਮੰਗਾ ਲਈ, ਕਹਿੰਦੇ ਤੁਹਾਡੇ ਤੇ ਤਾਂ ਇੰਨਾ ਇਹ ਕਸ਼ਟ ਆਇਆ ਹੈ, ਕੋਈ ਦਾਨ ਪੁੰਨ ਕਰੀਏ ਆਪਾਂ, ਐਸਾ ਕਰਮ ਕਰੀਏ। ਤੋ ਇਹ ਬਚਪਨ ਤੋਂ ਲੈ ਕੇ ਕਵੀ ਜੀ ਸੁਣਾਉਂਦੇ ਆਏ, ਮਾਤਾ ਨੇ ਕਹਿਣਾ ਕੋਈ ਨਜ਼ਰ ਨਾ ਲੱਗ ਜਾਏ ਮੇਰੇ ਪੁੱਤਰ ਨੂੰ, ਲੂਣ ਵਾਰਨਾ, ਰਾਈ ਆਦਿਕ ਵਾਰਨੀ, ਐਸੀਆਂ ਚੀਜ਼ਾਂ ਕਰਨੀਆਂ। ਸੋ ਇਸ ਤਰ੍ਹਾਂ ਕਹਿੰਦੇ ਨੇ ਤੁਹਾਡੇ

ਉਦੋਂ ਮਹਾਰਾਜ ਨੇ ਇੱਕ ਕੌਤਕ ਪਹਿਲਾਂ ਵਰਤਾਇਆ ਸੀ ਜਦੋਂ ਲੋਹਾ ਮੰਗਵਾਇਆ ਸੀ ਕਾਫੀ ਦਾਨ ਕਰਨ ਨੂੰ, ਤੇਲ ਮੰਗਵਾਇਆ, ਮਾਂਹ ਮੰਗਵਾਏ ਸੀ, ਤਾਂ ਉਸ ਵਕਤ ਬ੍ਰਾਹਮਣਾਂ ਨੇ ਕਿਹਾ ਸੀ ਸਤਿਗੁਰੂ ਮਹਾਰਾਜ ਦਾਨ ਦੇ ਅਧਿਕਾਰੀ ਨਹੀਂ, ਦੇਣ ਦੇ ਅਸੀਂ ਨਹੀਂ ਲੈਣਾ। ਸੋ ਮਹਾਰਾਜ ਨੇ ਕਿਹਾ ਸੀ ਅਸੀਂ ਤਾਂ ਇਹ ਚਾਹੁੰਦੇ ਹੀ ਸੀ ਤੁਸੀਂ ਮਾੜਾ ਜਿਹਾ ਜਵਾਬ ਦਿਓ, ਅਸੀਂ ਤਾਂ ਕਹਿੰਦੇ ਹਾਂ ਦਾਨ ਦਿਓ ਹੀ ਨਹੀਂ ਕੋ ਬਲੋ, ਅਸੀਂ ਤਾਂ ਦੇਣਾ ਹੀ ਖਾਲਸੇ ਨੂੰ ਹੈ। ਮਹਾਰਾਜ ਨੇ ਉਦੋਂ ਮਾਂਹ ਦੀ ਦਾਲ ਦੇ ਬੜੇ ਸੰਗਤ ਚ ਵਰਤਾਏ, ਤੇਲ ਦੇ ਵਿੱਚ ਪਕਵਾ ਕੇ ਸਿੰਘਾਂ ਨੂੰ ਕੜੇ ਵਰਤਾਏ ਲੋਹੇ ਦੇ, ਕਿਰਪਾਨਾਂ ਬਣਾ ਕੇ ਵਰਤਾਈਆਂ। ਇਸੇ ਤਰ੍ਹਾਂ ਹੁਣ ਇੱਕ ਕੌਤਕ ਐਸਾ ਹੋਰ ਵਰਤਾਉਣ ਲੱਗੇ, ਜਿਹੜੀ ਮਾੜੀ ਮੋਟੀ ਕੋਈ ਕਮੀ ਰਹਿ ਜਾਂਦੀ ਉਹਨੂੰ ਫਿਰ ਦੂਰ ਕਰਨ ਲਈ ਕੌਤਕ ਵਰਤਾਉਂਦੇ ਨੇ। ਮਾਤਾ ਜੀ ਨੇ ਵੀ ਕਿਹਾ ਕਿ ਮੈਂ ਤਾਂ ਦਾਨ ਕਰਨਾ ਕਿਉਂਕਿ ਤੁਹਾਡੇ ਤੇ ਇੰਨਾ ਕਸ਼ਟ ਆ ਗਿਆ ਜੀ, ਸਤਨਾਜਾ ਮੰਗਾ ਲਿਆ, ਲੋਹਾ, ਤਿਲ, ਸੋਨਾ, ਹੋਰ ਚੀਜ਼ਾਂ ਮੈਂ ਦਾਨ

0: ਕੇ ਸਾਰਿਆਂ ਨੂੰ ਐਸਾ ਦਾਨ। ਉਸ ਵਕਤ ਮਾਤਾ ਜੀ ਨੇ ਕਿਹਾ, ਆਮ ਤੌਰ 'ਤੇ ਪੁਰਾਣੇ ਰਿਵਾਜ ਹੋਰ ਸਨ, 300 ਸਾਲ 400 ਸਾਲ ਪਿੱਛੇ ਪਿੱਛੇ ਜੇ ਜਾਈਏ, ਹੁਣ ਰਿਵਾਜ ਕੁਝ ਹੋਰ ਨੇ, ਬਦਲਦਿਆਂ ਰਿਵਾਜ ਸਮਾਂ ਲੱਗ ਜਾਂਦਾ। ਮਾਤਾ ਜੀ ਨੇ ਕੀ ਕੀਤਾ, ਸਾਰਾ ਜਿੰਨਾ ਕੁਛ ਇਹ ਚੀਜ਼ਾਂ ਸਨ, ਉਹ ਜਾਣਦੇ ਸੀ ਕਿ ਬ੍ਰਾਹਮਣ ਹੈ ਇੱਥੇ, ਬ੍ਰਾਹਮਣ ਨੂੰ ਬੁਲਾ ਕੇ ਚੀਜ਼ਾਂ ਦੇ
1: ਦਿੱਤੀਆਂ। ਬਾਹਰ ਥਿਰੇ ਪੌਰ ਪਰ ਸਿੰਘ ਸੁਜ਼ਾਰ।
0: ਉਸ ਵਕਤ ਬ੍ਰਾਹਮਣ ਲੈ ਕੇ ਸਾਰਾ ਸਮਾਨ ਪੰਡ ਬੰਨ੍ਹ ਕੇ ਆਪਣੀ ਸਿਰ ਤੇ ਰੱਖ ਕੇ ਚੱਲਿਆ। ਹੁਣ ਸਿੰਘ ਖੜੇ ਸੀ ਦਰਸ਼ਨੀ ਡਿਉੜੀ ਵਿਚ ਦਰਵਾਜੇ ਚ। ਹੁਣ ਸਿੰਘਾਂ ਨੂੰ ਸੁਚੇਤ ਕਰਤਾ ਮਹਾਰਾਜ ਨੇ ਪਹਿਲਾਂ ਤੋਂ ਹੀ, ਵੀ ਆਪਾਂ ਨਾ ਇਹੋ ਜਿਹਾ ਕਰਮ ਕਰਨਾ ਤੇ ਨਾ ਕਰਨ ਦੇਣਾ। ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਗਤ ਵਿਚ ਵਰਤੀਆਂ ਨੇ, ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਘਰੇਲੂ ਆ ਜਾਂਦੀਆਂ ਨੇ। ਹੁਣ ਮਾਤਾ ਜੀ ਨੂੰ ਕੁਛ ਨਹੀਂ ਕਹਿ ਸਕਦੇ, ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘੱਟ ਹੀ ਕਿਹਾ ਅੰਮ੍ਰਿਤ ਛਕਣ ਨੂੰ। ਇੱਕ ਦੋ ਵਾਰ ਕਹਿਣਾ, ਉਹ ਪੁੱਤ ਠੀਕ ਹੈ ਅੰਮ੍ਰਿਤ ਛਕਿਆ ਅਰਗਾ ਹੀ ਆ, ਬਸ ਐਂ ਕਹਿ ਛੱਡਦੇ ਸੀ। ਹੁਣ ਮਾਂ ਨੂੰ ਤਾਂ ਆਪਣਾ ਪੁੱਤ ਹੀ ਨਜ਼ਰ ਆਉਂਦਾ, ਉਹਨੂੰ ਕਿੱਥੇ ਦਿਖਦਾ ਬ੍ਰਹਮ ਗਿਆਨੀ ਹੈ, ਮੇਰਾ ਪੁੱਤ ਇੰਨਾ ਵੱਡਾ ਮਹਾਤਮਾ ਹੈ, ਗੁਰਸਿੱਖ ਹੈ। ਜਦੋਂ ਧਰਮ ਰਾਜੇ ਕੋਲ ਗਈ ਮਾਤਾ, ਧਰਮ ਰਾਜਾ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਨਮਸਕਾਰ ਕਰੀ ਜਾਵੇ, ਗੋਡੀ ਹੱਥ ਲਾਈ, ਧੰਨ ਹੈ ਮਾਤਾ ਤੂੰ ਧੰਨ ਹੈ। ਤੇ ਉਹ ਕਹਿੰਦਾ, ਮਾਤਾ ਜੀ ਇੱਕ ਬੇਨਤੀ ਕਰਾਂ, ਤੁਹਾਡੇ ਪੁੱਤਰ ਜੀ ਬਹੁਤ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੈ ਮਾਤਾ ਜੀ, ਤੁਸੀਂ ਆ ਗਏ ਸਾਡੇ ਕੋਲ, ਇੱਧਰ ਜਾਣਾ ਚਾਹੀਦਾ ਸੀ ਤੁਹਾਨੂੰ ਸੱਚਖੰਡ। ਅੰਮ੍ਰਿਤ ਨਾ ਛਕਣ ਕਰਕੇ ਹੁਣ ਮਜਬੂਰ ਹਾਂ ਅਸੀਂ ਵੀ, ਜਾਓ ਮਾਤਾ ਜੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਸੀਂ ਜਾ ਕੇ ਅੰਮ੍ਰਿਤ ਛਕ ਲਓ, ਤੇ ਅੰਮ੍ਰਿਤ ਛਕ ਕੇ ਫਿਰ ਤੁਸੀਂ ਸਿੱਧੇ ਸੱਚਖੰਡ ਚਲੇ ਜਾਓਗੇ। ਸੰਸਕਾਰ ਹਲੇ ਸ਼ੁਰੂ ਹੀ ਹੋਣਾ ਸੀ ਕਿ ਲੱਕੜਾਂ ਵਿੱਚ ਉੱਠ ਕੇ ਬੈਠੇ ਹੋ ਗਏ ਸਨ। ਫਿਰ ਮਹਾਰਾਜ ਬਾਬਾ ਜੀ ਨੇ ਪੁੱਛਿਆ ਜਾ ਕੇ, ਕਹਿੰਦੇ ਧਰਮਰਾਜ ਨੇ ਕਿਹਾ ਅੰਮ੍ਰਿਤ ਛਕ ਕੇ ਆਓ। ਬੜਾ ਭਾਰੀ ਅੰਮ੍ਰਿਤ ਸੰਚਾਰ ਹੋਇਆ, 25,000 ਬੰਦੇ ਨੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਇਸੇ ਗੱਲ ਤੋਂ। ਇਸ ਕਰਕੇ ਕਈ ਵਾਰ ਆਪਾਂ ਇਹ ਵਿਚਾਰ ਕੇ ਦੇਖੋ ਕਿ ਘਰੇਲੂ ਮਸਲੇ ਜਦੋਂ ਕਈ ਵਿੱਚ ਆ ਜਾਂਦੇ ਨੇ, ਹੁਣ ਮਾਤਾ ਨੂੰ ਕਈ ਵਾਰ ਨਹੀਂ ਕਿਹਾ ਜਾਂਦਾ, ਮਾਤਾ ਜੀ ਨੂੰ ਸਿੰਘਾਂ ਦੇ ਰਾਹੀਂ ਕਹਾਉਣਾ ਹੈ ਹੁਣ। ਇਸ ਕਰਕੇ ਸਿੰਘਾਂ ਨੇ ਦੇਖਿਆ ਇਹ ਬ੍ਰਾਹਮਣ ਕਿੱਧਰ ਪੰਡ ਬੰਨੀ ਜਾਂਦਾ, ਕਹਿੰਦੇ ਕਿਉਂ ਬਈ, ਹਾ ਕੀ ਚੱਕਿਆ ਸਿਰ ਤੇ ਤੂੰ, ਇਹ ਕਿੱਧਰ ਲੈ ਕੇ ਚੱਲਿਆ।
1: ਬੂਜਿਓ ਬੇਪਰ ਕਹਾਂ ਏਲੇ ਆਇਓ, ਸਿਰ ਸਦਕਾ ਸਤਿਗੁਰੂ ਦੇਵਾਯੋ। ਜਬ ਸਿਰ ਸਦਕਾ ਸਿੰਘਨ ਸੁਨਿਓ, ਮਿਲ ਆਪਸ ਮੈਂ ਨੀ ਕੇ ਗੁਨਿਓ।
0: ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਸਿਰ ਸਦਕਾ, ਸਿੰਘਾਂ ਨੇ ਆਪਸ ਵਿਚ ਸੈਂਤ ਮਲਾਈ ਵਿਚਾਰ ਕੀਤੀ, ਇਹ ਕੌਣ ਹੁੰਦਾ ਲਿਜਾਣ ਵਾਲਾ, ਸਤਿਗੁਰਾਂ ਦੇ ਉੱਤੋਂ ਵਾਰੀ ਹੋਈ ਚੀਜ਼ ਜਾਂ ਸਤਿਗੁਰਾਂ ਦੇ, ਇਹ ਤਾਂ ਹੁਣ ਸਾਡਾ ਅਧਿਕਾਰ ਬਣਦਾ ਹੈ। ਇਸ ਕਰਕੇ ਇਹਨਾਂ ਦੇ ਤਾਂ ਪਹਿਲਾਂ ਜਵਾਬ ਵੀ ਦੇ ਦਿੱਤਾ ਸੀ ਇੱਕ ਵਾਰੀ ਕਿ ਸਤਿਗੁਰੂ ਦਾਨ ਦੇ ਅਧਿਕਾਰੀ ਨਹੀਂ ਹਨ, ਤਾਂ ਨਾਲੇ ਮਹਾਰਾਜ ਨੇ ਆਪਾਂ ਨੂੰ ਭਰੀ ਸਭਾ 'ਚ ਸਿੱਖਿਆ ਵੀ ਦਿੱਤੀ ਹੋਈ ਹੈ, ਇਸ ਕਰਕੇ ਇਹ ਦਾਨ ਇਹ ਨਹੀਂ ਲਿਜਾ ਸਕਦਾ।
1: ਸਿਰ ਸਦਕਾ ਨੇ ਦੈਬੋ ਬਣੈ, ਹਮ ਸਿੱਖ ਗੁਰ ਕੇ ਹੈ ਹਿਤ ਸਨੈ।
0: ਅਸੀਂ ਗੁਰੂ ਦੇ ਪਿਆਰੇ ਸਿੱਖ ਹਾਂ, ਔਰ ਸਿਰ ਦਾ ਸਦਕਾ ਅਸੀਂ ਕਿਸੇ ਨੂੰ ਵੀ ਨਹੀਂ ਜਾਣ ਦੇਣਾ, ਕੁਛ ਜੋ ਕੁਝ ਹੈ ਖਾਲਸੇ ਦਾ ਹੈ, ਸੰਗਤ ਦਾ ਹੈ। ਇਸ ਕਰਕੇ ਜਦੋਂ ਰੀਤੀ ਬੰਦ ਕਰਤੀ ਗੁਰਾਂ ਨੇ, ਇਹਨਾਂ ਦੇ ਨਾਲੋਂ ਬਿਲਕੁਲ ਤੋੜ ਤੜੱਕਾ ਹੋ ਗਿਆ, ਤਾਂ ਹੁਣ ਅਸੀਂ ਕਿਵੇਂ ਲਿਜਾਣ ਦੇ ਸਕਦੇ ਹਾਂ।
1: ਵਿਚਾਰ ਕਰ ਲੀਨ ਸੁਚੀਨ, ਬਿਪਰ ਪੁਕਾਰ ਰਿਓ ਨੈ ਦੀਨ।
0: ਇਉਂ ਕਹਿ ਕੇ ਉਹਦੀ ਉਹ ਸਾਰਾ ਸਮਾਨ ਖੋਹ ਲਿਆ ਵਾਪਸ, ਇਹ ਨਹੀਂ ਤੈਨੂੰ ਮਿਲ ਸਕਦਾ। ਬ੍ਰਾਹਮਣ ਨੇ ਬੜੀ ਪੁਕਾਰ ਕੀਤੀ, ਪਰ ਸਿੰਘਾਂ ਨੇ ਵਾਪਸ ਨਹੀਂ ਦਿੱਤਾ।
1: ਕਰਤ ਪੁਕਾਰ ਮਾਤ ਡਿੱਗ ਆਇਓ, ਸਿੰਘਨ ਛੀਨਿਓ ਸਕਲ ਸੁਨਾਇਓ।
0: ਉਹ ਰੌਲਾ ਪਾਉਂਦਾ ਮਾਤਾ ਜੀ ਕੋਲ ਪਹੁੰਚ ਗਿਆ, ਸਿੰਘਾਂ ਨੇ ਮੇਰਾ ਸਾਰਾ ਸਮਾਨ ਖੋਹ ਲਿਆ, ਮਸਾਂ ਕਿਤੇ ਮਾੜਾ ਮੋਟਾ ਖਾਣ ਪੀਣ ਜੋਕਰਾ ਹੋਇਆ ਸੀ ਮੈਂ।
1: ਸੁਣ ਜਰਨੀ ਕਰ ਕੋਪ ਵਿਸਾਲਾ, ਉੱਚੇ ਬੋਲ ਕਹਿਓ ਤਿਸ ਕਾਲਾ।
0: ਹੁਣ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਜਦੋਂ ਅਸੀਂ ਦਿੱਤਾ ਹੈ, ਇਹ ਸਿੰਘ ਕੌਣ ਹੁੰਦੇ ਨੇ ਖੋਹਣ ਵਾਲੇ। ਮਾਤਾ ਜੀ ਨੇ ਅੱਗੇ ਇਹ

0: महाराज नूं कहिंदे इह कहे जे सिंह तुसीं खड़े कीते आ उत्थे दरवाजे ते मूहरले पासे पहरे ते ਉਹ ਸਾਰਾ ਦਾਨ ਇਹਦੇ ਕੋਲੋਂ ਖੋ ਲਿਆ ਹੈ ਇੰਨੀ ਕਾਹਦੀ ਇੱਛਾ ਜਾਗ ਪਈ ਉਹਨਾਂ ਨੂੰ
1: ਆਵਨ ਜਾਨੋ ਬੰਦ ਕਰਨ ਤੇ ਤਿਜ ਆਦਕ ਸਰ ਸੰਗ
0: ਤੂੰ ਇਸ ਕਿਰਪਾ ਕਹਿੰਦੇ ਆਉਣਾ ਜਾਂਦਾ ਨਾ ਸਾਰਿਆਂ ਦਾ ਬੰਦ ਕਰਤਾ ਆ ਬ੍ਰਾਹਮਣ ਨਾਲ ਲੜ ਪੇ ਕਦੇ ਉਹ ਨਾਲ ਲੜ ਪੇ ਕਦੇ ਉਹ ਨਾਲ ਲੜ ਪੇ ਇਹ ਕੋਈ ਚੰਗੀ ਗੱਲ ਹੈ ਜਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾ ਰਹੇ ਹਨ
1: ਕਹੇ ਸੁਣੇ ਮੈਂ ਕਿਸਕੇ ਨਾਈ ਉਚਿਤ ਅਨੁਚਿਤ ਲੱਖ ਨਾ ਸਕਾਈ
0: ਕਹਿੰਦੇ ਇਹ ਤੁਹਾਡੇ ਸਿੰਘ ਬਾਹਰੇ ਹੀ ਹੁੰਦੇ ਜਾਂਦੇ ਨੇ ਇਹ ਤਾਂ ਕਿਸੇ ਦੇ ਕਹੇ ਸੁਣੇ ਚ ਨਹੀਂ ਹੈ ਇਹ ਤਾਂ ਨਾ ਯੋਗ ਅਯੋਗ ਜਾਣਦੇ ਨੇ ਇਸ ਪ੍ਰਕਾਰ ਦੇ ਨਾਲ ਹੁਣ ਸਿੰਘ ਤਾਂ ਮਹਾਰਾਜ ਦੇ ਅਸੂਲ ਤੇ ਚੱਲਣਗੇ ਜੋ ਸਿੰਘਾਂ ਨੂੰ ਹੁਕਮ ਆ ਸੀ ਤਾਂ ਉਹ ਕੰਮ ਕਰਨਾ ਹੁਣ ਮਾਤਾ ਜੀ ਕਹਿੰਦੇ ਮੇਰੇ ਆਖੇ ਨਹੀਂ ਲੱਗਦੇ ਉਹ ਜਿਵੇਂ ਪਿੱਛੇ ਜੇ ਮਾਤਾ ਜੀ ਨੇ ਇੱਕ ਵਾਰੀ ਆਪਣੀ ਮਰਜ਼ੀ ਨਾਲ ਹੀ ਕਹਿਤਾ ਕਿ ਲੰਗਰ ਇੱਕ ਟਾਈਮ ਕਰ ਦਿਓ ਮਸੰਦਾ ਨੇ ਜਾ ਕੇ ਡਰਾਤਾ ਮਾਤਾ ਜੀ ਕਾਲ ਪੈ ਗਿਆ ਚਾਰੇ ਪਾਸੇ ਬਈ ਹੁਣ ਤਾਂ ਬੜੇ ਲੋਕ ਆ ਗਏ ਹੁਣ ਤਾਂ ਆਪਣਾ ਅੰਨ ਮੁੱਕ ਜਾਵੇਗਾ ਆਪਾਂ ਵੀ ਭੁੱਖੇ ਮਰ ਜਾਵਾਂਗੇ ਮਾਤਾ ਜੀ ਨੇ ਸਤਿਗੁਰੂ ਜੀ ਨੂੰ ਕਹਿਣ ਦੀ ਬਜਾਏ ਸਿੱਧਾ ਹੀ ਹੁਕਮ ਕਰਤਾ ਵੀ ਲੰਗਰ ਇੱਕ ਟਾਈਮ ਕਰ ਦਿਓ ਜਦੋਂ ਮਹਾਰਾਜ ਕੋਲੇ ਖਬਰ ਗਈ ਤਾਂ ਮਹਾਰਾਜ ਨੇ ਮਾਤਾ ਨੂੰ ਪੁੱਛਿਆ ਮਾਤਾ ਜੀ ਠੀਕ ਆ ਅਸੀਂ ਤੁਹਾਡੇ ਸਾਹਿਬਜ਼ਾਦੇ ਆ ਪੁੱਤਰ ਐ ਪਾਲਿਆ ਠੀਕ ਆ ਪਰ ਗੁਰਤਾ ਗੱਦੀ ਦੇ ਮਾਲਕ ਆ ਹੁਕਮ ਸੰਗਤ ਉੱਤੇ ਤੁਹਾਡਾ ਨਹੀਂ ਚੱਲ ਸਕਦਾ ਤੁਸੀਂ ਕਿਹਨੂੰ ਪੁੱਛ ਕੇ ਲੰਗਰ ਇਉਂ ਕੀਤਾ ਇਹ ਤਾਂ ਇੱਕ ਉਹ ਗੱਲ ਹੋ ਗਈ ਕਿ ਬੇਸਿਦਕਿਆਂ ਵਾਲੀ ਗੱਲ ਹੋ ਗਈ ਮਹਾਰਾਜ ਨੇ ਕਿਹਾ ਕਿ ਰੋਜ਼ ਤਾਂ ਤੁਸੀਂ ਪੜ੍ਹਦੇ ਹੋ ਕਾਹੇ ਰੇ ਮਨ ਚਿਤਵੈ ਉਦਮ ਜਾਹਰ ਹਰ ਜੀਵ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾ ਕਰ ਜਗਾਗਿਆ ਕਰ ਧਰਿਆ ਮਾਤਾ ਜੀ ਤੁਹਾਡਾ ਆਪਣਾ ਸਥਾਨ ਹੈ ਸਤਿਕਾਰਯੋਗ ਹੈ ਪਰ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਬਚਨ ਨਾ ਕਰਿਆ ਕਰੋ ਫਿਰ ਕਾਫੀ ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਬਚਨ ਵੀ ਕਰਤੇ ਮਸਾਂ ਬਖਸ਼ਾਏ ਸੀ ਸੋ ਇਸ ਕਰਕੇ ਹੁਣ ਵੀ ਮਾਤਾ ਜੀ ਨਾਰਾਜ਼ ਨੇ ਕਹਿੰਦੇ ਇਹ ਤੁਹਾਡੇ ਜਿਹੜੇ ਸਿੰਘ ਨੇ ਇਹ ਆਪਣੀਆਂ ਹੀ ਮਨਮਰਜ਼ੀਆਂ ਕਰਦੇ ਐ
1: ਸ੍ਰੀ ਸਤਿਗੁਰ ਉੱਚੇ ਬੋਲ ਮਾਤ ਕੇ ਸੁਨੇ ਸ੍ਰੀ ਸਤਿਗੁਰ ਸ੍ਰੀ ਮੁਖ ਤੇ ਭਨੇ
0: ਜਦੋਂ ਮਾਤਾ ਜੀ ਦੇ ਉੱਚੀ ਉੱਚੀ ਬੋਲ ਸੁਣੇ ਤਾਂ ਉਸ ਵਕਤ ਸੁਭਾਏ ਮਾਨ ਮੁਖ ਵਿੱਚੋਂ ਗੁਰਾਂ ਨੇ

0: ਅਫਸੋਸ ਵਕਤ ਮਾਤਾ ਜੀ ਕਾਹਦਾ ਗੁੱਸਾ ਕੀਤਾ ਹੈ? ਤੁਹਾਡੇ ਹੁਕਮ ਨੂੰ ਜਾਣਿਆ ਨਹੀਂ ਹੈ? ਕਿਸਨੇ ਨਹੀਂ ਜਾਣਿਆ? ਕਿਹਨੇ ਤੁਹਾਡਾ ਹੁਕਮ ਮੰਨਿਆ? ਦੱਸੋ ਮੈਨੂੰ।
1: ਸੁਣ ਸੁੱਤ ਤੇ ਪ੍ਰਸੰਗ ਕਹਿ ਦਿਓ ਤਾਂ ਸਿਰ ਸਦਕਾ ਵਿਪਰਨ ਲਿਓ।
0: ਸੁਣ ਕੇ ਆਪਣੇ ਸਾਹਿਬਜ਼ਾਦੇ ਭਾਵ ਦਸਵੇਂ ਪਾਤਸ਼ਾਹ ਤੋਂ ਮਾਤਾ ਜੀ ਨੇ ਸਾਰੀ ਗੱਲ ਸੁਣਾਈ। ਤੁਹਾਡੇ ਸਿਰ ਸਦਕਾ ਮੈਂ ਬ੍ਰਾਹਮਣ ਨੂੰ ਦਾਨ ਦਿੱਤਾ ਸੀ। ਮੈਂ ਸਾਰੀਆਂ ਚੀਜ਼ਾਂ ਬ੍ਰਾਹਮਣ ਨੂੰ ਦਿੱਤੀਆਂ ਸਨ।
1: ਲੈ ਜਾ ਸੋ ਸਿੰਘਨ ਛੀਨੇ ਹੋਏ ਨਿਸੰਗ ਅਸ ਉਦਮ ਕਿੰਨੇ।
0: ਦੇਖੋ ਕਿੰਨਾ ਉਪਦਰਵ ਕੀਤਾ ਉਹਨਾਂ ਨੇ। ਨਿਸੰਗ ਹੋ ਕੇ ਆ ਸਾਰੀਆਂ ਚੀਜ਼ਾਂ ਉਹਨਾਂ ਨੇ ਖੋਹ ਲਈਆਂ ਬ੍ਰਾਹਮਣ ਦੇ ਪਾਸੋਂ।
1: ਸ੍ਰੀ ਸਤਿਗੁਰ

0: ਕਿਉਂ ਨਾ ਭਵਿੱਖਤ ਬਾਤ ਵਿਚਾਰੋ ਸਿਰ ਪਰ ਸ਼ਤਰੂ ਪ੍ਰਬਲ ਵਿਚਾਰੋ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਸਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸਜੇ ਹਨ, ਸੰਗਤਾਂ ਨੂੰ ਬਹੁਤ ਬਖਸ਼ਿਸ਼ਾਂ ਕਰ ਰਹੇ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਮਰਿਆਦਾਵਾਂ ਸਿਖਾਉਣੀਆਂ ਸਿੰਘਾਂ ਨੂੰ ਅਤੇ ਦੇਖਣਾ ਕਿ ਸਿੰਘ ਕਿੰਨੇ ਕੁ ਸੁਚੇਤ ਹੋਏ ਨੇ ਅੱਗੇ ਨਾਲੋਂ। ਐਸੀਆਂ ਸਾਖੀਆਂ ਸਰਵਣ ਕੀਤੀਆਂ ਸੋਹਣੀਆਂ। ਪਹਾੜੀ ਰਾਜਿਆਂ ਦਾ ਪ੍ਰਸੰਗ ਪ੍ਰਾਰੰਭ ਹੋਇਆ ਹੈ। ਬਹੁਤ ਦੁਖੀ ਹੋ ਕੇ ਭੀਮ ਚੰਦ ਨੇ ਸਾਰੇ ਰਾਜਿਆਂ ਨੂੰ ਚਿੱਠੀਆਂ ਪਾ ਕੇ ਬੁਲਾ ਲਿਆ ਹੈ ਅਤੇ ਆਪਸ ਵਿੱਚ ਵਿਚਾਰ ਕਰ ਰਹੇ ਨੇ ਕਿ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਜੰਗ ਆਪਾਂ ਨੂੰ ਕਰਨਾ ਚਾਹੀਦਾ, ਮਿਲ ਕੇ ਬੜੇ ਪ੍ਰਬਲ ਦੁਸ਼ਮਣ ਨੇ ਆਪਣੇ, ਨਹੀਂ ਕੱਲ੍ਹ ਨੂੰ ਆਪਣਾ ਰਾਜ ਖੋਹ ਲੈਣਗੇ, ਦਬਾ ਲੈਣਗੇ ਆਪਾਂ ਨੂੰ। ਸੋ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਨ ਲਈ ਇਕੱਠੇ ਹੋਏ ਨੇ। ਆਓ ਸਤਿਕਾਰ ਨਾਲ ਇਤਿਹਾਸ ਸਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਾਹ।

0: ਸ਼ੈਲ ਇੰਦਰ ਭਾਵ ਪਹਾੜੀ ਰਾਜਾ ਹੈ, ਸ਼ੈਲ ਤੋਂ ਭਾਵ ਪਹਾੜ, ਇੰਦਰ ਤੋਂ ਭਾਵ ਰਾਜਾ, ਇਹ ਸਾਰਿਆਂ ਰਾਜਿਆਂ ਵਿੱਚੋਂ ਇਹਨਾਂ ਚ ਵੱਡਾ ਹੈ। ਉਹਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਸਾਰੇ ਜਿਹੜੇ ਗਿਰਿੰਦਾ ਤੋਂ ਭਾਵ ਗਿਰ ਪਹਾੜ, ਇੰਦਾ ਭਾਵ ਫਿਰ ਰਾਜਾ, ਤੁਸੀਂ ਜਿੰਨੇ ਪਹਾੜੀ ਰਾਜੇ ਹੋ, ਇਹ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ।
1: ਕਿਉਂ ਨਾ ਭਵਿੱਖਤ ਬਾਤ ਵਿਚਾਰੋ, ਸਿਰ ਪਰ ਸ਼ਤਰੂ ਪਰਵਲ ਵਿਚਾਰੋ।
0: ਤੁਸੀਂ ਆਉਣ ਵਾਲੇ ਸਮੇਂ ਦੀ ਫਿਕਰ ਕਿਉਂ ਨਹੀਂ ਕਰਦੇ ਹੋ? ਆਪਣੇ ਸਿਰ ਦੇ ਉੱਤੇ ਇੰਨਾ ਪ੍ਰਬਲ ਸ਼ਤਰੂ ਜੋ ਹੈ, ਦਸਵੇਂ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇੰਨੇ ਪ੍ਰਬਲ ਸ਼ਤਰੂ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਾਰ ਦੇਣ।

0: ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਜੋ ਨਿਰੰਗਾ ਹੈ ਉਹਦੇ ਤੋਂ ਵੀ ਡਰਦੇ? ਇਹ ਤਾਂ ਬੜੇ ਭਾਰੀ, ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ, ਇੰਨੇ ਬਲੀ ਨੇ, ਇਹਨਾਂ ਦੇ ਸਿੰਘ ਇੰਨੇ ਯੋਧੇ ਨੇ, ਸੋ ਇਸ ਕਰਕੇ ਬੜੇ ਭਾਰੀ ਯੋਧੇ ਹਨ।
1: ਦੇਸ਼ ਉਜਾੜਿਓ ਛੀਨੇ ਗ੍ਰਾਮ, ਕਈ ਬੇਰ ਤੀਨੋ ਸੰਗਰਾਮ।
0: ਇਹਨਾਂ ਨੇ ਕਈ ਵਾਰੀ ਆਪਣੇ ਨਾਲ ਜੰਗ ਕੀਤਾ ਹੈ ਅਤੇ ਆਪਣਾ ਜਿਹੜਾ ਦੇਸ਼ ਕਹਿਲੂਰ ਹੈ ਜਾਂ ਹੋਰ ਇਲਾਕੇ ਨੇ

0: ਇਹ ਕੇਸਰੀ ਚੰਦ ਤੋਂ ਆਦਿ ਲੈ ਕੇ ਹੋਰ ਜਿੰਨੇ ਯੋਧੇ ਸਨ ਸਾਰੇ ਸਾਡੇ ਜਰਨੈਲ ਰਾਜੇ ਮਹਾਰਾਜੇ ਇਹ ਇਹਨਾਂ ਨੇ ਬਹੁਤ ਸਾਰੇ ਜੰਗ ਦੇ ਵਿਚ ਮਾਰ ਦਿੱਤੇ ਹਨ
1: ਜੀ ਅਬ ਬੈਠੇ ਰਹੇ ਕਰ ਟਾਰਾ ਰਾਜ ਦੇਸ਼ ਕੋ ਛੀਨੇ ਸਾਰਾ
0: ਜੇ ਆਪਾਂ ਹੁਣ ਟਾਲਾ ਕਰਕੇ ਇਸ ਤਰ੍ਹਾਂ ਬੈਠ ਗਏ ਢਿੱਲੇ ਪੈ ਗਏ ਹੌਲੀ ਹੌਲੀ ਇਹ ਦਸ ਪਿੰਡ ਵੀਹ ਪਿੰਡ ਕਰਦਿਆਂ ਕਰਦਿਆਂ ਮੇਰਾ ਰਾਜ ਖੋਣਗੇ ਫਿਰ ਤੁਹਾਡਾ ਖੋਣਗੇ ਫਿਰ ਸਾਡੇ ਸਾਰਿਆਂ ਦੇ ਰਾਜ ਖੋਣਗੇ ਇਸ ਕਰਕੇ ਆਪਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ
1: ਨਿਤ ਪ੍ਰਤ ਦਲ ਸਿੰਘਨ ਕੋ ਆਵੇ ਲੁੱਟ ਕੁੱਟ ਕਰ ਮਿਟ ਹਟ ਜਾਵੇ
0: ਹੁਣ ਨਿਤਾ ਪ੍ਰਤੀ ਸਿੰਘਾਂ ਦੇ ਦਲ ਆਉਂਦੇ ਨੇ ਸਾਡੇ ਇਲਾਕੇ ਦੇ ਵਿਚ ਲੁੱਟ ਕੇ ਫਿਰ ਵਾਪਸ ਮੁੜ ਜਾਂਦੇ ਨੇ
1: ਵਾਜਿਤ ਰਹੇ ਬੰਦੂਕ ਸਦਾਈ ਮਰੇ ਕੇ ਮਾਰੇ ਫਤਿਹ ਬੁਲਾਈ
0: ਗੋਲੀਆਂ ਦੀ ਆਵਾਜ਼ ਆਉਂਦੀ ਰਹਿੰਦੀ ਆ ਕਦੇ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਮਾਰਤੇ ਕਦੇ ਕਿਤੇ ਮਾਰਤੇ ਇਸ ਤਰ੍ਹਾਂ ਇਹ ਹਮੇਸ਼ਾ ਐਸਾ ਕਰਮ ਕਰਦੇ ਹਨ
1: ਸ਼ਾਹ ਪੁਕਾਰ ਸੁਣੀ ਇੱਕ ਸਾਰੀ ਲੜਿਓ ਆਨ ਲਸ਼ਕਰ ਤਬ ਭਾਰੇ
0: ਹਾਂ ਇੱਕ ਵਾਰੀ ਬਾਦਸ਼ਾਹ ਨੇ ਸਾਡੀ ਪੁਕਾਰ ਜ਼ਰੂਰ ਸੁਣੀ ਹੈ ਭਾਰੀ ਫੌਜਾਂ ਭੇਜੀਆਂ ਹਨ ਉਸਨੇ ਇੱਕ ਵਾਰ
1: ਅਬ ਕਹਿ ਜਾਏ ਕਹਾਂ ਕਹਿ ਸ਼ਾਹੂ ਨਿਰਬਲ ਅਦਕ ਲਖੈ ਮਨ ਮਾਓ
0: ਸੋ ਇਸ ਕਰਕੇ ਹੁਣ ਜੇ ਆਪਾਂ ਹੁਣ ਜਾ ਕੇ ਕਹਿੰਦੇ ਹਾਂ ਉੱਥੇ ਬਾਦਸ਼ਾਹ ਨੂੰ ਫਿਰ ਉਹ ਜਾਣੇ ਜਾ ਕੇ ਬਹੁਤੇ ਜ਼ਿਆਦਾ ਰਾਜੇ ਜਿਹੜੇ ਨੇ ਨਿਰਬਲ ਹੋ ਚੁੱਕੇ ਹਨ
1: ਬਾਰ ਬਾਰ ਕੀ ਸੁਣੈ ਪੁਕਾਰ ਕਹਿ ਖਿਜ ਪਰੈ ਕਰੈ ਬੁਰਿਆਰ
0: ਬਾਰ ਬਾਰ ਜਦੋਂ ਆਪਾਂ ਇਸ ਤਰ੍ਹਾਂ ਪੁਕਾਰ ਕਰਾਂਗੇ ਉਹਨਾਂ ਦੇ ਕੋਲੇ ਬਾਦਸ਼ਾਹ ਖਿਜੇਗਾ ਆਪਣੇ ਤੇ ਸਾਡੇ ਨਾਲ ਮਾੜਾ ਕਰਮ ਕਰੇਗਾ ਵੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਇੱਕ ਜਾਣਾ ਹੈਗਾ ਉਹਨਾਂ ਪੰਜ ਚਾਰ ਹਜ਼ਾਰ ਜਾਣੇ ਹੈਗੇ ਆ ਤੁਹਾਡੇ ਕੋਲ ਇੰਨੀਆਂ ਲੱਖਾਂ ਫੌਜਾਂ ਨੇ ਤੁਸੀਂ ਕੱਖ ਨਹੀਂ ਕਰ ਸਕਦੇ ਉਹ ਝਿੜਕਾਂ ਪਾਵੇਗਾ
1: ਇੱਕ ਸੌ ਜੇ ਮੁੜ ਕੇ ਸਿੱਖ ਮਰੇ ਆਏ ਹਜ਼ਾਰੋਂ ਕੇਸਨ ਧਰੇ
0: ਜੇ ਮਹਾਰਾਜ ਦਾ ਸੌ ਸਿੰਘ ਸ਼ਹੀਦ ਹੁੰਦਾ ਹੈ ਉਹਦੀ ਜਗ੍ਹਾ ਤੇ ਹਜ਼ਾਰਾਂ ਦੀ ਗਿਣਤੀ ਚ ਹੋਰ ਕੇਸ ਧਾਰਨ ਕਰਦੇ ਨੇ ਭਾਵ ਅਮਰ ਛਕ ਲੈਂਦੇ ਨੇ ਕਕਾਰ ਪਹਿਨ ਲੈਂਦੇ ਨੇ ਇਸ ਤਰ੍ਹਾਂ ਸਾਡਾ ਉੱਥੇ ਕੀ ਮੁਕਾਬਲਾ ਹੈ
1: ਨੇ ਨਿਪਟੇ ਨੇ ਪਾਏ ਪਰਾਜੈ
0: ਸੋ ਇਸ ਕਰਕੇ ਨਾ ਨਿਪਟੀਏ ਤੇ ਨਾ ਹਾਰੀਏ
1: ਹਾਨ ਲਾਭ ਕੋ ਲਖੇ ਨਾ ਕਾਜੈ
0: ਉਹ ਨਹੀਂ ਜਾਣਦੇ ਕਿ ਹਾਨ ਕੀ ਹੈ ਲਾਭ ਕੀ ਹੈ ਉਹ ਨਾ ਸਾਡੇ ਨਾਲ ਨਿਪਟਦੇ ਮੁੱਕਦੇ ਨੇ ਨਾ ਹਾਰਦੇ ਨੇ ਨਾ ਇਹ ਸਮਝਦੇ ਨੇ ਕਿ ਹਾਂ ਲਾਭ ਕੀ ਚੀਜ਼ ਹੈ
1: ਸੁਣੋ ਗਰੀਸ਼ੋ ਕਰੋ ਉਪਾਏ
0: ਸੁਣੋ ਗਰੀਸ਼ੋ ਤੋਂ ਭਾਵ ਪਹਾੜੀ ਰਾਜਿਓ ਆਪਾਂ ਹੁਣ ਮਿਲ ਕੇ ਕੋਈ ਯਤਨ ਕਰੀਏ
1: ਯੋ ਬਿਗੜਤ ਕਾਰਜ ਸਮਦਾਏ
0: ਇਸ ਤਰ੍ਹਾਂ ਤਾਂ ਆਪਣਾ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਵਿਗੜ ਜਾਵੇਗਾ
1: ਸੁਣਤ ਘੁਮੰਡ ਚੰਦ ਤਬ ਭਾਖਾ ਕੋ ਉਪਾਏ ਤੁਮਨੇ ਅਬਲਾਖਾ
0: ਹਾਂ ਘੁਮੰਡ ਚੰਦ ਰਾਜਾ ਕਹਿਣ ਲੱਗਿਆ ਚਲੋ ਇਹ ਵੀ ਠੀਕ ਹੈ ਕਿ ਤੁਸੀਂ ਸਾਨੂੰ ਕਹਿੰਦੇ ਹੋ ਤੁਸੀਂ ਕੀ ਸੋਚਿਆ ਹੈ ਤੁਹਾਡਾ ਕੀ ਇਰਾਦਾ ਹੈ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ
1: ਬਿਨਾਂ ਲੜਨ ਤੇ ਅਪਰ ਨਾ ਕਹੋ ਮਿਲੇ ਨਾ ਬਚੋ ਛੀਨ ਲੇ ਸੋ
0: ਬਿਨਾਂ ਲੜਨ ਤੋਂ ਹੋਰ ਤਾਂ ਕੋਈ ਰਸਤਾ ਨਹੀਂ ਹੈ ਇਸ ਕਰਕੇ ਉਹ ਸਾਰਾ ਕੁਝ ਆਪਣੇ ਤੋਂ ਖੋਹ ਲੈਣਗੇ ਨਾ ਕੋਈ ਮਿਲਣਾ ਨਾ ਬਚਣਾ
1: ਪ੍ਰਥਮ ਸ਼ਾਹ ਟਿਗ ਬਣੈ ਨਾ ਜਾਨਾ ਸੈਨਾ ਸੰਚ ਕਾਲ ਕਮਸਾਨਾ
0: ਪਹਿਲਾਂ ਬਾਦਸ਼ਾਹ ਕੋਲ ਆਪਣਾ ਜਾਣਾ ਬਣਦਾ ਨਹੀਂ ਹੈ ਪਹਿਲਾਂ ਤਾਂ ਆਪਾਂ ਫੌਜਾਂ ਇਕੱਠੀਆਂ ਕਰੀਏ ਫਿਰ ਘਮਸਾਣ ਦਾ ਜੰਗ ਕਰੀਏ
1: ਲੜਬੇ ਕਹੋ ਨਿਪ ਧਰੈ ਜੇ ਆਲਸ ਰਾਜ ਕਰਨ ਕੀ ਧਰੈ ਨਾ ਲਾਲਸ
0: ਸੋ ਇਸ ਕਰਕੇ ਜੇ ਰਾਜਿਆਂ ਨੂੰ ਕਹਿੰਦੇ ਆ ਆਲਸ ਬੜੀ ਕਰਦੇ ਨੇ ਇਸ ਕਰਕੇ ਤੁਸੀਂ ਰਾਜ ਦੀ ਜਿਹੜੀ ਹੁਣ ਆਲਸ ਹੈ ਨਾ ਇਹ ਢਿੱਲ ਮੱਠ ਹੈ ਇਹਦਾ ਤੁਹਾਨੂੰ ਤਿਆਗ ਕਰਨਾ ਚਾਹੀਦਾ ਹੈ
1: ਰਿਪ ਬਸ ਹੋਏ ਨਾ ਦੰਡ ਬਹੀਨਾ ਵਧੈ ਪ੍ਰਤਾਪ ਸਦੰਡ ਅਧੀਨਾ
0: ਕਿਉਂਕਿ ਦੁਸ਼ਮਣ ਕਦੇ ਵੀ ਦੰਡ ਤੋਂ ਬਿਨਾਂ ਅਧੀਨ ਨਹੀਂ ਹੁੰਦਾ ਦੰਡ ਦੇਣਾ ਚਾਹੀਦਾ ਹੈ ਅਤੇ ਜਿਹੜੀ ਪਰਜਾ ਹੈ ਨਾ ਇਹ ਪਰਜਾ ਦੀ ਵੀ ਇੱਕ ਗੱਲ ਇਹ ਹੈਗੀ ਆ ਕਿ

0: ਇੱਥੋਂ ਤੱਕ ਵੀ ਜੇ ਆਪਾਂ ਕਿਸੇ ਪਰਜਾ ਦੇ ਬੰਦੇ ਨੂੰ ਵੀ ਛੱਡ ਦਈਏ, ਢਿੱਲੇ ਪੈ ਜਾਈਏ, ਪਰਜਾ ਵੀ ਅੱਗੇ ਨਿਰਾਦਰ ਕਰਦੀ ਰਾਜੇ ਦਾ ਵੀ ਇਹ ਕਾਹਦਾ ਰਾਜਾ ਹੈ, ਇਹ ਕਿਸੇ ਨੂੰ ਕੁਛ ਕਹਿੰਦਾ ਤਾਂ ਹੈ ਨਹੀਂ, ਤੇ ਜੇ ਚੰਗਾ ਕਟਾਪਾ ਚਾੜਿਆ ਹੋਵੇ ਹਰੇਕ ਨੂੰ ਹੀ, ਚੰਗੀ ਸ਼ਕਤੀ ਕੀਤੀ ਹੋਵੇ, ਫਿਰ ਸਾਰੇ ਜਾਣੇ ਨਮਸਕਾਰਾਂ ਕਰਦੇ ਨੇ।
1: ਜਗ ਮੈਂ ਊਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਸੁਕਾਜਾ।
0: ਜਗ ਦੇ ਵਿੱਚ ਕੋਈ ਉੱਚਾ ਤੇ ਨੀਵਾਂ ਕਿਹਾ ਜਿਹਾ ਵੀ ਹੋਵੇ, ਜਦੋਂ ਤੱਕ ਉਹਨੂੰ ਆਪਾਂ ਦੰਡ ਨਹੀਂ ਦਿੰਦੇ, ਉਦੋਂ ਤੱਕ ਆਪਣਾ ਉਹ ਕੰਮ ਬਣਦਾ ਹੀ ਨਹੀਂ ਹੈ।
1: ਸੁਣਤ ਘਮੰਡ ਚੰਦ ਤੋਂ ਆਸ਼ੈ, ਭੂਪ ਚੰਦ ਪੁੰਨ ਬਾਤ ਪ੍ਰਕਾਸ਼ੈ।
0: ਸੁਣ ਕੇ ਘਮੰਡ ਚੰਦ ਤੋਂ ਇਹ ਆਸ਼ਾ ਉਹਦਾ, ਭੂਪ ਚੰਦ ਜਿਹੜਾ ਸੀ ਹੰਡੂਰੀਆ, ਉਹਨੇ ਕਿਹਾ
1: ਜਥਾ ਜੋਗ ਤੁਮ ਨੀਤ ਉਚਾਰੇ, ਉਚਿਤ ਨ ਮਿਟੈ ਮਾਨ ਕਰ ਹਾਰੇ।
0: ਸੋ ਇਸ ਕਰਕੇ ਜਥਾ ਜੋਗ ਜਿਹੜੀ ਤੁਸੀਂ ਨੀਤੀ ਕਹੀ ਹੈ ਨਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਰ ਮੰਨ ਕੇ ਟਲੇ ਰਹੀਏ, ਇਹ ਵੀ ਯੋਗ ਨਹੀਂ ਹੈ।
1: ਮਰੇ ਜੁਦ ਮੈਂ ਵੀਰ ਕਨੇਰੇ, ਸਿਮਰੈ ਤੈਨੂੰ ਮਰਨ ਡਰ ਹੇਰੇ।
0: ਹੁਣ ਜੰਗ ਦੇ ਵਿੱਚ ਕਿੰਨੇ ਬੰਦੇ ਮਾਰੇ ਗਏ ਨੇ ਦੇਖ ਲਓ, ਜੇ ਉਹਨਾਂ ਨੂੰ ਯਾਦ ਕਰਦੇ ਆ ਫਿਰ ਡਰੇ ਰਹੀਏ ਵੀ ਇੰਨੇ ਪਹਿਲਾਂ ਮਰ ਗਏ, ਸਾਡੇ ਜਰਨੈਲ ਮਰ ਗਏ, ਇਸ ਤਰ੍ਹਾਂ ਦਾ ਕੋਈ ਬੰਦਾ ਫਿਰ ਕਦੇ ਲੜੇ ਹੀ ਨਾ।
1: ਰਾਜਨ ਕੋ ਇਹ ਬਾਤ ਨਾ ਨੀਕੀ, ਉਦਮ ਕਰਨ ਬੰਤ ਹੈ ਠੇਕੇ।
0: ਰਾਜਿਆਂ ਲਈ ਇਹ ਗੱਲ ਚੰਗੀ ਨਹੀਂ ਹੈ, ਐ ਸੋਚ ਸੋਚ ਕੇ ਡਰ ਕੇ ਅੰਦਰ ਰਹਿਣਾ, ਉਦਮ ਕਰਨਾ ਚਾਹੀਦਾ, ਜੰਗ ਕਰਨਾ ਚਾਹੀਦਾ, ਤਾਂਹੀਓ ਕਿਤੇ ਰਾਜ ਟਿਕਦਾ ਹੈ।
1: ਥੋੜੇ ਸਿੰਘ ਅਬੈ ਗੁਰ ਤੀਰ, ਲੜੋ ਭਲੇ ਲੈ ਕਰ ਪੱਟ ਪੀਰ।
0: ਕਿਉਂਕਿ ਹੁਣ ਗੁਰਾਂ ਦੇ ਕੋਲੇ ਥੋੜੇ ਜਿਹੇ ਬੰਦੇ ਨੇ, ਆਪਾਂ ਆਪਣੀ ਫੌਜ ਲੈ ਕੇ ਚੱਲਦੇ ਹਾਂ, ਜਾ ਕੇ ਹਮਲਾ ਕਰੀਏ, ਲੜਾਈ ਕਰੀਏ।
1: ਅਮਰੀ ਭੂਮ ਵਿਖੈ ਨੈ ਫਿਰੈ, ਜੇ ਨੈ ਮਿਟਤ ਉਚਿਤ ਹਮ ਲੜੈ।
0: ਆਪਾਂ ਉਹਨਾਂ ਨੂੰ ਕਹੀਏ ਕਿ ਸਾਡੀ ਧਰਤੀ ਚ ਨਾ ਆਓ, ਸਾਡੇ ਇਲਾਕੇ ਚ ਨਾ ਆਓ, ਜੇ ਉਹ ਨਹੀਂ ਮਿਟਦੇ ਭਾਵ ਨਹੀਂ ਹਟਦੇ, ਤਾਂ ਫਿਰ ਆਪਾਂ ਉਹਨਾਂ ਨੂੰ ਇਹ ਕਹੀਏ ਕਿ ਸਾਡੇ ਇਲਾਕੇ ਚ ਨਾ ਆਓ, ਜੇ ਨਹੀਂ ਹਟਦੇ ਫਿਰ ਜੰਗ ਕਰੀਏ।
1: ਇਤਿਆਦਕ ਮਿਲ ਮਸਲਤ ਕਰੀ, ਔਰਕ ਲੜਨ ਹੇਤ ਬੁੱਧ ਧਰੇ।
0: ਇਤਿਹਾਦਕ ਲੜਨ ਵਾਸਤੇ ਸਲਾਹ ਕੀਤੀ, ਅੰਤ ਨੂੰ ਸਾਰਿਆਂ ਨੇ ਇਹੀ ਫੈਸਲਾ ਕੀਤਾ ਆਪਣੀ ਬੁੱਧੀ ਅਨੁਸਾਰ।